ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃった。

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰਵੰਸਰੀ ਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਦੀ। ਧੰਨਵਾਦ ਧੰਨਵਾਦ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਰਾਮ ਪ੍ਰਕਾਸ਼ ਟੋਨੀ ਜੀ ਦਾ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਟੋਨੀ ਜੀ, ਜੀ ਆਇਆਂ ਨੂੰ।
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਅਸੀਂ ਟਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ, ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
4: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।

0: ਧੰਨਵਾਦ ਜੀ।
1: ਦੀਪ ਰਾਜਗੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my comradery were in a hurry to head home. Stumble and regain consciousness, make me ponder, had I been young,

0: Would anything change? I wonder. Still and still, with the same sweetness of infantile mindset, do not hold anymore. Thank you.
1: ਖੈਰ ਨਹੀਂ ਉਹ ਮਹਿਕ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅੰਬਾਲਾ ਬਸ ਦੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। जी आयन,
2: दो आवा रेडियो के सभी श्रोताओं को दिया शर्मा का प्यार भरा नमस्कार। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूं आप सबके सामने अपनी एक रचना लेकर जो दीपावली से ही संबंधित है। आशा करती हूं आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना। अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना। अव्यक्त भावों के लिए दिया जलाकर मन को उल्लसित कर लेना। खोए बचपन के लिए दिया जलाकर, खोए बचपन के लिए दिया जलाकर भाव सुगंधित कर लेना। खोए बचपन के लिए दिया जलाकर भाव सुगंधित कर लेना। माता पिता के लिए दिया जलाकर आशीर्वाद सुरक्षित कर लेना। माता पिता के लिए दिया जलाकर आशीर्वाद सुरक्षित कर लेना। सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना। सीमा प्रहरियों के लिए दिया जलाकर सुरक्षा अपेक्षित कर लेना। श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना। जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना। देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना। परित्यक्त राह पर दिया जलाकर पथ प्रकाशित कर लेना। अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वो अपनी रचना लेके हाजिर हुण। ਸੁਖਰਾਜ ਸਿਕੰਦਰ ਜੀ ਜਿਹੜੀ ਇਸ ਵਾਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਜਦੋਂ ਮਨੁੱਖ ਇਸ ਸੰਸਾਰ ਚੋਂ ਕੂਚ ਕਰ ਜਾਂਦਾ ਹੈ ਤੇ ਉਸ ਸਮੇਂ ਉਸ ਨਾਲ ਕਿਸ ਤਰ੍ਹਾਂ ਕੋਈ ਹਿੱਤ ਪਿਆਰ ਜਿਹੜੇ ਆ ਸਾਂਝੇ ਹੁੰਦੇ ਨੇ, ਇਸ ਜਿਹੜਾ ਆ ਪਲਾਂ ਨੂੰ ਸੁਖਰਾਜ ਸਿਕੰਦਰ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ। ਸੁਖਰਾਜ ਸਿਕੰਦਰ ਜੀ ਤੁਹਾਡਾ ਸਵਾਗਤ ਹੈ।
3: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ ਹਰ ਵਾਰ ਦੀ ਤਰ੍ਹਾਂ ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜਦੋਂ ਮੇਰੀ ਮੌਤ ਹੋਈ, ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ। ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ ਬੜੇ ਅੱਥਰੂ ਵਹਾਉਂਦੇ ਸੀ। ਲੱਗਦਾ ਸੀ ਇੰਜ ਮੈਨੂੰ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ ਬੰਦਾ ਬੜਾ ਨੇਕ ਸੀ। ਯਾਰਾਂ ਦਾ ਸੀ ਯਾਰ ਕਹਿੰਦੇ ਬੰਦਾ ਬੜਾ ਨੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ ਮਿੱਠੀ ਜ਼ਬਾਨ ਹਰੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ ਜਿਵੇਂ ਮੋਹ ਸਾਰਾ ਠੱਗਿਆ। ਮਰਿਆ ਬੰਦਾ ਕਿੰਨਾ ਚੰਗਾ ਉਹ ਮੈਨੂੰ ਮਰਿਆ ਪਤਾ ਲੱਗਿਆ। ਉਹ ਮਰਿਆ ਬੰਦਾ ਕਿੰਨਾ ਚੰਗਾ ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ ਜੰਮਦੇ ਮਰ ਜਾਂਦੇ ਚੰਗਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤੂੜੀ ਪਾਉਂਦੀ ਰਹੀ ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ। ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਵਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ ਤੁਹਾਡਾ ਸਵਾਗਤ ਹੈ।
4: ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ ਅਚਾਨਕ ਐਸਾ ਤੂਫਾਨ ਆਇਆ ਅਤੇ ਮੈਨੂੰ ਬੇਰੰਗੀ ਹੋ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ ਵੀ ਉਹ 'ਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ। ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸਮਾਰ ਸੁਪਨੇ ਮੇਰੇ ਅੱਖਾਂ ਦੇ ਬੇ
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ। ਗੁਰਪ੍ਰੀਤ ਸਫਰੀ ਜੀ ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ। ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ। ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ। ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ। ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ। ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ। ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ। ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਕਠਪੁਤਲੀਆਂ ਦੀ ਦਿੱਖ 'ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ। ਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
6: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਖੁਦਾ ਤੂੰ ਹੀ ਸਲਾਮਤ ਸਭ ਨਗਰ ਘਰ ਬਸਤੀਆਂ ਰੱਖੀ। ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜ ਤਾਂ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ, ਨਾ ਲਾਵੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਨਾ ਲਾਵੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਗਮਾਂ ਦੇ ਭਾਵ ਦਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ ਕਿਸਾਨ ਕੋਲ ਚੱਲ ਰਿਹਾ, ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
7: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ।

ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ, ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ, ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ, ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ, ਜੇ ਨਾ ਬੈਠੇ ਸੜਕਾਂ ਤੇ, ਜੇ ਨਾ ਬੈਠੇ ਸੜਕਾਂ ਤੇ ਦੱਸੋ ਕੀ ਹੋਰ ਵਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ, ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ, ਤੁਸੀਂ ਰੱਖ ਲਓ ਇਹਨਾਂ ਨੂੰ, ਤੁਸੀਂ ਰੱਖ ਲਓ ਇਹਨਾਂ ਨੂੰ, ਪੱਤੋ ਵਾਲੇ ਦਾ ਸੱਚ ਕਹਿਣਾ।

0: ਧੰਨਵਾਦ ਜੀ। ਮੈਂ ਹਰਪ੍ਰੀਤ ਪੱਤੋ।
1: ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਾਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਾਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਾਹੀ, ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ ਹਾਂ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾਂ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ ਮੇਰੇ ਬਚਪਨ

तेरा, हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ, ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ, ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ, ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਾ ਹੱਸਦਾ ਮੁਖੜਾ,

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

हसदे निक्के बुलना कोलों दूर सदा ही निराशा होई।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਏ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ।

0: मेरे बचपन, मेरे बचपन मोड़ मुहारा, सिर नेवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀ ਵੀ ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ ਹਰਦੀਪ ਦੀਪ ਜੀ। ਜੀ ਆਇਆਂ ਨੂੰ
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕੰਮ ਮਹਿਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸੱਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਜੇ ਦਾ ਹਰ ਇਕਰਾਰ ਹੀ ਝੂਠਾ ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ, ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: Suapa Radio.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੇ ਅੱਜ 8 ਮਈ 2025 ਦਾ ਦਿਹਾੜਾ ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, ਖੁੱਲ੍ਹੀਆਂ ਗੱਲਾਂ ਬਾਤਾਂ। ਫਰਾਈਡੇ ਵਾਲਾ ਦਿਨ ਹੈ ਜਿਹਦੇ ਵਿੱਚ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ, ਦੇਸ਼ ਭੇਤ ਦੀਆਂ ਖਬਰਾਂ ਤੇ ਹੋਰ ਸਾਂਝ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਤੇ ਨਾਲ ਦੀ ਨਾਲ ਅੱਜ ਨਵੇਂ ਨਾਵਲ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਰਹੇਗੀ। ਜੋ ਨਾਵਲ ਬੜਾ ਅਹਿਮੀਅਤ ਰੱਖਦਾ ਹੈ, ਖਾਸ ਕਰਕੇ ਪੰਜਾਬ ਦੇ ਨਾਲ ਵੀ, ਜੇ ਸਮਾਂ ਇਜਾਜ਼ਤ ਦੇਵੇ ਤਾਂ ਜ਼ਰੂਰ ਉਹਦੀ ਸ਼ੁਰੂਆਤ ਕਰਾਂਗੇ। ਕੁਝ ਅੰਸ਼ ਸ਼ੁਰੂਆਤ ਦੇ ਉਹਦੇ ਨੇ ਜ਼ਿਕਰ ਕਰਾਂਗੇ। ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਜਿਹੜਾ ਪਿਛੋਕੜ ਹੈ, ਇਤਿਹਾਸ ਹੈ, ਉਹਦਾ ਜ਼ਿਕਰ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ। ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇਸ਼ ਭੇਤ ਦੀਆਂ ਖਬਰਾਂ ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਜਿਹੜੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਸ ਦੇ ਰਾਹੀਂ ਜ਼ਰੂਰ ਦੱਸਣਾ ਤੇ ਮੈਂ ਵੀ ਇੱਧਰੋਂ ਚੈੱਕ ਕਰਨ ਲੱਗਿਆ ਹੋਇਆ। ਹਾਂਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ, ਓਕੇ ਹੈ ਜੀ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਦੋਸਤੋ, ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ। ਬਹੁਤ ਸਾਰੇ ਦੋਸਤ, ਸੱਜਣ, ਮਿੱਤਰ, ਸੁਨੇਹੇ ਵੀ ਆਉਣ ਲੱਗ ਪਏ ਨੇ ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ ਪਿਆਰ ਮੁਹੱਬਤ ਲਈ। ਤੇ ਖਿੱਚ ਕੇ ਰੱਖੋ ਜੀ, ਕਹਿੰਦੇ ਲੇਟ ਚੱਲ ਰਹੀ ਹੈ ਗੱਡੀ ਜੀ। ਹਾਂਜੀ, ਆਵਾਜ਼ ਓਕੇ ਹੈ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ ਸਭ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਜੇ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਅੰਗਰੇਜ਼ ਜੀ ਜੁੜੇ ਹੋਏ ਨੇ, ਲਾਈਕ ਨੰਬਰ 4 ਕਹਿੰਦੇ ਨੇ ਜੀ। ਤੇ ਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਕਰਦੇ ਹਾਂ ਸ਼ੁਰੂਆਤ ਫਿਰ। ਕਹਿੰਦੇ ਨੇ ਕਿ ਦੁੱਖ ਜਾਂ ਮੁਸੀਬਤ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਵਾਲੇ ਇਨਸਾਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ, ਉਹਨਾਂ ਦੇ ਨਾਂ ਇਤਿਹਾਸ ਦੇ ਵਿੱਚ ਲਿਖੇ ਜਾਂਦੇ ਨੇ। 8 ਮਈ 1886 ਦਾ ਸਮਾਂ ਯਾਦ ਕਰਦੇ ਹਾਂ। ਐਟਲਾਂਟਾ ਦੇ ਵਿੱਚ ਫਾਰਮਾਸਿਸਟ ਜੌਹਨ ਪੈਰਮਪਟਨ ਨੇ ਜਿਹੜਾ ਸੀ ਕੋਕਾ ਕੋਲਾ ਦਵਾਈ ਦੇ ਤੌਰ ਦੇ ਉੱਤੇ ਪਹਿਲੀ ਵਾਰ ਜਿਹੜਾ ਸੀ ਉਹਨੂੰ ਵੇਚਿਆ ਸੀ। ਤੇ ਕਈ ਵਾਰੀ ਜਦੋਂ ਇਹਨਾਂ ਮੁਲਕਾਂ ਦਾ ਪਿਛੋਕੜ ਲੱਭਦੇ ਹਾਂ, ਦੇਖਦੇ ਹਾਂ, ਇਹਨਾਂ ਮੁਲਕਾਂ ਦੇ ਵਿੱਚ ਅਸਲ ਦੇ ਵਿੱਚ ਜਦੋਂ ਕੋਕਾ ਕੋਲਾ ਦਾ ਜ਼ਿਕਰ ਆਉਂਦਾ ਤਾਂ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਮੈਡੀਕਲ ਸਟੋਰ ਦੇ ਉੱਤੇ ਜਿਹੜਾ ਸੀ ਇਹਨੂੰ ਮਿਲਦਾ ਸੀਗਾ। ਆਮ ਜਿਹੜਾ ਹੁਣ ਤਾਂ ਲੋਕ ਕੋਕਾ ਕੋਲਾ ਨੂੰ ਮਤਲਬ ਕਿ ਬੋਤਲ ਬੋਤਲ ਢਕਾਰ ਜਾਂਦੇ ਆ, ਪਰ ਪਹਿਲਾਂ ਇਹ ਮੈਡੀਸਨ ਦੇ ਤੌਰ ਦੇ ਉੱਤੇ ਲਈ ਜਾਂਦੀ ਸੀ। ਤੇ ਜਦੋਂ ਇਹਨਾਂ ਮੁਲਕਾਂ ਦਾ ਪਿਛੋਕੜ ਦੀ ਗੱਲ ਆਈ ਹੈ ਤਾਂ ਇੱਥੇ ਪੜ੍ਹਨ ਨੂੰ ਜ਼ਰੂਰ ਮਿਲ ਜਾਂਦਾ ਇਹਨਾਂ ਮੁਲਕਾਂ ਦੇ ਵਿੱਚ ਕਿ ਅਸਲ ਦੇ ਵਿੱਚ ਕੋਕਾ ਕੋਲਾ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀ। ਤੇ ਉਹ ਫਿਰ ਹੌਲੀ ਹੌਲੀ ਹੁਣ ਆਮ ਲੋਕਾਂ ਦੇ ਵਿੱਚ ਜਿਹੜਾ ਇੱਕ ਆਮ ਚੀਜ਼ ਬਣ ਕੇ ਰਹਿ ਗਿਆ, ਨਹੀਂ ਤਾਂ ਡਾਕਟਰ ਦੀ ਪਰਮਿਸ਼ਨ ਤੋਂ ਬਗੈਰ ਇਹਨੂੰ ਨਹੀਂ ਦਿੱਤਾ ਜਾਂਦਾ ਸੀ। 1899 ਦੇ ਵਿੱਚ ਵਾਸੂਦੇਵ ਚਾਪੇਕਰ ਦੀ ਸ਼ਹੀਦੀ ਹੁੰਦੀ ਹੈ। 1915 ਦੇ ਵਿੱਚ ਵਾਇਸ ਰਾਏ ਲਾਰਡ ਹਾਰਕਿੰਗ ਤੇ ਦਿੱਲੀ ਵਿਖੇ ਜਿਹੜਾ ਸੀ ਬੰਬ ਸੁੱਟਣ ਦੇ ਕੇਸ ਦੇ ਵਿੱਚ ਭਾਈ ਬਾਲ ਮੁਕੰਦ ਕਰਿਆਲਾ ਜੇਲਮ ਨੂੰ ਜਿਹੜੇ ਸੀ ਅੰਬਾਲਾ ਜੇਲ, ਅਵਧ ਬਿਹਾਰੀ ਤੇ ਮਾਸਟਰ ਅਮੀਰ ਚੰਦ ਹੁਣਾਂ ਨੂੰ ਦਿੱਲੀ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। 1945 ਦੇ ਵਿੱਚ ਜਰਮਨੀ ਦੇ ਵੱਲੋਂ ਆਤਮ ਸਮਰਪਣ ਕਰਨ ਦੇ ਉੱਤੇ ਦੂਜਾ ਵਿਸ਼ਵ ਯੁੱਧ ਖਤਮ ਹੋਇਆ। 1962 ਦੇ ਵਿੱਚ ਕਲਕੱਤਾ 'ਚ ਰਵਿੰਦਰ ਭਾਰਤੀ ਵਿਸ਼ਵ ਵਿਦਿਆਲੇ ਦੀ ਜਿਹੜੀ ਸਥਾਪਨਾ ਕੀਤੀ ਗਈ ਤੇ 1980 ਦੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸਮਾਲ ਪੋਕਸ ਜਿਹੜਾ ਯਾਨੀ ਕਿ ਚੇਚਕ ਜਿਹੜੀ ਹੈ ਸਮਾਲ ਪੋਕਸ ਜਿਹੜੇ ਨੇ ਚੇਚਕ ਖਤਮ ਹੋਣ ਦਾ ਜਿਹੜਾ ਸੀ ਐਲਾਨ ਕੀਤਾ ਸੀ। ਤੇ ਵਿਸ਼ਵ ਰੈੱਡ ਕਰਾਸ ਦਿਵਸ ਜਿਹੜਾ ਅੱਜ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ, ਵਿਸ਼ਵ ਥੈਲੇ ਸੀਮੀਆਂ ਦਿਵਸ ਵੀ ਇਹਨੂੰ ਜਿਹੜਾ ਕਿਹਾ ਜਾਂਦਾ। ਪਰ ਪੰਜਾਬ ਦੇ ਵਿੱਚ ਸਾਡੇ ਧਰਮ ਦੇ ਦੌਰਾਨ ਜਦੋਂ ਰੈੱਡ ਕਰਾਸ ਦੀ ਗੱਲ ਆਉਂਦੀ ਹੈ ਤਾਂ ਕਨਈਆ ਜੀ ਦਾ ਜ਼ਿਕਰ ਪਹਿਲਾਂ ਆ ਜਾਂਦਾ। ਹਰ ਸਾਲ 8 ਮਈ ਦਾ ਦਿਹਾੜਾ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਭਾਰਤ ਦੇ ਵਿੱਚ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ, ਜੋ ਕਿ 8 ਮਈ 1828 ਅਤੇ 30 ਅਕਤੂਬਰ 1910 ਦਾ ਉਹਨਾਂ ਦਾ ਸਫ਼ਰ ਹੈ, ਜਨਮ ਉਹਨਾਂ ਦਾ 8 ਮਈ ਦਾ ਹੈ ਅਤੇ 30 ਅਕਤੂਬਰ 1910 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿੰਦੇ ਆ। 1828 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਜਨਮ ਦੇ ਮੌਕੇ ਵਰਲਡ ਰੈੱਡ ਕਰਾਸ ਰੈੱਡ ਕਿਰੀਸੈਟ ਡੇ ਜਿਹੜਾ ਵਜੋਂ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ। ਵਲੰਟੀਅਰਸ ਜਿਹੜੇ ਨੇ, ਵਲੰਟਰਿਜ਼ਮ ਭਾਵ ਸਵੈ ਸੇਵਾ, ਰੈੱਡ ਕਰਾਸ ਦੇ 7 ਸੁਨਹਿਰੀ ਅਸੂਲਾਂ ਦੇ ਵਿੱਚੋਂ ਇੱਕ ਹੈ। ਰੈੱਡ ਕਰਾਸ ਇੱਕ ਸਵੈ ਸੇਵਕਾਂ ਦੀ ਜਥੇਬੰਦੀ ਹੈ। ਇਸ ਦੇ ਸਮੁੱਚੇ ਕੰਮ ਦਾ ਧੁਰਾ ਹੀ ਸਵੈ ਸੇਵਾ ਹੈ। ਦੁੱਖ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ, ਰੈੱਡ ਕਰਾਸ ਦਾ ਕੰਮ ਬਿਨਾਂ ਕਿਸੇ ਭੇਦਭਾਵ ਦੇ ਦੁਖੀ ਮਾਨਵਤਾ ਦੀ ਜੜੀ ਹੈ, ਹਰ ਥਾਂ ਦੇ ਉੱਤੇ ਸੇਵਾ ਕਰਨਾ ਹੈ। ਇਸ ਦੀ ਇਹ ਸੇਵਾ ਨਿਰਸਵਾਰਥ ਕਹਿੰਦੇ ਹੁੰਦੀ ਹੈ, ਕਹਿੰਦੇ ਨੇ। ਰੈੱਡ ਕਰਾਸ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਲਾਲਚ ਨਹੀਂ ਕਹਿੰਦੇ। ਸੇਵਾ ਦੇ ਕੰਮ ਤੋਂ ਰੈੱਡ ਕਰਾਸ ਆਪਣੇ ਲਈ, ਆਪਣੀ ਜਥੇਬੰਦੀ ਦੇ ਲਈ ਕੋਈ ਵੀ ਲਾਭ ਪ੍ਰਾਪਤ ਨਹੀਂ ਕਰਦੀ। ਰੈੱਡ ਕਰਾਸ ਸੰਸਥਾਵਾਂ ਦਾ ਵਿਸ਼ਵ ਦੇ ਲਗਭਗ 1990 ਦੇਸ਼ਾਂ ਦੇ ਵਿੱਚ ਬਹੁਤ ਵੱਡਾ ਦਾਇਰਾ ਹੈ ਅਤੇ ਸੰਸਾਰ ਭਰ ਦੇ ਵਿੱਚ ਕਰੋੜਾਂ ਲੋਕ ਇਨ੍ਹਾਂ ਦੇ ਨਾਲ ਜੁੜੇ ਹੋਏ ਨੇ। ਇਨ੍ਹਾਂ ਸਵੈ ਸੇਵਕਾਂ ਸਦਕਾ ਹੀ ਰੈੱਡ ਕਰਾਸ ਦਾ ਸੇਵਾ ਦਾ ਕੰਮ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ। ਜਿਵੇਂ ਕਿ ਸਾਡੇ ਇੱਥੇ ਜਿਹੜੇ ਨੇ ਸੈਕਿੰਡ ਹੈਂਡ ਸਟੋਰ ਨੇ ਕੁਝ, ਜਿਨ੍ਹਾਂ ਨੂੰ ਨਿਰਧਾਰਿਤ ਕੀਤਾ ਹੈ, ਉਹਨਾਂ ਦੇ ਵਿੱਚ ਵਲੰਟੀਅਰ ਕੰਮ ਵੀ ਕਰਦੇ ਆ। ਫਿਰ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੀ ਉੱਥੋਂ ਕਰਿੰਦੇ ਭੇਜੇ ਜਾਂਦੇ ਆ ਕੰਮ ਕਾਰ ਦੇ ਲਈ, ਹੈਲਪ ਦੇ ਲਈ। ਅਤੇ ਉੱਥੇ ਜਿਹੜਾ ਡਿਜ਼ਾਸਟਰ ਕੁਝ ਹੁੰਦਾ, ਕੁਝ ਵੀ ਹੁੰਦਾ, ਅਤੇ ਜਿੰਨੇ ਵੀ ਪੁਰਾਣੇ ਕੱਪੜੇ ਨੇ ਸਮੇਂ ਸਮੇਂ ਦੇ ਉੱਤੇ ਲੋਕ ਹਰ ਰੋਜ਼ ਹੀ ਉੱਥੇ ਦਿੰਦੇ ਨੇ, ਅਤੇ ਉਹਨਾਂ ਨੂੰ ਜਿਹੜਾ ਚੰਗੇ ਕੱਪੜੇ ਨੇ ਉਹਨਾਂ ਨੂੰ ਵੇਚ ਲਿਆ ਜਾਂਦਾ। ਲੋਕ ਜਿਹੜੇ ਨੇ ਮਾਰਕੀਟਿੰਗ ਕਰਨ ਆਉਂਦੇ ਆ ਸੈਕਿੰਡ ਹੈਂਡ ਸਟੋਰ ਦੇ ਉੱਤੋਂ, ਅਤੇ ਉਹਨਾਂ ਨੂੰ ਪੇ ਕਰਦੇ ਆ, ਅਤੇ ਉਹ ਫਿਰ ਪੇ ਜਿਹੜੀ ਹੈ ਸਾਰੇ ਇਹਨਾਂ ਕੰਮਾਂ ਦੇ ਉੱਤੇ ਵੀ ਲਾਈ ਜਾਂਦੀ ਹੈ। ਭਾਰਤ ਦੀ ਗੱਲ ਕਰੀਏ ਤਾਂ ਕੋਵਿਡ-19 ਤੋਂ ਮਾਨਵ ਜਾਤੀ ਨੂੰ ਬਚਾਉਣ ਦੇ ਵਿੱਚ ਜਿੱਥੇ ਕੇਂਦਰ, ਰਾਜ ਸਰਕਾਰਾਂ ਅਤੇ ਸਿਹਤ ਮੰਤਰਾਲਾ ਉੱਪਰਲੇ ਜਿਹੜਾ ਉਪਰਾਲੇ ਕੀਤੇ ਹੈ, ਉੱਥੇ ਹੀ ਰੈੱਡ ਕਰਾਸ ਸੁਸਾਇਟੀਜ਼ ਦੀ ਵੀ ਜਿਹੜੀ ਆਪਣੇ ਨੈੱਟਵਰਕ ਦੇ ਰਾਹੀਂ ਸਰਕਾਰਾਂ ਦਾ ਸਹਿਯੋਗ ਕਹਿੰਦੇ ਕੀਤਾ ਹੈ। ਭਾਰਤ ਰੈੱਡ ਕਰਾਸ ਸੁਸਾਇਟੀ ਦੇ ਦੇਸ਼ ਭਰ ਦੇ ਵਿੱਚ 40,000 ਦੇ ਲਗਭਗ ਵਲੰਟੀਅਰਸ ਜਿਹੜੇ ਨੇ ਅਤੇ 550 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਸਹਾਇਤਾ ਸੇਵਾਵਾਂ ਦੇ ਰਹੇ ਨੇ। ਕੋਵਿਡ-19 ਦੇ ਸੰਕਟ ਦੇ ਦੌਰਾਨ ਪੰਜਾਬ ਰਾਜ ਰੈੱਡ ਕਰਾਸ ਦੀਆਂ ਜਿਹੜੀਆਂ ਜ਼ਿਲ੍ਹਾ ਸ਼ਾਖਾਵਾਂ ਦੇ ਵਲੰਟੀਅਰਸ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੁੱਕਾ ਰਾਸ਼ਨ, ਤਿਆਰ ਕੀਤੇ ਹੋਏ ਖਾਣੇ ਦੇ ਪੈਕਟਸ, ਮਰੀਜ਼ਾਂ ਦੇ ਲਈ ਦਵਾਈਆਂ, ਆਈਸੋਲੇਸ਼ਨ ਸੈਂਟਰ ਦੇ ਲਈ ਬਿਲਡਿੰਗਸ ਦੀਆਂ ਜਿਹੜੀਆਂ ਹੋਰ ਲੋੜੀਂਦੀਆਂ ਸਮਾਨ ਜਾਂ ਚੀਜ਼ਾਂ ਨੇ, ਫੈਮਿਲੀਜ਼ ਦੇ ਲਈ ਹਾਈਜੈਨਿਕ ਜਿਹੜਾ ਕਿੱਟਸ, ਹੈਲਥ ਵਰਕਰਸ ਦੇ ਲਈ PPE ਕਿੱਟਸ, ਐਂਬੂਲੈਂਸ ਸੇਵਾਵਾਂ, ਸੈਨੀਟਾਈਜ਼ਰਸ, ਫੇਸ ਮਾਸਕ, ਗਲਵਜ਼, ਐਨੀਮਲ ਕੇਅਰ ਲਈ ਜਿਹੜਾ ਫੀਡ ਹੈ, ਹੈਂਡ ਵਾਸ਼ਿੰਗ ਕਿੱਟਸ, ਸੈਨੇਟਰੀ ਪੈਡਸ, ਇਨਫਰਾਰੈੱਡ ਥਰਮੋਮੀਟਰਸ ਅਤੇ ਖੂਨਦਾਨ ਸੇਵਾਵਾਂ ਪ੍ਰਦਾਨ ਕੀਤੀਆਂ। ਅੱਜ ਇਸ ਦਿਵਸ ਦੇ ਉੱਤੇ ਰੈੱਡ ਕਰਾਸ ਸੰਸਥਾ ਜਿਹੜੀ ਹੈ ਉਹਦੇ ਬਾਨੀ ਹੈਨਰੀ ਡਿਊਨਾ ਨੂੰ ਸ਼ਰਧਾ ਪੂਰਵਕ ਯਾਦ ਕੀਤਾ ਜਾਂਦਾ ਹੈ, ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਉਸਦੇ ਯਤਨਾਂ ਸਦਕਾ ਹੀ ਬੱਝਿਆ ਸੀ। ਉਸਨੇ ਭਾਵੇਂ ਸਾਰੀ ਉਮਰ ਮੁਸ਼ਕਲ ਹਾਲਾਤਾਂ ਦੇ ਵਿੱਚ ਕੱਟੀ, ਜਦੋਜਹਿਦ ਕੀਤੀ, ਪਰ ਮਨੁੱਖਤਾ ਦੀ ਸੇਵਾ ਹਰ ਪਲ ਉਸਦੇ ਜਿਹੜਾ ਸਾਹਮਣੇ ਰਹੀ ਹੈ। ਦੁਨੀਆਂ ਦੀ ਇਸ ਮਹਾਨ ਪਰ ਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਦੇ ਵਿੱਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਵਾਸੀ ਹੈਨਰੀ ਡਿਊਨਾ ਨੇ ਦੇ ਯਤਨਾਂ ਦੇ ਸਦਕਾ ਹੀ ਹੋਈ। 24 ਜੂਨ 1859 ਨੂੰ ਇਟਲੀ ਦੇ ਉੱਤਰੀ ਹਿੱਸੇ ਦੇ ਇੱਕ ਕਸਬੇ ਸਾਲਫਰੀਨੋ ਦੇ ਵਿੱਚ ਯੂਰਪ ਦੀ ਇੱਕ ਭਿਆਨਕ ਲੜਾਈ ਲੜੀ ਗਈ ਸੀ। ਹਰ ਪਾਸੇ ਫੱਟੜ ਸੈਨਿਕ ਤੜਫ ਰਹੇ ਨੇ, ਲਾਸ਼ਾਂ ਦੇ ਢੇਰ ਲੱਗੇ ਹੋਏ ਨੇ, 40,000 ਸੈਨਿਕ ਯੁੱਧ ਖੇਤਰ ਦੇ ਵਿੱਚ ਮੋਏ ਜਾਂ ਅੱਧ ਮੋਏ ਪਏ ਨੇ, ਪਾਣੀ ਦੀ ਇੱਕ ਇੱਕ ਬੂੰਦ ਦੇ ਲਈ ਜ਼ਖਮੀ ਸੈਨਿਕ ਕਰਾ ਰਹੇ ਨੇ, ਤੜਫ ਰਹੇ ਨੇ, ਅਤੇ ਉਨ੍ਹਾਂ ਦੀ ਮੱਲਮ ਪੱਟੀ ਕਰਨ ਵਾਲਾ ਜਾਂ ਉਨ੍ਹਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਨਹੀਂ ਸੀ। ਹੈਨਰੀ ਡਿਊਨਾ ਨੇ ਆਪਣੇ ਜੀਵਨ 'ਚ ਕਦੇ ਜੰਗ ਨਹੀਂ ਸੀ ਵੇਖੀ। ਇਹ ਸਭ ਕੁਝ ਵੇਖ ਕੇ ਉਸਦਾ ਦਿਲ ਜਿਹੜਾ ਪਸੀਜਿਆ ਜਾਂਦਾ ਹੈ ਅਤੇ ਹਿੱਲ ਗਿਆ। ਉਹ ਭਾਵੇਂ ਇਕੱਲਾ ਸੀ ਪਰ ਤੜਫ ਰਹੇ ਸੈਨਿਕਾਂ ਦੀ ਜਾਨ ਬਚਾਉਣ ਦੇ ਹਿੱਤ ਜੰਗ ਦੇ ਮੈਦਾਨ ਦੇ ਵਿੱਚ ਨਿੱਤਰ ਪੈਂਦਾ ਹੈ। ਉਹਨੇ ਇਟਲੀ ਦੇ ਵਿੱਚ ਕਸਬੇ ਕਾਂਸਟੀਲੀਅਨ ਦੇ ਪੁਰਸ਼, ਇਸਤਰੀਆਂ ਅਤੇ ਲੜਕੇ ਲੜਕੀਆਂ ਇਕੱਠੇ ਕੀਤੇ ਅਤੇ ਉਹਨਾਂ ਨੂੰ ਜ਼ਖਮੀਆਂ ਦੀ ਸੇਵਾ ਦੇ ਲਈ ਪ੍ਰੇਰਿਤ ਕੀਤਾ। ਇਨ੍ਹਾਂ ਸਵੈ ਸੇਵਕਾਂ ਦੇ ਪਾਸੋਂ ਡਿਊਨਾ ਨੇ ਇਹ ਜਿਹੜਾ ਪ੍ਰਣ ਲੈ ਲਿਆ ਉੱਥੋਂ ਕਿ ਉਹ ਫੱਟੜਾਂ ਦੀ ਜਿਹੜੀ ਹੈ ਸੇਵਾ ਕਰਦੇ ਸਮੇਂ ਕੌਮਾਂ ਦਾ ਭਿੰਨ ਭੇਦ ਜਿਹੜੀਆਂ ਕੌਮਾਂ ਨੇ ਉਹਨਾਂ ਦਾ ਕੋਈ ਵੀ ਭੇਦਭਾਵ ਨਹੀਂ ਕਰਨਗੇ, ਉਹਨਾਂ ਨੂੰ ਮਨੁੱਖ ਸਮਝ ਕੇ ਉਹਨਾਂ ਦੀ ਸੇਵਾ ਕਰਨਗੇ। ਉਸਨੇ ਇਟਲੀ ਦੇ ਵਸਨੀਕਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਦਿਨ ਰਾਤ ਸੇਵਾ ਸੰਭਾਲ ਕੀਤੀ ਤੇ ਮਾਨਵ ਜਾਤੀ ਦੀ ਸੇਵਾ ਦੇ ਲਈ ਨਵੇਂ ਦੌਰ ਦਾ ਜਿਹੜਾ ਆਰੰਭ ਕਰ ਦਿੱਤਾ, ਜਿਸਦਾ ਮੂਲ ਆਧਾਰ ਨਿਸ਼ਕਾਮ ਸੇਵਾ ਸੀ। ਭਾਰਤ ਦੇ ਵਿਚ ਰੈੱਡ ਕਰਾਸ ਸੰਸਥਾ ਭਾਰਤ ਸਰਕਾਰ ਦੇ ਐਕਟ 15 ਦੇ ਅਧੀਨ 1920 ਦੇ ਵਿਚ ਬਣੀ। ਅੱਜ ਸੰਸਾਰ ਦੇ ਲਗਭਗ ਹਰ ਮੁਲਕ ਦੇ ਵਿਚ ਰੈੱਡ ਕਰਾਸ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਨੇ ਤੇ ਰੈੱਡ ਕਰਾਸ ਸੰਸਥਾਵਾਂ ਦਾ ਮੁੱਖ ਉਦੇਸ਼ ਜਿੱਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ ਸੰਭਾਲ ਕਰਨਾ, ਉਥੇ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਵੀ ਇਸ ਸੰਸਥਾ ਦਾ ਮੁੱਖ ਮਹੱਤਵ ਹੈ। ਰੈੱਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਨੇ ਮਾਨਵ ਸੇਵਾ ਦੀ ਜੋ ਲਈ ਸੰਨ 1859 ਦੇ ਵਿਚ ਸਲਫਰੀਨੋ ਦੀ ਜੰਗ ਦੇ ਮੈਦਾਨ ਦੇ ਵਿਚ ਕੰਮ ਕਰਕੇ ਪਾਈ। ਹੈਨਰੀ ਡਿਊਨਾ ਤੋਂ 180 ਸਾਲ ਪਹਿਲਾਂ ਜਨਮੇ ਭਾਈ ਘਨੱਈਆ ਜੀ ਨੇ ਲਗਭਗ 225 ਸਦੀਆਂ ਪਹਿਲਾਂ ਪੰਜਾਬ ਦੀ ਪਵਿੱਤਰ ਨਗਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਾ ਕੋਈ ਬੈਰੀ ਨਾ ਹੀ ਬੇਗਾਨਾ ਦੇ ਸਿਧਾਂਤ ਦੇ ਉੱਤੇ ਚਲਦਿਆਂ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਤੇ ਮਰਮ ਪੱਟੀ ਜਿਹੜੀ ਕਰਕੇ ਇਸ ਸਥਿਤੀ ਸਿਧਾਂਤ ਦੀ ਜਿਹੜੀ ਨੀਂਹ ਰੱਖੀ ਸੀ। ਇਸ ਤਰ੍ਹਾਂ ਪੰਜਾਬ ਦੇ ਵਿਚ ਭਾਈ ਘਨੱਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਬਹੁਤ ਸਮਾਂ ਪਹਿਲਾਂ ਹੀ ਜਨਮ ਦੇ ਦਿੱਤਾ ਸੀ। ਮਨੁੱਖਤਾ ਦੀ ਖੂਬ ਸੇਵਾ ਕੀਤੀ। ਪੰਜਾਬ ਦੇ ਵਿਚ ਭਾਈ ਘਨੱਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਜਿਹੜਾ ਹੈ ਪਰਿਵਰਤਕ ਦੇ ਤੌਰ ਦੇ ਉੱਤੇ ਯਾਦ ਕੀਤਾ ਜਾਂਦਾ ਹੈ। ਭਾਈ ਘਨੱਈਆ ਜੀ ਤੇ ਹੈਨਰੀ ਡਿਊਨਾ ਦੇ ਆਦਰਸ਼ਾਂ ਦੇ ਨੇ ਜਿਹੜਾ ਸੀ ਦੁਨੀਆਂ ਭਰ ਦੇ ਕਰੋੜਾਂ ਸਵੈ ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਤੇ ਸੇਵਾ ਦੇ ਧਾਗੇ ਦੇ ਨਾਲ ਬੰਨਿਆ ਹੋਇਆ। ਅੱਜ ਲੋੜ ਹੈ ਕਿ ਅਸੀਂ ਪੀੜਤ ਮਾਨਵਤਾ ਦੀ ਭਲਾਈ ਦੇ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਛਾਣੀਏ, ਅਜਿਹੀਆਂ ਮਾਨਵਤਾਵਾਦੀ ਸੰਸਥਾਵਾਂ ਨਾਲ ਜੁੜੀਏ ਤੇ ਸਮਾਜ ਸੇਵਾ ਦੇ ਇਸ ਦਾਇਰੇ ਨੂੰ ਹੋਰ ਵਿਸ਼ਾਲ ਕਰੀਏ ਤਾਂ ਜੋ ਦੁਖੀ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ ਘਰ ਜਿਹੜਾ ਪਹੁੰਚਾਇਆ ਜਾ ਸਕੇ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਰੈੱਡ ਕਰਾਸ ਦੇ ਉੱਤੇ ਤੇ ਹੁਣ ਚੱਲਦੇ ਆਪਾਂ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਤੇ 10-15 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਅੱਜ ਦੋਸਤੋ 8 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੋ ਸਿੱਖ ਸਿਆਸਤ ਤੇ ਸੂਬੇ ਦੀ ਸਿਆਸਤ ਦੇ ਵਿਚ ਵਾਪਰ ਰਿਹਾ। ਦੇ ਦਿੱਤਾ ਹੈ ਜੀ 15 ਦਿਨਾਂ ਦਾ ਅਲਟੀਮੇਟਮ ਜਥੇਦਾਰ ਸਾਹਿਬ ਨੇ। ਈਡੀ ਰੇਡਸ ਦੇ ਵਿਚ ਖੁੱਲ੍ਹੇ ਹੈ ਭੇਦ, ਕੁਝ ਹੇਰ ਫੇਰ ਵੀ ਲੱਗਦਾ ਹੈ। ਸੰਦੀਪ ਪਾਠਕ ਸਾਹਿਬ ਦੀ ਜਿਹੜੀ ਐਫ ਆਈ ਆਰ ਹੈ ਉਹਦੇ ਵਿਚ ਕਿਤੇ ਨਾ ਕਿਤੇ ਕੁਝ ਡਰਾਮਾ ਜਾਂ ਕੁਝ ਨਾ ਕੁਝ ਚੱਲ ਰਿਹਾ ਤੇ ਉਹ ਆਪਣੀ ਐਫ ਆਈ ਆਰ ਦੀ ਮੰਗ ਕਰ ਰਹੇ ਨੇ ਪਰ ਨਜ਼ਰ ਕੁਝ ਨਹੀਂ ਆਉਂਦਾ। ਦੂਸਰੇ ਪਾਸੇ ਟਰੰਪ ਦੇ ਨਵੇਂ ਫੈਸਲੇ ਆਏ ਨੇ ਇਮੀਗ੍ਰੇਸ਼ਨ ਦੇ ਵਿਚ ਵੀ ਤੇ ਇਸੇ ਤਰ੍ਹਾਂ ਹੀ ਇੰਦੂਸ ਯਾਨੀ ਕਿ ਭਾਰਤ ਜਿਹੜਾ ਜਲ ਸੰਧੀ ਹੈ ਆਪਣਾ ਸਿੰਧੂ ਘਾਟੀ ਜਾਂ ਸਿੰਧੂ ਨਦੀ ਦਾ ਜਿਹੜਾ ਪਾਣੀ ਦੀ ਗੱਲ ਹੈ ਭਾਰਤ ਨੇ ਬਿਆਨ ਦਿੱਤਾ।

ਤੇ ਅੱਜ ਉਥੇ ਵਿਸਫੋਟਕ ਹੋਏ ਹੈ। ਸਿੰਧੂ ਜਲ ਸੰਧੀ ਦੇ ਉਤੇ ਭਾਰਤ ਦਾ ਸਖ਼ਤ ਰੁਖ ਹੈ ਕਿ ਜਿੰਨਾ ਚਿਰ ਤੁਸੀਂ ਦਹਿਸ਼ਤਗਰਦੀ ਖਤਮ ਨਹੀਂ ਕਰੋਗੇ ਤੇ ਉਨਾ ਚਿਰ ਪਾਣੀ ਜਿਹੜਾ ਇਸੇ ਤਰ੍ਹਾਂ ਬੰਦ ਰਹੇਗਾ। ਬ੍ਰਿਟੇਨ ਦੀਆਂ ਚੋਣਾਂ ਦੇ ਵਿਚ ਲੇਬਰ ਪਾਰਟੀ ਨੂੰ ਝਟਕਾ ਲੱਗਿਆ ਤੇ ਉਹਦੇ ਵਿਚ ਜਿਹੜਾ PM ਨੇ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਦੇ ਉਤੇ ਲੈ ਲਈ ਹੈ। ਟਰੰਪ ਪ੍ਰਸ਼ਾਸਨ ਦੇ ਬਦਲੇ ਫੈਸਲੇ ਤੇ ਵਿਸ਼ਵ ਸਿਆਸਤ ਦੇ ਹੋਰ ਅਹਿਮ ਮੋੜਾਂ ਦੇ ਉਤੇ ਵੀ ਖੁੱਲੀ ਚਰਚਾ ਕਰਦੇ ਆ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿਚ ਕੰਮਕਾਜ ਠੱਪ ਜਿਹੜਾ ਹੋ ਗਿਆ। ਨਵੇਂ ਕਿਰਾਏਦਾਰੀ ਐਕਟ ਦੇ ਵਿਰੁੱਧ ਵਕੀਲਾਂ ਦੇ ਵੱਲੋਂ ਹੜਤਾਲ ਜਿਹੜੀ ਕਰ ਦਿੱਤੀ ਗਈ ਹੈ। 13 ਮਈ ਤੱਕ ਅਦਾਲਤੀ ਕੰਮਾਂ ਤੋਂ ਦੂਰ ਰਹਿਣਗੇ ਵਕੀਲ ਸਾਹਿਬ। ਨੋਟਰੀ ਅਤੇ ਓਥ ਕਮਿਸ਼ਨਰ ਵੀ ਹੜਤਾਲ ਦੇ ਵਿਚ ਸ਼ਾਮਲ ਨੇ। ਚੰਡੀਗੜ੍ਹ ਦੇ ਵਿਚ ਨਵੇਂ ਨੋਟੀਫਾਈ ਕੀਤੇ ਗਏ ਕਿਰਾਏਦਾਰੀ ਐਕਟ ਜਿਹੜਾ ਵਿਰੁੱਧ ਵਕੀਲਾਂ ਨੇ ਮੋਰਚਾ ਖੋਲ ਦਿੱਤਾ। ਡਿਸਟ੍ਰਿਕਟ ਬਾਰ ਐਸੋਸੀਏਸ਼ਨ DBA ਚੰਡੀਗੜ੍ਹ ਦੀ ਜਨਰਲ ਹਾਊਸ ਮੀਟਿੰਗ ਦੇ ਵਿਚ ਲਏ ਗਏ ਫੈਸਲੇ ਦੇ ਅਨੁਸਾਰ ਵਕੀਲਾਂ ਨੇ ਅੱਜ ਤੋਂ ਕੰਮ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਇਹ ਹੜਤਾਲ 13 ਮਈ 2026 ਤੱਕ ਜਿਹੜੀ ਜਾਰੀ ਰਹੇਗੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਚੌਹਾਨ ਹੋਣਾ ਨੇ ਦਸਿਆ ਕਿ ਨਵੇਂ ਐਕਟ ਦੇ ਵਿਰੁੱਧ ਕਾਨੂੰਨੀ ਲੜਾਈ ਲੜਨ ਦੇ ਲਈ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿਚ ਰਿਟ ਪਟੀਸ਼ਨ ਦਾਇਰ ਕਰੇਗੀ। ਇਸ ਕਮੇਟੀ ਦੇ ਵਿਚ NK ਨੰਦਾ, ਯੋਗਸ਼ ਮਿੱਤਲ ਤੇ ਵਿਨੋਦ ਜਿਹੜੇ ਨੇ ਚੋਡਾ ਚੱਡੇ ਹੁਣੇ ਚੱਡਾ ਹੁਣੇ ਨੇ ਜੀ ਚੋਡਾ ਲਿਖਿਆ ਇੱਥੇ ਤੇ ਪਵਨ ਸ਼ਰਮਾ, ਵਿਨੋਦ ਵਰਮਾ ਹੁਣਾਂ ਨੂੰ ਸ਼ਾਮਲ ਕੀਤਾ ਹੈ। ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਦੀਪ ਗੁੱਜਰ ਹੁਣਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਣ ਵਾਲੀ ਨੈਸ਼ਨਲ ਲੋਕ ਅਦਾਲਤ ਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਏਗਾ। ਹੜਤਾਲ ਦੇ ਦੌਰਾਨ ਟ੍ਰੈਫਿਕ ਚਲਾਨਾਂ ਸਮੇਤ ਕੋਈ ਵੀ ਮਾਮਲਾ ਅਦਾਲਤ ਦੇ ਵਿਚ ਪੇਸ਼ ਨਹੀਂ ਕੀਤਾ ਜਾਏਗਾ। ਉਨਾਂ ਸਪਸ਼ਟ ਕੀਤਾ ਕਿ ਨੋਟਰੀ ਅਤੇ ਓਥ ਜਿਹੜਾ ਕਮਿਸ਼ਨਰ ਹੈ ਉਹ ਵੀ ਇਸ ਹੜਤਾਲ ਦਾ ਹਿੱਸਾ ਰਹਿਣਗੇ। ਨਿਯਮ ਤੋੜਨ ਵਾਲਿਆਂ ਨੂੰ ਹੋਵੇਗਾ ਇਹਦੇ ਉੱਤੇ ਜੁਰਮਾਨਾ। ਮੀਟਿੰਗ ਦੇ ਵਿਚ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਵੀ ਵਕੀਲ ਹੜਤਾਲ ਦੇ ਦੌਰਾਨ ਅਦਾਲਤ ਦੇ ਵਿਚ ਪੇਸ਼ ਹੁੰਦਾ ਹੈ ਜਾਂ ਆਪਣੇ ਇੰਟਰਨ ਨੂੰ ਭੇਜਦਾ ਹੈ ਤਾਂ ਉਸ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਊ ਤੇ ਹੜਤਾਲ ਦੇ ਅਗਲੇ ਰੂਪ ਰੇਖਾ ਦੇ ਬਾਰੇ ਫੈਸਲਾ ਲੈਣ ਦੇ ਲਈ 13 ਮਈ ਨੂੰ ਸਵੇਰੇ 11 ਵਜੇ ਦੁਬਾਰਾ ਮੀਟਿੰਗ ਸੱਦੀ ਗਈ ਹੈ। ਵਕੀਲਾਂ ਦੇ ਇਸ ਕਦਮ ਦੇ ਨਾਲ ਅਦਾਲਤ ਦੇ ਵਿਚ ਆਉਣ ਵਾਲੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਹੁਣ ਪੈ ਸਕਦੈ। ਦੂਸਰੇ ਪਾਸੇ ਟਰਾਈਡੈਂਟ ਗਰੁੱਪ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਜਿਹੜਾ ਝਟਕਾ ਲੱਗਿਆ ਤੇ BJP ਦੇ ਵਿਚ ਸ਼ਾਮਲ ਰਜਿੰਦਰ ਗੁਪਤਾ ਦੀ ਅਗਲੀ ਹੁਕਮਾਂ ਤੱਕ ਸੁਰੱਖਿਆ ਜਾਰੀ ਰੱਖਣ ਦਾ ਆਦੇਸ਼ ਜਿਹੜਾ ਦੇ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਲਕੀਅਤ ਵਾਲੇ ਬਰਨਾਲਾ ਸਥਿਤ ਟਰਾਈਡੈਂਟ ਗਰੁੱਪ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਮਾਮਲੇ ਚ ਅੰਤਰਿਮ ਰਾਹਤ ਦੇ ਦਿੱਤੀ ਗਈ। ਇਹ ਮਾਮਲਾ ਬਹੁਤ ਜਿਹੜਾ ਮੁੱਖ ਜੱਜ ਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਦੇ ਸਾਹਮਣੇ ਜਿਹੜਾ ਸੁਣਵਾਈ ਦੇ ਲਈ ਪੇਸ਼ ਹੋਇਆ ਸੀ। ਪਟੀਸ਼ਨ ਕਰਤਾ ਕੰਪਨੀ ਨੇ ਅਦਾਲਤ ਦੇ ਵਿਚ ਦੋਸ਼ ਲਾਇਆ ਕਿ ਬੋਰਡ ਦੇ ਵੱਲੋਂ ਕੀਤੀ ਗਈ ਇਹ ਕਾਰਵਾਈ ਮਨਮਾਨੀ, ਬਦਲਾਖੋਰੀ ਤੇ ਸਿਆਸੀ ਬਦਲਾਖੋਰੀ ਤੋਂ ਜਿਹੜਾ ਪ੍ਰੇਰਿਤ ਸੀ। ਮਾਮਲੇ ਦਾ ਨਿਪਟਾਰਾ ਕਰਦਿਆਂ ਹਾਈਕੋਰਟ ਨੇ ਟਿੱਪਣੀ ਕੀਤੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਸਾਬਤ ਕਰਨ ਦੇ ਵਿਚ ਅਸਫਲ ਰਿਹਾ ਹੈ ਕਿ ਉਥੇ ਕੋਈ ਵੀ ਅਜਿਹੀ ਐਮਰਜੈਂਸੀ ਸਥਿਤੀ ਸੀ ਜਿਸ ਤੋਂ ਇਹ ਸੰਕੇਤ ਮਿਲੇ ਕਿ ਕਿਸੇ ਨਾਲੇ, ਖੂਹ ਜਾਂ ਜ਼ਮੀਨ ਨੂੰ ਜ਼ਹਿਰੀਲੇ ਕੂੜੇ ਦੇ ਨਾਲ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ। ਅਦਾਲਤ ਨੇ ਆਪਣੇ ਫੈਸਲੇ ਦੇ ਵਿਚ ਸਪਸ਼ਟ ਕੀਤਾ ਕਿ ਬੋਰਡ ਕੰਪਨੀ ਖਿਲਾਫ਼ ਕੋਈ ਵੀ ਸਖ਼ਤ ਕਾਰਵਾਈ ਉਦੋਂ ਹੀ ਕਰ ਸਕਦੈ ਜਦੋਂ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਦੂਰ ਕਰਨ ਦੇ ਲਈ 30 ਦਿਨਾਂ ਦਾ ਜਿਹੜਾ ਉਚਿਤ ਸਮਾਂ ਦਿੱਤਾ ਜਾਵੇ। ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਭਵਿੱਖ ਦੇ ਵਿਚ ਕੰਪਨੀ ਖਿਲਾਫ਼ ਕੋਈ ਸਖ਼ਤ ਕਦਮ ਚੁੱਕਿਆ ਜਾਂਦਾ ਹੈ ਤਾਂ ਪਟੀਸ਼ਨ ਕਰਤਾ ਕੰਪਨੀ ਦੇ ਕੋਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਤੱਕ ਪਹੁੰਚ ਕਰਨ ਦੀ ਆਜ਼ਾਦੀ ਹੋਵੇਗੀ। ਇਸ ਸੁਣਵਾਈ ਦੇ ਦੌਰਾਨ ਟਰਾਈਡੈਂਟ ਗਰੁੱਪ ਦੇ ਵੱਲੋਂ ਸੀਨੀਅਰ ਐਡਵੋਕੇਟ ਮਨੀਸ਼ਾ ਗਾਂਧੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਸੀਨੀਅਰ ਐਡਵੋਕੇਟ ਦਪਿੰਦਰ ਸਿੰਘ ਪਟਵਾਲੀਆ ਪੇਸ਼ ਜਿਹੜੇ ਨੇ ਹੋਏ ਨੇ। ED ਰੇਟਸ ਜਿਹੜਾ ਚੱਲ ਰਿਹਾ ਮਾਮਲਾ, ਗੌਰਵ ਧੀਰ ਦੇ ਨਾਲ ਕੋਈ ਬਿਜ਼ਨਸ ਡੀਲ ਨਹੀਂ ਹੈ, ਅਮਨ ਅਰੋੜਾ ਹੁਣਾਂ ਨੇ ਬਿਆਨ ਦਿੱਤਾ। ਈਡੀ ਦੇ ਵਿਚ ਜਿਹੜਾ ਜੋ ਕੁਝ ਵੀ ਵਾਪਰਿਆ ਗੌਰਵ ਧੀਰ ਨਾਲ ਹਮੇਸ਼ਾ ਦੋਸਤੀ ਰਹੀ ਹੈ ਤੇ ਭਵਿੱਖ ਦੇ ਵਿਚ ਵੀ ਕਹਿੰਦੇ ਦੋਸਤਾਨਾ ਰਿਸ਼ਤਾ ਰਹੇਗਾ, ਅਮਨ ਅਰੋੜਾ ਹੁਣਾਂ ਨੇ ਇਹ ਗੱਲ ਕਹੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ED ਨੂੰ ਚੁਣੌਤੀ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਜਿਹੜਾ ਮੈਸਰਜ ਧੀਰ ਕੰਸਟਰਕਸ਼ਨ ਦੇ ਮਾਲਕ ਗੌਰਵ ਧੀਰ ਦੇ ਨਾਲ ਕੋਈ ਬਿਜ਼ਨਸ ਸੰਬੰਧ ਨਹੀਂ ਹੈ ਤੇ ਗੌਰਵ ਧੀਰ ਦੇ ਨਾਲ ਸਿਰਫ ਦੋਸਤਾਨਾ ਰਿਸ਼ਤਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਤਰਫੋਂ ਲੰਘੇ ਕੱਲ੍ਹ ਜਾਰੀ ਬਿਆਨ ਦੇ ਵਿਚ ਛਾਪੇਮਾਰੀ ਦੀ ਲਪੇਟ

0: ਦੇ ਵਿੱਚ ਆਏ ਗੌਰਵ ਧੀਰ ਨੂੰ ਜਿਹੜਾ ਸੀ ਆਪ ਨੇਤਾ ਅਮਨ ਅਰੋੜਾ ਹੋਣਾ ਨਾਲ ਕਰੀਬੀ ਦੱਸਿਆ ਗਿਆ ਸੀ। ਪਾਰਟੀ ਪ੍ਰਧਾਨ ਅਮਨ ਅਰੋੜਾ ਹੋਣਾ ਨੇ ਕਿਹਾ ਕਿ ਭਾਜਪਾ ਤਰਫੋਂ ਉਸ ਨੂੰ ਸਿਰਫ ਬਦਨਾਮ ਕਰਨ ਵਾਸਤੇ ਟਾਰਗੇਟ ਕੀਤਾ ਜਾ ਰਿਹਾ, ਪਰ ਉਹ ਕਿਸੇ ਵੀ ਤਰ੍ਹਾਂ ਝੁਕਣ ਵਾਲੇ ਕਹਿੰਦੇ ਨੇਤਾ ਨਹੀਂ ਨੇ। ਅਰੋੜਾ ਹੋਣਾ ਕਿਹਾ ਕਿ ਈਡੀ ਦੇ ਤਰਫੋਂ ਲੰਘੇ ਕੱਲ੍ਹ ਦੋ ਬਿਆਨ ਜਾਰੀ ਕੀਤੇ ਗਏ ਸਨ, ਜਿਸ ਤੋਂ ਵਿੱਚੋਂ ਪਹਿਲੇ ਜਾਰੀ ਬਿਆਨ ਦੇ ਵਿੱਚ ਨਾ ਤਾਂ ਗੌਰਵ ਧੀਰ ਦਾ ਨਾਮ ਸ਼ਾਮਲ ਸੀ ਤੇ ਨਾ ਹੀ ਉਨ੍ਹਾਂ ਦਾ ਨਾਮ ਕਿਧਰੇ ਸੀ। ਉਨ੍ਹਾਂ ਕਿਹਾ ਕਿ ਅੱਧੇ ਘੰਟੇ ਦੇ ਵਕਫੇ ਦੇ ਨਾਲ ਜਾਰੀ ਦੂਜੇ ਬਿਆਨ ਦੇ ਵਿੱਚ ਗੌਰਵ ਧੀਰ ਦਾ ਨਾਮ ਸ਼ਾਮਲ ਕਰਕੇ ਉਨ੍ਹਾਂ ਦਾ ਨਾਮ ਵੀ ਨਾਲ ਹੀ ਕਹਿੰਦੇ ਨਸ਼ਰ ਕਰ ਦਿੱਤਾ ਗਿਆ। 1991 ਤੋਂ ਸਿਆਸਤ ਦੇ ਵਿੱਚ ਨੇ ਕਹਿੰਦੇ ਅਸੀਂ, ਤੇ ਇਸ ਅਰਸੇ ਦੇ ਦੌਰਾਨ ਕਿਤੇ ਵੀ ਕੋਈ ਗਲਤ ਕੰਮ ਸਾਬਤ ਹੋ ਜਾਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਈਡੀ ਨੂੰ ਚੁਣੌਤੀ ਦਿੱਤੀ ਕਿ ਸੰਘੀ ਏਜੰਸੀ ਉਸਦੀ ਜਾਂਚ ਕਰੇ ਤੇ ਉਹ ਖੁਦ ਵੀ ਜਾਂਚ ਦੇ ਲਈ ਤਿਆਰ ਹਨ, ਫੋਰੈਂਸਿਕ ਜਾਂਚ ਦੇ ਲਈ ਆਪਣਾ ਮੋਬਾਈਲ ਫੋਨ ਵੀ ਈਡੀ ਦੇ ਹਵਾਲੇ ਕਰ ਦੇਣਗੇ। ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸਤ ਕਿੱਥੋਂ ਚੱਲਦੀ ਹੈ ਉਹ ਬਾਖੂਬੀ ਜਾਣਦੇ ਨੇ। ਪ੍ਰਧਾਨ ਨੇ ਇਹ ਵੀ ਜਿਹੜਾ ਦਾਅਵੇ ਦੇ ਨਾਲ ਕਿਹਾ ਕਿ ਗੌਰਵ ਧੀਰ ਦੇ ਨਾਲ ਹਮੇਸ਼ਾ ਦੋਸਤੀ ਰਹੀ ਹੈ ਤੇ ਭਵਿੱਖ ਦੇ ਵਿੱਚ ਵੀ ਦੋਸਤਾਨਾ ਰਿਸ਼ਤਾ ਰਹੇਗਾ। ਭਾਜਪਾ ਹਲਕੀ ਸਿਆਸਤ ਕਰ ਰਹੀ ਹੈ ਤੇ ਚੋਣਾਂ ਤੋਂ ਪਹਿਲਾਂ ਕੇਂਦਰੀ ਸੰਘੀ ਏਜੰਸੀ ਦੀ ਸਰਗਰਮੀ ਵੱਧ ਜਾਂਦੀ ਹੈ। ਅਰੋੜਾ ਨੇ ਕਿਹਾ ਕਿ ਈਡੀ ਨੇ ਜਿਸ ਸੁਰੇਸ਼ ਕੁਮਾਰ ਬਜਾਜ ਦੇ ਲੰਘੇ ਕੱਲ ਛਾਪੇ ਮਾਰੇ ਨੇ ਉਸਨੇ ਭਾਜਪਾ ਨੂੰ ਚੰਦਾ ਦਿੱਤਾ ਹੋਇਆ ਤੇ ਪ੍ਰੰਤੂ ਉਸਦੇ ਨਾਲ ਭਾਜਪਾ ਦਾ ਨਾਮ ਨਹੀਂ ਜੋੜਿਆ ਗਿਆ। ਕਹਿੰਦੇ ਮਾਮਲਾ ਸਾਰਾ ਚੰਦਾ ਇਕੱਠਾ ਕਰਨ ਦਾ ਹੀ ਲੱਗ ਰਿਹਾ। ਦੂਸਰੇ ਪਾਸੇ ਅੱਜ ਜਿਹੜਾ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਕੁਝ ਫੈਸਲੇ ਲਏ ਨੇ। ਜਥੇਦਾਰ ਗੜਗੱਜ ਹੋਣਾ ਨੇ 15 ਦਿਨ ਦਾ ਜਿਹੜਾ ਦੇ ਦਿੱਤਾ ਹੈ ਅਲਟੀਮੇਟਮ, ਸੁਧਾਰ ਲਓ ਕਾਨੂੰਨ ਨਹੀਂ ਤਾਂ ਕਹਿੰਦੇ ਫਿਰ ਆਪਣਾ ਵਿਚਾਰ ਲਓ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਤਲਬ ਕੀਤਾ ਸੀ ਤੇ ਉਸਦੇ ਦੌਰਾਨ ਉਨ੍ਹਾਂ ਨੇ ਬੇਅਦਬੀ ਦੇ ਬਾਰੇ ਕਾਨੂੰਨ ਦੀਆਂ ਕੁਝ ਮੱਦਾਂ ਉੱਤੇ ਸਵਾਲ ਕੀਤੇ ਤੇ 15 ਦਿਨਾਂ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਨ੍ਹਾਂ ਮੱਦਾਂ ਨੂੰ ਵਾਪਸ ਲੈਣ ਜਾਂ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ 15 ਦਿਨਾਂ ਦੇ ਵਿੱਚ ਨਹੀਂ ਕੀਤਾ ਗਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਜਥੇਦਾਰ ਗੜਗੱਜ ਹੋਣਾ ਨੇ ਆਖਿਆ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਲਿਖਤੀ ਹੁਕਮ ਜਾਰੀ ਕੀਤੇ ਜਾਣਗੇ। ਆਨਲਾਈਨ ਪਾਵਨ ਸਰੂਪਾਂ ਦੀ ਜਾਣਕਾਰੀ ਅਪਲੋਡ ਕਰਨ ਦੇ ਉੱਤੇ ਜਥੇਦਾਰ ਹੋਣਾ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜਾ ਐਸ ਜੀ ਪੀ ਸੀ ਨੂੰ ਲਿਖ ਦਿੱਤਾ ਜਾਵੇਗਾ ਕਿ ਕੋਈ ਵੀ ਸਬੰਧਤ ਕਰਮਚਾਰੀ ਅਧਿਕਾਰੀ ਜਾਂ ਗੁਰੂ ਘਰ ਦੀਆਂ ਕਮੇਟੀਆਂ ਦੇ ਉੱਤੇ ਪ੍ਰਬੰਧਕ ਪਾਵਨ ਸਰੂਪਾਂ ਦੀ ਜਾਣਕਾਰੀ ਨੂੰ ਆਨਲਾਈਨ ਉਪਲਬਧ ਨਹੀਂ ਕਰਵਾਉਣਗੇ। ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਇਸ ਦੇ ਨਾਲ ਬੇਅਦਬੀਆਂ ਵਧਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਐਸ ਜੀ ਪੀ ਸੀ ਦੇ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਨਹਿਰੂ ਤੇ ਮਾਸਟਰ ਤਾਰਾ ਸਿੰਘ ਪੈਕਟ ਜਿਹੜਾ ਹੈ ਪੈਕਟ ਦੀ ਗੱਲ ਕਰਦਿਆਂ ਹੋਇਆ ਉਨ੍ਹਾਂ ਕਿਹਾ ਕਿ ਜਥੇਦਾਰ ਹੋਣਾ ਨੇ ਦੱਸਿਆ ਕਿ ਜਿਹੜਾ ਐਕਟ ਦੱਸੋ ਜੀ ਇੰਨੀਆਂ ਗਲਤੀਆਂ ਪੰਜਾਬੀ ਲਿਖਣ ਚ ਇਨ੍ਹਾਂ ਦੇ ਐਕਟ ਹੋਣਾ ਸੀ ਤੇ ਪੈਕਟ ਲਿਖ ਦਿੱਤਾ ਹੈ, ਮਾਫ਼ੀ ਚਾਹੁੰਦੇ ਹਾਂ। ਨਹਿਰੂ ਤੇ ਮਾਸਟਰ ਤਾਰਾ ਸਿੰਘ ਹੁਣਾਂ ਨੇ ਜਿਹੜਾ ਐਕਟ ਦੀ ਗੱਲ ਕਰਦਿਆਂ ਹੋਇਆ ਜਥੇਦਾਰ ਹੁਣਾਂ ਦੱਸਿਆ ਕਿ ਇਸ ਐਕਟ ਦੇ ਅਨੁਸਾਰ ਸਰਕਾਰਾਂ ਪੰਥ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀਆਂ, ਪਰ ਇਸ ਨੂੰ ਬਣਾਉਣ ਲੱਗਿਆਂ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਐਸ ਜੀ ਪੀ ਸੀ ਨੂੰ ਕਾਨੂੰਨ ਦੀਆਂ ਕੁਝ ਮੱਦਾਂ ਉੱਤੇ ਇਤਰਾਜ਼ ਹੈ ਜੋ ਸਿੱਧੇ ਤੌਰ ਦੇ ਉੱਤੇ ਸਿੱਖ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਦੀਆਂ ਨੇ। ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਇਨ੍ਹਾਂ ਮੱਦਾਂ ਦੇ ਵਿੱਚ ਸੋਧ ਕਰਨ ਦੀ ਲੋੜ ਹੈ, ਕਿਉਂਕਿ ਜੇਕਰ ਸੋਧ ਨਾ ਹੋਈ ਤਾਂ ਖਦਸ਼ਾ ਹੈ ਕਿ ਇਹ ਮੱਦਾਂ ਸਿੱਖਾਂ ਨੂੰ ਸਿੱਖੀ ਦੇ ਨਾਲੋਂ ਤੋੜਨ ਦਾ ਜਿਹੜਾ ਜ਼ਰੀਆ ਬਣ ਜਾਣਗੀਆਂ। ਸਰਕਾਰ ਨੂੰ ਇਹ ਹੱਕ ਨਹੀਂ ਕਿ ਉਹ ਤੈਅ ਕਰੇ ਕਿ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਹੈ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਹੈ। ਉਨ੍ਹਾਂ ਨੇ ਉਨ੍ਹਾਂ ਦੇ ਦੁਆਰਾ ਦੁਹਰਾਇਆ ਕਿ ਇਨ੍ਹਾਂ ਮੱਦਾਂ ਦੀ ਦੁਰਵਰਤੋਂ ਹੋ ਸਕਦੀ ਹੈ ਤੇ ਉਨ੍ਹਾਂ ਕਾਨੂੰਨ ਦੇ ਵਿੱਚ ਵਰਤੀ ਸ਼ਬਦਾਵਲੀ ਦੇ ਉੱਤੇ ਸਪੀਕਰ ਤੋਂ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਰਵਰਤੋਂ ਕਿਵੇਂ ਹੋ ਸਕਦੀ ਹੈ। ਜਥੇਦਾਰ ਸਾਹਿਬ ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿੱਖ ਅਤੇ ਗੁਰੂ ਦੇ ਵਿਚਕਾਰ ਆ ਰਹੀ ਹੈ, ਇਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਬਣਨ ਤੋਂ ਪਹਿਲਾਂ ਹੀ ਕਈ ਵਾਰ ਆਖ ਚੁੱਕੇ ਨੇ ਕਿ ਕੋਈ ਵੀ ਕਾਨੂੰਨ ਸਮੁੱਚੇ ਪੰਥ ਦੀ ਰਾਏ ਤੋਂ ਬਗੈਰ ਮਨਜ਼ੂਰ ਨਹੀਂ ਹੋਵੇਗਾ, ਪਰ ਸਰਕਾਰ ਨੇ ਇਹ ਗੱਲ ਨਹੀਂ ਸੁਣੀ। ਪਾਸ ਕਰਨ ਤੋਂ ਪਹਿਲਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦਾ ਮਸੌਦਾ ਨਾ ਕਿਸੇ ਵੈਬਸਾਈਟ ਦੇ ਉੱਤੇ ਪਾਇਆ ਗਿਆ ਜਾਣੀ ਕਿ ਖਰੜਾ, ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਗਿਆ। ਕਾਨੂੰਨ ਪਾਸ ਹੋਣ ਤੋਂ ਬਾਅਦ ਸਾਡੇ ਕੋਲ ਆਇਆ ਇਹ ਸਾਰਾ ਕੁਝ। ਤੇ ਉਨ੍ਹਾਂ ਇਹ ਵੀ ਆਖਿਆ ਕਿ ਅਜੇ ਤੱਕ ਵੀ ਇਸ ਕਾਨੂੰਨ ਦੀ ਕਾਪੀ ਪੰਜਾਬੀ ਦੇ ਵਿਚ ਮੁਹੱਈਆ ਨਹੀਂ ਕਰਵਾਈ ਗਈ। ਜਥੇਦਾਰ ਗੜਗੱਜ ਹੋਣਾ ਨੇ ਕਿਹਾ ਕਿ ਹੋਰ ਵੀ ਕਈ ਮੁੱਦਿਆਂ ਬਾਰੇ ਉਨ੍ਹਾਂ ਨੇ ਸਪੀਕਰ ਸੰਧਵਾਂ ਤੋਂ ਸਵਾਲ ਕੀਤੇ ਐ, ਜਿਨ੍ਹਾਂ ਦੇ ਜਵਾਬ ਦੇ ਵਿਚ ਸੰਧਵਾਂ ਦਾ ਕਹਿਣਾ ਸੀ ਕਿ ਉਹ ਪੂਰੇ ਮਾਮਲੇ ਨੂੰ ਸਰਕਾਰ ਦੇ ਧਿਆਨ ਦੇ ਵਿਚ ਲਿਆ ਦੇਣਗੇ। ਇਸੇ ਤਰ੍ਹਾਂ ਹੀ ਅੱਜ ਚੀਫ਼ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਦੇਣ ਦੇ ਹੁਕਮ ਹੋ ਗਏ ਨੇ। ਚੀਫ਼ ਖਾਲਸਾ ਦੀਵਾਨ ਦੇ ਕਈ ਮੈਂਬਰਾਂ ਦੇ ਉਤੇ ਗੈਰ ਅੰਮ੍ਰਿਤਧਾਰੀ ਹੋਣ ਦੇ ਲੱਗ ਰਹੇ ਦੋਸ਼ਾਂ ਦੇ ਮਾਮਲੇ 'ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਦੀਵਾਨ ਦੀ ਕਾਰਜਕਾਰਨੀ ਕਮੇਟੀ ਨੂੰ ਤਲਬ ਕੀਤਾ ਗਿਆ ਸੀ। ਇਸ ਦੇ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਕਿਹਾ ਕਿ ਦੀਵਾਨ ਦੇ ਸਮੂਹ ਮੈਂਬਰ ਆਪਣੇ ਅੰਮ੍ਰਿਤਧਾਰੀ ਹੋਣ ਸਬੰਧੀ ਸਰਟੀਫਿਕੇਟ ਜਿਹੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰਤ ਦੇ ਵਿਖੇ ਜਿਹੜਾ ਪੇਸ਼ ਕਰਨ। ਜਥੇਦਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਹੋਣਾ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਅੱਜ ਕਾਰਜਕਾਰਨੀ ਕਮੇਟੀ ਦੇ 21 ਮੈਂਬਰ ਪੇਸ਼ ਹੋਏ ਨੇ। ਉਨ੍ਹਾਂ ਦਸਿਆ ਕਿ ਜਥੇਦਾਰ ਦੇ ਵੱਲੋਂ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਸੰਵਿਧਾਨ ਦੇ ਅਨੁਸਾਰ ਅੰਮ੍ਰਿਤਧਾਰੀ ਹੋਣ ਸਬੰਧੀ ਜਿਹੜਾ ਤਖ਼ਤ ਸਾਹਿਬਾਨ ਜਾਂ ਗੁਰਦੁਆਰਾ ਸਾਹਿਬਾਨ ਤੋਂ ਜਾਰੀ ਸਰਟੀਫਿਕੇਟ ਪੇਸ਼ ਕਰਨ ਦੇ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕੁਝ ਕਾਰਜਕਾਰਨੀ ਮੈਂਬਰ ਸਿਹਤ ਠੀਕ ਨਾ ਹੋਣ ਦੇ ਕਾਰਨ ਅੰਮ੍ਰਿਤਸਰ ਤੋਂ ਬਾਹਰ ਹੋਣ ਕਾਰਨ ਅੱਜ ਹਾਜ਼ਰੀ ਨਹੀਂ ਭਰ ਸਕੇ ਨੇ। ਡਾ. ਨਿੱਜਰ ਹੋਣਾ ਦਸਿਆ ਕਿ ਇਸ ਸਬੰਧੀ ਸਮੂਹ ਮੈਂਬਰਾਂ ਨੂੰ ਦੀਵਾਨ ਦੇ ਵੱਲੋਂ ਜਾਣੂ ਕਰਵਾਇਆ ਜਾ ਰਿਹਾ ਤੇ ਜਿਹੜੇ ਮੈਂਬਰ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਪੇਸ਼ ਨਹੀਂ ਕਰਨਗੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਜਿਹੜੀ ਹੈ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਦੂਸਰੇ ਪਾਸੇ ਬੇਅਦਬੀ ਰੋਕਣ ਦੇ ਲਈ ਬਣਾਇਆ ਗਿਆ ਕਾਨੂੰਨ ਇੱਕ ਪਰਿਵਾਰ ਨੂੰ ਛੱਡ ਕੇ ਸਮੁੱਚੇ ਪੰਥ ਨੂੰ ਪ੍ਰਵਾਨ ਹੈ, ਭਗਵੰਤ ਮਾਨ ਹੋਣਾ ਦਾ ਬਿਆਨ ਆ ਗਿਆ। ਬੇਅਦਬੀ ਦਾ ਕਾਨੂੰਨ ਕਿਸੇ ਵੀ ਹਾਲਤ ਦੇ ਵਿਚ ਵਾਪਸ ਨਹੀਂ ਹੋਵੇਗਾ, ਮਾਨ ਸਾਹਿਬ ਕਹਿ ਰਹੇ ਨੇ। ਜੇ ਪੰਜਾਬ ਦੇ ਵਿਚ ਭਾਜਪਾ ਆ ਗਈ ਤਾਂ ਦੰਗਿਆਂ ਵਾਲੇ ਹਾਲਾਤ ਹੋਣ ਦਾ ਦਾਅਵਾ ਕੀਤਾ। ਬੇਅਦਬੀ ਵਿਰੁੱਧ ਬਣਾਏ ਗਏ ਕਾਨੂੰਨ ਦੇ ਸਬੰਧ ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ। ਇਸੇ ਤਹਿਤ ਜਿਹੜਾ ਅੱਜ ਪੱਟੀ ਹਲਕੇ ਦੇ ਕਸਬਾ ਹਰੀਕੇ ਨਜ਼ਦੀਕ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਮਾਨ ਹੋਣਾ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਵਾਸਤੇ ਬਣਾਇਆ ਗਿਆ ਕਾਨੂੰਨ ਇੱਕ ਪਰਿਵਾਰ ਨੂੰ ਛੱਡ ਕੇ ਸਮੁੱਚੀ ਸਿੱਖ ਸੰਗਤ ਨੂੰ ਪ੍ਰਵਾਨ ਹੈ। ਮਾਨ ਹੋਣਾ ਕਿਹਾ ਕਿ ਇਹ ਕਾਨੂੰਨ ਸਰਬਸੰਮਤੀ ਦੇ ਨਾਲ ਵਿਧਾਨ ਸਭਾ ਦੇ ਵਿਚ ਪਾਸ ਕੀਤਾ ਗਿਆ ਤੇ ਕਾਨੂੰਨ ਨੂੰ ਬਣਾਉਣ ਸਮੇਂ ਗੁਰਸਿੱਖ ਵਕੀਲਾਂ, ਸਿੱਖ ਬੁੱਧੀਜੀਵੀਆਂ ਤੇ ਸੀਨੀਅਰ ਜੱਜਾਂ ਦੇ ਨਾਲ ਸਲਾਹ ਮਸ਼ਵਰਾ ਵੀ ਕਹਿੰਦੇ ਕੀਤਾ ਗਿਆ। ਭਗਵੰਤ ਮਾਨ ਨੇ ਅਸਿੱਧੇ ਰੂਪ ਦੇ ਵਿਚ ਬਾਦਲ ਪਰਿਵਾਰ ਦੇ ਉਤੇ ਨਿਸ਼ਾਨਾ ਸਾਧਦੇ ਆਖਿਆ ਕਿ ਇਕੋ ਪਰਿਵਾਰ ਨੇ ਧਰਮ ਨੂੰ ਆਪਣੇ ਹਿੱਤਾਂ ਦੇ ਲਈ ਰਾਜਨੀਤੀ ਅੰਦਰ ਵਰਤਿਆ ਤੇ ਉਨ੍ਹਾਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਕਹਿੰਦੇ ਕਾਨੂੰਨ ਬਣਾਉਣ ਤੋਂ ਪਾਸਾ ਵਟਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਦੋਸ਼ੀ ਵਿਅਕਤੀ ਅਕਸਰ ਮਾਨਸਿਕ ਰੋਗੀ ਪਾਇਆ ਜਾਂਦਾ ਪਰ ਹੁਣ ਕਾਨੂੰਨ ਤਹਿਤ ਮਾਨਸਿਕ ਰੋਗੀ ਦੇ ਜਿਹੜੇ ਨੇ ਕਸਟੋਡੀਅਨਾਂ ਸੰਭਾਲ ਜਿਹੜੇ ਕਰਨ ਵਾਲਿਆਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਹੋਏਗੀ ਤੇ ਇਹ ਉਹ ਜਿਹੜਾ ਚੀਜ਼ ਨੂੰ ਪ੍ਰਚਾਰ ਰਹੇ ਨੇ। ਸੰਦੀਪ ਪਾਠਕ ਮਾਮਲਾ ਤੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਫਿਰ ਵਿਰੁੱਧ ਸੰਦੀਪ ਪਾਠਕ ਦੇ ਵਿਰੁੱਧ ਕਾਰਵਾਈ ਕਰਨ ਦੇ ਉਤੇ ਹਾਈ ਕੋਰਟ ਦੇ ਵਿਚ ਪੰਜਾਬ ਸਰਕਾਰ ਕੀ ਬੋਲੀ ਹੈ। ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਭਰੋਸਾ ਦਿੱਤਾ ਕਿ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਵਿਰੁੱਧ ਸੋਮਵਾਰ ਤੱਕ ਅਦਾਲਤ ਦੀ ਅਗਾਉਂ ਇਜਾਜ਼ਤ ਲਏ ਬਿਨਾਂ ਕੋਈ ਜਿਹੜਾ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਚੀਫ਼ ਜਸਟਿਸ ਸ਼ੀਲ ਨਾਗੂ ਦੇ ਬੈਂਚ ਅੱਗੇ ਹੋਣੀ ਹੈ। ਇਹ ਭਰੋਸਾ ਹਾਈਕੋਰਟ ਦੇ ਵੱਲੋਂ ਸਰਕਾਰ ਨੂੰ ਵਾਰ ਵਾਰ ਇਹ ਸਵਾਲ ਪੁੱਛਣ ਤੋਂ ਬਾਅਦ ਆਇਆ ਕਿ ਪਾਠਕ ਦੇ ਖਿਲਾਫ਼ ਅਸਲ ਦੇ ਵਿਚ ਕੋਈ FIR ਜਿਹੜੀ ਹੈ ਦਰਜ ਕੀਤੀ ਗਈ ਹੈ। ਅਦਾਲਤ ਨੇ ਇਸ ਨੂੰ ਥੋੜਾ ਜਿਹੜਾ ਅਣਕਿਆਸਿਆ ਹੋਇਆ ਵੀ ਦੱਸਿਆ ਕਿ ਮਾਮਲਾ ਅਦਾਲਤ ਦੇ ਸਾਹਮਣੇ ਹੋਣ ਦੇ ਬਾਵਜੂਦ ਸਰਕਾਰ ਸਥਿਤੀ ਸਪਸ਼ਟ ਕਰਨ ਦੇ ਵਿਚ ਅਸਮਰਥ ਹੈ। ਪਾਠਕ ਦੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਰਣਦੀਪ ਰਾਏ ਜਿਹੜੇ ਨੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਅਖਬਾਰੀ ਰਿਪੋਰਟਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਰਾਜ ਸਭਾ ਮੈਂਬਰ ਦੇ ਸਿਆਸੀ ਪਾਰਟੀ ਬਦਲਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ 2 FIR ਦਰਜ ਕੀਤੀਆਂ ਗਈਆਂ ਨੇ। ਉਨ੍ਹਾਂ ਨੇ ਦਲੀਲ ਦਿੱਤੀ ਕਿ DGP ਤੱਕ ਪਹੁੰਚ ਕਰਨ ਦੇ ਬਾਵਜੂਦ ਪਟੀਸ਼ਨਕਰਤਾ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਕੋਈ FIR ਹੈਗੀ ਹੈ, ਇਹ ਕਿੱਥੇ ਦਰਜ ਹੈ ਜਾਂ ਕਿਹੜੇ ਜੁਰਮਾਂ ਦੇ ਤਹਿਤ ਹੈ। ਸੁਣਵਾਈ ਦੇ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਉਨ੍ਹਾਂ ਨੇ ਦਲੀਲ ਦਿੱਤੀ ਕਿ ਇਹ ਪਟੀਸ਼ਨ ਜਿਹੜੀ ਹੈ ਸੁਣਵਾਈ ਦੇ ਯੋਗ ਨਹੀਂ ਹੈ ਤੇ ਇਸ ਨੂੰ ਰੱਦ ਕਰ ਦੇਣਾ ਚਾਹੀਦਾ। ਉਨ੍ਹਾਂ ਵਿਰੋਧ ਕਰਦਿਆਂ ਹੋਇਆਂ ਕਿਹਾ ਕਿ ਇਹ ਪਟੀਸ਼ਨ ਸਿਰਫ ਕਿਆਸ ਰਾਈਆਂ ਤੇ ਅਖਬਾਰੀ ਖ਼ਬਰਾਂ ਦੇ ਉੱਤੇ ਆਧਾਰਿਤ ਹੈ। ਨਾਲ ਕਿਹਾ ਗਿਆ ਕਿ ਪਟੀਸ਼ਨ ਕਰਤਾ ਅਸਲ ਦੇ ਵਿਚ ਬਿਨਾਂ ਕਿਸੇ ਜੁਰਮ ਜਾਂ FIR ਦੇ ਵੇਰਵੇ ਦਿੱਤੇ ਹੀ ਅਗਾਉਂ ਜ਼ਮਾਨਤ ਜਿਹੜੀ ਹੈ ਬੇਲ ਜਾਣੀ ਕਿ ਉਹਦੀ ਮੰਗ ਕਰ ਰਹੀ ਹੈ। ਸਿੰਗਲਾ ਉਨ੍ਹਾਂ ਕਿਹਾ ਕਿ ਪਟੀਸ਼ਨਕਰਤਾ ਦੇ ਵਿਰੁੱਧ ਦਰਜ ਕਿਸੇ ਵੀ ਕੇਸ ਦੇ ਬਾਰੇ ਜਾਣਕਾਰੀ ਸਾਰੇ ਜ਼ਿਲ੍ਹਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਨਿਯਮਾਂ ਦੇ ਅਨੁਸਾਰ ਸਾਰੇ ਜ਼ਿਲ੍ਹਿਆਂ ਤੋਂ ਰਿਪੋਰਟ ਮੰਗਾਂਗੇ ਕਿਉਂਕਿ ਪਟੀਸ਼ਨਕਰਤਾ ਨੇ ਖੁਦ ਕੁਝ ਵੀ ਸਪਸ਼ਟ ਜਿਹੜਾ ਨਹੀਂ ਕੀਤਾ। ਰਾਏ ਨੇ ਜਵਾਬ ਦਿੱਤਾ ਤੇ ਕਿਹਾ ਕਿ ਸਰਕਾਰ ਲੁਕਣ ਮੀਟੀ ਕਿਉਂ ਜਿਹੜੀ ਹੈ ਖੇਡਣਾ ਚਾਹੁੰਦੀ ਹੈ, ਮੈਨੂੰ ਇਹ ਕਿਉਂ ਨਹੀਂ ਦੱਸ ਰਹੀ ਹੈ ਕਿ ਕੋਈ FIR ਹੈਗੀ ਹੈ ਜਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਥਿਤ ਕੇਸਾਂ ਦੀ ਜਾਣਕਾਰੀ ਛੁਪਾ ਕੇ ਰੱਖਣਾ ਚਾਹੁੰਦੀ ਹੈ ਤਾਂ ਜੋ ਐਨ ਮੌਕੇ ਦੇ ਉਤੇ ਹੈਰਾਨੀਜਨਕ ਕਾਰਵਾਈ ਜਿਹੜੀ ਹੈ ਸਰਪ੍ਰਾਈਜ਼ ਕੀਤਾ ਜਾ ਸਕੇ। ਸੁਣਵਾਈ ਦੇ ਦੌਰਾਨ ਬੈਂਚ ਨੇ ਕਿਹਾ ਕਿ ਇਹ ਥੋੜਾ ਅਣਕਿਆਸਿਆ ਹੈ ਤੇ ਸਰਕਾਰ ਨੂੰ ਇਹ ਨਹੀਂ ਪਤਾ ਕਿ FIR ਦਰਜ ਹੋਈ ਹੈ ਜਾਂ ਨਹੀਂ ਹੋਈ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਇਸ ਗੱਲ ਨੂੰ ਸਮਝਣਾ ਥੋੜਾ ਮੁਸ਼ਕਲ ਹੈ। ਬੈਂਚ ਨੇ ਸੰਕੇਤ ਦਿੱਤਾ ਕਿ ਪਟੀਸ਼ਨਕਰਤਾ ਅਗਾਉ ਜ਼ਮਾਨਤ ਦੇ ਲਈ ਅਦਾਲਤ ਦੇ ਕੋਲ ਆ ਸਕਦੈ, ਜਿਸ ਤੋਂ ਬਾਅਦ ਸਰਕਾਰ ਨੂੰ ਸਾਰੀ ਜਾਣਕਾਰੀ ਦੇਣੀ ਹੀ ਪਵੇਗੀ। ਦੂਜੇ ਪਾਸੇ ਰਾਏ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਚਿੰਤਾ FIR ਦੇ ਵੇਰਵਿਆਂ ਨੂੰ ਸਾਹਮਣੇ ਜਿਹੜਾ ਲਿਆਉਣ ਦੀ ਹੈ। ਜਦੋਂ ਮਾਮਲਾ ਅੰਤਰਿਮ ਸੁਰੱਖਿਆ ਗ੍ਰਿਫ਼ਤਾਰੀ ਤੋਂ ਬਚਾਅ ਦੇ ਵੱਲ ਨੂੰ ਮੁੜਿਆ ਤਾਂ ਪਹਿਲਾਂ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਰੋਕ ਲਗਾਉਣ ਦਾ ਵਿਰੋਧ ਕੀਤਾ, ਪਰ ਬਹਿਸ ਤੋਂ ਬਾਅਦ ਸਰਕਾਰੀ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਅਗਲੀ ਸੁਣਵਾਈ ਤੱਕ ਅਗਾਉਂ ਸੂਚਨਾ ਦਿੱਤੇ ਬਿਨਾਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ। ਇਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ਸੰਦੀਪ ਪਾਠਕ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਖਲ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਵਿਰੁੱਧ ਕਥਿਤ ਤੌਰ ਦੇ ਉਤੇ ਦਰਜ 2 ਜਾਂ ਕਿਸੇ ਹੋਰ FIR ਜਿਹੜੀ ਹੈ ਉਹਦੇ ਵੇਰਵੇ ਨਸ਼ਰ ਕਰਨ ਤੇ ਪੁਲਿਸ ਨੂੰ ਕੋਈ ਵੀ ਸਖ਼ਤ ਕਾਰਵਾਈ ਜਿਵੇਂ ਕਿ ਗ੍ਰਿਫ਼ਤਾਰੀ ਕਰਨ ਤੋਂ ਰੋਕਣ ਦੀ ਮੰਗ ਵੀ ਜਿਹੜੀ ਰੱਖੀ ਹੈ। ਇੱਕ ਕਹਿ ਲਓ ਹਾਸੋਹੀਣਾ ਜਾਂ ਮਾਮਲਾ ਜਾਂ ਫਿਰ ਆਪਾਂ ਸੈਣੀ ਸਾਹਿਬ ਨੂੰ ਪੁੱਛਦੇ ਇਹਦੇ ਬਾਰੇ। ਇੱਕ ਜਿਹੜਾ ਵਕੀਲ ਨੂੰ ਹਿਰਾਸਤ ਦਾ ਹੁਕਮ ਹੋ ਗਿਆ CGI ਸੂਰਿਆ ਕਾਂਤ ਨੇ ਰਿਪੋਰਟ ਮੰਗ ਲਈ। ਕਾਨੂੰਨੀ ਹਲਕਿਆਂ ਦੇ ਵਿੱਚ ਇਹਦੇ ਵਿੱਚ ਹਲਚਲ ਮਚੀ ਹੈ। ਆਂਧਰਾ ਪ੍ਰਦੇਸ਼ ਦੀ ਇਹ ਜਿਹੜੀ ਹੈ ਰਿਪੋਰਟਿੰਗ ਹੈ। ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਵਿੱਚ ਜਸਟਿਸ ਤਰਲਾਦਾ ਰਾਜ ਸ਼ੇਖਰ ਰਾਓ ਦੀ ਅਦਾਲਤ ਦੇ ਵਿੱਚ ਇੱਕ ਲੁੱਕ ਆਊਟ ਜਿਹੜਾ ਸਰਕੂਲਰ ਤੇ ਪਾਸਪੋਰਟ ਜ਼ਬਤ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਸੀ। ਸੁਣਵਾਈ ਦੌਰਾਨ ਜਿਹੜਾ ਜੱਜ ਅਤੇ ਪਟੀਸ਼ਨਰ ਦੇ ਵਕੀਲ ਵਿਚਕਾਰ ਤਿੱਖੀ ਬਹਿਸ ਹੋ ਗਈ। ਕਾਰਵਾਈ ਦੇ ਦੌਰਾਨ ਜਸਟਿਸ ਜਿਹੜੇ ਨੇ ਚਰਲਾਦਾ ਰਾਜ ਸ਼ੇਖਰ ਰਾਓ ਨੇ ਪਟੀਸ਼ਨਰ ਦੀ ਜਿਹੜੀ ਆ ਪ੍ਰਤੀਨਿਧਤਾ ਕਰ ਰਹੇ ਵਕੀਲ ਦੇ ਵਿਹਾਰ ਦੇ ਉੱਤੇ ਇਤਰਾਜ਼ ਜਿਹੜਾ ਜਤਾਇਆ। ਜਦੋਂ ਉਸਨੇ ਕਥਿਤ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਇੱਕ ਫਾਈਲ ਜ਼ੋਰ ਦੇ ਨਾਲ ਸੁੱਟ ਦਿੱਤੀ ਤੇ ਜੱਜ ਨੇ ਵਕੀਲ ਨੂੰ ਫਟਕਾਰ ਲਗਾਈ, ਟਿੱਪਣੀ ਕੀਤੀ ਕਿ ਉਸਨੇ ਗੈਰ ਜ਼ਿੰਮੇਵਾਰਨਾ ਵਿਹਾਰ ਕੀਤਾ ਤੇ ਸਵਾਲ ਕੀਤਾ ਕਿ ਉਹ ਆਪਣੇ ਆਪ ਨੂੰ ਇੱਕ ਮਹਾਨ ਸੀਨੀਅਰ ਐਡਵੋਕੇਟ ਸਮਝਦਾ। ਬੈਂਸ ਦੀ ਇੱਕ ਵੀਡੀਓ ਜਿਹੜੀ ਆ ਵਾਇਰਲ ਹੋ ਗਈ। ਕਲਿੱਪ ਦੇ ਵਿੱਚ ਵਕੀਲ ਨੂੰ ਮਾਫ਼ੀ ਮੰਗਦੇ ਤੇ ਰਹਿਮ ਦੀ ਜਿਹੜੀ ਅਪੀਲ ਕਰਦੇ ਹੋਏ ਦਿਖਾਇਆ ਗਿਆ, ਜਿਸ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਉਹ ਦਰਦ ਦੇ ਵਿੱਚ ਅਤੇ ਹੱਥ ਜੋੜ ਕੇ ਮਿਹਰਬਾਨੀ ਦੀ ਭੀਖ ਮੰਗ ਰਿਹਾ। ਇਸ ਦੇ ਬਾਵਜੂਦ ਜੱਜ ਨੇ ਪੁਲਿਸ ਕਰਮਚਾਰੀਆਂ ਨੂੰ ਉਸਨੂੰ 24 ਘੰਟੇ ਦੇ ਲਈ ਹਿਰਾਸਤ ਦੇ ਵਿੱਚ ਲੈਣ ਦੇ ਨਿਰਦੇਸ਼ ਦੇ ਦਿੱਤੇ। ਵਕੀਲ ਨੇ ਇਹ ਵੀ ਕਿਹਾ ਕਿ ਉਹ ਬਿਮਾਰ ਹੈ ਤੇ ਦਰਦ ਦੇ ਵਿੱਚ ਹੈ, ਪਰ ਜੱਜ ਨੇ ਉਸਨੂੰ ਹੋਰ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਦੀ ਕਾਰਵਾਈ ਦੇ ਵਿੱਚ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਦਖਲ ਦੇ ਕਾਰਨ ਪੁਲਿਸ ਹਿਰਾਸਤ ਦੇ ਹੁਕਮ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਘਟਨਾ ਨੇ ਪੂਰੇ ਦੇਸ਼ ਦੇ ਕਾਨੂੰਨੀ ਹਲਕਿਆਂ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ। ਬਾਰ ਕੌਂਸਲ ਆਫ਼ ਇੰਡੀਆ BCI ਨੇ ਭਾਰਤ ਦੇ ਚੀਫ਼ ਜਸਟਿਸ CJI ਸੂਰਿਆ ਕਾਂਤ ਨੂੰ ਪੱਤਰ ਲਿਖ ਕੇ ਇਸ ਘਟਨਾ ਨੂੰ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਦਸਿਆ ਤੇ ਜੱਜ ਦੇ ਵਿਹਾਰ ਦੀ ਜਿਹੜੀ ਹੈ ਜਾਂਚ ਦੀ ਮੰਗ ਕੀਤੀ ਗਈ। BCI ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨੌਜਵਾਨ ਵਕੀਲਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕਰਦੀਆਂ ਨੇ ਤੇ ਅਦਾਲਤ ਦੀ ਮਰਿਆਦਾ ਦੇ ਖਿਲਾਫ ਨੇ। ਜਵਾਬ ਦੇ ਵਿੱਚ ਚੀਫ਼ ਜਸਟਿਸ ਸੂਰਿਆ ਕਾਂਤ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈਕੋਰਟ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਹੁਣ ਮੌਜੂਦਾ ਸਥਿਤੀ ਇਹ ਹੈ ਕਿ ਹਾਈਕੋਰਟ ਦੇ ਨੌਜਵਾਨ ਵਕੀਲਾਂ ਨੇ ਬਾਰ ਐਸੋਸੀਏਸ਼ਨ ਦੇ ਉਸ ਦਾਅਵੇ ਦਾ ਵਿਰੋਧ ਕਰ ਦਿੱਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਮਾਮਲਾ ਸ਼ਾਂਤੀਪੂਰਵਕ ਸੁਲਝਾ ਲਿਆ ਗਿਆ ਹੈ। ਲੋ ਦੋਸਤੋ, ਇਹ ਸਾਂਝੀ ਖ਼ਬਰਾਂ ਤੇ ਲਖੀਮਪੁਰ ਖੀਰੀ ਦੀ ਖ਼ਬਰ ਆਪਾਂ ਸੈਣੀ ਸਾਹਿਬ ਦੇ ਨਾਲ ਕਰ ਲਾਂਗੇ। ਹੋਲਡ ਦੇ ਉੱਤੇ ਨੇ ਆਪਣੇ ਨਾਲ ਤੇ ਲਾਈਨਾਂ ਉਹਨਾਂ ਖੋਲਦੇ ਆ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਲੰਘਿਆ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ,
1: ਅੱਜ ਰੈੱਡ ਕਰਾਸ ਡੇ ਆ ਜੀ।
0: ਬਿਲਕੁਲ ਹੈ ਜੀ।
1: ਤੇ ਕਿਸੇ ਟਾਈਮ ਤੇ ਨਾ ਭਾਰੀ ਸਾਹਿਬ ਇਸ ਸੰਸਥਾ ਦੀ ਨਾ ਬੜੀ ਬੁਕਤ ਹੁੰਦੀ ਸੀ
0: ਜੀ।
1: ਉਦੋਂ ਨਾ ਜੀ 20-25 ਸਾਲ ਪਹਿਲਾਂ ਜਿਹੜਾ ਆ ਉਹ ਜਿਹੜੀਆਂ ਆਪਾਂ ਹੁਣ ਸਰਵਿਸਿਜ਼ ਇੰਗੇਜ ਕਰਦੇ ਆ ਨਾ ਜੀ, ਕਿਤੇ ਆਪਾਂ ਚਲ ਜਾਂਦੇ ਹੈਗੇ ਆ ਕਿ ਰਜਿਸਟਰੀ ਕਰਾਉਣੀ ਹੈਗੀ ਜਾਂ ਉਹ ਸਾਰਾ ਕੁਛ ਫ੍ਰੀ ਹੁੰਦਾ ਸੀ ਜੀ। ਤੇ ਉਹ ਮਤਲਬ ਡੋਨੇਸ਼ਨ ਦੇ ਰੂਪ ਦੇ ਵਿੱਚ ਜਿਹੜਾ ਆ ਰੈੱਡ ਕਰਾਸ ਦੀਆਂ ਪਰਚੀਆਂ ਕੱਟ ਦਿੰਦੇ ਸੀ, ਕਿਸੇ ਦੀਆਂ 100 ਰੁਪਏ ਦੀਆਂ ਕੱਟਤੀਆਂ, ਕਿਸੇ ਦੀਆਂ 200 ਦੀਆਂ ਕੱਟ ਦਿੱਤੀਆਂ
0: ਜੀ,
1: ਤੇ ਉਹ ਇਸ ਤਰੀਕੇ ਨਾਲ ਡੋਨੇਸ਼ਨ ਲੈਂਦੇ ਹੁੰਦੇ ਸੀ ਜੀ ਇਹਨਾਂ ਚੀਜ਼ਾਂ ਦੀ
0: ਜੀ।
1: ਬਾਅਦ ਦੇ ਵਿੱਚ ਇਹਨਾਂ ਨੇ ਕੱਲੀ ਕੱਲੀ ਸਰਵਿਸਿਜ਼ ਜਿਹੜੀਆਂ ਇਹ ਪ੍ਰਾਈਵੇਟ ਕਰ ਦਿੱਤੀਆਂ, ਤੇ ਉਹ ਜਿਹੜਾ ਹੈਗਾ ਆ ਇਸ ਸੰਸਥਾ ਨੂੰ ਜਿਹੜਾ ਇਹ ਜਾਣ ਜਿਹੜਾ ਆ
0: ਜੀ
1: ਜਿਹੜਾ ਡੋਨੇਸ਼ਨ ਦੇ ਰੂਪ ਚ ਜਾਂਦਾ ਸੀ ਉਹ ਤਾਂ ਲਗਭਗ ਬੰਦ ਹੀ ਹੋ ਗਿਆ ਜੀ।
0: ਬਿਲਕੁਲ,
1: ਤੇ ਹੁਣ ਸਰਕਾਰ ਜਿੰਨੇ ਕ ਪੈਸੇ ਥੋੜੇ ਪੈਸੇ ਹੁੰਦੇ ਹੈਗੇ ਜੀ ਉਹ ਆਉਂਦੇ ਹੈਗੇ ਆ ਉੱਥੇ, ਤੇ ਉਹਦੇ ਨਾਲ ਹੀ ਇਹ ਸੰਸਥਾਵਾਂ ਮਾੜਾ ਮੋਟਾ ਸਾਹ ਲੈਂਦੀਆਂ ਜੀ।
0: ਬਿਲਕੁਲ ਜੀ,
1: ਮੈਨੂੰ ਯਾਦ ਆ 25 ਸਾਲ ਪਹਿਲਾਂ ਨਾ ਜੀ ਸਾਡੇ ਇੱਥੇ IGS SDM ਹੁੰਦਾ ਸੀ ਜੀ ਸੂਬੇ
0: ਜੀ,
1: ਤੇ ਉਹਨੇ ਨਾ ਫੰਡ ਰੇਜ ਕਰਨ ਦਾ ਸੋਚਿਆ ਵੀ ਰੈੱਡ ਕਰਾਸ ਦੇ ਵਿੱਚ ਫੰਡ ਜਿਹੜਾ ਆ ਉਹ ਰੇਜ ਕੀਤਾ ਜਾਵੇ
0: ਜੀ,
1: ਤੇ ਉਧਰੋਂ ਨਾ ਲੋਹੜੀ ਦਾ ਤਿਉਹਾਰ ਸੀ ਤੇ ਉਹਨੇ ਕਿਹਾ ਵੀ ਮੈਂ ਲੋਹੜੀ ਮੰਗੂੰਗਾ
0: ਜੀ,
1: ਤੇ ਉਹ ਜਿਹੜਾ ਹੈਗਾ ਆ ਮੰਗਾਂਗੇ ਵੱਡੇ ਵੱਡੇ ਜਿਹੜੇ ਘਰ ਹੈਗੇ ਆ ਉਹਨਾਂ ਦੇ ਵਿੱਚ, ਤੇ ਉਹਨਾਂ ਨੂੰ ਪੈਸੇ ਜਿਹੜੇ ਮਿਲਣਗੇ ਉਹ ਰੈੱਡ ਕਰਾਸ ਫੰਡ ਚ ਪਾ ਦਿਆਂਗੇ ਜੀ
0: ਜੀ।
1: ਉਹਨਾਂ ਨੇ ਸਭ ਤੋਂ ਪਹਿਲਾਂ ਜੀ ਦਸੂਏ ਦਾ ਬਹੁਤ ਵੱਡਾ ਲਾਲਿਆਂ ਦਾ ਘਰ ਸੀ ਉੱਥੇ ਵੀ ਉਹਦੇ ਕੇ ਚੱਲੀਏ ਜੀ
0: ਜੀ।
1: ਉਹ ਸਵੇਰੇ ਜਿਹੜਾ ਹੈਗਾ ਆ ਤਿਆਰ ਹੋ ਕੇ ਚੱਲ ਗਏ, ਉਹਨਾਂ ਨੇ ਦਰਵਾਜ਼ਾ ਖੜਕਾਇਆ ਲਾਲਾ ਜੀ ਹੁਣੀ ਉਹ ਡਬਲ ਸਟੋਰੀ ਕੋਲ ਹੈਗਾ ਸੀਗਾ ਜੀ, ਉੱਪਰੋਂ ਮਾੜਾ ਜਿਹਾ ਬਣਿਆ ਜੀ ਪਾ ਕੇ ਬਾਅਦ ਥੱਲੇ ਨੂੰ ਦੇਖ ਕੇ ਕਹਿੰਦਾ ਆਪਣੀ ਜਨਾਨੀ ਨੂੰ ਕਹਿੰਦਾ ਦੇਖੀ ਥੱਲੇ ਕੌਣ ਆ
0: ਜੀ,
1: ਤੇ ਉਹ ਜਨਾਨੀ ਥੱਲੇ ਗਈ ਤੇ ਉਹ ਕਹਿੰਦੇ ਜੀ ਇਹ ਰੈੱਡ ਕਰਾਸ ਵਾਸਤੇ ਦਾ ਚੰਦਾ ਲੈਣਾ ਆ ਤੇ ਇੱਦਾਂ ਕਰਕੇ
0: ਜੀ।
1: ਉਹ ਜਨਾਨੀ ਗਈ ਉਹਨੇ ਜਾ ਕੇ ਤੇ 5-7 ਮਿੰਟ ਬਾਅਦ ਬਾਹਰ ਆਈ ਤੇ ਉਹਨੇ ਕੀਤਾ ਕੌਲੀ ਆਟੇ ਦੀ ਲਿਆਈ ਤੇ ਲਿਆ ਕੇ SDM ਨੂੰ ਕਹਿੰਦੇ ਕਿੱਥੇ ਪਾਵਾਂ ਜੀ, ਹਾਂਜੀ ਉਹ ਵਿਚਾਰੇ ਉੱਥੋਂ ਹੀ ਮੁੜਿਆ ਏ ਮੁੜ ਕੇ ਨਹੀਂ ਉਹਨਾਂ ਨੇ ਦੂਜਾ ਘਰ ਖੜਕਾਇਆ ਵੀ ਇੱਦਾਂ ਹੀ ਠੀਕ ਆ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਉਸ ਵੇਲੇ ਫੰਡ ਰੇਜ਼ਿੰਗ ਵੀ ਜਿਹੜੀ ਹੁੰਦੀ ਸੀ ਇਸ ਤਰੀਕੇ ਨਾਲ ਹੁੰਦੀ ਸੀ ਕਿ ਇਸ ਇਹਨਾਂ ਸੰਸਥਾਵਾਂ ਵਿੱਚ ਕੁਛ ਨਾ ਕੁਛ ਆਉਂਦਾ ਰਹੇ ਜੀ,
0: ਤੇ
1: ਉਹਦੇ ਨਾਲ ਫਿਰ ਜਿਹੜੇ ਹੁੰਦੇ ਸੀ ਨਾ ਕਿ ਹੈਂਡੀਕੈਪ ਹੁੰਦੇ ਸੀ ਡਿਸੇਬਲਡ ਜਿਹਨਾਂ ਨੂੰ ਕਹਿੰਦੇ ਆਪਾਂ,
0: ਬਿਲਕੁਲ
1: ਉਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਉਹ ਟ੍ਰਾਈਸਾਈਕਲ ਵਗੈਰਾ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ
0: ਜੀ। ਬਿਲਕੁਲ ਜੀ,
1: ਹੁਣ ਇਹਨਾਂ ਸੰਸਥਾਵਾਂ ਦੀ ਕਿਉਂਕਿ ਫੰਡਾਂ ਦੀ ਲਿਮਿਟਿਡ ਫੰਡ ਆ ਤੇ ਇਸ ਕਰਕੇ ਇਹਨਾਂ ਦੀ ਐਕਟੀਵਿਟੀ ਵੀ ਬਹੁਤੀ ਨਹੀਂ ਦੇਖੀ ਜਾ ਰਹੀ ਜੀ
0: ਜੀ।
1: ਸੋ ਇਹ ਤਾਂ ਸੀ ਜੀ ਰੈੱਡ ਕਰਾਸ ਬਾਰੇ ਜੀ,
0: ਤੇ
1: ਬਾਕੀ ਬੜੀ ਵਧੀਆ ਸੰਸਥਾ ਹੈਗੀ ਆ ਜੀ ਆਖਰ ਐਟ ਲੀਸਟ ਕੋਈ ਤਾਂ ਉਦੋਂ ਸਰ ਰਿਕਾਰਡ ਕੀਤਾ ਜਾਂਦਾ ਸੀ ਇਸ ਸਾਈਨ ਦਾ ਜੀ
0: ਜੀ। ਬਿਲਕੁਲ ਜੀ,
1: ਹਾਂਜੀ ਇੱਥੇ ਜੰਗ ਲੱਗਦੀ ਸੀ ਉੱਥੇ,
0: ਹਾਂਜੀ ਹੁਣ ਵੀ ਸੈਣੀ ਸਾਹਿਬ ਇੱਥੇ ਇੱਕ ਛੋਟੇ ਛੋਟੇ ਬਾਕਸ ਹੈਗੇ ਆ ਪਲਾਸਟਿਕ ਦੇ, ਮਤਲਬ ਕਿ ਉਹ ਗੋਲਕ ਜੀ ਹੁੰਦੀ ਹੈ ਬਣੀ, ਬਹੁਤ ਸਾਰੇ ਕਈ ਵਾਰੀ ਜਿਹੜੇ ਸੰਸਥਾਵਾਂ ਨੇ ਉਹਨਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਨੇ, ਜਾਂ ਬੱਚੇ ਜਿਹੜੇ ਨੇ ਜਿਹੜੇ ਤਕਰੀਬਨ 18 ਸਾਲ ਤੋਂ ਉੱਤੇ ਨੇ ਕਈ ਵਾਰੀ ਉਹ ਵੀ ਜਿਹੜੇ ਨੇ ਸਟੋਰਾਂ ਦੇ ਬਾਹਰ ਖੜ ਜਾਂਦੇ ਨੇ ਸੇਵਾ ਕਰਨ ਦੇ ਲਈ, ਕਿ ਉਹ ਫਿਰ ਇਨਪੁਟ ਪਾਉਂਦੇ ਨੇ ਜੀ ਆਪਣੀ।
1: ਤੁਹਾਡੇ ਫੇਰ ਤਾਂ ਨਾ ਜੀ ਸਾਰੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਹੈਗੇ ਆ
0: ਜੀ
1: ਉਹ ਇੰਟਲੈਕਚੁਅਲ ਲੋਕ ਰਹਿੰਦੇ ਹੈਗੇ ਆ, ਸਾਡੇ ਤਾਂ ਜਦੋਂ ਦੇ ਇਹ ਭੁੱਖੇ ਸ਼ੇਰ ਪੋਲੀਟੀਕਲ ਲੀਡਰ ਆਏ ਆ ਤਾਂ ਜੀ ਉਹਨਾਂ ਨੇ ਹੋ ਕਹਿੰਦੇ ਹੋਰ ਕਿਤੇ ਤੁਹਾਨੂੰ ਜਿਹੜਾ ਹੈਗਾ ਦਾਨ ਦਕਸ਼ਣਾ ਦੇਣ ਦੀ ਲੋੜ ਹੀ ਨਹੀਂ, ਇੱਥੇ ਹੀ ਪਾਓ ਸਾਰਾ ਕੁਛ ਆਪਣੇ ਆਪ ਇੱਥੋਂ ਹੀ ਸਾਰੀਆਂ ਸੇਵਾਵਾਂ ਨਿਕਲਣੀਆਂ ਜੀ। ਹਾਂਜੀ, ਸੋ ਅੱਗੇ ਆ ਜੀ ਹੁਣ ਅੱਜ ਦੀਆਂ ਖਬਰਾਂ ਤੇ ਜੀ
0: ਜੀ।
1: ਭਾਰੇ ਸਾਹਿਬ ਬਾਕੀ ਖਬਰਾਂ ਸਾਰੇ ਬੰਦੇ ਜਾਣਦੇ ਆ ਜਿਹੜੇ ਸਾਡੇ ਸਰੋਤੇ ਹੈਗੇ ਆ ਜੀ, ਪਰ ਮੈਂ ਉਹਦੇ ਤੇ ਜਿਹੜੀ ਗੱਲ ਕਰੂੰਗਾ ਉਹ ਇਹ ਕਰੂੰਗਾ ਕਿ ਮੈਨੂੰ ਬੜਾ ਸ਼ੌਕਿੰਗ ਲੱਗਿਆ ਕਿ ਜਦੋਂ ਸਪੀਕਰ ਸਾਹਿਬ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਤੇ ਕਹਿੰਦੇ ਆ ਕਿ ਇਹ ਗੱਲਾਂ ਕਹੋ, ਕਹਿੰਦੇ ਵੀ ਮਤਲਬ ਜਿਹੜਾ ਹੈਗਾ ਆ ਨਹੀਂ ਪਤਾ ਲੱਗਾ ਸਾਰਾ ਜਿਹੜਾ ਹੈਗਾ ਆ ਅਖਬਾਰਾਂ ਚ ਆਇਆ ਬਕਾਇਦਾ ਤੌਰ ਤੇ ਵੈਬਸਾਈਟਾਂ ਤੇ ਪਾਇਆ ਬਕਾਇਦਾ ਤੌਰ ਤੇ ਲੋਕਾਂ ਦੇ ਸੁਝਾਅ ਮੰਗੇ ਗਏ ਸਰ। ਮੈਂ ਆਈ ਐਮ ਸ਼ੌਕਡ
0: ਜੀ,
1: ਜਿਹੜੀ ਇਹ ਤਾਂ ਆਪੋਜੀਸ਼ਨ ਲੀਡਰਾਂ ਨੂੰ ਹੀ ਸੀ ਪਤਾ ਵੀ ਭਾਈ ਸਵੇਰੇ ਜਿਹੜਾ ਹੈਗਾ ਆ ਕਿੰਨਾ ਕੀ ਦੇਣਾ, ਰਾਤ ਨੂੰ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਬਿੱਲ ਦੀਆਂ ਆਪਾਂ ਕਾਪੀਆਂ ਦਿੱਤੀਆਂ ਜੀ
0: ਜੀ।
1: ਆਖਰ ਤਾਂ ਤੁਸੀਂ ਜਿਹੜਾ ਹੈਗਾ ਆ ਮੇਨ ਐਕਟ ਦੇ ਵਿੱਚ ਅਮੈਂਡਮੈਂਟ ਕੀਤੀਆਂ
0: ਜੀ,
1: ਅਮੈਂਡਮੈਂਟ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਕੀ ਅਮੈਂਡ ਕਰਨ ਜਾ ਰਹੇ ਹੋ।
0: ਬਿਲਕੁਲ ਹੈ ਜੀ,
1: ਹਾਂਜੀ ਕਿਸੇ ਨੂੰ ਵੀ ਨਹੀਂ ਸੀ ਪਤਾ, ਬੀਡੀਏ ਨੂੰ ਨਹੀਂ ਪਤਾ ਸੀ, ਦਾ ਕਿਸੇ ਆਪੋਜੀਸ਼ਨ ਦੇ ਲੀਡਰਾਂ ਨੂੰ ਪਤਾ ਸੀ
0: ਜੀ।
1: ਹਾਂਜੀ ਉਹ ਤਾਂ ਚਲੋ ਤੁਸੀਂ ਬਣਾ ਤਾ, ਅਜੇ ਤੱਕ ਉਹਦਾ ਪੰਜਾਬੀ ਤਰਜਮਾ ਨਹੀਂ ਆਇਆ ਪੰਜਾਬ ਦੇ ਵਿੱਚ ਰਹਿੰਦੇ ਹੋਏ
0: ਜੀ।
1: ਉਹਦਾ ਜਿਹੜਾ ਹੈਗਾ ਆ ਤੁਸੀਂ ਉਹ ਤੋਂ ਬਾਅਦ ਜਿਹੜਾ ਆ ਲੋਕਾਂ ਨੇ ਜਿਹੜਾ ਆ ਬਾਅਦ ਦੇ ਵਿੱਚ ਦੇਖਿਆ ਕਿ ਤੁਸੀਂ ਦਿੱਤਾ ਹੈਗਾ ਤੇ ਹੁਣ ਜੋ ਤੁਸੀਂ ਬੋਲਦੇ ਹੋ ਉਹ ਤਾਂ ਉਹਦੇ ਵਿੱਚ ਹੀ ਹੈ ਨੀ ਲਿਖਿਆ ਆ। ਜਿਹੜਾ ਮਾਨਸਿਕ ਰੋਗੀ ਬਾਰੇ ਜਿਹੜੀ ਧਾਰਾ ਲਿਖੀ ਹੈਗੀ
0: ਜੀ,
1: ਸਾਨੂੰ ਨੀ ਪਤਾ ਕਿਥੋਂ ਪੜ ਪੜ ਕੇ ਮੁੱਖ ਮੰਤਰੀ ਸਾਹਿਬ ਬੋਲੀ ਜਾਂਦੇ ਆ ਜੀ।
0: ਪ੍ਰਸੈਂਟ ਸਾਹਿਬ ਇਸ ਚੀਜ਼ ਦੇ ਵਿੱਚ ਟਕਰਾਅ ਵਧੇਗਾ ਨਾ ਜੀ, ਜੋ ਸਥਿਤੀ ਆ ਜਾਂ ਜੋ ਖਬਰਾਂ ਨਜ਼ਰ ਆ ਰਹੀਆਂ ਨੇ, ਇੱਕ ਤਰ੍ਹਾਂ ਦਾ ਚੈਲੰਜ ਹੀ ਕਰ ਰਹੇ ਨੇ ਜਿਵੇਂ ਬਿਆਨ ਆ ਗਿਆ।
1: ਵਧੀਆ ਵਧੂਗਾ ਵਧੂਗਾ ਜੀ, ਵਧੂਗਾ ਵਧੂਗਾ, ਔਰ ਉਹਦੇ ਵਾਸਤੇ ਰਿਸਪੋਂਸੀਬਲ ਜਿਹੜਾ ਹੈਗਾ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈਗੇ ਆ
0: ਜੀ। ਬਿਲਕੁਲ
1: ਸਰ, ਇਹ ਜਿਹੜਾ ਅੱਜ ਕਰ ਰਹੇ ਹੈਗੇ ਆ, ਮੈਂ ਔਜਲਾ ਸਾਹਿਬ ਨਾਲ ਗੱਲ ਹੋਈ ਸੀ, ਔਜਲਾ ਸਾਹਿਬ ਨੇ ਜਿੱਦਾਂ ਮਤਲਬ ਜਿਸ ਤਰੀਕੇ ਨਾਲ ਮਤਲਬ ਇਹ ਪੱਖ ਰੱਖਿਆ ਨਾ, ਮੇਰੇ ਖਿਆਲ ਜੋ ਅਕਾਲ ਤੇ ਵੀ ਆਉਣਗੇ ਤੇ ਉਹ ਚੰਗੀ ਤਰ੍ਹਾਂ ਦੱਸਣਗੇ
0: ਜੀ।
1: ਉਹਨਾਂ ਦਾ ਕਹਿਣਾ ਸੀ ਕਿ ਮਤਲਬ ਜਿਹੜਾ ਹੈਗਾ ਇਹਨਾਂ ਨੂੰ ਅੱਜ ਜੋ ਬੋਲਦੇ ਪਏ ਇਹਨਾਂ ਨੂੰ ਉਸ ਕੰਮ ਹੋਣ ਤੋਂ ਪਹਿਲਾਂ ਬੋਲਣਾ ਚਾਹੀਦਾ ਭਾਈ, ਠਹਿਰ ਜਾ ਵਿਧਾਨ ਸਭਾ ਦੇ ਸੈਸ਼ਨ ਚ ਬਾਅਦ ਚ ਰੱਖੀ, ਪਹਿਲਾਂ ਇੱਥੇ ਭੇਜ।
0: ਬਿਲਕੁਲ ਹੈ ਜੀ,
1: ਹਾਂਜੀ, ਅੱਜ ਤੁਹਾਨੂੰ ਆਪਣੇ ਰਾਈਟਸ ਬਾਰੇ ਪਤਾ ਲੱਗ ਗਿਆ ਕਿ ਹਾਂ ਜੀ ਵੀ ਮਾਸਟਰ ਤਾਰਾ ਸਿੰਘ ਦੇ ਨਾਲ ਜਿਹੜਾ ਹੋਇਆ ਆ ਸਮਝੌਤਾ ਹੈਗਾ, ਜਾਂ ਮਤਲਬ 1925 ਦੇ ਵਿੱਚ ਜਿਹੜਾ ਹੋਇਆ ਆ ਤੇ ਅੰਗਰੇਜ਼ਾਂ ਨਾਲ, ਅੱਜ ਤੁਹਾਨੂੰ ਪਤਾ ਹੈ, ਉਦੋਂ ਨਹੀਂ ਸੀ ਪਤਾ। ਤੁਸੀਂ ਪਹਿਲਾਂ ਉਹਨੂੰ ਕਹਿੰਦੇ ਭਾਈ ਸਰਕਾਰ ਨੇ ਜੇ ਕੁਛ ਏਦਾਂ ਦਾ ਕਰਨਾ ਹੈਗਾ ਆ ਤੇ ਉਹਦਾ ਜਿਹੜਾ ਖਰੜਾ ਆ ਸਾਨੂੰ ਭੇਜਿਆ ਜਾਵੇ, ਨਹੀਂ ਭੇਜਿਆ ਜਾਂਦਾ ਤੇ ਅਸੀਂ ਜਿਹੜਾ ਹੈਗਾ ਆ ਪ੍ਰੋਟੈਸਟ ਕਰਾਂਗੇ ਤੇ ਅਕਾਲ ਤਖ਼ਤ ਬਿਲਕੁਲ ਇਹਦੀ ਇਜਾਜ਼ਤ ਨਹੀਂ ਦਿੰਦਾ। ਉਸ ਚੀਜ਼ ਨਾਲ ਕੀ ਹੋਣਾ ਸੀਗਾ ਜੀ ਕਿ ਜਿਹੜੀ ਆਪੋਜੀਸ਼ਨ ਆ ਉਹ ਬੂਸਟ ਹੋ ਜਾਣੀ ਸੀ, ਫੇਰ ਤਾਂ ਖਹਿਰੇ ਨਹੀਂ ਸੀ ਪੈਰ ਲੱਗਣ ਦੇਣੇ ਇਹਨਾਂ ਦੇ।
0: ਖਰੜਾ ਤਾਂ ਉਹਨਾਂ ਨੇ ਮੰਗਿਆ ਸੀ, ਇਹ ਵੀ ਕਿਹਾ ਸੀ, ਮੈਨੂੰ ਚੇਤੇ ਆ, ਖਬਰਾਂ ਵੀ ਲੱਗੀਆਂ ਸੀ 24 ਤੋਂ 48 ਘੰਟੇ ਦੇ ਵਿੱਚ ਤੁਹਾਨੂੰ ਵਾਪਸ ਵੀ ਕਰ ਦਾਂਗੇ, ਪਰ ਉਹਨਾਂ ਨੇ ਭੇਜਿਆ ਵੀ ਨੀ, ਉਹ ਚੀਜ਼ ਭੇਜੀ ਵੀ ਨੀ ਜੀ।
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਮੈਨੂੰ ਸ਼ੌਕਿੰਗ ਮੈਂ ਇਸ ਕਰਕੇ ਮੈਂ ਸੀਗਾ ਵੀ ਇਸ ਕਰਕੇ ਹੈਰਾਨ ਸੀ ਕਿ ਦਰਬਾਰ ਸਾਹਿਬ ਦੇ ਬਾਹਰ ਖੜਾ ਹੋ ਕੇ ਇੱਕ ਅੰਮ੍ਰਿਤਧਾਰੀ ਬੋਲ ਰਿਹਾ ਆ ਔਰ ਬਿਲਕੁਲ ਚਰਿਆਂ ਵਿੱਚ ਝੂਠ ਬੋਲ ਰਿਹਾ ਹੈ ਜੀ।
0: ਬਿਲਕੁਲ ਹੈ ਜੀ,
1: ਕੀ ਉਮੀਦ ਕਰੋਗੇ ਤੁਸੀਂ
0: ਜੀ?
1: ਅਸੀਂ ਇਹਨਾਂ ਬੰਦਿਆਂ ਤੋਂ ਜਿਹੜੇ ਬੰਦੇ ਬਾਣੀ ਚ ਹੁੰਦੇ ਆ ਜਾਂ ਬਾਣੀ ਦੇ ਧਾਰਨੀ ਹੁੰਦੇ ਆ, ਅਸੀਂ ਉਹਨਾਂ ਬੰਦਿਆਂ ਤੋਂ ਸੱਚ ਦੀ ਉਮੀਦ ਕਰਦੇ ਹੈਗੇ ਆ। ਅਸੀਂ ਮਤਲਬ ਆਮ ਬੰਦੇ ਆ, ਅਸੀਂ ਤਾਂ ਝੂਠ ਬੋਲੀਏ 20 ਵਾਰੀ ਬੋਲੀਏ
0: ਜੀ,
1: ਔਰ ਉਹ ਫਿਰ ਸਾਨੂੰ ਡਰ ਆਉਂਦਾ ਜੀ, ਖੌਫ ਆਉਂਦਾ, ਅਸੀਂ ਬਾਹਰ ਬੋਲ ਸਕਦੇ ਹੈਗੇ ਆ ਜੇ ਤੁਸੀਂ ਦਰਬਾਰ ਸਾਹਿਬ ਦੇ ਬਾਹਰ ਕਹੋ, ਅਸੀਂ ਤਾਂ ਅੰਮ੍ਰਿਤਸਰ ਸ਼ਹਿਰ ਚ ਨੀ ਬੋਲ ਸਕਦੇ ਜੀ, ਡਰਦੇ
0: ਜੀ,
1: ਇਹਨਾਂ ਨੂੰ ਕੋਈ ਖੌਫ ਨਹੀਂ ਜੀ।
0: ਬਿਲਕੁਲ ਹੈ ਜੀ,
1: ਔਰ ਬਿਲਕੁਲ ਸ਼ਰੇਆਮ ਝੂਠ ਬੋਲ ਕੇ ਗਏ ਜੀ। ਹਾਂ ਜੀ, ਅਸੀਂ ਜੀ ਅਖਬਾਰਾਂ ਦੇ ਵਿੱਚ ਦੇਖਿਆ, ਲੋਕਾਂ ਕੋਲੋਂ ਸੁਜੈਸ਼ਨ ਮੰਗੇ ਸੀ,
0: ਅਖਬਾਰਾਂ ਚ ਤਾਂ ਨੀ ਦੇਖਿਆ ਮੈਂ ਵੀ। ਚਲੋ ਮੈਂ ਤੁਹਾਨੂੰ ਉਦਣ ਭੇਜਿਆ, ਮੈਂ ਤਾਂ ਆਪ ਸਰਚ ਕਰਕੇ 2-3 ਜਗ੍ਹਾ 5-7 ਜਗ੍ਹਾ ਤੋਂ ਲੱਭ ਕੇ ਫਿਰ ਮੈਂ ਤੁਹਾਨੂੰ ਤਾਂ ਹੀ ਭੇਜਿਆ, ਮੈਂ ਕਿਹਾ ਇਹੀ ਆ ਜੀ, ਬਿੱਲ ਸ਼ੋਰ ਕਰ ਲਿਓ ਹਨਾ।
1: ਪਰ ਸਾਹਿਬ ਉਹ ਅਮੈਂਡਮੈਂਟਾਂ ਜਿਹੜੀਆਂ ਹੈਗੀਆਂ 2 ਪੇਜਾਂ ਦੀਆਂ ਹੈਗੀਆਂ, ਬਾਕੀ ਉਹ ਮੈਂ ਮੈਨੂੰ ਨਹੀਂ ਉਮੀਦ ਕਿ ਮਾਨ ਸਾਹਿਬ ਨੇ ਪੜਿਆ ਹੋਊਗਾ, ਉਹਨਾਂ ਨੇ ਵੀ ਸੁਣਿਆ ਹੋਊਗਾ ਕਿਸੇ ਤੋਂ ਇੱਦਾਂ ਕਰਦਿਆਂ ਤਾਂ ਅਸੀਂ ਇੱਦਾਂ ਕਰ ਦਿਆਂਗੇ, ਉਹ ਸੁਣਿਆ ਹੋਊਗਾ, ਜੋ ਉੱਥੇ ਸੁਝਾਅ ਚੱਲਦੇ ਹੋਣਗੇ ਉਹੀ ਸੁਣੇ ਆ ਤੇ ਉਹੀ ਜਿਹੜੀ ਪ੍ਰਚਾਰੀ ਜਾਂਦੇ ਆ ਜੀ। ਉੱਥੇ ਕਿੱਥੇ ਆ ਮਾਨਸਿਕ ਰੋਗੀ ਬਾਰੇ ਜੀ, ਕਿਤੇ ਨੀ ਜ਼ਿਕਰ ਹੈਗਾ ਜੀ। ਮੈਂ ਤਾਂ ਕੱਲ ਨੂੰ ਉਹਨੂੰ ਇੱਕ ਅੱਖਰ ਜਿਹੜਾ ਹੈਗਾ ਨਾ ਜੀ, ਉਹਦਾ ਪੜ੍ਹ ਕੇ ਉਹਦਾ ਡਿਕਸ਼ਨਰੀ ਮੀਨਿੰਗ ਜਿਹੜਾ ਹੈਗਾ ਜਾਂ ਲਿਖ ਕੇ ਤੇ ਫਿਰ ਉੱਤੇ ਤਰਜਮਾ ਕਰਨਾ ਹੈਗਾ ਅਗਲੇ ਹਫ਼ਤੇ ਦੇ ਵਿੱਚ
0: ਜੀ।
1: ਉੱਥੇ ਕਿੱਥੇ ਲਿਖਿਆ ਹੈਗਾ ਗੁਟਕਾ ਸਾਹਿਬ ਬਾਰੇ, ਕਿੱਥੇ ਦੱਸਿਆ ਜੀ?
0: ਬਿਲਕੁਲ ਹੈ ਜੀ,
1: ਹਾਂਜੀ, ਉੱਥੇ ਸਿਰਫ ਗੁਰੂ ਮਹਾਰਾਜ ਦੇ ਜਿਹੜਾ ਹੈਗਾ ਆ ਭਈ ਤੁਸੀਂ ਆਪਣੇ ਜਿਹੜੇ ਆ ਸਰੂਪ ਬਾਰੇ ਜਿਹੜਾ ਆ ਉਹ ਦਰਜ ਆ ਜੀ
0: ਜੀ।
1: ਬਾਕੀ ਉਹਦੇ ਵਿੱਚ ਜਿਹੜੇ ਹੈਗੇ ਆ ਹੋਰ ਤਰ੍ਹਾਂ ਦੀਆਂ ਬੇਅਦਬੀਆਂ ਹੁੰਦੀਆਂ, ਅੱਜ ਕੱਲ ਡਿਜੀਟਲ ਬੇਅਦਬੀਆਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਕਿਉਂ ਉਹ ਸਕੋਪ ਕਿਉਂ ਛੱਡਿਆ ਗਿਆ ਜੀ? ਉਹਨਾਂ ਨੂੰ ਕਿੱਦਾਂ ਤੁਸੀਂ ਟ੍ਰੀਟ ਕਰੋਗੇ? ਮੰਨ ਲਓ ਕੋਈ ਬੰਦਾ ਜਿਹੜਾ ਹੈਗਾ ਤੁਹਾਡੇ ਕੋਲ ਟਰੇਸ ਹੋ ਜਾਂਦਾ ਵੀ ਇੱਥੇ ਹੀ ਬੰਦਾ ਬੈਠਾ ਆ ਜੀ, ਪੰਜਾਬ ਚ ਬੈਠਾ ਬੰਦਾ ਡਿਜੀਟਲੀ ਜਿਹੜਾ ਹੈਗਾ ਆ ਕੋਈ ਇੱਦਾਂ ਦਾ ਕੰਮ ਕਰ ਦਿੰਦਾ ਹੈਗਾ ਆ, ਕੀ ਉਹ ਬੇਅਦਬੀ ਨਹੀਂ ਹੈ?
0: ਪਰ ਇਹਦੇ ਵਿੱਚ ਦੇਖੋ ਸੈਣੀ ਸਾਹਿਬ, ਜਦੋਂ ਆਪਣਾ ਬੇਅਦਬੀ ਬਰਗਾੜੀ ਦੇ ਵਿੱਚ ਸਭ ਤੋਂ ਵੱਡਾ ਜੋ ਹੋਇਆ ਜੋ ਵੀ ਵਾਪਰਿਆ, ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਐਸ ਜੀ ਪੀ ਸੀ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਮਿਲ ਕੇ ਸਿਰ ਜੋੜ ਕੇ ਬੈਠਦੇ ਜਿੱਦਾਂ ਹੁਣ ਵੀ ਬੈਠੇ ਹੀ ਹੈ, ਤਾਂ ਉਹ ਬੈਠ ਕੇ ਤਾਂ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਹੀ ਆਉਣ ਤੋਂ ਆਪਣਾ ਜਿਹੜਾ ਸੀ ਇੱਕ ਮਰਿਆਦਾ ਦੇ ਹਿਸਾਬ ਦੇ ਨਾਲ ਉਸ ਚੀਜ਼ ਨੂੰ ਤਿਆਰ ਕਰਦੇ, ਲੋਕਾਂ ਦੇ ਵਿੱਚ ਉਸ ਨੂੰ ਜਿਹੜਾ ਪ੍ਰਚਾਰ ਦੇ ਚਾਹੇ ਕਾਨੂੰਨ ਹੀ ਬਣਾ ਦਿੰਦੇ, ਆਪਣੇ ਤੌਰ ਦੇ ਉੱਤੇ ਵੀ ਬਣਵਾ ਸਕਦੇ ਸੀ ਜੀ।
1: ਵਾਰਿਸ ਸਾਹਿਬ, ਕੁਛ ਇੱਕ ਗੱਲਾਂ ਜਿਹੜੀਆਂ ਹੈਗੀਆਂ ਲੀਗਲ ਪਰਸਨੈਲਿਟੀਜ਼ ਦੇ ਕਰਨ ਵਾਲੀਆਂ ਨਹੀਂ ਹੁੰਦੀਆਂ
0: ਜੀ।
1: ਲੀਗਲ ਬੰਦਾ ਜਿਹੜਾ ਆ ਜਦੋਂ ਗੱਲ ਕਰੂਗਾ ਲੀਗਲ ਵਰਡਿੰਗ ਯੂਜ਼ ਕਰੂਗਾ,
0: ਬਿਲਕੁਲ ਹੈ ਜੀ,
1: ਉਹ ਲੀਗਲ ਵਰਡ ਜਿੱਦਾਂ ਹੁਣ ਕਸਟੋਡੀਅਨ ਵਰਡ ਜਿਹੜਾ ਲਿਖ ਦਿੱਤਾ ਇਹਨਾਂ ਨੇ, ਉਹ ਕਸਟੋਡੀਅਨ ਵਰਡ ਜਿਹੜਾ ਹੈਗਾ ਆ ਤੁਹਾਨੂੰ ਪਤਾ ਆ ਉਹਦੀ ਮਲਕੀਤੀ ਦਾ ਅਧਿਕਾਰ ਹੁੰਦਾ ਉਹ ਜੀ,
0: ਜਿੱਦਾਂ ਮਹਾਰਾਜ ਦੀ ਬੀੜ ਕਹਿੰਦੇ ਆ ਆਮ ਭਾਸ਼ਾ ਦੇ ਆਪਾਂ ਜਿੱਦਾਂ ਕਹਿੰਦੇ ਆ, ਉਹਨਾਂ ਨੇ ਸਰੂਪ ਲਿਖ ਦਿੱਤਾ, ਉਹ ਵੀ ਵਿਵਾਦ ਬਣਿਆ।
1: ਅੱਛਾ ਜੀ, ਡੋਮੀਨੈਂਸ ਦਾ ਜਿਹੜਾ ਹੈਗਾ ਆ, ਰਾਈਟ ਆਫ ਡੋਮੀਨੈਂਸ ਜਿਹਦੇ ਕੋਲ ਹੁੰਦਾ, ਹੀ ਇਜ਼ ਕਸਟੋਡੀਅਨ
0: ਜੀ,
1: ਹੈ ਜੀ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜੇ ਇੱਕ ਸਿੱਖ ਦੇ ਤੌਰ ਤੇ ਮੈਂ ਉਹਨੂੰ ਸਮਝਾਂ ਤੇ ਇਹ ਤਾਂ ਇਹ ਹੈਗਾ ਆ ਕਿ ਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਡੋਮੀਨੈਂਸ ਮਤਲਬ ਉਸ ਬੰਦੇ ਦੀ ਹੋ ਗਈ, ਕਸਟੋਡੀਅਨ ਦੀ ਹੋ ਗਈ, ਵੀ ਜਿਹਨੇ ਘਰ ਆਪਣੇ ਪ੍ਰਕਾਸ਼ ਕੀਤਾ ਆ ਉਹ ਕਸਟੋਡੀਅਨ ਹੋ ਗਿਆ, ਜਿਹਨੇ ਆਪਣੇ ਡੇਰੇ ਚ ਕੀਤਾ ਆ ਉਹ ਹੋ ਗਿਆ
0: ਜੀ,
1: ਤੇ ਗੁਰੂ ਅਤੇ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਗ੍ਰੰਥੀ ਆ ਜੀ।
0: ਜੀ
1: ਹੁਣ ਸਾਡੇ ਪਿੰਡ ਦੇ ਵਿੱਚ ਸਰ ਕੋਈ ਗ੍ਰੰਥੀ ਹੈ ਹੀ ਨੀ ਗਾ ਜੀ, ਜਿਹੜੇ ਬੰਦੇ ਨੇ ਪਿੰਡ ਵਾਲੇ ਆਪ ਸੇਵਾ ਕਰਦੇ ਹੈਗੇ, ਆਪ ਜਾਂਦੇ ਆ ਤੇ ਚਾਬੀ ਕਿਸੇ ਨੇ ਰੱਖੀ ਹੈ, ਕਿਸੇ ਨੇ ਸਵੇਰੇ ਤੜਕੇ ਜਿਹੜਾ ਇੱਕ ਲੇਡੀ ਹੈਗੀ ਉਹ 3:30 ਵਜੇ ਚਲ ਜਾਂਦੀ ਆ, ਉਹ ਜਾ ਕੇ ਲੋਕ ਖੋਹ ਲਿਆਉਂਦੀ ਹੈਗੀ ਆ, ਪਿੱਛੇ ਜਿਹੜਾ ਬੜਾ ਸ਼ਾਂਤੀ ਪੂਰਵਕ ਮਾਹੌਲ ਹੈਗਾ ਆ ਜੀ।
0: ਨਾਲੇ ਦੇਖੋ ਕਸਟੋਡੀਅਨ ਕੌਣ ਹੋਊਗਾ ਜੀ, ਆਪਾਂ ਕਦੇ ਸੁਣਿਆ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੋਈ ਵੀ ਲਿਆ ਕੇ ਘਰ ਦੇ ਵਿੱਚ ਕਰਦਾ ਹੈ, ਪਾਠ ਰਕਾਉਂਦਾ ਜਾਂ ਵਿਆਹ ਦੀਆਂ ਰਸਮਾਂ ਜਾਂ ਦੁੱਖ ਦੀਆਂ ਰਸਮਾਂ ਹੁੰਦੀਆਂ ਨੇ ਸਾਰਾ, ਕਦੇ ਆਪਾਂ ਸੁਣਿਆ ਕਦੇ ਉੱਥੇ ਬੇਅਦਬੀ ਹੋਈ ਆ ਇੱਦਾਂ?
1: ਸਰ ਕਦੀ ਵੀ ਨਹੀਂ ਜੀ।
0: ਜੀ
1: ਅਗਲੇ ਤਾਂ ਸਤਿਕਾਰ ਦਿੰਦੇ ਪੂਰੀ ਤਰ੍ਹਾਂ,
0: ਪਹਿਰਾ ਦਿੰਦੇ ਆ ਬਕਾਇਦਾ, ਰਾਤ ਨੂੰ ਰੋਲ ਲੱਗਦੀ ਆ, ਸਾਰਾ ਕੁਝ ਲੱਗਦਾ ਉੱਥੇ ਬਕਾਇਦਾ, ਪਰਿਵਾਰ ਦਾ ਵਿਅਕਤੀ ਜਾਂ ਕੋਈ ਮੈਂਬਰ ਜਿਹੜਾ ਬੈਠਦਾ ਜੀ ਨਾਲ,
1: ਨਹੀਂ ਸੋਖਾ ਸਿੱਧ ਕਰਕੇ ਫੇਰ ਅਗਲੇ ਬੰਦੇ ਚਲ ਜਾਂਦੇ ਹੈਗੇ ਆ, ਉਹ ਚੱਕਰ ਨਹੀਂ ਹੈ ਜੀ। ਗੱਲ ਤਾਂ ਇਹ ਹੈਗੀ ਆ ਅੱਗੇ ਤੁਸੀਂ ਜੇ ਸਿੱਖ ਸਕੋਲਰ ਨੂੰ ਨਾਲ ਲੈ ਲੈਂਦੇ ਤੇ ਉਹ ਇਸ ਚੀਜ਼ ਨੂੰ ਜਿਹੜਾ ਹੈਗਾ ਆ ਉਹ ਸ਼ਬਦਾਂ ਦਾ ਜਿਹੜਾ ਆ ਉਹ ਸ਼ਬਦਾਂ ਦੇ ਨਾਲ ਜਿਹੜੀ ਮਾਨਹਾਨੀ ਹੁੰਦੀ ਪਈ ਆ ਉਹ ਤਾਂ ਨਾ ਹੁੰਦੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਤੇ ਤਾਂ ਮੈਨੂੰ ਸਖ਼ਤ ਇਤਰਾਜ਼ ਹੈਗਾ ਆ ਜੀ। ਬਾਕੀ ਆਪਾਂ ਅਗਲੇ ਹਫ਼ਤੇ ਦੇ ਵਿੱਚ ਇੱਥੇ ਪ੍ਰੋਗਰਾਮ ਜ਼ਰੂਰ ਸਪੈਸ਼ਲੀ ਕਰਾਂਗੇ
0: ਜ਼ਰੂਰ,
1: ਔਰ ਇੱਕ ਇੱਕ ਅੱਖਰ ਦੇ ਉੱਤੇ ਜਿਹੜਾ ਹੈਗਾ ਆ ਆਪਾਂ ਉਹਦਾ ਲੀਗਲ ਵਰਡਿੰਗ ਤੇ ਉਹਦਾ ਸਾਰਾ ਮੀਨਿੰਗ ਜਿਹੜਾ ਹੈਗਾ ਆ ਉਹ ਤੇ ਵੀ ਜਿਹੜਾ ਆ ਡਿਸਕਸ ਕਰਾਂਗੇ।
0: ਬਿਲਕੁਲ ਹੈ ਜੀ। ਤੇ ਸੈਂਟ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਜੋਲ ਭੈਣ ਜੀ ਜੁੜੇ, ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਜੋਲ ਭੈਣ ਜੀ, ਸਵਾਗਤ ਹੈ ਜੀ।
2: ਮੈਂ ਤਾਂ ਨਿਊਜ਼ ਸੁਣਦੀ ਸੀਗੀ।
0: ਹਾਂਜੀ।
2: ਤੇ ਤੁਸੀਂ ਇਹ ਦੇਖੋ ਬਈ ਤੁਹਾਨੂੰ ਪਤਾ ਮੈਂ ਇੱਕ ਵਾਰ ਭਾਰਤ ਸਾਹਿਬ ਤੁਹਾਨੂੰ ਭੇਜੀ ਸੀ ਫੋਟੋ, ਬਈ ਉਹ ਜਿਹੜੇ ਗਮਲੇ ਜੇ ਬਣੇ ਹੁੰਦੇ ਆ ਨਾ ਸਟੋਰਾਂ ਦੇ ਅੱਗੇ, ਦਰਖਤ ਲਾਏ ਹੁੰਦੇ ਆ, ਓਹਦੇ ਉੱਤੇ ਹੀ ਬਾਈਬਲ ਰੱਖੀ ਹੋਈ ਸੀ।
0: ਹਾਂਜੀ ਹਾਂਜੀ, ਉਦੋਂ ਮੈਂ ਇੱਕ ਸਪੈਸ਼ਲ ਚਰਚ ਦੀ ਗੱਲ ਕੀਤੀ ਸੀ। ਹਾਂਜੀ,
2: ਸਾਨੂੰ ਤਾਂ ਮਰਿਆਦਾ ਨਹੀਂ ਵਧਣ ਨਹੀਂ ਦਿੱਤਾ।
0: ਬਿਲਕੁਲ ਹੈ ਜੀ।
2: ਤੇ ਅੱਜ ਜਿਹੜੇ ਗੜਗਾਜ ਹੋਣੀ ਨੇ, ਚਲੋ ਆਪਾਂ ਉਹ ਤਾਂ ਜਿਹੜੀਆਂ ਡੂੰਘੀਆਂ ਗੱਲਾਂ ਨੇ ਬਈ ਕੀ ਇਹਨਾਂ ਨੇ ਕਾਨੂੰਨ ਬਣਾਇਆ ਕੀ ਨਹੀਂ
0: ਜੀ,
2: ਤੇ ਗੜਗਾਜ ਉਹਨਾਂ ਨੂੰ ਪੁੱਛੇ ਜਿਵੇਂ ਤੁਸੀਂ ਜਥੇਦਾਰ ਬਣੇ ਹੋ ਉਦੋਂ ਮਰਿਆਦਾ ਰੱਖੀ ਗਈ ਸੀ ਉਹ
0: ਜੀ,
2: ਤੇ ਕਿਵੇਂ ਤੁਸੀਂ ਲੋਕੇ ਛੁਪੇ ਚੋਰੀ ਸਾਰਾ ਕੁਛ ਕੀਤਾ
0: ਜੀ,
2: ਤੇ ਅੱਜ ਮੈਂ ਹੁਣ ਤੁਸੀਂ ਆਪਾਂ ਕਹਿੰਦੇ ਸੀ ਪਿੰਡਾਂ ਚ ਤਾਂ ਆਮ ਹੀ ਆਪਣੀ ਬੋਲੀ ਦੇ ਵਿਚ ਕਿਹਾ ਜਾਂਦਾ ਸੀ ਮਹਾਰਾਜ ਦੀ ਬੀੜ ਲੈਂਦੀ, ਸਰੂਪ ਤਾਂ ਪਤਾ ਹੀ ਨੀ ਸੀਗਾ।
0: ਹਾਂਜੀ ਬਿਲਕੁਲ ਹੈ ਜੀ।
2: ਹੈ ਤੇ ਉਹ ਆਪਣਾ ਕੁਛ ਵੀ ਜਿਹੜਾ ਉੱਪਰ ਉਹ ਚੰਦੋਆ ਸਾਹਿਬ ਹੁੰਦਾ, ਚੰਦੋਆ ਸਾਹਿਬ ਬਣਾ ਤਾ ਉਹ ਵੀ ਹੈ
0: ਜੀ। ਬਿਲਕੁਲ ਹੈ।
2: ਤੇ ਉਹ ਹੁਣ ਚੰਦੋਆ ਤੁਸੀਂ ਕਹਿ ਹੀ ਨੀ ਸਕਦੇ ਹੈਗੇ
0: ਜੀ,
2: ਇਹਨਾਂ ਨੇ ਜਿਹੜਾ ਹੁਣ ਕੀਤਾ ਹੈਗਾ ਬਈ ਸਰਟੀਫਿਕੇਟ ਮਿਲੂਗਾ।
0: ਹਾਂਜੀ।
2: ਨਹੀਂ ਸਰਟੀਫਿਕੇਟ ਲੈਣਾ ਪਊਗਾ,
0: ਸਿੱਖੀ ਦਾ ਸਰਟੀਫਿਕੇਟ। ਹਾਂਜੀ ਬਿਲਕੁਲ।
2: ਹਾਂ ਤੁਸੀਂ ਇਹ ਦੱਸੋ ਜਿਨ੍ਹਾਂ ਕੋਲ ਜਿਹੜੇ ਇਹਨਾਂ ਦੇ ਸਰਟੀਫਿਕੇਟ ਵਾਲਿਆਂ ਨੇ ਉਹਨਾਂ ਦੇ ਕੀ ਕਾਰਨਾਮੇ ਨੂੰ ਦਿੰਦੇ ਨੀ ਇਹਨਾਂ ਨੂੰ
0: ਜੀ,
2: ਹੈਨਾ। ਤੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਭੰਬਲ ਭੂਸੇ ਦੇ ਵਿਚ ਪਾਇਆ ਹੋਇਆ, ਦੁਨੀਆਂ ਇਹਨਾਂ ਨੇ ਇਸ ਭੰਬਲ ਭੂਸੇ ਦੇ ਵਿਚ ਪਾ ਕੇ ਅਸਲੀ ਪੋਲੀਟਿਕਸ ਜਿਹੜੀ ਹੋ ਰਹੀ ਆ ਜਿਹਨੇ ਪੰਜਾਬ ਨੂੰ ਇੰਨਾ ਪਿੱਛੇ ਸਿੱਟਤਾ
0: ਜੀ,
2: ਓਹਦੇ ਵੱਲ ਤਾਂ ਖਿਆਲ ਹੀ ਨੀ ਜਾਣ ਦਿੰਦੇ।
0: ਬਿਲਕੁਲ।
2: ਹੈ ਇੱਥੇ ਹੀ ਅਲਝਾਈ ਰੱਖਦੇ ਨੇ, ਕਿਸੇ ਨੇ ਭਾਂਡੇ ਮਾਂਜ ਲੇ ਦੋ ਦਿਨ ਦੋ ਕੌਲੀਆਂ ਮਾਂਜ ਲੀਆਂ, ਕਿਸੇ ਨੇ ਜੁੱਤੀਆਂ ਸਾਫ਼ ਕਰ ਲੀਆਂ, ਆਹੀ ਬਸ ਹੋ ਹੀ ਜਾਂਦਾ। ਇੱਥੇ ਕਈ ਲੋਕ ਇਹ ਨੂੰ ਆਧਾਰ ਬਣਾ ਕੇ ਹੀ ਵੋਟਾਂ ਪਾਈ ਜਾਂਦੇ ਆ।
0: ਬਿਲਕੁਲ ਹੈ।
2: ਤੇ ਇਹ ਬਸ ਉਹਨਾਂ ਨੇ ਹੋਰ ਜਿਹੜਾ ਮਾੜਾ ਮੋਟਾ ਕੁਛ ਬਚਿਆ ਉਹ ਵੀ ਉਹ ਕਰਨਾ ਇਹਨਾਂ ਨੇ। ਚਲੋ ਠੀਕ ਆ, ਜਿਹੜਾ ਕੋਈ ਕਾਨੂੰਨ ਦੇ ਵਿਚ ਹੋਇਆ, ਕਾਨੂੰਨ ਚ ਜਿਹੜੀ ਕੋਈ ਨਹੀਂ ਠੀਕ ਉਹ ਤਾਂ ਬਹਿਸ ਕਰਕੇ ਦੇਖ ਕੇ ਉਹਦੇ ਉੱਤੇ ਵਿਚਾਰ ਤਾਂ ਕੀਤੀ ਜਾ ਸਕਦੀ ਆ।
0: ਬਿਲਕੁਲ ਹੈ ਜੀ।
2: ਪਰ ਆ ਜਿਹੜੀਆਂ ਮਾੜੀਆਂ ਮਾੜੀਆਂ ਛੋਟੀ ਛੋਟੀਆਂ ਗੱਲਾਂ ਨੇ, ਇਹਨਾਂ ਨੂੰ ਮੁੱਦੇ ਬਣਾ ਕੇ ਲੋਕਾਂ ਨੂੰ ਤਾਂ ਡਿਸਟ੍ਰੈਕਟ ਨਾ ਕਰੋ।
0: ਬਿਲਕੁਲ ਹੈ ਜੀ,
2: ਹੈਨਾ, ਬੜੀ ਮਾੜੀ ਗੱਲ ਆ ਬਹੁਤ। ਹੋਰ ਤਾਂ ਇਹਨਾਂ ਤੋਂ ਕੁਛ ਆਉਂਦਾ ਹੀ ਨੀ ਹੈਗਾ
0: ਜੀ,
2: ਇਹੀ ਦਿਮਾਗ ਘੁਮਾਈ ਜਾਂਦੇ ਆ ਸਾਰਾ ਦਿਨ।
0: ਬਿਲਕੁਲ ਹੈ ਜੀ,
2: ਮੈਂ ਸੁਣਦੀ ਆ ਭਾਜੀ ਉਹਨਾਂ ਨੂੰ ਵੀ ਬੜਾ ਸੋਹਣਾ ਲੱਗੇ ਹੋਏ ਦੱਸਦੇ ਨੇ
0: ਜੀ। ਥੈਂਕ ਯੂ ਭੈਣ ਜੀ, ਥੈਂਕ ਯੂ,
1: ਸ਼ੁਕਰੀਆ ਭੈਣ ਜੀ,
0: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਹਾਂਜੀ ਸੈਣੀ ਸਾਹਿਬ ਕੀ ਕਹੋਗੇ ਜੀ?
1: ਭੈਣ ਜੀ ਹੁਣਾਂ ਨੇ ਬੜੀ ਵਧੀਆ ਗੱਲ ਕੀਤੀ ਹੈਗੀ ਆ, ਅਸੀਂ ਜਿਹੜਾ ਹੈਗਾ ਆ ਸਾਨੂੰ ਇਹ ਪਤਾ ਨੀ ਸਮਝ ਹੀ ਕਿੱਦਾਂ ਦੀ ਬਣਾਤੀ ਆ
0: ਜੀ,
1: ਕਿ ਗੁਰਬਾਣੀ ਦਾ ਜਿਹੜਾ ਆ ਜੀ ਉਹਦਾ ਤਾਂ ਮਤਲਬ ਬੇਅਦਬੀ ਹੋ ਹੀ ਨੀ ਸਕਦੀ ਜੀ।
0: ਜੀ
1: ਸ਼ਬਦ ਗੁਰੂ ਦੀ ਬੇਅਦਬੀ ਹੋ ਹੀ ਨੀ ਸਕਦੀ
0: ਜੀ,
1: ਸ਼ਬਦ ਗੁਰੂ ਜਿਹੜਾ ਹੈਗਾ ਆ ਜੇ ਉਹ ਕੋਈ ਬਾਹਰੀ ਚੀਜ਼ ਤਾਂ ਹੈ ਨੀ ਜੀ, ਉਹ ਤਾਂ ਇੱਕ ਜਿਹੜਾ ਹੈਗਾ ਆ ਹਵਾ ਦੇ ਵਿੱਚ ਵੀ ਸ਼ਬਦ ਗੁਰੂ ਹੈਗਾ ਆ ਜੀ, ਫੇਰ ਉਹੀ ਅੰਤਰ ਗੁਰੂ ਰਾਧਣਾ ਕਹਿੰਦੇ ਹੈਗੇ ਆ ਜੀ, ਉਹ ਸ਼ਬਦ ਗੁਰੂ ਫੇਰ ਬੰਦੇ ਆਪਣੇ ਅੰਦਰ ਪ੍ਰਗਟ ਕਰਦਾ ਜੀ ਸ਼ਬਦ
0: ਜੀ,
1: ਉਹ ਤਾਂ ਗੱਲਾਂ ਡੂੰਘੀਆਂ ਹੈਗੀਆਂ। ਸਾਨੂੰ ਤਾਂ ਚਲੋ ਨਹੀਂ ਪਤਾ ਸੀ, ਸਧਾਰਨ ਬੁੱਧੀ ਵਾਲੇ ਲੋਕ ਹੈਗੇ ਹਾਂ, ਇਹ ਜਿਹੜੇ ਉੱਥੇ ਬੈਠੇ ਹੈਗੇ ਆ ਇੰਨਾ ਇੰਨਾ ਅਭਿਆਸ ਕਰਦੇ ਹੈਗੇ, ਇਹਨਾਂ ਨੂੰ ਵੀ ਨੀ ਪਤਾ, ਇਹ ਵੀ ਬਾਹਰ ਦੀ ਦੌੜ ਦੇ ਵਿੱਚ ਹੀ ਪਏ ਹੈਗੇ ਜੀ।
0: ਬਿਲਕੁਲ ਹੈ ਜੀ,
1: ਮੈਂ ਤਾਂ ਇਹ ਜਾਣਦਾ ਹੈਗਾ ਜੀ ਬਈ ਸਿੱਖ ਸਕਾਲਰ ਮਸਕੀਨ ਸੀ
0: ਜੀ,
1: ਉਹਨਾਂ ਦੇ ਵੀ ਹੱਥ ਜੋੜ ਦਿੱਤੇ, ਉਹ ਵੀ ਸੰਕੋਚ ਕਰਕੇ ਬੋਲਦੇ ਸੀ ਕਿ ਮੈਂ ਬਹੁਤਾ ਨਾ ਬੋਲਾਂ ਨਾਲ ਹੀ ਨੀ ਗੱਲ ਕਹਿ ਦਿੰਦੇ ਸੀ, ਬਹੁਤਾ ਨਾ ਬੋਲਾਂ ਫੇਰ ਜਿਹੜੇ ਹੈਗੇ ਆ ਕੱਚੀ ਸੋਚ ਵਾਲੇ ਜਿਹੜੇ ਹੈਗੇ ਆ ਉਹ ਗਰਮ ਹੋ ਜਾਂਦੇ ਆ।
0: ਮੈਂ ਤਾਂ ਸੈਣੀ ਸਾਹਿਬ ਕਈ ਵਾਰੀ ਨਾ, ਚਲੋ ਪਿਛਲੀ ਵਾਰੀ ਮੈਂ ਓਸ਼ੋ ਦਾ ਇੱਕ ਕਿਤਾਬ ਦਾ ਜ਼ਿਕਰ ਕੀਤਾ ਸੀ, ਉਹਨੂੰ ਪੜ੍ਹ ਕੇ ਵੀ ਸੁਣਾਇਆ ਸੀ, ਮੈਂ ਉਸ ਵਿਚ ਹੈਰਾਨ ਰਹਿ ਗਿਆ। ਚਲੋ ਉਹਨੇ ਸਿੱਖ ਧਰਮ ਦੀ ਥੋੜੀ ਗੱਲ ਕੀਤੀ ਹੈ, ਪਰ ਬਾਕੀ ਜਿਹੜੇ ਧਰਮਾਂ ਦੇ ਉਹਨੇ ਨਾ ਕਹਿ ਸਕਦੇ ਹੈ ਕਿ ਪੂਰਾ ਐਨ ਲਾਹੂ ਲਾਹ ਤੇ ਧੱਜੀਆਂ ਲਾਤੀਆਂ, ਪਰ ਉਹ ਵੀ ਹੈ ਨਾ ਇਸ ਚੀਜ਼ ਦੇ ਉੱਤੇ ਸਿੱਖ ਧਰਮ ਦੇ ਖਿਲਾਫ਼, ਮਤਲਬ ਕਿ ਉਹ ਆਪਣੇ ਹਿਸਾਬ ਦੇ ਨਾਲ ਥੋੜਾ ਜਿਹਾ ਕੀਤਾ ਜੋ ਵੀ ਕੀਤਾ, ਪਰ ਉਸ ਹਿਸਾਬ ਦੇ ਨਾਲ ਹੀ ਬੋਲ ਸਕੇ ਹਨ ਜਿਸ ਹਿਸਾਬ ਨਾਲ ਬਾਕੀਆਂ ਦੇ ਖੁੱਲ ਕੇ ਆਪਣੇ ਵਿਚਾਰ ਦੇ ਗਿਆ ਜੀ।
1: ਉਹ ਅੰਮ੍ਰਿਤਸਰ ਆਇਆ ਜੀ, ਇੱਥੇ ਆਇਆ ਆ ਕੇ ਇਹ ਕਹਿੰਦੇ ਜੀ ਸਿਰ ਢੱਕ ਕੇ ਅੰਦਰ ਚ
0: ਜੀ,
1: ਉਹ ਕਹਿੰਦਾ ਸਤਿਕਾਰ ਮੇਰੇ ਦਿਲ ਚ ਆ
0: ਜੀ,
1: ਉਹ ਕਹਿੰਦੇ ਤੂੰ ਸਿਰ ਢੱਕੇ ਬਿਨਾ ਅਸੀਂ ਤੈਨੂੰ ਉੱਤਰ ਨੀ ਜਾਣ ਦੇਣਾ
0: ਜੀ,
1: ਉਹ ਕਹਿੰਦਾ ਮੈਂ ਫੇਰ ਜਾਣਾ ਹੀ ਨੀ, ਉਹ ਚੁੱਪ ਕਰਕੇ ਵਾਪਸ ਚਲਾ ਗਿਆ ਜੀ।
0: ਬਿਲਕੁਲ ਹੈ ਜੀ,
1: ਤੂੰ ਇਸ ਕਰਕੇ ਜਿਹੜਾ ਹੈਗਾ ਆ ਆਖਰ ਉਹਨਾਂ ਨੇ ਵੀ ਤਾਂ ਕਿਤੋਂ ਅਧਿਐਨ ਕੀਤਾ ਹੀ ਆ ਨਾ, ਪੜ੍ਹਿਆ ਹੀ ਸੀ, ਤਾਂ ਹੀ ਅਗਲੇ ਬੰਦੇ ਨੇ ਜਿਹੜਾ ਇਹਦਾ ਟੀਕਾ ਕਰ ਦਿੱਤਾ ਜਪਜੀ ਸਾਹਿਬ ਦਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਅਸੀਂ ਨਾ ਲੋਕ ਜਿਹੜੇ ਹੈਗੇ ਆ ਟ੍ਰਿਫਲਸ ਦੇ ਵਿੱਚ ਜਿਆਦਾ ਉਲਝਦੇ ਹੈਗੇ ਆ, ਤੁਛ ਚੀਜ਼ਾਂ ਚ ਜਿਆਦਾ ਉਲਝਦੇ ਹੈਗੇ ਆ, ਅਸੀਂ ਇਹਨਾਂ ਚੀਜ਼ਾਂ ਚ ਉਲਝ ਕੇ ਕ੍ਰਕਸ ਜਿਹੜਾ ਹੁੰਦਾ ਆ ਜਿਹੜਾ ਹੈਗਾ ਆ ਇੱਥੇ ਤਾਂ ਉਹ ਅਸੀਂ ਮਤਲਬ ਕਹਿੰਦੇ ਨਾ ਸ਼ਹਿਦ ਤੇ ਮੱਖੀਆਂ ਦੇ ਵਿੱਚ ਜਿਹੜਾ ਹੈਗਾ ਆ ਉਹ ਸ਼ਹਿਦ ਵਾਲੀ ਜਿਹੜੀ ਫਾੜੀ ਹੁੰਦੀ ਉਹ ਅਲੱਗ ਹੀ ਹੁੰਦੀ ਹੈਗੀ ਆ, ਅਸੀਂ ਉੱਥੇ ਤੱਕ ਤਾਂ ਪਹੁੰਚਦੇ ਨੀ ਗੇ, ਅਸੀਂ ਕਦੀ ਮੱਖੀਆਂ ਚ ਉਲਝ ਜਾਂਦੇ ਹੈਗੇ ਆ, ਕਦੀ ਉਹਦੇ ਜਿਹੜੇ ਹੈਗੇ ਆ ਉਹ ਦੂਜੇ ਜਿਹੜੇ ਹੈਗੇ ਆ ਜਿੱਥੇ ਉਹਦੇ ਬੱਚੇ ਹੁੰਦੇ ਅਸੀਂ ਉਹਨਾਂ ਚ ਉਲਝ ਜਾਂਦੇ ਹੈਗੇ ਆ ਜੀ, ਸ਼ਹਿਦ ਦਾ ਟੇਸਟ ਕਿਸੇ ਕੋਲ ਲੈਣਾ ਹੀ ਨੀ, ਉੱਥੇ ਤੱਕ ਪਹੁੰਚਦੇ ਨੀ ਜੀ।
0: ਬਿਲਕੁਲ ਹੈ ਜੀ,
1: ਦੂਜਾ ਇਹ ਹੈਗਾ ਪੁਜਾਰੀਵਾਦ ਨੇ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਆ ਆ ਜਿਹੜੀ ਬਾਹਰੀ ਦਿੱਖ ਬੇਅਦਬੀ ਇਹ ਸਾਰੀਆਂ ਚੀਜ਼ਾਂ ਇਹ ਪੁਜਾਰੀਵਾਦ ਦੀ ਦੇਣੀ ਆ, ਭਾਰਤ ਸਾਹਿਬ ਜੀ ਦੇ ਬਾਰੇ ਮੈਂ ਪਹਿਲਾਂ ਵੀ ਬੋਲਿਆ ਸੀ।
0: ਬਿਲਕੁਲ ਹੈ ਜੀ, ਬਿਲਕੁਲ,
1: ਔਰ ਹੁਣ ਅੱਗੇ ਦੀ ਅੱਗੇ ਤੁਸੀਂ ਦੇਖੋ ਨਾ ਹੁਣ ਜਿਹੜਾ ਹੈਗਾ ਆ, ਮੈਂ ਉਹ ਦੇਖੋ ਨਾਲ ਹੀ ਮਾਨ ਸਾਹਿਬ ਦੀ ਸਟੇਟਮੈਂਟ ਆ ਗਈ ਨਾ ਵੀ ਅਸੀਂ ਬਿਲਕੁਲ ਨੀ ਵਾਪਸ ਲੈਣਾ ਜੀ, ਏਦਾਂ ਕਰਕੇ ਹੈਗਾ ਜੀ, ਮਤਲਬ ਇਹ ਹੈਗਾ ਆ ਵੀ ਹੁਣ ਵੀ ਬਾਦਲ ਪਰਿਵਾਰ ਨੂੰ ਹੀ ਦੁੱਖ ਹੈਗਾ ਜਿੱਦਾਂ ਮਰਜ਼ੀ ਆ, ਸਰ ਲੋਕੀ ਜਿਹੜੇ ਹੈਗੇ ਆ ਪੀਪਲ ਆਰ ਲੀਸਟ ਕੰਸਰਨਡ, ਅਸੀਂ ਭਾਵੇਂ ਜੋ ਮਰਜ਼ੀ ਮਿਲ ਕੇ ਜਾਈਏ। ਦੋ ਤਰ੍ਹਾਂ ਦੇ ਗਰੁੱਪ ਹੈਗੇ ਆ ਜੀ, ਇੱਕ ਸਰਕਾਰ ਦੇ ਪੱਖੀ ਗਰੁੱਪ ਹੈਗਾ ਆ ਜਿਹਨਾਂ ਦੇ ਡਿੱਜ ਜੁੜੇ ਹੈਗੇ ਆ, ਉਹ ਤਾਂ ਜਿੰਦਾਬਾਦ ਮੁਰਦਾਬਾਦ ਉਹਨਾਂ ਨੇ ਕਰੀ ਜਾਣਾ ਜੀ,
0: ਇਹਦੇ ਵਿੱਚ
1: ਜਿਹੜੇ ਹੈਗੇ ਆ ਵੀ ਉੱਥੇ ਬੈਠੇ ਜੀ।
0: ਸੈਣੀ ਸਾਹਿਬ ਕਿਤੇ ਨਾ ਕਿਤੇ ਸੁਖਬੀਰ ਬਾਦਲ ਹੋਣੀ ਵੀ ਇਸ ਕਰਕੇ ਇਸ ਉੱਤੇ ਜਿਹੜਾ ਚੁੱਪ ਧਰ ਕੇ ਬੈਠੇ ਨੇ ਕਿ ਵਿਵਾਦ ਦੇ ਵਿੱਚ ਨਾ ਫਸੀਏ ਇਸ ਚੀਜ਼ ਦੇ ਵਿੱਚ, ਚਲੋ ਜੋ ਜੋ ਕਰਦੇ ਆ ਉਹ ਕਰ ਲੈਣ ਦੋ ਉਹਨਾਂ ਨੂੰ।
1: ਭਾਰੇ ਸਾਹਿਬ ਇੱਕ ਚੀਜ਼ ਹੁੰਦੀ ਆ ਟਾਈਮਿੰਗ,
0: ਟਾਈਮਿੰਗ
1: ਟਾਈਮਿੰਗ ਦੀ ਜਿਹੜੀ ਵੈਲਿਊ ਆ ਨਾ ਉਹ ਨਾ ਤਾਂ ਇਹਨਾਂ ਨੂੰ ਪਤਾ ਹੈਗੀ ਆ ਤੇ ਨਾ ਮਤਲਬ ਜਿਹੜਾ ਆ ਅਕਾਲੀ ਦਲ ਨੂੰ ਪਤਾ
0: ਜੀ,
1: ਕਦੋਂ ਬੋਲਣਾ ਕਿੱਥੇ ਬੋਲਣਾ ਕਿੱਥੇ ਚੁੱਪ ਰਹਿਣਾ ਇਹ ਚੀਜ਼ ਜਿਹੜੀ ਆ ਪੋਲਿਟਿਕਸ ਦੇ ਵਿੱਚ ਬਹੁਤ ਜ਼ਰੂਰੀ ਆ।
0: ਉਹ ਟਾਈਮਿੰਗ ਜਿਹੜੀ ਤੁਸੀਂ ਪਹਿਲਾਂ ਦੱਸੀ ਆ ਨਾ ਕਿ ਜਦੋਂ ਖਰੜਾ ਇਹਨਾਂ ਨੂੰ ਮੰਗਿਆ, ਖਰੜਾ ਮੰਗਿਆ ਜਾਂ ਉਦੋਂ ਹੀ ਜਾਂ ਤਾਂ ਸੰਘਰਸ਼ ਆਰੰਭ ਦਿੰਦੇ ਜੇ ਇਸ ਦੇ ਖਿਲਾਫ।
1: ਹੁਣ ਮੈਂ ਹੈਰਾਨ ਹੈਗਾ ਆ ਕਿ ਚਲੋ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਐਸ ਜੀ ਪੀ ਸੀ ਜੁੜੀ ਹੈਗੀ ਉਹਨਾਂ ਦੇ ਨਾਲ ਹੀ ਅਕਾਲ ਤਖ਼ਤ, ਆਮ ਸਿੱਖ ਕੀ ਸੋਚਦਾ ਪਿਆ ਆ ਮੇਰੇ, ਮੈਂ ਮਤਲਬ ਜਿਹੜਾ ਹੈਗਾ ਆਮ ਸਿੱਖ ਕੀ ਸੋਚਦਾ ਉਹਦਾ ਰਿਐਕਸ਼ਨ ਜਿਹੜਾ ਨਾ ਤਾਂ ਮੈਨੂੰ ਮਾਰਕੀਟ ਚੋਂ ਲੱਭਦਾ ਪਿਆ ਨਾ ਸਮਾਜ ਚੋਂ ਲੱਭਦਾ ਪਿਆ, ਵੀ ਇੱਕ ਆਮ ਸਿੱਖ ਕੀ ਸੋਚਦਾ ਪਿਆ ਕੀ ਉਹਨੇ ਜਿਹੜਾ ਇਹ ਖਰੜਾ ਪੜਿਆ ਨੀ, ਕੀ ਉਹਨਾਂ ਨੂੰ ਇਹਦੇ ਬਾਰੇ ਪਤਾ ਨੀ, ਜਾਂ ਮਤਲਬ ਜਿਹੜਾ ਹੈਗਾ ਆ ਕਿ ਹੀ ਐਟ ਲੀਸਟ ਕੰਸਰਨਡ ਮੈਨੂੰ ਕੀ ਹਾਂਜੀ, ਮੈਂ ਤਾਂ ਜਿਹੜਾ ਹੈਗਾ ਆ ਆਹੀ ਤਾਂ ਸਤਿਕਾਰ ਕਰਦਾ ਹੀ ਆ, ਜਿਹੜਾ ਕਰੂਗਾ ਸੋ ਭਰੂਗਾ,
0: ਹਾਂਜੀ
1: ਮਹਾਰਾਜ ਆਪਾਂ ਹੀ ਦੇਖੂਗਾ ਅਗਲਿਆਂ ਦਾ ਤਾਂ ਕੰਮ ਹੀ ਵਧੀ ਗਿਆ,
0: ਬਿਲਕੁਲ
1: ਠੀਕ ਹੈ ਨਾ ਜੀ। ਤੋ ਇਸ ਕਰਕੇ ਜਿਹੜਾ ਹੈਗਾ ਜਦ ਤੱਕ ਆਮ ਸਿੱਖ ਉਸ ਚੀਜ਼ ਦੇ ਵਿੱਚ ਇਨਵੋਲਵ ਨਹੀਂ ਹੁੰਦਾ, ਤੁਹਾਡਾ ਕ੍ਰਿਟੀਸਾਈਜ਼ ਕੀਤੇ ਦਾ ਤੁਹਾਡਾ ਅਪੋਜ਼ ਕੀਤਾ ਵੀ ਨਲਟੀ ਆ, ਉਹਦਾ ਵਿੱਚ ਕੋਈ ਫਾਇਦਾ ਨਹੀਂ ਜੀ,
0: ਬਿਲਕੁਲ।
1: ਤੋ ਇਸ ਕਰਕੇ ਜਿਹੜਾ ਹੈਗਾ ਆ ਇਹ ਟਕਰਾਅ ਹੋਣਾ ਆ, ਉਹ ਟਕਰਾਅ ਜਿਹੜਾ ਹੈਗਾ ਆ ਉਹਨੂੰ ਇਹਨਾਂ ਨੇ ਪੋਲੀਟੀਕਲ ਟਕਰਾਅ ਦੇ ਰੂਪ ਦੇ ਵਿੱਚ ਹੀ ਲੈਣਾ ਆ, ਉਹਨਾਂ ਨੇ ਨਾ ਤਾਂ ਇਹਦੇ ਵਿੱਚ ਕੋਈ ਸੋਧ ਕਰਨੀ ਆ ਤੇ ਨਾ ਉਹਨਾਂ ਨੇ ਇਸ ਚੀਜ਼ ਨੂੰ ਕਰਨਾ ਹੈਗਾ ਆ ਜੀ। ਬਾਕੀ ਸੰਨਵਾ ਸਾਹਿਬ ਮੁੜ ਕੇ ਚਲ ਜਾਣਗੇ ਜੀ, ਮੈਂ ਮਾਫ਼ੀ ਚਾਹੁੰਦਾ ਹੈਗਾ ਆ ਵੀ ਮੈਂ ਤਾਂ ਇੱਕ ਸਪੀਕਰ ਦੀ ਪਦਵੀ ਤੇ ਆ ਜੀ, ਮੈਂ ਸਰਕਾਰ ਨੂੰ ਸੁਨੇਹਾ ਲਾ ਦਿੱਤਾ ਸੀ, ਹੁਣ ਸਰਕਾਰ ਜਾਣੇ ਤੁਸੀਂ ਜਾਣੇ, ਉੱਥੇ ਤਾਂ ਸਾਰੇ ਪਤਾ ਤੇ ਤੁਰੇ ਫਿਰਦੇ ਹੈਗੇ ਜੀ, ਉਹਨਾਂ ਤੇ ਤੁਹਾਡਾ ਤਾਂ ਚੱਲਣਾ ਨੀ।
0: ਸੈਣੀ ਸਾਹਿਬ ਜਿਵੇਂ ਕਿਹਾ ਗਿਆ ਗੜਗੱਜ ਸਾਹਿਬ ਵੱਲੋਂ ਕਿ ਅਸੀਂ ਫਿਰ ਅਕਾਲ ਤਖ਼ਤ ਦੇ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਫਿਰ ਜਿਹੜਾ ਲੈਟਰ ਜਾਰੀ ਹੋਏਗਾ ਜੀ, ਫਿਰ ਉਹਨਾਂ ਨੂੰ ਗਵਰਨਰ ਸਾਹਿਬ ਨੂੰ ਵੀ
1: ਕਰ ਦੇਣਗੇ ਤਾਂ ਕਿ ਹੋਊਗਾ, ਗਵਰਨਰ ਇਜ਼ ਨਾਟ ਬਾਉਂਡ
0: ਜੀ,
1: ਅਕਾਲ ਤਖ਼ਤ ਦਾ ਜਿਹੜਾ ਹੈਗਾ ਆ ਅਕਾਲ ਤਖ਼ਤ ਸੰਮਣ ਕਰਕੇ ਜਾਂ ਕਿਸੇ ਤਰੀਕੇ ਨਾਲ ਕਰ ਸਕਦੇ ਹੈਗੇ ਆ, ਤੇ ਉਹ ਉਹਨਾਂ ਇਹ ਕਰ ਸਕਦੇ ਜਿਹੜੇ ਮਤਲਬ ਪਤਿਤ ਹੋਣ ਦੇ ਆ, ਆਪਣੇ ਦੂਜੇ ਅੰਮ੍ਰਿਤਧਾਰੀ ਹੁੰਦੇ ਆ ਪਤਿਤ, ਕਾਹਦਾ ਜ਼ੋਰ ਜੀ, ਉਹਨੂੰ ਤੇ ਇੱਕ ਜਿਹੜਾ ਹੈਗਾ ਮਤਲਬ ਸਲਾਹ ਦਿੱਤੀ ਜਾ ਸਕਦੀ ਹੈਗੀ ਆ, ਉਹ ਸਲਾਹ ਦੇ ਦੇਣਗੇ
0: ਜੀ,
1: ਗਵਰਨਰ ਕੀ ਕਰੂਗਾ ਜੀ, ਜਦੋਂ ਕੋਈ ਗਵਰਨਰ ਨੇ ਸਹੀ ਪਾ ਦਿੱਤੀ ਤੇ ਉਹਦਾ ਰੋਲ ਤਾਂ ਖਤਮ ਹੋ ਗਿਆ,
0: ਬਿਲਕੁਲ।
1: ਅਗਲੇ ਵੀ ਇੱਕ ਚਿੱਠੀ ਇਹਨਾਂ ਨੂੰ ਲਿਖ ਦੇਣਗੇ ਯੂ ਗੋ ਟੂ ਦਾ ਹਾਈ ਕੋਰਟ ਹਾਂਜੀ ਐਂਡ ਚੈਲੰਜ ਇਟ,
0: ਬਿਲਕੁਲ।
1: ਜੇ ਤੁਸੀਂ ਕਹਿੰਦੇ ਹੈਗੇ ਆ ਸਿੱਖਾਂ ਦੀ ਸਲਾਹ ਤੋਂ ਬਿਨਾਂ ਬਣਿਆ ਹੈਗਾ ਤੇ ਤੁਸੀਂ ਇਹਨੂੰ ਚੈਲੰਜ ਕਰ ਦਿਓ ਹਾਈ ਕੋਰਟ ਦੇ ਵਿੱਚ, ਉਹਨਾਂ ਮਤਾਂ ਥੱਲੇ
0: ਜਿਵੇਂ ਚੈਲੰਜ ਹੋਇਆ ਵੀ ਆ ਪਹਿਲਾਂ, ਬਿਲਕੁਲ ਜੀ।
1: ਆਪਣੇ ਸਰ ਉਹ ਚੀਜ਼ਾਂ ਜਿਹੜੀਆਂ ਹੈਗੀਆਂ
0: ਇੰਡੀਵਿਜੁਅਲ ਇੰਡੀਵਿਜੁਅਲ ਸਕਦੀਆਂ ਨਾ ਫਿਰ, ਬਿਲਕੁਲ ਜੀ।
1: ਹਾਂ ਉਹ ਸੰਸਥਾ ਕਰੇ ਆਪਣੇ ਆਪ
0: ਜੀ, ਆ
1: ਸਿੱਖਾਂ ਵਾਸਤੇ ਇਹਨਾਂ ਨੇ ਬਣਾਇਆ, ਸਿੱਖਾਂ ਨੂੰ ਕੌਨਫੀਡੈਂਸ ਦੇ ਵਿੱਚ ਇੰਡੀਆ ਸਾਡੀ ਤਾਂ ਜਿਹੜੀ ਸੰਸਥਾ ਹੈਗੀ ਆ ਇਹ ਸਿੱਖਾਂ ਦੀ ਜਿਹੜੀ ਹੈਗੀ ਆ ਇਲੈਕਟਡ ਬੋਡੀ ਆ, ਹਾਂਜੀ
0: ਚੰਡੀਗੜ੍ਹ ਦੇ ਵਿਚ ਜਿਹੜਾ ਐਕਟ ਲਾਗੂ ਕੀਤਾ ਗਿਆ ਕਿਰਾਏਦਾਰੀ ਐਕਟ, ਕਿਵੇਂ ਦੇਖਦੇ ਹੋ? 13 ਮਈ ਤੱਕ ਅਦਾਲਤਾਂ ਬੰਦ ਕਰ ਦਿੱਤੀਆਂ ਨੇ ਜੀ, ਇਹਦਾ ਅਸਰ ਪੂਰੇ
1: ਪੰਜਾਬ ਦੀ ਸਾਡੇ ਨਹੀਂ ਨਹੀਂ ਨਹੀਂ ਨਹੀਂ ਉਹ ਸਾਡਾ ਪੰਜਾਬ ਦਾ ਜਿਹੜਾ ਹੈਗਾ ਨਾ ਪੰਜਾਬ ਰੈਂਟ ਰੈਸਟ੍ਰਿਕਸ਼ਨ ਐਕਟ ਜਿਹੜਾ ਹੈਗਾ ਆ ਉਹ ਮਤਲਬ ਗਵਰਨ ਕਰਦਾ ਪੰਜਾਬ ਨੂੰ। ਇਹ ਚੰਡੀਗੜ੍ਹ ਕਿਉਂਕਿ ਯੂਨੀਅਨ ਟੈਰੀਟਰੀ ਹੈਗੀ ਆ, ਯੂਨੀਅਨ ਟੈਰੀਟਰੀ ਦੇ ਵਿਚ ਲਾ ਜਿਹੜਾ ਹੈਗਾ ਰੈਂਟ ਲਾ ਵੱਖਰਾ ਲਾਗੂ ਕੀਤਾ ਹੈਗਾ ਆ ਜੀ, ਉਹਦੇ ਵਿਚ ਜਿਹੜੇ ਹੈਗੇ ਉਹਨਾਂ ਨੂੰ ਕੁਛ ਇੱਕ ਇਤਰਾਜ਼ ਹੈਗੇ ਸੀਗੇ ਜੀ, ਵੀ ਜਿਹਦੇ ਵਿਚ ਵੀ ਕਿਰਾਏਦਾਰ ਦੀ ਸੁਰੱਖਿਆ ਜਿਹੜੀ ਹੈਗੀ ਆ ਬਿਲਕੁਲ ਨਹੀਂ ਰਹੀ ਜੀ, ਤੇ ਉਹਦੇ ਨਾਲ ਜਿਹੜਾ ਆ ਵੀ ਉਹ ਇਸ ਕਰਕੇ ਉਹ ਥੋੜਾ ਜਿਹਾ ਪ੍ਰੋਟੈਸਟ ਕਰਦੇ ਸੀ। ਦੂਜਾ ਐਗਜ਼ੈਕਟਿਵ ਨੂੰ ਅਧਿਕਾਰ ਦਿੱਤਾ ਹੈਗਾ ਜੀ, ਉਹ ਉਹਨਾਂ ਦੇ ਮੁੱਦੇ ਹੈਗੇ ਕੋਈ ਲੋਕਲ, ਉਹਦੇ ਕਰਕੇ ਚੰਡੀਗੜ੍ਹ ਦੀ ਜਿਹੜੀ ਬਾਰ ਹੈਗੀ ਆ ਉਹ ਇਸ ਚੀਜ਼ ਦੇ ਉੱਤੇ ਜਿਹੜਾ ਪ੍ਰੋਟੈਸਟ ਕਰ ਰਹੀ ਹੈਗੀ ਆ ਜੀ। ਹੋਰ ਵਕੀਲਾਂ ਕੋਲ ਸਰ ਕੋਈ ਹਥਿਆਰ ਥੋੜਾ ਹੁੰਦੇ ਹੈਗੇ ਆ ਜੀ, ਇੱਕ ਹੀ ਹੁੰਦੀ ਹੈ ਪੜਤਾਲ ਪਾ ਦਿਓ ਜੀ, ਹਾਂਜੀ ਸਗੋਂ ਉਹਦਾ ਨੁਕਸਾਨ ਵੀ ਵਕੀਲਾਂ ਨੂੰ ਆਪ ਹੀ ਹੁੰਦਾ ਹੈਗਾ ਆ ਜੀ, ਜੇ ਕਿਸੇ ਦਾ ਕੁਛ ਕੰਮ ਕਰਾਂਗੇ ਤੇ ਤਾਂ ਹੀ ਦੋ ਪੈਸੇ ਅਗਲਾ ਦਊਗਾ,
0: ਸਗੋਂ
1: ਵਕੀਲ ਵੀ ਘਰੋਂ ਜਾਂਦੇ ਆ ਤੇ ਖਾਲੀ ਹੋ ਆਉਂਦੇ ਹੈਗੇ ਆ, ਤੇ ਪਰ ਇਹ ਆ ਪਰ ਸਾਡੇ ਕੋਲ ਹੱਲ ਹੀ ਕੋਈ ਨੀ ਹੁੰਦਾ ਜੀ।
0: ਬਿਲਕੁਲ। ਤੇ ਦੂਸਰੇ ਪਾਸੇ ਸੈਣੀ ਸਾਹਿਬ ਆਂਧਰਾ ਪ੍ਰਦੇਸ਼ ਦਾ ਇੱਕ ਮਾਮਲਾ ਮੈਂ ਥੋੜਾ ਜਿਹਾ ਨਸ਼ਰ ਕੀਤਾ ਉਹਦੇ ਵਿਚ ਕਿ ਜਿਵੇਂ ਕਿ ਜੰਗ ਜਿਹੜੇ ਵਕੀਲ ਹੈਗੇ ਆ ਕਿਤੇ ਨਾ ਕਿਤੇ ਜੱਜਾਂ ਦਾ ਪ੍ਰੈਸ਼ਰ ਜਾਂ ਉਹ ਸਾਰੀਆਂ ਚੀਜ਼ਾਂ ਜੋ ਚੱਲ ਰਹੀਆਂ ਨੇ ਕਿਵੇਂ ਦੇਖਦੇ ਹੋ ਜੀ?
1: ਪਰ ਇਹ ਸਭ ਏਦਾਂ ਹੈਗਾ ਆ ਕਿ ਜੱਜਸ ਸ਼ੁਡ ਸਪੀਕ ਥਰੂ ਹਿਸ ਜਜਮੈਂਟਸ
0: ਜੀ,
1: ਜੱਜ ਜਿਹੜਾ ਆ ਨਾ ਉਹਨੂੰ ਮੂੰਹ ਤੋਂ ਨਹੀਂ ਬੋਲਣਾ ਚਾਹੀਦਾ, ਉਹਨੂੰ ਉਹਦੀ ਜਜਮੈਂਟ ਬੋਲਣੀ ਚਾਹੀਦੀ ਆ
0: ਜੀ।
1: ਜੇ ਵਕੀਲ ਜਿਹੜਾ ਹੈਗਾ ਆ ਯੰਗ ਲਾਇਰ ਸੀਗਾ ਤੇ ਉਹਨੇ ਕੁਛ ਇੱਕ ਵਲਗਰ ਆਰਗੂ ਵੀ ਕਰ ਦਿੱਤਾ ਸੀ ਵੀ ਜਿਹੜਾ ਉਹਦੇ ਨਾਲ ਨਹੀਂ ਰਿਲੇਟਡ ਸੀ, ਤੇ ਜੱਜ ਨੂੰ ਇੰਨਾ ਟੈਂਪਰ ਨਹੀਂ ਸੀ ਖੋਣਾ ਚਾਹੀਦਾ
0: ਜੀ।
1: ਉਹ ਵੀ ਉਦੋਂ ਜਦੋਂ ਜਿਹੜਾ ਹੈਗਾ ਆ ਕਿ ਵਕੀਲ ਨੇ ਅਪੋਲੋਜੀ ਟੈਂਡਰ ਕਰ ਦਿੱਤੀ ਸੀ
0: ਜੀ,
1: ਤੇ ਉਸ ਵੇਲੇ ਮਾਮਲੇ ਨੂੰ ਮਤਲਬ ਗੋ ਅਵੇ ਕਰ ਦੇਣਾ ਚਾਹੀਦਾ ਸੀ।
0: ਬਿਲਕੁਲ
1: ਇਹਨਾਂ ਨੇ ਜਿਹੜਾ ਹੈਗਾ ਆ ਜਾਣ ਬੁਝ ਕੇ ਉਸ ਚੀਜ਼ ਨੂੰ ਮਤਲਬ ਉਸ ਵੇਲੇ ਬਿਲਕੁਲ ਟੈਂਪਰ ਹੀ ਇੰਨਾ ਜਾ ਸਭ ਲੂਜ਼ ਕਰ ਗਏ
0: ਤੇ
1: ਉਹਨਾਂ ਨੂੰ ਪਤਾ ਹੀ ਨੀ ਸਿਆ ਗਿਆ ਪੁਲਿਸ ਤੋਂ ਪੁਲਿਸ ਤੋਂ ਬਸ ਪੁਲਿਸ ਨੇ ਪੁਲਿਸ ਕਸਟਡੀ ਦੇ ਵਿੱਚ ਹਾਂਜੀ ਉਹ ਚਲੋ ਠੀਕ ਹੈ ਉਹ ਫਿਰ ਮੁੜ ਕੇ ਜਿਹੜਾ ਹੈਗਾ ਹਾਈ ਕੋਰਟ ਦੀ ਜਿਹੜੀ ਬਾਰ ਐਸੋਸੀਏਸ਼ਨ ਵਿੱਚ ਪਈ ਉਹਨਾਂ ਨੇ ਜੱਜ ਸਾਹਿਬ ਨੂੰ ਕਿਹਾ ਉਹਨਾਂ ਨੇ ਫਿਰ ਉਹ ਆਰਡਰ ਤਾਂ ਵਿਦਡਰਾਅ ਕਰ ਲਿਆ ਪਰ ਉਹਦਾ ਜਿਹੜਾ ਹੈਗਾ ਆ ਅਸਰ ਇਹ ਹੋਇਆ ਹੈਗਾ ਆ ਕਿ ਉਹ ਦੇਖੋ ਨਾ ਵੀ ਚੀਫ ਜਸਟਿਸ ਆਫ ਇੰਡੀਆ ਤੱਕ ਗੱਲ ਚੱਲ ਗਈ ਹੈਗੀ ਆ ਕਿ ਉਸ ਜੱਜ ਕੋਲੋਂ ਵਰਕ ਵਿਦਡਰਾਅ ਕਰ ਲਿਆ ਜਾਏ
0: ਬਿਲਕੁਲ
1: ਹਾਂਜੀ ਵੀ ਉਹਨੂੰ ਜਿਹੜਾ ਕਿਸੇ ਐਡਮਿਨਿਸਟ੍ਰੇਟਰ ਕੰਮ ਤੇ ਲਾ ਤਾ ਜਾਵੇ ਉਹ ਮਤਲਬ ਕੋਰਟ ਦੇ ਵਿੱਚ ਬਹਿਣ ਵਾਸਤੇ ਫਿੱਟ ਨਹੀਂ ਹੈ
0: ਜੀ
1: ਕੋਰਟ ਦੇ ਵਿੱਚ ਤਾਂ ਸਰ ਬੜਾ ਕੁਛ ਹੁੰਦਾ ਹੈਗਾ ਆ ਇੰਨਾ ਜ਼ਿਆਦਾ ਟੈਂਪਰ ਲੂਜ਼ ਕਰਨਾ ਜਿਹੜਾ ਆ ਉਹ ਹਮੇਸ਼ਾ ਬੰਦੇ ਦੇ ਆਪਣੇ ਨੁਕਸਾਨ ਦੇ ਹੀ ਹੁੰਦਾ ਹੈਗਾ ਜੀ ਕਦੀ ਫਾਇਦੇ ਵਾਲੀ ਗੱਲ ਨਹੀਂ ਹੁੰਦੀ
0: ਬਿਲਕੁਲ ਹੈ ਜੀ ਜੀ ਤੇ ਸੈਣੀ ਸਾਹਿਬ ਸੰਦੀਪ ਪਾਠਕ ਸਾਹਿਬ ਜਿਹੜੇ ਨੇ ਉਹ ਪੂਰਾ ਪੰਜਾਬ ਸਰਕਾਰ ਨੂੰ ਕਾਨੂੰਨ ਦਾ ਪਾਠ ਪੜ੍ਹਾ ਰਹੇ ਨੇ ਜੀ ਐਫ ਆਈ ਆਰ ਮਸਲੇ ਦੇ ਵਿੱਚ
1: ਵਾਰਿਸ ਸਾਹਿਬ ਉਹ ਐਫ ਆਈ ਆਰ ਜਿਹੜੀ ਹੈਗੀਆਂ ਮਿਲ ਹੀ ਨਹੀਂ ਰਹੀਆਂ ਨਾ ਤਾਂ ਸਾਨੂੰ ਮਿਲ ਰਹੀਆਂ ਹੈਗੀਆਂ ਜੀ
0: ਜੀ
1: ਉਹ ਵੈਬਸਾਈਟ ਤੇ ਚਾੜਦੇ ਹੀ ਨਹੀਂ ਪਏ ਪੁਲਿਸ ਦੀ ਤੇ ਉਹ ਹੈਗੀਆਂ ਵੀ ਆ ਕਿ ਨਹੀਂ ਹੈਗੀਆਂ ਵੈਸੇ ਹੀ ਉਦਾਂ ਹੀ ਤੋਰ ਦਿੱਤੇ ਜੀ ਜਾਂ ਇਹਨਾਂ ਨੇ ਰੱਖੀਆਂ ਹੀ ਆ ਜੀ
0: ਜੀ
1: ਇਹ ਤਾਂ ਸਾਡੇ ਪੱਤਰਕਾਰਾਂ ਦੇ ਉੱਤੇ ਜਿਹੜੀ ਰੱਖੀ ਗਈ ਸੀ 12 ਦਿਨ ਬਾਅਦ ਰਸ਼ਰ ਹੋਈ ਸੀ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ
0: ਮੀਡੀਆ ਦੀ ਵੀ ਥੋੜੀ ਗੱਲ ਕਰਨਾ ਚਾਹਵਾਂਗਾ ਜਿਹੜਾ ਕਹਿ ਸਕਦੇ ਆ ਕਿ ਐਡਵਾਂਸ ਕਿ ਸਭ ਤੋਂ ਪਹਿਲਾਂ ਅਸੀਂ ਹੀ ਜਿਹੜੀ ਆ ਖਬਰ ਬ੍ਰੇਕ ਕਰੀਏ ਕਿਤੇ ਨਾ ਕਿਤੇ ਉਹ ਵੀ ਦੋ ਚਿੱਤੀ ਮਤਲਬ ਕਿ ਜਾਂ ਸੋਸ਼ਲ ਮੀਡੀਆ ਦੇ ਉੱਤੇ ਹਾਈ ਪ੍ਰੋਫਾਈਲ ਕੋਈ ਵਿਅਕਤੀ ਹੈ ਉਹਦੇ ਬਾਰੇ ਕੋਈ ਖਬਰ ਲੱਗ ਜਾਂਦੀ ਹੈ ਤਾਂ ਵਾਇਰਲ ਹੋ ਜਾਂਦੀ ਹੈ ਜਿਵੇਂ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਭਾਈ ਇਹ ਮਤਲਬ ਕਿ ਕਿਆਸ ਰਾਈਆਂ ਲੱਗ ਰਹੀਆਂ ਨੇ ਜਾਂ ਕਿੱਦਾਂ ਹੈ ਕਿਵੇਂ ਦੇਖਦੇ ਹੋ ਕਿਤੇ ਜਿੰਮੇਵਾਰੀ ਉਹ ਮੀਡੀਆ ਦੀ ਵੀ ਬਣਦੀ ਹੈ ਜਿਹੜੇ ਇਸ ਚੀਜ਼ ਨੂੰ ਉਛਾਲਦੇ ਆ ਜਾਂ ਕਰਦੇ ਆ ਜਾਂ ਆਪਣੀ ਕਿ ਅਸੀਂ ਸਭ ਤੋਂ ਪਹਿਲਾਂ ਹੀ ਖਬਰ ਅਸੀਂ ਹੀ ਨਸ਼ਰ ਕਰ ਦਈਏ
1: ਪਰ ਸਾਹਿਬ ਇਹ ਨੋਟ ਇੰਦਾ ਇਹ ਨਹੀਂ ਹੋਊਗੀ
0: ਜੀ
1: ਜੇ ਮੀਡੀਆ ਨੇ ਗੱਲ ਕੀਤੀ ਹੈਗੀ ਆ ਨਾ ਜੀ
0: ਉੱਥੇ
1: ਉਸ ਮੀਡੀਆ ਦੀ ਰਿਪੋਰਟ ਤਾਂ ਜਿਹੜੀ ਹੈਗੀ ਹੈਗੀ ਤੇ ਜਿਹੜੀ ਪੁਲਿਸ ਫੜਨ ਗਈ ਜੀ ਉੱਥੇ
0: ਜੀ
1: ਜਿਹੜਾ ਉਹ ਬਚ ਕੇ ਦੌੜੇ ਹੈਗੇ ਜੀ ਜੇ ਚੱਕ ਲਿਆ ਹੁੰਦਾ ਤੇ ਐਫ ਆਈ ਆਰ ਵੀ ਬਾਹਰ ਆ ਜਾਣੀ ਸੀ
0: ਬਕਾਇਦਾ ਬਿਲਕੁਲ ਉਹ ਤਾਂ ਹੈ ਜੀ
1: ਹਾਂਜੀ
0: ਦੌੜੇ ਕਾਤੋਂ
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਨਹੀਂ ਹੈ ਕਿ ਕਿਆਸ ਰਾਈਆਂ ਨਹੀਂ ਹੈ ਸੋ ਸਰਕਾਰ ਨੇ ਅੱਜ ਜਿਹੜਾ ਹੈਗਾ ਆ ਵੀ ਮਤਲਬ ਇਹ ਗੱਲ ਕਹੀ ਉੱਥੇ ਇਸ ਚੀਜ਼ ਦਾ ਬੈਨੀਫਿਟ ਲੈਣ ਦਾ ਕੋਸ਼ਿਸ਼ ਕੀਤੀ ਵੀ ਇਹਨੇ ਮੁਲਜ਼ਮ ਨੇ ਜਿਹੜਾ ਹੈਗਾ ਆ ਵੀ ਜਿਹੜੇ ਬੰਦੇ ਪਟੀਸ਼ਨਰ ਨੇ ਕੋਈ ਐਫ ਆਈ ਆਰ ਦਾ ਨੰਬਰ ਤਾਂ ਪਾਇਆ ਨੀ ਤੇ ਬਲੈਂਕਟ ਬੇਲ ਦਿੱਤੀ ਨੀ ਜਾ ਸਕਦੀ ਹੈਂਜੀ ਇਹ ਦੱਸੇ ਤਾਂ ਸਹੀ ਕਿਹੜੀ ਐਫ ਆਈ ਆਰ ਨੰਬਰ ਆ ਉਹ ਇਹਨੇ ਦੱਸਣਾ ਅਸੀਂ ਨੀ ਦੱਸਣਾ ਹਾਂਜੀ ਜੱਜ ਸਾਹਿਬ ਨੇ ਕਿਹਾ ਵੀ ਜੇ ਅਗਲੇ ਬੰਦੇ ਨੇ ਆ ਰਿਪੋਰਟਾਂ ਦੇ ਆਧਾਰ ਤੇ ਆਇਆ ਹੀ ਹੈਗਾ ਆ ਤੇ ਤੁਸੀਂ ਦੱਸੋ ਤੁਹਾਡੇ ਕੋਲ ਹੈ ਨੀ ਐਫ ਆਈ ਆਰ ਕੋਈ ਨਹੀਂ ਹੈਗੀ ਤੇ ਤੁਸੀਂ ਉਹ ਤਾਂ ਸਟੇਟਮੈਂਟ ਦੇ ਦਿਓ ਵੀ ਕੋਈ ਐਫ ਆਈ ਆਰ ਨਹੀਂ ਦਰਜ ਹੈਗੀ ਕਿ ਅਸੀਂ ਕੇਸ ਖਤਮ ਕਰ ਦਿੰਦੇ ਹਾਂ
0: ਬਿਲਕੁਲ
1: ਜੀ ਉਹ ਤਾਂ ਸਾਨੂੰ ਪੂਰੇ ਪੰਜਾਬ ਤੋਂ ਪਤਾ ਕਰਨਾ ਪਊਗਾ
0: ਜੀ
1: ਹਾਂਜੀ ਥਾਣਿਆਂ ਤੋਂ ਪਤਾ ਕਰਨਾ ਪਊ ਕੱਲੇ ਕੱਲੇ ਥਾਣੇ ਤੋਂ ਪਤਾ ਕਰਨਾ ਪਊਗਾ
0: ਹੈਜੀ
1: ਉਹ ਕਹਿੰਦੇ ਕਮਾਲ ਦੀ ਗੱਲ ਹੈਗੀ ਆ ਸਰਕਾਰ ਦੇ ਵਕੀਲਾਂ ਨੂੰ ਹੀ ਸਰਕਾਰ ਬਾਰੇ ਨੀ ਪਤਾ ਸਰਕਾਰ ਨੇ ਕੀਤੀ ਹੈ ਕਿ ਨਹੀਂ ਕੀਤੀ ਪੁਲਿਸ ਕਿਤੇ ਤੁਹਾਡੇ ਤੋਂ ਬਾਹਰ ਹੈਗੀ ਆ
0: ਜੀ
1: ਹੈਜੀ ਤਾਂ ਉਹਨਾਂ ਨੇ ਜਿਹੜਾ ਹੈਗਾ ਆ ਥੋੜੀ ਜਿਹੀ ਪ੍ਰੋਟੈਕਸ਼ਨ ਵੀ ਦਿੱਤੀ ਹੈ ਇਸ ਚੀਜ਼ ਦੇ ਉੱਤੇ ਨਾਲ ਸੋਮਵਾਰ ਦੇ ਉੱਤੇ ਰੱਖਿਆ ਜੀ
0: ਜੀ ਪਰ ਸਰ ਏਦਾਂ ਹੀ ਇੱਕ ਮੁੱਦਾ ਹੋਰ ਵੀ ਬਣ ਜਾਂਦਾ ਉਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਰਜਿੰਦਰ ਗੁਪਤਾ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਈ ਸੀ ਜੋ ਉਹਨਾਂ ਦੀ ਫੈਕਟਰੀ ਆ ਜੋ ਵੀ ਹੈ ਟ੍ਰਾਈਡੈਂਟ ਗਰੁੱਪ ਜਿਹੜਾ ਉਹਨਾਂ ਦੀ ਹੈ ਤਾਂ ਉਹਦੇ ਉੱਤੇ ਜਿਹੜੀ ਰੇਡ ਹੋਈ ਸੀ ਆਪਣੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਬੈਕ ਫੁੱਟ ਕਰਨਾ ਪਿਆ ਜੀ ਆਪਣਾ
1: ਹਾਂਜੀ ਜੀ ਹਾਂਜੀ ਉਹ ਤਾਂ ਕਹਿੰਦੇ ਹੈਗੇ ਅਸੀਂ ਤਾਂ ਰੇਡ ਕੀਤੀ ਨੀ ਅਸੀਂ ਤਾਂ ਉਦੋਂ ਹੀ ਦੇਖਣ ਗਏ ਸੀ ਕਿ ਉੱਥੇ ਜਿਹੜੇ ਨੋਰਮਸ ਆ ਸਾਡੀ ਤਾਂ ਰੂਟੀਨ ਚੈਕਿੰਗ ਸੀ
0: ਜੀ
1: ਅਸੀਂ ਤਾਂ ਨੋਰਮਸ ਦੇਖਣ ਗਏ ਸੀਗੇ
0: ਜੀ
1: ਵੀ ਸਹੀ ਨੋਰਮਸ ਫੋਲੋ ਕੀਤੇ ਜਾ ਰਹੇ ਆ ਉਸੇ ਕਰਕੇ ਕਹਿੰਦੇ ਬਸ ਜੀ ਇਸ ਇਹਨਾਂ ਨੂੰ ਐਪਰੀਹੈਂਸ਼ਨ ਹੈਗੀ ਸੀ ਜਿਹਦੇ ਕਰਕੇ ਇਹ ਕਹਿ ਰਹੇ ਹੈਗੇ ਆ ਐਨੀਵੇ ਉਹਦੇ ਵਿੱਚ ਵੀ ਜਿਹੜਾ ਹੈਗਾ ਕੋਰਟ ਜਿਹੜੀ ਹੈਗੀ ਆ ਉਹਨਾਂ ਨੂੰ ਮਤਲਬ ਪ੍ਰੋਟੈਕਸ਼ਨ ਦੇ ਰਹੀ ਹੈਗੀ ਆ ਇੱਦਾਂ ਦੀ ਕੋਈ ਗੱਲ ਨੀ ਤੇ ਉਹ ਨੁਕਸਾਨ ਨਹੀਂ ਹੋਏਗਾ ਗੱਲ ਤਾਂ ਇਹ ਹੈਗੀ ਆ ਐਕਚੁਲੀ ਪਤਾ ਕੀ ਆ ਭਾਰਤ ਸਾਹਿਬ ਇਹਦੇ ਵਿੱਚ ਕੋਈ ਦੋ ਰਾਏ ਨੀ ਕਿ ਜੋ ਕੁਛ ਹੋ ਰਿਹਾ ਆ ਇੱਕ ਬਦਲਾਖੋਰੀ ਦੀ ਨੀਤੀ ਨਾਲ ਹੀ ਹੋ ਰਿਹਾ ਨਾ ਜੀ
0: ਬਿਲਕੁਲ
1: ਜਦੋਂ ਕੋਰਟ ਚ ਜਾਂਦੇ ਆ ਨਾ ਉੱਥੇ ਜਾ ਕੇ ਇਹਨਾਂ ਦੇ ਫਿਰ ਪੈਰ ਕੰਬਣ ਲੱਗ ਪੈਂਦੇ ਆ
0: ਜੀ
1: ਉੱਥੇ ਜਾ ਕੇ ਇਹਨਾਂ ਕੋਲ ਹੁੰਦਾ ਹੈ ਦੋ ਹੀ ਹੱਲ
0: ਜੀ
1: ਜਾਂ ਤਾਂ ਯੂ ਟਰਨ ਹੈਂਜੀ
0: ਜੀ
1: ਤੇ ਜਾਂ ਜਿਹੜਾ ਹੈਗਾ ਆ ਉੱਥੋਂ ਹਾਰ ਕੇ ਆ ਜਾਂਦੇ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਜਿੱਥੇ ਇਹ ਆਪਣਾ ਸਟੈਂਡ ਰੱਖਦੇ ਹੈਗੇ ਆ ਉੱਥੇ ਇਹ ਫੇਲ ਹੋ ਜਾਂਦੇ ਆ ਤੇ ਫੇਰ ਇਹਨਾਂ ਕੋਲ ਰਾਈਟ ਵੇ ਤਾਂ ਯੂ ਟਰਨ ਹੀ ਹੁੰਦਾ ਆ ਜਾਂ ਤਾਂ ਫਿਰ ਯੂ ਟਰਨ ਮਾਰ ਲਓ
0: ਜੀ
1: ਜਾਂ ਜਿਹੜਾ ਹੈਗਾ ਆ ਭਈ ਹਾਰ, ਕਿਉਂਕਿ ਜਿੰਨੇ ਕੇਸ ਅੱਜ ਤੱਕ ਇਹਨਾਂ ਨੇ ਕੰਟੈਸਟ ਕੀਤੇ ਉਹ ਤਾਂ ਸਾਰੇ ਹੀ ਹਾਰੇ ਆ।
0: ਬਿਲਕੁਲ ਹੈ ਜੀ,
1: ਹਾਂਜੀ, ਕਿਉਂਕਿ ਲੌਜਿਕ ਜਿਹੜਾ ਆ ਉਹ ਜੇ ਲੌਜਿਕ ਸਹੀ ਹੋਵੇ, ਲੀਗਲ ਹੋਵੇ, ਫੇਰ ਜਿਹੜਾ ਇਹ ਆ ਕੇਸ ਕੋਰਟ ਦੇ ਵਿੱਚ ਨੀ ਮਰਦਾ ਹੁੰਦਾ।
0: ਜਦੋਂ
1: ਮਤਲਬ ਜਿਹੜਾ ਹੈਗਾ ਆ ਭਈ ਲੌਜਿਕ ਸਹੀ ਨਾ ਹੋਵੇ ਤੇ ਕਾਨੂੰਨੀ ਪ੍ਰੋਪਰ ਕਿਰਿਆ ਨਾ ਫੋਲੋ ਕੀਤੀ ਹੋਵੇ ਤੇ ਫੇਰ ਕੇਸ ਸਿਰੇ ਨੀ ਚੜਦਾ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਆ ਜੀ। ਹਾਂਜੀ ਸਰ, ਹਾਂਜੀ ਸਰ,
0: ਛਾਪੇਮਾਰੀ ਘਪਲਾ ਫੜਿਆ ਹੈ ਜੀ।
1: ਦੱਸ ਦੋ ਜੀ ਕਿਹਦਾ ਘਪਲਾ ਫੜਿਆ ਹੈਗਾ? ਘਪਲਾ ਤਾਂ ਇੱਥੇ ਸਰਕਾਰ ਚ ਹੋਣ ਡਿਆ ਹੈ ਜੀ, ਬਾਕੀ ਤਾਂ ਕਿਹੜਾ ਹੈਗਾ ਜੀ?
0: ਬਿਲਕੁਲ ਹੈ ਜੀ, ਗੁਆਂਢੀ ਸੂਬੇ ਵਾਲੇ ਕਹੀ ਜਾਂਦੇ ਸੈਣੀ ਸਾਹਿਬ ਆਪਣੇ ਜਿਹੜੇ ਨੇ ਨਾਇਬ ਸੈਣੀ ਹੁਣੀ ਨੇ ਸੀ ਐਮ ਸਾਹਿਬ ਕਹਿੰਦੇ ਜੀ ਪੰਜਾਬ ਦੀ ਮੌਜੂਦਾ ਸਥਿਤੀ ਪੱਛਮੀ ਬੰਗਾਲ ਦੇ ਨਾਲ ਵੀ ਮਾੜੀ ਹੈ ਜੀ ਕਹਿੰਦੇ ਜੀ।
1: ਪਰ ਸਾਹਿਬ ਦੇਖੋ ਗੱਲ ਇਹ ਤਾਂ ਹੈਗੀ ਆ, ਕੁਛ ਇੱਕ ਗੱਲ ਜਿਹੜੀ ਹੈਗੀ ਉਹ ਸਹੀ ਵੀ ਕਹਿੰਦੇ ਪਏ ਆ
0: ਜੀ,
1: ਉਹ ਇਸ ਕਰਕੇ ਕਹਿੰਦੇ ਪਏ ਸਹੀ ਕਹਿੰਦੇ ਪਏ ਹੈਗੇ ਆ ਕਿ ਸਾਡਾ ਕੋਈ ਵੀ ਐਕਟ ਐਂਡ ਐਕਸ਼ਨ ਜਿਹੜਾ ਹੈਗਾ ਆ ਨਾ ਉਹ ਸਰਕਾਰ ਦਾ ਖਾਸ ਕਰਕੇ ਸਵਾਏ ਪੋਲੀਟੀਕਲੀ ਮੋਟੀਵੇਟਡ ਤੋਂ ਕੋਈ ਹੈ ਨੀ ਗਾ ਜੀ। ਆਪਣੀ ਪਾਰਟੀ ਨੂੰ ਇਨਰਿਚ ਕਰਨ ਵਾਸਤੇ ਤਾਂ ਹੋ ਸਕਦਾ ਹੈਗਾ, ਹੁਣ ਇਹ ਭੈਣ ਜੀ ਹੁਣੀ ਜਿਹੜੀ ਗੱਲ ਕਹਿ ਕੇ ਗਏ ਹੈਗੇ ਆ ਉਹ ਭਾਈ ਸਟੇਟ ਵਾਸਤੇ ਕੀ ਹੋ ਰਿਹਾ ਤੁਸੀਂ ਦੱਸੋ, ਕਿੱਥੇ ਕਿਹੜੀ ਆਈ ਟੀ ਇੰਡਸਟਰੀ ਆ ਰਹੀ ਹੈਗੀ ਆ, ਜਾਂ ਬੱਚੇ ਇੱਥੇ ਇੰਜੀਨੀਅਰਿੰਗ ਕਰ ਵੀ ਲੈਣਗੇ ਤੇ ਕਿੱਥੇ ਕਰਨਗੇ ਜੀ, ਇੱਥੇ ਕਰਨਗੇ ਕੀ ਪੰਜਾਬ ਚ?
0: ਬਿਲਕੁਲ
1: ਹਾਂਜੀ
0: ਬਿਲਕੁਲ।
1: ਕੋਈ ਅੱਛਾ ਕਿੱਥੇ ਕਿੱਥੇ ਕਾਲਜ ਜਿਹੜੇ ਹੈਗੇ ਨੀਂਹ ਪੱਥਰ ਜਿੰਨੇ ਮਰਜ਼ੀ ਦਿਖਾ ਦਿੰਦੇ ਆ ਤੁਹਾਨੂੰ, ਕਿਤੇ ਕੋਈ ਬਿਲਡਿੰਗ ਪੂਰੀ ਹੋਈ ਹੋਵੇ ਪੰਜਾਂ ਸਾਲਾਂ ਦੇ ਵਿੱਚ ਜਿਹੜਾ ਹੈਗਾ, ਕੋਈ ਕੰਮ ਕੰਕਰੀਟ ਜਿਹੜਾ ਹੈਗਾ ਨਤੀਜੇ ਤੇ ਪਹੁੰਚਿਆ ਹੋਵੇ, ਕੋਈ ਹੋਰ ਨੀ ਕੁਛ, ਤੇ ਕੋਈ ਲੈਬ ਛੋਟੀਆਂ ਛੋਟੀਆਂ ਲੈਬ ਵੀ ਬਣਾ ਦਿੰਦੇ ਜਿਹਦੇ ਵਿੱਚ ਬੱਚਾ ਛੋਟੇ ਛੋਟੇ ਟ੍ਰੇਨਿੰਗਾਂ ਜਿਹੜੀ ਹੈਗੀਆਂ
0: ਵੀ
1: ਜਿਹਦੇ ਨਾਲ ਬੱਚੇ ਜਿਹੜੇ ਹੈਗੇ ਆ ਬਲੱਡ ਟੈਸਟ ਕਰਨਾ ਹੀ ਸਿੱਖ ਜਾਂਦੇ
0: ਹੈਜੀ,
1: ਹੋਰ ਨੀ ਕਿਤੇ ਕੋਈ ਸੈਲਫ ਇੰਪਲਾਇਮੈਂਟ ਜਿਹੜੀ ਹੈਗੀ ਆ ਹੋ ਜਾਂਦੀ ਉਹਨਾਂ ਦੀ।
0: ਸੋ
1: ਇਸ ਕਰਕੇ ਪਤਾ ਹੀ ਨੀ ਸਰ ਕੋਈ ਇੱਥੇ ਕੋਈ ਸਟੇਟ ਦੇ ਜਿਹੜਾ ਹੈਗਾ ਫਿਊਚਰ ਦਾ ਫਿਕਰ ਨਹੀਂ, ਕੋਈ ਸਟੇਟ ਦੇ ਕਰਜ਼ੇ ਦਾ ਚਿੰਤਾ ਨਹੀਂ ਵੀ ਭਾਈ ਕਿੱਦਾਂ ਲਾਉਣਾ ਹੈਗਾ ਆ ਵੀ ਅਸੀਂ ਆਮਦਨ ਵਧਾਵਾਂਗੇ। ਦੇਖੋ ਇੱਕ ਘਰ ਨੂੰ ਬੰਦਾ ਸੰਭਾਲਦਾ ਹੈਗਾ ਨਾ ਭਾਰਜ ਸਾਹਿਬ, ਤੇ ਜੇ ਕਿਤੇ ਉਹ ਕਰਜ਼ਾ ਉਹ ਵੱਧ ਜਾਏ ਨਾ ਜੀ, ਤੇ ਪਰਿਵਾਰ ਦੇ ਮੁਖੀ ਇਹਨੂੰ ਨੀਂਦ ਨੀ ਆਉਂਦੀ
0: ਬਿਲਕੁਲ,
1: ਮੈਂ ਕੀ ਕਰੂੰਗਾ, ਮੈਨੂੰ ਆਪਣੀ ਐਸੈਟਸ ਵੇਚਣੀਆਂ ਪੈਣਗੀਆਂ। ਸਾਡੇ ਇੱਥੇ ਐਸੈਟਸ ਵੇਚਣੀਆਂ ਸਟੇਟ ਦੀਆਂ ਮਾਣ ਸਮਝੀ ਜਾਂਦੇ ਹੈਗੇ
0: ਮੁਖੀ, ਬਿਲਕੁਲ।
1: ਹੁਣ ਲੈਂਡ ਪੂਲਿੰਗ ਫੇਲ ਆਉਣ ਲੱਗੇ ਹੈਗੇ ਜੀ, ਵੇਚ ਦਿਓ ਜੋ ਕੁਛ ਕਰਨਾ ਵੇਚ ਦਿਓ ਜੀ ਇੱਥੇ। ਪੱਛਮੀ ਬੰਗਾਲ ਵਾਲਾ ਹੀ ਹਾਲ ਆ ਜੀ, ਕੋਈ ਜਿਆਦਾ ਕੋਈ ਬਹੁਤਾ ਫਰਕ ਨੀ ਗਾ ਜੀ, ਉੱਥੇ ਤੱਕ ਹੀ ਹੈਗਾ ਆ ਜੀ।
0: ਜਾਂਦੇ ਜਾਂਦੇ ਸੈਣੀ ਸਾਹਿਬ ਆ ਈਡੀ ਦੀ ਜਿਹੜੀ ਰੇਡ ਹੋਈ ਹੈ ਲੈਂਡ ਪੂਲਿੰਗ ਤੋਂ ਚੇਤਾ ਆ ਗਿਆ, ਜਿਹੜਾ ਰੀਅਲ ਅਸਟੇਟ ਬਿਜ਼ਨਸ ਹੈ ਉਹਦੇ ਵਿੱਚ, ਚਲੋ ਕੱਲ ਤੁਸੀਂ ਆਪਾਂ ਉਦੋਂ ਤੁਹਾਡੇ ਤੋਂ ਆਗਿਆ ਲੈ ਲਈ ਸੀ, ਸ਼ਾਮੀ ਖਬਰ ਕੀਤੀ ਸੀ, ਰਾਘਵ ਚੱਡਾ ਸਾਹਿਬ ਦਾ ਨਾਮ ਉਹਦੇ ਵਿੱਚ ਜਿਹੜਾ ਸੋਰੀ ਰਾਘਵ ਚੱਡਾ ਗੌਰਵ ਨਹੀਂ ਗਲਤ ਕਹਿ ਗਿਆ ਜੀ, ਦੇਖ ਲਓ ਮੈਂ ਅਮਨ ਅਰੋੜਾ ਜੀ,
1: ਅਮਨ ਅਰੋੜਾ
0: ਉਹਨਾਂ ਦਾ ਨਾਮ ਜਿਹੜਾ ਆ ਗਿਆ ਜੀ, ਉਹ ਵੀ ਉਹਨਾਂ ਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਆ, ਜਵਾਬ ਦੇਣਾ ਪਿਆ। ਕਿਵੇਂ ਦੇਖਦੇ ਹੋ ਅਸਲ ਦੇ ਵਿੱਚ? ਕਹਿੰਦੇ ਯਾਰੀ ਪੂਰੀ ਨਿਭਾਵਾਂਗੇ,
1: ਉਹ ਠੀਕ ਹੈ ਜੀ, ਉਹ ਗੱਲ ਅਗਲੇ ਬੰਦੇ ਨੇ ਜਿਹੜੀ ਹੈਗੀ ਉਹ ਤਾਂ ਠੀਕ ਗੱਲ ਆ
0: ਜੀ,
1: ਪਰ ਇਹਦੇ ਵਿੱਚ ਕੋਈ ਦੋ ਰਾਏ ਥੋੜਾ ਹੈਗੀ, ਪੈਸਾ ਤਾਂ ਇਕੱਠਾ ਹੋ ਰਿਹਾ ਨਾ ਜੀ,
0: ਜੀ
1: ਬੈਗ ਤਾਂ ਭਰੇ ਦਿਸਦੇ ਪਏ ਜੀ,
0: ਬਿਲਕੁਲ ਹੈ,
1: ਉਹ ਲੋਕਾਂ ਨੂੰ ਪਤਾ ਤਾਂ ਲੱਗਦੇ ਹਨ ਜੀ
0: ਜੀ,
1: ਬਾਕੀ ਇਹ ਸਰ ਅਜੇ ਇਹ ਥੋੜਾ ਆ ਸਰ, ਅਜੇ ਤਾਂ ਇਹ ਕੁਛ ਵੀ ਨੀ ਹੈਗਾ, ਉਹ ਤਾਂ ਬੰਦੇ ਜਿਹੜੇ ਹੈਗੇ ਨਾ ਦੇਖੋ ਉਹਦੇ ਵਿੱਚ ਭਾਰਤ ਸਾਹਿਬ ਕੀ ਹੈਗੇ, ਉਹ ਇੱਕ ਨੈਕਸਸ ਆ
0: ਜੀ,
1: ਉਹ ਨੈਕਸਸ ਅਖਬਾਰਾਂ ਨੇ ਤੋੜਿਆ ਵੀ ਕਿੱਦਾਂ ਹੈਗਾ ਆ ਜੀ, ਅਖਬਾਰਾਂ ਨੇ ਦੱਸਿਆ ਵੀ ਹਾਂ ਜੀ ਇਹ ਜਿਹੜੇ ਪਿੱਛੇ ਦੋ ਬੰਦੇ ਮੋਦੀ ਸਾਹਿਬ ਦੇ ਨੇੜੇ ਜਾਂ ਇੱਧਰ ਅਮਨ ਅਰੋੜੇ ਦੇ ਨੇੜੇ ਹੋਣ ਕਰਕੇ ਸਰਕਾਰ ਦੇ ਫੈਸਿਲੀਟੇਟਰ ਦੇ ਤੌਰ ਤੇ ਕੰਮ ਕਰਦੇ ਸੀ
0: ਜੀ,
1: CLU ਲੈਣ ਦੇ ਵਿੱਚ ਇਹ ਫੈਸਿਲੀਟੇਟਰ ਦੇ ਤੌਰ ਤੇ ਕੰਮ ਕਰਦੇ ਸੀ
0: ਜੀ,
1: ਆ ਪੈਸਾ ਜਿਹੜਾ ਫੜਿਆ ਹੈਗਾ ਇਹ ਤਾਂ ਬਹੁਤ ਥੋੜਾ ਹੈਗਾ ਆ, ਇਹ ਤਾਂ ਇੱਦਾਂ ਆ ਵੀ ਜਿੱਦਾਂ ਇਹਨਾਂ ਦਾ ਵਿੱਚ ਕਮਿਸ਼ਨ ਜਿਹੜਾ ਹੈਗਾ ਆ ਉਹ ਓਹੀ ਫੜ ਹੋਇਆ ਹੈਗਾ, ਪੇਨ ਜਿਹੜੇ ਹੈਗਾ ਨਾ ਪੈਸਾ ਉਹ ਅਜੇ ਨੀ ਫੜ ਹੋਇਆ,
0: ਬਿਲਕੁਲ ਹੈ ਜੀ,
1: ਤੁਸੀਂ ਦੇਖਿਓ ਤਾਂ ਸਹੀ, ਇੱਥੇ ਜਿਹੜਾ ਹੈਗਾ 100-100 ਡੇਢ-ਡੇਢ 100 ਕਰੋੜ ਰੁਪਇਆ ਪੰਜਾਬ ਦੇ ਵਿੱਚੋਂ ਫੜ ਹੋਣਾ
0: ਫੜ ਹੋਣਾ
1: ਇਹ ਅਜੇ ਜਿਹੜਾ ਹੈਗਾ ਆ ਇਹ, ਕਿਉਂਕਿ ਅੱਗੇ ਇਲੈਕਸ਼ਨ ਆ ਰਹੇ ਹੈਗੇ ਤੇ ਪੈਸੇ ਤਾਂ ਇਕੱਠੇ ਕਰਨੇ ਹੀ ਆ ਜੀ,
0: ਬਿਲਕੁਲ
1: ਲੁੱਟ ਲਿਆ ਜੀ, ਲੁੱਟ ਲਿਆ ਪੰਜਾਬ ਜੀ, ਦੋ ਦੋ ਹੱਥਾਂ ਨਾਲ ਸਾਰਿਆਂ ਦੇ ਵਿਆਹ ਹੋਏ ਜੀ, ਸਾਰਿਆਂ ਦੇ ਸਗਨ ਪੰਜਾਬ ਚ ਹੀ ਪਏ ਜੀ, ਕੇਜਰੀਵਾਲ ਦੀ ਕੁੜੀ ਦਾ ਵਿਆਹ ਘਰ ਵਾਲਾ ਜਿਹਨੇ ਪੰਜਾਬ ਦਾ ਖਾਧਾ ਨਾ ਏਦਾਂ ਦੋ ਨੰਬਰ ਦੇ ਵਿੱਚ ਕਦੀ ਸੁਖੀ ਰਿਹਾ
0: ਨਹੀਂ,
1: ਮੈਂ ਤਾਂ ਬਹੁਤ ਦੁਖੀ ਹੋ ਕੇ ਬੋਲਦਾ, ਵੋਟ ਮੈਂ ਵੀ ਪਾਈ ਸੀ, ਇਸ ਤੋਂ ਪਹਿਲਾਂ ਮੁਕੱਦਰ ਵੀਰ ਨੂੰ ਲਾ ਤਾਂ ਪਾਵੇ, ਮੈਂ ਪਹਿਲੀ ਦੱਸਿਆ ਭਾਜੀ।
0: ਸੈਣੀ ਸਾਹਿਬ ਕਿਸਾਨਾਂ ਦੀ ਇੱਕ ਖਬਰ ਜ਼ਰੂਰ ਲੈ ਲਈ, ਉਹ ਵੀ ਕੋਰਟ ਦੇ ਨਾਲ ਸੰਬੰਧ ਹੀ ਹੈ, ਜੋ ਪਹਿਲਾਂ ਉਦੋਂ ਦਿੱਲੀ ਮੋਰਚਾ ਲੱਗਿਆ ਫਿਰ ਲਖੀਮਪੁਰ ਦੀ ਗੱਲ ਆਉਂਦੀ ਹੈ, ਲਖੀਮਪੁਰ ਖੀਰੀ ਹਿੰਸਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਆਸ਼ੀਸ਼ ਮਿਸ਼ਰਾ ਜਾਂ ਜਿਹੜੇ ਉਹਨਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਕੇਂਦਰੀ ਮੰਤਰੀ ਜਿਹੜੇ ਨੇ ਮਿਸ਼ਰਾ ਹੋਣੀ, ਤਾਂ ਅਦਾਲਤ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਚੱਲ ਰਹੀ ਸੁਣਵਾਈ ਦੀ ਹੌਲੀ ਰਫ਼ਤਾਰ ਦੇ ਉੱਤੇ ਜਿਹੜੇ ਨੇ ਨਾਰਾਜ਼ਗੀ ਜਤਾਈ ਹੈ, ਤੇ ਦੋ ਕੇਸਾਂ ਦੇ ਵਿੱਚ ਜਿਹੜੇ ਨੇ ਉਹ ਕਹਿੰਦੇ ਜਿਹੜੇ ਚਸ਼ਮਦੀਦ ਗਵਾਹ ਹੈਗੇ ਨੇ ਉਨ੍ਹਾਂ ਨੂੰ ਵੀ ਪੇਸ਼ ਕੀਤਾ ਜਾਵੇ, ਕਿਉਂ ਨਹੀਂ ਕੀਤਾ ਜਾ ਰਿਹਾ। 131 ਗਵਾਹਾਂ ਦੇ ਵਿੱਚ ਹੁਣ ਤੱਕ 44 ਗਵਾਹ ਜਿਹੜੇ ਭੁਗਤਾਏ ਨੇ ਬਿਆਨ ਦਰਜ ਕੀਤੇ ਐ, ਤੇ 15 ਗਵਾਹਾਂ ਨੂੰ ਹਟਾਇਆ ਜਾ ਚੁੱਕਿਆ, 72 ਗਵਾਹ ਅਜੇ ਵੀ ਬਾਕੀ ਪਏ ਨੇ। ਤੇ ਦੂਸਰਾ ਮਾਮਲਾ ਜਿਹੜਾ ਇਹਦੇ ਵਿੱਚ ਆ ਉਹਦੇ ਵਿੱਚ 35 ਗਵਾਹ ਤੇ 26 ਦੇ ਬਿਆਨ ਜਿਹੜੇ ਹੋ ਚੁੱਕੇ ਐ, ਤੇ 9 ਜਿਹੜੇ ਗਵਾਹ ਨੇ ਉਹਨਾਂ ਦੇ ਬਿਆਨ ਅਜੇ ਤੱਕ ਬਾਕੀ ਪਏ ਨੇ ਜੀ।
1: ਐਨੀਵੇ ਸਰ, ਕੁਛ ਵੀ ਹੈਗਾ ਸੁਪਰੀਮ ਕੋਰਟ ਨੇ ਜੇ ਕੰਸਰਨ ਸ਼ੋ ਕੀਤਾ ਹੈਗਾ ਨਾ ਜੀ, ਤੇ ਉੱਥੇ ਆਪਣੇ ਆਪ ਆਟੋਮੈਟਿਕਲੀ ਲੋਅਰ ਕੋਰਟ ਦੇ ਵਿੱਚ ਨਾ ਜੀ ਸਪੀਡ ਅਪ ਹੋ ਜਾਣਾ ਕੇਸ
0: ਜੀ।
1: ਉੱਥੇ ਹਾਈ ਕੋਰਟ ਨੇ ਜਿਹੜਾ ਹੈਗਾ ਨਾ ਜੀ, ਉੱਥੇ ਉਹਨਾਂ ਨੇ ਕਹਿ ਦੇਣਾ ਹੈਗਾ ਵੀ ਜਾਂ ਤਾਂ ਜਿਹੜਾ ਆ ਸਪੈਸ਼ਲ ਜੱਜ ਲਾ ਦਿਓ
0: ਜੀ,
1: ਹਾਂਜੀ ਸਪੈਸ਼ਲ ਕੋਰਟ ਦੇ ਦਿਓ, ਤੇ ਜਾਂ ਇਹਨੂੰ ਸਪੀਡ ਅਪ ਕਰ ਦਿਓ। ਜਦੋਂ ਕੋਈ ਚੀਜ਼ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਨੋਟਿਸ ਆ ਜਾਂਦੀ ਹੈਗੀ ਨਾ ਜੀ, ਤੇ ਥੱਲੇ ਆਪਣੇ ਆਪ ਭਾਜੜਾ ਪੈ ਜਾਂਦੀਆਂ ਹੈਗੀਆਂ, ਤੁਸੀਂ ਦੇਖਿਓ ਸਹੀ ਇਕਦਮ। ਤੇ ਜੇ ਉਹ ਨਾ ਇੰਨੀ ਗੱਲ ਕਹਿੰਦੇ ਨਾ ਇੰਟਰਵੀਨ ਕਰਦੇ, ਤੇ ਇਹ ਭਾਵੇਂ 10 ਸਾਲ ਹੋਰ ਇੱਥੇ ਚੱਲਦਾ ਰਹਿੰਦਾ,
0: ਖਿੱਚ ਤੂੰ ਹੋ ਜਾਣੀ ਹੈ ਜੀ। ਬਿਲਕੁਲ ਬਿਲਕੁਲ,
1: ਹਾਂਜੀ ਹਾਂਜੀ ਹਾਂਜੀ, ਇਹ ਹੁਣ ਸਪੀਡ ਅਪ ਹੋ ਜਾਣਾ ਇੰਨੀ ਕੁ ਜਿਹੜਾ ਕੰਸਰਨ ਸ਼ੋ ਕਰਨ ਦੇ ਨਾਲ ਜੀ।
0: ਜੀ ਬਿਲਕੁਲ,
1: ਬਾਕੀ ਤਾਂ ਇੱਦਾਂ ਯਾਰ ਜੀ, ਰੂਟੀਨ ਪ੍ਰੋਸੈਸ ਤੇ ਆ, ਸਾਡੇ ਤੁਹਾਡੇ ਲਈ ਇਹ ਕੇਸ ਇੰਪੋਰਟੈਂਟ ਹੈਗਾ ਆ ਜੀ, ਕੋਰਟਾਂ ਲਈ ਜਿਹੜਾ ਹੈਗਾ ਆ ਵੀ ਹਾਂਜੀ ਇਹ ਸਾਰੇ ਰੂਟੀਨ ਕੇਸ ਹੀ ਹੁੰਦੇ ਹੈਗੇ ਆ ਜੀ, ਪਰ ਹਾਂ ਹੁਣ ਸੁਪਰੀਮ ਕੋਰਟ ਨੇ ਕੰਸਰਨ ਸ਼ੋ ਕਰ ਦਿੱਤਾ, ਹੁਣ ਭਜਣਾ ਰਹਿ ਜਾਣਗੇ ਜੀ।
0: ਜੀ ਬਿਲਕੁਲ, ਥੈਂਕ ਯੂ ਸੈਣੀ ਸਾਹਿਬ ਸਮਾਂ ਦੇਣ ਦੇ ਲਈ ਇੰਨਾ ਜੀ, ਬਹੁਤ ਬਹੁਤ
1: ਸ਼ੁਕਰੀਆ ਜੀ, ਸ਼ੁਕਰੀਆ ਜੀ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਜੀ ਦੋਸਤੋ, ਇਹ ਸਾਂਝੀ ਸਾਡੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਵੀ ਕਰ ਸਕਦੇ ਹੋ, +358 44976 1919 ਸਟੂਡੀਓ ਦਾ ਨੰਬਰ ਹੈ। ਤੇ ਲੋ ਅਗਲੀਆਂ ਖਬਰਾਂ ਵੱਲ ਨੂੰ ਵੱਧਦੇ ਹਾਂ, ਵਿਦੇਸ਼ੀ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੇ ਨਾਲ ਅੱਜ ਨਾਵਲ ਪੰਜਾਬ ਦੀ ਸ਼ੁਰੂਆਤ ਕਰਾਂਗੇ, ਜਿਸ ਨੂੰ ਆਪਣੇ ਲਿਖਿਆ ਹੈ ਜੀ ਆਪਣੇ ਰਾਜਮੋਹਨ ਗਾਂਧੀ ਹੋਣਾ ਨੇ, ਤੇ ਅਨੁਵਾਦ ਹਰਪਾਲ ਸਿੰਘ ਪੰਨੂ ਹੋਣਾ ਨੇ ਕੀਤਾ ਹੈ। ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਜਿਹੜਾ ਪਿਛੋਕੜ ਇਤਿਹਾਸ ਪੰਜਾਬ, ਇਹ ਨਾਵਲ ਤੁਹਾਡੇ ਨਾਲ ਸ਼ੁਰੂ ਕਰਨ ਦੀ ਕੋਸ਼ਿਸ਼ ਰਹੇਗੀ। ਪਰ ਉਸ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੇ ਵਿਦੇਸ਼ੀ, ਉਹਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਜੋ ਹਾਲਾਤ ਨੇ, ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਤੇ ਇੰਡੀਆ ਦਾ ਟਕਰਾਅ ਵੀ ਹੋਰ ਵੱਧਦਾ ਨਜ਼ਰ ਆਵੇਗਾ, ਕਿਉਂਕਿ ਪਾਕਿਸਤਾਨ ਦੇ ਨਾਲ ਉਹਨਾਂ ਨੇ ਹਾਂ ਪੱਖੀ ਜਿਹੜਾ ਮਸਲਾ ਜਿਹੜਾ ਕਰ ਦਿੱਤਾ ਹੈ ਖੜਾ। ਦੇਖਦੇ ਹਾਂ ਕੀ ਕਹਿੰਦੇ ਨੇ। ਚੀਨ ਨੇ ਭਾਰਤ ਦੇ ਨਾਲ 4 ਦਿਨਾਂ ਸੰਘਰਸ਼ ਦੇ ਦੌਰਾਨ ਪਾਕਿਸਤਾਨ ਨੂੰ ਮਦਦ ਦੇਣ ਦੀ ਜਿਹੜੀ ਗੱਲ ਕਬੂਲ ਕਰ ਲਈ ਹੈ। ਅਸਲ ਦੇ ਵਿੱਚ ਚੀਨ ਨੇ ਪਹਿਲੀ ਵਾਰ ਇਹ ਗੱਲ ਕਬੂਲੀ ਹੈ ਕਿ ਪਿਛਲੇ ਸਾਲ ਜਿਹੜਾ ਸੀ ਭਾਰਤ ਦੇ ਨਾਲ ਹੋਏ 4 ਦਿਨਾਂ ਦੇ ਟਕਰਾਅ ਦੌਰਾਨ ਸੰਦੂਰ ਜਿਹੜਾ ਮਿਸ਼ਨ ਸੰਦੂਰ ਉਹਦੇ ਦੌਰਾਨ ਉਸਨੇ ਪਾਕਿਸਤਾਨ ਨੂੰ ਤਕਨੀਕੀ ਮਦਦ ਦਿੱਤੀ ਸੀ। ਇਹ ਜਾਣਕਾਰੀ ਉਥੋਂ ਦੇ ਸਰਕਾਰੀ ਮੀਡੀਆ ਰਾਹੀਂ ਸਾਹਮਣੇ ਆਈ ਹੈ। ਚੀਨ ਦੇ ਸਰਕਾਰੀ ਚੈਨਲ ਜਿਹੜਾ CCTV ਨੇ ਵੀਰਵਾਰ ਨੂੰ ਕੱਲ ਬੀਤੇ ਦੇ ਵਿੱਚ ਇੱਕ ਇੰਜੀਨੀਅਰ ਜਿਹੜੇ ਨੇ ਝਾਂਗ ਹੇਂਗ ਦੀ ਇੰਟਰਵਿਊ ਦਿਖਾਈ ਹੈ, ਜੋ ਐਵੀਏਸ਼ਨ ਇੰਡਸਟਰੀ ਜਿਹੜੀ ਹੈ ਕਾਰਪੋਰੇਸ਼ਨ ਆਫ ਚਾਈਨਾ AVIC ਦੇ ਚੇਗਦੂ ਇੰਸਟੀਚਿਊਟ ਦੇ ਵਿੱਚ ਕੰਮ ਕਰਦੇ ਨੇ। ਇਹ ਸੰਸਥਾ ਚੀਨ ਦੇ ਆਧੁਨਿਕ ਲੜਾਕੂ ਜਹਾਜ਼ਾਂ ਤੇ ਡਰੋਨਾਂ ਦੇ ਡਿਜ਼ਾਈਨ ਤਿਆਰ ਕਰਨ ਦੇ ਵਾਲੀ ਜਿਹੜੀ ਹੈ ਮੁੱਖ ਸੰਸਥਾ ਮੰਨੀ ਜਾਂਦੀ ਹੈ। ਹਾਂਗਕਾਂਗ ਦੇ ਅਖ਼ਬਾਰ ਜਿਹੜਾ ਸਾਊਥ ਚਾਈਨਾ ਮਾਰਨਿੰਗ ਪੋਸਟ ਜਿਹੜੀ ਹੈ, ਉਹਨੇ CCTV ਦੇ ਹਵਾਲੇ ਦੇ ਨਾਲ ਦੱਸਿਆ ਕਿ ਝਾਂਗ ਨੇ ਪਿਛਲੇ ਜਿਹੜੇ ਸੀ ਮਈ ਦੇ ਵਿੱਚ ਹੋਈ 4 ਦਿਨਾਂ ਦੀ ਜੰਗ ਦੇ ਦੌਰਾਨ ਪਾਕਿਸਤਾਨ ਦੀ ਤਕਨੀਕੀ ਮਦਦ ਕੀਤੀ ਸੀ। ਪਾਕਿਸਤਾਨੀ ਹਵਾਈ ਸੈਨਾ ਚੀਨ ਦੇ ਬਣੇ J-10CE ਲੜਾਕੂ ਜਹਾਜ਼ਾਂ ਦੀ ਵਰਤੋਂ ਕਰਦੀ ਹੈ, ਜਿਨ੍ਹਾਂ ਨੂੰ ਇਹ ਵੀ ਆਈ ਸੀ ਦੀ ਜਿਹੜੀ ਇਹ ਸਹਾਇਕ ਜਿਹੜੀ ਹੈ ਕੰਪਨੀ ਨੇ ਤਿਆਰ ਕੀਤਾ। ਝਾਂਗ ਨੇ ਕਿਹਾ ਕਿ ਸਪੋਰਟ ਬੇਸ ਜਿਹੜਾ ਉਹਦੇ ਉੱਤੇ ਸਾਨੂੰ ਅਕਸਰ ਲੜਾਕੂ ਜਹਾਜ਼ਾਂ ਦੇ ਉੱਡਣ ਦਾ ਜਿਹੜਾ ਸ਼ੋਰ ਅਤੇ ਹਵਾਈ ਹਮਲੇ ਦੇ ਸਾਇਰਨਾਂ ਦੀ ਆਵਾਜ਼ਾਂ ਜਿਹੜੀਆਂ ਨੇ ਸੁਣਾਈ ਦਿੰਦੀਆਂ ਸਨ। ਮਈ ਦੇ ਮਹੀਨੇ ਦੁਪਹਿਰ ਤੱਕ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਜਾਂਦਾ ਸੀ। ਇਹ ਸਾਡੇ ਲਈ ਮਾਨਸਿਕ ਅਤੇ ਸਰੀਰਕ ਤੌਰ ਦੇ ਉੱਤੇ ਇੱਕ ਵੱਡੀ ਪ੍ਰੀਖਿਆ ਸੀ। ਝਾਂਗ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਜਿਹੜਾ ਮਕਸਦ ਮੌਕੇ ਦੇ ਉੱਤੇ ਵਧੀਆ ਸਹਾਇਤਾ ਦੇਣਾ ਸੀ ਤਾਂ ਜੋ ਉਨ੍ਹਾਂ ਦੇ ਹਥਿਆਰ ਆਪਣੀ ਪੂਰੀ ਤਾਕਤ ਦਿਖਾ ਸਕਣ। ਨਾਲ ਕਿਹਾ ਕਿ ਇਹ ਸਿਰਫ J-10CE ਜਹਾਜ਼ ਦੀ ਸਫਲਤਾ ਨਹੀਂ ਸੀ, ਸਗੋਂ ਇਹ ਸਾਡੇ ਉਸ ਡੂੰਘੇ ਰਿਸ਼ਤੇ ਦਾ ਸਬੂਤ ਵੀ ਸੀ ਜੋ ਅਸੀਂ ਦਿਨ ਰਾਤ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਦਿਆਂ ਬਣਾਇਆ ਸੀ। ਚੀਨ ਵਿਦੇਸ਼ ਮੰਤਰੀ ਜਿਹੜੇ ਨੇ ਮੰਤਰਾਲੇ ਤੇ ਫੌਜੀ ਅਧਿਕਾਰੀਆਂ ਨੇ ਜੰਗ ਦੇ ਦੌਰਾਨ ਪਾਕਿਸਤਾਨ ਦੀ ਮਦਦ ਕਰਨ ਦੇ ਦੋਸ਼ਾਂ ਨੂੰ ਜਾਂ ਤਾਂ ਟਾਲ ਦਿੱਤਾ ਸੀ ਜਾਂ ਫਿਰ ਬਹੁਤ ਮਾਮੂਲੀ ਦੱਸਿਆ ਸੀ। ਭਾਰਤੀ ਫੌਜ ਦੇ ਡਿਪਟੀ ਚੀਫ਼ ਲੈਫਟੀਨੈਂਟ ਜਨਰਲ ਰਾਹੁਲ ਆਰ ਸਿੰਘ ਉਨ੍ਹਾਂ ਦੇ ਉਸ ਦਾਅਵੇ

ਉਨ੍ਹਾਂ ਕਿਹਾ ਕਿ ਜਹਾਜ਼ ਨੇ ਜੋ ਸ਼ਾਨਦਾਰ ਨਤੀਜੇ ਦਿੱਤੇ ਹੈ ਉਹ ਉਨ੍ਹਾਂ ਦੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਉਨ੍ਹਾਂ ਮੁਤਾਬਕ ਜਹਾਜ਼ ਨੂੰ ਸਿਰਫ ਇੱਕ ਸਹੀ ਮੌਕੇ ਦੀ ਲੋੜ ਸੀ ਤੇ ਜਦੋਂ ਉਹ ਸਮਾਂ ਆਇਆ ਤਾਂ ਇਸਨੇ ਸਾਡੀ ਉਮੀਦ ਜਿਹੜੀ ਹੈ ਮੁਤਾਬਕ ਹੀ ਪ੍ਰਦਰਸ਼ਨ ਕੀਤਾ। ਮਤਲਬ ਕਿ ਜੰਗਾਂ ਲੱਗਦੀਆਂ ਨੇ ਤੇ ਉਹਦੇ ਵਿੱਚ ਐਕਸਪੈਰੀਮੈਂਟ ਕੀਤੇ ਜਾਂਦੇ ਆ, ਇਹ ਚੀਜ਼ ਜਿਹੜੀ ਹੈ ਸਾਹਮਣੇ ਆ ਗਈ ਹੈ। ਪਾਕਿਸਤਾਨ ਚੀਨ ਤੋਂ ਇਲਾਵਾ ਜਿਹੜੇ ਹਥਿਆਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਐਕਸਪੈਰੀਮੈਂਟ ਕੀਤਾ ਜਾਂਦਾ। ਪਾਕਿਸਤਾਨ ਚੀਨ ਤੋਂ ਇਲਾਵਾ J-10C ਜਹਾਜ਼ਾਂ ਦੀ ਵਰਤੋਂ ਕਰਨ ਵਾਲਾ ਇਕਲੌਤਾ ਦੇਸ਼ ਹੈ। ਇਸਨੇ 2020 ਦੇ ਵਿੱਚ 250 PL 15 ਮਿਜ਼ਾਈਲਾਂ ਦੇ ਜਿਹੜੇ ਸਨ ਨਾਲ 36 ਲੜਾਕੂ ਜਹਾਜ਼ਾਂ ਦਾ ਜਿਹੜਾ ਸੀ ਆਰਡਰ ਦਿੱਤਾ ਸੀ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਮੁਤਾਬਕ 2021 ਤੋਂ 2025 ਦੇ ਵਿਚਕਾਰ ਪਾਕਿਸਤਾਨ ਦੇ 80% ਹਥਿਆਰ ਚੀਨ ਤੋਂ ਜਿਹੜੇ ਆਏ ਨੇ। ਲੋ ਜੀ ਦੋਸਤੋ, ਚੀਨ ਦੇ ਨਾਲ ਸੰਬੰਧ ਨੇ ਕਿਉਂਕਿ ਉਥੋਂ ਰੋਡ ਵੀ ਕੱਢ ਰਿਹਾ ਜੀ ਸਾਰਾ ਕੁਝ ਯੂਰਪ ਤੱਕ ਜੋੜਨ ਦੇ ਲਈ, ਰਸ਼ੀਆ ਤੱਕ ਜੋੜੇਗਾ ਤੇ ਅਗਲੇ ਫਿਰ ਕੁਝ ਨਾ ਕੁਝ ਤਾਂ ਦੇਣਗੇ ਉਸ ਬੱਟੇ ਦੇ, ਕੁਝ ਨਾ ਕੁਝ ਤਾਂ ਬੱਟਾ ਕਰਨਗੇ। ਇਸੇ ਤਰ੍ਹਾਂ ਸਪੇਨ ਦੇ ਵਿਚ ਰਹਿੰਦੇ ਭਾਰਤੀਆਂ ਦੇ ਪਾਸਪੋਰਟ ਨਵਿਆਉਣ ਦੀ ਪ੍ਰਕਿਰਿਆ ਦੇ ਵਿਚ ਤੇਜ਼ੀ ਲਿਆਂਦੀ ਜਾਵੇ, ਸਤਨਾਮ ਸਿੰਘ ਸੰਧੂ ਹੁਣਾਂ ਨੇ ਮੁੱਦਾ ਜਿਹੜਾ ਚੱਕਿਆ ਹੈ ਰਾਜ ਸਭਾ ਦੇ ਸੰਸਦ ਮੈਂਬਰ ਹੁਣਾਂ ਨੇ। ਸਤਨਾਮ ਸਿੰਘ ਸੰਧੂ ਹੁਣਾਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ MEA ਨੂੰ ਪੱਤਰ ਲਿਖ ਕੇ ਸਪੇਨ ਦੇ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ, ਖਾਸ ਕਰਕੇ ਮੈਡਰਿਡ ਤੇ ਬਾਰਸੀਲੋਨਾ ਦੇ ਵਸਨੀਕਾਂ ਦੇ ਲਈ ਪਾਸਪੋਰਟ ਨਵਿਆਉਣ ਅਤੇ ਸਬੰਧਤ ਦਸਤਾਵੇਜ਼ੀ ਸੇਵਾਵਾਂ ਦੇ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਵਿਦੇਸ਼ ਮਾਮਲਿਆਂ ਦੇ ਬਾਰੇ ਜਿਹੜਾ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਸੰਧੂ ਹੁਣਾਂ ਨੇ ਦਸਿਆ ਕਿ ਉਨ੍ਹਾਂ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਕੋਲ ਉਦੋਂ ਉਠਾਇਆ ਜਦੋਂ ਉਨ੍ਹਾਂ ਨੂੰ ਸਪੇਨ ਦੇ ਵਿਚ ਮੌਜੂਦ ਭਾਰਤੀ ਭਾਈਚਾਰੇ, ਸਿੱਖ ਗੁਰਦੁਆਰਾ ਕਮੇਟੀਆਂ ਤੇ ਹੋਰ ਭਾਰਤੀ ਸੰਸਥਾਵਾਂ ਵੱਲੋਂ ਕਈ ਮੰਗ ਪੱਤਰ ਜਿਹੜੇ ਪ੍ਰਾਪਤ ਹੋਏ ਹੈ। ਵਿਦੇਸ਼ ਮੰਤਰਾਲੇ ਨੂੰ ਭੇਜੇ ਗਏ ਇਕ ਪੱਤਰ ਦੇ ਵਿਚ ਸੰਧੂ ਹੁਣਾਂ ਨੇ ਉਨ੍ਹਾਂ ਮੁਸ਼ਕਲਾਂ ਦੇ ਬਾਰੇ ਵਿਸਤਾਰ ਦੇ ਨਾਲ ਦਸਿਆ ਜੋ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਨਵਿਆਉਣ, ਪੁਲਿਸ ਕਲੀਅਰੈਂਸ ਸਰਟੀਫਿਕੇਟ PCC ਤੇ ਹੋਰ ਅਹਿਮ ਦਸਤਾਵੇਜ਼ ਜਿਹੜੇ ਨੇ ਪ੍ਰਾਪਤ ਕਰਨ ਦੇ ਵਿਚ ਆ ਰਹੀਆਂ ਨੇ। ਉਨ੍ਹਾਂ ਕਿਹਾ ਕਿ ਸਪੇਨ ਦੇ ਵਿਚ ਰਹਿ ਰਹੇ ਬਹੁਤ ਸਾਰੇ ਭਾਰਤੀ ਪਾਸਪੋਰਟਾਂ ਦੀ ਮਿਆਦ ਖਤਮ ਹੋ ਗਈ ਹੈ, ਕਈਆਂ ਦੇ ਪਾਸਪੋਰਟ ਗੁੰਮ ਹੋ ਗਏ ਨੇ। ਉਨ੍ਹਾਂ ਪਾਸਪੋਰਟ ਨਵਿਆਉਣ ਦੇ ਵਿਚ ਹੋ ਰਹੀ ਦੇਰੀ ਤੇ ਪੈਂਡਿੰਗ PCC ਕਾਰਨ ਜਿਹੜਾ ਸੰਘਰਸ਼ ਕਰ ਰਹੇ ਭਾਰਤੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਸਥਿਤੀ ਦੇ ਕਾਰਨ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਿਚ ਭਾਰੀ ਚਿੰਤਾ ਤੇ ਅਨਿਸ਼ਚਿਤਤਾ ਪਾਈ ਜਾ ਰਹੀ ਹੈ ਤੇ ਜਦਕਿ ਉਹ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਇੱਛੁਕ ਨੇ। ਦੂਸਰੇ ਪਾਸੇ ਜਦੋਂ ਤੱਕ ਪਾਕਿਸਤਾਨ ਦਹਿਸ਼ਤਗਰਦੀ ਨੂੰ ਸਰਪ੍ਰਸਤੀ ਦੇਣਾ ਬੰਦ ਨਹੀਂ ਕਰਦਾ, ਸਿੰਧੂ ਜਲ ਸੰਧੀ ਜਿਹੜੀ ਹੈ ਰਹੇਗੀ ਮੁਅੱਤਲ, ਭਾਰਤ ਸਰਕਾਰ ਨੇ ਬਿਆਨ ਦਿੱਤਾ ਹੈ। ਭਾਰਤ ਸਰਕਾਰ ਨੇ ਕੱਲ੍ਹ ਬੀਤੇ ਦੇ ਵਿਚ ਸਪਸ਼ਟ ਕੀਤਾ ਕਿ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦ ਨੂੰ ਪੂਰੀ ਤਰ੍ਹਾਂ ਤੇ ਹਮੇਸ਼ਾ ਦੇ ਲਈ ਬੰਦ ਨਹੀਂ ਕਰ ਦਿੰਦਾ। ਕੇਂਦਰ ਸਰਕਾਰ ਵੱਲੋਂ ਇਹ ਗੱਲ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਕਹੀ ਗਈ ਹੈ। ਹਫ਼ਤਾਵਾਰੀ ਮੀਡੀਆ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅੱਜ ਅਸੀਂ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਾਂ। ਪੂਰੀ ਦੁਨੀਆਂ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਅਸਲ ਰੂਪ ਦੇਖਿਆ ਸੀ ਤੇ ਅਸੀਂ ਪਾਕਿਸਤਾਨ ਦੇ ਵੱਲੋਂ ਸਰਹੱਦੀ ਪਾਰਲੇ ਅੱਤਵਾਦ ਨੂੰ ਦਿੱਤੀ ਜਾਂਦੀ ਸਰਪ੍ਰਸਤੀ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਜਾਣਦੀ ਹੈ ਕਿ ਪਾਕਿਸਤਾਨ ਲੰਮੇ ਸਮੇਂ ਤੋਂ ਅੱਤਵਾਦ ਨੂੰ ਆਪਣੀ ਸਰਕਾਰੀ ਨੀਤੀ ਵਜੋਂ ਵਰਤ ਰਿਹਾ ਹੈ। ਭਾਰਤ ਦੇ ਕੋਲ ਦਹਿਸ਼ਤਗਰਦੀ ਵਿਰੁੱਧ ਆਪਣੀ ਰੱਖਿਆ ਕਰਨ ਦਾ ਜਿਹੜਾ ਪੂਰਾ ਹੱਕ ਹੈਗਾ ਤੇ ਅਸੀਂ ਦੁਨੀਆਂ ਭਰ ਦੇ ਵਿਚ ਅੱਤਵਾਦ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ। ਦਹਾਕਿਆਂ ਦੇ ਪੁਰਾਣੀ ਸਿੰਧੂ ਜਲ ਸੰਧੀ ਦੇ ਭਵਿੱਖ ਦੇ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦਾ ਸਟੈਂਡ ਪਹਿਲਾਂ ਵਾਲਾ ਹੀ ਹੈ। ਉਨ੍ਹਾਂ ਕਿਹਾ ਕਿ ਸਿੰਧੂ ਜਲ ਸੰਧੀ ਬਾਰੇ ਭਾਰਤ ਦਾ ਫੈਸਲਾ ਜਿਹੜਾ ਅਟਲ ਹੈ ਤੇ ਪਾਕਿਸਤਾਨ ਦੇ ਵੱਲੋਂ ਅੱਤਵਾਦ ਨੂੰ ਦਿੱਤਾ ਜਾ ਰਹੀ ਸਰਪ੍ਰਸਤੀ ਦੇ ਕਾਰਨ ਹੀ ਇਹ ਸੰਧੀ ਰੋਕੀ ਗਈ ਹੈ। ਉਨ੍ਹਾਂ ਸਾਫ਼ ਕੀਤਾ ਕਿ ਪਾਕਿਸਤਾਨ ਨੂੰ ਸਰਹੱਦ ਪਾਰ ਲਈ ਅੱਤਵਾਦ ਦਾ ਰਾਹ ਪੂਰੀ ਤਰ੍ਹਾਂ ਛੱਡਣਾ ਪਏਗਾ ਕਿਉਂਕਿ ਅੱਤਵਾਦ ਤੇ ਗੱਲਬਾਤ ਇਕੱਠੇ ਜਿਹੜੇ ਨੇ ਇਕੋ ਹੀ ਟੇਬਲ ਦੇ ਉੱਤੇ ਨਹੀਂ ਹੋ ਸਕਦੇ ਨੇ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਿਛਲੇ ਸਾਲ ਪਾਕਿਸਤਾਨ ਦੇ ਵਿਰੁੱਧ ਕਈ ਕੂਟਨੀਤਿਕ ਤੇ ਰਣਨੀਤਿਕ ਕਦਮ ਚੁੱਕਣ ਦਾ ਐਲਾਨ ਕੀਤਾ ਸੀ ਜਿਸ ਦੇ ਵਿਚ 1960 ਦੀ ਸਿੰਧੂ ਜਲ ਸੰਧੀ ਨੂੰ ਵੀ ਮੁਅੱਤਲ ਕਰਨ ਦਾ ਫੈਸਲਾ ਵੀ ਸ਼ਾਮਲ ਸੀ। ਵਿਸ਼ਵ ਬੈਂਕ ਦੀ ਮਦਦ ਦੇ ਨਾਲ ਹੋਈ ਇਹ ਸੰਧੀ ਦੋਵਾਂ ਦੇਸ਼ਾਂ ਵਿਚਾਲੇ ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵੰਡ ਦਾ ਪ੍ਰਬੰਧ ਕਰਦੀ ਹੈ। ਇਸ ਸਮਝੌਤੇ ਦੇ ਮੁਤਾਬਕ ਪਾਕਿਸਤਾਨ ਨੂੰ ਪੱਛਮੀ ਨਦੀਆਂ ਸਿੰਧੂ, ਜੇਹਲਮ ਅਤੇ ਚਨਾਬ ਦੇ ਪਾਣੀ ਦਾ ਅਧਿਕਾਰ ਮਿਲਿਆ ਹੋਇਐ ਜਦਕਿ ਪੂਰਬੀ ਨਦੀਆਂ ਰਾਵੀ, ਬਿਆਸ ਅਤੇ ਸਤਲੁਜ ਉਤੇ ਜਿਹੜਾ ਭਾਰਤ ਦਾ ਕੰਟਰੋਲ ਹੈ। ਇਹ ਸੰਧੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਪਾਕਿਸਤਾਨ ਨੂੰ ਸਿੰਧੂ ਨਦੀ ਪ੍ਰਣਾਲੀ ਦੇ ਲਗਭਗ 80% ਪਾਣੀ ਤੱਕ ਜਿਹੜਾ ਪਹੁੰਚ ਦਿੰਦੀ ਹੈ ਜਦੋਂ ਕਿ ਭਾਰਤ ਦੇ ਕੋਲ ਲਗਭਗ 20% ਪਾਣੀ ਰਹਿੰਦਾ ਹੈ। ਇਸ ਦੇ ਨਾਲ ਹੀ ਭਾਰਤ ਦੇ ਕੋਲ ਸਿੰਚਾਈ, ਬਿਜਲੀ ਉਤਪਾਦਨ ਤੇ ਹੋਰ

0: ਗੈਰ ਖਪਤਕਾਰੀ ਉਦੇਸ਼ਾਂ ਦੇ ਲਈ ਪੱਛਮੀ ਨਦੀਆਂ ਦੇ ਸੀਮਤ ਜੜੇ ਵਰਤੋਂ ਦੇ ਅਧਿਕਾਰ ਨੇ। ਅਗਲੀ ਖਬਰ ਵੱਲ ਵਧੀਏ ਤੇ ਕਹਿੰਦੇ ਹਾਲੇ ਨਹੀਂ ਕਰਾਂਗੇ ਭਾਈ ਕਿਊਬਾ ਦੇ ਉਤੇ ਹਮਲਾ। ਅਮਰੀਕੀ ਅਧਿਕਾਰੀਆਂ ਦਾ ਬਿਆਨ ਆਇਆ। ਰਾਸ਼ਟਰਪਤੀ ਟਰੰਪ ਦੀਆਂ ਵਾਰ ਵਾਰ ਧਮਕੀਆਂ ਦੇ ਬਾਵਜੂਦ ਅਮਰੀਕਾ ਕਿਊਬਾ ਦੇ ਵਿਰੁੱਧ ਕਿਸੇ ਵੀ ਤੁਰੰਤ ਫੌਜੀ ਕਾਰਵਾਈ ਦੇ ਵਿਚ ਜਿਹੜਾ ਵਿਚਾਰ ਨਹੀਂ ਕਰ ਰਿਹਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਟਰੰਪ ਨੇ ਧਮਕੀ ਦਿੰਦਿਆਂ ਕਿਹਾ ਸੀ ਕਿ ਅਗਲਾ ਨੰਬਰ ਕਿਊਬਾ ਦਾ। ਇਹ ਵੀ ਜਿਹੜਾ ਸੰਕੇਤ ਦਿੱਤਾ ਸੀ ਕਿ ਇਰਾਨ ਯੁੱਧ ਦੇ ਲਈ ਮੱਧ ਪੂਰਬ ਦੇ ਵਿਚ ਤਾਇਨਾਤ ਅਮਰੀਕੀ ਜੰਗੀ ਜਹਾਜ਼ ਕਿਊਬਾ ਦੇ ਰਾਹੀਂ ਵਾਪਸ ਆ ਸਕਦੇ ਨੇ। ਕਿਊਬਾ ਦੇ ਅਧਿਕਾਰੀਆਂ ਦੇ ਨਾਲ ਸ਼ੁਰੂਆਤੀ ਗੱਲਬਾਤ ਵਿਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਘੱਟ ਉਮੀਦ ਹੈ ਕਿ ਕਮਿਊਨਿਸਟ ਸਰਕਾਰ ਲੱਖਾਂ ਡਾਲਰ ਦੀ ਮਨੁੱਖੀ ਸਹਾਇਤਾ ਦੇ ਬਾਰੇ ਕਿਊਬਾ ਵਾਸੀਆਂ ਦੇ ਲਈ 2 ਸਾਲਾਂ ਦੀ ਮੁਫ਼ਤ ਜਿਹੜਾ ਸਟਾਰਲਿੰਕ ਇੰਟਰਨੈੱਟ ਸੇਵਾ ਜਿਹੜੀ ਹੈ, ਖੇਤੀਬਾੜੀ ਸਹਾਇਤਾ ਅਤੇ ਬੁਨਿਆਦੀ ਢਾਂਚੇ ਦੀ ਸਹਾਇਤਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰੇਗੀ। ਪਰ ਉਨ੍ਹਾਂ ਕਿਹਾ ਕਿ ਕਿਊਬਾ ਨੇ ਅਜੇ ਤੱਕ ਪੇਸ਼ਕਸ਼ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ। ਹਾਲਾਂਕਿ ਇਸ ਦੇ ਵਿਚ ਉਹ ਸ਼ਰਤਾਂ ਨੇ ਜਿਨ੍ਹਾਂ ਦਾ ਸਰਕਾਰ ਲੰਮੇ ਸਮੇਂ ਤੋਂ ਵਿਰੋਧ ਕਰ ਰਹੀ ਹੈ, ਇੱਥੋਂ ਤੱਕ ਕਿ ਟਰੰਪ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਕੱਲ੍ਹ ਬੀਤੇ ਚ ਹਵਾਨਾ ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਇਹ ਪ੍ਰਸਤਾਵ ਠੁਕਰਾਇਆ ਨਹੀਂ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦਸਿਆ ਕਿ ਸਰਕਾਰ ਦੇ ਕੋਲ ਅਜੇ ਵੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਲਈ ਸਮਾਂ ਹੈ। ਚੇਤਾਵਨੀ ਦਿੱਤੀ ਕਿ ਟਰੰਪ ਕਿਸੇ ਵੀ ਸਮੇਂ ਆਪਣਾ ਮਨ ਜਿਹੜਾ ਬਦਲ ਸਕਦਾ ਹੈ ਤੇ ਫੌਜੀ ਵਿਕਲਪ ਖੁੱਲੇ ਹੋਏ ਨੇ। ਅਮਰੀਕੀ ਖਜ਼ਾਨਾ ਤੇ ਵਿਦੇਸ਼ ਵਿਭਾਗ ਨੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਪਿਛਲੇ ਹਫ਼ਤੇ ਟਰੰਪ ਦੇ ਵੱਲੋਂ ਕਿਊਬਾ ਵਿਰੁੱਧ ਦੰਡਕਾਰੀ ਉਪਾਅ ਲਾਗੂ ਕਰਨ ਲਈ ਪ੍ਰਸ਼ਾਸਨ ਦੀ ਸ਼ਕਤੀ ਦਾ ਜਿਹੜਾ ਵਿਸਤਾਰ ਕਰਨ ਤੋਂ ਜਿਹੜਾ ਬਾਅਦ ਕੀਤਾ ਸੀ। ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਰਿੰਗਜ਼ ਨੇ ਵੀ ਇਨ੍ਹਾਂ ਉਪਾਵਾਂ ਨੂੰ ਸਮੂਹਿਕ ਸਜ਼ਾ ਜਿਹੜਾ ਕਿਹਾ ਤੇ ਕਿਊਬਾ ਵਿਰੋਧੀ ਅਮਰੀਕੀ ਸਰਕਾਰ ਦੇ ਨਸਲਕੁਸ਼ੀ ਦੇ ਇਰਾਦੇ ਦੀ ਨਿੰਦਾ ਕੀਤੀ ਹੈ। ਐਕਸ ਦੇ ਉੱਤੇ ਪੋਸਟ ਦੇ ਵਿਚ ਲਿਖਿਆ ਕਿ ਉਹ ਇਹ ਉਪਾਅ ਇਸ ਧਾਰਨਾ ਦੇ ਉੱਤੇ ਆਧਾਰਿਤ ਹਨ ਕਿ ਅਮਰੀਕੀ ਵਿਦੇਸ਼ੀ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਡਰਾ ਕੇ ਦੁਨੀਆਂ ਤੇ ਆਪਣੀ ਇੱਛਾ ਜਿਹੜੀ ਹੈ ਥੋਪ ਸਕਦਾ ਹੈ। ਇੰਗਲੈਂਡ ਨੂੰ ਬ੍ਰਿਟੇਨ ਨੂੰ ਚੱਲੀਏ ਤੇ ਬ੍ਰਿਟੇਨ ਦੀਆਂ ਸਥਾਨਕ ਜਿਹੜੀਆਂ ਚੋਣਾਂ ਦੇ ਵਿਚ ਲੇਬਰ ਪਾਰਟੀ ਨੂੰ ਵੱਡਾ ਝਟਕਾ ਲੱਗਿਆ। ਪੀ ਐਮ ਸਟਾਰਮਰ ਨੇ ਇਹਦੀ ਜਿਹੜੀ ਹੈ ਜ਼ਿੰਮੇਵਾਰੀ ਲੈ ਲਈ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਸਥਾਨਕ ਚੋਣਾਂ ਦੇ ਵਿਚ ਆਪਣੀ ਲੇਬਰ ਪਾਰਟੀ ਨੂੰ ਹੋਈਆਂ ਬਹੁਤ ਸਖ਼ਤ ਹਾਰਾਂ ਦੀ ਜ਼ਿੰਮੇਵਾਰੀ ਕਬੂਲ ਲਈ। ਇਨ੍ਹਾਂ ਚੋਣਾਂ ਦੇ ਵਿਚ ਪ੍ਰਵਾਸ ਵਿਰੋਧੀ ਪਾਰਟੀ ਰਿਫਾਰਮ ਯੂਕੇ ਨੇ ਜਿਹੜਾ ਵੱਡੀ ਜਿੱਤ ਦਰਜ ਕੀਤੀ ਹੈ। ਸਟਾਰਮਰ ਨੇ ਹਾਰ ਕਬੂਲੀ ਪਰ ਅਹੁਦਾ ਛੱਡਣ ਤੋਂ ਨਾਂਹ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟਾਰਮਰ ਨੇ ਕਿਹਾ ਕਿ ਚੋਣ ਨਤੀਜੇ ਬਹੁਤ ਸਖ਼ਤ ਨੇ ਤੇ ਇਸ ਨੂੰ ਛੁਪਾਇਆ ਨਹੀਂ ਜਾ ਸਕਦਾ। ਲੇਬਰ ਪਾਰਟੀ ਨੇ ਵੈਸਟ ਮਿਸਟਰ, ਸਾਊਥਹੈਂਪਟਨ, ਐਕਸਟਰ, ਰੈਡਿਚ, ਵੈਂਟਸਵਰਥ ਤੇ ਹਾਰਟਲ ਪੂਲ, ਟੈਮਵਰਥ ਅਤੇ ਟੇਮਸਾਈਡ ਵਰਗੀਆਂ ਕਈ ਮਹੱਤਵਪੂਰਨ ਕੌਂਸਲਾਂ ਦੇ ਵਿਚ ਆਪਣਾ ਬਹੁਮਤ ਜਿਹੜਾ ਗੁਆ ਦਿੱਤਾ। ਵਿਰੋਧੀ ਧਿਰਾਂ ਵੱਲੋਂ ਅਸਤੀਫੇ ਦੀ ਮੰਗ ਦੇ ਬਾਵਜੂਦ ਵੀ ਸਟਾਰਮਰ ਨੇ ਸਾਫ਼ ਕੀਤਾ ਕਿ ਉਹ ਦੇਸ਼ ਨੂੰ ਹਫੜਾ ਦਫੜੀ ਦੇ ਵਿਚ ਨਹੀਂ ਛੱਡਣਗੇ ਤੇ 2029 ਤੱਕ ਆਪਣਾ 5 ਸਾਲਾਂ ਦਾ ਕਾਰਜਕਾਲ ਜਿਹੜਾ ਪੂਰਾ ਕਰਨਗੇ। ਮੰਨਿਆ ਕਿ ਉਨ੍ਹਾਂ ਨੇ ਕਿ ਵੋਟਰਾਂ ਨੇ ਸਰਕਾਰ ਨੂੰ ਇਕ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਮੌਜੂਦਾ ਸਥਿਤੀ ਤੋਂ ਨਿਰਾਸ਼ ਨੇ। ਰਿਫਾਰਮ ਯੂਕੇ ਦੀ ਇਤਿਹਾਸਕ ਜਿੱਤ ਹੋਈ ਹੈ। ਨਾਈਜਲ ਫਰਾਜ਼ ਦੀ ਜਿਹੜੀ ਅਗਵਾਈ ਵਾਲੀ ਰਿਫਾਰਮ ਯੂਕੇ ਨੇ ਇੰਗਲੈਂਡ ਭਰ ਦੀਆਂ ਕੌਂਸਲਾਂ ਦੇ ਵਿਚ ਸੈਂਕੜੇ ਸੀਟਾਂ ਜਿੱਤ ਕੇ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ। ਫਰਾਜ਼ ਨੇ ਜਿਹੜਾ ਇਸ ਨੂੰ ਬ੍ਰਿਟਿਸ਼ ਰਾਜਨੀਤੀ ਦੇ ਵਿਚ ਇਕ ਇਤਿਹਾਸਕ ਬਦਲਾਅ ਕਰਾਰ ਦਿੱਤਾ ਹੈ। ਉਨ੍ਹਾਂ ਦੇ ਅਨੁਸਾਰ ਉਨ੍ਹਾਂ ਦੀ ਜਿਹੜੀ ਪਾਰਟੀ ਨੇ ਉਨ੍ਹਾਂ ਖੇਤਰਾਂ ਦੇ ਵਿਚ ਵੀ ਜਿੱਤ ਹਾਸਲ ਕੀਤੀ ਹੈ ਜੋ ਰਵਾਇਤੀ ਤੌਰ ਦੇ ਉਤੇ ਕੰਜ਼ਰਵੇਟਿਵ ਟੋਰੀ ਪਾਰਟੀ ਦੇ ਜਿਹੜੇ ਗੜ੍ਹ ਮੰਨੇ ਜਾਂਦੇ ਸਨ। ਇਹ ਚੋਣਾਂ 2024 ਦੀਆਂ ਆਮ ਚੋਣਾਂ ਤੋਂ ਬਾਅਦ ਸਭ ਤੋਂ ਵੱਡੀ ਦੇਸ਼ ਵਿਆਪੀ ਚੋਣ ਮੰਨੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਸਟਾਰਮਰ ਦੀ ਅਗਵਾਈ ਅਤੇ ਲੇਬਰ ਸਰਕਾਰ ਦੀਆਂ ਨੀਤੀਆਂ ਦੇ ਉਤੇ ਇਕ ਫੈਸਲਾ ਜਿਹੜਾ ਵਜੋਂ ਦੇਖਿਆ ਜਾ ਰਿਹਾ। ਇੰਗਲੈਂਡ ਦੀਆਂ 136 ਕੌਂਸਲਾਂ ਦੇ ਵਿਚ 4,500 ਤੋਂ ਵੱਧ ਕੌਂਸਲਰਾਂ ਦੀ ਜਿਹੜੀ ਹੈ ਚੋਣ ਦੇ ਲਈ ਵੋਟਾਂ ਪਈਆਂ ਸਨ, ਜਦਕਿ ਸਕਾਟਲੈਂਡ ਅਤੇ ਵੇਲਸ ਦੇ ਵਿਚ ਸੰਸਦੀ ਚੋਣਾਂ ਲਈ ਗਿਣਤੀ ਅਜੇ ਜਾਰੀ ਹੈ। ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਜਿਹੜਾ ਬੰਧਕ। ਜਰਮਨ ਪੁਲਿਸ ਨੇ ਤੁਰੰਤ ਉਹਦੇ ਉਤੇ ਕਾਰਵਾਈ ਕੀਤੀ ਹੈ। ਪੱਛਮੀ ਜਰਮਨੀ ਦੇ ਇਕ ਛੋਟੇ ਜਿਹੇ ਕਸਬੇ ਦੇ ਵਿਚ ਅਪਰਾਧੀਆਂ ਨੇ ਇਕ ਬੈਂਕ ਵੈਨ ਦੇ ਡਰਾਈਵਰ ਨੂੰ ਬੰਧਕ ਬਣਾ ਲਿਆ। ਇਕ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ਦੇ ਨਾਲ ਨਜਿੱਠਣ ਦੇ ਲਈ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ। ਖੇਤਰੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਦੇ ਕਰੀਬ ਕੋਬਲੇਜ਼ ਨੇੜੇ ਰਾਈਨ ਵੈਲੀ ਦੇ ਵਿਚ ਸਥਿਤ ਲਗਭਗ 17,000 ਲੋਕਾਂ ਦੀ ਆਬਾਦੀ ਵਾਲੇ ਕਸਬੇ ਦੇ ਸੀਜ਼ਿੰਗ ਦੇ ਵਿਚ ਵੋਲਕਸਬੈਕ ਬੈਂਕ ਜਿਹੜਾ ਸ਼ਾਖਾ ਦੇ ਵਿਚ ਹੋਈ ਘਟਨਾ ਦੀ ਰਿਪੋਰਟ ਮਿਲੀ ਸੀ। ਸ਼ੁੱਕਰਵਾਰ ਦੇਰ ਸਵੇਰੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਈ ਅਪਰਾਧੀ ਅਤੇ ਬੰਦਕ ਬੈਂਕ ਦੇ ਜਿਹੜੇ ਅੰਦਰ ਨੇ ਤੇ ਬਖਤਰਬੰਦ ਵੈਨ ਦਾ ਡਰਾਈਵਰ ਵੀ ਬੰਦਕ ਬਣਾਇਆ ਹੋਇਆ। ਸੋਸ਼ਲ ਮੀਡੀਆ ਪੋਸਟ ਦੇ ਵਿਚ ਉਨ੍ਹਾਂ ਨੇ ਸਥਿਤੀ ਨੂੰ ਜਿਹੜਾ ਸਥਿਰ ਦਸਿਆ ਤੇ ਪੁਲਿਸ ਨੇ ਕਿਹਾ ਕਿ ਘਟਨਾ ਸਥਾਨ ਦੇ ਆਲੇ ਦੁਆਲੇ ਕੀਤੀ ਗਈ ਘੇਰਾਬੰਦੀ ਤੋਂ ਬਾਹਰ ਦੇ ਲੋਕ ਜਿਹੜੇ ਖਤਰੇ ਦੇ ਵਿਚ ਨਹੀਂ ਨੇ। ਦੂਸਰੇ ਪਾਸੇ ਇਮੀਗ੍ਰੇਸ਼ਨ ਮਾਮਲਾ ਅਮਰੀਕਾ ਦਾ ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ ਆਇਆ। ਸਵੇਰ ਨੂੰ ਮਨ ਬਦਲ ਜਾਂਦਾ ਹੈ ਖੁਸ਼ੀ ਵਾਲੇ ਤੇ ਸ਼ਾਮ ਨੂੰ ਜਿਹੜੇ ਨੇ ਫਿਰ ਉਹ ਫੈਸਲੇ ਆਪਣੇ ਬਦਲਣ ਦਾ ਆਪ ਹੀ, ਪਰ ਦੇਖਦੇ ਹਾਂ ਕੀ ਕਹਿੰਦਾ ਹੈ। ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਜਿਹੜੀ ਲੱਗੀ ਰੋਕ ਸੀ ਉਹ ਹਟਾ ਦਿੱਤੀ ਗਈ ਹੈ। ਅਮਰੀਕਾ ਦੇ ਵਿਚ ਡਾਕਟਰਾਂ ਦੀ ਭਾਰੀ ਕਿੱਲਤ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਇਕ ਜਿਹੜਾ ਅਹਿਮ ਫੈਸਲਾ ਲਿਆ। ਨਵੇਂ ਫੈਸਲੇ ਦੇ ਤਹਿਤ ਡਾਕਟਰਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਲੱਗੀ ਰੋਕ ਨੂੰ ਅੰਸ਼ਕ ਤੌਰ ਦੇ ਉੱਤੇ ਹਟਾ ਦਿੱਤਾ ਗਿਆ। ਇਸ ਕਦਮ ਦੇ ਨਾਲ ਹੁਣ ਡਾਕਟਰਾਂ ਦੇ ਵੀਜ਼ਾ ਅਤੇ ਗ੍ਰੀਨ ਕਾਰਡ ਜਿਹੜੇ ਨੇ ਮਾਮਲਿਆਂ ਦੀ ਮੁੜ ਸਮੀਖਿਆ ਜਿਹੜੀ ਸ਼ੁਰੂ ਹੋ ਸਕੇਗੀ ਤੇ ਇਨ੍ਹਾਂ ਅਰਜ਼ੀਆਂ ਨੂੰ ਅੰਤਮ ਮਨਜੂਰੀ ਮਿਲੇਗੀ ਜਾਂ ਨਹੀਂ, ਇਸ ਬਾਰੇ ਅਜੇ ਅਨਿਸ਼ਚਿਤਤਾ ਜਿਹੜੀ ਹੈ ਬਣੀ ਹੋਈ ਹੈ। ਅਮਰੀਕਾ ਦੇ ਵਿਚ ਡਾਕਟਰਾਂ, ਮੈਡੀਕਲ ਸੰਗਠਨਾਂ ਤੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਸ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਦੇਸ਼ ਦੇ ਵਿਚ ਡਾਕਟਰਾਂ ਦੀ ਭਾਰੀ ਕਮੀ ਹੈ ਤੇ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਅਨੁਸਾਰ ਵੱਡੀ ਗਿਣਤੀ ਚ ਵਿਦੇਸ਼ੀ ਸਿਖਲਾਈ ਪ੍ਰਾਪਤ ਡਾਕਟਰ ਅਮਰੀਕਾ ਦੇ ਉਨ੍ਹਾਂ ਪੇਂਡੂ ਤੇ ਪਛੜੇ ਇਲਾਕਿਆਂ ਦੇ ਵਿਚ ਕੰਮ ਕਰਦੇ ਨੇ ਜਿੱਥੇ ਸਿਹਤ ਸਹੂਲਤਾਂ ਦੀ ਘਾਟ ਹੈ। ਕਈ ਇਲਾਕਿਆਂ ਦੇ ਵਿਚ ਹਾਲਤ ਇਹ ਵੀ ਹੈ ਕਿ ਮਰੀਜ਼ਾਂ ਨੂੰ ਮਾਹਰ ਜਿਹੜੇ ਨੇ ਡਾਕਟਰਾਂ ਨੂੰ ਮਿਲਣ ਦੇ ਲਈ 4 ਤੋਂ 5 ਮਹੀਨੇ ਤੱਕ ਦਾ ਜਿਹੜਾ ਇੰਤਜ਼ਾਰ ਕਰਨਾ ਪੈਂਦਾ। 39 ਦੇਸ਼ਾਂ ਦੇ ਉੱਤੇ ਅਜੇ ਵੀ ਸਖ਼ਤੀ ਜਾਰੀ ਹੈ ਭਾਵੇਂ ਇਹ ਫੈਸਲਾ ਲਿਆ ਗਿਆ। ਭਾਵੇਂ ਡਾਕਟਰਾਂ ਨੂੰ ਕੁਝ ਰਾਹਤ ਦਿੱਤੀ ਗਈ ਪਰ ਇਹ ਰੋਕ ਅਜੇ ਵੀ ਜਿਹੜੇ ਨੇ ਹੋਰ 39 ਦੇਸ਼ਾਂ ਦੇ ਹਜ਼ਾਰਾਂ ਲੋਕਾਂ ਦੇ ਉੱਤੇ ਲਾਗੂ ਹੈ। ਇਨ੍ਹਾਂ ਦੇ ਵਿਚ ਇਰਾਨ, ਅਫਗਾਨਿਸਤਾਨ, ਵੈਨਜ਼ੂਏਲਾ ਵਰਗੇ ਦੇਸ਼ਾਂ ਦੇ ਖੋਜੀ ਅਤੇ ਉਦਮੀ ਸ਼ਾਮਲ ਨੇ ਜੋ ਇਸ ਪਾਬੰਦੀ ਦੇ ਕਾਰਨ ਨਾ ਤਾਂ ਕਾਨੂੰਨੀ ਤੌਰ ਦੇ ਉੱਤੇ ਕੰਮ ਜਿਹੜਾ ਕਰ ਪਾ ਰਹੇ ਨੇ ਤੇ ਨਾ ਹੀ ਸਿਹਤ ਬੀਮਾ ਜਾਂ ਡਰਾਈਵਿੰਗ ਲਾਇਸੈਂਸ ਲੈ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਉੱਚ ਜਿਹੜੇ ਜੋਖਮ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਗ੍ਰੀਨ ਕਾਰਡ ਅਤੇ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਬੰਦ ਕਰਨ ਦਾ ਫੈਸਲਾ ਕੀਤਾ ਸੀ। ਪ੍ਰਸ਼ਾਸਨ ਦਾ ਜਿਹੜਾ ਕਹਿਣਾ ਹੈ ਕਿ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਬਿਨੈਕਾਰਾਂ ਦੀ ਠੀਕ ਤਰ੍ਹਾਂ ਜਾਂਚ ਜਿਹੜੀ ਹੈ ਸਕਰੀਨਿੰਗ ਹੋਵੇ ਤਾਂ ਜੋ ਸੁਰੱਖਿਆ ਦੇ ਵਿਚ ਕੋਈ ਕਮੀ ਨਾ ਰਹੇ। ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਕਿ ਇਨ੍ਹਾਂ ਪਾਬੰਦੀਆਂ ਦਾ ਮਕਸਦ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਪ੍ਰਵਾਸੀਆਂ ਦਾ ਜੀਵਨ ਇੰਨਾ ਮੁਸ਼ਕਲ ਬਣਾਉਣਾ ਹੈ ਕਿ ਉਹ ਖੁਦ ਹੀ ਜਿਹੜਾ ਦੂਜੇ ਦੇਸ਼ਾਂ ਦੇ ਵੱਲ ਚਾਲੇ ਪਾ ਦੇਣ। ਇਸ ਛੋਟ ਦੇ ਬਾਵਜੂਦ ਕਈ ਡਾਕਟਰ ਅਜੇ ਵੀ ਜਿਹੜਾ ਖੌਫ ਦੇ ਵਿਚ ਨੇ। ਭਾਰਤੀ ਮੂਲ ਦੇ ਜਾਂ ਹੋਰ ਵਿਦੇਸ਼ੀ ਡਾਕਟਰਾਂ ਨੂੰ ਡਰ ਹੈ ਕਿ ਇੰਟਰਵਿਊ ਦੇ ਦੌਰਾਨ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਨੇ ਤੇ ਉਨ੍ਹਾਂ ਨੂੰ ਹਿਰਾਸਤ ਦੇ ਵਿਚ ਲਿਆ ਜਾ ਸਕਦਾ ਹੈ। ਉਦਾਹਰਣ ਵਜੋਂ ਇਕ ਇਰਾਨੀ ਮਹਿਲਾ ਡਾਕਟਰ ਜੋ ਅਮਰੀਕਾ ਦੇ ਵਿਚ ਖੋਜ ਕਰ ਰਹੀ ਸੀ ਉਹਦੀ ਅਰਜ਼ੀ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਅਧਿਕਾਰੀਆਂ ਨੇ ਸਮੀਖਿਆ ਤਾਂ ਕੀਤੀ ਪਰ ਉਸ ਨੂੰ ਖਾਰਜ ਕਰ ਦਿੱਤਾ ਤੇ ਇਸ ਨਵੇਂ ਫੈਸਲੇ ਦੇ ਨਾਲ ਕੁਝ ਡਾਕਟਰਾਂ ਦੇ ਕੇਸ ਤਾਂ ਅੱਗੇ ਵਧਣਗੇ ਪਰ ਪੂਰੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿਚ ਅਜੇ ਵੀ ਵੱਡੀ ਪੱਧਰ ਦੇ ਉਤੇ ਅਨਿਸ਼ਚਿਤਤਾ ਜਿਹੜੀ ਹੈ ਡਰ ਜਿਹੜਾ ਉਹ ਜਿਹੜੀ ਹੈ ਸਖ਼ਤੀ ਬਰਕਰਾਰ ਰਹੀ ਹੈ। ਤਾਈਵਾਨ ਦੀਆਂ ਸਰਹੱਦਾਂ ਦੇ ਵਿਚ ਦਾਖਲ ਹੋਈ ਹੈ ਚੀਨੀ ਫੌਜ। ਡਿਟੈਕਟ ਹੋਏ ਨੇ 12 ਜਹਾਜ਼ ਤੇ 6 ਜੰਗੀ ਬੇੜੇ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਖ਼ਬਰ ਦਿੱਤੀ ਹੈ ਤੇ ਸਾਂਝੀ ਕੀਤੀ ਹੈ ਕਿ ਫੌਜੀ ਜਹਾਜ਼ਾਂ ਤੇ 6 ਜੰਗੀ ਜਹਾਜ਼ਾਂ ਤੇ 2 ਸਰਕਾਰੀ ਜਹਾਜ਼ਾਂ ਦੀ ਮੌਜੂਦਗੀ ਦਾ ਪਤਾ ਲੱਗਿਆ। ਇਨ੍ਹਾਂ ਦੇ ਵਿਚੋਂ 10 ਜਹਾਜ਼ਾਂ ਨੇ ਮੀਡੀਅਨ ਲਾਈਨ ਜਿਹੜਾ ਦੋਵਾਂ ਦੇਸ਼ਾਂ ਵਿਚਕਾਰਲੀ ਸਰਹੱਦ ਨੂੰ ਜਿਹੜਾ ਪਾਰ ਕਰਕੇ ਤਾਈਵਾਨ ਦੇ ਉੱਤਰੀ, ਦੱਖਣੀ ਅਤੇ ਪੱਛਮੀ ਪੂਰਬੀ ਹਵਾਈ ਰੱਖਿਆ ਪਛਾਣ ਖੇਤਰ ਜਿਹੜਾ ਉਹਦੇ ਵਿਚ ਪ੍ਰਵੇਸ਼ ਕੀਤਾ। ਵੀਰਵਾਰ ਨੂੰ ਵੀ ਹੋਈ ਸੀ ਕਹਿੰਦੇ ਵੱਡੀ ਘੁਸਪੈਠ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਚੀਨ ਵੱਲੋਂ ਵੱਡੀ ਪੱਧਰ ਦੇ ਉੱਤੇ ਫੌਜੀ ਗਤੀਵਿਧੀਆਂ ਦੇਖੀਆਂ ਗਈਆਂ। ਉਸ ਦਿਨ ਤਾਈਵਾਨ ਰੱਖਿਆ ਮੰਤਰਾਲੇ ਨੇ 22 ਚੀਨੀ ਫੌਜੀ ਜਹਾਜ਼ਾਂ, 6 ਜੰਗੀ ਜਹਾਜ਼ਾਂ ਤੇ 1 ਸਰਕਾਰੀ ਜਹਾਜ਼ ਦੀ ਪਛਾਣ ਕੀਤੀ। ਇਨ੍ਹਾਂ 22 ਜਹਾਜ਼ਾਂ ਦੇ ਵਿਚੋਂ 18 ਨੇ ਮੀਡੀਅਨ ਲਾਈਨ ਪਾਰ ਕੀਤੀ। ਤਾਈਵਾਨ ਹਥਿਆਰਬੰਦ ਬਲਾਂ ਜਿਹੜੇ ਨੇ ਉਨ੍ਹਾਂ ਨੇ ਸਥਿਤੀ ਦੀ ਨਿਰੰਤਰ ਨਿਗਰਾਨੀ ਕੀਤੀ ਤੇ ਲੋੜੀਂਦੀ ਪ੍ਰਤੀਕਿਰਿਆ ਜਿਹੜੀ ਦਿੱਤੀ ਹੈ। ਚੀਨ ਦਾ ਦਾਅਵਾ ਹੈ ਕਿ ਤਾਈਵਾਨ ਉਸਦਾ ਇਕ ਅਟੁੱਟ ਅੰਗ ਹੈ ਜੋ ਕਿ ਉਸਦੀ ਰਾਸ਼ਟਰੀ ਨੀਤੀ ਅਤੇ ਕਾਨੂੰਨਾਂ ਦੇ ਵਿਚ ਸ਼ਾਮਲ ਹੈ। ਦੂਜੇ ਪਾਸੇ ਤਾਈਵਾਨ ਆਪਣੀ ਇਕ ਵੱਖਰੀ ਪਛਾਣ ਰੱਖਦਾ ਤੇ ਆਪਣੀ ਸਰਕਾਰ, ਫੌਜ ਅਤੇ ਆਰਥਿਕਤਾ ਦੇ ਨਾਲ ਸੁਤੰਤਰ ਤੌਰ ਦੇ ਉਤੇ ਕੰਮ ਕਰਦਾ ਹੈ। ਇਹ ਵਿਵਾਦ ਇਤਿਹਾਸਕ ਤੇ ਰਾਜਨੀਤਿਕ ਤੌਰ ਦੇ ਉਤੇ ਕਾਫ਼ੀ ਜਟਲ ਹੈ ਜੋ ਅੰਤਰਰਾਸ਼ਟਰੀ ਕਾਨੂੰਨਾਂ ਦੇ ਵਿਚ ਪ੍ਰਭੂ ਸੱਤਾ ਤੇ ਸਵੈ ਨਿਰਣੇ ਦੇ ਜਿਹੜੇ ਨੇ ਸਿਧਾਂਤਾਂ ਦੀ ਪ੍ਰੀਖਿਆ ਲੈ ਰਿਹਾ ਹੈ। ਦੂਸਰੇ ਪਾਸੇ ਆਖਰੀ ਖ਼ਬਰ ਵੱਲ ਨੂੰ ਚੱਲਦਿਆਂ ਦੱਖਣੀ ਕੋਰੀਆ ਦੇ ਵਿਚ ਵੀ ਕੁਝ ਨਾ ਕੁਝ ਜਿਹੜਾ ਚੱਲ ਰਿਹਾ। ਮਾਰਸ਼ਲ ਲਾ ਤੇ ਬਗਾਵਤ ਦੇ ਮਾਮਲੇ ਦੇ ਵਿਚ ਸਾਬਕਾ PM ਹਾਨ ਦੀ ਸਜ਼ਾ ਜਿਹੜੀ ਘਟਾਈ ਗਈ ਹੈ ਤੇ ਅਦਾਲਤ ਨੇ 23 ਸਾਲ ਤੋਂ ਘਟਾ ਕੇ ਕੀਤੀ ਹੈ ਉਹਦੀ 15 ਸਾਲ ਸਜ਼ਾ। ਦੱਖਣੀ ਕੋਰੀਆ ਦੀ ਅਪੀਲ ਅਦਾਲਤ ਜਿਹੜੀ ਹੈ ਅਪੀਲੀ ਅਦਾਲਤ ਉਹਨੇ ਮਾਰਸ਼ਲ ਲਾ ਮਾਮਲੇ ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ਘੱਟ ਕਰ ਦਿੱਤੀ ਹੈ। ਉਨ੍ਹਾਂ ਨੂੰ ਬਗਾਵਤ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਸਾਬਕਾ ਪ੍ਰਧਾਨ ਮੰਤਰੀ ਹਾਨ ਡਕ ਸੂ ਜਿਹੜੇ ਨੇ ਜਿਨ੍ਹਾਂ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਸੂਕ ਜਿਓਲ ਨੇ ਨਿਯੁਕਤ ਕੀਤਾ ਸੀ ਉਨ੍ਹਾਂ ਨੂੰ ਜਨਵਰੀ ਦੇ ਵਿਚ ਸਿਓਲ ਦੀ ਇਕ ਅਦਾਲਤ ਨੇ 23 ਸਾਲਾਂ ਦੀ ਸਜ਼ਾ ਸੁਣਾਈ ਸੀ। ਉਥੇ ਜਿਓਲ ਨੂੰ ਬਗਾਵਤ ਦੇ ਲਈ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਸੀ ਤੇ ਹੁਣ ਉਹਦੀ ਸਜ਼ਾ ਜਿਹੜੀ ਹੈ 15 ਸਾਲ ਕਰ ਦਿੱਤੀ ਗਈ ਹੈ। ਲਓ ਦੋਸਤੋ ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ ਹੁਣ ਥੋੜੀ ਜਿਹੀ ਨਾਵਲ ਦੀ ਅੱਧਾ ਕੁ ਘੰਟਾ ਆਪਣੇ ਕੋਲ ਬਾਕੀ ਹੈ। ਅੱਜ ਨਾਵਲ ਨਵਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਜਿਹੜੀ ਹੈ ਪੰਜਾਬ ਇਤਿਹਾਸ ਦੇ ਬਾਰੇ ਇਹ ਨਾਵਲ ਹੈ। ਔਰੰਗਜ਼ੇਬ ਤੋਂ ਲੈ ਕੇ ਮਾਊਂਟ ਬੈਟਨ ਤੱਕ ਦਾ ਇਤਿਹਾਸ ਰਾਜਮੁੜ ਗਾਂਧੀ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਉਚਾਰਿਆ ਗਿਆ ਤੇ ਅਨੁਵਾਦ ਜਿਹੜਾ ਹਰਪਾਲ ਸਿੰਘ ਪੰਨੂ ਹੁਣਾਂ ਨੇ ਕੀਤਾ ਹੈ ਜੀ। ਤੇ ਲਓ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਤੇ ਆਪਾਂ ਫਿਰ ਅੱਗੇ ਵਧਦੇ ਹਾਂ ਇਸ ਨਾਵਲ ਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 9 19 ਬਾਟ ਹੈ ਤੇ ਨਾਵਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਨਹੀਂ ਫਿਰ ਨਾਵਲ ਤੋਂ ਬਾਅਦ ਹੀ ਮੈਂ ਕਾਲ ਲੈ ਪਾਵਾਂਗਾ ਫਿਰ ਅੱਧਾ ਘੰਟਾ ਆਪਾਂ ਨਾਵਲ ਦੇ ਉੱਤੇ ਲਾਉਂਦੇ ਹਾਂ। ਪੈਸੇ ਇਰਾਦਾ ਨਹੀਂ ਸੀਗਾ ਅੱਜ ਕਰਨ ਦਾ ਪਰ ਚਲੋ ਤੁਸੀਂ ਸਾਰੇ ਦੋਸਤ ਜੁੜੇ ਹੋਏ ਹੋ ਤੇ ਅੱਜ ਇਸ ਦੀ ਸ਼ੁਰੂਆਤ ਕਰਦੇ ਹਾਂ ਤੇ ਪੰਜਾਬ ਦਾ ਉਹ ਛੁਪਿਆ ਹੋਇਆ ਇਤਿਹਾਸ ਜਿਹਦਾ ਅਜੇ ਤੱਕ ਜ਼ਿਕਰ ਨਹੀਂ ਹੋਇਆ ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਅੱਧੇ ਕੁ ਮਿੰਟ ਦਾ ਹੀ ਬ੍ਰੇਕ ਲੈਣਾ ਜ਼ਿਆਦਾ ਵੱਡਾ ਨਹੀਂ ਲੈਣਾ ਜੀ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਅੱਜ ਦਾ ਆਖਰੀ ਸੈਗਮੈਂਟ ਆਪਣਾ ਹੁੰਦਾ ਹੈ ਕਿਤਾਬਾਂ ਦੇ ਅੰਕ ਸੰਗ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਹਰ ਫਰਾਈਡੇ ਨੂੰ ਕਿਤਾਬ ਦੇ ਵਿੱਚੋਂ ਨਾਵਲ ਦੇ ਵਿੱਚੋਂ ਬਾਤ ਪਾਉਂਦੇ ਹਾਂ ਉਹਨੂੰ ਲੜੀ ਵਾਰਤਾ ਦੇ ਵਿੱਚ ਸ਼ੁਰੂ ਤੋਂ ਲੈ ਕੇ ਆਖਰੀ ਤੱਕ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਨਾਵਲ ਜੰਗਲਨਾਮਾ ਸਤਨਾਮ ਜੀ ਦੀ ਕਲਮ ਦੇ ਵਿੱਚ ਉਸਦੀ ਸਮਾਪਤੀ ਕੀਤੀ ਹੈ ਤੇ ਅੱਜ ਇਸ ਫਰਾਈਡੇ ਵਾਲੇ ਦਿਨ ਨੂੰ ਨਵੇਂ ਨਾਵਲ ਨਵੀਂ ਕਿਤਾਬ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਨਾਵਲ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਰਾਜਮੁੜ ਗਾਂਧੀ ਹੁਣਾਂ ਦੀ ਕਲਮ ਹੈ ਤੇ ਹਰਪਾਲ ਸਿੰਘ ਪੰਨੂ ਹੁਣਾਂ ਦਾ ਪੰਜਾਬੀ ਦੇ ਵਿੱਚ ਕੀਤਾ ਹੋਇਆ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਜ ਤੇ ਦੁਆਬਾ ਰੇੜੀ ਦਾ ਮੰਚ। ਗੱਲ ਕਰਦਿਆਂ ਸਭ ਤੋਂ ਪਹਿਲਾਂ ਅਨੁਵਾਦ ਕੀ ਕਹਿੰਦੀ ਹੈ ਪਹਿਲਾ ਪੰਨਾ। ਪਾਠਕਾਂ ਨੂੰ ਅਨੁਵਾਦ ਕੀ ਦੀ ਗੱਲ ਕਰਦੇ ਹੋਏ ਅੱਗੇ ਵਧਦੇ ਹਾਂ ਤੇ ਲਓ ਜੀ ਗੜਬੜ ਹੋ ਗਈ ਥੋੜ੍ਹੀ ਚਲੋ ਕੋਸ਼ਿਸ਼ ਕਰਦੇ ਹਾਂ। ਲਓ ਦੋਸਤੋ ਮਾਫ਼ੀ ਚਾਹੁੰਦਾ ਕਿਉਂਕਿ ਰਿਕਾਰਡਿੰਗ ਨਾਲ ਕਰ ਲਈ ਦੀ ਥੋੜ੍ਹੀ ਜੀ ਇਹਨੂੰ ਵੱਖਰਾ ਕਰਕੇ ਪਾਉਣਾ ਹੁੰਦਾ ਹੈ ਤੇ ਮਾਫ਼ੀ ਚਾਹੁੰਦਾ। ਲਓ ਸ਼ੁਰੂਆਤ ਕਰਦੇ ਹਾਂ ਨਾਵਲ ਦੀ। ਹਰ ਫਰਾਈਡੇ ਵਾਲੇ ਦਿਨ ਦੀ ਤਰ੍ਹਾਂ ਅੱਜ ਵੀ ਆਖਰਾ ਹਫ਼ਤੇ ਦਾ ਜਿਹੜਾ ਫਰਾਈਡੇ ਦਾ ਵਾਲਾ ਦਿਨ ਹੈ ਜਿਹਦੇ ਵਿੱਚ ਬਾਤ ਪਾਉਂਦੇ ਹਾਂ ਨਾਵਲ ਪੰਜਾਬ ਤੇ ਅੱਜ ਇਸਦਾ ਪਹਿਲਾ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਪੰਜਾਬ ਨਾਵਲ ਜੋ ਕਿ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਹੈ ਰਾਜਮੁੜ ਗਾਂਧੀ ਹੁਣਾਂ ਜੀ ਦੀ ਕਲਮ ਹੈ ਹਰਪਾਲ ਸਿੰਘ ਪੰਨੂ ਹੁਣਾਂ ਦਾ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਜ ਤੇ ਦੁਆਬਾ ਰੇੜੀ ਦਾ ਮੰਚ। ਗੱਲਬਾਤ ਦੀ ਸ਼ੁਰੂਆਤ ਕਰਦਿਆਂ ਪਹਿਲੇ ਪੰਨੇ ਤੋਂ ਅਨੁਵਾਦ ਕੀ ਤੋਂ। ਪਾਠਕਾਂ ਨੂੰ ਅਨੁਵਾਦ ਕੀ ਲਫ਼ਜ਼ ਜਿਹੜਾ ਸ਼ਾਇਦ ਓਪਰਾ ਲੱਗੇ। ਪਹਿਲੋਂ ਲਿਖੇ ਨੋਟ ਨੂੰ ਜੇ ਸੰਪਾਦਕੀ ਕਿਹਾ ਜਾ ਸਕਦਾ ਹੈ ਤਾਂ ਅਨੁਵਾਦਕ ਦੀ ਜਿਹੜੀ ਲਿਖਤ ਹੈ ਅਨੁਵਾਦਕੀ ਕਿਉਂ ਨਹੀਂ ਹੋ ਸਕਦੀ। ਹਿੰਦੀ ਤੇ ਅੰਗਰੇਜ਼ੀ ਜਗਤ ਨਵੇਂ ਲਫ਼ਜ਼ਾਂ ਦੀਆਂ ਜਿਹੜੀਆਂ ਨੇ ਲੋੜ ਦੇ ਅਨੁਸਾਰ ਤੇਜ਼ੀ ਦੇ ਨਾਲ ਘਾਟ ਤਾਂ ਘਟਦਾ ਹੈ। ਪੰਜਾਬੀ ਪ੍ਰਯੋਗ ਜਿਹੜੀ ਮੱਠੀ ਚਾਲ ਚੱਲ ਰਿਹਾ। ਸਾਲ 2013 ਦੇ ਵਿੱਚ ਰੂਪਾ ਪਬਲੀਕੇਸ਼ਨਜ਼ ਨੇ ਜਿਹੜਾ ਸੀ ਪ੍ਰੋਫੈਸਰ ਰਾਜਮੋਹਨ ਗਾਂਧੀ ਦੀ ਕਿਤਾਬ ਪੰਜਾਬ ਏ ਹਿਸਟਰੀ ਫਰੋਮ ਔਰੰਗਜ਼ੇਬ ਟੂ ਮਾਊਂਟ ਬੈਟਨ ਛਾਪੀ ਸੀ। ਇਸ ਦੀ ਰਿਲੀਜ਼ ਹੋਣ ਦੀ ਜਿਹੜੀ ਖਬਰ ਪੜੀ, ਗਾਂਧੀ ਜੀ ਦੀ ਲਿਖਤ ਤੋਂ ਦੇਰ ਪਹਿਲਾਂ ਦਾ ਜਿਹੜਾ ਕੇਵਲ ਜਾਣੂ ਨਹੀਂ ਪ੍ਰਭਾਵਿਤ ਆ। ਉਹ ਘਟਨਾਵਾਂ ਦੂਰ ਤੋਂ ਦੇਖਦੇ ਨੇ, ਜੋੜ ਘਟਾ ਕਰਨ ਵਕਤ ਨਤੀਜੇ ਕੱਢਣ ਵਕਤ ਕਾਲ ਨਹੀਂ ਕਰਦੇ, ਦਾਵਾ ਨਹੀਂ ਕਰਦੇ ਉਹਨਾਂ ਦੇ ਨਤੀਜੇ ਠੀਕ ਨੇ ਜਾਂ ਗਲਤ। ਰੱਬ ਨੇ ਸਿਰਜਣਾ ਕਰ ਦਿੱਤੀ ਹੈ, ਉਹ ਆਪਣੀ ਸਿਰਜਣਾ ਦੇ ਹੱਕ ਦੇ ਵਿੱਚ ਵਕਾਲਤ ਨਹੀਂ ਕਰਦਾ। ਜਿਸ ਨੇ ਉਸਦੀ ਕੁਦਰਤ ਜਿਵੇਂ ਦੇਖੀ ਸੋ ਭਲਾ, ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਮਾਂ ਸੁਆਦੀ। ਕਿਤਾਬ ਮੰਗਵਾਈ ਤੇ ਪੜ੍ਹੀ। ਪੰਜਾਬ ਦੇ ਇਤਿਹਾਸ ਦਾ ਚਾਰ ਦਹਾਕਿਆਂ ਤੋਂ ਵਿਦਿਆਰਥੀ ਹਾਂ। ਪੂਰਵੀ ਪੰਜਾਬ ਦੇ ਲੇਖਕਾਂ ਇਤਿਹਾਸਕਾਰਾਂ ਨੇ 1947 ਤੋਂ ਬਾਅਦ ਪੰਜਾਬੀ ਦੇ ਵਿੱਚ ਵੱਡੀ ਗਿਣਤੀ ਪੰਜਾਬ ਦਾ ਇਤਿਹਾਸ ਲਿਖਿਆ, ਪੜ੍ਹਿਆ ਗਿਆ। ਇਨ੍ਹਾਂ ਇਤਿਹਾਸਕਾਰਾਂ ਦੇ ਵਿੱਚ ਹਿੰਦੂ ਸਿੱਖ ਦੋਵੇਂ ਜਿਹੜੇ ਨੇ ਦ੍ਰਿਸ਼ਟੀਕੋਣ ਸਾਹਮਣੇ ਆਏ। ਪਰ ਪਿਛਲੇ 6.5 ਦਹਾਕਿਆਂ ਤੋਂ ਪੱਛਮੀ ਪੰਜਾਬ ਦੇ ਵਿੱਚ ਵੀ ਪੰਜਾਬ ਦਾ ਇਤਿਹਾਸ ਪੜ੍ਹਿਆ ਤੇ ਲਿਖਿਆ ਜਾ ਰਿਹਾ। ਉਸਦਾ ਹਿੰਦੁਸਤਾਨੀ ਪੰਜਾਬੀਆਂ ਨੂੰ ਪਤਾ ਨਹੀਂ ਉਹ ਇਤਿਹਾਸ ਕਿਸ ਜਾਵੀਏ ਤੋਂ ਲਿਖਿਆ ਜਾ ਰਿਹਾ, ਇਧਰਲੇ ਇਤਿਹਾਸ ਤੋਂ ਕਿੰਨਾ ਤੇ ਕਿਵੇਂ ਭਿੰਨ ਹੈ, ਵੱਖਰਾ ਹੈ, ਜਾਣਨਾ ਚਾਹੀਦਾ ਹੈ। ਰਾਜਮੋਹਨ ਗਾਂਧੀ ਸਾਹਮਣੇ ਦੋਵੇਂ ਪੰਜਾਬਾਂ ਦੇ ਸਰੋਤ ਨੇ। ਉਹਨਾਂ ਸਾਹਮਣੇ ਲੰਡਨ ਆਰਕਾਈਵਸ ਹੈ ਤੇ ਲਾਹੌਰ ਆਰਕਾਈਵਸ, ਉਹ ਵੀ ਸ਼ਾਮਲ ਹੈ। ਲੰਡਨ ਆਰਕਾਈਵਸ ਤੇ ਲਾਹੌਰ ਆਰਕਾਈਵਸ ਸਾਹਮਣੇ ਰਾਜਮੋਹਨ ਗਾਂਧੀ ਹੈ, ਜਿਸਨੇ ਸਮੱਗਰੀ ਦੀ ਚੋਣ ਕਰਦਿਆਂ ਦੂਰ ਦ੍ਰਿਸ਼ਟੀ, ਗਹਿਰਾਈ ਤੇ ਨਿਰਪੱਖਤਾ ਤੋਂ ਕੰਮ ਲਿਆ। ਕਿਤਾਬ ਪੜ੍ਹ ਕੇ ਮੈਂ ਇਸ ਉੱਪਰ ਰਿਵਿਊ ਵੀ ਜਿਹੜਾ ਸੀ ਆਰਟੀਕਲ ਲਿਖਿਆ, ਜੋ ਅਖਬਾਰਾਂ ਰਸਾਲਿਆਂ ਨੇ ਜਿਹੜਾ ਛਾਪਿਆ। ਰਿਵਿਊ ਛਪਣ ਸਾਰ ਅਣਗਿਣਤ ਫੋਨ ਆਏ, ਪੱਤਰ ਮਿਲੇ, ਮੰਗ ਕੀਤੀ ਗਈ ਇਸ ਨੂੰ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਛਪਵਾਓ। ਦਿਲ ਮੇਰਾ ਵੀ ਕਰਦਾ ਸੀ, ਪਰ 450 ਪੰਨਿਆਂ ਦੀ ਕਿਤਾਬ ਦਾ ਅਨੁਵਾਦ ਸਮਾਂ ਤੇ ਮਿਹਨਤ ਮੰਗੇਗਾ। ਪ੍ਰੋਫੈਸਰ ਗਾਂਧੀ ਗੁਜਰਾਤ ਮੂਲ ਦੇ ਹੋ ਕੇ ਵੀ ਪੰਜਾਬ ਦਾ ਇਤਿਹਾਸ ਲਿਖਣ ਦੇ ਲਈ ਸਾਲਾਂ ਦਾ ਸਮਾਂ ਕੱਢ ਸਕਦੇ ਨੇ, ਤਾਂ ਮੈਂ ਪੰਜਾਬੀ ਹੋ ਕੇ ਇਸ ਨਾਜਾਬ ਤੋਹਫੇ ਨੂੰ ਪੰਜਾਬੀਆਂ ਅੱਗੇ ਪੇਸ਼ ਕਰਨ ਵਾਸਤੇ ਕੁਝ ਮਹੀਨੇ ਨਹੀਂ ਕੱਢ ਸਕਦਾ। ਅਫਸੋਸ ਕਿ ਪੰਜਾਬੀਆਂ ਦੇ ਵਾਸਤੇ ਲਿਖਿਆ ਤੇ ਅੰਗਰੇਜ਼ੀ ਦੇ ਵਿੱਚ ਪੰਜਾਬ ਦਾ ਇਤਿਹਾਸ 90% ਪੰਜਾਬੀ ਪਾਠਕ ਨਹੀਂ ਪੜ੍ਹਦੇ। ਜਿਨ੍ਹਾਂ ਨੂੰ ਪੜ੍ਹਨ ਦੀ ਰੁਚੀ ਹੈ ਉਹ ਅੰਗਰੇਜ਼ੀ ਨਹੀਂ ਜਾਣਦੇ, ਅੰਗਰੇਜ਼ੀ ਜਾਣਨ ਵਾਲਿਆਂ ਦੀ ਇੱਧਰ ਰੁਚੀ ਨਹੀਂ। ਅਨੁਵਾਦ ਵਾਸਤੇ ਲੇਖਕ ਦੀ ਇਜਾਜ਼ਤ ਲੈਣੀ ਜ਼ਰੂਰੀ ਸੀ। ਹੱਥਲੀ ਕਿਤਾਬ ਦੇ ਉੱਪਰ ਨਾ ਫੋਨ ਨੰਬਰ, ਨਾ ਈਮੇਲ ID, ਨਾ ਕੁਝ ਕਿਤੇ ਨਾ ਮਿਲਿਆ। ਕੀ ਕਰੀਏ, ਸੋਚਿਆ ਮੇਰੀ ਵੈਬਸਾਈਟ ਹੋ ਸਕਦੀ ਹੈ, ਤਾਂ ਗਾਂਧੀ ਜੀ ਦੀ ਕਿਉਂ ਨਹੀਂ ਹੋਵੇਗੀ ਭਾਈ। ਲੱਭ ਗਈ, ਸਾਰੇ ਵੇਰਵੇ ਮਿਲ ਗਏ, ਮੇਲ ਦੇ ਰਾਹੀਂ ਪ੍ਰਵਾਨਗੀ ਲਈ ਵੀ ਲੈ ਲਈ, ਬੇਨਤੀ ਕੀਤੀ। ਅੱਧੇ ਘੰਟੇ ਬਾਅਦ ਅਮਰੀਕਾ ਤੋਂ ਉਹਨਾਂ ਦੇ ਸੈਕਟਰੀ ਨੇ ਜਵਾਬ ਦਿੱਤਾ, ਮੇਲ ਦੇ ਲਈ ਧੰਨਵਾਦ। ਪ੍ਰੋਫੈਸਰ ਗਾਂਧੀ ਅਜੇ ਦਫ਼ਤਰ ਨਹੀਂ ਪਹੁੰਚੇ ਨੇ, ਜਦੋਂ ਆਏ ਤੁਹਾਡੀ ਮੇਲ ਦਿਖਾ ਕੇ ਉਹਨਾਂ ਦੇ ਨਾਲ ਮਸਲੇ ਦੇ ਉੱਤੇ ਗੱਲ ਕਰਾਂਗਾ, ਜੋ ਫੈਸਲਾ ਹੋਇਆ ਤੁਹਾਨੂੰ ਜਾਣੂ ਕਰਵਾਵਾਂਗਾ। ਇਸ ਮੇਲ ਤੋਂ ਅੱਧੇ ਘੰਟੇ ਬਾਅਦ ਹੀ ਗਾਂਧੀ ਜੀ ਦੀ ਮੇਲ ਆ ਜਾਂਦੀ ਹੈ। ਲਿਖਿਆ ਸੀ, ਅਸੂਲਨ ਪ੍ਰੋਫੈਸਰ ਦੀ ਮੇਲ ਦਾ ਜਵਾਬ ਦੇਣਾ ਮੇਰਾ ਫਰਜ਼ ਜਿਹੜਾ ਬਣਦਾ ਸੀ, ਸਕੱਤਰ ਦਾ ਨਹੀਂ ਬਣਦਾ ਸੀ। ਪਰ ਸਕੱਤਰ ਨੇ ਦੇਰ ਕਰਨ ਦੀ ਥਾਂ ਜਵਾਬ ਦੇਣਾ ਵਾਜਬ ਸਮਝਿਆ। ਮੈਨੂੰ ਖੁਸ਼ੀ ਹੋਵੇਗੀ ਜੇ ਤੁਹਾਡੇ ਰਾਹੀਂ ਕਿਤਾਬ ਪੰਜਾਬੀ ਦੇ ਵਿੱਚ ਛਪੇ। ਠੀਕ ਲੱਗੀ ਕਿਤਾਬ ਤੁਹਾਨੂੰ, ਉਹਨਾਂ ਪੁੱਛਿਆ। ਮੈਂ ਜਵਾਬ ਦੇ ਵਿੱਚ ਲਿਖਿਆ, ਜੇ ਮੈਨੂੰ ਕੋਈ ਕਹੇ ਨਾ ਜੀ ਗੁਜਰਾਤ ਦਾ ਇਤਿਹਾਸ ਲਿਖੇਗਾ, ਮੈਂ ਉੱਤਰ ਦਿਆਂਗਾ ਗੁਜਰਾਤ ਦਾ ਇਤਿਹਾਸ ਤਾਂ ਦਰਕਿਨਾਰ, ਮੇਰੇ ਤੋਂ ਤਾਂ ਸਹੀ ਤਰ੍ਹਾਂ ਪੰਜਾਬੀ ਦਾ ਇਤਿਹਾਸ ਨਹੀਂ ਲਿਖਿਆ ਜਾਂਦਾ। ਆਪਣੇ ਰਿਵਿਊ ਆਰਟੀਕਲ ਦੀ ਕਾਪੀ ਗਾਂਧੀ ਜੀ ਨੂੰ ਭੇਜ ਦਿੱਤੀ ਸੀ। ਪੰਨੂ ਸਾਹਿਬ ਕਹਿੰਦੇ ਨੇ, ਪਿਛਲੇ ਸਾਲ 2013 ਦੇ ਵਿੱਚ ਪਤਾ ਲੱਗਿਆ ਕਿ ਉਹ ਦਿੱਲੀ ਆਏ ਹੋਏ ਨੇ, ਫੋਨ ਕਰਕੇ ਮਿਲਣ ਚਲਿਆ ਗਿਆ ਤੇ ਉਹਨਾਂ ਦੇ ਨਾਲ ਬਿਤਾਇਆ ਖੁਸ਼ਗਵਾਰ ਸਮਾਂ ਯਾਦਗਾਰੀ ਹੋ ਨਿਬੜਿਆ। ਰਾਜਮੋਹਨ ਗਾਂਧੀ ਨੇ ਕਿਤਾਬ ਦੇ ਵਿੱਚ ਕੁਝ ਅਜਿਹੇ ਪਹਿਲੂ ਛੂਹੇ ਨੇ ਜਿਨ੍ਹਾਂ ਦੇ ਬਾਰੇ ਪਹਿਲਾਂ ਜਾਂ ਪਹਿਲੋ ਇਤਿਹਾਸਕਾਰਾਂ ਦਾ ਧਿਆਨ ਨਹੀਂ ਗਿਆ ਇਹਦੇ ਉੱਤੇ। ਮਹਾਤਮਾ ਗਾਂਧੀ ਦਾ ਪੋਤਾ ਹੋਣ ਦੀ ਹੈਸੀਅਤ ਦੇ ਕਾਰਨ ਆਪਣੇ ਬਾਬੇ ਨਾਲ ਨਾ ਤਾਂ ਰਿਆਇਤ ਕੀਤੀ ਉਹਨੇ ਤੇ ਨਾ ਹੀ ਉਹਨਾਂ ਦੀ ਬੇਬਸੀ ਉੱਪਰ ਪਰਦਾ ਪਾਇਆ। ਆਜ਼ਾਦੀ ਦੇ ਸਾਲ 1947 ਦੇ ਵਿੱਚ ਤੇ ਉਸ ਤੋਂ ਪਿੱਛੇ ਮਹਾਤਮਾ ਜੀ ਅਲੱਗ ਥਲੱਗ ਜਿਹੜੇ ਇਕੱਲੇ ਰਹਿ ਗਏ ਸਨ। ਸਾਰੇ ਫੈਸਲੇ ਜਿਹੜੇ ਸਨ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਕਰਦੇ। ਉਦਾਸ ਹੋ ਕੇ ਉਹਨਾਂ ਨੇ ਲਾਰਡ ਮਾਊਂਟ ਬੈਟਨ ਨੂੰ ਪੱਤਰ ਵਿੱਚ ਆਖਰ ਲਿਖ ਦਿੱਤਾ ਸੀ, ਮੇਰੇ ਨਾਲ ਅਬਦੁਲ ਗਫਾਰ ਖਾਂ ਤੋਂ ਇਲਾਵਾ ਹੋਰ ਕੋਈ ਨਹੀਂ, ਆਪਣੇ ਸਲਾਹਕਾਰਾਂ ਦੀ ਲਿਸਟ ਦੇ ਵਿੱਚੋਂ ਹੁਣ ਮੇਰਾ ਨਾਮ ਕੱਟ ਦਿਓ। ਸਾਰੀ ਕਿਤਾਬ ਦਾ ਕੇਂਦਰੀ ਮੁੱਦਾ ਹੈ, ਜਦੋਂ ਔਰੰਗਜ਼ੇਬ ਤੋਂ ਬਾਅਦ ਮੁਗਲ ਹਕੂਮਤ ਦਾ ਸੂਰਜ ਡੁੱਬ ਗਿਆ, ਉਦੋਂ ਬਹੁਗਿਣਤੀ ਹੋਣ ਦੇ ਬਾਵਜੂਦ ਵੀ ਮੁਸਲਮਾਨਾਂ ਨੇ ਪੰਜਾਬ ਦੇਸ਼ ਉੱਪਰ ਜਿਹੜਾ ਸੀ ਭਾਰਤ ਤੋਂ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ, ਇਹ ਸਵਾਲ ਬਣਦਾ ਸੀ। ਔਰੰਗਜ਼ੇਬ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉੱਪਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੰਭੀਰ ਕੰਮ ਨਹੀਂ ਹੋਇਆ, ਵਿੱਥਾਂ ਰਹਿ ਗਈਆਂ ਨੇ। ਔਰੰਗਜ਼ੇਬ ਤੋਂ ਸ਼ੁਰੂ ਕਰਕੇ ਦੇਸ਼ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ ਹੈ। ਪ੍ਰੋਫੈਸਰ ਗਾਂਧੀ ਲਿਖਦੇ ਨੇ ਕਿ ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ ਗਿਣਤੀ ਸਿੱਖਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਗੁੰਮਨਾਮੀ ਦੇ ਵਿੱਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ, ਕਿਉਂ ਨਾ ਇਤਿਹਾਸ ਲਿਖਿਆ, ਉਹਨਾਂ ਦੀਆਂ ਉਮੀਦਾਂ, ਡਰ, ਇਰਾਦੇ ਤੇ ਜੱਦੋਜਹਿਦ ਕਿਹੋ ਜਿਹੇ ਸਨ। ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ। ਆਖਰ ਪੰਜਾਬ ਨੂੰ ਵੰਡਣ ਦਾ ਫੈਸਲਾ ਕਰਨ ਵਾਸਤੇ ਤਿੰਨ ਬੰਦੇ ਨਕਸ਼ਾ ਵਿਛਾ ਕੇ ਬੈਠ ਗਏ, ਨਹਿਰੂ, ਪਟੇਲ ਤੇ ਜਿਨਾ। ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਪੰਜਾਬੀ ਨਹੀਂ, ਆਪਣੀ ਹੋਣੀ ਦਾ ਫੈਸਲਾ ਪੰਜਾਬੀ ਖੁਦ ਕਦੋਂ ਕਰਨ ਲੱਗਣਗੇ। ਪੰਜਾਬ ਵੰਡ ਲਈ ਜ਼ਿੰਮੇਵਾਰ ਗੈਰ ਪੰਜਾਬੀ ਨਾਵਾਂ ਨੂੰ ਪੜ੍ਹ ਕੇ ਲੱਗੇਗਾ ਇਹ ਪੰਜਾਬ ਉੱਪਰ ਕੋਈ ਵਿਅੰਗ ਹੈ। ਇਹੋ ਵਿਅੰਗ ਤਾਂ ਪੰਜਾਬ ਦੀ ਸ਼ਖਸੀਅਤ ਜਾਣਨ ਵਾਸਤੇ ਸਹਾਈ ਹੋਵੇਗਾ। ਮਹਾਤਮਾ ਗਾਂਧੀ ਦੀ ਕੌਮੀ ਕਾਂਗਰਸ ਨੇ 1919 ਤੋਂ 1947 ਤੱਕ ਭਾਰਤ ਦੇ ਵਿੱਚ ਹਨੇਰੀ ਝੁਲਾ ਦਿੱਤੀ ਸੀ, ਪੰਜਾਬ ਉੱਪਰ ਉਸਦਾ ਕੋਈ ਅਸਰ ਕਿਉਂ ਨਾ ਹੋਇਆ। ਹਾਲਾਂਕਿ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਘਟ ਚੁੱਕੀ ਸੀ, ਪੰਜਾਬ ਦੇ ਵਿੱਚ ਕਾਂਗਰਸ ਦਾ ਨਹੀਂ ਯੂਨੀਅਨਿਸਟ ਪਾਰਟੀ ਦਾ ਬੋਲਬਾਲਾ ਸੀ, ਜਿਸ ਨੇ ਪਾਕਿਸਤਾਨ ਦੀ ਮੰਗ ਨਹੀਂ ਕੀਤੀ। ਫਿਰ ਬਾਅਦ ਦੇ ਵਿੱਚ ਜਿਨਾਹ ਦੇ ਪਿੱਛੇ ਲੱਗ ਕੇ ਮੁਸਲਮਾਨ ਕਿਉਂ ਪਾਕਿਸਤਾਨ ਮੰਗਣ ਲੱਗ ਗਏ, ਜਦੋਂ ਕਿ ਜਿਨਾਹ ਤਾਂ ਜਿਨਾਹ ਨਾ ਪੰਜਾਬੀ ਸੀ, ਨਾ ਹੀ ਉਹ ਪੰਜਾਬ, ਜਾਣੀ ਕਿ ਜਿਨਾਹ ਜਿਹੜਾ ਸੀ ਨਾ ਤਾਂ ਉਹ ਪੰਜਾਬੀ ਸੀ, ਨਾ ਉਸਦੀ ਮੁਸਲਿਮ ਲੀਗ ਦੀ ਸ਼ੁਰੂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਸ਼ਾਖ ਸੀ। ਪਾਕਿਸਤਾਨ ਬਣਿਆ, ਦੇਸ਼ ਵੰਡ ਹੋਈ, ਪਰ ਹਿੰਸਾ ਕਿਉਂ ਹੋ ਗਈ, ਉਹ ਵੀ ਥੋਕ ਦੇ ਵਿੱਚ। ਮੁਸਲਮਾਨ ਸੂਫੀ ਫਕੀਰ ਬੇਹੱਦ ਸਤਿਕਾਰਯੋਗ ਸਨ, ਤਦੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਹੋਈ। ਫਿਰ ਸਿੱਖ ਮੁਸਲਿਮ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਉਂ ਹੋ ਗਏ, ਇਹ ਕਿਤਾਬ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ੇਗੀ। ਗੁਲਾਮ ਬੰਸ, ਲੋਧੀ ਬੰਸ ਜਾਂ ਮੁਗਲਾਂ ਵੇਲੇ ਤੱਕ ਕਿਸੇ ਹਕੂਮਤ ਨੇ ਪੰਜਾਬੀ ਮੁਸਲਮਾਨਾਂ ਉੱਪਰ ਇਤਬਾਰ ਨਹੀਂ ਕੀਤਾ, ਨਾ ਉਹਨਾਂ ਨੂੰ ਇਸ ਕਦਰ ਸਿਆਣੇ ਮੰਨਿਆ ਕਿ ਉਹਨਾਂ ਨੂੰ ਪੰਜਾਬ ਦੀ ਜਿਹੜੀ ਹੈ ਸੂਬੇਦਾਰੀ ਦਿੱਤੀ ਹੋਵੇ। ਪੰਜਾਬ ਦਾ ਸੂਬੇਦਾਰ ਇਰਾਨ, ਤੁਰਕੀ ਜਾਂ ਅਫਗਾਨਿਸਤਾਨ ਤੋਂ ਆਉਂਦਾ ਜਾਂ ਹਾਕਮ ਦਾ ਖਾਨਦਾਨੀ ਪਿਛੋਕੜ ਇਹਨਾਂ ਦੇਸ਼ਾਂ ਦਾ ਹੁੰਦਾ। ਸ਼ਾਹੀ ਫੁਰਮਾਨ ਸੀ ਕਿ ਜਿਹੜੇ ਹਿੰਦੂ ਦੀਨ ਬਦਲ ਕੇ ਮੁਸਲਮਾਨ ਹੋਏ ਨੇ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਨਹੀਂ ਕਰਨਾ। ਇਉਂ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬੀ ਮੁਸਲਮਾਨ ਦਿਨ ਕੱਟੀ ਕਰ ਰਹੇ ਸੀ ਕੇਵਲ, ਬਸ ਵੱਡੇ ਫੈਸਲਿਆਂ ਦੇ ਵਿੱਚ ਉਸਦਾ ਕੋਈ ਦਖਲ ਨਹੀਂ ਸੀ। ਇਹੀ ਕਾਰਨ ਹੈ ਕਿ ਦਿੱਲੀ ਤਖ਼ਤ ਵਾਸਤੇ ਜਦੋਂ ਖਾਨਾ ਜੰਗੀ ਹੁੰਦੀ ਹੈ ਉਦੋਂ ਪੰਜਾਬੀ ਮੁਸਲਮਾਨ ਜ਼ਿਮੀਦਾਰਾਂ ਨੇ ਕਿਸੇ ਧਿਰ ਦੀ ਮਦਦ, ਕਿਸੇ ਧੜੇ ਦਾ ਵਿਰੋਧ ਨਹੀਂ ਕੀਤਾ। ਇਸ ਖੂਨੀ ਦੌਰ ਦੇ ਵਿੱਚ ਕਿਧਰੇ ਇਕਾਂਤ ਦੇ ਵਿੱਚ ਬੈਠਾ ਵਾਰਸ ਸ਼ਾਹ ਹੀਰ ਦਾ ਕਿੱਸਾ ਰਚ ਰਿਹਾ ਸੀ, ਗਾ ਕੇ ਸੁਣਾ ਰਿਹਾ ਸੀ, ਲਹੂ ਲੁਹਾਨ ਪੰਜਾਬ ਦੇ ਵਿੱਚ ਹਰੇਕ ਬੰਦਾ ਹੀਰ ਰਾਂਝੇ ਵਾਂਗ ਵਿਯੋਗ ਦੇ ਵਿੱਚ ਜਿਹੜਾ ਜ਼ਖਮੀ ਸੀ। ਹਰ ਰੋਜ਼ ਨਵੇਂ ਵਿਛੋੜਿਆਂ ਦੇ ਸੱਲ ਦਿਸਦੇ, ਕਤਲੋ ਗਾਰਤ ਦੇ ਵਿੱਚ ਕਿਹੜਾ ਕਦੋਂ ਕਿੱਥੇ ਖੱਪ ਜਾਏ ਕੀ ਪਤਾ। ਵਾਰਸ ਦੇ ਕਿੱਸੇ ਕਿਸਮਤ ਨੇ ਪਿਆਰ ਦਾ ਅੰਤ ਕਰ ਦਿੱਤਾ। ਯੁੱਧ ਨੇ ਅਨੇਕਾਂ ਦੀ ਮੁਹੱਬਤ ਡੰਗ ਦਿੱਤੀ। ਹੀਰ ਦਾ ਵਿਰਲਾਪ 18ਵੀਂ ਸਦੀ ਦੇ ਪੰਜਾਬ ਦਾ ਰੁਦਨ ਬਣ ਗਿਆ। ਘਰ ਘਰ ਦੇ ਵਿੱਚ ਵੈਣ ਪੈ ਰਹੇ ਨੇ। ਉਸ ਸਮੇਂ ਚ ਰਾਜ ਕਰਨਾ ਤੇ ਉਜਾੜਾ ਭੋਗਣਾ ਪੰਜਾਬੀ ਅਨੁਭਵ ਸੀ। ਪਿਆਰ ਕਰਨਾ ਤੇ ਵਿਛੜ ਜਾਣਾ ਹੀਰ ਦਾ ਕੇਂਦਰੀ ਸੋਰ ਹੈ। ਇਹ ਦੋਵੇਂ ਅਨੁਭਵ ਇੱਕੋ ਧਾਗੇ ਦੇ ਦੋ ਸਿਰੇ ਨੇ। ਵਾਰਿਸ ਨੇ ਪੰਜਾਬੀਆਂ ਨੂੰ ਰੁਦਨ ਵਿਰਲਾਪ ਵਾਸਤੇ ਬੋਲ ਦਿੱਤੇ। ਮਨ ਦੇ ਪਰਦੇ ਉੱਪਰ ਘੋੜਿਆਂ ਦੀ ਟਾਪਾਂ, ਖੂਨ ਦੇ ਨਾਲ ਲੱਥ ਪੱਥ ਜ਼ਮੀਨ ਤੇ ਡਿੱਗਦੀਆਂ ਲਾਸ਼ਾਂ ਦੇ ਪਿੱਛੋਂ ਹੀਰ ਦੇ ਸੁਰ ਉਤਰੇ। 1857 ਦੇ ਗਦਰ ਵਕਤ ਪੰਜਾਬੀਆਂ ਨੇ ਅੰਗਰੇਜ਼ਾਂ ਦਾ ਸਾਥ ਕਿਉਂ ਦਿੱਤਾ, ਇਸ ਦੇ ਬਾਰੇ ਰਾਜਮੋਹਨ ਕੁਝ ਨੁਕਤੇ ਸਾਡੇ ਸਾਹਮਣੇ ਰੱਖਦੇ ਆ। ਸਿੱਖਾਂ ਦੇ ਮਨ ਦੇ ਵਿੱਚ ਮੁਸਲਮਾਨਾਂ ਦੇ ਵਿਰੁੱਧ ਗੁੱਸਾ ਸੀ ਕਿਉਂਕਿ ਉਨ੍ਹਾਂ ਹੱਥੋਂ ਤਸੀਹੇ ਮਿਲੇ। ਪਰ ਸਿੱਖਾਂ ਨੇ ਜਦੋਂ ਵਾਹ ਲੱਗੀ ਬਦਲੇ ਵੀ ਲਏ। ਕਿਸੇ ਧਰਮ ਜਾਤ ਦਾ ਹੋਵੇ, ਪੰਜਾਬੀ ਗੈਰ ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ। ਕੰਪਨੀ ਦੀ ਨਿਗਰਾਨੀ ਦੇ ਵਿੱਚ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਜਿਨ੍ਹਾਂ ਨੂੰ ਲੁੱਟਣਾ ਹੈ ਉਹ ਪੂਰਬੀਏ ਨੇ, ਉਹੋ ਹੀ ਪੂਰਬੀਏ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਨਿਗਰਾਨੀ ਦੇ ਵਿੱਚ ਥੋੜੇ ਸਾਲ ਪਹਿਲਾਂ ਪੰਜਾਬ ਲੁੱਟਿਆ ਤੇ ਸਰਕਾਰ ਖਾਲਸਾ ਦਾ ਭੋਗ ਪਾ ਦਿੱਤਾ ਸੀ। ਅੰਗਰੇਜ਼ਾਂ ਨੇ ਸਿੱਖਾਂ ਮੁਸਲਮਾਨਾਂ ਨੂੰ ਇਸ ਪਾਲ ਦੀ ਨਾਲ ਜਿਹੜਾ ਸੀ ਹਥਿਆਰਬੰਦ ਕਰ ਦਿੱਤਾ ਕਿ ਜੇ ਹਥਿਆਰ ਕਦੇ ਚੱਲੇ ਵੀ ਇੱਕ ਦੂਜੇ ਦੇ ਖਿਲਾਫ ਹੀ ਚੱਲਣਗੇ, ਅੰਗਰੇਜ਼ ਖਿਲਾਫ ਨਹੀਂ। ਤੇ ਉਹੀ ਸਿਆਸਤ ਅੱਜ ਵੀ ਚੱਲ ਰਹੀ ਹੈ। ਅੰਗਰੇਜ਼ਾਂ ਨੇ ਯਕੀਨੀ ਬਣਾਇਆ ਕਿ ਸਿੱਖ ਪੱਕੇ ਸਿੱਖ ਹੋਣ ਤੇ ਮੁਸਲਮਾਨ ਦੀਨ ਦੇ ਪੱਕੇ ਮੋਮਨ ਹੋਣ। ਸਿੱਖ ਦੇ ਲਈ ਸਾਬਤ ਸੂਰਤ ਰਹਿਣਾ ਤੇ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਸੀ। ਇੱਕ ਧਿਰ ਬਗਾਵਤ ਕਰੇ ਤਾਂ ਦੂਜੀ ਧਿਰ ਉਸਨੂੰ ਫੁੰਡਣ ਦੇ ਲਈ ਤਿਆਰ ਬਰ ਤਿਆਰ ਰਹੇ। ਇੱਕ ਧਿਰ ਦਾ ਦੂਜੀ ਦੇ ਨਾਲ ਕੋਈ ਸੰਪਰਕ ਨਹੀਂ, ਪਰ ਦੋਵੇਂ ਧਿਰਾਂ ਗੋਰੀਆਂ ਦੀਆਂ ਵਫ਼ਾਦਾਰ ਰਹਿਣਗੀਆਂ, ਗੋਰਿਆਂ ਦੀਆਂ। ਗੈਰ ਪੰਜਾਬੀ ਮੁਸਲਮਾਨ ਆਪਣੇ ਨਾਵਾਂ ਦੇ ਨਾਲ ਪੈਗੰਬਰ ਜਾਂ ਖਲੀਫਿਆਂ ਦੇ ਖਾਨਦਾਨਾਂ ਦੇ ਜਾਤ ਗੋਤ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਸਨ ਕਿਉਂਕਿ ਇਸ ਦੇ ਨਾਲ ਉਨ੍ਹਾਂ ਦਾ ਰੁਤਬਾ ਜਿਹੜਾ ਵੱਧਦਾ ਦਿਖਾਈ ਦਿੰਦਾ, ਜਿਵੇਂ ਸੈਯਦ, ਕੁਰੈਸ਼ੀ, ਅਲੀ, ਸਦੀਕੀ, ਫਾਰੂਖੀ ਜਾਂ ਸ਼ੇਖ ਆਦਿਕ। ਪੰਜਾਬੀਆਂ ਨੇ ਆਪਣੇ ਨਾਵਾਂ ਦੇ ਨਾਲ ਸਥਾਨਕ ਗੋਤ ਲਾ ਲਏ, ਜਿਵੇਂ ਕਿ ਨੂਣ, ਟਿਵਾਣਾ, ਮਨਿਹਾਸ, ਵੱਟੂ, ਭੱਟੀ, ਕੰਬੋਜ, ਰੰਧਾਵਾ, ਹੋਰ ਕੀ। ਉਨ੍ਹਾਂ ਨੇ ਆਪਣੇ ਆਪ ਨੂੰ ਪੈਗੰਬਰ ਦੇ ਖਾਨਦਾਨ ਦੇ ਵਿੱਚੋਂ ਕਿਉਂ ਨਾ ਮੰਨਿਆ, ਕਿਉਂਕਿ ਉਸ ਖਾਨਦਾਨ ਦੇ ਵਿੱਚੋਂ ਉਹ ਹੈ ਹੀ ਨਹੀਂ ਸਨ। ਨਾਲੇ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਆਪਣੇ ਖਾਨਦਾਨ ਕਿਹੜਾ ਮਾੜੇ ਨੇ ਜੋ ਅਸੀਂ ਖਾਮ ਖਾਂ ਹੀ ਝੂਠੇ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਫਿਰੀਏ। ਜੱਟ ਤੇ ਰਾਜਪੂਤ ਅਖਵਾਉਣ ਦੇ ਵਿੱਚ ਕੀ ਹਰਜ ਹੈ? ਸਮਾਜ ਸੁਧਾਰਕ ਧਾਰਮਿਕ ਲਹਿਰਾਂ ਜਿਹੜੀਆਂ ਸਨ 1857 ਦੇ ਗਦਰ ਦੇ ਪਿੱਛੋਂ ਕਿਉਂ ਸ਼ੁਰੂ ਹੋਈਆਂ? ਰਾਜਮੋਹਨ ਨੇ ਇਸ ਦਾ ਕਾਰਨ ਦੱਸਿਆ। ਸਿੱਖ ਸੋਚਣ ਲੱਗੇ ਕਿ ਸਰਕਾਰ ਖਾਲਸਾ ਦੇ ਸਮੇਂ ਦੇ ਦੌਰਾਨ ਸਿੱਖੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੁੰਦੀ ਹੈ ਦੇ ਰਾਜ ਦੇ ਵਿੱਚ ਬਹੁਤ ਹਿੰਦੂ ਰਸਮਾਂ ਰੀਤਾਂ ਹੁੰਦੀਆਂ ਰਹੀਆਂ। ਰਣਜੀਤ ਸਿੰਘ ਤੇ ਉਸਦੇ ਅਹਿਲਕਾਰ ਗੁਰੂ ਆਸ਼ੇ ਮੁਤਾਬਕ ਨਹੀਂ ਚੱਲੇ। ਮੁਸਲਮਾਨਾਂ ਨੂੰ ਵੀ ਇਉਂ ਲੱਗਣ ਲੱਗ ਪਿਆ ਕਿ ਅੱਧੀ ਸਦੀ ਪਹਿਲਾਂ ਮੁਗਲ ਹਕੂਮਤ ਇਸ ਕਰਕੇ ਜਿਹੜਾ ਟੁੱਟੀ ਕਿਉਂਕਿ ਇਸਲਾਮ ਤੋਂ ਦੂਰ ਹਟ ਗਈ ਸੀ। ਗਦਰ ਨੇ ਆਪਾਂ ਪਹਿਲਾਂ ਨਾਵਲ ਪੜਿਆ ਸੀ ਨਾ ਆਪਣਾ ਹਰਜੀਤ ਅਟਵਾਲ ਜੀ ਦਾ ਅਕਾਲ ਸਹਾਏ, ਉਹਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਇਹਨਾਂ ਚੀਜ਼ਾਂ ਦਾ ਕਿ ਉੱਥੇ ਜੋ ਸਤੀ ਹੁੰਦੀ ਹੈ, ਸਾਰਾ ਕੁਝ ਬਲੀ ਦਿੱਤੀ ਜਾਂਦੀ ਹੈ, ਹੋਰ ਤਿਲਕ ਲਾਇਆ ਜਾਂਦਾ ਹੈ ਗੱਦੀ ਦੇ ਉੱਤੇ ਜਦੋਂ ਬਿਠਾਉਂਦੇ ਆ ਮਹਾਰਾਜਾ ਦਲੀਪ ਸਿੰਘ ਨੂੰ ਜਾਂ ਕਰਦੇ ਆ, ਉਹ ਸਾਰਾ ਸਿਲਸਿਲਾ ਚੱਲਦਾ ਹੈ। ਗਦਰ ਨੇ ਜਿਹੜਾ ਫੇਲ ਹੋਣਾ ਹੀ ਸੀ ਕਿਉਂਕਿ ਇਸਦਾ ਲੀਡਰ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਖੁਦ ਭ੍ਰਿਸ਼ਟ ਸੀ। ਭਵਿੱਖ ਸਵਾਰਨ ਦੇ ਲਈ ਜਿਹੜਾ ਸੀ ਕੇਵਲ ਇੱਕ ਰਸਤਾ ਬਚਦਾ ਸੀ ਅੱਗੇ, ਅੰਗਰੇਜ਼ਾਂ ਦੇ ਜਿਹੜਾ ਸਨ ਵਫ਼ਾਦਾਰ ਰਹਿ ਕੇ ਚੰਗੇ ਮੁਸਲਮਾਨ ਬਣੋ। ਸਿੱਖਾਂ ਤੇ ਮੁਸਲਮਾਨਾਂ ਦੇ ਨਾਲੋਂ ਹਿੰਦੂ ਅੰਗਰੇਜ਼ੀ ਰਾਜ ਦੇ ਵਧੀਕ ਹਮਾਇਤੀ ਸਨ ਕਿਉਂਕਿ ਅੰਗਰੇਜ਼ਾਂ ਨੇ ਮੁਗਲ ਰਾਜ ਤੋਂ ਪਹਿਲਾਂ ਜਿਹੜਾ ਸੀ ਮੁਗਲ ਰਾਜ ਤੋਂ ਖਿਹੜਾ ਛੁਡਵਾਇਆ ਸੀ। ਹਿੰਦੂ ਵਰਗ ਨੂੰ ਲੱਗਿਆ ਕਿ ਹੁਣ ਵਪਾਰ ਦੇ ਵਿੱਚ ਵੀ ਵਧੇਕ ਚੰਗੀਆਂ ਸੰਭਾਵਨਾਵਾਂ ਨੇ ਤੇ ਸਕੂਲੀ ਵਿੱਦਿਆ ਕੰਮ ਆਏਗੀ ਹੁਣ ਕਿਉਂਕਿ ਸਰਕਾਰੀ ਨੌਕਰੀਆਂ ਮਿਲਣਗੀਆਂ। ਸਾਡੇ ਬੱਚੇ ਡਾਕਟਰ, ਵਕੀਲ, ਇੰਜੀਨੀਅਰ ਬਣ ਸਕਣਗੇ। ਪੰਜਾਬੀ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਆਪਸੀ ਏਕਤਾ ਨਹੀਂ ਹੁੰਦੀ, ਨਾ ਹੋਵੇ, ਪਰ ਸਾਰਿਆਂ ਨੇ ਸੋਚਿਆ ਕਿ ਸਾਡੇ ਵਾਸਤੇ ਪਵਿੱਤਰਤਾ ਵਧੇਕ ਜ਼ਰੂਰੀ ਹੈ। ਇਨ੍ਹਾਂ ਤਿੰਨਾਂ ਧਰਮਾਂ ਅੱਗੇ ਇੱਕ ਸਾਂਝੀ ਚੁਣੌਤੀ ਈਸਾਈ ਧਰਮ ਦੀ ਵੀ ਸੀ। ਕਿਤੇ ਸਾਡੇ ਬੱਚੇ ਆਪਣਾ ਧਰਮ ਛੱਡ ਕੇ ਈਸਾਈ ਨਾ ਹੋ ਜਾਣ। ਜਿੰਨਾ ਡਰ ਸੀ ਈਸਾਈ ਮਤ ਓਨਾ ਹੀ ਵਧਿਆ, ਫੁੱਲਿਆ, ਪਰ ਹਿੰਦੂ ਮੁਸਲਮਾਨ ਸਿੱਖ ਏਕਤਾ ਵੀ ਨਹੀਂ ਵਧੀ ਫੁੱਲੀ। ਸਿੱਖ ਵਿਦਵਾਨ ਭਾਈ ਕਾਂ ਸਿੰਘ ਨਾਭਾ ਜੀ ਦੀ ਉਨ੍ਹਾਂ ਦਿਨਾਂ ਦੇ ਵਿੱਚ ਲਿਖੀ ਕਿਤਾਬ ਹੈ ਹਮ ਹਿੰਦੂ ਨਹੀਂ। ਅੱਜ ਤੱਕ ਵੱਖਰੀ ਸਿੱਖ ਜਿਹੜੀ ਪਛਾਣ ਦੀ ਕਲਾਸਿਕ ਜਿਹੜੀ ਟੈਕਸਟ ਹੈ, ਸਿੱਖ ਸੁਧਾਰਕਾਂ ਨੂੰ ਲੱਗਿਆ ਕਿ ਅੱਜ ਤੱਕ ਵੱਖਰੀ ਸਿੱਖ ਸੁਧਾਰਕਾਂ ਨੂੰ ਲੱਗਿਆ ਕਿ ਈਸਾਈ ਮਤ ਜਾਂ ਇਸਲਾਮ ਤੋਂ ਕੋਈ ਖਤਰਾ ਨਹੀਂ, ਖਤਰਾ ਪੰਥ ਨੂੰ ਆਰੀਆ ਸਮਾਜ ਤੋਂ ਹੈ। 1919 ਦੇ ਵਿੱਚ ਰੋਲ ਟੈਕਟ ਬਣ ਗਿਆ ਤਾਂ ਬੇਚੈਨ ਭਾਰਤ ਨੇ ਮਹਾਤਮਾ ਗਾਂਧੀ ਦੀ ਆਵਾਜ਼ ਸੁਣੀ, ਜਿਸ ਨੇ ਐਲਾਨ ਕੀਤਾ ਕਿ ਅਸੀਂ ਇਸ ਐਕਟ ਦੇ ਵਿਰੁੱਧ ਸੱਤਿਆਗ੍ਰਹਿ ਕਰਾਂਗੇ। ਸੱਤਿਆਗ੍ਰਹਿ ਦਾ ਮਤਲਬ ਸੱਚ ਦਾ ਲੜ ਫੜ ਕੇ ਸ਼ਾਂਤਮਈ ਵਿਰੋਧ ਕਰਾਂਗੇ। ਪੰਜਾਬੀਆਂ ਦੇ ਵਾਸਤੇ ਇਹ ਬੜਾ ਹੀ ਅਜੀਬ ਗੋਰਖ ਧੰਦਾ ਸੀ। ਉਨ੍ਹਾਂ ਨੇ ਪਹਿਲੀ ਵਾਰ ਸੁਣਿਆ ਕਿ ਕਿਸੇ ਕਾਨੂੰਨ ਦਾ ਸ਼ਰੇਆਮ ਵਿਰੋਧ ਵੀ ਹੋ ਸਕਦਾ। ਕੋਈ ਬੰਦਾ ਜਾਂ ਧੜਾ ਕਹਿ ਸਕਦਾ ਕਿ ਅਸੀਂ ਨਹੀਂ ਭਾਈ, ਇਹ ਗਲਤ ਕਾਨੂੰਨ ਮੰਨਦੇ। ਪੰਜਾਬ ਹੈਰਾਨ ਹੋ ਗਿਆ। ਪਹਿਲੀ ਵਾਰ 1924 ਦੇ ਵਿੱਚ ਲਾਲਾ ਲਾਜਪਤ ਰਾਏ ਨੇ ਕਿਹਾ ਕਿ ਪੰਜਾਬ ਦਾ ਬਹੁ ਗਿਣਤੀ ਵਿੱਚ ਰਹਿੰਦਾ ਮੁਸਲਮਾਨ ਸਮਾਜ ਹਿੰਦੂ ਸਿੱਖ ਹਿੱਤਾਂ ਨੂੰ ਨਜ਼ਰਬੰਦ ਕਰ ਰਿਹਾ। ਪੰਜਾਬ ਦੇ ਇੱਕ ਹਿੱਸੇ ਦੇ ਵਿੱਚ ਜਿੱਧਰ ਹਿੰਦੂ ਸਿੱਖਾਂ ਦੀ ਬਹੁ ਗਿਣਤੀ ਹੈ, ਉਸਨੂੰ ਮੁਸਲਿਮ ਬਹੁ ਗਿਣਤੀ ਵਾਲੇ ਹਿੱਸੇ ਤੋਂ ਵੱਖ ਕਰ ਦੇਣਾ ਚਾਹੀਦਾ। ਲਾਲਾ ਜੀ ਨੇ ਇਹੋ ਹੀ ਦਲੀਲ ਬੰਗਾਲ ਦੀ ਵੰਡ ਦੇ ਬਾਰੇ ਵੀ ਦਿੱਤੀ ਸੀ। ਰਾਜਾ ਨਰਿੰਦਰ ਨਾਥ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਚੌਧਰ ਦੇ ਨਾਲੋਂ ਤਾਂ ਚੰਗਾ ਹੋਏਗਾ ਜੇ ਸਵਰਾਜ ਪ੍ਰਾਪਤੀ ਦੀ ਮੰਗ ਨੂੰ ਹਿੰਦੂ ਦੂਰ ਸਰਕਾ ਦੇਣ। ਤਾਂ ਭਾਈ ਪਰਮਾਨੰਦ ਨੇ 1932 ਦੇ ਵਿੱਚ ਕਿਹਾ, ਸਾਨੂੰ ਮੁਸਲਿਮ ਬਹੁ ਗਿਣਤੀ ਵਾਲੇ ਪੰਜਾਬੀ ਇਲਾਕੇ ਤੇ ਕੋਈ ਇਤਰਾਜ਼ ਨਹੀਂ, ਜੇ ਇਸ ਦੇ ਵਿੱਚੋਂ ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਕੱਢ ਕੇ ਦਿੱਲੀ ਜਾਂ ਯੂਪੀ ਨਾਲ ਮਿਲਾ ਦਿੱਤੇ ਜਾਣ। ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਬਲਾਚੌਰ ਦੇ ਗੁੱਜਰ ਰਹਿਮਤੀ ਅਲੀ ਨੇ 1933 ਦੇ ਵਿੱਚ ਨਕਸ਼ਾ ਛਾਪ ਦਿੱਤਾ, ਜਿਸ ਦੇ ਵਿੱਚ ਪੱਛਮੀ ਪੰਜਾਬ, ਕਸ਼ਮੀਰ, ਸਿੰਧ, ਬਲੋਚਿਸਤਾਨ ਤੇ ਅਫਗਾਨਿਸਤਾਨ ਦੇ ਨਾਲ ਲੱਗਦੇ ਇਲਾਕੇ ਦਿਖਾਏ ਗਏ। ਇਸ ਦਾ ਨਾਮ ਪਾਕਿਸਤਾਨ ਰੱਖਿਆ। ਜਿਨ੍ਹਾਂ ਦੀ ਮੁਸਲਿਮ ਲੀਗ, ਜਿਸ ਦੇ ਪੰਜਾਬ ਦੇ ਵਿੱਚ ਕਦੀ ਪੈਰ ਨਹੀਂ ਸੀ ਲੱਗੇ, ਇਸ ਘਟਨਾ ਤੋਂ ਬਾਅਦ ਜੜ ਫੜਨ ਲੱਗ ਪਏ। ਯੂਨੀਅਨਿਸਟਾਂ ਦੇ ਦਿਨ ਪੁੱਗਣ ਲੱਗ ਪਏ ਸੀ। ਕਰਨਾਲ ਤੋਂ ਪੰਜਾਬ ਮੁਸਲਿਮ ਲੀਗ ਦੇ ਸੈਕਟਰੀ ਲਿਆਕਤ ਅਲੀ ਖਾਨ ਹੋਣਾ ਨੇ ਕਿਹਾ, ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਨਾ, ਇਸ ਦਾ ਮਤਲਬ ਹੈ ਕਿ ਉਹ ਸਟੇਟ ਜਿਸ ਦੀ ਹੱਦ ਗੁੜਗਾਓਂ ਹੋਵੇਗੀ। ਦਿੱਲੀ, ਅਲੀਗੜ੍ਹ ਇਸ ਦੇ ਵਿੱਚ ਸ਼ਾਮਲ ਹੋਣਗੇ, ਜੋ ਕਿ ਸਾਡੇ ਕਲਚਰ ਦੇ ਕੇਂਦਰ ਨੇ। ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਅਦ ਸਿੱਖ ਲੀਡਰ ਕਹਿਣ ਲੱਗ ਪਏ ਕਿ ਸਾਡੇ ਪੂਰਬੀ ਪੰਜਾਬ ਦੀਆਂ ਹੱਦਾਂ ਪੱਛਮ ਦੇ ਵੱਲ ਨਨਕਾਣਾ ਸਾਹਿਬ ਤੱਕ ਹੋਣਗੀਆਂ, ਲਾਹੌਰ ਇਸ ਦੇ ਵਿੱਚ ਹੋਵੇਗਾ ਹੀ। ਸਿੱਖਾਂ ਦੀ ਇਹ ਮੰਗ ਕੇਵਲ ਇਸ ਦੇ ਲਈ ਸੀ ਕਿਤੇ ਅੰਮ੍ਰਿਤਸਰ ਪਾਕਿਸਤਾਨ ਦੇ ਵਿੱਚ ਨਾ ਚਲਿਆ ਜਾਵੇ। ਸੁੰਦਰ ਸਿੰਘ ਮਜੀਠੀਆ ਤਾਂ ਇਹ ਕਹਿਣ ਤੱਕ ਵੀ ਚਲਿਆ ਗਿਆ ਕਿ ਜਿੱਥੇ ਜਿੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉੱਥੇ ਤੱਕ ਸਿੱਖਾਂ ਦਾ ਹੋਮਲੈਂਡ ਹੋਵੇਗਾ। ਯੂਨੀਅਨਿਸਟ ਪੰਜਾਬੀ ਨੇਤਾ ਉਮਰ ਹਯਾਤ ਖਾਨ ਟਿਵਾਣਾ ਹੋਣਾ ਨੇ ਜਿਨਾਹ ਨੂੰ ਯਾਦ ਕਰਾਇਆ ਕਿ ਸਿਕੰਦਰ ਜਿਨਾਹ ਐਕਟ ਦੇ ਅਨੁਸਾਰ ਲੀਗ ਪੰਜਾਬ ਵਿੱਚ ਸਿਆਸਤ ਨਹੀਂ ਕਰ ਸਕਦੀ। ਜਿਨਾਹ ਨੇ ਉੱਤਰ ਦਿੱਤਾ ਕਿ ਲੀਗ ਪਾਕਿਸਤਾਨ ਕਾਇਮ ਕਰਨ ਦੇ ਲਈ ਲੜ ਰਹੀ ਹੈ ਤੇ ਪਾਕਿਸਤਾਨ ਬੰਬੇ ਵਿੱਚ ਨਹੀਂ ਹੈ, ਪੰਜਾਬ ਦੇ ਵਿੱਚ ਬਣੇਗਾ। ਟਿਵਾਣੇ ਪੱਕੇ ਸ਼ਰਈ ਮੁਸਲਮਾਨ, ਕਦੀ ਰੋਜ਼ਾ ਨਮਾਜ਼ ਨਾ ਛੱਡਦੇ, ਫਿੱਕੇ ਪੈਂਦੇ ਗਏ ਹੌਲੀ ਹੌਲੀ। ਮੁਸਲਮਾਨਾਂ ਨੂੰ ਲੱਗਣ ਲੱਗ ਪਿਆ ਕਿ ਜਿਵੇਂ ਇਹ ਮੁਸਲਮਾਨ ਨਹੀਂ ਰਹੇ ਨੇ, ਪਰ ਜਿਨਾਹ ਜਿਹੜਾ ਨਾ ਰੋਜ਼ਾ ਰੱਖਦਾ ਸੀ ਨਾ ਨਮਾਜ਼ੀ ਸੀ ਜਿਨਾਹ, ਤਾਕਤ ਫੜਨ ਲੱਗ ਪਿਆ ਤੇ ਮੁਸਲਮਾਨਾਂ ਦਾ ਹੀਰੋ ਹੋ ਨਿਬੜਿਆ। ਅੰਗਰੇਜ਼ਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੂਸ ਦੇ ਨਾਲ ਟਕਰਾਅ ਹੋਣਾ ਹੈ, ਸੋ ਜੇ ਪਾਕਿਸਤਾਨ ਬਣਾਉਣਾ ਪੈ ਗਿਆ ਤਾਂ ਇੰਗਲੈਂਡ ਪੱਖੀ ਦੇਸ਼ ਹੋਵੇਗਾ। ਫਿਰ ਭੂਗੋਲਿਕ ਤੌਰ ਦੇ ਉੱਤੇ ਰੂਸ ਦੇ ਵੱਧ ਤੋਂ ਵੱਧ ਨੇੜੇ, ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਫੈਸਲਾ ਕਰ ਲਿਆ ਉਦੋਂ ਉਹਨਾਂ ਨੂੰ ਕੇਵਲ ਇਸ ਗੱਲ ਦੀ ਚਿੰਤਾ ਸੀ ਕਿ ਗੋਰੇ ਸੁਰੱਖਿਅਤ ਵਾਪਸ ਪੁੱਜ ਜਾਣ। ਭਾਰਤੀ ਲੀਡਰਾਂ ਨੇ ਉਹਨਾਂ ਨੂੰ ਕਿਹਾ ਕਿ ਬਾਅਦ ਦੇ ਵਿੱਚ ਹਿੰਸਾ ਹੋ ਸਕਦੀ ਹੈ, ਜਾਣ ਦੇ ਵਿੱਚ ਇੰਨੀ ਕਾਹਲ ਕਿਉਂ ਕਰ ਰਹੇ ਹੋ ਤੁਸੀਂ। ਅੰਗਰੇਜ਼ਾਂ ਨੇ ਕਿਹਾ ਕਿ ਤੁਸੀਂ ਹੀ ਤਾਂ ਕਿਹਾ ਸੀ ਭਾਈ ਦਫਾ ਹੋਵੋ ਇੱਥੋਂ, ਸਾਡੇ ਕੁਇਟ ਇੰਡੀਆ, ਬਸ ਠੀਕ ਹੈ ਦਫਾ ਹੋਣ ਲੱਗ ਗਏ ਹਾਂ। ਰਾਜਮੋਹਨ ਦਾ ਇੱਥੇ ਮਾਸੂਮ ਸਵਾਲ ਹੈ। ਭਾਰਤੀਆਂ ਨੇ ਕਿਹਾ ਚਲੇ ਜਾਓ, ਤੁਸੀਂ ਚਲੇ ਗਏ। ਅੱਗੇ ਤਾਂ ਭਾਰਤੀਆਂ ਦੀਆਂ ਮੰਗਾਂ ਤੁਸੀਂ ਇੰਨੀ ਆਸਾਨੀ ਦੇ ਨਾਲ ਕਦੀ ਮੰਨਿਆ ਹੀ ਨਹੀਂ ਸਨ। ਮੁਹੰਮਦ ਅਲੀ ਜਿਨ੍ਹਾਂ ਨੇ ਦੇਖਿਆ ਕਿ ਸਿੱਖ ਮੁਸਲਮਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਨੇ, ਤਾਂ ਉਸਨੇ 23 ਜੂਨ 1947 ਨੂੰ ਮਾਊਂਟ ਬੈਟਨ ਵਾਇਸ ਰਾਏ ਅੱਗੇ ਬੇਨਤੀ ਕੀਤੀ। ਵਾਇਸ ਰਾਏ ਦੇ ਨਾਂ ਦੇ ਉੱਤੇ ਇੱਕ ਨੈੱਟਫਲਿਕਸ ਦੇ ਉੱਤੇ ਫਿਲਮ ਬਣੀ ਹੋਈ ਹੈ, ਬੜੀ ਇਹਦੇ ਉੱਤੇ ਵੰਡ ਦੇ ਉੱਤੇ ਹੀ ਹੈ, ਅਤੇ ਉਹ ਵੀ ਰੋ ਪੈਂਦਾ ਜਿਹੜਾ ਉਸ ਵੇਲੇ ਦਾ ਔਫਿਸਰ ਲਾਇਆ ਸੀ ਕਿ ਇੱਥੋਂ ਲਕੀਰ ਖਿੱਚ ਦੇ। ਮੈਪ ਸਾਰਾ ਕੁਝ ਬਣਿਆ ਹੋਇਆ ਸੀ, ਸਾਰਾ ਕੁਝ ਤਿਆਰ ਸੀ, ਉਹਦੇ ਹੰਝੂ ਨਿਕਲ ਜਾਂਦੇ ਆ। ਉਹਦੀ ਜਿਹੜੀ ਵਾਈਫ ਹੈ ਅਤੇ ਉਹ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ, ਰੋਕਦੀ ਹੈ, ਸਾਰਾ ਕੁਝ ਕਰਦੇ ਆ, ਅਤੇ ਉਹ ਵੀ ਰੋ ਪੈਂਦੇ ਆ ਕਿ ਜੋ ਹਾਲਾਤ ਬਣੇ ਸੀ। ਵਾਇਸ ਰਾਏ ਜਿਹੜਾ ਸੀ 23 ਜੂਨ 1947 ਨੂੰ ਮਾਊਂਟ ਬੈਟਨ ਵਾਇਸ ਰਾਏ ਅੱਗੇ ਬੇਨਤੀ ਕੀਤੀ, ਪੰਜਾਬ ਦੇ ਵਿੱਚ ਗੜਬੜ ਰੋਕਣ ਦੇ ਲਈ ਬੇਰਹਿਮ ਹੋ ਜਾਓ, ਮੁਸਲਮਾਨਾਂ ਨੂੰ ਗੋਲੀਆਂ ਮਾਰ ਦਿਓ, ਜਾਣਾ ਮੈਨੂੰ ਪਰਵਾਹ ਨਹੀਂ ਕਹਿੰਦਾ, ਗੁੰਡਾਗਰਦੀ ਰੁਕਣੀ ਚਾਹੀਦੀ ਹੈ। ਉਸ ਸਾਮਰਾਜ ਦੇ ਉੱਪਰ ਇਹਨਾਂ ਬੇਨਤੀਆਂ ਦਾ ਕੀ ਅਸਰ ਹੈ ਜਿਹੜਾ ਆਪਣਾ ਬੋਰੀ ਬਿਸਤਰ ਬੰਨਣ ਦੇ ਵਿੱਚ ਰੁੱਝਿਆ ਹੋਇਆ ਸੀ। ਜਿਨ੍ਹਾਂ ਦੀ ਇਹ ਇੱਛਾ ਕਿਵੇਂ ਪੂਰੀ ਹੋ ਸਕਦੀ ਸੀ ਕਿ ਭਾਰਤ ਵੰਡਿਆ ਜਾਵੇ ਪਰ ਪੰਜਾਬ ਨਾ ਵੰਡਿਆ ਜਾਵੇ, ਕਿੱਦਾਂ ਹੋ ਸਕਦਾ ਹੈ? ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਹਰ ਮਤਾ ਪੂਰੀ ਬਹਿਸ ਅਤੇ ਸ਼ੋਰ ਸ਼ਰਾਬੇ ਤੋਂ ਬਾਅਦ ਪਾਸ ਹੋਇਆ ਕਰਦਾ ਸੀ, ਕੇਵਲ ਸ਼ੋਕ ਮਤਾ ਜਿਹੜਾ ਸੀ, ਜਾਣੀ ਕਿ ਦੁੱਖ ਦਾ ਮਤਾ, ਸ਼ੋਕ ਮਤਾ ਸ਼ਾਂਤੀ ਦੇ ਨਾਲ ਪਾਸ ਹੋਇਆ ਕਰਦਾ, ਪੰਜਾਬ ਦੀ ਵੰਡ ਦਾ ਮਤਾ ਚੁੱਪ ਚਾਪ ਸ਼ੋਕ ਮਤੇ ਵਾਂਗ ਪਾਸ ਹੋ ਗਿਆ, ਕਿਸੇ ਰੋਲਾ ਹੀ ਨਾ ਪਾਇਆ। ਪਬਲਿਕ ਦੋ ਧਿਰਾਂ ਦੇ ਵਿੱਚ ਵੰਡੀ ਗਈ, ਇਹ ਬੇਗਾਨੇ ਨੇ, ਮਾਰੇ ਜਾਣ ਦੇ ਹੱਕਦਾਰ ਨੇ, ਔਰਤਾਂ ਬਲਾਤਕਾਰ ਦੀਆਂ ਹੱਕਦਾਰ, ਸਾਰਿਆਂ ਧਰਮਾਂ ਨੂੰ ਅੰਗਰੇਜ਼ ਤੋਂ ਨਹੀਂ ਇੱਕ ਦੂਜੇ ਤੋਂ ਖਤਰਾ ਦਿਸਿਆ। ਹਥਿਆਰਬੰਦ ਸਾਬਕ ਫੌਜੀ ਜਿਹੜੇ ਸਨ ਦੋਹਾਂ ਧਿਰਾਂ ਦੇ ਜਰਨੈਲ ਹੋ ਗਏ। ਆਖਰੀ ਅਧਿਆਇ ਦੇ ਵਿੱਚ ਰਾਜਮੋਹਨ ਹੋਣਾ ਦੇ ਵਾਕ ਨੇ 1707 ਤੋਂ ਲੈ ਕੇ 1947 ਤੱਕ ਪੰਜਾਬ ਲੰਮੀ ਹਨੇਰੀ ਸੁਰੰਗ ਦੇ ਵਿੱਚ ਜਿਹੜਾ ਸੀ ਉਹਦੀ ਲੰਘ ਰਿਹਾ ਸੀ। ਇਸ ਨੂੰ ਜਿਹੜਾ ਸੀ ਸੁਰੰਗ ਦੇ ਵਿੱਚੋਂ ਬਾਹਰ ਕੱਢਣਾ ਹੈ, ਜਿਸ ਨੂੰ ਪੰਜਾਬੀਅਤ ਆਖਦੇ ਨੇ, ਤੇ ਦੇਖਣਾ ਹੈ ਕਿ ਉਸ ਦੇ ਵਿੱਚ ਕੀ ਤਾਕਤ ਤੇ ਕਿਹੜੀ ਕਿਹੜੀ ਕਮਜ਼ੋਰੀ ਹੈ। ਪ੍ਰੋਫੈਸਰ ਰਾਜਮੋਹਨ ਨੂੰ ਪੰਜਾਬੀ ਨਹੀਂ ਆਉਂਦੀ, ਫਲਸਰੂਪ ਉਹਨਾਂ ਦੇ ਵੱਲੋਂ ਦਿੱਤੇ ਸਾਰੇ ਹਵਾਲੇ ਅੰਗਰੇਜ਼ੀ ਦੇ ਦੁਜੈਲੇ ਸਰੋਤਾਂ ਦੇ ਵਿੱਚੋਂ ਨੇ। ਜਿੱਥੇ ਕਿਤੇ ਸੂਫੀਆਂ, ਕਿੱਸਾਕਾਰਾਂ ਜਾਂ ਗੁਰਬਾਣੀ ਦੇ ਹਵਾਲੇ ਆਏ ਹੈ, ਮੈਂ ਮੂਲ ਤੁੱਕਾਂ ਦੇ ਦਿੱਤੀਆਂ ਨੇ। ਕੁਝ ਸਰੋਤਾਂ ਦੇ ਵਿੱਚ ਸੁਣੇ ਸੁਣਾਏ ਹਵਾਲੇ ਲਿਖ ਦਿੱਤੇ ਗਏ ਜੋ ਦਰਅਸਲ ਸਹੀ ਨਹੀਂ ਸਨ। ਉੱਥੇ ਮੈਂ ਸੰਪਾਦਕ ਦੀ ਜਿਹੜੀ ਹੈ ਤੁੱਕ ਦੇਣੀ ਵਾਜਬ ਜਾਣੀ ਹੈ। ਅਜਿਹਾ ਕਰਨ ਦੇ ਨਾਲ ਲਿਖਤ ਦੇ ਵਿੱਚੋਂ ਬੇਗਾਨਗੀ ਦਾ ਪ੍ਰਭਾਵ ਖਤਮ ਹੋਇਆ। 22-24 ਨਵੰਬਰ 2014 ਨੂੰ ਉੱਤਰੀ ਭਾਰਤ ਦੇ ਸਾਰੇ ਅਖਬਾਰਾਂ ਦੇ ਵਿੱਚ ਅਜਿਹੀਆਂ ਖਬਰਾਂ ਛਪੀਆਂ ਨੇ ਕਿ ਗਰਮ ਖਿਆਲੀ ਸਿੱਖ ਸਿਆਸੀ ਜਥੇਬੰਦੀਆਂ ਨੇ ਇੱਕ ਸਾਂਝਾ ਪਲੇਟਫਾਰਮ ਤਿਆਰ ਕਰਕੇ ਇਸਦਾ ਨਾਮ ਯੂਨਾਈਟਿਡ ਅਕਾਲੀ ਦਲ ਰੱਖਿਆ। ਮਹਿਸੂਸ ਕੀਤਾ ਗਿਆ ਕਿ ਸਿੱਖ ਆਪਣੇ ਸਿਧਾਂਤਾਂ, ਸੱਭਿਆਚਾਰ, ਧਰਮ ਤੇ ਭਾਸ਼ਾ ਤੋਂ ਟੁੱਟਦੇ ਜਾ ਰਹੇ ਨੇ। ਪੰਜਾਬ ਨਸ਼ਿਆਂ ਦੀ ਮਾਰ ਹੇਠਾਂ ਚੁੱਕਿਆ ਤੇ ਰਾਜ ਉੱਪਰ ਵਿੱਤੀ ਸੰਕਟ ਮੰਡਰਾ ਰਿਹਾ। ਖਾਲਿਸਤਾਨ ਦੀ ਮੰਗ ਮੁਲਤਵੀ ਕਰਦਿਆਂ ਇਸ ਨਵੀਂ ਜਥੇਬੰਦੀ ਨੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਹਿੱਤ ਉਸਾਰੂ ਕਦਮ ਚੁੱਕਣ ਦਾ ਤਹੱਈਆ ਕੀਤਾ, ਜਿਸ ਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਕਿਹਾ ਸੀ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ। ਉਸ ਪੰਜਾਬ ਦੇ ਬਾਰੇ ਕੁਲਵੰਤ ਗਰੇਵਾਲ ਦੀ ਪੰਕਤੀ ਹੈ, ਪੰਜਾਬ ਨਾ ਸੀਮਾ ਨਾ ਅਸੀਮਾ, ਪੰਜਾਬ ਨਾ ਸੀਮਾ ਨਾ ਅਸੀਮ, ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ। ਮੈਨੂੰ ਉਮੀਦ ਹੈ ਦੋਹਾਂ ਪੰਜਾਬਾਂ ਨੂੰ ਇਸ ਕਿਤਾਬ ਦੇ ਵਿੱਚੋਂ ਕੁਝ ਅਹਿਮ ਜਾਣਕਾਰੀ ਮਿਲੂ, ਅਜਿਹੀ ਜਾਣਕਾਰੀ ਜਿਸ ਦੇ ਵਿੱਚੋਂ ਮਰੀਜ਼ ਆਪਣੀ ਬਿਮਾਰੀ ਦੇ ਇਲਾਜ ਵਾਸਤੇ ਨੁਸਖਾ ਲੱਭ ਸਕੇ। ਜਦੋਂ ਖੁਦ ਖੰਨੀ ਦੇ ਨਾਲ ਗੁਜ਼ਾਰਾ ਕਰਨਾ ਮੰਨ ਕੇ ਗਵਾਂਢੀ ਨੂੰ ਪੂਰੀ ਰੋਟੀ ਦੇਣ ਦਾ ਮਨ ਬਣਿਆ, ਉਦੋਂ ਰੱਬ ਵੀ ਮਿਹਰਬਾਨ ਹੋ ਜਾਏਗਾ। ਪਾਣੀ ਥੋੜਾ ਮੋਹ ਕਣਾ, ਤੂੰ ਪੀ ਹੋ। ਹਰਪਾਲ ਸਿੰਘ ਪੰਨੂ ਜੀ। ਦੋਸਤੋ, ਇਸ ਕਿਤਾਬ ਦੀ ਸ਼ੁਰੂਆਤ ਹੋ ਚੁੱਕੀ ਹੈ। ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ, ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਤੇ ਇੱਕ ਇੱਕ ਪੰਨਾ। ਹਰ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਅੰਗ ਸੰਗ ਸੈਗਮੈਂਟ, ਲੜੀਦਾਰ ਲੜੀਵਾਰ, ਰਾਜਮੋਹਨ ਹੁਣਾ ਜੀ ਦੀ ਕਲਮ ਦੇ ਵਿੱਚੋਂ, ਤੇ ਅਨੁਵਾਦ ਪੰਜਾਬੀ ਦੇ ਵਿੱਚ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰਿੜਦਾ ਮੰਚ। ਜਿਸ ਕਿਤਾਬ ਦੀ ਭੂਮਿਕਾ ਹੀ ਇੰਨੀ ਦਿਲਚਸਪੀ ਵਾਲੀ ਹੈ, ਲੱਗਦਾ ਕਿ ਦੋਸਤ ਇਸ ਨੂੰ ਸੁਣਨ ਦੇ ਲਈ ਜਿਹੜਾ ਜ਼ਰੂਰ ਹਾਮੀ ਭਰਨਗੇ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਕਾਲ ਕਰਕੇ ਵੀ ਆਪਣੇ ਵਿਚਾਰ ਦੇ ਸਕਦੇ ਹੋ ਕਿ ਕਿਤਾਬ ਤੁਹਾਨੂੰ ਕਿਵੇਂ ਲੱਗੇਗੀ ਜਾਂ ਲੱਗ ਰਹੀ ਹੈ ਸ਼ੁਰੂਆਤ ਦੇ ਵਿੱਚ ਹੀ। ਹਜੇ ਤਾਂ ਸਿਰਫ ਇਸ ਦੇ ਮੋਹਰਲੇ ਦੋ ਪੰਨੇ ਚਾਰ ਪੰਨੇ ਹੀ ਤੁਹਾਡੇ ਨਾਲ ਸਾਂਝੇ ਕੀਤੇ ਆ, ਅਜੇ ਤਾਂ ਕਹਾਣੀ ਸ਼ੁਰੂ ਹੋਵੇਗੀ ਪੰਜਾਬ ਦੀ। ਤੇ ਲਓ ਦੋਸਤੋ, ਅੱਜ ਇੰਨਾ ਹੀ, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਵਾਂ, ਦੋ ਚਾਰ ਮਿੰਟ ਲਾ ਲੈਂਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਨਾਲ ਦੀ ਨਾਲ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰ ਸਕਦੇ ਹੋ। ਤੇ ਉਨ੍ਹਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲੋ ਫਿਰ ਆਪਾਂ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਾਂ ਦੀ, ਤੇ ਫਿਰ ਉਸ ਤੋਂ ਬਾਅਦ ਅੱਗੇ ਲੈਂਦੇ ਹਾਂ। ਰਾਜਨ ਸੈਣੀ ਸਾਹਿਬ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਲਾਈਕ ਨੰਬਰ 3 ਕਹਿੰਦੇ ਨੇ, ਤੇ ਅੰਗਰੇਜ਼ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਲਾਈਕ ਨੰਬਰ 4, ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰਿਆਂ ਦੋਸਤਾਂ ਨੂੰ, ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੀਆਂ ਨੂੰ ਜੀ ਕਹਿੰਦੇ ਆ, ਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਆ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਖਿੱਚ ਕੇ ਰੱਖੋ ਜੀ, ਲੇਟ ਚੱਲ ਰਹੀ ਹੈ ਗੱਡੀ ਜੀ, ਆਵਾਜ਼ ਓਕੇ ਆ ਜੀ। ਸ਼ੁਕਰੀਆ ਸੈਣੀ ਸਾਹਿਬ, ਧੰਨਵਾਦ ਹੈ ਜੀ, ਤੇ ਸਮਾਂ ਦਿੰਦੇ ਹੋ ਤੁਸੀਂ ਵੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਾਣੀਆਂ ਚਾਲ ਜੀ ਵੀ ਕਹਿੰਦੇ ਆ ਟਣਾ ਟਣ ਹੈ ਜੀ, ਚੱਕ ਦਿਓ ਕੰਮ। ਮੁਕੱਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਕੁਲਵੰਤ ਖੰਨਾ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਆ ਲਾਈਕ ਨੰਬਰ 8 ਜੀ। ਜੀ ਅਨੂ ਜੀ ਬਾਈ ਜੀ ਸਵਾਗਤ ਹੈ ਕੁਲਵੰਤ ਖੰਨਾ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਚੰਨ ਡਸਕੇ ਵਾਲਾ, ਚੰਨ ਡਸਕੇ। ਅੱਛਾ ਜੀ, ਮੁਕੱਦਰ ਜੀ ਦੀ ਗੱਲ ਕਰਦੇ ਆ, ਡਸਕਾ ਪਿੰਡ, ਚੰਨ ਡਸਕੇ ਵਾਲਾ ਜੀ ਆਇਆਂ ਨੂੰ ਜੀ ਕਹਿੰਦੇ ਸ਼ਾਇਰੀ ਵੈਰੀ ਗੁੱਡ ਕਹਿੰਦੇ ਜੀ। ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਯੂਐਸ ਤੋਂ ਸਤਿ ਸ਼੍ਰੀ ਅਕਾਲ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਸਾਡੇ ਮਦਰ ਕਹਿੰਦੇ ਨੇ, ਰਾਜਨ ਸੈਣੀ ਸਾਹਿਬ ਕਹਿੰਦੇ ਇੰਡਸ। ਹਾਂਜੀ, ਜੋਲ ਭੈਣ ਜੀ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਆ। ਤੇ ਸਤਿ ਸ਼੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਆ। ਤੇ ਸਤਿ ਸ਼੍ਰੀ ਅਕਾਲ ਭੈਣ ਜੀ, ਸਵਾਗਤ,
1: ਸਤਿ
0: ਸ਼੍ਰੀ ਅਕਾਲ। ਹਾਂਜੀ, ਆਵਾਜ਼ ਕੱਟ ਹੋ ਗਈ ਤੁਹਾਡੀ, ਦੁਬਾਰਾ ਰਿਪੀਟ ਕਰਿਓ। ਹਾਂਜੀ
1: ਹਾਂਜੀ, ਮੈਂ ਕਿਹਾ ਤੁਸੀਂ ਬਹੁਤ ਸੋਹਣੀ ਕਿਤਾਬ ਸ਼ੁਰੂ ਕੀਤੀ, ਬਹੁਤ ਸੋਹਣਾ ਹੈ ਨਾ ਇਹ, ਥੋੜਾ ਹਟ ਕੇ ਆ ਸਾਰੇ ਨਾਵਲ ਤੋਂ, ਮਤਲਬ ਡਿਫਰੈਂਟ ਆਪਣੀ ਹਿਸਟਰੀ ਦਾ, ਤਾਂ ਆਪਾਂ ਨੂੰ ਆਪ ਨੂੰ ਇਹ ਨਹੀਂ ਪਤਾ ਹੈਗਾ ਹਨਾ।
0: ਨਾਲੇ ਭੈਣ ਜੀ ਜਿਹੜਾ ਨਾ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਅੰਗਰੇਜ਼ੀ, ਮੇਰੇ ਕੋਲ ਬਹੁਤ ਪੁਰਾਣੀ ਹੈ ਨਾ, ਮਹਾਰਾਜਾ ਇੱਕ ਕਿਤਾਬ ਪਈ ਆ, ਉਹ ਕਿੰਗ ਇੰਡੀਅਨ ਕਿੰਗਸ ਦੀ, ਪਰ ਉਹ ਬੜੀ ਬਹੁਤ ਵੱਡੀਆਂ, ਬਹੁਤ ਵੱਖਰੀ ਤਰ੍ਹਾਂ ਦੀ ਕਿਤਾਬ ਹੈ ਕਹਿ ਸਕਦੇ, ਕਿ ਜਿਹੜੀਆਂ ਚੀਜ਼ਾਂ ਸਾਡੀ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਆਪਣੀ ਭਾਸ਼ਾ ਦੇ ਵਿੱਚ ਛਪੀਆਂ ਨਹੀਂ ਜੀ, ਜਾਂ ਉਹਦੇ ਉੱਤੇ ਲਿਖਿਆ ਨਹੀਂ ਗਿਆ, ਪਰ ਇੱਥੇ ਜਿਹੜਾ ਪਿਛੋਕੜ ਜਿਹੜਾ ਸਾਂਭਿਆ ਗਿਆ ਜੀ ਉਹ ਚੀਜ਼ਾਂ।
1: ਹਾਂਜੀ, ਇੱਕ ਇਹ ਵੀ ਆ ਜਿਹੜੀ ਇਹ ਆਪਾਂ ਜਿਹੜੀ ਲਿਖਤ ਆ, ਜਿਵੇਂ ਥੋੜਾ ਸਮਝ ਵੀ ਆਉਂਦੀ ਆ, ਜ਼ਿਆਦਾ ਕਈ ਵਾਰ ਡੂੰਘੀ ਲੈਂਗੁਏਜ ਲਿਖੀ ਹੁੰਦੀ ਆ, ਫਿਰ ਸਮਝ ਨਹੀਂ ਆਉਂਦੀ
0: ਹੈ। ਬਿਲਕੁਲ ਹੈ ਜੀ,
1: ਬਿਲਕੁਲ, ਇਹ ਵੀ ਬਹੁਤ
0: ਪੰਨੂ ਸਾਹਿਬ ਦੀ ਖੂਬਸੂਰਤੀ ਹੈ ਜੀ। ਬਿਲਕੁਲ
1: ਹਾਂਜੀ, ਇਹ ਬਹੁਤ ਵਧੀਆ ਇਸ ਗੱਲੋਂ। ਪਿੱਛੇ ਮੇਰੇ ਰਹਿੰਦੇ ਥੋੜੇ ਜਿਹੇ, ਮੇਰੇ ਪਿਛਲੇ ਰਹਿੰਦੇ ਨੇ, ਹਜੇ ਪੂਰੀ ਨਹੀਂ ਸੀ ਪੜ੍ਹੀ ਇਹ।
0: ਅੱਛਾ,
1: ਪਿੱਛੋਂ ਰਹਿੰਦੀ ਆ ਮੇਰੀ ਵੀ। ਹਾਂਜੀ,
0: ਜੀ
1: ਤੇ ਮੈਂ ਸੁਣੂਗੀ ਹੁਣ ਵਧੀਆ ਸਮਾਂ ਤੇ ਸੁਣ ਕੇ ਬੜਾ ਮਜ਼ਾ ਆਉਂਦਾ ਤੇ ਉਹ ਜਿਹੜਾ ਕਈ ਵਾਰੀ ਵੈਸੇ ਤਾਂ ਕਹਿੰਦੇ ਹੁੰਦੇ ਕਿ ਪੜ੍ਹਨ ਚ ਜ਼ਿਆਦਾ ਆਉਂਦਾ ਪਰ ਮੈਨੂੰ ਸੁਣਨ ਚ ਵੀ ਬਹੁਤ ਮਜ਼ਾ ਆਉਂਦਾ
0: ਬਿਲਕੁਲ
1: ਤੇ ਵਧੀਆ ਲੱਗਦਾ ਸੁਣਨ ਦੇ ਵਿੱਚ ਸਮਾਂ ਤੇ ਸੁਣਨ ਦੇ ਵਿੱਚ ਤੁਹਾਡਾ ਮਨ ਨੀ ਭਟਕਦਾ ਕਈ ਵਾਰੀ ਉਹਦੇ ਵਿੱਚ ਤੁਸੀਂ ਉਹ ਜਿਹੜੀ ਹੁੰਦੀ ਆ ਜਿੱਥੇ ਜਿਹੜੇ ਵਿਸ਼ੇ ਜਿੱਥੇ ਪੜ੍ਹ ਰਹੇ ਹੁੰਦੇ ਹੋ ਉੱਥੋਂ ਹੀ ਤੁਸੀਂ ਇਮੈਜੀਨੇਸ਼ਨ ਦੇ ਵਿੱਚ ਕਈ ਵਾਰ ਚਲੇ ਜਾਂਦੇ ਹੋ ਨਾ ਉਹ ਮੈਨੂੰ ਐ ਹੋਣ ਲੱਗ ਜਾਂਦਾ
0: ਹਾਂਜੀ
1: ਤੇ ਦੇਖੋ ਪਾਰਸ ਸਾਹਿਬ ਇਹ ਬਹੁਤ ਸੋਹਣੀ ਉਹਨਾਂ ਨੇ ਆਹ ਜਿਹੜੀ ਇੰਟਰੋਡਕਸ਼ਨ ਲਿਖੀ ਆ ਤੇ ਇਹ ਮੈਂ ਕਹਿੰਦੀ ਸੀ ਮੈਂ ਕਿਹਾ ਦੇਖੋ ਇਹ ਕਿੰਨੀਆਂ ਡੂੰਘੀ ਗੱਲ ਆ ਵੀ ਮਹਾਰਾਜਾ ਰਣਜੀਤ ਸਿੰਘ ਬਾਰੇ ਹਨਾ ਜੇ ਹੁਣ ਕੋਈ ਵੀ ਹੁਣ ਦੇਖੋ ਇਹ ਹੁਣ ਜਿਹੜੀ ਗੱਲਾਂ ਹੋ ਰਹੀਆਂ ਜੇ ਕੋਈ ਵੀ ਹਿੰਦੂ ਰਿਚੁਅਲ ਕਰਦਾ ਤਾਂ ਆਪਾਂ ਕਹਿ ਦਿੰਦੇ ਹਾਂ ਬੀਜੇਪੀ ਦੇ ਨੇ ਆਹ ਨੇ ਹਨਾ
0: ਬਿਲਕੁਲ
1: ਉਹ ਵੈਸੇ ਹੁੰਦਾ ਵੀ ਆ ਹੁਣ ਉਸ ਪਾਸੇ ਨੂੰ ਧੱਕਿਆ ਜਾ ਰਿਹਾ
0: ਜੀ
1: ਤੇ ਉਸ ਟਾਈਮ ਤੁਸੀਂ ਦੇਖੋ ਸਾਰਾ ਹੀ ਸਾਰਾ ਕੁਛ ਵਰਤਾਰਾ ਇਹ ਸਾਂਝਾ ਸੀਗਾ ਹਨਾ ਜਿਵੇਂ ਮਹਾਰਾਜ ਸਿੰਘ ਤੇ ਕਿੰਨੇ ਉਹਨਾਂ ਨੇ ਵਿਆਹ ਵੀ ਆਪਣੇ ਹਿੰਦੂ ਰੀਤਾਂ ਨਾਲ ਬੇਦੀ ਦੇ ਨਾਲ ਉਸ ਤਰ੍ਹਾਂ ਕਰਕੇ ਹਨਾ ਲਾਵਾਂ ਫੇਰੇ ਲੈ
0: ਕੇ ਦੇਖੋ ਕਿੰਨਾ ਕਲੇਸ਼ ਹੋਇਆ ਸੀ ਆਪਣੇ ਅਜੀਤ ਅਗਵਾਲ ਜੀ ਦੀ ਕਿਤਾਬ ਜਿਹੜੀ ਆਪਾਂ ਸਾਂਝੀ ਕੀਤੀ ਉਹਨਾਂ ਨੇ ਵੀ ਬਹੁਤ ਸਰਚ ਕਰਕੇ ਉਹਨੂੰ ਲਿਖਿਆ ਤੇ ਉਦੋਂ ਕਿੰਨਾ ਕਲੇਸ਼ ਹੋਇਆ ਸੀ ਤਿਲਕ ਲਗਾਉਣ ਤੋਂ ਜਾਂ ਬੇਦੀ ਦੇ ਦੁਆਲੇ ਨਹੀਂ ਘੁੰਮਦੇ ਹਨ ਸਾਰਾ ਕੁਝ ਉਦੋਂ ਕਿੰਨਾ ਕੁਝ ਵਾਪਰਿਆ
1: ਹਾਂਜੀ ਹਾਂਜੀ ਉਹੀ ਤਾਂ ਇਹ ਤਾਂ ਸੱਚੀਆਂ ਨੇ ਇਹ ਮਹਾਰਾਜ ਹਾਂਜੀ ਮਹਾਰਾਜ ਰਣਜੀਤ ਸਿੰਘ ਜਥੇਦਾਰ ਨੇ ਜਿਹੜੇ ਕਹਿੰਦੇ ਨੇ ਮਰਿਆਦਾ ਤੇ ਹੋਰ ਸਿੱਖ ਨੂੰ ਐ ਨੀ ਕਰਨਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਕੋਈ ਇਸ ਤਰ੍ਹਾਂ ਦੀ ਚਾਹੇ ਉਹ ਅੰਮ੍ਰਿਤ ਨਾ ਵੀ ਛਕਿਆ ਸੀਗਾ ਪਰ ਉਸ ਐਜ਼ ਏ ਸਿੱਖੀ ਵਾਲਿਆਂ ਤਾਂ ਕੋਈ ਮਰਿਆਦਾ ਰੱਖੀ
0: ਨਹੀਂ ਰੱਖੀ ਬਿਲਕੁਲ
1: ਹਾਂ ਚਾਹੇ ਤੁਸੀਂ ਜਿਹੜੇ ਆਪਾਂ ਉਹਨਾਂ ਨੂੰ ਕਿਹੜੇ ਸਿੱਖ ਕਹਿ ਦਿੰਦੇ ਆ ਪਤਿਤ ਸਿੱਖ ਕਹਿ ਦਿੰਦੇ ਆ ਆਪਣੇ ਤਾਂ ਪਤਿਤ ਸਿੱਖ ਵੀ ਉਸ ਤਰ੍ਹਾਂ ਨੀ ਕਰਦੇ ਪਤਿਤ ਸਿੱਖ ਤਾਂ ਆਪਣੇ ਇਹ ਕਰਦੇ ਆ ਵੀ ਜਿਵੇਂ ਚਲੋ ਅੰਮ੍ਰਿਤ ਨਹੀਂ ਛਕਿਆ ਹੋਇਆ ਜਾਂ ਕੁਛ ਖਾ ਪੀ ਲੈਂਦੇ ਨੇ ਇਹਨੇ ਤਾਂ ਬਾ ਕੇ ਜਿਹੜਾ ਵੀ ਕੁਛ ਕੀਤਾ ਉਦੋਂ ਵੀ ਗਾਂਹ ਵੱਧ ਕੇ ਕੀਤਾ ਸੀਗਾ ਹਨਾ
0: ਤੇ ਫੇਰ ਵੀ ਜਿਹੜੇ ਰਾਜੇ ਮਹਾਰਾਜੇ ਅਜੇ ਵੀ ਬਾਕੀ ਬਚੇ ਹੋਏ ਨੇ ਚਾਹੇ ਉਹ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਨੇ ਉਹਨਾਂ ਦੇ ਵੀ ਦੇਖੋ ਕਿੱਦਾਂ ਗਾਨੇ ਬੰਨੇ ਨੇ ਸਾਰਾ ਕੁਝ ਕੀਤਾ ਅੱਜ ਵੀ ਚੱਲਦਾ
1: ਸਾਰਾ ਉਹ ਤੁਸੀਂ ਦੇਖੋ ਉਹ ਤਾਂ ਸਾਰਾ ਕੁਛ ਹੀ ਕਰਦੇ ਨੇ ਹੁਣ ਜਿਵੇਂ ਉਹ
0: ਟਿੱਕਾ ਵੀ ਲਾਉਂਦੇ ਆ ਸਾਰਾ
1: ਕੁਛ ਟਿੱਕਾ ਵੀ ਲਾਉਂਦੇ ਆ ਜਿਹੜੇ ਆਹ ਨਾਭੇ ਵਾਲੇ ਇਹਨਾਂ ਦੀ ਜਿਹੜੀਆਂ ਵਾਈਫ ਨੇ ਉਹ ਕਿਤੇ ਇਹਨਾਂ ਦੇ ਉਹਦੇ ਵਿੱਚੋਂ ਥੋੜੀ ਨੇ
0: ਚੂੜਾ ਚੂੜਾ ਚੜਾਉਂਦੇ ਵੀ ਰਸਮ ਵੀ ਕਰਦੇ ਨਾ ਸ਼ਾਇਦ ਉਹ ਚੂੜਾ ਚੜਾਉਂਦੇ ਆ ਨਦੀ ਨੂੰ
1: ਨੱਥ
0: ਹਾਂ ਜੀ ਨੱਥ ਬਿਲਕੁਲ ਹੈ ਜੀ
1: ਆ ਹੁਣ ਅਮਰਿੰਦਰ ਕੀ ਸੀਗਾ ਉਹਨਾਂ ਦਾ ਉਹ ਜਿਹੜੇ ਇਹਨਾਂ ਦਾ ਜਿਹੜਾ ਭਣੋਈਆ ਲੱਗਦਾ ਭੈਣ ਜਿਹੜੀ ਵਿਆਹੀ ਹੋਈ ਆ ਕੀ ਆ ਉਹਦਾ ਨਾਂ ਆਪਣੇ ਅੱਗੇ ਮਿਨਿਸਟਰ ਸੀਗਾ ਉਹ ਜਦੋਂ ਇੱਕ ਵਾਰ ਘਪਲਾ ਹੋਇਆ ਸੀ ਤਾਂ ਉਹਨੇ ਕੀ ਨਾਂ ਸੀਗਾ ਮੈਨੂੰ ਯਾਦ ਨੀ ਆ ਰਿਹਾ ਉਹਨਾਂ ਦੀ ਇਹਨਾਂ ਦੀ ਭੈਣ ਹਾਂਜੀ ਹਾਂਜੀ ਸ਼ਾਇਦ ਹਾਂ ਨਟਵਰ ਸਿੰਘ ਇਹਨਾਂ ਦੀ ਸਿਸਟਰ ਵਿਆਹੀ ਹੋਈ ਹੈ ਇਹਦੀ ਆਪਣੀ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਦੇ ਨਾਲ ਤੇ ਇਹਨਾਂ ਨੇ ਜਿੰਨੀਆਂ ਹੁਣ ਜਿਹੜਾ ਮਹਾਰਾਜਾ ਆਇਆ ਹੋਇਆ ਆਹ ਕੀ ਕਹਿੰਦੇ ਨੇ ਨਾਭੇ ਵਾਲੇ
0: ਹਾਂਜੀ
1: ਤੇ ਮੁੰਡੇ ਦੇ ਤਾਂ ਬਾਲ ਬੂਲ ਰਖਾ ਤੇ ਉਹ ਸਾਰਾ ਕੁਛ ਕਰਦਾ ਪੱਗ
0: ਬੰਨ੍ਹ
1: ਦਸਤਾਰਬੰਦੀ ਕਰਦੀ ਹੈ ਤੇ ਉਹਨਾਂ ਦੀ ਜਿਹੜੀ ਅੱਗੇ ਦੀ ਅੱਗੇ ਜਿਹੜੀ ਇਹਨਾਂ ਦੀਆਂ ਵਾਈਫ ਨੇ ਰਾਣੀਆਂ ਨੇ ਉਹ ਕਿਤੇ ਸਿੱਖੀ ਘਰਾਣੇ ਚੋਂ ਥੋੜੀ ਨੇ ਉਹ ਤਾਂ ਇਹਨਾਂ ਨੇ ਅਮੀਰ ਘਰਾਣਿਆਂ ਚੋਂ ਦੇਖ ਕੇ ਸਾਰੀਆਂ ਵਿਆਹੀਆਂ ਹੋਈਆਂ ਨੇ ਉੱਥੋਂ ਹਨਾ ਤੇ ਫੇਰ ਵੀ ਸਾਡੇ ਅੱਜ ਜਿਵੇਂ ਜਥੇਦਾਰ ਸਾਹਿਬ ਕਹਿੰਦੇ ਸੀਗੇ ਤੁਸੀਂ ਨਿਊਜ਼ ਪੜ੍ਹਦੇ ਸੀਗੇ ਵੀ ਉਹ ਕਹਿੰਦੇ ਸਰਟੀਫਿਕੇਟ ਦਿੱਤਾ ਜਾਵੇ ਉਹ ਜਮ੍ਹਾਂ ਕਰਾਇਆ ਜਾਵੇ ਬਈ ਆਪਣਾ ਗੁਰਸਿੱਖੀ ਵਾਲਾ ਤੇ ਮਹਾਰਾਜ ਨੂੰ ਤਾਂ ਹੁਣ ਵੀ ਇਹ ਕਹਿੰਦੇ ਨੇ ਵੀ ਸਾਨੂੰ ਉਹ ਰਾਜ ਚਾਹੀਦਾ ਖਾਲਸੇ ਵਾਲਾ ਜਦੋਂ ਉਹ ਖਾਲਸੇ ਵਾਲਾ ਰਾਜ ਆਊਗਾ ਤਾਂ ਫੇਰ ਇਹ ਕੀ ਕਰਨਗੇ ਹਨਾ ਤੇ ਹਾਂਜੀ ਤੇ ਉਹ ਦੇਖ ਲੋ ਕਿਵੇਂ ਸਤੀਆਂ ਹੋਈ ਸੀ ਹੁਣ ਚਲੋ ਠੀਕ ਆ ਉਹ 87 ਚ ਕੁੜੀ ਹੋਈ ਸੀ ਸਤੀ ਉਹ ਜਿਹੜੀ ਰੂਪ ਕਮਰ ਸੀਗੀ ਤੁਸੀਂ ਤਾਂ ਛੋਟੇ ਹੋਵੋਗੇ ਉਦੋਂ 87 ਦੇ ਵਿੱਚ ਉਹ ਲਾਸਟ ਆਪਣੀ ਹਾਂਜੀ ਲਾਸਟ ਸਤੀ ਉਹ ਆਪਣੇ ਦਾ ਬਣਿਆ ਮਤਲਬ ਕਿ ਇੰਨੀ ਦੇਰ ਆ ਕੇ ਤੁਸੀਂ ਦੇਖੋ ਕਦੋਂ ਸਾਡੇ ਗੁਰੂਆਂ ਨੇ ਜਿਹੜੀ ਵਿਧਵਾ ਵਿਆਹ ਦਾ ਤੇ ਬਈ ਹਾਂ ਉਹ ਵਿਆਹ ਕਰਿਆ ਜਾਵੇ ਉਹਦਾ ਇਹੋ ਜਿਹੇ ਸਮਾਜ ਸੁਧਾਰ ਵਾਲੇ ਕੰਮ ਉਹਨਾਂ ਨੇ ਉਦੋਂ ਕੀਤੇ ਸੀਗੇ ਹਨਾ ਕਿੰਨੇ ਸੌ ਸਾਲ ਹੋ ਗਏ ਹੁਣ ਤੱਕ ਸਤੀ ਵਾਲਾ ਇਹ 87 ਨੂੰ ਜਾਣੀ ਕੇ 50 ਕੇ ਸਾਲ ਹੋ ਗਏ, ਕਿੰਨੇ 50 ਵੀ ਨੀ ਹੋਏ ਹੋਣੇ, ਮਸਾਂ ਹੀ 50 ਵੀ ਨੀ ਹੋਏ ਹੈਗੇ ਜਦੋਂ ਇਹ ਲਾਸਟ ਸਤੀ ਆਪਣੇ ਹੋਈ ਸੀ 87 ਚ ਹੋਈ ਸੀਗੀ ਉਹ। ਹਾਂਜੀ, ਤੇ
0: ਉਹਨਾਂ ਦੇ ਜਿਹੜੇ ਹਸਬੈਂਡ ਦੀ ਗੱਲ ਕੀਤੀ ਪੈਂਜੀ, ਇੱਕੋ ਹੀ ਸਿਸਟਰ ਨੇ ਮੇਰੇ ਗੱਲ ਨਾਲ ਇਹਨਾਂ ਦੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ।
1: ਮੈਨੂੰ ਸਿਸਟਰ ਦਾ ਨੀ ਪਤਾ, ਪਰ ਉਹਦਾ ਇਹ
0: ਹਮਿੰਦਰ ਕੌਰ ਹੁਣੀ ਨੇ, ਉਹਨਾਂ ਦੇ ਹਸਬੈਂਡ ਜਿਹੜੇ ਨੇ ਆਪਣੇ ਕੁਵਰ ਨਟਵਰ ਸਿੰਘ ਹੁਣੀ ਹੈ ਜੀ।
1: ਹਾਂ, ਇਹ ਭਾਰਤ ਸਰ ਮੈਨੂੰ ਨਾ ਭੁੱਲ ਜਾਂਦਾ ਹੁਣ ਬਹੁਤ
0: ਜ਼ਿਆਦਾ।
1: ਇੱਕ ਘਪਲਾ ਹੋਇਆ ਸੀਗਾ, ਕੋਈ ਬਹੁਤ ਵੱਡਾ ਫਰੋਡ ਹੋਇਆ ਸੀਗਾ, ਉਹਦੇ ਚ ਨਟਵਰ ਲਾਲ ਦਾ ਨਾ ਨੌ ਆਇਆ ਸੀਗਾ
0: ਜੀ,
1: ਤੇ ਹਨਾ ਪੁਰਾਣੀ ਗੱਲ ਆ, ਹੁਣ 20 ਹੋ ਗਏ ਹੋਣਗੇ ਸਾਲ, ਇਹ ਮੇਰਾ ਖਿਆਲ ਹੈ 20 ਸਾਲ ਹੋ ਗਏ ਹੋਣਗੇ, 17-18-19 ਸਾਲ ਹੋਣਗੇ, ਮੈਨੂੰ ਯਾਦ ਨੀ ਆਉਂਦਾ। ਤੇ ਫੇਰ ਇਹ ਨੇ ਸਟੈਪ ਡਾਊਨ ਕੀਤਾ ਸੀ ਨਟਵਰ ਲਾਲ ਨੇ ਨਾ ਇਹ ਉਦੋਂ, ਤੇ ਪਹਿਲਾਂ ਇਹ ਕਾਂਗਰਸ ਦੇ ਵਿੱਚ ਮੋਢੀਆਂ ਦੇ ਵਿੱਚ ਸੀ, ਤੇ ਟੌਪ ਉਹਦੇ ਉੱਤੇ ਰਹੇ ਹੋਏ ਸੀਗੇ ਇਹ, ਮੇਰਾ ਖਿਆਲ ਜਿਹੜੇ ਮਿਨਿਸਟਰ ਹੁੰਦੇ ਨੇ ਫੋਰਨ ਵਾਲੇ ਕੀ ਕਹਿੰਦੇ ਹੁੰਦੇ ਆ, ਡਿਫੈਂਸ ਮਿਨਿਸਟਰ ਜਾਂ ਪਤਾ ਕੀ, ਕੁਛ ਇਸ ਤਰ੍ਹਾਂ ਮਿਨਿਸਟਰੀ ਵੀ ਸੀਗੀ ਇਹਨਾਂ ਦੇ ਕੋਲ ਨਾ, ਤੇ ਇਹ ਸਾਰੇ ਸਾਰੇ ਸਾਨੂੰ ਦੱਸਣ ਲਈ ਨੇ, ਅਸੀਂ ਫੋਲੋ ਕਰਨੀਆਂ ਨੇ ਇਹਨਾਂ ਨੇ
0: ਥੋੜੀ
1: ਕਰਨੀਆਂ ਨੇ ਹਨਾ, ਨਾ ਰਾਜੇ ਮਹਾਰਾਜਿਆਂ ਨੇ ਕਰਨੀਆਂ ਨੇ, ਤੇ ਨਾ ਨਾ ਇਹਨਾਂ ਨੇ ਕਰਨੀਆਂ ਨੇ ਤਾਂ ਹਨਾ,
0: ਤੇ
1: ਤਾਂ ਹੀ ਮੈਂ ਕਹਿੰਦੀ ਹੁਣ ਇਹ ਖਾਲਸਾ ਰਾਜ ਬਿਲਕੁਲ ਹੁੰਦੀਆਂ ਨੇ, ਇਹਦਾ ਖਾਲਸਾ ਰਾਜ ਜਦ ਮੰਗਦੇ ਨੇ ਤਾਂ ਇਹੀ ਖਾਲਸਾ ਰਾਜ ਚਾਹੀਦਾ ਇਹਨਾਂ ਨੂੰ
0: ਹਨਾ,
1: ਤੇ ਉਹ ਕਹਿੰਦੇ ਨੇ ਵੀ ਸਾਡਾ ਰਾਜਾ ਮਹਾਰਾਜੇ ਵਰਗਾ ਰਣਜੀਤ ਸਿੰਘ ਵਰਗਾ ਹੋਵੇ, ਠੀਕ ਆ ਵਧੀਆ ਬੰਦਾ
0: ਜੀ,
1: ਮਤਲਬ ਪਰ ਤੁਸੀਂ ਹਾਂ ਠੀਕ ਆ, ਜਨਤਾ ਉਹਦੀ ਬਹੁਤ ਸੁਖੀ ਸੀ, ਉਹਨਾਂ ਸਭ ਦੀ ਹੈਲਪ ਹੁੰਦੀ ਸੀ, ਰੋਟੀ ਪਾਣੀ ਮਿਲਦਾ ਸੀ, ਤੇ ਕਿਸੇ ਨੂੰ ਫਾਂਸੀ ਨੀ ਹੋਈ ਹੈਗੀ, ਪਰ ਉਹ ਮਾਰ ਕੁੱਟੀ ਮਤਲਬ ਉਹ ਇੰਨਾ ਹੋਰ ਪੱਤਰਾਂ ਹੀ ਇੰਨਾ ਡਰਿਆ ਕਿ ਉਹਨੂੰ ਕਰਨ ਦਾ ਮਤਲਬ ਫਾਂਸੀ ਦੇਣ ਦਾ ਜਰੂਰਤ ਹੀ ਨੀ ਪੈਂਦੀ ਸੀਗੀ ਹਨਾ,
0: ਬਿਲਕੁਲ।
1: ਤੇ ਪਰ ਜੇ ਉਸ ਰਾਜੇ ਨੂੰ ਇਹਨਾਂ ਨੂੰ ਉਹ ਰਾਜਾ ਚਾਹੀਦਾ, ਫਿਰ ਇਹ ਜਥੇਦਾਰ ਹੋਣੇ ਕੀ ਕਰਨਗੇ।
0: ਨਾਲੇ ਪੈਂਜੀ ਮੈਂ ਪਿਛਲੇ ਦਿਨਾਂ ਚ ਨਾ ਮੰਗੋਲ ਉਹਨਾਂ ਦੇ ਮੰਗੋਲੀਆਂ ਆਪਣੇ ਬਾਰੇ ਸਾਂਝਾ ਕੀਤਾ ਸੀ ਆਰਟੀਕਲ, ਤੇ ਚਲੋ ਮੈਨੂੰ ਉਹਨਾਂ ਚੀਜ਼ਾਂ ਦਾ ਥੋੜਾ ਜਿਹਾ ਪੜ੍ਹਨ ਦਾ ਵੀ ਸ਼ੌਂਕ ਹੈ, ਕਿਤੇ ਨਾ ਕਿਤੇ ਕੋਈ ਚੀਜ਼ ਹੱਥ ਲੱਗ ਜਾਵੇ ਤਾਂ ਜ਼ਰੂਰ ਪੜ੍ਹੀ ਦੀ ਹੈ। ਮੈਂ ਹੈਰਾਨ ਰਹਿ ਗਿਆ, ਦੇਖੋ ਚਲੋ ਉਹ ਸਾਖੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਸਿਖਾਈ ਜਾਂਦੇ ਆ, ਜਿੱਦਾਂ ਆਪਾਂ ਗੱਲ ਵੀ ਕਰ ਰਹੇ ਹਾਂ ਕਰੀ ਜਾਂਦੇ ਆ, ਲੋਕਾਂ ਦੀ ਮਨ ਦੇ ਵਿੱਚ ਉਹ ਚੀਜ਼ਾਂ ਪਾਈ ਜਾਂਦੇ ਆ। ਤੇ ਮੰਗੋਲ ਦੇ ਵਿੱਚ ਉਸ ਸਮੇਂ ਦੇ ਵਿੱਚ ਦੇਖੋ ਕਿ ਉਹ ਫਿਨਲੈਂਡ ਦੀਆਂ ਹੱਦਾਂ ਸਰਹੱਦਾਂ ਤੱਕ, ਤੇ ਦੂਸਰਾ ਆਪਣਾ ਉਧਰ ਚਾਈਨਾ ਦੀਆਂ ਸਰਹੱਦਾਂ ਤੱਕ ਜੀ, ਤੇ ਉਹਦਾ ਪੂਰਾ ਰਾਜ ਭਾਗ ਸੀਗਾ। ਤੇ ਉਹਨੇ ਦੇਖੋ ਉਸ ਸਮੇਂ ਦੇ ਵਿੱਚ ਮੁਹਾਰਤ ਸਮਝੀ ਜਾਂਦੀ ਸੀ ਕਿ ਬਾਜ ਰੱਖਣਾ ਆਪਣੇ ਕੋਲ, ਉਹਨੂੰ ਰਾਜਾ ਨੀ, ਉਹਨੂੰ ਮਤਲਬ ਕਿ ਉਹ ਰਾਜ ਨੀ ਦਿੱਤਾ ਜਾਂਦਾ ਸੀ, ਕਿ ਜੇ ਉਹਨੂੰ ਉਹ ਬਾਜ ਮਤਲਬ ਕਿ ਉਹਦੀ ਕਲਾ ਜਾਂ ਉਹਦੇ ਬਾਰੇ ਉਹ ਪੂਰਾ ਮਤਲਬ ਕਿ
1: ਨਹੀਂ,
0: ਹਾਂਜੀ, ਤੇ ਸ਼ਾਨ ਮੰਨੀ ਜਾਂਦੀ ਸੀ ਉਹ ਬਾਜ ਰੱਖਣਾ ਜੀ।
1: ਅੱਛਾ, ਤੁਸੀਂ ਇਹ ਵੀ ਦੇਖੋ ਆਪਣੇ ਵੀ ਤਾਂ ਹੁਣ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਹੀ ਨੇ ਕਿ ਬਾਜ ਰੱਖਦੇ ਸੀ
0: ਜੀ,
1: ਹੈਨਾ, ਤੇ ਪਰ ਇਹ ਆ ਵੀ ਹਾਂਜੀ ਠੀਕ ਆ, ਇਹ ਹੁਣ ਤਾਂ ਜਿਵੇਂ ਚੱਲਦਾ ਇਹ ਸਾਰਾ ਕੁਛ ਚਲਾਈ ਜਾਂਦੇ ਨੇ, ਵਧੀਆ ਗੱਲ ਆ, ਪਰ ਵਧੀਆ ਬੁੱਕ ਆ, ਬਹੁਤ ਸੋਹਣੀ ਬੁੱਕ ਆ, ਹਾਂਜੀ ਜਿਹਦੀ ਭੂਮਿਕਾ ਵੀ ਬਹੁਤ ਸੋਹਣੀ ਲੱਗੀ ਆ, ਬਹੁਤ ਵਧੀਆ ਲੱਗਿਆ, ਸਾਰਾ ਰੀਫਰੈਸ਼ ਹੋ ਜਾਂਦਾ ਹੈਨਾ
0: ਜੀ,
1: ਹਾਂਜੀ
0: ਥੋੜਾ ਜਿਹਾ ਵੱਖਰਾ ਸਬਜੈਕਟ ਹੋ ਜਾਂਦਾ ਜੀ ਖਬਰਾਂ ਦੇ ਨਾਲ,
1: ਹਾਂਜੀ ਬਹੁਤ ਵਧੀਆ, ਹਾਂਜੀ ਬਿਲਕੁਲ, ਹਾਂਜੀ ਹਿਸਟਰੀ ਤਾਂ ਹੁਣ ਇਹਦੀ ਖੁਸ਼ਵੰਤ ਸਿੰਘ ਦੀ ਵੀ ਲਿਖੀ ਹੋਈ, ਬਹੁਤ ਸੋਹਣੀ ਸਿੱਖ ਇਤਿਹਾਸ ਆ ਜਿਹੜਾ,
0: ਹਾਂਜੀ
1: ਤੇ ਵਧੀਆ ਗੱਲਾਂ ਨੇ ਇਹ ਸਮਾਂ ਤੇ ਇਹ ਚੀਜ਼ਾਂ ਜਿਹੜੀਆਂ ਨੇ, ਜੇ ਸਾਨੂੰ ਅਸੀਂ ਇਹਨਾਂ ਨੂੰ ਯਾਦ ਕਰਦੇ ਰਹਾਂਗੇ ਇਹਨਾਂ ਨੂੰ, ਫੇਰ ਕਾਫੀ ਲੋਕੀ ਇਹ ਚੀਜ਼ਾਂ ਨੂੰ ਪੜ੍ਹਨੀਆਂ, ਪਰ ਕਿਤਾਬਾਂ ਪੜ੍ਹਨੀਆਂ ਬੜੀਆਂ ਔਖੀਆਂ ਨੇ, ਕਿਉਂਕਿ ਕਈ ਵਾਰੀ ਤੁਹਾਨੂੰ ਬਹੁਤ ਜ਼ਿਆਦਾ ਆਪਦੇ ਆਪ ਦੇ ਦਿਮਾਗ ਤੇ ਬੋਝ ਪਾਉਣਾ, ਮਤਲਬ ਕੰਸਨਟ੍ਰੇਟ ਕਰਨਾ ਪੈਂਦਾ, ਖਿਆਲ ਲਾਉਣਾ ਪੈਂਦਾ,
0: ਬਿਲਕੁਲ
1: ਹਾਂਜੀ ਹਾਂਜੀ।
0: ਨਾਲੇ ਪੈਂਜੀ ਇਹ ਚੀਜ਼ਾਂ ਜਦੋਂ ਪੜਾਂਗੇ ਨਾ, ਜੋ ਚਲੋ ਜਿਹਨਾਂ ਵੀ ਲਿਖੀਆਂ ਨੇ, ਪਰ ਉਹਦੇ ਵਿੱਚ ਉਹ ਸੱਚਾਈ ਪਤਾ ਲੱਗਦੀ ਹੈ ਕਿ ਕਿੱਥੇ ਕਿੱਥੇ ਕੀ ਕੁਝ ਵਾਪਰਿਆ, ਕਿਹਨੇ ਕੀ ਕੁਝ ਕੀਤਾ।
1: ਹਾਂਜੀ ਇਹ ਤਾਂ ਹੈ, ਉਹ ਦੇਖ ਲੋ ਜਿਹੜਾ ਜਿਹੜੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ ਉਹ ਮੰਤਰੀ ਸੀਗੇ, ਭਾਈ ਸੀ ਉਹ ਕੀ ਸੀ ਉਹਨਾਂ ਨੂੰ ਫਕੀਰ ਤੇ ਕੀ ਨਾਂ ਭੁੱਲ ਗਿਆ ਉਹਨਾਂ ਦਾ, ਉਹਨਾਂ ਦੇ ਉਹਨਾਂ ਨੇ ਕਿਤਾਬ ਵੀ ਲਿਖਿਆ ਨਾ ਜਿਹੜੀ ਮੈਂ ਤੁਹਾਨੂੰ ਇੱਕ ਵਾਰ ਬੁੱਕ ਦੀ ਫੋਟੋ ਭੇਜੀ ਸੀ ਦਾ ਰੀਅਲ ਮਹਾਰਾਜਾ ਰਣਜੀਤ ਸਿੰਘ। ਹਾਂਜੀ ਉਹਨਾਂ ਦੀ ਦੇਖ ਲੋ ਤੁਸੀਂ, ਉਹ ਫੈਮਿਲੀ ਹੋਈ ਆ ਜਿਨ੍ਹਾਂ ਨੇ ਹੁਣ ਆਪਣਾ ਪ੍ਰਾਈਵੇਟ ਮਿਊਜ਼ੀਅਮ ਖੋਲਿਆ ਹੋਇਆ
0: ਜੀ,
1: ਹਨਾ ਇੱਥੇ ਆਪਣਾ ਲਾਹੌਰ ਦੇ ਵਿੱਚ ਪ੍ਰਾਈਵੇਟ ਆ ਮਿਊਜ਼ੀਅਮ, ਸਰਕਾਰੀ ਨਹੀਂ ਹੈਗਾ
0: ਜੀ।
1: ਉੱਥੇ ਉਹਨਾਂ ਨੇ ਸਾਰੀਆਂ ਹੀ ਚੀਜ਼ਾਂ ਮਹਾਰਾਜਾ

0: ਹੁਣ ਤੱਕ ਲੜਾਈ ਲੜ ਹੋਈ 40 ਸਾਲ ਹੋ ਗਏ, ਗਾਂ ਵੀ ਆਏ ਨਿੰਘ ਜਾਣੇ ਨੇ, ਹਨਾ। ਤੇ ਉਹ ਵਧੀਆ ਵੈਸੇ ਉਹ ਠੀਕ ਆ, ਉਹਨਾਂ ਨੇ ਸਾਂਭਿਆ ਤਾਂ ਹੋਇਆ ਕਦੇ ਵੀ।
1: ਹਾਂਜੀ,
0: ਤੇ ਉਹ ਇਸੇ ਤੋਂ ਹੀ, ਮੈਨੂੰ ਤਾਂ ਲੱਗਦਾ ਨੀ ਹੈਗਾ ਕੋਈ ਆਪਣੇ ਇਸ ਤਰ੍ਹਾਂ ਦਾ ਹੋਊਗਾ ਵੀ ਜੇ ਆਹ ਗੁਰੂ ਗੋਬਿੰਦ ਸਿੰਘ ਦੀਆਂ ਕਹਿੰਦੇ ਨੇ ਅੱਜ ਮੈਂ ਦਿਖਾ ਦਿਖੂ ਕੇ ਥੋੜਾ ਜਿਹਾ ਉਹਨਾਂ ਨੂੰ ਦੂਰੋਂ ਲੈ ਜਾਂਦੇ ਨੇ, ਲੋਕਾਂ ਨੇੜੇ ਤਾਂ ਆਉਣ ਹੀ ਨੀ ਦਿੰਦੇ ਹੈਗੇ ਉਹ ਚੀਜ਼ਾਂ ਦੇ, ਜੇ ਕੁਛ ਹੈਗਾ ਵੀ ਆ ਗਾਗਰ ਆ ਜਾਂ ਹੋਰ ਕੁਛ ਵੀ ਜਿਹੜਾ ਕੁਛ ਹੈਗਾ। ਹਾਂਜੀ, ਤੇ ਚਲੋ, ਹਾਂਜੀ
1: ਜੀ,
0: ਫਿਰ ਸੁਣਦੇ ਨੇ, ਮਿਲਦੇ ਨੇ ਨੈਕਸਟ ਵੀਕ, ਹਨਾ।
1: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਥੈਂਕ ਯੂ,
0: ਸਤਿ ਸ਼੍ਰੀ ਅਕਾਲ,
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇੱਕ ਸਾਂਝੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਸਨ, ਦੁਬਾਰ ਤੋਂ ਗੱਲਬਾਤ ਆਪਣੀ ਕਰਕੇ ਗਏ ਨੇ। ਤੇ ਲੋ, ਫਿਰ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਦੋਸਤੋ ਰਹਿ ਗਏ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਤੇ ਬਹੁਤ ਸਾਰੇ ਦੋਸਤਾਂ ਨੇ ਸੁਨੇਹੇ ਭੇਜੇ ਅੱਜ। ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰਿਆਂ ਨੂੰ ਜੀ, ਦੋਸਤਾਂ ਨੂੰ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਜੀ। ਤੇ ਆਪਣੇ ਉਸ ਤੋਂ ਬਾਅਦ ਕੁਲਵੰਤ ਸਿੰਘ ਜੀ ਦਾ ਵੀ, ਕੁਲਵੰਤ ਖੰਨਾ ਜੀ ਦਾ ਵੀ ਜ਼ਿਕਰ ਕਰ ਦਿੱਤਾ ਸੀ। ਹਾਂਜੀ, ਮਲੂਕ ਸਿੰਘ ਜੀ ਲਿਖਦੇ ਨੇ, ਸਾਰੇ ਭਰਾਵਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਹਰਵਿੰਦਰ ਜੋਲ ਭੈਣ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਭਾਰਤ ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਾਰੇ ਸਮੂਹਿਕ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਤੁਹਾਨੂੰ ਵੀ ਅੰਕਲ ਜੀ ਸਤਿ ਸ਼੍ਰੀ ਅਕਾਲ। ਨਵਦੀਪ ਜੀ ਦਿੱਲੀਓਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਟੂ ਆਲ ਕਹਿੰਦੇ ਨੇ ਜੀ। ਮਾਲ ਸੁਰਿੰਦਰ ਜੀ ਲਿਖਦੇ ਨੇ US ਤੋਂ, ਆਹ ਜਿਹੜੀ ਗੱਲ ਭੈਣ ਜੀ ਨੇ ਪਹਿਲਾਂ ਕਹੀ ਨਾ, ਮੇਰੇ ਹਸਬੈਂਡ ਵੀ ਕਹਿੰਦੇ ਕੱਲ ਕਹਿ ਰਹੇ ਸੀ ਕਿ ਉਹਨਾਂ ਨੂੰ ਜਿਹੜਾ ਸੀ ਉਸਨੂੰ ਰਾਤ ਨੂੰ ਜਿਹੜਾ ਜਥੇਦਾਰ ਬਣਾ ਦਿੱਤਾ ਤੇ ਉਸ ਵੇਲੇ ਕਿਹੜੀ ਮਰਿਆਦਾ ਕਾਇਮ ਰੱਖੀ ਸੀ। ਰਾਜਨ ਸਾਈ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ। ਤੇ ਜੋਲ ਭੈਣ ਜੀ ਕਹਿੰਦੇ ਬਹੁਤ ਵਧੀਆ, ਤੁਸੀਂ ਇਹ ਕਿਤਾਬ ਪੜੋਗੇ ਥੋੜਾ ਹਟ ਕੇ ਵਿਸ਼ਾ ਜਿਸ ਦੇ ਬਾਰੇ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ। ਚੰਗਾ ਹੈ ਜੇ ਇਸ ਤਰ੍ਹਾਂ ਦੇ ਵਿਸ਼ੇ ਦਾ ਜਿਹੜਾ ਸਾਨੂੰ ਪਤਾ ਲੱਗੇ। ਸ਼ੁਕਰੀਆ ਭੈਣ ਜੀ ਐਪਰੀਸ਼ੀਏਟ ਕਰਨ ਦੇ ਲਈ ਜੀ। ਹਰਵਿੰਦਰ ਜੋਲ ਭੈਣ ਜੀ ਨੇ ਐਪਰੀਸ਼ੀਏਟ ਕੀਤਾ ਤੇ ਗੱਲ ਵੀ ਕਰਕੇ ਗਏ ਨੇ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਆਪਣੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੀ, ਅਨੂ ਜੀ ਬਾਈ ਜੀ ਸਵਾਗਤ ਹੈ। ਮੁਕੱਦਰ ਸਿੰਘ ਜੀ ਲਿਖਦੇ ਨੇ, ਬਿਲਕੁਲ ਭਾਰਜ ਬਾਈ ਜੀ, ਕਿਸੇ ਨੂੰ ਮਾਂਵਾਦੀ ਤੇ ਕਿਸੇ ਨੂੰ ਮਾਂਸਵਾਦੀ। ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਸੈਣੀ ਸਾਹਿਬ ਕੱਟਰ ਇਮਾਨਦਾਰੀ ਅੱਧ ਅਸਮਾਨ ਦੇ ਵਿੱਚੋਂ ਬੈਗ ਭਰ ਭਰ ਕੇ ਕਹਿੰਦੇ ਡਿੱਗਣ ਲੱਗ ਪਈ ਹੈ ਹੁਣ ਕਹਿੰਦੇ ਜੀ, ਕਿਆ ਬਾਤ ਹੈ ਜੀ। ਲਓ ਦੋਸਤੋ, ਸਾਰਿਆਂ ਦੇ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਸਾਰੇ ਸਰੋਤਾਂ ਦਾ ਸਤਿਕਾਰਤ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਐਪ ਦੇ ਉੱਤੇ, ਵੈਬਸਾਈਟ ਦੇ, ਫੇਸਬੁੱਕ ਦੇ ਉੱਤੇ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਵੈਬਸਾਈਟ ਤੋਂ ਸੁਣ ਰਹੇ ਹੋ, ਐਪ ਤੋਂ ਸੁਣ ਰਹੇ ਹੋ, ਯੂਟਿਊਬ ਤੋਂ ਸੁਣ ਰਹੇ ਹੋ, ਫੇਸਬੁੱਕ ਤੋਂ ਸੁਣ ਰਹੇ ਹੋ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਸੋਮਵਾਰ ਨੂੰ ਤੁਹਾਡਾ ਮੇਰਾ ਰਾਬਤਾ ਹੋਏਗਾ, ਕੱਲ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਜੀ ਹਾਜ਼ਰ ਹੋਣਗੇ ਪ੍ਰੋਗਰਾਮ 8 ਵਜੇ ਭਾਰਤੀ ਸਮੇਂ ਦੇ ਅਨੁਸਾਰ। ਤੇ 2 ਦਿਨ ਜਿਹੜੇ ਗੱਲਬਾਤ ਕਰਨਗੇ ਮਹਿਫਲ ਮਿੱਤਰਾਂ ਦੇ ਵਿੱਚ, ਤੇ ਸੋਮਵਾਰ ਤੋਂ ਫਿਰ ਤੁਹਾਡਾ ਮੇਰਾ ਰਾਬਤਾ ਬਣੇਗਾ ਦੋਸਤੋ, ਫਰਾਈਡੇ ਵਾਲੇ ਦਿਨ ਤੱਕ। ਤੇ ਲੋ, ਮੈਨੂੰ ਦਿਓ ਆਗਿਆ ਤੇ ਹੈਵ ਏ ਨਾਈਸ ਵੀਕਐਂਡ ਜੀ ਸਭ ਨੂੰ। ਤੇ ਮਦਰ ਡੇ ਜਿਹੜਾ ਸੰਡੇ ਨੂੰ ਮਨਾਇਆ ਜਾ ਰਿਹਾ ਇਹਨਾਂ ਮੁਲਕਾਂ ਦੇ ਵਿੱਚ, ਸਭ ਨੂੰ ਮਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਤੇ ਮਿਲਦੇ ਆ ਫਿਰ ਆਪਾਂ ਸੋਮਵਾਰ ਨੂੰ, ਸਤਿ ਸ਼੍ਰੀ ਅਕਾਲ ਦੋਸਤੋ। ਇਸ ਦੇ ਨਾਲ ਜੀ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਤੁਹਾਡੇ ਲਈ, ਇਸ ਦਾ ਆਨੰਦ ਲਵੋ ਤੇ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।

0: ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ 7 ਮਈ 2026 ਦਾ ਦਿਹਾੜਾ, ਵੀਰਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਨ ਦੇ ਲਈ ਜਿਹੜਾ ਤਿਆਰ ਹਾਂ ਤੁਹਾਡੇ ਨਾਲ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਅੱਜ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:15 ਦਾ ਸਮਾਂ ਹੈ ਤੇ ਦੁਪਹਿਰ ਦੇ 12:15 ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:15 ਹੋ ਚੁੱਕੇ ਹੈ ਤੇ ਯੂਕੇ ਦੇ ਵਿਚ ਸ਼ਾਮ ਦੇ 5:15 ਤੇ ਯੂਰਪੀਅਨ ਕੰਟਰੀਆਂ ਦੇ ਘੜੀਆਂ ਦੇ ਮੁਤਾਬਕ ਸ਼ਾਮ ਦੇ 6:15 ਤੇ ਭਾਰਤ ਦੇ ਵਿਚ 9:45 ਦਾ ਜਿਹੜਾ ਸਮਾਂ ਹੋ ਚੁੱਕਿਆ, 9:45 ਦਾ ਜਿਹੜਾ ਸਮਾਂ ਹੈ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਸ਼ੁਰੂਆਤ ਕਰਦੇ ਹਾਂ ਤੇ ਦੁਨੀਆਦਾਰੀ ਦੀ ਵੀ ਗੱਲ ਕਰਦੇ ਹਾਂ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਜਿਹੜਾ ਮੈਸੇਜ ਕਰਕੇ ਵੀ ਨਾਲ ਦੱਸ ਸਕਦੇ ਹੋ ਤੁਹਾਡੇ ਤੱਕ ਸਾਰਾ ਕੁਝ ਠੀਕ ਠਾਕ ਪਹੁੰਚ ਰਿਹਾ। ਤੇ ਅੱਜ ਵਿਰਸੇ ਵਿਰਾਸਤ ਦੀ ਬਾਤ ਪਾਉਣ ਦੀ ਵੀ ਕੋਸ਼ਿਸ਼ ਰਹੇਗੀ, ਕੁਝ ਨਾ ਕੁਝ ਨਾਲ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਕਹਾਣੀ ਜਿਹੜਾ ਵੀਰਵਾਰ ਨੂੰ ਆਪਾਂ ਸੁਣਾਉਂਦੇ ਹਾਂ, ਕੁਝ ਨਾ ਕੁਝ ਜ਼ਰੂਰ ਉਹਦੀ ਵੀ ਬਾਤ ਪਾਉਣ ਦੀ ਕੋਸ਼ਿਸ਼ ਰਹੇਗੀ। ਤੇ ਇਸੇ ਤਰ੍ਹਾਂ ਅੱਜ ਦੇ ਜਿਹੜਾ ਵਿਚਾਰ ਵੱਲ ਨੂੰ ਚੱਲਦੇ ਹਾਂ, ਸ਼ੁਰੂਆਤ ਕਰਦੇ ਹਾਂ ਉੱਥੋਂ। 7 ਮਈ ਦਾ ਅੱਜ ਦਾ ਵਿਚਾਰ ਹੈ ਕਿ ਵਿਦਿਆ ਜਿਹੜੀ ਹੈ, ਪੜ੍ਹਾਈ ਜਿਹੜੀ ਹੈ, ਲਿਖਾਈ ਜਿਹੜੀ ਹੈ, ਮਨੁੱਖ ਦਾ ਤੀਜਾ ਨੇਤਰ ਹੈ। ਵਿਦਿਆ ਦਾ ਮਹੱਤਵ ਮਨੁੱਖ ਨੂੰ ਚੰਗਾ ਇਨਸਾਨ ਬਣਾਉਣਾ ਹੋਣਾ ਚਾਹੀਦਾ ਹੈ। ਦੁਨੀਆਦਾਰੀ ਦੇ ਵਿੱਚ ਅੱਜ ਦੇ ਦਿਹਾੜੇ 'ਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਕਰੀਏ ਤੇ 1663 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਲੰਡਨ ਸ਼ਹਿਰ ਦੇ ਵਿੱਚ ਰਾਇਲ ਪਹਿਲਾ ਥੀਏਟਰ ਜਿਹੜਾ ਸ਼ੁਰੂ ਕੀਤਾ ਗਿਆ ਸੀ। 1832 ਦੇ ਵਿੱਚ ਯੂਨਾਨ ਸੁਤੰਤਰ ਦੇ ਜਿਹੜਾ ਬਣਾਇਆ ਗਿਆ। 1861 ਦੇ ਵਿੱਚ ਲੇਖਕ ਰਵਿੰਦਰ ਨਾਥ ਟੈਗੋਰ ਉਹਨਾਂ ਦਾ ਕਲਕੱਤਾ ਵਿਖੇ ਜਨਮ ਹੁੰਦਾ ਹੈ। 1907 ਦੇ ਵਿੱਚ ਮੁੰਬਈ ਦੇ ਵਿੱਚ ਬਿਜਲੀ ਵਾਲੀ ਗੱਡੀ ਜਿਹੜੀ ਸੀ, ਟਰਾਂਸਪੋਰਟ ਕਾਰ ਜਿਹੜੀ ਸੀ, ਸ਼ੁਰੂ ਕੀਤੀ ਗਈ ਸੀ। ਜਿਹੜੀ ਸੜਕਾਂ ਤੇ ਗੱਬੇ ਜਿਹੜੀ ਤੁਰਦੀ ਫਿਰਦੀ ਹੈ, ਟਰੰਮ ਕਹਿ ਲਓ। ਤੇ 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਖਿਲਾਫ਼ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਲਈ ਅਦਾਲਤ ਦੇ ਵਿੱਚ ਕੇਸ ਜਿਹੜਾ ਸ਼ੁਰੂ ਤੇ 6 ਜੂਨ ਨੂੰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। 1946 ਦੇ ਵਿੱਚ ਟੋਕੀਓ ਟੈਲੀ ਕਮਿਊਨੀਕੇਸ਼ਨ ਜਿਹੜੀ ਹੈ, ਇੰਜੀਨੀਅਰਿੰਗ ਕਾਰਪੋਰੇਸ਼ਨ ਸੋਨੀ ਦੀ ਜਿਹੜੀ ਸੀ ਸਥਾਪਨਾ ਕੀਤੀ ਗਈ। ਤੇ 1975 ਦੇ ਵਿੱਚ ਅਮਰੀਕਾ ਨੇ ਵੀਅਤਨਾਮ ਵਿਰੁੱਧ ਚੱਲਦੇ ਯੁੱਧ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ। 1994 ਦੇ ਵਿੱਚ ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜਿਹੜੇ ਚੁਣੇ ਗਏ। ਇਹ ਜੋ ਦੋਸਤੋ ਇਤਿਹਾਸ ਦੇ ਕੁਝ ਪਿਛੋਕੜ ਦੇ ਵਿੱਚ, ਤੇ ਯੂਅਰ ਵੋਇਸ ਇਜ਼ ਕਹਿੰਦੇ ਆ ਸੋ ਬਿਊਟੀਫੁਲ ਭਾਰਤ ਸਾਹਿਬ, ਆਪਣੇ ਮਤਲਬ ਕਿ ਅੰਗਰੇਜ਼ੀ ਦੇ ਵਿੱਚ ਕਮੈਂਟ ਆਉਂਦੇ ਆ ਜੀ ਇੱਥੇ, ਤੇ ਇੱਕ ਪਾਸੇ ਤੇ ਇੱਕ ਪਾਸੇ ਪੰਜਾਬੀ 'ਚ ਹੈ। ਸ਼ੈਲੀ ਸਾਹਿਬ ਪੰਜਾਬੀ 'ਚ ਕਹਿੰਦੇ ਆ, ਦੇਸੀ ਭਾਸ਼ਾ 'ਚ ਭਾਈ ਆਵਾਜ਼ ਟਣਾ ਟਨ ਹੈ ਭਾਰਤ ਜੀ। ਤੇ ਲਓ ਦੋਸਤੋ ਇਸੇ ਤਰ੍ਹਾਂ ਹੀ ਜਾਣੀਆਂ ਚਾਲ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ, ਪਹਿਲਾਂ ਸੁਣਿਆ ਉਹਨਾਂ ਦਾ ਆਇਆ। ਤੇ ਜੀਆ ਨੂੰ ਜੀ ਕਹਿੰਦੇ ਨੇ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ। ਤੇ ਦੋਸਤੋ ਅੱਜ ਦੇ ਵਿਚਾਰ ਦੇ ਵਿੱਚ ਪੜ੍ਹਾਈ ਦੀ ਲਿਖਾਈ ਦੀ ਗੱਲ ਕੀਤੀ ਹੈ ਤੇ ਉਹਦੇ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਹਾਂ। ਹਰ ਸਾਲ ਲਗਭਗ 15 ਲੱਖ ਵਿਦਿਆਰਥੀ ਜਿਹੜੇ ਨੇ MBBS BDS ਕੋਰਸਾਂ ਦੇ ਵਿੱਚ ਦਾਖਲੇ ਦੇ ਲਈ ਰਾਸ਼ਟਰੀ ਯੋਗਤਾ ਕੰਮ ਪ੍ਰਵੇਸ਼ ਟੈਸਟ ਜਿਹੜਾ ਨੀਟ ਜਿਹੜਾ ਉਹਦੇ ਲਈ ਦਾਖਲ ਹੁੰਦੇ ਆ, ਜਿਨ੍ਹਾਂ ਦੇ ਵਿੱਚੋਂ ਲਗਭਗ 50% ਉਮੀਦਵਾਰ ਯੋਗਤਾ ਪੂਰੀ ਕਰਦੇ ਆ। ਸਪਸ਼ਟ ਤੌਰ ਦੇ ਉੱਤੇ ਬਹੁਤ ਸਾਰੇ ਵਿਦਿਆਰਥੀ ਨੀਟ ਦੀ ਪ੍ਰੀਖਿਆ ਦੇ ਵਿੱਚ ਯੋਗ ਨਹੀਂ ਹੋ ਸਕਦੇ। ਸਿਹਤ ਦੇਖਭਾਲ ਅਤੇ ਮੈਡੀਕਲ ਖੇਤਰ ਦੇ ਵਿੱਚ ਕੋਰਸਾਂ ਦਾ ਜਿਹੜਾ ਅਧਿਐਨ ਹੈ ਕਰਨਾ ਚਾਹੁੰਦੇ ਨੇ ਹੁੰਦੇ ਆ, ਉਹਨਾਂ ਦੀ ਸਹਾਇਤਾ ਦੇ ਲਈ ਇੱਥੇ ਕੁਝ ਮੈਡੀਕਲ ਕੋਰਸ ਨੇ ਜੋ ਵਿਦਿਆਰਥੀ ਬਿਨਾਂ ਨੀਟ ਪ੍ਰੀਖਿਆ ਦੇ ਪਾਸ ਕਰ ਸਕਦੇ ਆ। ਕਿਉਂਕਿ ਆਪਾਂ ਪਹਿਲਾਂ ਵਿਦਿਆ ਦੀ ਗੱਲ ਕੀਤੀ ਹੈ ਤੇ ਉੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਵਿਦਿਆ ਜਿਹੜੀ ਹੈ ਮਨੁੱਖ ਦਾ ਤੀਜਾ ਨੇਤਰ ਹੈ ਤੇ ਵਿਦਿਆ ਦਾ ਮਹੱਤਵ ਮਨੁੱਖ ਨੂੰ ਚੰਗਾ ਇਨਸਾਨ ਬਣਾਉਣਾ ਹੋਣਾ ਚਾਹੀਦਾ ਹੈ। ਬਾਇਓਮੈਡੀਕਲ ਦੇ ਵਿੱਚ ਬੀਟੈਕ ਬਾਇਓਮੈਡੀਕਲ ਇੰਜੀਨੀਅਰਿੰਗ ਦੇ ਵਿੱਚ ਇੱਕ 4 ਸਾਲਾਂ ਦਾ ਅੰਡਰ ਗ੍ਰੈਜੂਏਟ ਪ੍ਰੋਗਰਾਮ ਹੈ ਜਿਹਦਾ ਨਤੀਜਾ ਉਹ ਉਮੀਦਵਾਰ ਲੈ ਸਕਦੇ ਨੇ ਜੋ 12ਵੀਂ ਜਾਂ ਕਿਸੇ ਵੀ ਬਰਾਬਰ ਦੀ ਡਿਗਰੀ ਪਾਸ ਕਰ ਚੁੱਕੇ ਨੇ। ਇਹ ਕੋਰਸ ਬਾਇਓਮੈਡੀਕਲ ਟੈਕਨੀਸ਼ੀਅਨ, ਬਾਇਓਮੈਡੀਕਲ ਇੰਜੀਨੀਅਰ ਤੇ ਬਾਇਓ ਕੈਮਿਸਟ ਸਮੇਤ ਕੈਰੀਅਰ ਦੇ ਵੱਖੋ ਵੱਖਰੇ ਜਿਹੜੇ ਨੇ ਮੌਕਿਆਂ ਦੀ ਪੇਸ਼ਕਸ਼ ਕਰਦਾ ਹੈ। ਬੈਚਲਰ ਆਫ ਫਾਰਮੈਸੀ, ਇੱਕ ਬੈਚਲਰ ਆਫ ਫਾਰਮੈਸੀ ਫਾਰਮੈਸੀ ਦੇ ਖੇਤਰ ਦੇ ਵਿੱਚ ਇੱਕ ਗ੍ਰੈਜੂਏਟ ਅਕਾਦਮਿਕ ਕੋਰਸ ਹੈ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਫਾਰਮਾਸਿਸਟ ਵਜੋਂ ਜਿਹੜਾ ਅਭਿਆਸ ਕਰਨ ਦੇ ਲਈ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਦੇ ਲਈ ਇੱਕ ਡਿਗਰੀ ਪ੍ਰਾਪਤ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਵਿਦਿਆਰਥੀ ਡਰੱਗਜ਼ ਦੇ ਵਿਕਾਸ ਦੇ ਤਰੀਕਿਆਂ ਤੇ ਪ੍ਰਕਿਰਿਆ ਦਾ ਅਧਿਐਨ ਕਰਦੇ ਹੈ ਤੇ ਸਿੱਖਦੇ ਨੇ ਕਿ ਦਵਾਈ ਜਿਹੜੀ ਹੈ ਤੇ ਡਰੱਗਜ਼ ਦੀ ਜਿਹੜੀ ਹੈ ਵੰਡ ਕਿਵੇਂ ਹੁੰਦੀ ਹੈ। ਇਹ ਕੋਰਸ ਉਮੀਦਵਾਰਾਂ ਨੂੰ ਫਾਰਮਾਸਿਊਟੀਕਲ ਉਦਯੋਗ, ਸ਼ਿੰਗਾਰ ਉਦਯੋਗ, ਹਰਬਲ ਉਦਯੋਗ ਜਾਂ ਕਲੀਨਿਕਲ ਖੋਜ ਜਿਹੜੀ ਹੈ ਸੰਗਠਨ CRO ਵਿੱਚ ਸ਼ਾਮਲ ਹੋਣ ਦੇ ਲਈ ਵੱਖ ਵੱਖ ਵਿਭਾਗਾਂ ਦੇ ਵਿੱਚ ਜਿਵੇਂ ਕਿ ਉਤਪਾਦਨ, ਕੁਆਲਿਟੀ ਕੰਟਰੋਲ, R&D ਤੇ ਮਾਰਕੀਟਿੰਗ ਆਦਿ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਪਲੇਟਫਾਰਮ ਜਿਹੜਾ ਖੋਲਦੇ ਹੈ। ਫਿਰ ਗੱਲ ਆ ਜਾਂਦੀ ਹੈ ਮਨੋਵਿਗਿਆਨ ਦੇ ਵਿੱਚ BA ਦੀ। ਮਨੋਵਿਗਿਆਨ ਦੇ ਵਿੱਚ ਇੱਕ ਬੈਚੁਲਰ ਡਿਗਰੀ ਇੱਕ 3 ਸਾਲ ਲੰਬੇ ਅੰਡਰ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਹੈ। ਦੂਜੇ ਮੈਡੀਕਲ ਕੋਰਸਾਂ ਦੇ ਉਲਟ ਆਰਟਸ ਤੇ ਕਮਰਸ ਸਟਰੀਮ ਦੇ ਉਮੀਦਵਾਰ ਵੀ ਇਸ ਕੋਰਸ ਦਾ ਪਾਲਣ ਕਰ ਸਕਦੇ ਹੈ, ਮਨੋਵਿਗਿਆਨੀ ਬਣ ਸਕਦੇ ਹੈ। ਮਨੋਵਿਗਿਆਨ ਦੇ ਵਿੱਚ BA ਵੱਖ ਵੱਖ ਖੇਤਰਾਂ ਜਿਵੇਂ ਕਿ ਅਪਰਾਧਿਕ ਨਿਆਂ, ਸਲਾਹ ਮਸ਼ਵਰੇ ਤੇ ਸਮਾਜਿਕ ਕਾਰਜਾਂ ਦੇ ਵਿੱਚ ਅਵਸਰ ਪ੍ਰਦਾਨ ਕਰਦੇ ਹੈ। ਪੋਸ਼ਣ ਦੇ ਵਿੱਚ BSc ਕਰਨੀ, ਪੋਸ਼ਣ ਦੇ ਵਿੱਚ ਵਿਗਿਆਨ ਦਾ ਬੈਚੁਲਰ ਇੱਕ 3 ਸਾਲ ਦਾ ਜਿਹੜਾ ਲੰਮਾ ਅੰਡਰ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਹੈ ਜੋ ਖੁਰਾਕ ਦੇ ਵੱਖ ਵੱਖ ਪਹਿਲੂਆਂ ਤੇ ਇਸਦੇ ਪੋਸ਼ਣ ਦੇ ਸੰਬੰਧੀ ਮਹੱਤਵ ਦੇ ਉੱਤੇ ਕੇਂਦਰਿਤ ਕਰਦਾ ਹੈ। ਕੋਰਸ ਮਨੁੱਖ ਦੇ ਦੁਆਰਾ ਖਪਤ ਕੀਤੇ ਜਾਣ ਵਾਲੇ ਭੋਜਨ ਉਤਪਾਦਾਂ ਦੇ ਵਿੱਚ ਰਾਸ਼ਟਰੀ ਕਦਰਾਂ ਕੀਮਤਾਂ ਦੇ ਅਧਿਐਨ ਹੈ। ਜਾਣੀ ਕਿ ਜਿਵੇਂ ਮੈਂ ਆਪਣੀ ਗੱਲ ਕਰਾਂ, ਜੇ ਪੰਜਾਬੀ ਚ ਮੈਨੂੰ ਪਤਾ ਨਹੀਂ ਸੀ ਉਹਨੂੰ BSc ਕਹਿੰਦੇ ਆ ਤੇ ਉਹ ਆਪਾਂ ਕੀਤੀ ਹੋਈ ਹੈ, ਡਾਇਟੀਸ਼ਨ ਦੀ ਗੱਲ ਆ ਜਾਂਦੀ ਹੈ। BSc ਦੇ ਵਿੱਚ ਗ੍ਰੈਜੂਏਟ ਪੋਸ਼ਣ ਅਤੇ ਡਾਇਟਿਕਸ ਹਸਪਤਾਲਾਂ ਦੇ ਵਿੱਚ ਜਾਂ ਡਾਇਟੀਸ਼ੀਅਨ, ਜਿਵੇਂ ਕਿ ਮੇਰਾ ਇਹ ਡਿਪਲੋਮਾ ਡਾਇਟੀਸ਼ੀਅਨ ਦਾ ਸਪੈਸ਼ਲਿਸਟ ਹੈ, ਉਹਦੇ ਵਿੱਚ ਸਿਹਤ ਕਲੀਨਿਕਾਂ ਜਾਂ ਸਿਹਤ ਕੇਂਦਰਾਂ ਤੇ MNC ਦੇ ਵਿੱਚ ਪੌਸ਼ਟਿਕ ਜਿਹੜਾ ਹੈ, ਕਲੀਨਿਕ ਸਿਹਤ ਕੇਂਦਰਾਂ ਤੇ MNC ਦੇ ਵਿੱਚ ਪੌਸ਼ਟਿਕ ਤੱਤ ਦੇ ਤੌਰ ਦੇ ਉੱਤੇ ਆਪਣਾ ਕੈਰੀਅਰ ਬਣਾ ਸਕਦੇ ਆ। ਅੱਜ ਕੱਲ੍ਹ ਤੁਸੀਂ ਦੇਖੋ ਜਿਹੜੇ ਫੂਡ ਨੇ ਜੋ ਕੁਝ ਵੀ ਬਣਦਾ ਉਹਨਾਂ ਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਇਹਦੇ ਵਿੱਚ ਕਲੋਰੀਜ਼ ਕਿੰਨੀ ਹੈ, ਉਹਦੇ ਉੱਤੇ ਇਹਦੇ ਵਿੱਚ ਫੈਟ ਜਿਹੜੀ ਕਿੰਨੀ ਹੈ, ਹੋਰ ਇਹਦੇ ਵਿੱਚ ਜਿਹੜੇ ਨੇ ਆਪਣੇ ਫਾਈਬਰ ਕਿੰਨੇ ਨੇ, ਜਾਂ ਇਹ ਸਾਰੀਆਂ ਚੀਜ਼ਾਂ ਉਹਦੇ ਉੱਤੇ ਤਾਂ ਹੀ ਕਰਕੇ ਲਿਖਦੇ ਆ ਕਿਉਂਕਿ ਇਹਨਾਂ ਨੂੰ ਨੋਟ ਕਰਨਾ ਸ਼ੁਰੂ ਕੀਤਾ ਗਿਆ। ਉਹ ਡਾਇਟੀਸ਼ੀਅਨ ਹੀ ਕੰਮ ਕਰਦੇ ਆ ਸਾਰਾ, ਉਹਦੇ ਵਿੱਚ 100 ਗ੍ਰਾਮ ਦੇ ਵਿੱਚ ਜਿਹੜਾ ਕੈਲੋਰੀਸ ਨੂੰ ਜਿਹੜਾ ਦੇਖਦੇ ਆ। ਉਸ ਤੋਂ ਬਾਅਦ ਪੌਸ਼ਟਿਕ ਜਿਹੜਾ ਤੱਤ ਹੈ ਉਹਦੇ ਉੱਤੇ ਤੌਰ ਦੇ ਉੱਤੇ ਆਪਣਾ ਕੈਰੀਅਰ ਬਣਾ ਸਕਦੇ ਆ ਤੇ ਉਪਰੋਕਤ ਦੱਸੇ ਗਏ ਕੋਰਸਾਂ ਦੇ ਨਾਲ ਵਿਦਿਆਰਥੀ ਨੀਟ ਦੀ ਪ੍ਰੀਖਿਆ ਦੇ ਲਈ ਯੋਗਤਾ ਤੋਂ ਬਿਨਾਂ ਕੋਰਸ ਵੀ ਜਿਹੜੇ ਹੋਰ ਵੀ ਕਰ ਸਕਦੇ ਆ, ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਜਿਵੇਂ ਕਿ ਫਿਜੀਓਥੈਰੇਪੀ, ਕਾਰਡੀਅਕ ਪਰਫਿਜ਼ਨ, ਮਾਈਕਰੋਬਾਇਓਲੋਜੀ ਦੇ ਵਿੱਚ BSc, ਬਾਇਓਟੈਕਨੋਲੋਜੀ ਦੇ ਵਿੱਚ BSc, ਕਾਰਡੀਓ ਵੈਸਕੂਲਰ ਟੈਕਨੋਲੋਜੀ ਦੇ ਵਿੱਚ BSc, BOT ਬੈਚੁਲਰ ਆਫ ਆਕੂਪੇਸ਼ਨ ਥੈਰੇਪੀ, BSc ਨਰਸਿੰਗ, ਇਸ ਤਰ੍ਹਾਂ ਦੇ ਕੋਰਸ ਜਿਹੜੇ ਕਰ ਸਕਦੇ ਆ। BSc ਨਰਸਿੰਗ ਦਾ ਜਿਹੜਾ PPMET ਹੈ ਉਹਦੇ ਨਾਂ ਹੇਠ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਹਰ ਸਾਲ ਟੈਸਟ ਲਿਆ ਜਾਂਦਾ ਹੈ। ਨਰਸਿੰਗ ਦੀ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਡਿਮਾਂਡ ਹੈ। ਇਸ ਤੋਂ ਇਲਾਵਾ ਬਹੁਤ ਸਾਰੇ 12ਵੀਂ ਤੋਂ ਬਾਅਦ ਮੈਡੀਕਲ ਤੇ ਨਾਨ ਮੈਡੀਕਲ ਦੇ ਕੋਰਸ ਕੀਤੇ ਜਾ ਸਕਦੇ ਹੈ ਕਿ ਕੁਝ ਦੇ ਵਿੱਚ ਟੈਸਟ ਦੇ ਰਾਹੀਂ ਤੇ ਕੁਝ ਦੇ ਵਿੱਚ ਮੈਰਿਟ ਦੇ ਆਧਾਰ ਦੇ ਉੱਤੇ ਵੀ ਦਾਖਲਾ ਜਿਹੜਾ ਮਿਲ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਐਜੂਕੇਸ਼ਨ ਤੇ ਪ੍ਰੋਫੈਸ਼ਨ ਦੇ ਨਾਲ ਜੁੜੀ ਹੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜਿਹੜੇ ਵਿਦਿਆ ਹੈ ਸਾਨੂੰ ਕਿਸੇ ਮੁਕਾਮ ਦੇ ਉੱਤੇ ਲੈ ਕੇ ਜਾ ਸਕਦੀ ਹੈ। ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਵਿਦਿਆ ਦਾ ਮਹੱਤਵ ਜਿਹੜਾ ਮਨੁੱਖ ਨੂੰ ਚੰਗਾ ਇਨਸਾਨ ਬਣਾਉਣਾ ਹੋਣਾ ਚਾਹੀਦਾ ਹੈ। ਤੇ ਲੋ, ਇਸ ਦੇ ਨਾਲ ਹੀ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੀ ਤੇ ਗੱਲਾਂ ਬਾਤਾਂ ਦੇ ਵੱਲ ਨੂੰ ਚੱਲਦੇ ਹਾਂ। ਫਿਰ ਸੈਣੀ ਸਾਹਿਬ ਦੀ ਵੀ ਕਾਲ ਆ ਰਹੀ ਸੀ ਤੇ ਉਹਨਾਂ ਨੂੰ ਵੀ ਫ੍ਰੀ ਕਰਨਾ ਹੁੰਦਾ ਜਲਦੀ, ਤੇ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਜੋ ਖ਼ਬਰਾਂ ਕਹਿੰਦੀਆਂ ਨੇ, ਮਾਹੌਲ ਜਿਹੜਾ ਬਣ ਗਿਆ, ਕੀ ਹੋ ਗਈ ਹੈ CM ਮਾਨ ਹੋਣਾ ਦੀ ਘੇਰਾਬੰਦੀ, ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਸਿਆਸਤ ਦੇ ਵਿੱਚ, ED ਦੀ ਰੇਡ ਹੋਈ ਹੈ, ਉਹਨੇ ਖੋਲ ਦਿੱਤੇ ਨੇ ਵੱਡੇ ਭੇਦ, ਤੇ ਅੰਮ੍ਰਿਤਪਾਲ ਉਹਨਾਂ ਦੀ ਵਾਪਸੀ ਦੀ ਵੀ ਗੱਲ ਜਿਹੜੀ ਹੈ ਚਰਚਾ ਦਾ ਵਿਸ਼ਾ ਹੌਲੀ ਹੌਲੀ ਬਣਨ ਲੱਗੀ ਹੈ ਤੇ ਅੱਜ ਉਹਨਾਂ ਦੀ ਪੇਸ਼ੀ ਵੀ ਹੋਈ ਹੈ ਕੁਝ ਡਿਸੀਜ਼ਨ ਉਹਦੇ ਵਿੱਚ ਆਏ ਨੇ ਦੂਸਰੇ ਪਾਸੇ ਚੀਨ ਜਿਹੜਾ ਹੈ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਜਿੱਡੇ ਮਰਜ਼ੀ ਵੱਡੇ ਅਹੁਦੇ ਦੇ ਉੱਤੇ ਕੋਈ ਬੈਠਾ ਹੋਵੇ ਪਰ ਚੀਨ ਉਹਨੂੰ ਨਹੀਂ ਬਖਸ਼ਦਾ ਜੇ ਉਹਦਾ ਨਾਮ ਭ੍ਰਿਸ਼ਟਾਚਾਰ ਦੇ ਵਿੱਚ ਆਉਂਦਾ ਇਹੀ ਉਹਦਾ ਖੁਫੀਆ ਰਾਜ ਕਹਿ ਲਓ ਅੱਜ ਜਿਹੜਾ ਦੁਨੀਆ ਦੀ ਵਰਲਡ ਇਕਨੋਮੀ ਜਿਹੜਾ ਬਣਿਆ ਹੋਇਆ ਪੈਰ ਜਿਹੜੇ ਨੇ ਕਿਸੇ ਦੇ ਲੱਗਣ ਨਹੀਂ ਦਿੰਦਾ ਤੇ ਉਹ ਕਾਰਨ ਕਿਤੇ ਨਾ ਕਿਤੇ ਇਹੀ ਹੈ ਇਮਾਨਦਾਰੀ ਤੇ ਉਹਨੇ ਦੋ ਆਪਣੇ ਇਸੇ ਲੀਡਰਾਂ ਨੂੰ ਜਿਹੜੀ ਹੈ ਮੌਤ ਦੀ ਸਜ਼ਾ ਸੁਣਾਈ ਹੈ ਤੇ ਫਾਂਸੀ ਤੇ ਚੜਾਉਣਗੇ ਕਿਉਂਕਿ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਦੂਸਰੇ ਪਾਸੇ ਅਮਰੀਕਾ ਟਰੰਪ ਜਿਹੜਾ ਉਹ ਹੁਣ ਇਮੀਗ੍ਰੇਸ਼ਨਾਂ ਦੇ ਦੁਆਲੇ ਫਿਰ ਹੋ ਗਿਆ ਆਫਿਸਰ ਦੇ ਦੁਆਲੇ ਹੋ ਚੁੱਕਿਆ ਕਹਿੰਦਾ ਭਾਈ ਜੇ ਤੁਸੀਂ ਦੁਬਾਰਾ ਇਮੀਗ੍ਰੇਸ਼ਨ ਜਿਹੜੇ ਨੇ ਗੈਰ ਕਾਨੂੰਨੀ ਲੋਕ ਜਿਹੜੇ ਆਉਂਦੇ ਆ ਮੇਰੇ ਮੁਲਕ ਦੇ ਵਿੱਚ ਜੇ ਤੁਸੀਂ ਉਹਨਾਂ ਦੇ ਫੈਸਲੇ ਚਾਹੇ ਉਹ ਜੱਜ ਨੇ ਚਾਹੇ ਆਪਣੇ ਇਮੀਗ੍ਰੇਸ਼ਨ ਅਧਿਕਾਰੀ ਨੇ ਜੇ ਤੁਸੀਂ ਫੈਸਲੇ ਜਲਦੀ ਜਲਦੀ ਨਹੀਂ ਕਰਨੇ ਨਹੀਂ ਸੁਣਾਉਣੇ ਤੇ ਭਾਈ ਤੁਸੀਂ ਆਪਣਾ ਪੜਿਆ ਵਿਚਾਰ ਲਓ ਤੇ ਤੁਹਾਡੀ ਜਗ੍ਹਾ ਦੇ ਉੱਤੇ ਹੋਰ ਨਵੇਂ ਬੰਦੇ ਲਾ ਦਾਂਗੇ ਤੇ ਫਿਰ ਤੁਹਾਨੂੰ ਬੈਗ ਹੱਥ ਦੇ ਵਿੱਚ ਫੜਾ ਕੇ ਤੇ ਘਰ ਨੂੰ ਤੋਰਾਂਗੇ ਉਹਦੇ ਨਾਲ ਉਹ ਚੰਗਾ ਆਪਣਾ ਕੰਮ ਕਰਨਾ ਜਿਹੜਾ ਉਹਦੇ ਵਿੱਚ ਤੇਜ਼ੀ ਦਿਖਾਓ ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਡਿਪੋਰਟ ਜਿਹੜੇ ਕਰਨੇ ਸ਼ੁਰੂ ਕਰ ਦੇਣੇ ਨੇ ਅਮਰੀਕਾ ਤੋਂ ਵੀ ਕੁਝ ਖਬਰਾਂ ਆਉਣ ਵਾਲੇ ਦਿਨਾਂ 'ਚ ਆ ਜਾਣੀਆਂ ਨੇ ਦੂਸਰੇ ਪਾਸੇ ਪੰਜਾਬ ਦੇਸ਼ ਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ ਦੇ ਵੱਲ ਜਦੋਂ ਝਾਤ ਮਾਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਹਫੜਾ ਦਫੜੀ ਜਿਹੜੀ ਮਚੀ ਹੋਈ ਹੈ ਸੀਐਮ ਦਫ਼ਤਰ ਦੇ ਨਾਲ ਜੁੜੀ ਮਾਮਲੇ ਜਿਹੜੇ ਨੇ ਈਡੀ ਦੀ ਕਾਰਵਾਈ ਨੇ ਆਮ ਆਦਮੀ ਪਾਰਟੀ ਨੂੰ ਘੇਰੇ ਦੇ ਵਿੱਚ ਲਿਆ ਮੁਹਾਲੀ ਚੰਡੀਗੜ੍ਹ ਦੇ ਬਿਲਡਰਾਂ ਦੇ ਉੱਤੇ ਵੀ ਜਿਹੜੀ ਹੈ ਜਾਂਚ ਦੀ ਤਲਵਾਰ ਜਿਹੜੀ ਲਟਕ ਚੁੱਕੀ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਹੋਏ ਧਮਾਕਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਸਿਆਸੀ ਤੂਫਾਨ ਜਿਹੜਾ ਖੜਾ ਹੋਇਆ ਐਜੀਪੀਸੀ ਵੱਲੋਂ ਸਤਿਕਾਰ ਐਕਟ ਖਿਲਾਫ਼ ਸਖ਼ਤ ਜਿਹੜਾ ਰੁੱਖ ਲੈ ਲਿਆ ਗਿਆ ਤੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰ ਦਿੱਤੀ ਗਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਮਾਮਲੇ ਦੀ ਅਦਾਲਤੀ ਸੁਣਵਾਈ ਹੋਈ ਹੈ ਤੇ ਚੀਨ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ਼ ਮੌਤ ਦੀ ਸਜ਼ਾ ਤੇ ਅਮਰੀਕਾ ਵੱਲੋਂ ਇਮੀਗ੍ਰੇਸ਼ਨ ਦੇ ਉੱਤੇ ਸਖ਼ਤੀ ਸਮੇਤ ਹੋਰ ਵੀ ਕਈ ਵੱਡੀਆਂ ਖ਼ਬਰਾਂ ਨੇ ਉਹਨਾਂ ਦੇ ਵੱਲ ਨੂੰ ਚੱਲਦਿਆਂ ਧਮਾਕਿਆਂ ਦੇ ਪਿੱਛੇ ISI ਦਾ ਹੱਥ ਹੈ DGP ਗੌਰਵ ਯਾਦਵ ਹੋਣਾ ਦਾ ਬਿਆਨ ਆਇਆ ਦੋਵਾਂ ਧਮਾਕਿਆਂ ਦੇ ਲਈ IED ਵਰਤਣ ਦਾ ਦਾਅਵਾ ਕੀਤਾ ਇਸੇ ਤਰ੍ਹਾਂ ਮਾਨ ਹੁਣਾਂ ਨੇ ਸ਼ੁਕਰਾਨਾ ਯਾਤਰਾ ਜਿਹੜੀ ਚੱਲ ਰਹੀ ਹੈ ਮਾਨ ਹੁਣਾਂ ਨੇ ਮੁੜ ਦੁਹਰਾਇਆ ਕਿ ਪੰਜਾਬ ਦੇ ਵਿੱਚ ਹੋਏ ਧਮਾਕੇ ਸੂਬੇ ਦੇ ਵਿੱਚ ਭਾਜਪਾ ਦੇ ਦਾਖਲੇ ਦਾ ਸੰਕੇਤ ਹੈ ਧਮਾਕਿਆਂ ਨੂੰ ਲੈ ਕੇ ਸਪੀਕਰ ਸੰਧਵਾ ਹੁਣਾਂ ਨੇ ਮੁੱਖ ਮੰਤਰੀ ਦੇ ਬਿਆਨ ਦੇ ਉੱਤੇ ਹਾਮੀ ਭਰ ਦਿੱਤੀ ਹੈ ਪੰਜਾਬ ਦੇ ਵਿੱਚ ਮੰਗਲਵਾਰ ਰਾਤੀ ਜੋ ਕੁਝ ਵਾਪਰਿਆ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਦੋ ਧਮਾਕਿਆਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਧਮਾਕੇ ਕਰਕੇ ਜਿਹੜਾ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਬਚਾ ਰਿਹਾ ਪਰ ਦਹਿਸ਼ਤ ਜਿਹੜੀ ਜ਼ਰੂਰ ਫੈਲੀ ਹੈ ਦੋਵਾਂ ਧਮਾਕਿਆਂ ਦੇ ਲਈ ਵਿਸਫੋਟਕ ਸਮੱਗਰੀ IED ਦੀ ਵਰਤੋਂ ਹੋਈ ਹੈ DGP ਗੌਰਵ ਯਾਦਵ ਹੋਣਾਂ ਨੇ ਅੱਜ ਦੋਵਾਂ ਥਾਵਾਂ ਦੇ ਉੱਤੇ ਮੌਕੇ ਦਾ ਮੁਆਇਨਾ ਕੀਤਾ ਉਹਨਾਂ BSF ਫੌਜੀ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਸੁਰੱਖਿਆ ਹਾਲਾਤਾਂ ਦੀ ਸਮੀਖਿਆ ਕੀਤੀ ਤੇ ਯਾਦਵ ਦੇ ਮੁਤਾਬਕ ਅੰਮ੍ਰਿਤਸਰ ਦੇ ਵਿੱਚ ਹੋਇਆ ਧਮਾਕਾ ਘੱਟ ਸ਼ਿੱਦਤ ਵਾਲਾ ਸੀ ਇਸ ਦੇ ਪਿੱਛੇ ਜਿਹੜਾ ਕਹਿੰਦੇ ਨੇ ਕਿ ਆਪਣਾ ਪਾਕਿਸਤਾਨ ਦੀ ISI ਦਾ ਜਿਹੜਾ ਹੱਥ ਹੋਣ ਦਾ ਖਦਸ਼ਾ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਂ ਦੀ ਜਥੇਬੰਦੀ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਖਾਸਾ ਫੌਜੀ ਜਿਹੜਾ ਛਾਉਣੀ ਦੇ ਬਾਹਰ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ ਪੁਲਿਸ ਨੇ ਫਿਲਹਾਲ ਇਸ ਦੀ ਪੁਸ਼ਟੀ ਜਿਹੜੀ ਹੈ ਨਹੀਂ ਕੀਤੀ ਤੇ ਜਲੰਧਰ ਧਮਾਕੇ ਦੀ ਜ਼ਿੰਮੇਵਾਰੀ ਵੀ ਇਸੇ ਹੀ ਜਥੇਬੰਦੀ ਨੇ ਲਈ ਸੀ ਜਿਸ ਦੀ ਤਸਦੀਕ ਜਾਰੀ ਹੈ ਪਹਿਲਾ ਧਮਾਕਾ ਜਲੰਧਰ ਦੇ ਵਿੱਚ ਰਾਤ 8 ਵਜੇ ਕਰੀਬ BSF ਦੀ ਪੰਜਾਬ ਫਰੰਟੀਅਰ ਦੇ ਜਿਹੜੇ ਹੈੱਡਕੁਆਟਰ ਦੇ ਬਾਹਰ ਹੋਇਆ ਤੇ ਦੂਜਾ ਧਮਾਕਾ 3 ਘੰਟੇ ਦੇ ਵਕਫੇ ਦੇ ਨਾਲ 11 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਜਿਹੜਾ ਖਾਸਾ ਦੇ ਵਿੱਚ ਫੌਜੀ ਛਾਉਣੀ ਨੇੜੇ ਹੋਇਆ ਧਮਾਕੇ ਦੇ ਵਿੱਚ ਛਾਉਣੀ ਦੀ ਕੰਧ ਨੂੰ ਨੁਕਸਾਨ ਪੁੱਜਿਆ ਤੇ ਧਮਾਕਾ ਭਾਵੇਂ ਘੱਟ ਤੀਬਰਤਾ ਵਾਲਾ ਸੀ ਪਰ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਧਮਾਕਾ ਫੌਜੀ ਛਾਉਣੀ ਦੀ ਕੰਧ ਦੇ ਨਾਲ ਹੋਇਆ ਤੇ ਪਰ ਇੱਥੇ ਨੇੜੇ ਹੀ BSF ਦਾ ਖਾਸਾ ਹੈੱਡਕੁਆਟਰ ਵੀ ਹੈ ਤੇ ਘਟਨਾ ਤੋਂ ਬਾਅਦ ਭਾਰਤੀ ਫੌਜ ਤੇ BSF ਫੌਰੀ ਹਰਕਤ ਦੇ ਵਿੱਚ ਆਏ ਹੈ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਸਿਆਸਤ ਦਾ ਜਿਹੜਾ ਮਾਹੌਲ ਬਣ ਗਿਆ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਹੋਏ ਧਮਾਕੇ ਜਿਹੜੇ ਨੇ ਤੇ ਭਾਜਪਾ ਦੇ ਮਿਸ਼ਨ ਪੰਜਾਬ ਦਾ ਹਿੱਸਾ ਸੰਜੇ ਸਿੰਘ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਉਹਨਾਂ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਨੇ ਚੋਣਾਂ ਵਾਲੇ ਸੂਬੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੇ ਲਈ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਦੋਹਰੇ ਧਮਾਕਿਆਂ ਦੇ ਨਾਲ ਆਪਣਾ ਮਿਸ਼ਨ ਪੰਜਾਬ ਸ਼ੁਰੂ ਕਰ ਦਿੱਤਾ ਸੰਜੇ ਸਿੰਘ ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਵਿਚ ਵੀ ਭਾਜਪਾ ਦੀ ਜਿੱਤ ਤੋਂ ਬਾਅਦ ਚੋਣਾਂ ਤੋਂ ਬਾਅਦ ਦੀ ਹਿੰਸਾ ਦੇਖਣ ਨੂੰ ਮਿਲ ਰਹੀ ਹੈ। ਸੰਜੇ ਸਿੰਘ ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਤੇ ਆਈਐਸਆਈ ਵਿਚਕਾਰ ਸਿੱਧਾ ਸੰਬੰਧ ਹੈ ਤੇ ਅਸੀਂ ਅਤੀਤ ਦੇ ਵਿਚ ਪਠਾਨਕੋਟ ਦੀ ਘਟਨਾ ਦੇ ਵਿਚ ਇਹ ਦੇਖਿਆ। ਅੰਮ੍ਰਿਤਸਰ ਤੇ ਜਲੰਧਰ ਦੇ ਵਿਚ ਹੋਏ ਧਮਾਕੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਭਾਜਪਾ ਦੀ ਚੋਣ ਰਣਨੀਤੀ ਦਾ ਹਿੱਸਾ ਨੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਾ ਆਈਐਸਆਈ ਦੇ ਨਾਲ ਹੱਥ ਕਹਿੰਦੇ ਮਿਲਾਉਣ ਦਾ ਇਤਿਹਾਸ ਰਿਹਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਪਠਾਨਕੋਟ ਘਟਨਾ ਦੀ ਜਾਂਚ ਦੇ ਲਈ ਸੱਦਾ ਦਿੱਤਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਈਐਸਆਈ ਦੇਸ਼ ਦੇ ਵਿਚ ਹੋਣ ਵਾਲੀਆਂ ਕਈ ਘਟਨਾਵਾਂ ਦੇ ਲਈ ਜ਼ਿੰਮੇਵਾਰ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਇਸ ਦੇ ਨਾਲ ਮਜ਼ਬੂਤ ਸੰਬੰਧ ਨੇ। ਇਸੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਡੀ ਪਾਰਟੀ ਨੇ ਅੰਮ੍ਰਿਤਸਰ ਤੇ ਜਲੰਧਰ ਦੇ ਵਿਚ ਹੋਏ ਧਮਾਕਿਆਂ ਪਿੱਛੇ ਉਨ੍ਹਾਂ ਦਾ ਹੱਥ ਹੋਣ ਦੇ ਦੋਸ਼ ਲਾਏ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਧਮਾਕਿਆਂ ਦੇ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਸੀ ਤੇ ਉਨ੍ਹਾਂ ਕਿਹਾ ਕਿ ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਵਿਚ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੋਗਹੁਣਾ ਨੇ ਵੀ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਬਿਆਨ ਨੂੰ ਗੈਰ ਜ਼ਿੰਮੇਵਾਰਨਾ ਤੇ ਬਚਕਨਾ ਜਿਹੜਾ ਦੱਸਿਆ ਹੈ ਬਚਕਾਨਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕਰਨ ਦੇ ਵਿਚ ਅਸਫਲ ਰਹੀ ਹੈ ਤੇ ਦੋਸ਼ ਲਗਾਇਆ ਕਿ ਪੰਜਾਬ ਦੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਦੂਸਰੇ ਪਾਸੇ ਜਿਹੜਾ ਮਾਨਹਾਨੀ ਦਾ ਨੋਟਿਸ ਭਾਜਪਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਨਹਾਨੀ ਦਾ ਨੋਟਿਸ। ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦਾ ਰੁੱਖ ਫੜਿਆ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਗਹੁਣਾ ਨੇ ਇਸੇ ਰਣਨੀਤੀ ਦੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਨਹਾਨੀ ਦਾ ਨੋਟਿਸ ਦਿੱਤਾ। ਤੁਰੰਤ ਜਿਹੜੇ ਤਰੁਣ ਚੁਗਹੁਣਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕਿਸੇ ਸਬੂਤ ਦੇ ਭਾਜਪਾ ਦੇ ਉਤੇ ਧਮਾਕਿਆਂ ਦੇ ਇਲਜ਼ਾਮ ਲਗਾਏ। ਮੁੱਖ ਮੰਤਰੀ ਮਾਨਹਾਨੀ ਨੇ ਜਲੰਧਰ ਦੇ ਵਿਚ ਅੰਮ੍ਰਿਤਸਰ ਦੇ ਵਿਚ ਹੋਏ ਧਮਾਕਿਆਂ ਦੇ ਹਵਾਲੇ ਦੇ ਨਾਲ ਲੰਘੇ ਕੱਲ ਕਿਹਾ ਸੀ ਕਿ ਭਾਜਪਾ ਦੇ ਵੱਲੋਂ ਅਜਿਹੇ ਹੱਥਕੰਡਿਆਂ ਦੀ ਵਰਤੋਂ ਕਰਕੇ ਪੰਜਾਬ ਦੇ ਵਿਚ ਚੋਣਾਂ ਦੀ ਤਿਆਰੀ ਵਿੱਢੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਨ੍ਹਾਂ ਧਮਾਕਿਆਂ ਦੇ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਸੀ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਗਹੁਣਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਖਿਲਾਫ਼ ਅਪਰਾਧਿਕ ਮਾਨਹਾਨੀ ਝੂਠੀ ਜਾਣਕਾਰੀ ਫੈਲਾਉਣ ਤੇ ਜਨਤਕ ਅਸ਼ਾਂਤੀ ਭੜਕਾਉਣ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿਚ ਨੋਟਿਸ ਦਿੱਤਾ ਹੈ। ਚੁਗਹੁਣਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ 7 ਦਿਨਾਂ ਦੇ ਅੰਦਰ ਅੰਦਰ ਆਪਣਾ ਬਿਆਨ ਵਾਪਸ ਲੈ ਕੇ ਜਨਤਕ ਤੌਰ ਦੇ ਉਤੇ ਮਾਫ਼ੀ ਨਹੀਂ ਮੰਗ ਲੈਂਦੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਤੇ ਸਿਵਲ ਦੋਵੇਂ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਦੇ ਲੋਕ ਵੀ ਮੁੱਖ ਮੰਤਰੀ ਵੱਲੋਂ ਲਗਾਏ ਇਲਜ਼ਾਮਾਂ ਦੇ ਸਬੂਤਾਂ ਦੇ ਬਾਰੇ ਜਾਣਨਾ ਚਾਹੁੰਦੇ ਨੇ। ਇਸੇ ਮਸਲੇ ਦੇ ਵਿਚ ਅੱਗੇ ਜਾਖੜ ਸਾਹਿਬ ਨੇ ਅੱਜ ਕਿਹਾ ਕਿ ਭਾਈ ਭਗਵੰਤ ਮਾਨ ਦੇ ਉਤੇ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਹੋਵੇ ਦਰਜ। ਪੰਜਾਬ ਭਾਜਪਾ ਦਾ ਵਫਦ ਗ੍ਰਿਫ਼ਤਾਰੀ ਦੇ ਲਈ ਪੰਜਾਬ ਪੁਲਿਸ ਦੇ ਕੋਲ ਵੀ ਅੱਜ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੇ ਅੱਜ ਭਾਜਪਾ ਵਫਦ ਸਮੇਤ ਗ੍ਰਿਫ਼ਤਾਰੀ ਦੇ ਲਈ ਪੇਸ਼ ਹੋਣ ਮਗਰੋਂ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉਤੇ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਜਾਵੇ ਕਿਉਂਕਿ ਇਨ੍ਹਾਂ ਆਗੂਆਂ ਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤਾਰ ਤਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਜਾਖੜ ਉਨ੍ਹਾਂ ਨੇ ਮੁੱਖ ਮੰਤਰੀ ਦੇ ਬਿਆਨ ਦੇ ਹਵਾਲੇ ਦੇ ਨਾਲ ਕਿਹਾ ਕਿ ਪੰਜਾਬ ਦੇ ਵਿਚ ਦੰਗੇ ਕਰਾਏ ਜਾਣ ਵਾਸਤੇ ਇਕ ਸਾਜ਼ਿਸ਼ ਘੜੀ ਗਈ ਤਾਂ ਜੋ ਭਾਈਚਾਰੇ ਦੇ ਵਿਚ ਜ਼ਹਿਰ ਜਿਹੜਾ ਫੈਲਾਈ ਜਾ ਸਕੇ। ਭਾਜਪਾ ਪ੍ਰਧਾਨ ਜਾਖੜ ਹੁਣੀ ਅੱਜ ਵਫਦ ਸਮੇਤ DGP ਗੌਰਵ ਯਾਦਵ ਨੂੰ ਮਿਲਣ ਗਏ ਪਰ ਅੱਜ DGP ਦੀ ਗੈਰ ਹਾਜ਼ਰੀ ਦੇ ਵਿਚ ADGP ਜਿਹੜੇ ਨੇ ਸ੍ਰੀ AS ਰਾਏ ਉਨ੍ਹਾਂ ਨੇ ਵਫਦ ਤੋਂ ਮੰਗ ਪੱਤਰ ਲਿਆ ਤੇ ਭਾਜਪਾ ਆਗੂਆਂ ਨੇ ਪੁਲਿਸ ਦੇ ਕੋਲ ਆਪਣੇ ਆਪ ਨੂੰ ਗ੍ਰਿਫ਼ਤਾਰੀ ਦੇ ਲਈ ਪੇਸ਼ ਵੀ ਕੀਤਾ। ਦੂਸਰੇ ਪਾਸੇ ਅੱਜ ਸਭ ਤੋਂ ਵੱਡਾ ਮੁੱਦਾ ਬਣਿਆ ਰਿਹਾ ਮੁਹਾਲੀ ਦੇ ਵਿਚ CM ਮਾਨ ਦੇ ਸਹਿਯੋਗੀ ਦੇ ਨਾਲ ਜੁੜੀ ਇਮਾਰਤ ਦੇ ਉਤੇ ED ਦਾ ਛਾਪਾ। 9ਵੀਂ ਮੰਜ਼ਲ ਤੋਂ ਬੈਗ ਸੁੱਟੇ ਗਏ ਤੇ ਉਹ 500-500 ਦੇ ਨੋਟ ਗੁੱਟੀਆਂ ਜਿਹੜੀਆਂ ਉੜਦੀਆਂ ਨਜ਼ਰ ਆਈਆਂ ਨੇ ਤੇ ਦੂਸਰੇ ਪਾਸੇ ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਵੀਰਵਾਰ ਨੂੰ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਵਿਚ ਖਰੜ ਨੇੜੇ ਇਕ ਰਹਾਇਸ਼ੀ ਸੋਸਾਇਟੀ ਦੇ ਵਿਚ ਛਾਪੇਮਾਰੀ ਕੀਤੀ ਜਿੱਥੇ ਕਾਰਵਾਈ ਦੇ ਦੌਰਾਨ 9ਵੀਂ ਮੰਜ਼ਲ ਦੇ ਇਕ ਫਲੈਟ ਤੋਂ ਕਥਿਤ ਤੌਰ ਦੇ ਉਤੇ ਨਕਦੀ ਦੇ ਨਾਲ ਭਰੇ ਬੈਗ ਸੁੱਟੇ ਗਏ। ਛਾਪੇਮਾਰੀ ਖਰੜ ਨੇੜੇ ਛੱਜੂ ਮਾਜਰਾ ਸਥਿਤ ਵੈਸਟਰਨ ਟਾਵਰਜ਼ ਦੇ ਫਲੈਟ ਨੰਬਰ 906 ਦੇ ਵਿਚ ਹੋਈ ਹੈ। ਤਲਾਸ਼ੀ ਮੁਹਿੰਮ ਦੇ ਦੌਰਾਨ ਇਮਾਰਤ ਦੇ ਅੰਦਰੋਂ ਕਥਿਤ ਤੌਰ ਦੇ ਉਤੇ ਨਕਦੀ ਦੇ ਬੰਡਲਾਂ ਵਾਲੇ ਦੋ ਬੈਗ ਹੇਠਾਂ ਜਿਹੜੇ ਸੁੱਟੇ ਗਏ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਤੁਰੰਤ ਬਾਅਦ ਸੁਸਾਇਟੀ ਦੇ ਗਰਾਊਂਡ ਫਲੋਰ ਵਾਲੇ ਹਿੱਸੇ ਦੇ ਵਿਚ 500 ਰੁਪਏ ਦੇ ਕਰੰਸੀ ਨੋਟਾਂ ਦੇ ਬੰਡਲ ਖਿਲਰੇ ਹੋਏ ਦੇਖੇ ਗਏ। ਜਿਵੇਂ ਹੀ ED ਦੇ ਅਧਿਕਾਰੀਆਂ ਨੇ ਨਕਲੀ ਨਕਦੀ ਵਾਲੇ ਜਿਹੜੇ ਨੇ ਬੈਗ ਕਬਜ਼ੇ ਦੇ ਵਿਚ ਲਏ ਤੇ ਸੁਸਾਇਟੀ ਦੇ ਨਿਵਾਸੀ ਮੌਕੇ ਦੇ ਉਤੇ ਇਕੱਠੇ ਹੋਏ। ਬੈਗਾਂ ਦੇ ਵਿਚੋਂ ਕਰੀਬ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਹਾਲਾਂਕਿ ਇਸ ਰਿਪੋਰਟ ਦੇ ਲਿਖੇ ਜਾਣ ਤੱਕ ਬਰਾਮਦ ਕੀਤੀ ਗਈ ਸਹੀ ਰਕਮ ਦੇ ਬਾਰੇ ED ਦੇ ਵੱਲੋਂ ਕੋਈ ਅਧਿਕਾਰਤ ਅਜੇ ਪੁਸ਼ਟੀ ਨਹੀਂ ਸੀ ਕੀਤੀ ਗਈ। ਕੇਂਦਰੀ ਏਜੰਸੀ ਦੇ ਅਧਿਕਾਰੀ ਕਈ ਘੰਟਿਆਂ ਤੱਕ ਫਲੈਟ ਦੇ ਅੰਦਰ ਰਹੇ ਤੇ ਦੱਸਿਆ ਗਿਆ ਕਿ ਤਲਾਸ਼ੀ ਦੀ ਕਾਰਵਾਈ ਦੇ ਦੌਰਾਨ ਅਪਾਰਟਮੈਂਟ ਅੰਦਰੋਂ ਬੰਦ ਸੀ ਫਲੈਟ ਨਿਤਿਨ ਬੰਸਲ ਦਾ ਜਿਹੜਾ ਹੈ ਤੇ ਹਾਲਾਂਕਿ ਅਧਿਕਾਰਤ ਮਾਲਕੀ ਦੇ ਵੇਰਵਿਆਂ ਦੀ ਅਜੇ ਸੁਤੰਤਰ ਤੌਰ ਦੇ ਉਤੇ ਕਹਿੰਦੇ ਪੁਸ਼ਟੀ ਨਹੀਂ ਹੋ ਸਕੀ ਹੈ ਦਾਅਵਾ ਕੀਤਾ ਗਿਆ ਕਿ ਛਾਪੇਮਾਰੀ ਜਿਹੜੀ ਹੈ ਵਾਲੀਆਂ ਥਾਵਾਂ ਦੇ ਵਿਚੋਂ ਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਕਰੀਬੀ ਸਹਿਯੋਗੀ ਨਾਲ ਜੁੜੀ ਹੋਈ ਸੀ ਹਾਲਾਂਕਿ ਈਡੀ ਜਾਂ ਪੰਜਾਬ ਸਰਕਾਰ ਵੱਲੋਂ ਰਾਜਨੀਤਿਕ ਸਬੰਧਾਂ ਦੀ ਪੁਸ਼ਟੀ ਕਰਨ ਵਾਲਾ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਇਹ ਛਾਪੇਮਾਰੀ ਇਕ ਵਿਆਪਕ ਕਾਰਵਾਈ ਦਾ ਹਿੱਸਾ ਦੱਸੀ ਹੈ ਤੇ ਜਿਸ ਦੇ ਤਹਿਤ ਪਟਿਆਲਾ ਦੇ ਵਿਚ ਆਮ ਆਦਮੀ ਪਾਰਟੀ ਦੇ ਨਾਲ ਕਥਿਤ ਤੌਰ ਦੇ ਉਤੇ ਜੁੜੇ ਵਿਅਕਤੀਆਂ ਦੇ ਟਿਕਾਣਿਆਂ ਦੇ ਉਤੇ ਵੀ ਤਲਾਸ਼ੀ ਲਈ ਗਈ ਹੈ ਈਡੀ ਦੇ ਰਡਾਰ ਦੇ ਉਤੇ ਮੋਹਾਲੀ ਚੰਡੀਗੜ੍ਹ ਦੇ ਇਕ ਦਰਜਨ ਤੋਂ ਵੱਧ ਬਿਲਡਰ ਤੇ ਡਿਵੈਲਪਰ ਵੀ ਜਿਹੜੇ ਨਜ਼ਰ ਦੇ ਉਤੇ ਹੈ ਚੰਡੀਗੜ੍ਹ ਦੇ ਵਿਚ ਵੱਖ ਵੱਖ ਥਾਵਾਂ ਦੇ ਉਤੇ ਕੀਤੀ ਗਈ ਕਾਰਵਾਈ ਦੇ ਕਾਰਨ ਰੀਅਲ ਅਸਟੇਟ ਸੈਕਟਰ ਦੇ ਵਿਚ ਹੜਕੰਪ ਮਚਿਆ ਇਸ ਕਾਰਵਾਈ ਦੇ ਦੌਰਾਨ ਮੋਹਾਲੀ ਚੰਡੀਗੜ੍ਹ ਦੇ ਇਕ ਦਰਜਨ ਤੋਂ ਵੱਧ ਬਿਲਡਰ ਤੇ ਡਿਵੈਲਪਰ ਈਡੀ ਦੇ ਰਡਾਰ ਦੇ ਉਤੇ ਨੇ ਇਹ ਮਾਮਲਾ ਸੀ ਐਲ ਯੂ ਫਰਾਡ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਜਿਸ ਦੇ ਵਿਚ ਮੋਹਾਲੀ ਚੰਡੀਗੜ੍ਹ ਦੇ ਦੋ ਪ੍ਰਮੁੱਖ ਬਿਲਡਰਾਂ ਤੇ ਡਿਵੈਲਪਰਾਂ ਵੱਲੋਂ ਕੁਝ ਸਮਾਂ ਪਹਿਲਾਂ ਜਿਹੜਾ ਮੈਗਾ ਪ੍ਰੋਜੈਕਟ ਦੀ ਮਨਜ਼ੂਰੀ ਦੇ ਲਈ ਗਈ ਸੀ ਪਰ ਉਸ ਸਮੇਂ ਉਨ੍ਹਾਂ ਦੇ ਕੋਲ ਦਿਖਾਈ ਗਈ ਪੂਰੀ ਜ਼ਮੀਨ ਦੀ ਰਜਿਸਟਰੀ ਨਹੀਂ ਸੀ ਜਿਸਦਾ ਖੁਲਾਸਾ ਕਈ ਜ਼ਮੀਨ ਮਾਲਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਵਿਚ ਹੋਇਆ ਸ਼ਿਕਾਇਤ ਦੇ ਅਨੁਸਾਰ ਉਕਤ ਬਿਲਡਰਾਂ ਤੇ ਡਿਵੈਲਪਰਾਂ ਦੇ ਵੱਲੋਂ ਜ਼ਮੀਨ ਮਾਲਕਾਂ ਦੇ ਨਾਂ ਦੇ ਉਤੇ ਫਰਜ਼ੀ ਤਰੀਕੇ ਦੇ ਨਾਲ ਸਹਿਮਤੀ ਦੇ ਕੇ ਜਿਹੜਾ ਸੀ ਐਲ ਯੂ ਦੀ ਮਨਜ਼ੂਰੀ ਲਈ ਗਈ ਇਸ ਸਬੰਧੀ ਦਰਜ ਕੇਸ ਨੂੰ ਈਡੀ ਦੀ ਕਾਰਵਾਈ ਦਾ ਨਤੀਜਾ ਮੰਨਿਆ ਜਾ ਰਿਹਾ ਉਨ੍ਹਾਂ ਬਿਲਡਰਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿਚ ਲਿਆ ਗਿਆ ਜਿਨ੍ਹਾਂ ਨੇ ਮੈਗਾ ਪ੍ਰੋਜੈਕਟ ਦੇ ਵਿਚ ਜ਼ਮੀਨ ਖਰੀਦੀ ਹੋਈ ਹੈ ਇਨ੍ਹਾਂ ਸਾਰੇ ਲੋਕਾਂ ਦੇ ਬੈਂਕ ਵੇਰਵਿਆਂ ਤੇ ਪ੍ਰਾਪਰਟੀ ਦੇ ਜਿਹੜੇ ਦਸਤਾਵੇਜ਼ਾਂ ਦੇ ਆਧਾਰ ਦੇ ਉਤੇ ਆਉਣ ਵਾਲੇ ਦਿਨਾਂ ਚ ਹੋਰ ਲੋਕਾਂ ਦੇ ਉਤੇ ਵੀ ਈਡੀ ਦਾ ਸਿਕੰਜਾ ਜਿਹੜਾ ਕੱਸ ਹੋ ਸਕਦਾ ਹੈ ਈਡੀ ਦੀ ਇਸ ਕਾਰਵਾਈ ਦੇ ਨਾਲ ਗਮਾਂਡਾ ਦੇ ਅਧਿਕਾਰੀਆਂ ਦੇ ਹੋਸ਼ ਉੜੇ ਨੇ ਤੇ ਅਫਸਰ ਫੋਨ ਬੰਦ ਕਰਕੇ ਗਾਇਬ ਹੋ ਗਏ ਇਹ ਮਾਮਲਾ ਮੈਗਾ ਪ੍ਰੋਜੈਕਟ ਦੇ ਸੀ ਐਲ ਯੂ ਫਰਾਡ ਦੇ ਨਾਲ ਜੁੜਿਆ ਹੋਇਆ ਜਿਸ ਨੂੰ ਕੁਝ ਅਧਿਕਾਰੀਆਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਮਨਜ਼ੂਰੀ ਦਿੱਤੀ ਗਈ ਦੱਸਿਆ ਜਾ ਰਿਹਾ ਕਿ ਪੂਰੀ ਰਜਿਸਟਰੀ ਨਾ ਹੋਣ ਦੇ ਕਾਰਨ ਵਿਵਾਦਾਂ ਦੇ ਵਿਚ ਆਏ ਸੀ ਐਲ ਯੂ ਨੂੰ ਹੁਣ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਮਾਮਲੇ ਦੇ ਵਿਚ ਵੱਡੇ ਨੇਤਾਵਾਂ ਦੇ ਕਰੀਬੀਆਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ ਇਕ ਕਰੀਬੀ ਦੇ ਫਲੈਟ ਦੇ ਉਤੇ ਹੋਈ ਛਾਪੇਮਾਰੀ ਦੇ ਵਿਚ ਭਾਰੀ ਮਾਤਰਾ ਦੇ ਵਿਚ ਨਕਦੀ ਕੈਸ਼ ਬਰਾਮਦ ਹੋਇਆ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਹੈ ਤੇ ਇਸ ਸਭ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਦੇ ਵਿਚ ਗਮਾਂਡਾ ਦੇ ਅਧਿਕਾਰੀਆਂ ਦੀਆਂ ਮੁਸ਼ਕਲਾਂ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਹੈ ਦੂਸਰੇ ਪਾਸੇ ਬੇਅਦਬੀ ਮਾਮਲੇ ਦੇ ਵਿਚ ਕੋਈ ਮਾਨਸਿਕ ਰੋਗੀ ਸ਼ਾਮਲ ਹੋਇਆ ਤਾਂ ਪਰਿਵਾਰ ਦੇ ਉਤੇ ਦਰਜ ਹੋਵੇਗਾ ਕੇਸ ਤੇ ਮਾਨ ਸਾਹਿਬ ਇਹ ਗੱਲ ਜਿਹੜੀ ਹੈ ਪ੍ਰਚਾਰ ਰਹੇ ਹੈ ਹਲਕਾ ਸੈਂਟਰਲ ਤੋਂ ਸ਼ੁਕਰਾਨਾ ਯਾਤਰਾ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੱਡਾ ਬਿਆਨ ਦਿੱਤਾ ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦੇ ਵਿਚ ਜੇ ਕੋਈ ਵਿਅਕਤੀ ਮਾਨਸਿਕ ਤੌਰ ਦੇ ਉਤੇ ਬਿਮਾਰ ਮਾਨਸਿਕ ਰੋਗੀ ਪਾਇਆ ਜਾਂਦਾ ਹੈ ਤਾਂ ਹੁਣ ਉਸਦੇ ਪਰਿਵਾਰਕ ਮੈਂਬਰਾਂ ਦੇ ਵਿਰੁੱਧ ਵੀ ਮਾਮਲਾ ਦਰਜ ਕੀਤਾ ਜਾਊ ਮੁੱਖ ਮੰਤਰੀ ਨੇ ਸਪਸ਼ਟ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਚੱਲੇਗਾ ਕਿ ਘਰੋਂ ਕਿਸੇ ਮਾਨਸਿਕ ਰੋਗੀ ਨੂੰ ਸਿਖਾ ਪੜਾ ਕੇ ਬੇਅਦਬੀ ਕਰਨ ਦੇ ਲਈ ਬਾਹਰ ਭੇਜ ਦਿੱਤਾ ਜਾਵੇ ਤੇ ਪਰਿਵਾਰ ਖੁਦ ਨੂੰ ਇਸ ਤੋਂ ਦੂਰ ਕਰ ਲਵੇ ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੇ ਵਿਚ ਪਰਿਵਾਰ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ ਤੇ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਏਗੀ ਬੇਅਦਬੀ ਵਿਰੁੱਧ ਜਿਹੜਾ ਸਖ਼ਤ ਕਾਨੂੰਨ ਬਣਨ ਤੋਂ ਬਾਅਦ ਬੁੱਧਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਸ਼ੁਰੂ ਕਰਕੇ ਭਗਵੰਤ ਮਾਨ ਰਾਤ ਨੂੰ ਜਲੰਧਰ ਪਹੁੰਚੇ ਜਿਸ ਤੋਂ ਬਾਅਦ ਉਹ ਆਦਮਪੁਰ ਫਿਰ ਨੁੱਕੜ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਪੰਜਾਬ ਦੇ ਵਿਚ ਕਿਸੇ ਵੀ ਧਰਮ ਦੀ ਬੇਅਦਬੀ ਸਹਿ ਨਹੀਂ ਕੀਤੀ ਜਾਵੇਗੀ ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਹੁਣੇ ਵੀ ਉਥੇ ਹਾਜ਼ਰ ਸਨ ਇਸ ਤੋਂ ਇਲਾਵਾ ਬਾਅਦ ਦੇ ਵਿਚ ਆਪਣੀ ਯਾਤਰਾ ਦੇ ਅਗਲੇ ਪੜਾਅ ਤਹਿਤ ਅੰਮ੍ਰਿਤਸਰ ਦੇ ਰਸਤੇ ਹੁੰਦੇ ਹੋਏ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਲਈ ਰਵਾਨਾ ਹੋਏ ਨੇ ਇਸੇ ਮਸਲੇ ਦੇ ਵਿਚ ਸਰਕਾਰੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਹੈ ਸਤਿਕਾਰ ਐਕਟ ਜਿਹੜਾ ਵਿਰੁੱਧ SGPC ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਜਿਹੜਾ ਸੋਧ ਐਕਟ ਹੈ 226 ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕਾਂ ਗ੍ਰੰਥੀਆਂ ਪ੍ਰਬੰਧਕ ਕਮੇਟੀਆਂ ਤੇ ਅਖੰਡ ਪਾਠੀ ਸਭਾਵਾਂ ਦੀ ਕੀਤੀ ਮੀਟਿੰਗ ਦੇ ਵਿਚ ਆਖਿਆ ਕਿ ਸਰਕਾਰ ਨੂੰ ਇਸ ਕਾਨੂੰਨ ਦੇ ਬਾਰੇ ਮੁੜ ਪੜਚੋਲ ਕਰਨੀ ਚਾਹੀਦੀ ਹੈ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਸਿੱਖ ਸੰਸਥਾਵਾਂ ਦੇ ਨਾਲ ਵਿਚਾਰ ਕਰਕੇ ਇਸ ਦੇ ਵਿਚ ਜ਼ਰੂਰੀ ਸੋਧਾਂ ਕਰੇ ਸ਼੍ਰੋਮਣੀ ਕਮੇਟੀ ਕੈਂਪਸ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪ੍ਰਚਾਰਕ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘ ਪ੍ਰਬੰਧਕ ਕਮੇਟੀਆਂ ਤੇ ਅਖੰਡ ਪਾਠੀ ਸਭਾਵਾਂ ਦੀ ਵਿਸ਼ੇਸ਼ ਜਿਹੜੀ ਮੀਟਿੰਗ ਅੱਜ ਹੋਈ ਹੈ ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਹੁਣਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੀ ਸ਼ਬਦਾਵਲੀ ਸਿੱਧੇ ਤੌਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਹੈ। ਉਨ੍ਹਾਂ ਕੌਮ ਨੂੰ ਜਿਹੜਾ ਸੁਚੇਤ ਹੋਣ ਦੇ ਲਈ ਆਖਦਿਆਂ ਕਿਹਾ ਕਿ ਪਾਸ ਕੀਤੇ ਗਏ ਐਕਟ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਸਟੋਰ ਸ਼ਬਦ ਵਰਤਣਾ ਪੰਥਕ ਭਾਵਨਾਵਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾਵਾਂ ਤੇ ਮਰਿਆਦਾ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕਰਨ ਲਈ ਜਿਹੜਾ ਸੁੱਖ ਆਸਣ ਜਿਹੜਾ ਤੇ ਸੱਚਖੰਡ ਅਸਥਾਨ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਨੇ ਜਿਸ ਨੂੰ ਸਟੋਰ ਕੀਤੇ ਜਾਣ ਦੀ ਸ਼ਬਦਾਵਲੀ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਐਕਟ ਨੌਜਵਾਨਾਂ ਨੂੰ ਧਾਰਮਿਕ ਜ਼ਿੰਮੇਵਾਰੀਆਂ ਤੋਂ ਦੂਰ ਰੱਖਣ ਦਾ ਕਾਰਨ ਜਿਹੜਾ ਬਣੇਗਾ ਜੋ ਕੌਮ ਦੇ ਕਦੇ ਵੀ ਹਿੱਤ ਦੇ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਕੁਝ ਹਿੱਸੇ ਨੂੰ ਭਾਵੁਕ ਹੋ ਕੇ ਇਸ ਐਕਟ ਦੀ ਹਰ ਮੱਦ ਦੀ ਪੜਚੋਲ ਜਿਹੜੀ ਆ ਜਾਂ ਪਰੋੜਤਾ ਨਹੀਂ ਕਰਨੀ ਚਾਹੀਦੀ ਹੈ। MP ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਮਾਤਾ ਉਨ੍ਹਾਂ ਨੇ ਸ਼ੁਕਰਾਨਾ ਯਾਤਰਾ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸਵਾਲ ਕੀਤੇ ਨੇ। ਰਈਆ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦੇ ਦੌਰਾਨ ਜਿਹੜਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਹੁਣਾਂ ਨੇ ਆਪਣੇ ਪੁੱਤਰ ਦੇ ਵਿਰੁੱਧ ਕਥਿਤ ਤੌਰ ਦੇ ਉੱਤੇ ਕੌਮੀ ਸੁਰੱਖਿਆ ਕਾਨੂੰਨ ਜਿਹੜਾ NSA ਖਤਮ ਹੋਣ ਦੇ ਬਾਵਜੂਦ ਉਸ ਨੂੰ ਪੰਜਾਬ ਤੋਂ ਬਾਹਰ ਲਗਾਤਾਰ ਨਜ਼ਰਬੰਦ ਰੱਖਣ ਨੂੰ ਲੈ ਕੇ ਮੁੱਖ ਮੰਤਰੀ ਦਾ ਸਾਹਮਣਾ ਕੀਤਾ ਗਿਆ। ਬਲਵਿੰਦਰ ਕੌਰ ਭਾਰੀ ਸੁਰੱਖਿਆ ਤੇ ਸਮਰਥਕਾਂ ਦੇ ਇਕੱਠ ਦੇ ਵਿੱਚੋਂ ਲੰਘ ਕੇ ਮੁੱਖ ਮੰਤਰੀ ਦੀ ਗੱਡੀ ਨੇੜੇ ਪਹੁੰਚੇ। ਉਸਨੇ ਮਾਨ ਦਾ ਜਿਹੜਾ ਹੱਥ ਫੜ ਲਿਆ ਤੇ ਪੁੱਛਿਆ ਕਿ NSA ਦੀਆਂ ਵਿਵਸਥਾਵਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਪੰਜਾਬ ਵਾਪਸ ਕਿਉਂ ਨਹੀਂ ਲਿਆਂਦਾ ਗਿਆ। ਮੁੱਖ ਮੰਤਰੀ ਹੁਣਾਂ ਨੇ ਸਵਾਲ ਸੁਣਦੇ ਹੋਏ ਦਿਖਾਈ ਦਿੱਤੇ ਪਰ ਉਨ੍ਹਾਂ ਨੇ ਮੌਕੇ ਦੇ ਉੱਤੇ ਕੋਈ ਸਪਸ਼ਟ ਜਵਾਬ ਨਾ ਦਿੱਤਾ। ਇਕ ਅਪੀਲ ਦੇ ਵਿੱਚ ਬਲਵਿੰਦਰ ਕੌਰ ਹੁਣਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੀ ਕਿਸੇ ਦਾ ਪੁੱਤਰ ਹੈ ਤੇ ਮਾਂ ਨੂੰ ਇਕ ਮਾਂ ਦਾ ਦਰਦ ਸਮਝਣਾ ਚਾਹੀਦਾ। ਜਦੋਂ ਉਸਨੇ ਮਹਿਸੂਸ ਕੀਤਾ ਕਿ ਉਸ ਦੀਆਂ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਉਸਨੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਅੱਜ ਮਾਮਲੇ 'ਚ ਸੈਸ਼ਨ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਡਿਸਚਾਰਜ ਅਰਜ਼ੀ ਦੇ ਉੱਤੇ ਨੋਟਿਸ ਜਿਹੜਾ ਜਾਰੀ ਕੀਤਾ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਨਾਲ ਸਬੰਧਤ ਮਾਮਲੇ ਦੀ ਅੱਜ ਅੰਮ੍ਰਿਤਸਰ ਸੈਸ਼ਨ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਇਸ ਦੇ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਪੱਖੋਂ ਉਨ੍ਹਾਂ ਦੇ ਵਕੀਲ ਰੀਤੂ ਰਾਜ ਸਿੰਘ ਸੰਧੂ ਅਦਾਲਤ ਦੇ ਵਿੱਚ ਪੇਸ਼ ਹੋਇਆ। ਸੁਣਵਾਈ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਵਕੀਲ ਸੰਧੂ ਹੁਣਾਂ ਨੇ ਦਸਿਆ ਕਿ ਅੱਜ ਦੀ ਤਾਰੀਖ ਦੇ ਦੌਰਾਨ ਉਨ੍ਹਾਂ ਦੇ ਵੱਲੋਂ ਅਦਾਲਤ ਦੇ ਵਿੱਚ ਇੱਕ ਅਹਿਮ ਜਿਹੜੀ ਅਰਜ਼ੀ ਦਾਇਰ ਕੀਤੀ ਗਈ ਹੈ ਜਿਹਦੇ ਵਿੱਚ ਅੰਮ੍ਰਿਤਪਾਲ ਸਿੰਘ ਤੇ ਲਗਾਏ ਗਏ ਚਾਰਜਾਂ ਨੂੰ ਬੇਬੁਨਿਆਦ ਦਸਦਿਆਂ ਉਨ੍ਹਾਂ ਨੂੰ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ। ਵਕੀਲ ਨੇ ਦਸਿਆ ਕਿ ਉਨ੍ਹਾਂ ਨੇ ਚਲਾਨ ਅਤੇ ਕੇਸ ਦੇ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਅਦਾਲਤ ਦੇ ਵਿੱਚ ਵਿਸਤਾਰ ਦੇ ਨਾਲ ਆਪਣੀ ਅਰਜ਼ੀ ਦਾਇਰ ਕੀਤੀ ਹੈ। ਜਿਨ੍ਹਾਂ ਧਾਰਾਵਾਂ ਦੇ ਤਹਿਤ ਚਾਰਜ ਲਗਾਏ ਗਏ ਨੇ ਉਹ ਤੱਥਾਂ ਅਤੇ ਸਬੂਤਾਂ ਦੇ ਆਧਾਰ ਦੇ ਉੱਤੇ ਠੀਕ ਨਹੀਂ ਬਣਦੇ ਨੇ ਤੇ ਇਸ ਦੇ ਲਈ ਅਦਾਲਤ ਨੂੰ ਅੰਮ੍ਰਿਤਪਾਲ ਨੂੰ ਇਨ੍ਹਾਂ ਚਾਰਜਾਂ ਤੋਂ ਬਰੀ ਕਰਨਾ ਚਾਹੀਦਾ ਤੇ ਰੀਤੂ ਰਾਜ ਸਿੰਘ ਸੰਧੂ ਨੇ ਦਸਿਆ ਕਿ ਅਦਾਲਤ ਦੇ ਵੱਲੋਂ ਹੁਣ ਇਸ ਅਰਜ਼ੀ ਦੇ ਉੱਤੇ ਸਟੇਟ ਨੂੰ ਜਵਾਬ ਦਾਇਰ ਕਰਨ ਦੇ ਲਈ ਸਮਾਂ ਦਿੱਤਾ ਗਿਆ। ਸਟੇਟ ਜਿਹੜਾ ਪੱਖ ਦੇ ਵੱਲੋਂ 11 ਮਈ ਨੂੰ ਆਪਣਾ ਰਿਪਲਾਈ ਜਿਹੜਾ ਸੀ ਫਾਈਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਦਾਲਤ ਦੇ ਵੱਲੋਂ ਕੀਤੀ ਜਾਏਗੀ। ਉਨ੍ਹਾਂ ਇਹ ਵੀ ਦਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਲਗਾਤਾਰ ਜਿਹੜੀ ਹੈ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਲਗਾਈ ਜਾ ਰਹੀ ਹੈ। ਵਕੀਲ ਦੇ ਮੁਤਾਬਕ ਜਿਹੜਾ ਉਹ ਇਸ ਸਮੇਂ ਵੀ ਉਸੇ ਸੈੱਲ ਦੇ ਵਿੱਚ ਨੇ ਜਿੱਥੇ ਪਹਿਲਾਂ ਰੱਖੇ ਗਏ ਸਨ ਤੇ ਉਨ੍ਹਾਂ ਦੀ ਸਥਿਤੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ। ਵਕੀਲ ਨੇ ਕਿਹਾ ਕਿ ਅਦਾਲਤੀ ਕਾਰਵਾਈ ਦੇ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਹਰ ਤਰੀਕ ਦੇ ਉੱਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦਰਜ ਹੁੰਦੀ ਹੈ ਤੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੀ ਸਾਰੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੇ ਦੌਰਾਨ ਕੋਈ ਨਵੀਂ ਗੰਭੀਰ ਗੱਲ ਸਾਹਮਣੇ ਨਹੀਂ ਆਈ ਤੇ ਕਾਨੂੰਨੀ ਤੌਰ ਦੇ ਉੱਤੇ ਉਹ ਆਪਣਾ ਪੱਖ ਮਜ਼ਬੂਤੀ ਦੇ ਨਾਲ ਕਹਿੰਦੇ ਨੇ ਅਦਾਲਤ ਅੱਗੇ ਰੱਖ ਰਹੇ ਨੇ। ਲਓ ਦੋਸਤੋ, ਇਹ ਸਾਂਝੀ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਬਰਾਂ ਤੇ ਅੱਗੇ ਜਾ ਕੇ ਬੰਗਾਲ ਦੀ ਵੀ ਗੱਲ ਕਰਦੇ ਹਾਂ ਤੇ ਇੰਟਰਨੈਸ਼ਨਲ ਕੁਝ ਖਬਰਾਂ ਨੇ 2-3 ਤੇ ਉਨ੍ਹਾਂ ਦਾ ਵੀ ਜ਼ਿਕਰ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਤੇ ਕੁਝ ਗੱਲਾਂ ਬਾਤਾਂ ਉਨ੍ਹਾਂ ਤੋਂ ਜਾਣਦੇ ਹਾਂ। ਤੇ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਅਰਸ਼ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸੈਣੀ ਸਾਹਿਬ ਜੀ ਨੂੰ ਜੀ?
1: ਹਾਲ ਚਾਲ ਠੀਕ ਆ ਸਰ। ਲਿੰਕ ਜਨਾਬ ਨੇ ਕੱਲ ਆਲਾ ਪਾਤਾ ਜੀ, ਮੈਂ ਬੜਾ ਕਨਫਿਊਜ਼ ਹੋਇਆ।
0: ਕੀ ਪਾਤਾ ਜੀ ਕੱਲ ਆਲਾ?
1: ਸਰ ਲਿੰਕ ਜਿਹੜਾ ਪਾਇਆ ਨਾ ਜੀ ਤੁਸੀਂ ਪ੍ਰੋਗਰਾਮ ਦਾ।
0: ਓਕੇ ਓਕੇ ਓਕੇ ਓਕੇ, ਉਹ ਗਲਤੀ ਹੋ ਗਈ ਜੀ, ਭੁਲੇਖਾ ਲੱਗ ਗਿਆ ਫਿਰ ਜੀ।
1: ਉਹ ਇਸੇ ਕਰਕੇ ਮੇਰਾ ਖਿਆਲ ਆ ਵੀ ਆਡੀਅੰਸ ਵੀ ਨਹੀਂ ਜੁੜ ਰਹੀ ਹੈਗੀ, ਉਹ ਵੀ ਦੇਖਦੇ ਹੋਣੇ ਆ ਮੈਂ ਖੋਲ ਲੈਣਾ ਹੈਗਾ ਤੇ ਬਾਰ ਉਹ ਪਿਛਲਾ ਕੱਲ ਵਾਲਾ ਨਿਕਲੀ ਜਾਂਦਾ ਸੀ, ਮੈਂ ਕਹੀ ਜਾਂਦਾ ਹੈਗਾ ਇਹ ਤਾਂ ਕੱਲ ਵੀ ਕੁਛ ਸੁਣਿਆ ਸੀਗਾ ਜਿਹੜਾ ਦੁਬਾਰਾ ਸੁਣਾਈ ਜਾਂਦੇ ਆ।
0: ਅੱਛਾ ਜੀ, ਏਦਾਂ ਹੋ ਗਿਆ ਜੀ?
1: ਏਦਾਂ ਹੀ ਹੋ ਗਿਆ ਜੀ। ਉੱਥੇ ਮੈਂ ਸਤਿ ਸ੍ਰੀ ਅਕਾਲ ਵੀ ਦੁਬਾਰਾ ਬੁਲਾਤੀ ਸੀ
0: ਜੀ,
1: ਉਧਰੋਂ ਔਜਲਾ ਸਾਹਿਬ ਇੱਥੇ ਆ ਕੇ ਤੇ ਮੇਰੀ ਵੇਟ ਕਰਦੇ, ਕਹਿੰਦੇ ਕਿ ਇਹ ਕਿੱਥੇ ਚਲਾ ਗਿਆ।
0: ਤੇ
1: ਉਹ ਫੇਰ ਇਹਨਾਂ ਨੇ ਮੈਨੂੰ ਇੱਕ ਜੁਗਤੀ ਦੱਸੀ ਆ, ਉਹ ਵਰਤੀ ਮੈਂ
0: ਜੀ,
1: ਕਿਉਂਕਿ ਯੂਟਿਊਬ ਤੇ ਸਰ ਜਦੋਂ ਟ੍ਰੇਸ ਕਰਦੇ ਨਹੀਂ ਲੱਭਦਾ ਜੀ, ਕਈ ਵਾਰੀ ਰੀਚ ਪ੍ਰੋਗਰਾਮ ਦੀ ਉਦਾਂ ਹੁੰਦੀ ਆ,
0: ਕਰ ਲੋ ਹਨਾ ਤਾਂ ਉਹ ਫੇਰ ਉਹ ਆਪੇ ਹੀ ਮਾਰੇ ਆ ਜਾਂਦਾ ਜੀ, ਅੱਗੇ ਆ ਜਾਂਦਾ ਜੀ ਯੂਟਿਊਬ ਨੂੰ।
1: ਸਰ ਤੁਹਾਡੇ ਤੋਂ ਪਹਿਲਾਂ ਇਹ ਚੀਜ਼ਾਂ ਦੱਸੀਆਂ ਹੀ ਆ, ਹਾਂਜੀ, ਤੇ ਫੇਰ ਮੈਂ ਉਹੀ ਕੀਤਾ ਜੋ ਤੁਸੀਂ ਕਿਹਾ ਨਾ, ਏਦਾਂ ਹੀ ਕੀਤਾ ਤਾਂ ਜਾ ਕੇ ਮੈਨੂੰ ਪ੍ਰੋਗਰਾਮ ਲੱਭਿਆ ਤੇ ਤਾਂ ਮੈਂ ਆਇਆ, ਤੇ ਮੈਂ ਕਾਲ ਵੀ ਮੈਂ ਉਸੇ ਵੇਲੇ ਇੰਸਟੈਂਟ ਇਸੇ ਕਰਕੇ ਲਾਈ ਸੀ, ਨਹੀਂ ਤਾਂ ਖਬਰਾਂ ਤੋਂ ਪਹਿਲਾਂ ਕਾਲ ਲਾਉਣ ਦਾ ਕੋਈ ਤੁੱਕ ਨਹੀਂ ਸੀ, ਵੀ ਪਹਿਲਾਂ ਦੱਸਦਿਆਂ ਵੀ ਲਿੰਕ ਸ਼ੇਅਰ ਕਰੋ ਪਹਿਲਾਂ ਪ੍ਰੋਪਰਲੀ
0: ਜੀ,
1: ਤੇ
0: ਲਓ ਜੀ ਹੁਣ ਕਰ
1: ਇਸੇ ਕਰਕੇ ਫੇਰ ਤੁਸੀਂ ਮੈਨੂੰ ਤੁਸੀਂ ਆਪਣਾ ਗਲਤ ਕੰਮ ਚ ਲੱਗੇ ਰਹੇ, ਮੈਂ ਫੇਸ ਕਰਕੇ ਬੰਦ ਕਰਕੇ ਮੈਂ ਕਿਹਾ ਪ੍ਰੋਗਰਾਮ ਹੀ ਲੱਭਦਾ ਆ, ਇਹਨਾਂ ਨੇ ਨੀ ਮੇਰੀ ਗੱਲ ਸੁਣਨੀ, ਮੈਂ ਵਿੱਚ ਬੋਲਣ ਦੀ ਕੋਸ਼ਿਸ਼ ਵੀ ਕੀਤੀ।
0: ਅੱਛਾ ਜੀ,
1: ਹਾਂਜੀ, ਐ ਨੀ ਹੋ, ਚਲੀਏ ਖਬਰਾਂ ਵੱਲ ਨੂੰ ਚੱਲਦੇ ਆ ਜੀ। ਭਾਰੇ ਸਾਹਿਬ, ਜੋ ਨਾ ਪੋਲੀਟੀਕਲ ਪਾਰਟੀਆਂ ਦਾ ਰਿਐਕਸ਼ਨ ਆ ਲਾ ਐਂਡ ਆਰਡਰ ਤੇ
0: ਜੀ,
1: ਤੇ ਜਾਂ ਜੋ ਡਰਾਮੇਬਾਜ਼ੀ ਆ
0: ਜੀ,
1: ਤੁਸੀਂ ਯਕੀਨ ਕਰਿਓ ਕਿ ਇੱਥੇ ਦੀ ਜਿਹੜੀ ਸਾਡੀ ਦੂਜੀ ਪੀੜ੍ਹੀ ਆਉਣੀ ਹੈਗੀ ਨਾ ਜੀ, ਉਹਨਾਂ ਦਾ ਇਸ ਲੋਕਤੰਤਰ ਤੋਂ ਭਰੋਸਾ ਹੀ ਉੱਠ ਜਾਣਾ ਜੀ। ਇੰਨੇ ਇਰਰਸਪੋਂਸੀਬਲ ਹੋ ਗਏ ਆ, ਇੰਨੇ ਇਰਰਸਪੋਂਸੀਬਲ ਹੋ ਗਏ ਆ, ਤੁਸੀਂ ਲਾ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਹੈਗੀ ਆ, ਤੁਹਾਡਾ ਸਿਰਫ ਇੱਕੋ ਹੀ ਲਕਸ਼ ਰਹਿ ਗਿਆ ਹੈਗਾ ਜਾਂ ਇੱਕੋ ਹੀ ਉਦੇਸ਼ ਰਹਿ ਗਿਆ ਆ, ਉਹ ਹੈਗਾ ਆ ਸੱਤਾ ਪ੍ਰਾਪਤੀ
0: ਜੀ,
1: ਕਿ ਸੱਤਾ ਸਾਨੂੰ ਮਿਲ ਜਾਏ, ਅਸੀਂ ਲੋਕਾਂ ਦੇ ਟੈਕਸ ਪੇਅਰ ਦੇ ਪੈਸੇ ਦੇ ਉੱਤੇ ਜਿਹੜਾ ਹੈਗਾ ਆ ਜੋ ਮਰਜ਼ੀ ਜੋ ਮੂੰਹ ਕੱਢੀਏ ਉਹ ਜਿਹੜਾ ਆ ਉਹ ਪੂਰਾ ਹੋ ਜਾਏ ਜੀ
0: ਜੀ।
1: ਅਦਰਵਾਈਜ਼ ਸਰ ਜਿਹੜਾ ਹੈਗਾ ਆ, ਦੇਖੋ ਦੋ ਬੰਬ ਧਮਾਕੇ ਹੋਏ ਆ, ਉਹਨੂੰ ਅਜੇ ਪਹਿਲਾਂ ਪੂਰੀ ਤਰ੍ਹਾਂ ਉਹਦੀ ਇਨਵੈਸਟੀਗੇਸ਼ਨ, ਵੈਸੇ ਤਾਂ ਮੁੱਖ ਮੰਤਰੀ ਦਾ ਬਿਆਨ ਦੇਣਾ ਬਣਦਾ ਹੀ ਨਹੀਂ ਸੀ,
0: ਬਿਲਕੁਲ ਹੈ ਜੀ,
1: ਠੀਕ ਹੈ ਜੀ, ਪੁਲਿਸ ਅਥਾਰਟੀਜ਼ ਇਨਵੈਸਟੀਗੇਸ਼ਨ ਕਰਨ, ਥੋਰੋਲੀ ਇਨਵੈਸਟੀਗੇਸ਼ਨ ਕਰਕੇ ਫੇਰ ਕਿਸੇ ਸਿੱਟੇ ਤੇ ਪਹੁੰਚਣ ਤੇ ਫੇਰ ਬਿਆਨ ਦੇਣ ਜੀ
0: ਜੀ।
1: ਪਹਿਲਾਂ ਵੀ ਇਹਨਾਂ ਦਾ ਏਦਾਂ ਹੀ ਹੈਗਾ ਸੀਗਾ ਜੀ, ਤੁਸੀਂ ਆਈ ਐਸ ਆਈ ਨੂੰ ਵੀ ਨਾਲ ਬੁਲਾ ਲੈਣੇ ਹੈਗੇ, ਦੱਸ ਦਿੰਦੇ ਹੈਗੇ ਆ ਜੀ, ਤੇ ਦੂਜਾ ਤੁਹਾਡਾ ਮੁੱਖ ਮੰਤਰੀ ਹੈਗਾ ਆ ਉਹ ਕਹਿੰਦਾ ਭਾਜਪਾ ਦੇ ਆਉਣੇ ਹੈਗੀ ਆ, ਤੇ ਉਹਨਾਂ ਦੇ ਜਿਹੜੇ ਹੈਗੇ ਆ ਸਾਰ ਬਣਾ ਲਏ ਆ ਜੀ, ਉਹ ਸ਼ੁਰੂਆਤ ਹੋ ਗਈ। ਤੁਸੀਂ ਦੇਖੋ ਵੀ ਪੋਲੀਟੀਕਲ ਪਾਰਟੀਆਂ, ਇਟ ਮੀਨਸ ਕੱਲ ਨੂੰ ਤੁਹਾਡੀ ਕ੍ਰੈਡੀਬਿਲਿਟੀ ਕੀ ਰਹਿ ਜਾਊਗੀ
0: ਜੀ,
1: ਇਹ ਚੀਜ਼ਾਂ ਸਰ ਜਦੋਂ ਜਿਹੜਾ ਹੈਗਾ, ਮੰਨ ਲਓ ਇਹਦੇ ਵਿੱਚ ਆਈ ਐਸ ਆਈ ਦੀ ਇਨਵੋਲਵਮੈਂਟ ਮਿਲ ਜਾਂਦੀ ਹੈਗੀ ਆ, ਆਪਾਂ ਜਿਹੜਾ ਹੈਗਾ ਦੂਜੇ ਦੇਸ਼ ਦੀ ਕਿਸੇ ਏਜੰਸੀ ਦੇ ਉੱਤੇ ਜਿਹੜਾ ਹੈਗਾ ਦੋਸ਼ ਲਾਉਂਦੇ ਆ
0: ਜੀ,
1: ਅਗਲੇ ਆਪਣੇ ਡਿਫੈਂਸ ਦੇ ਵਿੱਚ ਸਾਡੇ ਮੁੱਖ ਮੰਤਰੀ ਦੀ ਸਟੇਟਮੈਂਟ ਅੱਗੇ ਕਰਨਗੇ ਜੀ,
0: ਬਿਲਕੁਲ ਹੈ ਜੀ।
1: ਇਹ ਚੀਜ਼ਾਂ ਪਤਾ ਨੀ ਕੀ ਮੈਚਿਓਰਟੀ ਜਿਹੜੀ ਹੈਗੀ ਆ, ਇੱਥੇ ਦੇ ਲੋਕ ਮੈਚਿਓਰ ਹੋ ਗਏ ਆ ਜੀ, ਤੇ ਇਹ ਲੀਡਰ ਜਿਹੜੇ ਹੈਗੇ ਆ ਨਾ ਇਹ ਇਮੈਚਿਓਰ ਆ ਜੀ।
0: ਸੈਣੀ ਸਾਹਿਬ, ਕਈ ਵਾਰ ਨਾ ਚਲੋ ਮੌਕਾ ਮਿਲਦਾ, ਤੁਸੀਂ ਜਿਹੜੀ ਆ ਗੱਲ ਕੀਤੀ ਆ ਨਾ, ਜੇ ਏਜੰਸੀਆਂ ਦਾ ਨਾਂ ਲਵਾਂਗੇ ਨਾ ਤਾਂ ਹਾਸੋ ਹੀ ਨੀ ਗੱਲ ਹੋਏਗੀ, ਜਦੋਂ ਤੁਸੀਂ ਅਸਲੀਅਤ ਦੇਖਦੇ ਹੋ ਨਾ ਏਜੰਸੀਆਂ ਕਿੱਥੇ ਤੱਕ ਜਾਂਦੀਆਂ ਨੇ, ਤੇ ਉਹ ਫੋਕੇ ਫਾਇਰ ਨੀ ਚਲਾਉਂਦੀਆਂ, ਜੇ ਉਹਨਾਂ ਨੇ ਕੁਝ ਕਰਨਾ ਹੋਵੇ ਤਾਂ ਅਗਲੇ ਫਿਰ ਚੰਗੀ ਤਰ੍ਹਾਂ ਹੀ ਕਰਦੇ ਆ ਜੀ।
1: ਬਿਲਕੁਲ ਸਰ, ਤੁਹਾਡੇ ਲਾ ਐਂਡ ਆਰਡਰ ਦੀ ਸਮੱਸਿਆ, ਤੁਹਾਡੇ ਬੇਰੁਜ਼ਗਾਰੀ ਇੰਨੀ ਹੈਗੀ ਆ ਜੀ, ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਛੋਟੇ ਛੋਟੇ ਗੈਰ ਕਾਨੂੰਨੀ ਕੰਮਾਂ ਵਾਸਤੇ ਹਾਇਰ ਹੋ ਰਹੇ ਆ
0: ਜੀ,
1: ਉਹਨਾਂ ਦੀ ਵਿਚਾਰਿਆਂ ਦੀ ਨਾ ਕੋਈ ਟ੍ਰੇਨਿੰਗ ਨਾ ਕੋਈ ਕੁਛ, ਉਹ ਇੱਕ ਅੱਧਾ ਇੰਸੀਡੈਂਟ ਏਦਾਂ ਦਾ ਕਰ ਲੈਂਦੇ ਆ, ਪੂਰੇ ਪੈਸੇ ਵੀ ਨੀ ਮਿਲੇ ਹੁੰਦੇ ਉਹਨਾਂ ਨੂੰ, ਤੇ ਉਸ ਤੋਂ ਪਹਿਲਾਂ ਹੀ ਉਹ ਟ੍ਰੈਪ ਚ ਆ ਜਾਂਦੇ ਆ, ਉਹ ਵਿਚਾਰੇ ਸਾਰੀ ਉਮਰ ਲਈ ਜਿਹੜਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਜਾਂਦੇ ਆ ਜੀ। ਉਹ ਚੀਜ਼ਾਂ ਨੂੰ ਤੁਸੀਂ ਇਗਨੋਰ ਕਰਕੇ ਜਿਹੜਾ ਹੈਗਾ ਆ ਸਿਰਫ ਆਪਣੀ ਜਿਹੜੀ ਹੈਗੀ ਆ ਭਾਜਪਾ ਦਾ ਇੱਕ ਏਦਾਂ ਦਾ ਹੂਆ ਬਣਾ ਦਿਓ ਇੱਥੇ ਪੰਜਾਬ ਦੇ ਵਿੱਚ, ਕਿਤੇ ਭਾਜਪਾ ਆ ਨਾ ਜਾਏ।
0: ਦੇਖੋ ਫਾਇਦਾ ਤਾਂ ਇਹਦੇ ਵਿੱਚ ਭਾਜਪਾ ਨੂੰ ਹੋ ਰਿਹਾ ਨਾ, ਇਹਨਾਂ ਨੂੰ ਪਤਾ ਕਿ ਅਸੀਂ ਆਉਣਾ ਨੀ ਅੱਗੇ ਆ ਨੀ ਸੋਣਾ, ਜੋ ਹਾਲਾਤ ਨੇ ਸਾਡੇ, ਲੋਕ ਤਾਂ ਹੁਣ ਰੋਡ ਦੇ ਉੱਤੇ ਖੜ ਖੜ ਕੇ ਇਹਨਾਂ ਨੂੰ ਸਵਾਲ ਕਰਨ ਲੱਗ ਗਏ ਨੇ।
1: ਸਰ ਬੇਨਤੀ ਇਹ ਹੈਗੀ ਆ, ਜਦੋਂ ਅਸੀਂ ਇਹਨਾਂ ਦੇ ਸਟੇਟਮੈਂਟ ਨੂੰ ਜਿਹੜਾ ਹੈਗਾ ਆ ਕ੍ਰਿਟੀਸਾਈਜ਼ ਕਰਦੇ ਆ, ਤੇ ਇਨਡਾਇਰੈਕਟਲੀ ਤਾਂ ਬੈਨੀਫਿਟ ਜਿਹੜਾ ਹੈਗਾ ਆ ਭਾਜਪਾ ਨੂੰ ਹੀ ਆਉਂਦਾ ਨਾ
0: ਜੀ, ਜਾਂਦਾ ਜੀ, ਬਿਲਕੁਲ ਹੈ ਜੀ।
1: ਚਾਹੇ ਕੋਈ ਐਂਕਰ ਗੱਲ ਕਰੇ, ਚਾਹੇ ਕੋਈ ਜਿਹੜਾ ਹੈਗਾ ਆ ਐਕਸਪਰਟ ਗੱਲ ਕਰੇ, ਚਾਹੇ ਕੋਈ ਵੀ ਗੱਲ ਕਰੇ
0: ਜੀ,
1: ਉਹ ਗੱਲ ਜਿਹੜੀ ਹੈਗੀ ਆ ਤੁਹਾਡੇ ਦੋ ਬੰਦਿਆਂ ਦੇ ਵਿੱਚ ਗੱਲ ਹੈਗੀ ਆ, ਤੇ ਜੇ ਜਿਹਨੂੰ ਆਪਾਂ ਝੂਠਾ ਕਹਿ ਰਹੇ ਆ ਦੂਜਾ ਤਾਂ ਆਟੋਮੈਟਿਕਲੀ ਸੱਚਾ ਬਣ ਗਿਆ ਜੀ,
0: ਬਿਲਕੁਲ ਜੀ।
1: ਉਹ ਜਦ ਕਿ ਉਹ ਇੰਨੀ ਛੇਤੀ ਕਾਹਲੀ ਕੀ ਹੁੰਦੀ ਹੈਗੀ ਆ ਸਟੇਟਮੈਂਟ ਦੇਣ ਵਾਸਤੇ ਉਹਨਾਂ ਨੂੰ ਕਹੋ ਭਾਈ ਇਨਵੈਸਟੀਗੇਸ਼ਨ ਤੁਹਾਨੂੰ ਕੋਈ ਪੁੱਛਦਾ ਵੀ ਆ ਕੋਈ ਨਿੱਜੀ ਇਨਵੈਸਟੀਗੇਸ਼ਨ ਹੋ ਜਾਂਦੀ ਆ ਉਹ ਤੋਂ ਬਾਅਦ ਜਿਹੜਾ ਹੈਗਾ ਆ ਦੱਸ ਦਿੰਦੇ ਹੈਗੇ ਆ ਤੁਸੀਂ ਦੂਜੀ ਪਾਰਟੀ ਆਪਣੀ ਆਪੋਨੈਂਟ ਪਾਰਟੀ ਦੇ ਉੱਤੇ ਜਿਹੜਾ ਹੈਗਾ ਆ ਹੁਣ ਇਹਦਾ ਮਤਲਬ ਇਹ ਆ ਹੁਣ ਕੱਲ ਪਰਸੋਂ ਦੀ ਜਿਹੜੀ ਆ ਜਦੋਂ ਦਾ ਇਹ ਚੱਲਿਆ ਆ ਕੰਮ ਪਹਿਲਾਂ ਤਾਂ ਉਹਨਾਂ ਨੇ ਹਾਈਪ ਬਣਾਈ ਜੀ ਆਪਣੀ ਬੰਗਾਲ ਜਿੱਤ ਕੇ ਆ ਗਏ ਲਓ ਜੀ ਹੁਣ ਪੰਜਾਬ ਦੀ ਵਾਰੀ ਆ ਜੀ ਏਦਾਂ ਕਰਕੇ ਆ ਦੇਖੋ ਜੀ ਅਕਾਲੀ ਦਲ ਵੀ ਇਰਰੈਲੇਵੈਂਟ ਕਰ ਦਿੱਤਾ ਦੋ ਚਾਰ ਦਿਨ ਹੋ ਗਏ ਆ ਤੇ ਨਾ ਜਿਹੜਾ ਹੈਗਾ ਜਾਂ ਕਾਂਗਰਸ ਦੀ ਗੱਲ ਹੁੰਦੀ ਆ ਗੱਲ ਕਿਹਦੀ ਹੁੰਦੀ ਆ ਜੀ ਇਹਨਾਂ ਦੀ ਹੁੰਦੀ ਆ ਤੇ ਜਾਂ ਭਾਜਪਾ ਦੀ ਹੁੰਦੀ ਆ ਜੀ ਸੋ ਇਸ ਕਰਕੇ ਜਿਹੜਾ ਆ ਇਹ ਗਲਤ ਜੋ ਕਰ ਰਹੇ ਹੈਗੇ ਆ ਗਲਤ ਕਰ ਰਹੇ ਆ ਇਹਦਾ ਲੌਂਗ ਰਨ ਇਹਦੇ ਨਤੀਜੇ ਮਾੜੇ ਹੀ ਹੋਣੇ ਆ ਲੋਕਤੰਤਰ ਵਾਸਤੇ ਇਹ ਕੋਈ ਸ਼ੁਭ ਸੰਕੇਤ ਨਹੀਂ ਹੈ
0: ਬਿਲਕੁਲ ਹੈ ਜੀ ਜੀ
1: ਹਾਂਜੀ ਦੂਜਾ ਜਿਹੜਾ ਹੈਗਾ ਆ ਮਾਨ ਸਾਹਿਬ ਜਿਹੜੀਆਂ ਫੇਰ ਬੇਅਦਬੀ ਦੇ ਉੱਤੇ ਜਿਹੜੇ ਬਿਆਨ ਦੇ ਰਹੇ ਹੈਗੇ ਆ ਜੀ ਵੀ ਬੇਅਦਬੀ ਕਾਨੂੰਨ ਦੇ ਉੱਤੇ ਆਪਣੀ ਪਿੱਠ ਤਖ਼ਤ ਪਾ ਰਹੇ ਆ ਤੇ ਸ਼ੁਕਰਾਨਾ ਯਾਤਰਾ ਕੱਢ ਰਹੇ ਆ ਜੀ
0: ਬਿਲਕੁਲ ਹੈ ਜੀ
1: ਸਰ ਸ਼ੁਕਰਾਨਾ ਜਦ ਕਿ ਤੁਹਾਨੂੰ ਪਤਾ ਆ ਵੀ ਸਿੱਖਾਂ ਦਾ ਇੱਕ ਵੱਡਾ ਵਰਗ ਜਿਹੜਾ ਆ ਉਹ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਰਿਹਾ ਜੀ ਕਿ ਜੋ ਤੁਹਾਡੇ ਕਾਨੂੰਨ ਦੀ ਵਰਡਿੰਗ ਆ ਤੇ ਜੋ ਤੁਸੀਂ ਜਿਹੜਾ ਹੈਗਾ ਤੁਸੀਂ ਤਾਂ ਸਰ ਇੱਥੇ ਤੁਸੀਂ ਸ਼ਾਇਦ ਦੇਖਿਆ ਹੋਣਾ ਵੀ ਹਮੀਰ ਸਿੰਘ ਹੋਣਾ ਦੇ ਨਾਲ ਕੇਰ ਸਿੰਘ ਹੋਣੀ ਆਉਂਦੇ ਹੁੰਦੇ ਆ ਉੱਥੇ ਪ੍ਰੋਗਰਾਮ ਉਹਨਾਂ ਦਾ ਕਰਦੇ ਹੁੰਦੇ ਉਹ ਕੇਰ ਸਿੰਘ ਹੋਣੀ ਜਿਹੜੇ ਹੈਗੇ ਆ ਉਹ ਸਿੱਖ ਬੁੱਧੀਜੀਵੀ ਦੇ ਤੌਰ ਤੇ ਉਹਨਾਂ ਨੂੰ ਵੀ ਕਮੇਟੀ ਦਾ ਮੈਂਬਰ ਬਣਾਇਆ ਸੀ ਜਿਹਦੇ ਵਿੱਚ ਹਾਂਜੀ ਉਹਨਾਂ ਦਾ ਵੀ ਮਤ ਇਹ ਸੀਗਾ ਕਿ ਭਾਈ ਇਹ ਕਾਨੂੰਨ ਜਿਹੜਾ ਹੈਗਾ ਸਾਨੂੰ ਤਾਂ ਮਤਲਬ ਵਧੇਰੇ ਚ ਰੱਖਿਆ ਜੇ ਸਾਨੂੰ ਮਤਲਬ ਪੁੱਛ ਲੈਂਦੇ ਤੇ ਅਸੀਂ ਇਹੋ ਜਿਹਾ ਜਿਹੜਾ ਹੈਗਾ ਜੇ ਇਹੀ ਕੁਛ ਕਰਨਾ ਸੀ ਤੇ ਇਹ ਵੀ ਤਾਂ ਮੈਂ ਵੀ ਇਹੀ ਸੁਝਾਅ ਦਿੱਤਾ ਸੀ ਕਿ ਤੁਸੀਂ ਜਿਹੜਾ ਆ ਕਿ ਕਸਟੋਡੀਅਨ ਵਰਡ ਕਿਉਂ ਲਿਖਣਾ ਸੀ ਜੀ ਕਸਟੋਡੀਅਨ ਤਾਂ ਮਤਲਬ ਹੋ ਗਿਆ ਵੀ ਹਾਂ ਜੀ ਜਿਹਦੀ ਕਸਟਡੀ ਚ ਆ ਗੁਰੂ ਸਾਹਿਬ ਕਿਸੇ ਦੀ ਕਸਟਡੀ ਚ ਹੋ ਸਕਦੇ ਹੈਗੇ ਅਸੀਂ ਤਾਂ ਗੁਰੂ ਦੀ ਕਸਟਡੀ ਚ ਹੋ ਸਕਦੇ ਹਾਂ ਜੀ ਹਾਂਜੀ ਅਸੀਂ ਤਾਂ ਗੁਰੂ ਦੀ ਕਸਟਡੀ ਮੰਗਦੇ ਹੈਗੇ ਆ ਵੀ ਹਾਂਜੀ ਗੁਰੂ ਸਾਹਿਬ ਸਾਨੂੰ ਆਪਣੀ ਸ਼ਰਨ ਚ ਲੈ ਲਓ ਹਾਂਜੀ ਗੁਰੂ ਤੇ ਕਿੱਦਾਂ ਦਾ ਡੋਮੀਨੈਂਸ ਤੁਸੀਂ ਕਰ ਲੋਗੇ ਕਿ ਇੱਕ ਜਿਹੜਾ ਹੈਗਾ ਤੁਸੀਂ ਤਾਂ ਮਤਲਬ ਮੈਂ ਆਈ ਐਮ ਸੋਰੀ ਟੂ ਸੇ ਤੁਸੀਂ ਤਾਂ ਗੁਰੂ ਨੂੰ ਇੱਕ ਕਿਤਾਬ ਬਣਾ ਦਿੱਤਾ ਇੱਕ ਪੁਸਤਕ ਬਣਾ ਦਿੱਤਾ ਜੀ ਔਰ ਤੁਸੀਂ ਉਹਦੀ ਲੈਂਗੁਏਜ ਦੇਖ ਲਓ ਸਾਰੀ ਹੁਣ ਮਾਨ ਸਾਹਿਬ ਕਹਿੰਦੇ ਆ ਵੀ ਹਾਂ ਜੀ ਜੇ ਕੋਈ ਬੰਦਾ ਮਾਨਸਿਕ ਤੌਰ ਤੇ ਤਾਂ ਹੋਊਗਾ ਸਰ ਤੁਸੀਂ ਵੀ ਐਕਟ ਪੜ੍ਹ ਲਿਆ ਸੀਗਾ ਤੇ ਮੈਂ ਵੀ ਪੜ੍ਹ ਲਿਆ ਸੀ
0: ਬਿਲਕੁਲ
1: ਹੈ ਜੀ ਉਹਦੇ ਵਿੱਚ ਤਾਂ ਕਿਤੇ ਹੈ ਨੀ ਇਹ ਕੁਛ ਲਿਖਿਆ ਆ ਜੀ ਹਾਂ ਇਹ ਜਰੂਰ ਲਾਸਟ ਵਿੱਚ ਲਿਖ ਦਿੱਤਾ ਕਿ ਸਟੇਟ ਇਹਦੇ ਵਾਸਤੇ ਜਿਹੜਾ ਹੈਗਾ ਆ ਵੱਖਰੇ ਰੂਲ ਫਰੇਮ ਕਰ ਸਕਦੀ ਹੈਗੀ ਆ ਰੂਲ ਤੁਸੀਂ ਅਜੇ ਫਰੇਮ ਕੀਤਾ ਕੋਈ ਨੀ ਜਵਾਨੀ ਤੁਹਾਡਾ ਲਾ ਚੱਲਦਾ ਆ ਜਵਾਨੀ ਤੋਂ ਤੁਸੀਂ ਦੱਸ ਦਿਓ ਅੱਜ ਜਿਹੜਾ ਹੈਗਾ ਕੋਈ ਮਾਨਸਿਕ ਤੌਰ ਤੇ ਕਰ ਦਿੰਦਾ ਹੈਗਾ ਤੇ ਤੁਸੀਂ ਉਹਦੇ ਜਿਹੜੇ ਹੈਗੇ ਘਰਦਿਆਂ ਨੂੰ ਕਿਹੜੀ ਐਕਟ ਦੀ ਇਸੇ ਐਕਟ ਦੀ ਕਿਹੜੀ ਧਾਰਾ ਥੱਲੇ ਬੁੱਕ ਕਰੋਗੇ ਜੀ ਉਹਦੇ ਵਿੱਚ ਤਾਂ ਕਿਸੇ ਧਾਰਾ ਥੱਲੇ ਹੈ ਨੀਗਾ ਜੀ ਧਾਰਾ 4 ਜਿਹੜੀ ਹੈਗੀ ਆ ਉਹ ਇੰਨੀ ਖਤਰਨਾਕ ਆ ਜੀ ਉਹਦੇ ਵਿੱਚ ਹੈਗਾ ਤੁਸੀਂ ਜਿਹੜਾ ਇੱਕ ਮਰਿਆਦਾ ਦੇ ਅਨੁਸਾਰ ਜੇ ਕੋਈ ਨਹੀਂ ਰੱਖ ਰਿਹਾ ਹੈਗਾ ਆ ਤੇ ਉਹਦੇ ਉਹ ਬੇਅਦਬੀ ਹੈਗੀ ਆ ਜੀ
0: ਤੇ
1: ਕੀ ਮਰਿਆਦਾ ਆ ਕੀ ਹੈਗੀ ਆ ਜੀ ਹੂ ਵਿਲ ਟੈਲ ਇਹ ਪੁਲਿਸ ਦੱਸੇਗੀ ਕਿ ਮਰਿਆਦਾ ਦਾ ਤਹਿਤ ਹੈਗਾ ਆ ਜਾਂ ਨਹੀਂ ਹੈਗਾ ਜੀ
0: ਨਹੀਂ ਉੱਥੇ ਫਸਣ ਦਾ ਇਹਨਾਂ ਨੇ ਮੌਕਾ ਆਪ ਭਾਲ ਲਿਆ ਨਾ ਦੇਖੋ ਉਹਨਾਂ ਨੇ ਖਰੜਾ ਮੰਗਿਆ ਸੀ ਪਹਿਲਾਂ ਆਪਣੇ ਐਸ ਜੀ ਪੀ ਸੀ ਜਾਂ ਅਕਾਲ ਤਖ਼ਤ ਨੂੰ ਇਹਨਾਂ ਦਾ ਰਿਸਪੋਂਸ ਬਣਦਾ ਸੀ ਕਿਉਂ ਮੇਨ ਤਾਂ ਉਹੀ ਸੰਸਥਾ ਹੈਗੀ ਨਾ ਸਾਡੀਆਂ ਜਿੰਨੀਆਂ ਵੀ ਨੇ ਤਾਂ ਉਥੋਂ ਹੀ ਸਾਰਾ ਕੁਝ ਲਾਗੂ ਹੁੰਦਾ ਸਿੱਖ ਧਰਮ ਦੇ ਵਿੱਚ ਜੋ ਵੀ ਹੁੰਦਾ ਘੱਟੋ ਘੱਟ ਉਹਨਾਂ ਨੂੰ ਖਰੜਾ ਹੀ ਭੇਜ ਦਿੰਦੇ
1: ਭਾਰੇ ਸਾਹਿਬ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਕਾਲ ਦੇ ਵਿੱਚ ਕੰਮ ਕੀਤਾ ਆ ਤਾਂ ਕਿ ਜਿਹੜੇ ਹੈਗੇ ਆ ਉਹ ਬੇਅਦਬੀ ਵਾਲੇ ਜਿਹੜੇ ਆ ਕੇਸ ਜਿਹੜਾ ਦੇ ਵਿੱਚ ਕੱਖ ਨਹੀਂ ਕਰ ਸਕੇ ਉਹਦੇ ਤੇ ਜਿਹੜਾ ਆ ਪਰਦਾ ਪਾਇਆ ਜਾ ਸਕੇ ਜੀ
0: ਬਿਲਕੁਲ
1: ਉਹ ਕਿੱਥੇ ਗਈਆਂ ਸਿੱਟ ਕਿੱਥੇ ਗਿਆ ਐਵੀਡੈਂਸ ਕਿੱਥੇ ਗਏ 10 ਦਿਨਾਂ ਦੇ ਵਿੱਚ ਜੋ ਦੋਸ਼ੀ ਸਲਾਖਾਂ ਪਿੱਛੇ ਹੈਂਜੀ ਜਿਸ ਕੇਸ ਦੇ ਵਿੱਚ ਜਿਹੜਾ ਹੈਗਾ ਆ ਐਪਰੈਂਟਲੀ ਸਾਰਾ ਕੁਛ ਹੈਗਾ ਸੀ ਕ੍ਰਿਸਟਲ ਕਲੀਅਰ ਸੀਗਾ ਕਿ ਹਾਂ ਜੀ ਉਹਦੀਆਂ ਤਾਰਾਂ ਜਿਹੜੀਆਂ ਹੈਗੀਆਂ ਸੀ ਉਹ ਡੇਰੇ ਦੇ ਨਾਲ ਜੁੜਦੀਆਂ ਸੀ ਡੇਰਾ ਮੁਖੀ ਦੀ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਸੀ ਉਹਦੇ ਬਾਰੇ ਤਾਂ ਇਹਨਾਂ ਨੇ ਕੀਤਾ ਕੁਛ ਨੀ ਜੀ
0: ਬਿਲਕੁਲ
1: ਕੇਸ ਸਾਰੇ ਜਿਹੜੇ ਹੈਗੇ ਉਹ ਚੰਡੀਗੜ੍ਹ ਸ਼ਿਫਟ ਹੋ ਗਏ ਜੀ ਉਹਦੇ ਤੇ ਇਹਨਾਂ ਨੇ ਕੋਈ ਏਦਾਂ ਜ਼ਿਆਦਾ ਅਪੋਜ਼ ਨਹੀਂ ਕੀਤਾ ਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਆਪਣੇ ਨਾ ਮਤਲਬ ਗਲਤੀ ਨੂੰ ਕਵਰ ਕਰਨ ਵਾਸਤੇ ਜਾਂ ਆਪਣੀ ਜਿਹੜੀ ਲੈਪਸ ਸੀਗੀਆਂ ਉਹਨੂੰ ਕਵਰ ਕਰਨ ਵਾਸਤੇ ਇਹਨਾਂ ਨੇ ਕਾਹਲੀ ਦੇ ਵਿੱਚ ਜਿਹੜਾ ਇਹ ਲਿਆਂਦਾ ਇਹ ਆਪ ਵੀ ਕਨਫਿਊਜ਼ਡ ਸੀ
0: ਬਿਲਕੁਲ
1: ਕਿਦਾਂ ਕੀਤਾ ਜਾਵੇ ਤੇ ਕਿਸ ਤਰੀਕੇ ਨਾਲ ਕੀਤਾ ਜਾਵੇ ਇਹਨਾਂ ਨੂੰ ਆਪ ਨੀ ਸੀ ਪਤਾ ਜੀ।
0: ਜੀ ਬਿਲਕੁਲ
1: ਉਹ ਹੁਣ ਜਿਹੜਾ ਹੈਗਾ ਕਰਕੇ ਹੁਣ ਇਹ ਪਿੱਠ ਤਪਤ ਪਾ ਕੇ ਆਪਣੇ ਆਪ ਨੂੰ ਜਸਟੀਫਾਈ ਕਰ ਰਹੇ ਹੈਗੇ ਆ ਜੀ, ਜਦ ਕਿ SGPC ਨੂੰ ਆਪ ਸਰ ਦੇਖੋ ਇਸ ਮਸਲੇ ਦੇ ਉੱਤੇ ਸਾਰੇ ਕਨਫਿਊਜ਼ਡ ਸੀ ਕਿਉਂਕਿ ਇੱਕ ਪ੍ਰਜ਼ੰਪਸ਼ਨ ਬਣਾ ਲੈਣੀ ਸੀ ਕਿ ਜੇ ਕੋਈ ਬੰਦਾ ਹੈਗਾ ਆ ਇਸ ਐਕਟ ਦਾ ਵਿਰੋਧ ਕਰੂਗਾ ਤੇ ਕਹਿਣਾ ਹਾਂ ਤੂੰ ਦੱਸ ਤੂੰ ਗੁਰੂ ਨਾਲ ਆ ਕਿ ਤੂੰ ਬੇਅਦਬੀ ਕਰਨ ਵਾਲਿਆਂ ਦੇ ਨਾਲ ਆ, ਹੈ ਜੀ ਤੂੰ ਨੀ ਚਾਹੁੰਦਾ ਉਹਨਾਂ ਨੂੰ ਸਜ਼ਾ ਮਿਲੇ ਬੇਅਦਬੀ ਕਰਨ ਵਾਲਿਆਂ ਨੂੰ, ਉਹ ਭਾਈ ਤੁਸੀਂ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਣੀ ਅਲੱਗ ਚੀਜ਼ ਹੈਗੀ ਆ, ਤੁਸੀਂ ਇਹ ਤਾਂ ਦੇਖੋ ਕਿ ਤੁਹਾਡੇ ਗੁਰੂ ਦਾ ਸਤਿਕਾਰ ਤੁਹਾਡੇ ਤੱਕ ਤਾਂ ਰਹੇ ਤਾਂ ਇਹ ਪਬਲਿਕਲੀ ਤਾਂ ਰਹੇ, ਤੁਸੀਂ ਤਾਂ ਪੁਲਿਸ ਇਨਵੋਲਵ ਕਰ ਲਈ ਹੈਗੀ ਆ, ਜਦੋਂ ਤੁਸੀਂ ਪੁਲਿਸ ਇਨਵੋਲਵ ਕਰ ਲਈ ਉਹ ਤੋਂ ਬਾਅਦ ਸਾਰੀਆਂ ਲਾਅ ਦੀਆਂ ਜਿਹੜੀਆਂ ਹੈਗੀਆਂ ਆ ਇਹ ਆਪਣੇ ਧਾਰਾ ਹੈਗੀਆਂ ਉਹ ਲਾਗੂ ਹੋਣੀਆਂ ਹੈ ਜੀ, ਪ੍ਰੋਸੀਜਰਲ ਧਾਰਾ ਜਿਹੜੀਆਂ ਹੁੰਦੀਆਂ ਜੀ।
0: ਇੱਥੇ ਸੈਣੀ ਸਾਹਿਬ ਜਿਹੜੀ ਗੱਲ ਤੁਸੀਂ ਇਹ ਕੀਤੀ ਹੈ ਬੜੇ ਪਤੇ ਦੀ ਹੈ, ਇਹਦੇ ਵਿੱਚ ਦੇਖੋ ਹੁਣ ਰਾਮ ਰਹੀਮ ਦਾ ਜਿੱਦਾਂ ਉਹਨੇ ਧਮਕੀ ਲਿਖੀ ਪੋਸਟਰ ਲਾਏ ਸੀ ਉਹ ਹੁਣ ਕਸਟਡੀ ਦੇ ਵਿੱਚ, ਜੇ ਆਪਾਂ ਕਾਨੂੰਨੀ ਭਾਸ਼ਾ 'ਚ ਜੋ ਇਹਨਾਂ ਨੇ ਲਿਖਿਆ ਤੇ ਕਸਟਡੀ ਦੇ ਵਿੱਚ ਤਾਂ ਫਿਰ ਉਹ ਰਾਮ ਰਹੀਮ ਦੇ ਜਾਂ ਉਹਨਾਂ ਉਹਦੇ ਵਿਅਕਤੀਆਂ ਦੇ ਅੰਡਰ ਹੀ ਸੀ ਨਾ ਜੋ ਫਿਲਮ ਅੱਗੇ ਸਾਹਮਣੇ ਆਉਂਦੀ ਹੈ, ਤਾਂ ਫਿਰ ਉਹਦਾ ਦੋਸ਼ੀ ਤਾਂ ਤੁਹਾਨੂੰ ਉਹਨੂੰ ਫਿਰ ਲਿਆਉਣਾ ਚਾਹੀਦਾ ਭਈ ਜਵਾਬਦੇਹੀ ਜਿੱਦਾਂ ਤੁਸੀਂ ਕੀਤੀ ਹੈ ਕਰਨੀ ਚਾਹੀਦੀ ਉਸ ਦੇ ਵਿੱਚ ਜਵਾਬਦੇਹੀ ਤਾਂ
1: ਸਰ ਉਹ ਸਾਰਾ ਕੁਛ ਲੈਪਸ ਹੋ ਗਿਆ, ਇਹਨਾਂ ਨੇ ਕੀਤਾ ਕੱਖ ਨੀ ਉਹਦੇ ਵਿੱਚ ਜੀ, ਅਗਲੇ ਕੇਸ ਵੀ ਟ੍ਰਾਂਸਫਰ ਕਰਾ ਕੇ ਲੈ ਗਏ ਚੰਡੀਗੜ੍ਹ, ਇਹਨਾਂ ਦੇ ਤਾਂ ਹੱਥੋਂ ਨਿਕਲ ਗਿਆ ਸਾਰਾ ਕੁਛ ਜੀ।
0: ਉਹਨੂੰ ਜਿਹੜਾ ਹੈਗਾ ਮੇਰਾ ਕਹਿਣ ਦਾ ਮਤਲਬ ਹੈ ਫਿਰ ਉਹ ਜਿੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਲਿਆ ਆ ਫਿਰ ਉਹ ਤਾਂ ਦੋਸ਼ੀ ਤਾਂ ਉਹ ਗੁਰੂ ਘਰ ਜਾਂ ਉਹ ਜਿਸ ਸਥਾਨ ਤੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਉਸ ਸਮੇਂ ਦੇ ਵਿੱਚ ਲਿਆ, ਫਿਰ ਦੋਸ਼ੀ ਤਾਂ ਰਾਮ ਰਹੀਮ ਤਾਂ ਫਿਰ ਨਿਰਦੋਸ਼ੀ ਸਾਬਤ ਕਰ ਦਿੱਤਾ ਇਹਨਾਂ ਨੇ।
1: ਬਿਲਕੁਲ ਜੀ, ਕਸਟਡੀ ਚੋ ਜਿਲ੍ਹਾ ਦੀ ਚੋ ਚਲਾ ਗਿਆ ਹੈਗਾ ਜਿਹੜਾ ਕਸਟੋਡੀਅਨ ਸੀਗਾ ਉਹ ਰਿਸਪੋਨਸੀਬਲ ਹੋਊਗਾ, ਜੇ ਕਸਟੋਡੀਅਨ ਰਿਸਪੋਨਸੀਬਲ
0: ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈ
1: ਤੇ ਜਿਹੜਾ ਲੈ ਕੇ ਚੱਲ ਗਿਆ ਹੈਗਾ ਉਹ ਰਿਸਪੋਨਸੀਬਲ ਨਹੀਂ ਜੀ।
0: ਜੀ
1: ਸੋ ਇਹ ਮਾਮਲੇ ਕੰਪਲੀਕੇਟਡ ਸੀਗੇ, ਧਰਮ ਨਾਲ ਰਿਲੇਟਡ ਸੀਗੇ ਅਜੇ ਕਿ ਸਰ ਇਹਦੇ ਤੇ ਆ ਜਿਹੜੀ ਆਹ ਸ਼ੁਕਰਾਨਾ ਯਾਤਰਾ ਇਹਨਾਂ ਨੂੰ ਕੱਢਣੀ ਨੀ ਸੀ ਚਾਹੀਦੀ ਜੀ, ਜਦ ਤੁਹਾਡਾ ਜਿਹੜਾ ਇਹ ਕਾਨੂੰਨ ਆਲਰੇਡੀ ਅੰਡਰ ਚੈਲੰਜ ਹੈਗਾ ਆ ਜੀ, ਤੁਸੀਂ ਕਾਹਦੇ ਵਾਸਤੇ ਸਟੇਟ ਦਾ ਪੈਸਾ ਫੂਕਦੇ ਹੈਗੇ ਆ ਜੀ, ਅੱਗੇ ਤੁਸੀਂ ਸਪੈਸ਼ਲ ਸੈਸ਼ਨ ਸੱਦ ਸੱਦ ਕੇ ਜਿਹੜਾ ਹੈਗਾ ਕੋਈ ਉਹ ਜਿਹੜਾ 25 ਦੇ ਵਿੱਚ ਪਾਸ ਕੀਤਾ ਐਕਟ ਉਹਦਾ ਕੀ ਕੀਤਾ?
0: ਬਿਲਕੁਲ
1: ਹੈ ਜੀ, ਸਰਵ ਧਰਮ ਵਾਲਿਆਂ ਦਾ ਜਿਹੜਾ ਹੈਗਾ ਸੀਗਾ ਸਰਵ ਧਰਮ ਗ੍ਰੰਥ ਜਿਹੜਾ ਤੁਸੀਂ ਬਣਾਇਆ ਸੀ ਉਹਦਾ ਕੀ ਕੀਤਾ ਜੀ? ਉਹ ਸਿਲੈਕਟ ਕਮੇਟੀ ਕੋ ਗਿਆ ਜਾਂ ਅਜੇ ਤੱਕ ਤਾਂ ਆਇਆ ਨੀ? ਉਸ ਸੈਸ਼ਨ ਤੇ ਵੀ ਪੈਸੇ ਲੋਕਾਂ ਦੇ ਖਰਚੇ ਸੀ ਤੁਸੀਂ ਫੂਕੇ ਸੀ।
0: ਬਿਲਕੁਲ
1: ਉੱਥੇ ਅੱਛਾ ਫੇਰ ਜਿਹੜਾ ਇਹ ਤਾਂ ਤੁਸੀਂ ਜਿਹੜਾ 2008 ਦੇ ਵਿੱਚ ਅਕਾਲੀਆਂ ਵੱਲੋਂ ਪਾਸ ਕੀਤਾ ਹੈ ਪਬਲੀਕੇਸ਼ਨ ਦੇ ਵਾਸਤੇ ਇੱਕ ਰੂਲ ਬਣਾਏ ਸੀ ਵੀ ਕੋਈ ਬੰਦਾ ਬਾਹਰ ਹੋਰ ਪਬਲਿਸ਼ ਨਾ ਕਰ ਸਕੇ, ਤੁਸੀਂ ਉਹਦੇ ਵਾਸਤੇ ਉਹ ਉਸ ਕੇਸ ਦੇ ਵਿੱਚ ਸਰ ਪਬਲੀਕੇਸ਼ਨ ਦੇ ਵਿੱਚ ਤਾਂ ਇਹ ਵੀ ਜੋ ਕੋਈ ਪਬਲਿਸ਼ ਕਰਦਾ ਸੀ SGPC ਕੰਪਲੇਂਟ ਦਊਗੀ ਤੇ ਉਹ ਬੰਦੇ ਨੂੰ ਜਿਹੜਾ ਹੈਗਾ ਆ ਟਰਾਈ ਕੀਤਾ ਜਾ ਸਕਦਾ ਹੈਗਾ ਕਿ ਹਾਂ ਜੀ ਭਾਈ ਇਹ ਪਬਲਿਸ਼ ਕਰਦਾ ਜੀ ਆਪਣੇ, ਉਹ ਗੱਲ ਕੁਛ ਹੋਰ ਸੀ, ਉਹਨੂੰ ਤੁਸੀਂ ਇਹਦੇ ਨਾਲ ਲਿੰਕ ਕਰਕੇ ਤੇ ਇਹ ਜਿਹੜਾ ਹੈਗਾ ਇਹ ਐਕਟ ਬਣਾ ਦਿੱਤਾ ਜੀ। ਬੀਂਗ ਸਿੱਖ ਸਰ ਹਰ ਇੱਕ ਬੰਦਾ ਜਿਹੜਾ ਹੈਗਾ ਸਮਝਦਾ ਰਿਹਾ ਉਹਨੂੰ ਇਹਦੀ ਭਾਸ਼ਾ ਤੇ ਇਹਦੇ ਜਿਹੜਾ ਹੈਗਾ ਆ ਸਾਰੇ ਜਿਹੜੇ ਇਹਦੇ ਪ੍ਰੋਵੀਜ਼ਨ ਆ ਉਹਨਾਂ ਤੇ ਇਤਰਾਜ਼ ਹੋਊਗਾ ਹੀ ਹੋਊਗਾ ਜਿਹੜਾ ਥੋੜੀ ਬਹੁਤੀ ਵੀ ਸਮਝ ਰੱਖਦਾ।
0: ਬਿਲਕੁਲ ਹੈ ਜੀ,
1: ਬਾਕੀ ਜਿਹੜੇ ਬੰਦੇ ਟਾਵਰ ਟੂਵਰ ਤੇ ਚੜ੍ਹਨ ਵਾਲੇ ਹੈਗੇ ਉਹਨਾਂ ਨੂੰ ਤੁਸੀਂ ਸੈਟਿਸਫਾਈ ਕਰਨ ਵਾਸਤੇ ਜੋ ਕਰਦੇ ਆ ਉਹ ਠੀਕ ਗੱਲ ਹੈਗੀ ਆ ਜੀ, ਉਹ ਸੈਟਿਸਫਾਈ ਹੋ ਸਕਦੇ ਹੈਗੇ ਆ, ਉਹ ਵੀ ਆਪਣੀ ਜਿਹੜੀ ਹੈਗੀ ਆ ਉਹ ਵੀ ਜਿਹੜੇ ਆਪਣੀ ਬਹੁਤੀ ਖੁਸ਼ੀ ਨੀ ਜ਼ਾਹਰ ਕਰਦੇ ਜੀ। ਹਾਂਜੀ ਅੱਜ ਮੈਂ ਇੱਕ ਹੋਰ ਰੀਲ ਦੇਖ ਲਈ ਜੀ ਕਿ ਜਿਹੜੇ ਬਾਬਾ ਜੀ ਉੱਥੇ ਚੜੇ ਸੀਗੇ ਜੀ ਟਾਵਰ ਤੇ, ਉਹ ਪਹਿਲਾਂ ਕੰਗਣਾ ਦੀ ਫਿਲਮ ਵਾਸਤੇ ਚੜਨਾ ਚਾਹੁੰਦੇ ਸੀਗੇ ਜੀ, ਉਹਨਾਂ ਨੂੰ ਆਈਡੀਆ ਕਿਸੇ ਹੋਰ ਨੇ ਦਿੱਤਾ ਜੀ ਵੀ ਭਾਈ ਤੂੰ ਜੇ ਚੜਨਾ ਹੀ ਆ ਟਾਵਰ ਤੇ, ਆਖੇ ਮੈਂ ਕੰਗਣਾ ਦੀ ਫਿਲਮ ਨੀ ਚੱਲਣ ਦੇਣੀ ਇਸ ਕਰਕੇ ਮੈਂ ਟਾਵਰ ਤੇ ਲੱਗਾ ਚੜਨ, ਉਹ ਕਹਿੰਦੇ ਜੀ ਤੂੰ ਮਤਲਬ ਚੜਨਾ ਹੀ ਹੈਗਾ ਤੇ ਫੇਰ ਤੂੰ ਕੋਈ ਮੁੱਦਾ ਤਾਂ ਵਧੀਆ ਰੱਖ ਹਾਂਜੀ ਉਹ ਟਾਵਰ ਤੇ ਚੜਨ ਦਾ, ਤਾਂ ਜੇ ਇਹ ਗੱਲਾਂ ਸੱਚੀਆਂ ਸਰ ਮੈਂ ਤੁਹਾਨੂੰ ਭੇਜ ਦਊਗਾ ਉਹ ਜਿਹੜੀ ਹੈਗੀ ਆ ਵੀਡੀਓ ਜਿਹੜੇ ਬੰਦੇ ਉਹ ਹਾਂਜੀ ਉਹ ਕਹਿੰਦੇ ਫਿਰ ਮਤਲਬ ਜਿਹੜਾ ਹੈਗਾ ਉਹ ਬੰਦੇ ਨੇ ਕਾਫੀ ਦੇਰ ਦੋ ਬੰਦੇ ਸੀ ਇਹ ਜਿਹਨੇ ਆਈਡੀਆ ਦਿੱਤਾ ਸੀ ਉਹਨਾਂ ਨੇ ਕਾਫੀ ਦੇਰ ਜਿਹੜਾ ਹੈਗਾ ਆ ਥੱਲੇ ਇਹ ਆਪਣਾ ਇਹਨੂੰ ਮੈਨੇਜ ਕੀਤਾ ਤੇ ਉੱਥੇ ਖਰਚਾ ਕਰਦੇ ਰਹੇ ਜੀ, ਉਹ ਬਾਅਦ ਦੇ ਵਿੱਚ ਉਹ ਤੋਂ ਜਿਹੜਾ ਹੈਗਾ ਆ ਫੌਜੀ ਸਾਹਿਬ ਨੇ ਸੋਚਿਆ ਕਿ ਕਿਤੇ ਇਹ ਨਾ ਕੰਮ ਹੋਵੇ ਵੀ ਇਹ ਬੰਦਾ ਮੇਰਾ ਭੇਤ ਖੋਲਦੇ, ਉਹਨਾਂ ਤੇ ਕਹਿੰਦੇ ਐਲੀਗੇਸ਼ਨ ਲਾ ਤੇ ਇਸ ਚੀਜ਼ ਦੇ ਕਿ ਮੈਨੂੰ ਨੀ ਪਤਾ ਪਈ ਇਹ ਸੱਚ ਕੀ ਹੈ ਜਾਂ ਝੂਠ ਕੀ ਆ, ਮੈਂ ਜੋ ਉਹ ਜਿਹੜੀ ਵੀਡੀਓ ਦੇਖੀ ਉਹ ਮੈਂ ਦੇਖੀ ਉਹ ਮੈਂ ਤੁਹਾਨੂੰ ਦੱਸ ਰਿਹਾ ਜੀ, ਤੇ ਇਹਨਾਂ ਨੇ ਉਹ ਐਲੀਗੇਸ਼ਨ ਪੈਸਿਆਂ ਦੇ ਲਾ ਕੇ ਗਾਵਾਂ ਦੇ ਤੇ ਉਹ ਤੇ ਉਹਨਾਂ ਨੂੰ ਜਿਹੜਾ ਹੈਗਾ ਆ ਉੱਥੋਂ ਫਾਰਗ ਕਰ ਦਿੱਤਾ ਤੇ ਉੱਥੇ ਜਿਹੜਾ ਆਗੂ ਪਾਈ ਹੋਰ ਬੰਦਿਆਂ ਨੇ ਕਰ ਲਿਆ, ਹੈਂਡ ਹਾਈਜੈਕ ਹੋਰ ਬੰਦਿਆਂ ਨੇ ਕਰ ਲਿਆ ਜੀ। ਮੁੜ ਕੇ ਸਰਕਾਰ ਨੇ ਵੀ ਜਿਹੜਾ ਹੈਗਾ ਆ ਸੋਚਿਆ ਵੀ ਚਲੋ ਕੋਈ ਗੱਲ ਨੀ, ਨਾਲੇ ਇਹ ਫੌਜੀ ਲਾ ਲਾਂਗੇ, ਨਾਲੇ ਜਿਹੜਾ ਹੈਗਾ ਆ ਇਧਰੋਂ ਸਿੱਖ ਬਣਾ ਲਾਂਗੇ।
0: ਬਿਲਕੁਲ,
1: ਇਸ ਕਰਕੇ ਪਤਾ ਨੀ ਸਾਨੂੰ ਤਾਂ ਨੀ ਸਮਝ ਆਈ ਜੀ ਵੀ ਪੰਜਾਬ ਤੇ ਜਿਹੜੇ ਹੈਗੇ ਕਿਹੜੀ ਡਿਵੈਲਪਮੈਂਟ ਦੀ ਗੱਲ ਹੈਗੀ, ਕਿਹੜਾ ਕਾਰਖਾਨਾ ਆ ਗਿਆ ਜੀ BMW ਦਾ, ਕਿਹੜਾ ਗੋਲਡੀ ਬਰਾਡ ਫੜ ਲਿਆ ਜੀ, ਕੀ ਕ੍ਰੈਡੀਬਿਲਟੀ ਆ ਜੀ ਇਹਨਾਂ ਸਟੇਟਮੈਂਟਾਂ ਦੀ।
0: ਬਿਲਕੁਲ,
1: ਸੋ ਇਸ ਕਰਕੇ ਜਿਹੜਾ ਜੋ ਇਹ ਕਰ ਰਹੇ ਹੈਗੇ ਸਾਡੀ ਸਮਝ ਤੋਂ ਤਾਂ ਪਰੇ ਹੈਗਾ ਜੀ, ਪਰ ਬਾਕੀ ਪੰਜਾਬ ਦੇ ਲੋਕ ਮੂਰਖ ਬਣਦੇ ਆ ਤੇ ਬਣੀ ਜਾਣ ਜੀ। ਬਾਕੀ ਤਾਂ ਇੱਥੇ ਸਾਡੇ ਟਾਂਡੇ ਦੇ ਹਲਕੇ ਦੇ ਵਿੱਚ ਜੀ ਇੱਕ ਤਿੰਨ ਤੀਸਰੀ ਕਲਾਸ ਚ ਪੜ੍ਹਦੀ ਬੱਚੀ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਈ ਜੀ।
0: ਮੰਦਭਾਗੀ ਖਬਰ ਹੈ,
1: ਹਾਲਾਤ ਤਾਂ ਸਟੇਟ ਦੇ ਇਹ ਹੈਗੇ ਆ ਜੀ ਕਿ ਨਾ ਤਾਂ ਅਵਾਰਾ ਡੰਗਰਾਂ ਦੇ ਉੱਤੇ ਕੰਟਰੋਲ ਹੈਗਾ ਆ ਤੇ ਨਾ ਜਿਹੜਾ ਹੈਗਾ ਆ ਅਵਾਰਾ ਪਸ਼ੂ ਇਹਨਾਂ ਤੇ ਚੀਜ਼ਾਂ ਤੇ ਕੰਟਰੋਲ ਹੈਗਾ।
0: ਬਿਲਕੁਲ,
1: ਜੋ ਅਵਾਰਾ ਕੁੱਤਾ ਇੱਥੇ ਪਤਾ ਨੀ ਕਿੰਨੀ ਕੁ ਗਿਣਤੀ ਹੋਈ ਆ ਜੀ। ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨਾ ਸਰ ਉਹ ਇਸ ਚੀਜ਼ ਤੇ ਆ ਗਈ, ਇੱਕ ਚੀਜ਼ ਹੁੰਦੀ ਆ ਉਹਨੂੰ ਕਹਿੰਦੇ ਆ ਸੈਚੂਰੇਟਡ ਪੁਆਇੰਟ
0: ਜੀ,
1: ਵੀ ਇਹ ਤੋਂ ਅੱਗੇ ਜਿਹੜਾ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਚੀਜ਼।
0: ਬਿਲਕੁਲ,
1: ਹੁਣ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੀਆਂ ਉਹ ਸੈਚੂਰੇਟਡ ਪੁਆਇੰਟ ਤੇ ਪਹੁੰਚ ਗਈਆਂ ਆ ਜੀ।
0: ਜੀ,
1: ਤੋ ਇਸ ਕਰਕੇ ਜਿਹੜਾ ਹੈਗਾ ਜੀ ਉਹਦੇ ਤੇ ਤਾਂ ਕੰਕਰੀਟ ਐਕਸ਼ਨ ਚਾਹੀਦੇ ਹੈਗੇ ਜੀ।
0: ਜੀ ਬਿਲਕੁਲ,
1: ਉਧਰੋਂ ਜਿਹੜਾ ਹੈਗਾ ਆ ਮੁਲਾਜ਼ਮਾਂ ਦੀਆਂ ਜਿਹੜੀਆਂ ਹੈਗੀਆਂ ਰਿਟਾਇਰੀ ਜਿਹੜੇ ਹੈਗੇ ਆ ਤਨਖਾਹਾਂ ਦਾ ਤਾਂ ਮੈਨੂੰ ਅੱਜ ਦਾ ਪਤਾ ਨੀ ਵੀ ਅੱਜ ਦੇ ਤੀਆਂ ਕਿ ਨਹੀਂ ਦੇ ਤੀਆਂ, ਤੇ ਪਰ ਪੈਨਸ਼ਨਰ ਦੀ ਪੈਨਸ਼ਨ ਨਹੀਂ ਉਹ ਆਈ।
0: ਬਿਲਕੁਲ,
1: ਹਾਂਜੀ
0: ਜੀ,
1: ਮੈਨੂੰ ਤਾਂ ਪਤਾ, ਮੇਰੇ ਮਾਤਾ ਜੀ ਵੀ ਮੈਨੂੰ ਮੋਬਾਈਲ ਅੱਗੇ ਕਰਦੇ ਸੀ, ਦੇਖ ਕਾਕਾ ਮੈਸੇਜ ਆਇਆ ਕਿ ਨਹੀਂ ਆਇਆ, ਮੈਂ ਹੱਥ ਜੋੜੇ ਜੀ, ਮੈਂ ਕਿਹਾ ਪੈਨਸ਼ਨ ਮੇਰੇ ਕੋਲੋਂ ਲੈ ਲਓ ਤੁਸੀਂ, ਇਹਨਾਂ ਤੋਂ ਆਸ ਨਾ ਰੱਖਿਓ ਤੁਸੀਂ, ਐਵੇਂ ਹੁਣ ਮੈਂ ਆਪੇ ਹੀ ਦੇਖਦਾ ਰਹੂੰਗਾ, ਜਿੱਦਣ ਮਿਲ ਜਾਣਗੇ ਮੈਂ ਲੈ ਲਊਗਾ, ਤੁਸੀਂ ਮੇਰੇ ਕੋਲੋਂ ਲੈ ਲਓ, ਤੁਸੀਂ ਐਵੇਂ ਤੰਗ ਨਾ ਕਰੋ, ਰੋਜ਼ ਹੀ ਆ ਕੇ ਵਿਆਹ ਦੇਖ ਏਦਾਂ ਕਿੱਦਾਂ ਹੋ ਗਈ ਪੈਨਸ਼ਨ ਕਿਉਂ ਨੀ ਆਈ।
0: ਹਾਂਜੀ,
1: ਉਹ ਬੈਂਕ ਵਾਲਿਆਂ ਨੂੰ ਗਾਲਾਂ ਕੱਢੀ ਜਾਂਦੇ ਹੈਗੇ ਆ, ਕਹਿੰਦੇ ਬੈਂਕ ਵਾਲੇ ਮੈਸੇਜ ਨੀ ਭੇਜਦੇ, ਉਹ ਬੈਂਕ ਵਾਲੇ ਕੋਲੋਂ ਭੇਜ ਦੇਣ ਵਿਚਾਰੇ। ਹਾਂਜੀ, ਮੈਂ ਕਿਹਾ ਉਹ ਮੈਨੇਜਰ ਕੋਲੋਂ ਦੇ ਦੇਵੇ। ਹਾਂਜੀ, ਤੂੰ ਇਸ ਕਰਕੇ ਚੱਲਣ ਦੇ।
0: ਬਿਲਕੁਲ
1: ਜੀ, ਬਿਲਕੁਲ ਬਿਲਕੁਲ।
0: ਸਾਇੰਸ ਸਾਹਿਬ, ED ਵਾਲਾ ਜਾਣਾਂਗੇ ਪਹਿਲਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ, ਸ਼ਾਇਦ ਕੋਈ ਗੱਲਬਾਤ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਵੀਰ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਮੈਂ ਤਾਂ ਮੇਰੀ ਗੱਲ ਕਰੇ ਦਿੱਤੀ, ਮੈਂ ਆਹੀ ਗੱਲ ਕਰਦਾ ਸੀ, ਕਸਟੋਡੀਅਨ ਹੁਣ ਜਾਂ ਗ੍ਰਾਂਥੀ ਹੋਊਗਾ, ਸ਼੍ਰੋਮਣੀ ਕਮੇਟੀ ਹੋਊ ਜਾਂ ਗੁਰਦੁਆਰੇ ਨੂੰ ਲੋਕ ਲੱਗਿਆ ਕਰੂਗਾ ਜੀ।
0: ਜੀ
2: ਹਾਂਜੀ, ਸਥਿਤੀ ਦੇਖੋ ਇਹਨਾਂ ਨੇ ਕਿਹੋ ਜਿਹੀ ਬਣਾ ਦੀ। ਰਾਜਨ ਜੀ,
1: ਹਾਂਜੀ ਵੀਰ ਜੀ, ਮੈਂ ਬੇਨਤੀ ਕੀਤੀ ਨਾ ਕਸਟੋਡੀਅਨ, ਵੀਰ ਜੀ ਕਸਟੋਡੀਅਨ ਲਵਾ ਜੀ ਜਿਹੜਾ ਹੈਗਾ ਆ ਡੈਰੋਗੇਟਰੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ, ਮਤਲਬ ਜਿਹੜਾ ਹੈਗਾ ਆ ਕਿ ਅਸੀਂ ਹੁਣ ਗੁਰੂ ਦੀ ਸ਼ਰਨ ਚ ਆ ਕਿ ਗੁਰੂ ਸਾਡੀ ਸ਼ਰਨ ਚ ਆ ਜੀ, ਕਸਟੋਡੀਅਨ ਦੀ ਤਾਂ ਸ਼ਰਨ ਦੇ ਵਿੱਚ ਹੁੰਦਾ ਬੰਦਾ।
2: ਫੇਰ ਤਾਂ ਰਾਜਨ ਜੀ, ਜਿੱਦਣ ਗ੍ਰੰਥੀ ਕਮੇਟੀ ਗ੍ਰੰਥੀ ਨੂੰ ਕਹੋਗੀ ਤੂੰ ਗੁਰਦੁਆਰੇ ਬਾਹਰ ਨੀ ਜਾਣਾ, ਜੇ ਉਹਨੂੰ ਕੰਮ ਹੋਇਆ ਕਰੂ ਲੋਕ ਲਾ ਦਿਆ ਕਰੂਗਾ ਜੀ, ਉਹ ਆਪਦੇ ਜਿੰਮੇ ਰਹੂਗਾ ਜੀ ਗੱਲ।
0: ਪਰ ਉਹ ਜ਼ਿੰਮੇਵਾਰੀ ਤਾਂ ਫਿਰ ਵੀ ਉਹਦੀ ਨਿਰਧਾਰਿਤ ਹੋ ਗਈ ਨਾ, ਜਿਹੜੀ ਹੁਣ ਸੰਸਥਾ ਹੈ ਜੀ।
2: ਨਹੀਂ ਫਿਰ ਗੁਰਦੁਆਰੇ ਬੰਦ ਹੋਣਗੇ ਨਾ, ਤੁਸੀਂ ਮੇਰੀ ਗੱਲ ਨਹੀਂ ਸਮਝੇ।
0: ਹਾਂਜੀ,
2: ਮਤਲਬ ਅੱਗੇ ਗੁਰੂ ਘਰ ਖੁੱਲੇ ਰਹਿੰਦੇ ਸੀ ਪਿੰਡਾਂ ਦੇ ਵਿੱਚ, ਜਾਓ ਮੱਥਾ ਟੇਕੋ, ਫਿਰ ਲੋਕ ਲਾ ਦਿਆ ਕਰੂਗਾ।
0: ਭਾਜੀ, ਚਾਹੇ ਲੋਕ ਵੀ ਲੱਗ ਗਿਆ ਉਹਦੇ ਵਿੱਚ, ਬਾਅਦ ਦੇ ਵੀ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਵੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਨਾ, ਉਹ ਬਣਾਤੀ ਆ ਨਾ।
1: ਜਦੋਂ ਵੀਰ ਜੀ ਮੇਰੀ ਬੇਨਤੀ ਸੁਣੋ, ਜਦੋਂ ਗ੍ਰੰਥੀ
2: ਕਸਟੋਡੀਅਨ ਦੀ ਗੱਲ ਕਰ ਰਿਹਾ ਕਿ ਦੇਖੋ ਲੋਕਾਂ ਨੇ ਫਿਰ ਇਸ ਹਿਸਾਬ ਨਾਲ ਗੁਰੂ ਘਰ ਵੀ ਇਕੱਲੇ ਨੇ ਜਾਣਾ, ਮੈਂ ਉਹੀ ਜਿਹੜੀ ਉਦਣ ਗੱਲ ਨੂੰ ਪ੍ਰਗਟਾਈ ਦੀ ਚਿੰਤਾ, ਉਹ ਗੱਲ ਆ ਗਈ ਨਾ, ਲੋਕਾਂ ਨੇ ਇਕੱਲੇ ਇਕੱਲੇ ਨੇ ਗੁਰੂ ਘਰ ਜਾਣਾ ਬੰਦ ਕਰ ਦੇਣਾ।
0: ਬਿਲਕੁਲ ਹੈ ਜੀ, ਬਿਲਕੁਲ।
1: ਵੀਰ ਜੀ ਮੇਰੀ ਬੇਨਤੀ ਸੁਣੋ ਪਹਿਲਾਂ ਤੁਸੀਂ, ਜਦੋਂ ਕਸਟੋਡੀਅਨ ਆ ਗਿਆ ਲਫ਼ਜ਼, ਕਸਟੋਡੀਅਨ ਮੀਨਸ ਵੀ ਮਾਲਕ, ਬਈ ਸਰੂਪ ਅੰਦਰ ਜਿਹੜਾ ਪਿਆ ਆ ਉਹਦਾ ਮਾਲਕ ਆ ਗਿਆ, ਬਣ ਗਿਆ ਗ੍ਰੰਥੀ। ਗ੍ਰੰਥੀ ਦੀ ਮਰਜ਼ੀ ਆ ਕਿ ਉਹ ਮੈਨੂੰ ਮੱਥਾ ਟੇਕਣ ਦੇਵੇ ਜਾਂ ਨਾ ਦੇਵੇ ਜੀ।
0: ਬਿਲਕੁਲ,
1: ਉਹਨੂੰ ਮੇਰੇ ਤੇ ਸ਼ੰਕਾ ਆ।
2: ਅਸੀਂ ਗ੍ਰੰਥ ਸਾਹਿਬ ਨੂੰ ਤੋੜ ਕੇ ਅਸੀਂ ਤਾਂ ਕਹਾਂਗੇ ਫਲਾਣੇ ਬਾਬੇ ਨੂੰ ਮੰਨਦੇ ਆ ਅਸੀਂ ਤਾਂ।
0: ਬਿਲਕੁਲ ਬਿਲਕੁਲ,
2: ਕੈਦ ਰੱਖਤੀ ਉਹਦਾ ਜੁਰਮ ਦੇ ਵਿੱਚ, ਕੈਦ ਰੱਖਿਆ ਕਤਲ ਚ ਕੈਦ ਰੱਖੀ ਜਾਂਦੀ ਹੈ ਜੀ, ਇਹ ਕੈਦ ਹੋ ਸਕਦੀ ਹੈ
1: ਵੀਰ ਜੀ? ਜਦੋਂ ਇਹਨਾਂ ਨੇ, ਚਲੋ ਠੀਕ ਗੱਲ ਹੈਗੀ, ਉਹ ਪ੍ਰੋਵੀਜ਼ਨ ਜਿਹੜੇ ਹੈਗੇ ਆ ਉਹ ਚੈਲੰਜ ਹੋ ਜਾਣਗੇ, ਵੱਡੀ ਗੱਲ ਤਾਂ ਇਹ ਹੈਗੀ ਆ ਕਿ ਗੁਰੂ ਸਾਹਿਬ ਨੂੰ ਆਪਾਂ ਜਿਹੜਾ ਹੈਗਾ ਆ, ਇਹਨਾਂ ਨੇ ਇੱਕ ਕਿਸਮ ਦਾ ਆਪਾਂ ਉਹਨਾਂ ਨੂੰ ਲਿਵਿੰਗ ਗੁਰੂ ਕਹਿੰਦੇ ਹੈਗੇ, ਇਹਨਾਂ ਨੇ ਜਿਹੜਾ ਆ ਇੱਕ ਮਤਲਬ ਪਵਿੱਤਰ ਕਿਤਾਬ ਬਣਾ ਤਾ, ਸੋਰੀ ਟੂ ਸੇ।
2: ਬਿਲਕੁਲ,
1: ਹਾਂਜੀ, ਉਹਦਾ ਕਸਟਡੀ ਵਰਲਡ ਜਿਹੜਾ ਹੈਗਾ ਸਰ,
2: ਜਿਹੜੇ ਕੰਮਾਂ ਤੇ ਜਾਂਦੇ ਸੀ ਰਾਜਨ ਜੀ, ਜਾਂ ਬੱਸ ਸਫ਼ਰ ਕਰਦੇ ਹੁੰਦੇ ਸੀ, ਗੁਟਕਾ ਸਾਹਿਬ ਨੂੰ ਜੇਬ ਚ ਪਾ ਕੇ ਲੈ ਜਾਂਦੇ ਸੀ, ਲਵੇੜ ਕੇ ਗੱਡੀ ਚ ਪਾਠ ਕਰ ਲੈਂਦੇ ਸੀ ਕਿ ਨਹੀਂ ਜੀ?
0: ਜੀ,
1: ਬਿਲਕੁਲ
2: ਗੁਰੂ ਸਾਹਿਬ ਤੋਂ ਪੜ੍ਹ ਲੋਕ ਆਮ ਰੇਲਾਂ ਦੇ ਵਿੱਚ ਬੱਸ ਸਫ਼ਰ ਦੇ ਵਿੱਚ ਜਾਂ ਆਪਾਂ ਕਾਰ ਚ ਵੀ ਜਾਂਦੇ ਹਾਂ
0: ਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ
2: ਹੁਣ ਫਲਾਹ ਕਰ ਰਹੇ ਹਾਂ ਪਾਣੀ ਦਾ ਕਿ ਅਸੀਂ ਉਹਦਾ ਗਲਾ ਘੁੱਟ ਰਹੇ
0: ਬਿਲਕੁਲ ਬਿਲਕੁਲ ਹੈ ਜੀ
2: ਮੈਂ ਉਦਣ ਵੀ ਇਹੀ ਗੱਲਾਂ ਦੀ ਚਿੰਤਾ ਪ੍ਰਗਟਾਈ ਸੀ ਮੈਂ ਕਿਹਾ ਵੀ ਇਹ ਤਾਂ ਜਿੱਦਣ ਨੂੰ ਇਹਨਾਂ ਨੇ ਕਾਨੂੰਨ ਬਣਾ ਕੇ ਸਾਨੂੰ ਥੋਪਤਾ ਇਹਨਾਂ ਨੇ ਸਾਨੂੰ ਦੂਰ ਕਰਤਾ
0: ਜੀ
2: ਡਰਾਈ ਦਾ ਪਹਿਲਾਂ ਹੀ ਆਹ ਜਿਹੜੇ ਵਿੱਚ ਸਾਧ ਲਾਣਾ ਹੈ ਜਾਂ ਜੋ ਵੀ ਇਹਨੂੰ ਜਿਹੜਾ ਕਮਾਈ ਖਾਂਦਾ ਉਹ ਡਰਾਈ ਤਾਂ ਸਾਨੂੰ ਪਹਿਲਾਂ ਜਾ ਰਿਹਾ ਵੀ ਜੇ ਤੁਸੀਂ ਹੁਸ਼ਿਆਰੀ ਵਿਹਾਰੀ ਵੀ ਗਲਤ ਬੜੀ ਗਈ ਸਿੱਧਾ ਨਰਕਾਂ ਨੂੰ ਪਹਿਲਾਂ ਤਾਂ ਅਸੀਂ ਪੜ੍ਹਨ ਤੋਂ ਵੀ ਡਰਦੇ ਰਹੇ ਹੁਣ ਤੱਕ
0: ਬਿਲਕੁਲ ਹੈ ਜੀ
2: ਅਰੇ ਤਾਂ ਕੁੰਦਾ ਹੋਰ ਕੰਮ ਕਰਤਾ ਹੱਥ ਤੋਂ
0: ਜੀ
1: ਵੀਰ ਜੀ ਹੁਣ ਵੀ ਤਾਂ ਏਦਾਂ ਹੀ ਹੋ ਗਈ ਮੈਂ ਮੰਨ ਲਓ ਕੋਈ ਪੜ੍ਹ ਰਿਹਾ ਹੈਗਾ ਆ ਮੇਰੇ ਕੋਲੋਂ ਕੋਈ ਉਚਾਰਨ ਚ ਗਲਤੀ ਹੋ ਜਾਂਦੀ ਹੈਗੀ ਆ ਕੋਈ ਬੰਦਾ ਮੇਰੇ ਤੇ ਕੰਪਲੇਂਟ ਕਰ ਦਿੰਦਾ ਉਹਦੀ ਰਿਕਾਰਡਿੰਗ ਕਰ ਲੈਂਦਾ ਹੈਗਾ ਜੀ ਕਿ ਇਹਨੇ ਮਰਿਆਦਾ ਮੁਤਾਬਕ ਪਾਠ ਨਹੀਂ ਕੀਤਾ ਹੈਗਾ ਆ ਜਿਹਦੇ ਨਾਲ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈਗੀ ਆ ਦੈਨ ਈਵਨ ਦੈਨ ਆਈ ਐਮ ਲਾਇਬਲ
0: ਜੀ
2: ਬਿਲਕੁਲ ਜੀ
1: ਤੁਸੀਂ ਤਾਂ ਪਾਠ ਕਰਨਾ ਔਖਾ ਕਰ ਦਿੱਤਾ
2: ਗਰਗ ਸਾਹਿਬ ਦੀ ਗੱਲ ਕਰਦਾ ਵੀ ਗੁਆਂਢੀਆਂ ਦੇ ਪਾਠ ਚੱਲਦਾ ਹੋਵੇ ਵੀ ਉੱਥੇ ਨੰਗੇ ਸਿਰ ਫਿਰਦਾ ਵੇ ਅਗਲੇ ਨੇ ਮੂਵੀ ਬਣਾ ਕੇ ਪਾਤੀ ਉਹ ਬੇਅਦਬੀ ਹੈ ਤੇ ਬੇਅਦਬੀ ਦਾ ਕਿਹੜੀ ਕਿਹੜੀ ਗੱਲ ਨੂੰ ਤੁਸੀਂ ਬੇਅਦਬੀ ਨਹੀਂ ਗਿਣਗੇ ਕਿਹੜੀ ਨੂੰ ਗਿਣਗੇ ਜੀ
0: ਆ ਮੁਕੱਦਰ ਜੀ ਨੇ ਲਿਖਿਆ ਕਿ ਔਜਲਾ ਬਾਈ ਜੀ ਗ੍ਰੰਥੀ ਸਿੰਘ ਜਿਹੜੇ ਨੇ ਇੰਟਰਵਿਊ ਦੇ ਰਹੇ ਨੇ ਉਹ ਕਹਿੰਦੇ ਕਿ ਅਸੀਂ ਗ੍ਰੰਥੀ ਰਹਿਣਾ ਹੀ ਨਹੀਂ ਜੀ ਗੁਰੂ ਘਰ ਚ ਕਿਹੜਾ ਜ਼ਿੰਮੇਵਾਰੀ ਲਊਗਾ ਜੀ
1: ਜਦ ਰਿਸਪੋਂਸੀਬਿਲਟੀ ਉਹਨਾਂ ਦੇ ਉੱਤੇ ਫਿਕਸ ਕਰ ਦਿੱਤੀ
0: ਜੀ
2: ਭਰਜਵੀਰ ਜੀ ਉਦਣ ਦਾ ਜਿੱਦਣ ਆਇਆ ਸੀ ਆਪਾਂ ਮੈਂ ਨਾਲ ਜੁੜਿਆ ਸੀ ਮੇਰਾ ਤੁਸੀਂ ਉਦਣ ਵਾਲੀ ਦੁਬਾਰਾ ਕੱਢ ਲਿਓ ਮੈਂ ਡੀਪਲੀ ਸੋਚਿਆ ਵੀ ਸਾਨੂੰ ਕਿੱਧਰ ਨੂੰ ਧੱਕਤਾ ਇਹਨਾਂ ਨੇ ਲੋਟਵਾਣਾ ਸਾਹਿਬ ਨੇ ਤਾਂ ਮੇਰੀ ਗੱਲ ਹੱਸ ਕੇ ਸਾਰਦੀ ਸੀ ਉਦਣ
0: ਜੀ
2: ਮੈਂ ਉਦਣ ਸੀਰੀਅਸ ਸੀ ਇਸ ਗੱਲ ਤੇ ਵੀ ਸਾਨੂੰ ਅਸੀਂ ਤਾਂ ਅੱਗੇ ਮਥਾ ਨੇੜੇ ਲੱਗੇ ਸੀ ਇਹਨਾਂ ਦੇ
0: ਬਿਲਕੁਲ ਬਿਲਕੁਲ
2: ਪਹਿਲਾਂ ਸਾਡੇ ਬਜ਼ੁਰਗ ਵਿਚਾਰੇ ਕਿਉਂ ਨੀ ਨੇੜੇ ਲੱਗੇ ਵੀ ਕਿਤੇ ਗਲਤ ਲਾਭ ਚ ਨਾ ਪੜੇ ਐਵੇਂ ਨਾਕਾਂ ਨੂੰ ਜਾਵਾਂਗੇ
0: ਜੀ ਬਿਲਕੁਲ
2: ਮੈਂ ਉਸ ਗੱਲ ਤੇ ਵੀ ਸਾਡੇ ਗੁਰਦੁਆਰੇ ਵੀ ਭਾਈ ਕਿਸੇ ਨੇ ਪਹਿਲੀ ਚੀਜ਼ ਕਦੇ ਲਿਖੀ ਉਹ ਜਿਹਨਾਂ ਨੇ ਗ੍ਰੰਥ ਸਾਹਿਬ ਵੀ ਪਹਿਲਾਂ ਲਿਖਿਆ ਉਹ ਤੋਂ ਵੀ ਗਲਤੀ ਹੋਈ ਹੋਣੀ ਹੈ
0: ਬਿਲਕੁਲ ਹੈ ਜੀ
2: ਕਿਸੇ ਕੀਰਤੀ ਨੇ ਕੀਰਤਨ ਕੀਤਾ ਪਾਠੀ ਨੇ ਪਾਠ ਕਰਿਆ ਹੋਊਗਾ
0: ਜੀ
2: ਤੇ ਸਾਨੂੰ ਡਰਾਈ ਤੁਸੀਂ ਵੀ ਇਹਦੇ ਥੱਲੇ ਔਂਕੜ ਲੱਗਦਾ ਜੀ ਇਹਨੂੰ ਆਏ ਬੋਲੋ ਇਹਦੇ ਉੱਪਰ ਉੜੇ ਦਾ ਮੂੰਹ ਖੁੱਲਾ ਇਹਨੂੰ ਆਏ ਬੋਲੋ
0: ਜੀ
2: ਸਾਨੂੰ ਤਾਂ ਹੁਣ ਤੱਕ ਉਦੋਂ ਡਰਾਈ ਗਏ ਰਹੀ ਹੈ
0: ਬਿਲਕੁਲ ਹੈ ਜੀ
2: ਤੇ ਹੁਣ ਤਾਂ ਫਿਰ ਜਮੇ ਕੰਮ ਖਾਤਮ ਕਰਦਾ ਵੀ ਖੁੱਲਾ ਜਾਣਾ ਹੀ ਨੀ ਨੇੜੇ ਤੁਸੀਂ
0: ਬਿਲਕੁਲ ਹੈ ਜੀ
2: ਜਿਹੜਾ ਜਿਹੜਾ ਜਾਣਦਾ ਉਹਦੇ ਮੱਥਾ ਟੇਕਾਂਗੇ ਜਾ ਕੇ ਅਸੀਂ
0: ਬਿਲਕੁਲ ਹੈ ਜੀ
1: ਇਹਨੂੰ ਇਹਦੇ ਵਿੱਚ ਤਾਂ ਤੁਸੀਂ ਦੇਖੋ ਨਾ ਕਿ ਇਹਦੇ ਵਾਸਤੇ ਬਹੁਤ ਥੋਰੋ ਸਟੱਡੀ ਦੀ ਲੋੜ ਸੀ ਇਹਦੇ ਵਾਸਤੇ ਬਹੁਤ ਟਾਈਮ ਦੀ ਲੋੜ ਸੀ ਇਸ ਚੀਜ਼ ਨੂੰ ਬਣਾਉਣ ਵਾਸਤੇ ਅੱਜ ਕੱਲ ਦੇਖੋ AI ਨਾਲ ਜਿਹੜਾ ਹੈਗਾ ਆ ਉਹ ਕਿੱਦਾਂ ਦੀਆਂ ਫੋਟੋਆਂ ਬਣਾ ਦਿੰਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੈਰ ਰੱਖਦਾ ਦਿਖਾ ਦਿੰਦੇ ਕਿਸੇ ਨੂੰ ਜਾਂ ਕਿਸੇ ਇਹ ਸਾਰੀਆਂ ਚੀਜ਼ਾਂ ਕਵਰ ਕਰਨੀਆਂ ਚਾਹੀਦੀਆਂ ਸੀ ਵਿੱਚ ਉਹਦੇ ਕਿ ਬਈ ਕੋਈ ਭਾਵਨਾਵਾਂ ਨੂੰ ਹਰਟ ਕਰਦਾ ਇਸ ਤਰੀਕੇ ਦੇ ਨਾਲ ਕਰਦਾ ਹੈਗਾ ਆ ਤੇ ਉਹ ਚੀਜ਼ ਵੀ ਜਿਹੜੀ ਉਹ ਏਦਾਂ ਦੀਆਂ ਚੀਜ਼ਾਂ ਸਾਰੀਆਂ ਕਵਰ ਕਰਦੇ ਵੀ ਹਾਂ ਜੀ ਫਿਰ ਉੱਥੇ ਮੈਂ ਗੁਟਕਾ ਸਾਹਿਬ ਦਾ ਜਿਹੜਾ ਹੈਗਾ ਆ ਜ਼ਿਕਰ ਕਿਤੇ ਨੀ ਦੇਖਿਆ ਜੀ ਉਹ ਕਿਸ ਤਰੀਕੇ ਨਾਲ ਉਹ ਗੁਟਕਾ ਸਾਹਿਬ ਦੀ ਬੇਅਦਬੀ ਨੂੰ ਕਿੱਦਾਂ ਇਹਦੇ ਨਾਲ ਟੈਲੀ ਕਰਨਗੇ ਜਾਂ ਕਿੱਦਾਂ ਜੋੜਨਗੇ ਜੀ ਉੱਥੇ ਮਹਾਰਾਜ ਦਾ ਸਰੂਪ ਦੀ ਗੱਲ ਕੀਤੀ ਹੈਗੀ ਆ ਇਹ ਗੁਟਕਾ ਸਾਹਿਬ ਦੀ ਤਾਂ ਗੱਲ ਕੀਤੀ ਨੀ
0: ਬਿਲਕੁਲ
1: ਸੋ ਉਸ ਬੇਅਦਬੀ ਨੂੰ ਕਿੱਦਾਂ ਉਸ ਬੇ ਜਿਹੜਾ ਹੈਗੀ ਡੈਫੀਨੇਸ਼ਨ ਦੇ ਵਿੱਚ ਲਿਜਾਣਗੇ ਜੀ ਬਾਕੀ ਜਿਹੜਾ ਹੈਗਾ ਇੱਕ ਲਾਈਨ ਏਦਾਂ ਦੀ ਪਾਤੀ ਆ ਸੈਕਸ਼ਨ 4 ਆ ਉਹਦਾ ਜੀ ਉਹਦੇ ਵਿੱਚ ਤਾਂ ਇਹ ਜੋ ਮਰਜ਼ੀ ਕਿਸੇ ਨੂੰ ਕਹਿ ਕੇ ਤੇ ਅੜਾ ਲਓ ਜੀ ਕਿੱਦਾਂ ਮਰਜ਼ੀ ਫੇਰ ਜੇ ਤੁਹਾਡੀ ਫਾਲਸ ਇੰਪਲੀਕੇਸ਼ਨ ਹੁੰਦੀ ਆ ਜੇ ਤੁਹਾਡੇ ਤੇ ਕੋਈ ਝੂਠਾ ਦੋਸ਼ ਲਾਉਂਦਾ ਆ ਤੁਸੀਂ ਇਨਕੁਆਇਰੀ ਦੇ ਵਿੱਚ ਜਿਹੜਾ ਆ ਸੱਚੇ ਪਾਏ ਜਾਂਦੇ ਹੈਗੇ

0: ਝੂਠੇ ਨਿਕਲੇ ਪਰ ਜਿਹੜੀ ਬੰਦੇ ਦੀ ਹਰਾਸਮੈਂਟ ਹੋਈ
1: ਜੀ
0: ਉਹ ਕਿਸ ਕੰਮ ਉਹ ਕਿੱਥੇ ਗਈ ਜੀ? ਉਹਦੀ ਜ਼ਿੰਦਗੀ ਦੇ ਦਿਨ ਕਿੱਥੇ ਗਏ ਜੀ? ਉਹ
1: ਬਿਲਕੁਲ ਹੈ ਜੀ,
0: ਉਹਦੇ ਵਿੱਚ ਵੀ ਹੁਣ ਦੇਖੋ ਅੱਜ ਦਾ ਸ਼੍ਰੋਮਣੀ ਕਮੇਟੀ ਤਲਬ ਕਰ ਰਹੀ ਹੈ, ਤੁਸੀਂ ਉਦਣ ਦੇ ਬਿੱਲੀਆਂ ਨੂੰ ਅੱਖਾਂ ਮਿੱਚੀ ਬੈਠੇ ਹੋ ਕਬੂਤਰਾਂ ਨੂੰ
1: ਜੀ,
0: ਤੁਸੀਂ ਉਦੋਂ ਕਿਹਾ ਨਹੀਂ ਕਿ ਵੇਟ ਕਰੋ ਭਾਈ ਅਜੇ ਕਾਨੂੰਨ ਨਾ ਬਣਾਇਓ?
1: ਬਿਲਕੁਲ ਹੈ,
0: ਇਹ ਕੰਮ ਮੈਂ ਤਾਂ ਉਹੀ ਕਹਿਣਾ, ਮੈਂ ਅੱਗੇ ਵੀ ਪਿੱਟਿਆ ਵੀ ਇਹ ਕੰਮ ਇਹਨਾਂ ਨੂੰ 2015 ਚ ਇਹਨਾਂ ਨੂੰ ਕਰਨਾ ਚਾਹੀਦਾ ਸੀ, ਆ ਜਿਹੜੇ ਫਿਰਦੇ ਨੇ ਇੱਥੇ ਚੋਲੇ ਪਾਈ
1: ਜੀ
0: ਉੱਥੇ ਕਮੇਟੀ ਵਾਲੇ,
1: ਬਿਲਕੁਲ
0: ਇਹ ਕੰਮ ਤਾਂ ਇਹਨਾਂ ਨੂੰ ਕਰਨਾ
1: ਚਾਹੀਦਾ,
0: ਕਾਨੂੰਨ ਦਾ ਤਾਂ ਰੋਲ ਹੀ ਨਹੀਂ ਸੀ ਕੋਈ,
1: ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਅਦ ਚੋ ਐਕਸ਼ਨ ਕਰਨਾ ਚਾਹੀਦਾ ਸੀ ਕੁਝ ਨਾ ਕੁਝ,
0: ਜਥੇਦਾਰ ਨੂੰ ਕੋਈ ਨਾ ਕੋਈ ਐਕਸ਼ਨ ਲੈ ਕੇ ਸੱਦ ਕੇ ਕਰਨਾ ਚਾਹੀਦਾ ਸੀ, ਹੁਣ ਕਦੇ ਕਿਸੇ ਨੂੰ ਤਲਬ ਕਰ ਲਿਆ, ਕਦੇ ਕਿਸੇ ਨੂੰ ਤਲਬ ਕਰ ਲਿਆ
1: ਜੀ,
2: ਵੀਰ ਜੀ ਇੱਕ ਨਾ ਮਤਲਬ
0: ਇਹ ਸਰਕਾਰ ਦੇ ਕੰਮ ਨੇ ਜਿਹੜਾ ਆ ਕਰ ਰਹੇ ਨੇ, ਸਰਕਾਰ ਦਾ ਕੰਮ ਆ ਸਟੇਟ ਚਲਾਉਣਾ
1: ਜੀ,
0: ਇਹ ਸਟੇਟ ਨੂੰ ਰੋਕੀ ਫਿਰਦੇ ਨੇ ਸਾਰੇ ਟ੍ਰੈਫਿਕ ਨੂੰ ਸਾਰੇ ਕਾਸ਼ੇ ਨੂੰ ਜੀ,
1: ਬਿਲਕੁਲ ਹੈ ਜੀ
0: ਤੰਤਰ ਨੂੰ,
2: ਵੀਰ ਜੀ ਤੁਸੀਂ ਦੇਖੋ ਮਿਸ ਯੂਜ ਦੀ ਗੱਲ, ਅੱਜ ਤੋਂ 2 ਸਾਲ ਪਹਿਲਾਂ ਇੱਕ ਲੇਡੀ ਦੀ ਇੰਟਰਵਿਊ ਆਈ, ਉਹ ਰੋ ਰੋ ਕੇ ਦੱਸੇ ਕਿ ਸਾਡਾ ਕਸੂਰ ਕੀ ਸੀ, ਹੋਇਆ ਕਿ ਉਹ ਆਪਣਾ ਮੁੰਡਾ ਵਿਆਹੁਣ ਗਏ ਜੀ, ਮੁੰਡਾ ਵਿਆਹੁਣ ਗਏ ਉਹ ਜਦੋਂ ਲਾਵਾਂ ਤੋਂ ਪਹਿਲਾਂ ਹੀ ਜਿਹੜਾ ਹੈਗਾ ਆ ਕੁੜੀ ਨੇ ਜਿਹੜਾ ਆ ਕੋਈ ਮਤਲਬ ਜਿਹੜਾ ਉਹਨਾਂ ਤੇ ਮਤਲਬ ਹੰਗਾਮਾ ਉੱਥੇ ਹੋ ਗਿਆ ਜੀ, ਵੀ ਇਹ ਦਾਜ ਮੰਗਦੇ ਆ ਜੀ, ਇਹ ਕਾਰ ਮੰਗਦੇ ਆ ਜੀ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨੀ ਉੱਥੇ ਪਲੇਟਾਂ ਪਲੂਟਾਂ ਚੱਲਣ ਲੱਗ ਪਈਆਂ ਜੀ, ਉੱਥੇ ਜਿਹੜਾ ਹੈਗਾ ਆ ਮੁੰਡੇ ਵਾਲਿਆਂ ਪੁਲਿਸ ਆ ਗਈ ਜੀ, ਤੇ ਮੁੰਡੇ ਵਾਲਿਆਂ ਨੂੰ ਲੈ ਗਈ ਪੁਲਿਸ ਜੀ, ਤੇ ਭਾਈ ਦਾਜ ਦੰਗਦੇ ਸੀ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਨਾਲ ਹੀ ਜਿਹੜਾ ਹੋਇਆ ਜੀ ਵੀ ਉਸ ਜਿਹੜਾ ਆ ਕੁੜੀ ਕਹਿੰਦੀ ਮੈਂ ਵਿਆਹ ਨੀ ਕਰਾਉਣਾ ਹੈਗਾ ਆ ਜੀ, ਏਦਾਂ ਕਰਕੇ ਫਿਰ ਉਸੇ ਬਰਾਤ ਦੇ ਵਿੱਚ ਜਿਹੜਾ ਹੈਗਾ ਆ ਉੱਥੇ ਹੀ ਇੱਕ ਮੁੰਡਾ ਜਿਹੜਾ ਆ ਉਹ ਆਇਆ, ਉਹ ਕਹਿੰਦਾ ਨਹੀਂ ਵੀ ਉਹ ਕੁੜੀ ਭਾਈ ਮੈਂ ਇਸ ਕੁੜੀ ਦੇ ਨਾਲ ਜਿਹੜਾ ਹੈਗਾ ਆ ਵਿਆਹ ਕਰਾ ਲੈਣਾ ਹੈਗਾ ਆ ਜੀ, ਤੇ ਉਹ ਕੁੜੀ ਦਾ ਵਿਆਹ ਹੋ ਗਿਆ, ਉਹ ਜਿਹੜਾ ASI ਜਿਹੜੇ ਕੋਲ ਇਨਵੈਸਟੀਗੇਸ਼ਨ ਗਈ ਨਾ ਜੀ, ਉਹ ਮਤਲਬ ਵਿੱਚ ਮੀਡੀਆ ਦੇ ਉੱਤੇ ਨਾਲ ਉਸੇ ਵੇਲੇ ਮੀਡੀਆ ਦੇ ਵਿੱਚ ਚੱਲਣ ਲੱਗ ਪਿਆ ਜੀ ਸਾਰਾ ਕੇਸ, ਉਹ ਮੀਡੀਆ ਦੇ ਵਿੱਚ ਚੱਲਣ ਲੱਗ ਪਿਆ ਕਰਕੇ ਸੀ ਤੇ ਫਟਾਫਟ ਪਰਚੇ ਦਰਜ ਹੋ ਗਏ ਸਾਰਾ ਕੁਝ ਹੋ ਗਿਆ ਜੀ, ਉਹ ASI ਜਿਹੜਾ ਇਨਵੈਸਟੀਗੇਸ਼ਨ ਕਰਨ ਲੱਗਾ ਨਾ ਜੀ, ਉਹ ਬੜਾ ਸਿਆਣਾ ਸੀਗਾ, ਟੱਬਰ ਤਾਂ ਉਹਨਾਂ ਦਾ ਸਾਰਾ ਅੰਦਰ ਹੋਇਆ ਆ ਜੀ, ਤੇ ਜਮਾਨਤ ਕਿਸੇ ਨੂੰ ਨਾ ਮਿਲੇ, ਉਹ ਮੁੜ ਕੇ ਜਿਹੜਾ ਹੈਗਾ ਆ ਉਹਨੇ ASI ਨੇ ਕੀਤਾ, ਉਹ ਸਾਰੀਆਂ ਜਿਹੜੀਆਂ ਫੋਟੋ ਆ ਪ੍ਰਜਰਵ ਕਰ ਲਈਆਂ, ਵੀਡੀਓ ਸਾਰੀ ਪ੍ਰਜਰਵ ਕੀਤੀ ਸੀ, ਉਹਨੇ ਕੱਲੀ ਕੱਲੀ ਚੀਜ਼ ਦੇਖੀ ਵੀ ਇੱਕ ਲੇਡੀ ਆਈ ਆ ਉਹ ਉਹਦੇ ਨਾਲ ਬਹਿਸ ਕਰਦੀ, ਕੁੜੀ ਨਾਲ ਬਹਿਸ ਕਰਦੀ ਵੀ ਜੇ ਹੁਣ ਤੋਂ ਗੱਲ ਜਿਹੜਾ ਹੈਗਾ ਆ, ਉਹਨੇ ਫਿਰ ਮਤਲਬ ਨਾਲ ਹੀ ਆਪਣਾ ਕੈਮਰਾਮੈਨ ਸੱਦ ਲਿਆ
1: ਜੀ,
2: ਕੈਮਰਾਮੈਨ ਸੱਦ ਕੇ ਤੇ ਕੁੜੀ ਨੂੰ ਹੰਗਾਮਾ ਕਰਨ ਵਾਸਤੇ ਕਹਿਤਾ ਜੀ, ਮੁੰਡੇ ਦੇ ਨਾਲ ਕੁੜੀ ਨੇ ਵਿਆਹ ਕਰਾਉਣਾ ਸੀ, ਉਸ ਵੇਲੇ ਦੱਸ ਨੀ ਸਕੀ, ਉਸ ਕੁੜੀ ਨੇ ਕਿਹਾ ਵੀ ਤੂੰ ਉਹ ਏਦਾਂ ਕਹਿੰਦਾ ਹੈਗਾ ਮੁੰਡਾ, ਤੇ ਉਹਨੇ ਮਤਲਬ ਪਲਾਨ ਦੇ ਨਾਲ ਜਿਹੜਾ ਹੈਗਾ ਆ ਉਹ ਬਣਾਇਆ, ਤੇ ਉਹ ਹਾਂਜੀ ਤੇ ਮੁੰਡੇ ਵਾਲੇ ਸਾਰੇ ਅੰਦਰ ਕਰਾ ਤੇ ਜੀ, ਤੇ ਮੁੰਡੇ ਵਾਲੇ ਤੇ ਆਪ ਜਿਹੜਾ ਹੈਗਾ ਫਿਰ ਉਸੇ ਮੁੰਡੇ ਨਾਲ ਜਿਹੜਾ ਉਹਦੀ ਚੋਇਸ ਦਾ ਸੀ ਉਹਨਾਂ ਵਿਆਹ ਕਰਾ ਲਿਆ, ਉਹ ਲੇਡੀ ਬਾਹਰ ਰੋ ਰੋ ਕੇ ਦੱਸੇ ਕਿ ਰਿਸ਼ਤੇਦਾਰ ਸਾਡੇ ਤੋਂ ਮੂੰਹ ਮੁੜ ਗਏ, ਸਾਡਾ ਸਭ ਕੁਛ ਵਿਕ ਗਿਆ, ਸਾਡੇ ਕੋਲ ਇੱਕ ਸ਼ਹਿਰ ਦੇ ਵਿੱਚ ਘਰ ਸੀਗਾ ਉਹ ਗਹਿਣੇ ਰੱਖ ਕੇ ਤੇ ਸਾਡੀਆਂ ਜਮਾਨਤਾਂ ਵਾਸਤੇ ਜਿਹੜਾ ਦਿੱਤਾ ਅਸੀਂ ਕਿਰਾਏ ਤੇ ਰਹਿਣ ਲੱਗੇ ਆ, ਸਾਡਾ ਜਿਹੜਾ ਹੈਗਾ ਅੱਜ ਕਹਿੰਦੀ ਮਤਲਬ ਜਿਹੜਾ ਹੈਗਾ ਆ 2.5 ਸਾਲ ਬਾਅਦ ਸਾਨੂੰ ਮਤਲਬ ਕੋਰਟ ਨੇ ਕਲੀਨ ਚਿੱਟ ਦਿੱਤੀ ਹੈਗੀ ਆ, ਅਸੀਂ ਕਿੱਥੇ ਜਾਈਏ, ਸਾਡਾ ਜੋ ਨੁਕਸਾਨ ਹੋ ਗਿਆ ਉਹਦੀ ਪੂਰਤੀ ਕੌਣ ਕਰੂਗਾ?
1: ਬਿਲਕੁਲ ਹੈ ਜੀ,
0: ਗੱਲ ਤਾਂ ਇੱਥੇ ਪੂਰਤੀ ਹੋਣੀ ਚਾਹੀਦੀ ਹੈ, ਉਹਨਾਂ ਤੋਂ ਸਾਰਾ ਕੁਝ ਕਵਰ ਕਰਨਾ ਚਾਹੀਦਾ ਕੁੜੀ ਤੋਂ ਜਿਹੜਾ ਮੁੰਡੇ ਨਾਲ ਵਿਆਹ ਕਰਵਾਇਆ ਉਹਨੇ, ਹੁਣ ਉਹੀ ਗੱਲ ਹੋ ਗਈ ਰਾਜਨ ਜੀ ਤੁਹਾਡੇ ਘਰੇ ਖੰਡਵਾੜ ਸਾਹਿਬ ਹੈ
1: ਜੀ,
0: ਤੇ ਕਿਸੇ ਦੀ ਤੁਹਾਡੇ ਨਾਲ ਲੱਗਦੀ ਹੈ?
2: ਬਿਲਕੁਲ,
0: ਮਹਾਰਾਜ ਦਾ ਸਰੂਪ ਅੰਦਰ ਪ੍ਰਕਾਸ਼ ਹੈ, ਬਹੁਤ ਗਲਤੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ, ਕਿਸੇ ਨੇ ਮੂਵੀ ਬਣਾ ਕੇ ਭੇਜਤੀ, ਚਲੋ
1: ਬਿਲਕੁਲ
0: ਇਹਦਾ
2: ਬਿਲਕੁਲ ਬਿਲਕੁਲ
1: ਜੀ।
2: ਦੂਜੀ ਗੱਲ ਮਰਿਆਦਾ ਕੌਣ ਤੈਅ ਕਰੂਗਾ ਕਿ ਮਰਿਆਦਾ ਹੈ ਸੀ ਜਾਂ ਨਹੀਂ ਹੈ ਸੀ, ਉਹਦੇ ਬਾਰੇ ਵੀ ਸਾਇਲੈਂਟ ਆ।
0: ਮੈਂ ਕਹਿੰਦਾ ਇੱਕ ਵਾਰੀ ਪਰਚਾ ਹੋਗਾ ਜੀ ਮਰਿਆਦਾ, ਫਿਰ ਤੁਸੀਂ ਤੁਹਾਡੇ ਤੇ ਹੋਇਆ, ਮੈਂ ਤਾਂ ਮੂਵੀ ਬਣਾ ਕੇ ਦੇ ਦਿੱਤੀ
1: ਜੀ।
2: ਹਾਂਜੀ
0: ਆਹੀ ਕੰਮ ਹੋਊਗਾ 2.5 ਸਾਲ ਦੇ ਵਿੱਚ ਕਲੀਨ ਹੋਜੂਗਾ? ਨਹੀਂ ਜੀ, ਇਹ ਤਾਂ ਵੈਸੇ ਹੀ ਇਹਦੇ ਸਿਰ ਢਕਿਆ ਸੀ, ਹਵਾ ਆਈ ਤੇ ਉਹ ਮਾੜਾ ਜਿਹਾ ਹਿੱਲ ਗਿਆ ਸੀ ਰੁਮਾਲ
1: ਜੀ,
0: ਇਹ 2.5 ਸਾਲ ਪ੍ਰੂਫ ਹੋਊਗਾ ਜੀ ਬਸ ਫਿਰ
2: ਅੱਗੇ। ਅੱਛਾ ਲੋਕੀ ਤਾਂ ਜਿਹੜਾ ਇਹ ਤਾਂ ਗੱਲ ਕਰਦੇ ਹੈਗੇ ਆ, ਬਾਨ ਸਾਹਿਬ ਗਾਹ ਜਿਹੜਾ ਐਕਟ ਨਹੀਂ ਲਿਖਿਆ ਆ ਉਹ ਵੀ ਲਾਗੂ ਕਰਨ ਵਾਸਤੇ ਤੁਰੇ ਹੈਗੇ ਆ ਹੈਂਜੀ, ਉਹ ਕਹਿੰਦੇ ਜੀ ਜੇ ਕੋਈ ਮਾਨਸਿਕ ਰੋਗੀ ਹੋਇਆ ਤੇ ਉਹਦੇ ਘਰਦਿਆਂ ਦੇ ਉੱਤੇ ਵੀ ਕਾਰਵਾਈ ਹੋਗੀ, ਇਹ ਕਿਹੜੀ ਗੱਲ ਹੈਗੀ ਆ ਹਾਂਜੀ, ਉਹ ਆਪਣੇ ਆਪ ਨੂੰ ਵੱਡੇ ਸਿੱਖ ਸਾਬਤ ਕਰਨ ਦੇ ਉੱਤੇ ਤੁਲੇ ਹੋਏ ਆ ਜੀ। ਹਜੇ ਗੱਲ ਕਰਦਿਆਂ ਨਾਲ ਪਤਾ ਨੀ ਇੱਕ ਵੀਡੀਓ ਆਈ ਆ, ਬੰਦੇ ਨੇ ਵਿਚਾਰੇ ਨੇ ਮਾੜਾ ਜਿਹਾ ਕੱਪੜਾ ਲਿਆ ਮੂੰਹ ਦੇ ਉੱਤੇ ਹੈਂਜੀ, ਲੋਕੀ ਅੰਦਾਜ਼ੇ ਲਾਈ ਜਾਂਦੇ ਆ ਵੀ ਇਹ ਕਿਉਂ ਲਿਆ ਕੱਪੜਾ ਅਗਲੇ ਨੇ ਮੂੰਹ ਦੇ ਉੱਤੇ,
0: ਜਿਹੜੇ ਹਾਲਾਤ ਨੇ ਕਹਿੰਦੇ ਮਾਨਸਾ ਦੀ ਬੀਬੀ ਤੇ ਨਾ ਪਰਚਾ ਦਰਜ ਹੋਵੇ ਆਉਣ ਵਾਲੇ ਸਮੇਂ ਚ
1: ਜੀ,
0: ਜਿਹੜੇ ਆਪ ਹਾਲਾਤ ਨੇ ਇਹਨਾਂ ਦੇ
2: ਨਹੀਂ ਜਾ ਹਾਂਜੀ ਠੀਕ ਗੱਲ ਹੈਗੀ ਆ, ਜਦੋਂ ਤੱਕ ਜਿਹੜਾ ਹੈਗਾ ਆ ਕੁਰਸੀ ਤੇ ਬੈਠੇ ਹੈ।

0: ਗਏ ਜੀ ਤਦ ਤੱਕ ਤਾਂ ਰਾਜੇ ਆ
1: ਜੀ,
0: ਬਾਕੀ ਜਿਹੜਾ ਹੈਗਾ ਈਡੀ
2: ਇਹ ਗੱਲੇ ਸਾਰਾ ਕੰਮੇ ਰਾਜਨ ਜੀ ਚਲੋ ਮੈਂ ਬੰਦ ਕਰ ਲਿਆ ਹੋਰ ਗੱਲ ਜੀ, ਇਹ ਗੱਲ ਇਹ ਕੰਮ ਏ ਸਾਡੇ ਅਕਾਲ ਤਖ਼ਤ ਸ਼੍ਰੋਮਣੀ ਕਮੇਟੀ ਦਾ ਸੀਗਾ, ਕਿਉਂ ਇਧਰ ਨੂੰ ਇਹਨਾਂ ਨੇ ਤੋੜਿਆ, ਜੋ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਉਹ ਇਹਨਾਂ ਨੂੰ ਕਰਨਾ ਚਾਹੀਦਾ ਸੀਗਾ
1: ਜੀ, ਬਿਲਕੁਲ
2: ਹਾਂਜੀ, ਤੇ ਆਮ ਬੰਦਾ ਕਦੇ ਰਿਜੋਰਟ ਚ ਵਿਆਹ ਕਰ ਲਵੇ ਲੈ ਜਾ ਕੇ, ਆਮ ਬੰਦਾ ਰਿਜੋਰਟ ਚ ਵਿਆਹ ਕਰ ਲਵੇ ਲੈ ਜਾ ਕੇ ਗ੍ਰੰਥ ਸਾਹਿਬ, ਤੇ ਉਹਨੂੰ ਕੁੱਟ ਕੇ ਮਾਰ ਦੇਣਗੇ, ਤੇ ਆ ਸਿਰਸੇ ਨੇ ਆਪਦੀ ਕੁੜੀ ਦਾ ਵਿਆਹ ਕਿੱਥੇ ਕਰਿਆ, ਕਿੱਥੇ ਇਹਨਾਂ ਅਧਿਕਾਰ, ਜੋ ਇਹ ਕੋਈ ਗੱਲ ਹੋਈ ਆ ਮੁੜ ਕੇ
1: ਨਾ ਜੀ,
0: ਮੇਰਾ ਤਾਂ ਦਿਲ ਕਰਦਾ ਵੀਰ ਜੀ ਜਿਹੜਾ ਹੈਗਾ ਨਾ
2: ਕੀਤਾ ਹੋਇਆ
1: ਜੀ,
2: ਜਿਹੜੇ ਮਰਿਆਦਾ ਬਣਾਉਣ ਵਾਲੇ ਨੇ,
1: ਬਿਲਕੁਲ
2: ਕੋਈ ਹੋਇਆ ਗੱਲ
1: ਨਾ,
2: ਆ ਮੈਕਸੀਕੋ ਤਾਂ ਦੇਖ ਗਿਆ ਇਹਨਾਂ ਨੂੰ
1: ਜੀ,
2: ਵੀ ਮੈਕਸੀਕੋ ਐ ਵਿਆਹ ਹੁੰਦੇ ਨੇ, ਰਿਪਬਲਿਕ ਐ ਵਿਆਹ ਹੁੰਦੇ ਨੇ
1: ਜੀ,
2: ਤੇ ਦਿੱਲੀ ਨੀ ਦੇਖਦਾ ਇਹਨਾਂ ਨੂੰ
1: ਜੀ,
0: ਇਹ ਤਾਂ ਜਥੇਬੰਦੀਆਂ ਚਾਹੀਦਾ ਹੈਗਾ ਆ ਕਾਨੂੰਨ ਲੈ ਕੇ ਉਹਦੀ ਪੰਜਾਬੀ ਤਰਜਮਾ ਕਰਾ ਲੈਣੇ, ਇਹਨਾਂ ਨੇ ਵੀ ਅੰਗਰੇਜ਼ੀ ਚ ਰੱਖਿਆ, ਉਹ ਤਾਂ ਅੱਗੇ ਪਿੱਛੇ ਜਿਹੜੇ ਹੈਗੇ ਆ ਦੋ ਦੋ ਸੈੱਟ ਭੇਜਦੇ ਹੈਗੇ ਆ ਜੀ, ਉਹ ਪੰਜਾਬੀ ਤਰਜਮਾ ਕਰਾ ਕੇ ਨਾਲ ਲੈ ਜਾਣ ਜੀ, ਤੇ ਫੌਜੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾ ਲੈਣ ਵੀ ਇਹਦੇ ਕਰਕੇ ਟਾਵਰ ਤੇ ਚੜਿਆ ਸੀ, ਆਹ ਤੂੰ ਪੰਥ ਨੂੰ ਲੈ ਕੇ ਦਿੱਤਾ
2: ਜਿਹੜਾ ਸੀ ਪੂਰਾ ਹੋ ਗਿਆ ਜੀ, ਉਹ ਤਾਂ ਟਾਵਰ ਤੇ ਚੜਨਾ ਚਾਹੁੰਦਾ ਸੀ, ਚਾਹੇ ਉਹਨੂੰ ਤੁਸੀਂ ਦਾਰੂ ਦੀ ਬੋਤਲ ਪਿੱਛੇ ਚੜ ਦਿੰਦੇ, ਉਹਦਾ ਤਾਂ ਕੱਲੇ ਖਤਮ ਹੋ ਗਈ ਜੀ
1: ਜੀ,
2: ਆ ਤੁਸੀਂ ਹੁਣ ਦੱਸ ਕੇ ਤੁਹਾਡੇ ਰੀਲ ਹੋ ਗਈ,
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ,
2: ਸਾਡਾ ਸਾਡਾ ਕਿਸੇ ਨਾਲ ਪਿਆਰ ਨੀ, ਸਾਡਾ ਕਿਸੇ ਨਾਲ ਵੀ ਪਿਆਰ ਨੀ, ਅਸੀਂ ਨਿੱਜ ਦੇ ਭੁੱਖੇ ਆ,
1: ਬਿਲਕੁਲ
2: ਮਤਲਬ ਕਿੰਨਾ ਪਿੜਦਾ,
0: ਬਿਲਕੁਲ ਜੀ ਬਿਲਕੁਲ, ਲਾਈਵ ਲਾਈਟ ਚਾਉਣਾ ਚਾਹੁੰਦੇ ਹੈਗੇ ਆ,
2: ਕਿਵੇਂ ਰਿੰਗ ਪਾ ਕੇ ਐਮਐਲਏਆਂ ਦੇ ਨਿੱਜੇ ਆ, ਉਹਦੇ ਵਿੱਚ ਇੱਕ ਲਾਲਚੇ ਆ, ਇੱਕ ਕੁਰਸੀ ਪਿੱਛੇ ਕਿਵੇਂ ਸੋਧੀਆਂ ਮੂਹਰੇ ਨੱਚ ਰਹੇ ਨੇ,
1: ਬਿਲਕੁਲ ਜੀ
2: ਉਹ ਨਿੱਜੇ ਆ ਜੀ, ਹੋਰ ਕੀ ਉਹਦੇ ਵਿੱਚ
1: ਜੀ,
0: ਬਿਲਕੁਲ ਜੀ ਬਿਲਕੁਲ,
2: ਇੱਥੇ ਤੱਕ ਅਸੀਂ ਗਿਰੇ ਹੋਏ ਆ ਵੀ ਮੈਨੂੰ ਸਿਕੰਦਰ ਐਮਐਲਏ ਬਣਨਾ ਚਾਹੀਦਾ, ਤੇ ਐਮਐਲਏ ਦੀ ਕੁਰਸੀ ਕਾਇਮ ਰਹਿਣੀ ਚਾਹੀਦੀ ਆ, ਕੀ ਮੇਰੀ ਚਮਕੀ ਮਾਰ ਕੇ ਮੈਨੂੰ ਮੰਤਰੀ ਪਦ ਮਿਲ ਸਕਦਾ, ਉਦੋਂ ਬਾਅਦ ਕੀ ਚਮਕੀ ਮਾਰ ਕੇ ਮੈਨੂੰ ਵਧੀਆ ਮਹਿਕਮੇ ਮਿਲ ਸਕਦੇ, ਇੱਥੇ ਤਾਂ ਅਸੀਂ ਖੜ ਗਏ ਆ ਕੇ ਬਸ,
1: ਬਿਲਕੁਲ
2: ਧੰਨਵਾਦ ਜੀ,
1: ਥੈਂਕ ਯੂ ਜੀ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
0: ਸ਼ੁਕਰੀਆ ਵੀਰ ਜੀ, ਸ਼ੁਕਰੀਆ
1: ਜੀ, ਸੈਣੀ ਸਾਹਿਬ ਅੱਗੇ ਹਾਂਜੀ ਹਾਂਜੀ ਹਾਂਜੀ,
0: ਮੈਂ ਈਡੀ ਦੀ ਖਬਰ ਕਰਕੇ ਤੇ ਫਿਰ ਇਜਾਜ਼ਤ ਲੈਣੀ ਸੀ ਜੀ,
1: ਜਰੂਰ ਜੀ,
0: ਹੈ ਨਾਲ ਲਾਈਨ ਤੇ ਲੈ ਲਓ,
1: ਮੁਕੱਦਰ ਜੀ ਜੁੜੇ ਆ ਸ਼ਾਇਦ, ਮੈਂ ਕਿਹਾ ਇਹਦੇ ਉੱਤੇ ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਆਪਾਂ ਉਹਨਾਂ ਦੇ ਵਿਚਾਰ ਵੀ ਲੈ ਲਈਏ ਨਾਲ,
0: ਲੈ ਲਓ ਲੈ ਲਓ,
1: ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ ਇਹਨੂੰ ਜੀ, ਮੁਕੱਦਰ ਜੀ ਜੀਆਂ ਨੂੰ ਸਤਿ ਸ੍ਰੀ ਅਕਾਲ ਜੀ, ਹਾਂਜੀ ਜੀਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ
1: ਜੀਆਂ ਨੂੰ ਜੀ,
3: ਹਾਂਜੀ ਉਹ ਮੈਂ ਤਾਂ ਨਾ ਆਪਣਾ ਤੁਹਾਡੀ ਗੱਲ ਦੇ ਵਿੱਚੋਂ ਉਹ ਗੱਲ ਮੈਨੂੰ ਸਮਝ ਆਉਂਦੀ ਪਈ ਸੀ, ਅਸਲ ਚ ਨਾ ਬਾਈ ਜੀ ਗੱਲ ਉਹੀ ਆ ਜਿਵੇਂ ਔਜਲਾ ਬਾਈ ਜੀ ਕਹਿੰਦੇ ਪਈ ਸੀ ਨਾ, ਸ਼੍ਰੋਮਣੀ ਕਮੇਟੀ ਵਾਲੇ ਮੰਨ ਲਓ ਹੁਣ ਪਤਾ ਤਾਂ ਚਲੋ ਚਲੋ ਔਜਲਾ ਬਾਈ ਜੀ ਕਹਿਣ ਨੂੰ ਵੀ ਕਹਿਣ ਨੂੰ ਨੀ, ਉਹ ਗੱਲ ਤਾਂ ਆਪਣੇ ਹਿਸਾਬ ਨਾਲ ਸਹੀ ਕਰਦੇ ਪਏ ਸੀ, ਉਹਨਾਂ ਨੂੰ ਪਤਾ ਕੀ ਕਰਨਾ, ਜੇ ਜੇ ਇਹ ਚੱਜ ਦੇ ਹੁੰਦੇ ਤਾਂ ਫਿਰ ਇੱਥੋਂ ਤੱਕ ਗੱਲਾਂ ਪੜਦੀਆਂ ਹੀ ਕਿਉਂ
1: ਜੀ,
3: ਉਹ ਗੱਲ ਉਹੀ ਹੈ ਨਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਚਲੋ ਮੈਂ ਤਾਂ ਹੁਣ ਰਿਪੀਟ ਹੀ ਕਰਨੀ ਹੈਗੀ ਹੈ ਗੱਲ ਵੀ ਜਦੋਂ ਪਾਕਿਸਤਾਨ ਦੇ ਵਿੱਚ ਸ਼ਰੀਆ ਕਾਨੂੰਨ ਲਿਆਏ ਨਾ ਜੀ ਇਹ,
1: ਹਾਂਜੀ
3: ਹਾਂ 85 ਤੱਕ ਜਦੋਂ ਤੱਕ ਜ਼ਿਆਉਲ ਹੱਕ ਦੀ ਸਰਕਾਰ ਸੀ ਸਿਰਫ 24 ਕੇਸ ਸੀ ਬੇਅਦਬੀਆਂ ਦੇ
1: ਜੀ,
3: ਜਦੋਂ ਇਹ ਕਾਨੂੰਨ ਸਖ਼ਤ ਬਣ ਗਿਆ
1: ਜੀ
3: ਉਦੋਂ ਇਹ 2600 ਦੇ ਨੇੜੇ ਤੇੜੇ ਕੇਸ ਹੋਏ ਜਿਹਦੇ ਚੋਂ 700-800 ਜਿਹੜੇ ਉਹ ਰੋਜ਼ ਕੁਰਾਨ ਪੜਨ ਵਾਲੇ ਮੁਸਲਮਾਨ ਸੀ ਉਹਨਾਂ ਦੇ ਖਿਲਾਫ਼ ਹੋਏ ਉਹ
1: ਜੀ,
3: ਕਿਉਂਕਿ ਗੱਲ ਉਹੀ ਹੈ ਫਿਰ ਉੱਥੇ ਮੰਨ ਲਓ ਮੇਰਾ ਸੈਣੀ ਬਾਈ ਜੀ ਨਾਲ ਕੋਈ ਉਹੀ ਹੈਗਾ ਡਿਸਪਿਊਟ, ਸੈਣੀ ਬਾਈ ਜੀ ਦਾ ਮੇਰੇ ਨਾਲ ਹੈਗਾ, ਇਹਨੂੰ ਫਸਾ ਦੋ ਉਹਨੂੰ ਫਸਾ ਦੋ
1: ਜੀ,
3: ਹਾਂਜੀ
0: ਨਹੀਂ ਮੇਰਾ ਕੋਈ ਨੀ ਬਾਜੀ ਤੁਹਾਡੇ ਨਾਲ,
3: ਨਹੀਂ ਨਹੀਂ ਨਹੀਂ ਨਹੀਂ ਨਹੀਂ
0: ਨਹੀਂ ਤੁਸੀਂ ਕਿ ਹੋਰ ਦਾ ਨਾਂ ਲਓ ਨਾ, ਫਿਰ ਮੇਰਾ ਨਾਂ ਕਾਹਨੂੰ ਲੈਣੇ, ਮੈਨੂੰ ਰਾਤ ਵੇਲੇ ਨੀਂਦ ਨੀ ਆਉਣੀ,
1: ਮੇਰਾ ਲੈ ਦਿਓ ਜੀ, ਹਾਂਜੀ ਉਹ ਸੈਣੀ ਸਾਹਿਬ ਦੇਖਦੇ ਆ ਕਿ ਬੰਦਾ ਕੋਈ ਹੁਣ ਵਕੀਲ ਵੀ ਤਾਂ ਚਾਹੀਦਾ ਨਾਲ, ਤੁਸੀਂ ਇਹ ਸਮਝੋ ਤੇ ਛਡਾਉਣ ਵਾਲਾ ਵੀ ਤਾਂ ਨਾਲ ਚਾਹੀਦਾ, ਮੇਰਾ ਲੈ ਦਿਓ,
0: ਨਹੀਂ ਮੈਨੂੰ ਧਿਰਨਾ ਬਣਾਉਣ ਜੀ
1: ਜੀ,
3: ਨਹੀਂ ਮੈਂ ਤਾਂ ਸੀਰੀਅਸ ਗੱਲ ਕਰਦਾ ਪਿਆ, ਤੁਸੀਂ ਹੁਣ ਪ੍ਰੋਗਰਾਮ ਨੂੰ ਮਹਿਫਲ ਮਿੱਤਰਾਂ ਦੀ
0: ਮੈਂ ਤਾਂ
3: ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕੀਤੀ ਹੈਗੀ ਵੀ ਸਾਡੀ ਅਸਲ ਚ ਅਸੀਂ ਫਿਰ
1: ਕਹਿਣੀ
3: ਚਾਹੁੰਦਾ ਹੈਗਾ, ਹੋਰ ਨੀ ਕੋਈ, ਮੈਂ ਸੈਣੀ ਬਾਈ ਦਾ ਚਲੋ ਨਾਂ ਲਿਆ, ਮਾਫ਼ੀ ਚਾਹੁੰਦਾ ਜੇ ਤੁਹਾਨੂੰ
1: ਇਸ ਤਰ੍ਹਾਂ ਮਜ਼ਾਕ ਕਰਦੇ ਨੇ,
3: ਨਹੀਂ ਨਹੀਂ ਕਈ ਵਾਰੀ ਚਲੋ ਹੁੰਦਾ ਪਰ ਗੱਲ ਓਹੀ ਆ ਨਾ ਫਿਰ ਐਵੇਂ ਤਾਂ ਹੁੰਦੇ ਨੇ ਨਾ ਬਾਈ ਜੀ ਕੇਸ ਜਿੰਨੇ ਹੈਗੇ ਨੇ। ਉਹ ਮੈਂ ਤਾਂ ਸੈਣੀ ਬਾਈ ਜੀ ਦੇ ਭਾਈਚਾਰੇ ਚੋ ਨੇ ਉਹ ਦੋ ਬੰਧੂ ਕੀ ਨਾਂ ਉਹਨਾਂ ਦਾ ਜਿਹੜੇ ਪਟਕਾ ਉਹ ਵੇਖੋ ਉਹ ਵੇਖੋ ਵੈਸੇ ਤਾਂ ਚਲੋ ਦੇ ਨਾਲ ਮੈਂ ਠੀਕ ਆ ਠੀਕ ਠਾਕ ਪਤਾ ਹੈਗਾ ਮੈਂ
1: ਜੀ
3: ਬਹੁਤ ਉੱਤੇ ਰੇਟ ਕਰਦਾ ਹੈਗਾ ਵਾ ਪਰ ਉਹਨੇ ਉਹਨਾਂ ਦੀ ਬੜੀ ਕਲਾਸ ਲਾਈ ਉਹ ਤੁਸੀਂ ਦੇਖੋ ਵੀ ਉਹ ਉਦਾਹਰਣਾਂ ਕੀ ਦੇ ਰਹੇ ਨੇ ਇੰਟਰਵਿਊ ਦੇ ਵਿੱਚ ਕਹਿੰਦੇ ਜੀ ਅਸੀਂ ਜਦੋਂ ਕੇਸ ਲੜਦੇ ਸੀ ਨਾ ਜੀ ਕਹਿੰਦੇ ਤੇ ਅਸੀਂ ਵੀ ਸਾਡੇ ਕੋਲ ਤਾਂ ਲੜਿਆ ਹੀ ਨੀ ਸੀ ਜਾਂਦਾ ਕਹਿੰਦੇ ਵੀ ਉਹ ਵੀ ਸਜ਼ਾ ਹੀ ਨੀ ਸੀ ਹੈਗੀ ਉਹਦੇ ਵਿੱਚ ਉਹ ਪਹਿਲਾਂ ਹੀ ਛੁੱਟ ਜਾਂਦੇ ਸੀ ਜ਼ਮਾਨਤਾਂ ਹੋ ਜਾਂਦੀ ਹੈ ਜਾਂ ਕੁਛ ਵੀ ਹੈ ਉਹ ਤੇ ਮੈਂ ਉੱਥੇ ਚਲੋ ਰਤਨ ਨੇ ਵੀ ਸਵਾਲ ਉਹਨੂੰ ਕੀਤਾ ਨੀ ਉਹਨਾਂ ਨੂੰ ਵੀ ਤੁਸੀਂ ਜਿਹੜੀ ਵੀ ਘੱਟੋ ਘੱਟ ਸਜ਼ਾ ਉਹ ਦਵਾਈ ਆ ਉਹਨਾਂ ਨੂੰ ਜਿੰਨੇ ਵੀ ਅੱਜ ਤੋਂ ਪਹਿਲਾਂ 400-500 ਕੇਸ ਹੋ ਗਿਆ ਕਿੰਨੇ ਹੋ ਗਏ ਨੇ ਵੀ ਜਿਹੜੀ ਘੱਟ ਤੋਂ ਘੱਟ ਮਿਨੀਮਮ ਸਜ਼ਾ ਹੈਗੀ ਉਹ ਤੁਸੀਂ ਦਵਾਤੀ ਤੁਸੀਂ ਵਕੀਲ ਸੀ ਜੇ ਤਾਂ ਤੁਸੀਂ ਉਹ ਦਵਾਤੀ ਫਿਰ ਤਾਂ ਤੁਸੀਂ ਇਹ ਕਹੋ ਵੀ ਸਾਡੇ ਕੋਲ ਹੋਰ ਆਪਸ਼ਨ ਨੀ ਹੈਗਾ ਵੀ ਅਸੀਂ ਮੈਕਸੀਮਮ ਨਹੀਂ ਦਵਾ
1: ਸਕਦੇ ਬਿਲਕੁਲ ਹੈ ਜੀ
3: ਤੇ ਤੁਸੀਂ ਦਵਾ ਦਾ ਤੁਸੀਂ ਜਿਹੜੀ ਮਿਨੀਮਮ ਹੈਗੀ ਸੀ ਉਹ ਵੀ ਨੀ ਦਵਾ ਸਕੇ
1: ਜੀ ਬਿਲਕੁਲ
3: ਤੁਹਾਡੇ ਕੋਲ ਸਬੂਤ ਨੀ ਕੋਈ ਲੈਣੀ ਨੀ ਦੇਣੀ ਨੀ ਤੁਸੀਂ ਉਹੀ ਗੱਲ ਜਾ ਕੇ ਤੁਸੀਂ ਦੇਖਿਆ ਵੀ ਹੁਣ ਸਾਡਾ ਕਰੀਅਰ ਮੰਨ ਲਓ ਵੀ ਬੜਾ ਅਸੀਂ ਵੇਖ ਲਿਆ ਇਹਦੇ ਚ ਹੁਣ ਹੋਰ ਨੀ ਤੇ ਹੁਣ ਇਹਨੂੰ ਇਹਦਾ ਆਧਾਰ ਬਣਾ ਕੇ ਵੀ ਬੇਅਦਬੀ ਕਾਨੂੰਨ ਬਣਾ ਤਾ ਜੀ ਅਸੀਂ ਵਕੀਲ ਆ ਅਸੀਂ ਫਲਾਣੇ ਆ ਧਮਕਾਣੇ ਆ
1: ਜੀ ਬਿਲਕੁਲ
3: ਮੈਂ ਚਲੋ ਮਾਫੀ ਚਾਹੁੰਦਾ ਮੈਂ ਕਿਸੇ ਵੀ ਭਾਈਚਾਰੇ ਦੇ ਮੈਂ ਆਪਾਂ ਉਹ ਨੀ ਹੈਗੇ
1: ਬਿਲਕੁਲ
3: ਪਰ ਇਹ ਦੁਨੀਆ ਮਤਲਬ ਪ੍ਰਸਤ ਜਿਹੜੀ ਹੈ ਨਾ ਇਹ ਅੱਜ ਕੱਲ ਬਾਈ ਜੀ ਸਾਰੇ ਜਿੰਨੀ ਟੋਲਾ ਤੁਰਿਆ ਫਿਰਦਾ ਤੁਸੀਂ ਦੇਖੋ ਨਾ ਵੀ ਸਾਰੇ ਹੀ ਰਾਜ ਨੀ ਸੇਵਾ
1: ਜੀ
3: ਤੇ ਲੋਕ ਜਿਹੜੇ ਉਹ ਧੱਕੇ ਖਾਂਦੇ ਫਿਰ ਜਿਹਨੂੰ ਮਰਜ਼ੀ ਚੁਣ ਲਓ ਇਹਨਾਂ ਨੂੰ ਮੈਂ ਤਾਂ ਕਿੰਨੀ ਵਾਰੀ ਇਹ ਗੱਲ ਕਹਿ ਲਈ
1: ਜੀ
3: ਵੀ ਤੁਸੀਂ ਇਹ ਚੁਣ ਲਏ ਕਿਉਂਕਿ ਪਿਛਲਿਆਂ ਦੀ ਗਲਤੀ ਸੀ ਹੁਣ ਇਹਨਾਂ ਦੀ ਗਲਤੀ ਹੈ ਹੁਣ ਅਸੀਂ ਪਿਛਲੇ ਚੁਣੇ ਨੇ ਜੀ ਜਾਂ ਅਗਲੇ ਚੁਣੇ ਨੇ ਕੋਈ ਵੀ ਚੁਣ ਲਾਂਗੇ ਆਪਾਂ
1: ਨਹੀਂ ਕੱਲ ਤਾਂ ਜੈ ਕਿਸਾਨ ਜੈ ਜਵਾਨ ਵੀ ਆ ਗਏ ਨੇ ਜੀ ਉਹ ਕਹਿੰਦੇ ਅਸੀਂ 5,000 ਪੈਨਸ਼ਨ ਦਵਾਂਗੇ ਅਸੀਂ ਦਵਾਂਗੇ ਜੀ ਭਾਈ 600 ਯੂਨਿਟ ਬਿਜਲੀ ਵੀ ਦਵਾਂਗੇ 8 ਘੰਟੇ ਡਿਊਟੀ ਕਰਾਂਗੇ ਮੁਲਾਜ਼ਮਾਂ ਦੀ ਉਹ ਵੀ ਆਪਣੀ ਲਿਸਟ ਲੈ ਕੇ ਆ ਗਏ ਨੇ ਜੀ
3: ਸਾਰੇ ਟੋਲੇ ਨੇ ਰਲ ਕੇ ਜਿੰਨਾ ਇਹ ਟੋਲਾ ਸਾਰਾ ਤੁਰਿਆ ਫਿਰਦਾ
1: ਜੀ
3: ਭਾਵੇਂ ਇਹਦੇ ਚ ਮੈਂ ਤਾਂ ਇਹ ਸਾਰੀਆਂ ਪਾਰਟੀਆਂ ਨੂੰ ਵਿੱਚ ਹੀ ਕਹਿੰਦਾ ਹੈਗਾ ਭਾਵੇਂ ਕੋਈ ਵੀ ਹੈਗਾ
1: ਜੀ
3: ਜੇ ਅਸੀਂ ਸੋਚੀਏ ਨਾ ਵੀ ਇਹਨਾਂ ਨੂੰ ਹਰਾਉਣਾ ਹੈ ਤੇ ਉਹਨਾਂ ਨੂੰ ਜਿਤਾਉਣਾ
1: ਜੀ
3: ਇਹਨਾਂ ਚ ਫਰਕ ਕੋਈ ਨੀ ਕਿਸੇ ਚ ਹੈਗਾ ਜਦੋਂ ਇਹਨਾਂ ਦਾ ਚਰਿੱਤਰ ਇੱਕੋ ਹੀ ਹੈਗਾ ਸਿਰਫ ਕੁਰਸੀ
1: ਜੀ
3: ਜਦੋਂ ਇਹ ਕੁਰਸੀ ਤੇ ਬਹਿ ਗਏ ਤੇ ਫਿਰ ਮੰਨ ਲਓ ਮਣਕਰੇ ਵੋਟ ਸੈਣੀ ਬਾਈ ਜੀ ਨੇ ਪਾਈ ਹੋਵੇ ਮੈਂ ਪਾਈ ਹੋਵੇ ਭਾਵੇਂ ਕੁੱਕੀ ਗਿੱਲ ਨੇ ਪਾਈ ਹੋਵੇ ਫਿਰ ਜਦੋਂ ਕੁਰਸੀ ਤੇ ਬਹਿ ਗਏ ਫਿਰ ਇਹਨਾਂ ਨੂੰ ਜੇ ਪੁੱਛਿਆ ਨਾ ਵੀ ਹਾਂਜੀ ਤੁਸੀਂ ਦੱਸੋ ਵੀ ਅਸੀਂ ਵੋਟ ਪਾਈ ਹੈ
1: ਤੇ
3: ਫਿਰ ਇਹਨਾਂ ਦਾ ਜਵਾਬ ਇੱਕੋ ਹੀ ਹੋਣਾ ਹੂ ਇਜ ਸੈਣੀ ਸਾਹਿਬ ਹੂ ਇਜ ਕੁੱਕੀ ਗਿੱਲ ਹੂ ਇਜ ਮੁਕੱਦਰ ਸਿੰਘ ਹੈ ਕੌਣ ਹੋ ਤੁਸੀਂ ਤੁਸੀਂ ਵੋਟ ਪਾਤੀ ਬਸ ਹੁਣ ਤੁਸੀਂ ਆਪਣੇ ਘਰ ਬਹੋ ਬਸ ਟੈਨਸ਼ਨ ਨਾ ਲਓ
1: ਹੁਣ
3: ਸਾਡਾ ਕੰਮ ਹੈ ਤੁਹਾਡੇ ਹਾਂ ਹੁਣ ਅਸੀਂ ਤੁਹਾਡੇ ਡਾਂਗ ਫੇਰਨੀ ਹੈ ਤੁਹਾਡੇ ਤੇ ਤੁਸੀਂ ਜੇ ਬੋਲੇ ਤੇ ਡਾਂਗ ਫੇਰਾਂਗੇ ਨਹੀਂ ਜੇ ਆਪਣਾ ਚੁੱਪ ਕਰਕੇ ਬੈਠੇ ਰਹੋ ਬਸ
1: ਠੀਕ ਨੀ ਮਾਰਨੀ
3: ਇੰਨੀ ਕੋਈ ਹੈਗੀ ਹੈ ਜੀ ਹਾਂ ਇਹ ਜਿੰਨੇ ਹੈਗੇ ਨੇ ਸਭ ਇੱਕੋ ਹੀ ਟੋਲਾ ਇਹਨਾਂ ਚ ਕੋਈ ਫਰਕ ਨੀ ਮੈਂ ਤਾਂ ਸਿੱਧੀ ਸਪਸ਼ਟ ਗੱਲ ਕਹਿਣਾ ਹੈਗਾ
1: ਬਿਲਕੁਲ
3: ਇਹ ਡਾਂਗ ਆਪਣੇ ਆਪਣੇ ਰਾਜ ਦੇ ਵਿੱਚ ਸਾਰੇ ਫੇਰਦੇ ਰਹੇ ਨੇ
1: ਜੀ
3: ਇਹੀ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਦੋਂ ਇਹ ਕਿਸਾਨ ਧਰਨ ਅੱਜ ਹੁਣ ਕਿਸਾਨ ਧਰਨੇ ਲਾ ਕੇ ਪੈਂਦੇ ਸੀ ਨਾ ਇਹ ਤਾਂ ਵਿਹਲੇ ਨੇ ਜੀ ਕਹਿੰਦੇ ਇਹਨਾਂ ਨੂੰ ਕਿਹੜਾ ਕੋਈ ਕੰਮ ਹੈ ਹੈ ਅੱਜ ਹੁਣ ਕਹਿੰਦੇ ਵੀ ਉਹੀ ਗੱਲ ਕਿਸਾਨਾਂ ਦੀ ਨੀ ਸੁਣਦੇ ਹੈਗੇ ਇਹੀ ਮਾਨ ਸਾਹਿਬ ਸੀ ਉਦੋਂ ਇਹ ਉਹੀ ਦਿੱਲੀ ਬੈਠੇ ਹੁੰਦੇ ਸੀ ਧਰਨੇ ਚ ਤੇ ਅੱਜ ਕਹਿੰਦੇ ਵੀ ਇਹਨਾਂ ਨੂੰ ਤਾਂ ਕੰਮ ਹੀ ਕੋਈ ਨੀ ਕਹਿੰਦੇ ਇਹਨਾਂ ਨੂੰ ਤਾਂ ਥਾਂ
1: ਚਾਹੀਦੀ
3: ਗੱਲ ਉਹੀ ਹੈ ਨਾ ਫਿਰ ਹੁਣ ਅਸੀਂ ਭਾਲਦੇ ਕੀ ਆ ਬਾਈ ਜੀ
1: ਬਿਲਕੁਲ ਬਿਲਕੁਲ ਥੈਂਕ ਯੂ
3: ਇਸ ਕਰਕੇ ਬੜਾ ਅਫਸੋਸ ਹੈ ਜੀ ਭਾਰਜ ਬਾਈ ਜੀ ਚਲੋ ਤੁਹਾਡੀਆਂ ਗੱਲਾਂ ਕਈ ਵਾਰੀ ਚੱਲਦੀਆਂ ਹੁੰਦੀਆਂ ਨੇ ਗੱਲ ਕਰਨੀ ਪੈ
1: ਜਾਂਦੀ ਹੈ ਸ਼ੁਕਰੀਆ
3: ਪਰ ਹੁਣ ਇਹ ਇਹਨਾਂ ਸਿਆਸੀ ਮਸਲਿਆਂ ਤੇ ਟਿੱਪਣੀ ਕਰਨ ਨੂੰ ਨਾ ਜੀ ਨਹੀਂ ਕਰਦਾ ਹੈਗਾ ਬਾਈ ਜੀ
1: ਨਹੀਂ ਨਹੀਂ ਕੋਈ ਨਹੀਂ
3: ਕਿਉਂਕਿ ਆਸ ਕੋਈ ਆਸ ਨਹੀਂ ਭਾਰਜ ਬਾਈ ਜੀ ਆਸ ਕੋਈ ਨਹੀਂ ਹੈਗੀ
1: ਜੀ ਜੀ ਜੀ ਆਸ ਆਪਾਂ ਛੱਡਣੀ ਨਹੀਂ ਆਪਾਂ ਉਦਾਸ ਨਹੀਂ ਹੋਣਾ ਆਸ ਨਹੀਂ
3: ਛੱਡਣੀ ਜੀ
1: ਮੈਂ ਕੁਝ ਕਿਹਾ ਸੀ
0: ਹੁਣ ਬੀਜੇਪੀ ਨੂੰ ਬਦਲਣੀ ਵੋਟ ਸਾਰਿਆਂ ਤੋਂ ਕੁੱਟ ਖਾਧੀ ਆ ਤੇ ਉਹ ਵੀ ਜਿਹੜੀਆਂ ਚਾਰ ਲਾਉਣੀਆਂ ਉਹ ਵੀ ਲਾਈ ਜਾ ਬਿਲਕੁਲ
3: ਨਹੀਂ ਮੈਂ ਨਹੀਂ ਨਹੀਂ ਉਹਨਾਂ ਨੂੰ ਪਾ ਲੋ, ਜੇ ਡੰਡਾ ਕਿਸੇ ਵੱਲੋਂ ਪੋਲਾ ਵੱਜਿਆ ਹੋਊ ਹੋਰ ਮਾੜੀ ਜੀ,
1: ਖਾਣਾ ਤਾਂ ਡੰਡਾ ਹੀ ਹੈ ਬਿਲਕੁਲ ਹੈ ਜੀ, ਉਹ ਤੁਹਾਡੇ ਤੇ ਡਿਪੈਂਡ ਆ, ਹੁਣ ਤੂਤ ਦੀ ਛੱਟੀ ਲੈਣੀ ਆ ਕਿ ਸਫੇਦੇ ਦੀ ਲੈਣੀ ਆ ਕਿ ਪੰਪਲਰ ਦੀ ਲੈਣੀ ਆ,
0: ਉਹਨਾਂ ਦਾ ਉਹਨਾਂ ਦਾ ਮਿਹਣਾ ਰਹਿ ਜਾਣਾ ਹੈਗਾ ਯਾਰ, ਸਾਨੂੰ ਤਾਂ ਤੁਸੀਂ ਵਰਤ ਕੇ ਜੀ ਦੇਖਿਆ
1: ਬਿਲਕੁਲ,
0: ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੂੰ ਵੀ ਵਰਤ ਕੇ ਦੇਖ ਲੈਣਾ,
3: ਬਿਲਕੁਲ
0: ਫੇਰ ਹੀ ਡੈਮੋਕ੍ਰੇਸੀ ਨੂੰ ਬਾਏ ਬਾਏ ਕਹਾਂਗੇ
1: ਜੀ।
3: ਨਹੀਂ ਕਿਤੇ ਕਿਤੇ ਐਨ ਆ ਨਾ ਉਹੀ ਗੱਲ, ਅਫਸੋਸ ਰਹਿ ਜੇ ਵੀ ਸਾਰਿਆਂ ਤੋਂ ਕੁੱਟ ਖਾ ਲਈ ਇਹਨਾਂ ਤੋਂ ਨੀ ਖਾਧੀ,
1: ਬਿਲਕੁਲ
0: ਹਾਂਜੀ ਹਾਂਜੀ ਹਾਂਜੀ ਉਹੀ ਮੈਂ ਕਿਹਾ ਨਾ,
3: ਪਰ ਹਾਸੇ ਨਾਲ ਨਾ ਬਾਈ ਭਾਰਜ ਬਾਈ ਜੀ ਹਾਸੇ ਨਾਲ ਟਿੱਪਣੀ ਕਰੀ ਦੀ ਹੈ, ਪਰ ਵੇਖ ਲੋ ਅਸੀਂ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਵਾ ਕਰਨੇ ਆ,
1: ਬਿਲਕੁਲ।
3: ਮੈਂ ਤਾਂ ਸੈਣੀ ਬਾਈ ਜੀ ਵੀ ਇਸੇ ਪੇਸ਼ੇ ਦੇ ਨਾਲ ਜੁੜੇ ਹੋਏ ਨੇ ਤੇ ਸੈਣੀ ਬਾਈ ਜੀ ਦੇ ਬੇਟੇ ਵੀ ਚਲੋ ਖੁਦ ਜੱਜ ਸਾਹਿਬ ਨੇ ਸੰਵਿਧਾਨਕ, ਕਿਉਂਕਿ ਉਹਨਾਂ ਨੇ ਸੰਵਿਧਾਨ ਦੀ ਪੜਚੋਲ ਕਰਨੀ ਹੈ
1: ਜੀ,
3: ਤੇ ਜਿਹੜਾ ਕੋਈ ਗਲਤ ਹੈ ਉਹਨੂੰ ਗਲਤ ਕਹਿਣਾ, ਜਿਹੜਾ ਕੋਈ ਸਹੀ ਹੈ ਉਹ ਸਹੀ ਕਹਿਣਾ,
1: ਬਿਲਕੁਲ।
3: ਤੇ ਮੈਨੂੰ ਤੁਸੀਂ ਦੇਖੋ ਜਿਹੜੀ ਆ ਇੱਕ ਨਾ ਮੈਂ ਲਾਸਟ ਗੱਲ ਕਹਿ ਕੇ ਗੱਲ ਖਤਮ ਕਰਦਾ, ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਨਾ
1: ਜੀ,
3: 27 ਲੱਖ ਵੋਟਰ ਬੰਗਾਲ ਦੇ ਵਿੱਚ
1: ਜੀ,
3: ਉਹਨਾਂ ਨੂੰ ਇਹ ਕਹਿ ਕੇ ਸੁਪਰੀਮ ਕੋਰਟ ਜਿਹੜਾ ਸਾਡਾ ਕਸਟੋਡੀਅਨ ਹੈਗਾ
1: ਜੀ,
3: ਕੋਈ ਗੱਲ ਨੀ ਕਹਿੰਦੇ ਜੀ ਇਸ ਵਾਰੀ ਨੀ ਤੇ ਅਗਲੀ ਵਾਰੀ ਵੋਟ ਪਾ ਲੈਣਗੇ
1: ਜੀ,
3: ਇਹ ਕਿਸੇ ਦਿਨ ਇਹ ਟਿੱਪਣੀ ਆਉਣੀ ਹੈ ਬਾਈ ਜੀ, ਕੋਈ ਗੱਲ ਨੀ ਇਸ ਵਾਰੀ ਨੀ ਤੇ ਅਗਲੀ ਵਾਰੀ ਸਰਕਾਰ ਚੁਣ ਲਾਂਗੇ, ਕੋਈ ਗੱਲ ਨੀ 5 ਸਾਲ ਹੋਰ ਚੱਲਣ ਦਿਓ, ਜਿਵੇਂ ਸ਼੍ਰੋਮਣੀ ਕਮੇਟੀ ਚੱਲਣ ਦੀ ਹੈ ਨਾ ਜੀ,
1: ਬਿਲਕੁਲ
3: 15 ਸਾਲ ਹੋ ਗਏ, ਜੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਸਵਾਲ ਪੁੱਛਦੇ ਆ ਨਾ ਵੀ ਤੁਸੀਂ ਲੈ ਕੇ ਭੇਜ ਦੋ ਵੀ ਸਾਡੀ ਚੋਣ ਕਰਾਓ, ਉਹ ਕਹਿੰਦੇ ਸਾਨੂੰ ਵੀ ਲੋੜ ਹੈ ਵੀ ਅਸੀਂ ਤਾਂ ਠੀਕ ਠਾਕ ਕੰਮ ਕਰੀ ਜਾਂਦੇ ਹਾਂ, ਮੈਂ ਕਈ ਬਲਾਕਾਂ ਨੂੰ ਸੁਣਿਆ
1: ਬਿਲਕੁਲ
3: ਵੀ ਅਸੀਂ ਕਿਉਂ ਲੈ ਕੇ ਭੇਜੀਏ, ਕਿਉਂ ਵੋਟਾਂ ਪਵਾਈਏ
1: ਜੀ, ਬਿਲਕੁਲ।
3: ਇਹ ਕਿਸੇ ਦਿਨ ਇਹ ਵੀ ਟਿੱਪਣੀ ਆਉਣੀ ਹੈ ਵੀ ਕੋਈ ਗੱਲ ਨੀ ਬਾਈ ਜੀ ਚੱਲਣ ਦਿਓ, ਕੋਈ ਗੱਲ ਨੀ 5-4 ਸਾਲਾਂ ਨੂੰ 10 ਸਾਲਾਂ ਨੂੰ ਜਦੋਂ ਜੀ ਕਰੇਗਾ ਉਦੋਂ ਹੋ ਜੂਗੀ ਚੋਣ, ਐਂ ਚੱਲੀ ਜਾਣ ਦਿਓ,
1: ਬਿਲਕੁਲ।
3: ਤੁਸੀਂ ਦੇਖੋ ਸਭ ਤੋਂ ਵੱਡੀ ਜਿਹੜਾ ਸਾਡੇ ਸੰਵਿਧਾਨ ਦਾ ਕਸਟੋਡੀਅਨ ਹੈਗਾ ਜਿਹੜਾ ਉਹਦੀ ਪੜਚੋਲ ਕਰਕੇ ਸਹੀ ਗਲਤ ਦਾ ਫੈਸਲਾ ਕਰਨ ਵਾਲਾ, ਮੈਂ ਬੜਾ ਅਫਸੋਸ ਹੋਇਆ ਬਾਈ ਜੀ ਆਹ ਟਿੱਪਣੀ ਸੁਣ ਕੇ ਵੀ ਤੁਸੀਂ ਦੇਖੋ ਵੀ ਕੀ ਤੁਸੀਂ ਇੰਨੇ ਲੱਖ ਲੋਕਾਂ ਨੂੰ ਇਹ ਕਹਿਣ ਦੇ ਵੀ ਕੋਈ ਗੱਲ ਨੀ ਅਗਲੀ ਵਾਰੀ ਪਾ ਲਿਓ ਵੋਟ, ਫਿਰ ਕੀ ਹੁੰਦਾ, ਕੋਈ ਫਰਕ ਥੋੜੀ ਪੈਂਦਾ,
1: ਬਿਲਕੁਲ।
3: ਅਸੀਂ ਦਾਅਵੇਦਾਰ ਹੈਗੇ ਹਾਂ, ਅਸੀਂ ਸਭ ਤੋਂ ਵੱਡੇ ਅਸੀਂ ਲੋਕਤੰਤਰ ਹੈਗੇ ਹਾਂ,
1: ਬਿਲਕੁਲ ਹੈ ਜੀ, ਥੈਂਕ ਯੂ ਮੁਕੰਦਰ ਜੀ,
3: ਬਹੁਤ ਬੜਾ ਬਾਈ ਜੀ ਜੋ ਕੁਛ ਦੁਨੀਆਦਾਰੀ ਚ ਚੱਲਦਾ ਪਿਆ ਨਾ ਜੀ, ਬੜਾ ਵਧੀਆ ਚੱਲਦਾ ਪਿਆ, ਮੈਂ ਕਹਿੰਦਾ ਇਹ ਸਭ ਨੂੰ ਮਤ ਸਿਖਾ ਕੇ ਜਾਊਗਾ ਸਾਰਾ ਸਿਸਟਮ ਜੋ ਵੀ ਚੱਲਦਾ, ਸਾਰਿਆਂ ਨੂੰ ਸਿਖਾਊਗਾ ਇਹ, ਜਿਹੜੇ ਸੋਚਦੇ ਨਾ ਵੀ ਦੂਜੇ ਦੀ ਗਲੀ ਚ ਅੱਗ ਲੱਗੀ ਹੈ ਮੇਰੀ ਚ ਨਹੀਂ ਲੱਗੀ, ਇਹ ਸਾਰਿਆਂ ਦੀ ਗਲੀ ਚਲਾ ਕੇ ਜਾਊਗਾ ਸਿਸਟਮ,
1: ਬਿਲਕੁਲ ਬਿਲਕੁਲ,
3: ਇਹ ਸਾਨੂੰ ਭੁਲੇਖਾ ਹੈਗਾ ਜੀ
1: ਜੀ,
3: ਠੀਕ ਹੈ ਬਾਈ,
1: ਥੈਂਕ ਯੂ ਜੀ, ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ
1: ਜੀ। ਸੈਣੀ ਸਾਹਿਬ ਮੁਕੱਦਰ ਬਾਈ ਜੀ ਆਪਣੇ ਮਨ ਦੀ ਗੱਲ ਕਹਿ ਗਏ ਨੇ ਤੇ ਆਪਾਂ ਅੱਗੇ ਵੱਧਦੇ ਆਂ,
0: ਮਨ ਦੀ ਗੱਲ ਕਹਿ ਗਏ
1: ਹਾਂਜੀ,
0: ਤੇ ਮੇਰੇ ਮਨ ਦੇ ਵਿੱਚ ਇਹ ਆਈ ਜਾਂਦਾ ਹੈਗਾ ਆ ਕਿ ਜਿੱਦਾਂ ਦਾ ਇਹ ਨਿਰਾਸ਼ਾਵਾਦੀ ਹੋਈ ਜਾਂਦੇ ਹੈਗੇ ਆ, ਮੈਨੂੰ ਏਦਾਂ ਲੱਗਦਾ ਆ ਇੱਕ ਜਿਹੜੇ ਨਾਗਾ ਸਾਧੂ ਹੁੰਦੇ ਉਹਨਾਂ ਦੇ ਹੱਥ ਵਿੱਚ ਇੱਕ ਲੱਕੜ ਦੀ ਹੁੰਦੀ ਉਹਨੂੰ ਬਰਾਗਣ ਕਹਿੰਦੇ ਆ ਜੀ,
1: ਹਾਂਜੀ ਉਹ ਜਿੱਥੇ
0: ਕਿਤੇ
1: ਟੀ ਬਣੀ ਹੁੰਦੀ ਆ ਉਹਨਾਂ ਜੀ, ਟੀ
0: ਹਾਂ ਟੀ ਜੀ ਬਣੀ ਹੁੰਦੀ ਉਹਨੂੰ ਬਰਾਗੜ ਕਹਿੰਦੇ ਹੈਗੇ ਆ, ਮੈਨੂੰ ਇਹ ਲੱਗਦਾ ਹੈਗਾ ਕਿਤੇ ਖੜਾਵਾਂ ਪਾ ਕੇ ਨਾਲ ਬਰਾਗੜ ਹੱਥ ਲੈ ਕੇ ਤੇ ਚੱਲ ਜਾਣ ਵੀ ਬਾਈ ਮੈਂ ਆਪਾਂ ਇਸ ਸਿਸਟਮ ਤੋਂ ਹੁਣ ਦੁਖੀ ਹੋਏ ਨਿਕਲ ਚਲੇ ਜੰਗਲਾਂ ਨੂੰ,
1: ਗੀਤ ਨਹੀਂ ਸੀਗਾ ਜੋਗਣ ਹੋ ਗਈ ਵੇ ਤੇਰਿਆਂ ਦੁੱਖਾਂ ਦੀ ਮਾਰੀ,
0: ਬਸ ਇਹ ਜੋਗੀ ਹੋਣ ਵਾਲਾ ਹੀ ਆ ਜੀ,
1: ਉਹ ਇੱਕ ਗੀਤ ਬੜਾ ਵਧੀਆ ਮੇਰਾ ਪਿਆਰਾ ਗੀਤ ਆ, ਮੈਂ ਕਈ ਵਾਰੀ ਸੁਣਦਾ ਹੁੰਦਾ, ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ, ਹਾਂਜੀ ਕੰਨੀ ਮੁੰਦਰਾਂ ਪਾ ਕੇ ਮੱਥੇ ਤਿਲਕ ਲਗਾ,
0: ਬਿਲਕੁਲ
1: ਜੀ,
0: ਤੁਸੀਂ ਹੁਣ ਜੋਗੀ ਦੀ ਗੱਲ ਛੱਡ ਦਿਓ, ਤੁਸੀਂ ਮੁਕੱਦਰ ਸਿੰਘ ਹੋਣਾ ਨਾਲ ਹੀ ਚਲ ਜਾਇਓ, ਉਹਨਾਂ ਦੇ ਵੀ ਤਿਆਰੀ ਆ।
1: ਲੋ ਸੈਣੀ ਸਾਹਿਬ ਆਪਾਂ ਮੁੜਦੇ ਆ ਈਡੀ ਦੇ ਵੱਲ ਨੂੰ ਤੇ ਫਿਰ ਅੰਮ੍ਰਿਤਪਾਲ ਸਾਹਿਬ ਦੀ ਗੱਲਬਾਤ ਕਰਕੇ ਤੇ ਫਿਰ ਆਪਾਂ ਤੁਹਾਡੇ ਤੋਂ ਆਗਿਆ ਲੈਣੇ ਆ ਜੀ।
0: ਹਾਂਜੀ ਈਡੀ ਦਾ ਇੱਦਾਂ ਆ ਜੀ, ਈਡੀ ਵਾਲਿਆਂ ਨੇ ਮਾਰਿਆ ਛਾਪਾ
1: ਜੀ,
0: ਛਾਪਾ ਮਾਰਿਆ ਹੈਗਾ ਆ ਤੇ ਉਹਨਾਂ ਨੇ ਪੂਰਾ ਹੋਮਵਰਕ ਕਰਕੇ ਆਏ ਸੀ ਜੀ
1: ਜੀ,
0: ਤੇ ਮੁੱਖ ਮੰਤਰੀ ਸਾਹਿਬ ਦਾ ਇੱਕ OSD ਆ ਜੀ
1: ਜੀ,
0: ਰਾਜਵੀਰ ਘੁੰਮਣ,
1: ਬਿਲਕੁਲ
0: ਓਹਦੇ ਬੜਾ ਨਜਦੀਕੀ ਆ ਜੀ, ਨਿਤਿਨ ਨਾਂ ਦਾ ਬੰਦਾ, ਓਹਦੇ ਜਿਹੜਾ ਹੈਗਾ ਆ ਆਫਿਸ ਚ ਉਹ ਕੰਮ ਕਰਦੇ ਹੈਗੇ ਸੀ, ਵੈਸੇ ਤਾਂ ਉਹ ਜਿਹੜੇ ਹੈਗੇ ਆ ਇਹ ਪ੍ਰੋਪਰਟੀਜ਼ ਦੇ ਕੰਮ ਕਰਦੇ ਹੈਗੇ ਆ ਜੀ, ਜਿਹੜੇ
1: ਦਿੱਲੀਓਂ
0: ਵੀ ਆ ਕੇ ਬੈਠੇ ਆ ਜੀ, ਰੀਅਲ ਸਟੇਟ ਦਾ ਕੰਮ ਆ, ਮੇਨ ਜਿਹੜਾ ਹੈਗਾ ਆ ਉਹ CLU ਜਿਹੜਾ ਹੈਗਾ ਨਾ ਜੀ ਉਹ ਮਤਲਬ ਲੈਂਡ ਯੂਜ ਦਾ ਜਿਹੜਾ ਹੁੰਦਾ ਐਗਰੀਕਲਚਰ ਨੂੰ ਆਪਾਂ ਜਿਹੜਾ ਕਮਰਸ਼ੀਅਲ ਦੇ ਵਿੱਚ ਕਨਵਰਟ ਕਰਾਉਣਾ ਜਾਂ ਇੱਦਾਂ ਕਰਕੇ ਉਹ ਅੰਦਰ ਖਾਤੇ ਇਹੋ ਜਿਹੇ ਕੰਮ ਹੁੰਦੇ ਹੈਗੇ ਆ ਜੀ ਵੱਡਿਆਂ ਲੋਕਾਂ ਦੇ,
1: ਬਿਲਕੁਲ
0: ਉੱਥੇ ਜਿਹੜੇ ਪੈਸੇ ਵਧੀਆ ਬਣਦੇ ਆ ਜੀ, ਉੱਥੇ ਉਹਨਾਂ ਨੇ ਜਿਹੜਾ ਹੈਗਾ ਆ ਉਹਦੀ ਸੱਤਵੀਂ ਮੰਜ਼ਿਲ ਤੇ ਜਿਹੜਾ ਘਰ ਸੀ ਉੱਥੇ ਮਾਰਿਆ ਛਾਪਾ
1: ਜੀ,
0: ਤੇ ਉੱਥੋਂ ਉਹਨਾਂ ਨੇ ਬੈਗ ਨੋਟਾਂ ਦੇ ਥੱਲੇ ਸਿੱਟੇ ਜੀ, ਨੋਟਾਂ ਦੇ ਬੈਗ ਜਿਹੜੇ ਹੈਗੇ ਥੱਲੇ ਸਿੱਟੇ, ਤੇ ਕੁਦਰਤੀ ਇੱਕ ਬੈਗ ਤਾਂ ਕਹਿੰਦੇ ਕੋਈ ਚੱਕ ਕੇ ਦੌੜ ਕੇ ਆਇਆ ਪਹਿਲਾਂ
1: ਜੀ,
0: ਬੰਦਾ ਕਿਹਾ ਹੋਣਾ ਕਿਸੇ ਨੂੰ, ਤੇ ਦੂਜਾ ਇੱਕ ਬੈਗ ਖੁੱਲ ਗਿਆ ਜਿਹਦੇ ਨਾਲ ਜਿੱਥੋਂ ਨੋਟ ਕਰੇ ਤੇ ਲੋਕਾਂ ਨੂੰ ਪਤਾ ਲੱਗਾ ਵੀ ਬੈਗ ਜਿਹੜੇ ਆ ਰਹੇ ਉਹਨਾਂ ਵਿੱਚ ਨੋਟ ਆ ਰਹੇ ਜੀ, ਤੇ ਇਸੇ ਕਰਕੇ ਕਹਿ ਰਹੇ ਜੀ ਵੀ ਮੀਂਹ ਪਿਆ ਨੋਟਾਂ ਦਾ ਖਰੜ ਚ,
1: ਬਿਲਕੁਲ।
0: ਸੋ ਇਸ ਕਰਕੇ ਇਹ ਛਾਪੇ ਜਿਹੜੇ ਹੈਗੇ ਆ ਪੈ ਰਹੇ ਹੈਗੇ ਆ, ਮਤਲਬ ਇਹ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਆ
1: ਜੀ
0: ਕਿ ਇਹ ਕਿਸੇ ਭੇਤੀ ਦਾ ਹੀ ਕੰਮ ਆ ਜੀ। ਤੇ ਮੁੱਖ ਮੰਤਰੀ ਸਾਹਿਬ ਉੱਥੇ ਦਿੱਲੀ ਚ ਚੈਲੰਜ ਕਰਕੇ ਆਏ ਸੀ ਵੀ ਪੰਜਾਬ ਜਿਹੜਾ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ, ਪਰਚੇ ਕਰਾਂਗੇ
1: ਜੀ।
0: ਉਹ ਕਹਿੰਦੇ ਤੁਹਾਡੇ ਕੋਲ ਤਾਂ ਇੱਕ ਸਟੇਟ ਦੀ ਪੁਲਿਸ ਆ, ਸਾਡੇ ਕੋਲ 21 ਪ੍ਰਦੇਸ਼ਾਂ ਦੀ ਪੁਲਿਸ ਆ ਜੀ,
1: ਬਿਲਕੁਲ।
0: ਉਹਨਾਂ ਨੇ 21 ਪ੍ਰਦੇਸ਼ਾਂ ਦੀ ਪੁਲਿਸ ਤਾਂ ਨੀ ਵਰਤੀ, ਜਿਹੜਾ ਹੈਗਾ ਲੱਗਦਾ ED ਜਿਹੜੀ ਹੈਗੀ ਉਹਨੂੰ ਹੀ ਭੇਤ ਦੇ ਦਿੱਤਾ ਜੀ
1: ਜੀ,
0: ਵੀ ਕਿੱਥੇ ਕਿੱਥੋਂ ਤੁਹਾਨੂੰ ਮਾਲ ਮਿਲ ਸਕਦਾ ਜੀ,
1: ਬਿਲਕੁਲ ਜੀ।
0: ਹੁਣ ਇਸੇ ਕਰਕੇ ਜਿਹੜਾ ਹੈਗਾ ਆ ਵੀ ਇਹ ਭਿਣਕ ਇਹਨਾਂ ਨੂੰ ਪਹਿਲਾਂ ਲੱਗ ਜਾਂਦੀ ਹੁੰਦੀ ਆ ਜੀ
1: ਜੀ,
0: ਵੀ ਹਾਂ ਜੀ ਇਹ ਕੁਛ ਹੋਣ ਵਾਲਾ ਹੈ ਜੀ। ਅੱਜ ਦੇਖੋ ਨਾ ਸੰਜੇ ਸਿੰਘ ਵੀ ਜਿਹੜਾ ਹੈਗਾ ਆ ਮਾਨ ਸਾਹਿਬ ਦੀ ਸਪੋਰਟ ਦੇ ਵਿੱਚ ਉਹੀ ਸਟੇਟਮੈਂਟ ਜਿਹੜੀ ਆ ਹੈ ਜੀ, ਉਹੀ ਸਟੇਟਮੈਂਟ ਦਿੱਤੀ ਹੈਗੀ ਆ ਜੀ। ਏਦਾਂ ਹੀ ਇਹਨਾਂ ਦਾ ਇਹ ਤਰੀਕਾ ਆ ਜੀ ਵੀ ਇੱਕ ਜਣਾ ਉਹਨੇ ਰੌਲਾ ਪਾਓ ਵੀ ਇੱਕ ਜਣੇ ਤੇ ਐਕਸ਼ਨ ਆਊਗਾ ਜਾਂ ਇੱਦਾਂ ਕਰਕੇ, ਫਿਰ ਹੁਣ ਇਹਨਾਂ ਨੇ ਪਾਇਆ ਨਾ ਜੀ ਇਹਨਾਂ ਦੇ ਥੱਲੇ ਵਰਕਰ ਵੀ ਰੌਲਾ ਪਾਉਣਗੇ, ਆਈਟੀ ਸੈੱਲ ਵੀ ਪਾਊਗਾ
1: ਬੇਪਛਾਤੇ ਬੇਪਛਾਣ ਤੇ,
0: ਤਾਂ ਕਿ ਕਿਹਦੇ ਕਿਹਦੇ ਤੇ ਤੁਸੀਂ ਡਿਫੇਮੇਸ਼ਨ ਦਾ ਕਰ ਦਿਓਗੇ,
1: ਬਿਲਕੁਲ
0: ਹੈ ਜੀ। ਫਿਰ ਇਹ ਕੋਰਟ ਦੇ ਵਿੱਚ ਡਿਫੈਂਸ ਇਹ ਦਿੰਦੇ ਹੁੰਦੇ ਆ ਜੀ, ਤੇਰੇ ਵਾਸਤੇ ਟਾਕ ਆਫ ਦਾ ਟਾਊਨ, ਸਾਰੀ ਦੁਨੀਆ ਕਹਿੰਦੀ ਪਈ ਸੀ, ਅਸੀਂ ਵੀ ਕਹਿਤਾ
1: ਪਬਲਿਸ਼ ਹੋ ਗਿਆ ਨਾ,
0: ਹਾਂਜੀ ਇਹ ਪਬਲਿਕ ਵਿਊ ਸੀਗਾ ਜੀ, ਸਾਰੀ ਦੁਨੀਆ ਕਹਿੰਦੀ ਸੀ ਵੀ ਬੀਜੇਪੀ ਨੇ ਕਰਾਇਆ ਜੀ, ਤੇ ਇਦਾਂ ਕਰਕੇ ਉਹ ਇਹਨਾਂ ਦਾ ਇੱਕ ਤਰੀਕਾ ਆ ਜੀ। ਤੇ ਤੁਸੀਂ ਦੇਖੋ ਨਾ ਜਦੋਂ ਮਜੀਠੀਏ ਨੂੰ ਕਿਹਾ ਸੀ ਤੇ ਇਹਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਜਿਹੜੇ ਹੈਗੇ ਆ ਤੇ ਵਾਲ ਤੇ ਪਾਓ, ਫੇਸਬੁੱਕ ਤੇ ਪਾਓ ਹੈ ਜੀ, ਵੀ ਮੁੜ ਕੇ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਉਹਨਾਂ ਚੀਜ਼ਾਂ ਕਰਕੇ ਉਹਨਾਂ ਲੋਕਾਂ ਦੇ ਵਿਚਾਰਿਆਂ ਦੇ ਜਿਹੜੇ ਪਿੰਡਾਂ ਦੇ ਵਿੱਚ ਆ ਰਿਫਟ ਪਈਆਂ ਆਪਸ ਦੇ ਵਿੱਚ ਹੈ ਜੀ, ਪਰਚੇ ਹੋ ਗਏ, ਆਪ ਮਾਫ਼ੀ ਮੰਗ ਕੇ ਨਿਕਲ ਗਏ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਇਹਨਾਂ ਦਾ ਤਰੀਕਾ ਆ ਜੀ ਇਹ ਕੰਮ ਕਰਨ ਦਾ। ਪਰ ਹਾਂਜੀ ਇਹ ਜ਼ਰੂਰ ਆ ਵੀ ਜੇ ED ਚੱਲ ਪਈ ਹੈਗੀ ਨਾ ਇੱਧਰ ਨੂੰ ਤੇ ਇਹ ਕੰਮ ਇੱਥੇ ਨਹੀਂ ਰੁਕਣਾ, ਇਹ ਅਜੇ ਹੋਰ ਅੱਗੇ ਤੱਕ ਜਾਊਗਾ, ਜਿਹੜੇ ਹੋਰ ਬਣੇ ਆ ਨਾ ਜੀ ਧਨਾੜ ਉਹਨਾਂ ਤੱਕ ਵੀ ਜਾਊਗਾ ਜੀ,
1: ਬਿਲਕੁਲ। ਕਿਉਂਕਿ ਇਹ ਪੈਸਾ ਇੱਕ ਏਦਾਂ ਦੀ ਚੀਜ਼ ਹੈ ਲੁਕਦਾ ਨਹੀਂ ਹੁੰਦਾ ਜੀ, ਸ਼ੇਅਰ ਕੀਤੇ 10-12 ਲਿਸਟਡ ਨੇ ਜੀ ਵੈਸੇ ਜੋ ਖਬਰ ਵੀ ਲੱਗੀ ਆ।
0: ਹਾਂਜੀ ਉਹ ਤਾਂ ਕਹਿੰਦੇ ਵੀ ਅਫਸਰ ਵੀ ਜਿਹੜੇ ਵਿੱਚ ਇਨਵੋਲਵ ਆ ਕੇ ਭੁੱਲਰ ਦੇ ਪਿਆ ਸੀ ਛਾਪਾ ਜੀ, ਉਹ ਵੀ ਜਿਹੜਾ ਹੈਗਾ ਆ ਏਦਾਂ ਹੀ ਕੈਲਕੂਲੇਟਡ ਸੀਗਾ
1: ਜੀ,
0: ਇਹ ਵੀ ਕੈਲਕੂਲੇਟਡ ਮੂਵ ਹੀ ਆ ਜੀ ਉਹਨਾਂ ਦਾ,
1: ਬਿਲਕੁਲ।
0: ਤੇ ਬਾਕੀ ਦੇਖੋ ਐਨੀਵੇ ਵੀ ਕੀ ਕੰਸੀਕੁਐਂਸਿਸ ਹੁੰਦੇ ਆ ਤੇ ਕਿੱਥੇ ਤੱਕ ਕੀ ਕਿਸੇ ਕੰਕਰੀਟ ਰਿਜ਼ਲਟ ਤੇ ਪਹੁੰਚਦੇ ਆ ਜੀ, ਤੇ ਕੌਣ ਕੌਣ ਟ੍ਰੈਪ ਚ ਆਉਂਦਾ ਆ ਜੀ,
1: ਬਿਲਕੁਲ ਆ ਜੀ।
0: ਬਾਕੀ ਜਿਹੜੀ ਅਗਲੀ ਖਬਰ ਹੈਗੀ ਤੁਸੀਂ ਅੰਮ੍ਰਿਤਪਾਲ ਹੋਣਾ ਦੇ ਪੁੱਛਦੇ ਪਏ ਸੀਗੇ ਜੀ, ਉਹਨਾਂ ਦਾ ਤਾਂ ਇੱਦਾਂ ਆ ਭਾਈ ਸਾਹਿਬ
1: ਜੀ, ਉਹ ਵੈਸੇ ਜਿਵੇਂ ਹਾਂਜੀ ਹਾਂਜੀ ਕੰਟੀਨਿਊ ਪਲੀਜ਼।
0: ਉਹ ਲੀਗਲ ਇੱਕ ਲੀਗਲ ਫਾਰਮੈਲਿਟੀ ਆ ਜੀ ਵੀ ਹਾਂਜੀ ਜਿੱਦਾਂ ਇਹਨਾਂ ਨੂੰ ਕੇਜਰੀਵਾਲ ਹੋਣਾ ਨੂੰ ਚਾਰਜ ਦੇ ਉੱਤੇ ਡਿਸਚਾਰਜ ਕਰ ਦਿੱਤਾ ਸੀ ਜੱਜ ਨੇ
1: ਹੌਲੀ ਹੌਲੀ ਹੌਲੀ,
0: ਹਾਂਜੀ ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਬਿਨਾਂ ਮਤਲਬ ਕੇਸ ਚਲਾਇਆ ਜਿਹੜਾ ਇਹ ਪਹਿਲੀ ਸਟੇਜ ਦੇ ਉੱਤੇ ਹੀ ਵੀ ਉਹ ਓਫੈਂਸ ਜਿਸ ਥੱਲੇ ਤੁਸੀਂ ਕਹਿੰਦੇ ਹੈਗੇ ਆ ਤੇ ਓਫੈਂਸ ਬਣਦਾ ਨੀ ਗਾ, ਜਦਕਿ ਇਹ ਇੱਕ ਮੈਂ ਜਿਹੜਾ ਹੈਗਾ ਬਤੌਰ ਇੱਕ ਵਕੀਲ ਹੁੰਦੇ ਜਿੰਨੀ ਕੁ ਸਮਝ ਰੱਖਦਾ ਆ, ਇਹ ਐਪਲੀਕੇਸ਼ਨ ਦਾ ਰਿਪਲਾਈ ਵਾਸਤੇ ਤਰੀਕ ਪਈ ਹੈਗੀ ਆ, ਰਿਪਲਾਈ ਆ ਜਾਊਗਾ ਤੇ ਐਪਲੀਕੇਸ਼ਨ ਇਹ ਡਿਸਮਿਸ ਹੋ ਜਾਣੀ ਆ ਜੀ। ਇਹ ਮਤਲਬ ਜਸਟ ਸਰ ਹੁਣ ਮੈਂ ਕੀ ਦੱਸਾਂ ਜੀ, ਸਾਡੇ ਪੇਸ਼ੇ ਦਾ ਅਸੂਲ ਹੈਗਾ ਆ ਇੱਕ ਆਰੇ ਲੱਗੇ ਰਹੋ, ਅਗਲਾ ਨੂੰ ਹੁੰਦਾ ਵੀ ਮੇਰਾ ਵਕੀਲ ਕੰਮ ਲੱਗਾ ਹੈਗਾ ਜੀ, ਵਕੀਲ ਨੇ ਆਹ ਕਰ ਦਿੱਤਾ ਜੀ ਆਹ ਕਰਤਾ, ਉਹ ਨੈਟ ਨਾ ਭੱਜ ਨੱਠ ਪੂਰੀ ਕਰ ਰਿਹਾ, ਨੈਟ ਰਿਜ਼ਲਟ ਸਾਨੂੰ ਪਤਾ ਹੀ ਹੁੰਦਾ ਹੈਗਾ ਆ, ਤੇ ਪਤਾ ਇਹਨਾਂ ਦੇ ਵਕੀਲ ਨੂੰ ਵੀ ਹੋਣਾ ਆ ਵੀ ਨੈਟ ਰਿਜ਼ਲਟ ਕੀ ਨਿਕਲਣਾ ਆ ਜੀ,
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ
1: ਸੈਣੀ ਸਾਹਿਬ ਜੋ ਅੱਜ ਹਾਲਾਤ ਬਣੇ ਨੇ, ਭਗਵੰਤ ਮਾਨ ਸਾਹਿਬ ਸ਼ੁਕਰਾਨਾ ਯਾਤਰਾ ਤੇ ਨੇ, ਵਿੱਚ ਵਿਚਾਲੇ ਹੁੰਦੇ ਹੋਏ ਅੰਮ੍ਰਿਤਪਾਲ ਜੀ ਦੇ ਜਿਹੜੇ ਮਾਤਾ ਨੇ ਉਹ ਮਾਨ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਆ, ਤੇ ਇੰਨੀ ਸਿਕਿਉਰਿਟੀ ਦੇ ਵਿੱਚ ਕਿਸੇ ਨੂੰ ਪਤਾ ਨਾ ਹੋਏਗਾ ਇੱਕ ਪ੍ਰੋਫਾਈਲ ਜਿਹੜੀ ਹੈ ਉਹਨਾਂ ਦੇ ਮਦਰ ਸਟੇਜਾਂ ਦੇ ਉੱਤੇ ਜਾਂ ਹੋਰ ਸੁਭਾਵਾਂ ਦੇ ਵਿਚ ਬੋਲਦੇ ਆ ਜਾਂ ਅਖਬਾਰਾਂ ਦੇ ਵਿਚ ਵੀ ਖਬਰਾਂ ਲੱਗਦੀਆਂ ਨੇ, ਤਸਵੀਰਾਂ ਲੱਗਦੀਆਂ ਨੇ, ਇਹ ਦੋ ਪੱਖ ਕਿਵੇਂ ਦੇਖਦੇ ਹੋ ਕਿ ਇੱਕ ਇੱਕ ਦੂਸਰੇ ਨੂੰ ਉਭਾਰਨ ਦੀ ਕੋਸ਼ਿਸ਼ ਵੀ ਹੈ ਜਾਂ ਫਿਰ ਇਸ ਮਤਲਬ ਕਿ
0: ਨਹੀਂ ਪਤਾ ਹੋਏਗਾ ਲੋਕੀ ਕਰਨ ਆਏ ਆ ਇਸ ਕਰਕੇ ਮੈਂ ਮਤਲਬ ਬੇਅਦਬੀਆਂ ਤੇ ਕਾਨੂੰਨ ਬਣਾ ਤਾ ਆ ਤੇ ਇਸੇ ਕਰਕੇ ਜਿਹੜਾ ਹੈਗਾ ਆ ਉਹ ਤਾਂ ਜਦੋਂ ਕੋਲ ਗਏ ਆ ਤੇ ਉਸ ਵੇਲੇ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਹੱਥ ਜਿਦਾਂ ਛੁਡਾਇਆ ਆਪਣਾ ਹਾਂਜੀ ਤੇ ਉਹਨਾਂ ਨੇ ਫਿਰ ਦੇਖਿਆ ਵੀ ਮੇਰੀ ਮੰਗ ਨੂੰ ਜੇ ਮੈਚਿਓਰਡ ਪੋਲੀਟੀਸ਼ੀਅਨ ਹੁੰਦੇ ਨਾ ਜੀ ਉਹ ਪਤਾ ਕੀ ਹੁੰਦੇ ਉਹ ਮਾਂ ਦਾ ਹੱਥ ਘੁੱਟ ਲੈਂਦੇ ਵੀ ਮਾਂ ਜਿੱਦਾਂ ਦੀ ਤੁਸੀਂ ਉਹਨਾਂ ਦੇ ਮਾਤਾ ਉਦਾਂ ਦੇ ਤੁਸੀਂ ਮੇਰੇ ਮਾਤਾ
1: ਫਿਕਰ ਨਾ ਕਰੋ
0: ਮੈਂ ਕੀ ਕਰਾਂ ਮੈਂ ਇੱਕ ਕੰਸਟੀਟਿਊਸ਼ਨਲ ਪੋਸਟ ਤੇ ਬੈਠਾ ਆ ਮੈਂ ਆਪ ਨੀ ਕੁਛ ਵੀ ਕਰਦਾ ਮੈਨੂੰ ਜੋ ਕਾਨੂੰਨ ਰਾਏ ਆਉਂਦੀ ਆ ਮੈਂ ਉਹਦੇ ਮੁਤਾਬਕ ਫੈਸਲਾ ਲੈਣਾ ਆ ਤੁਹਾਡੀ ਮੈਂ ਗੱਲ ਸੁਣ ਲਈ ਹੈਗੀ ਆ ਮੈਂ ਫੇਰ ਬੰਦਿਆਂ ਦੇ ਵਿਚ ਰੱਖ ਦਊਗਾ ਉੱਥੇ ਕਾਨੂੰਨੀ ਮਾਹਰਾਂ ਦੇ ਪੱਖ ਵਿਚ ਰੱਖ ਦਊਗਾ ਉਹ ਆਪਣਾ ਪੱਖ ਦੇ ਕੇ ਵਿਚਾਰ ਕਰ ਲੈਣਗੇ ਜੇ ਕੁਛ ਵੀ ਹੋ ਸਕਿਆ ਮੇਰੇ ਕੋਲੋਂ ਮੈਂ ਆਪਣੇ ਲੈਵਲ ਤੇ ਜਰੂਰ ਤੁਹਾਡੀ ਸਿਫਾਰਿਸ਼ ਕਰੂੰਗਾ ਜੀ ਬਾਕੀ ਫੈਸਲਾ ਤਾਂ ਸਰਕਾਰ ਨੇ ਲੈਣਾ ਹੁੰਦਾ ਜੀ ਇੱਦਾਂ ਕਹਿ ਕੇ ਇੱਕ ਮਾਂ ਨੂੰ ਹੌਸਲਾ ਦੇ ਕੇ ਤੇ ਉਹਦਾ ਵੀ ਕੌਨਫੀਡੈਂਸ ਵਿਨ ਕਰਕੇ ਨਿਕਲ ਸਕਦੇ ਸੀ ਪਰ ਕਿਉਂਕਿ ਜਦੋਂ ਜਿੱਥੇ ਹਾਂਜੀ ਜਿੱਥੇ ਇਹਨਾਂ ਪੋਸਟਾਂ ਤੇ ਬੈਠੇ ਹੁੰਦੇ ਤੇ ਬੜੇ ਲੋਕੀ ਇਨਸਕਿਓਰ ਆਪਣੇ ਆਪ ਨੂੰ ਫੀਲ ਕਰਦੇ ਆ ਜੀ
1: ਬਿਲਕੁਲ ਜਿੱਦਾਂ ਬਾਦਲ ਸਾਹਿਬ ਨੀ ਕਹਿੰਦੇ ਕਾਕਾ ਜੀ
0: ਹਾਂਜੀ ਬਸ ਉਸ ਤਰੀਕੇ ਦੇ ਨਾਲ ਪਰ ਉਹ ਕਿੱਥੇ ਉਹ ਗੁਣ ਨਹੀਂ ਆ ਸਕਦੇ ਜੀ ਜਿੱਦਾਂ ਮਰਜ਼ੀ ਕਰ ਲਈਏ ਜੀ
1: ਬਿਲਕੁਲ
0: ਜੀ ਭਾਰਤ ਸਾਹਿਬ
1: ਮਿਹਰਬਾਨੀ
0: ਸਰ ਸ਼ੁਕਰੀਆ ਜੀ ਥੈਂਕ ਯੂ ਜੀ ਸਮਾਂ ਦੇਣ ਲਈ ਧੰਨਵਾਦ
1: ਸ਼ੁਕਰੀਆ ਜੀ ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਗੱਲਾਂ ਬਾਤਾਂ ਕਰਕੇ ਗਏ ਨੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੀਰਾ ਸਾਹਿਬ ਜੁੜ ਗਏ ਨੇ ਜੀ ਤੇ ਉਹਨਾਂ ਦੀ ਗੱਲਬਾਤ ਆਪਾਂ ਸੁਣਦੇ ਆ ਸਤਿ ਸ੍ਰੀ ਅਕਾਲ ਜੀਰਾ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ
4: ਪੰਜਾਬ ਦੇ ਹਾਲਾਤ ਦੱਸ ਦਿੱਤੇ ਸਾਰੇ ਸੈਨਿਕ ਸਾਹਿਬ ਨੇ
1: ਜੀ
4: ਬਹੁਤ ਵਧੀਆ ਢੰਗ ਨਾਲ ਤੇ ਔਜਲਾ ਸਾਹਿਬ ਨੇ ਜੋ ਤਰੁੱਟੀਆਂ ਹੈਗੀਆਂ ਨੇ
1: ਜੀ
4: ਵਿਚ ਸਾਨੂੰ ਜਿਹੜੀਆਂ ਕਿ ਸਤਾ ਰਹੀਆਂ ਨੇ ਕਹਿਣ ਦਾ ਮਤਲਬ ਭਵਿੱਖ ਲਈ
1: ਜੀ
4: ਫਿਕਰਮੰਦ ਨੇ ਸਾਰਾ ਕੁਛ
1: ਜੀ
4: ਪਰ ਇੱਕ ਗੱਲ ਹੋਰ ਆ ਸੈਨੀ ਸਾਹਿਬ ਹੈਗੀ ਆ ਵੀ ਇੱਥੇ ਆਮ ਜਿੰਨਾ ਹੁਣ ਚਲੋ ਕਾਨੂੰਨ ਬਣ ਗਿਆ ਵਾ
1: ਜੀ
4: ਹੁਣ ਜਿਵੇਂ ਇੱਕ ਕਾਨੂੰਨ ਪਹਿਲਾਂ ਵੀ ਆਪਣੇ ਸੋਰੀ ਭਾਰਤ ਸਾਹਿਬ ਤੇ ਪਹਿਲਾਂ ਵੀ ਇੱਕ ਬਣਿਆ ਸੀਗਾ ਉਹ ਬੀ ਸੀ ਵਾਲਾ
1: ਹਾਂਜੀ
4: ਵੀ ਤੁਸੀਂ ਉਹਨਾਂ ਦੀ ਯਾਦ ਨਾ ਲੈ ਕੇ ਨਹੀਂ ਨਾ ਲੈ ਕੇ ਸਕਦੇ
1: ਨਹੀਂ ਕਰ ਸਕਦੇ ਜੀ ਬਿਲਕੁਲ
4: ਪਰ ਆਮ ਹਾਂਜੀ ਆਮ ਲੋਕਾਂ ਦੇ ਵਿਚ ਕਹਿਣ ਦਾ ਮਤਲਬ ਕਈਆਂ ਲੋਕਾਂ ਨੂੰ ਅੱਜ ਤੱਕ ਇਹਨਾਂ ਚੀਜ਼ਾਂ ਦਾ ਵੀ ਅਜੇ ਤੱਕ ਪਤਾ ਹੈਗਾ
1: ਦੇਖੋ ਤੁਸੀਂ ਚਲੋ ਮਰਦਮ ਸ਼ੁਮਾਰੀ ਹੋ ਰਹੀ ਹੈ ਉਹਦੇ ਵਿਚ ਵੀ ਪੇਪਰ ਵਰਕ ਦੇ ਵਿਚ ਪਾ ਦਿੱਤਾ ਜਾਤ ਬਕਾਇਦਾ ਪੁੱਛਣੀ ਜਾਂ ਲਿਖਣੀ ਜਾਂ ਉਹ ਸਾਰਾ ਚੀਜ਼ਾਂ ਉਹਦੇ ਵਿਚ ਵਧੀਆ ਕਦਮ ਚੁੱਕਿਆ ਅੱਜ ਜਿਹੜੇ ਆ ਉੱਥੇ ਦੇ ਹੈਗੇ ਨੇ ਜੀ ਕਮਿਸ਼ਨਰ ਹੈਗੇ ਨੇ ਉਹਨਾਂ ਨੇ ਬੁਲਾਇਆ ਉਹਨਾਂ ਨੂੰ ਸਿੱਧਾ ਕੱਲ ਭੇਜਿਆ ਵੀ ਆਓ ਭਾਈ ਇਹ ਹੋ ਕੀ ਰਿਹਾ ਹੈ
4: ਸਹੀ ਮਿਹਨਤ ਦੇ ਵਿਚ ਨਾ ਕਹਿਣ ਦਾ ਮਤਲਬ ਬਈ ਇਹ ਇੱਕ ਨਾ ਜਿਹੜੇ ਸਿਆਸੀ ਲੋਕ ਨੇ ਹੈਗੇ ਨਾ
1: ਜੀ
4: ਇਹ ਉਹ ਜ਼ਿਆਦਾ ਇਹਦੇ ਨਾਲ ਰੋਲਾ ਪਾ ਰਹੇ ਨੇ ਕਿਉਂਕਿ ਉਹਨਾਂ ਨੇ ਇਹਦੀ ਵਰਤੋਂ ਕਰਨੀ ਆ ਭਵਿੱਖ ਦੇ ਵਿਚ ਇਹਨੂੰ ਚੰਗੇ ਫਾਇਦੇ ਤੇ ਨੁਕਸਾਨ ਲਈ ਸਹੀ ਮਿਹਨਤ ਚ
1: ਬਿਲਕੁਲ ਹੈ ਜੀ
4: ਆਮ ਲੋਕਾਂ ਦੇ ਵਿਚ ਥੋੜੀ ਚਰਚਾ ਇਸ ਗੱਲ ਦੀ ਅਜੇ ਵੀ ਘੱਟ ਹੀ ਆ
1: ਜੀ
4: ਉਹਨਾਂ ਤੋਂ ਪਤਾ ਹੀ ਨੀ ਹੈਗਾ ਅਜੇ ਵੀ
1: ਜੀ
4: ਵੀ ਠੀਕ ਆ ਫਿਰ ਨੁਕਸਾਨ ਆਉਣ ਵਾਲੇ ਟਾਈਮ ਦੇ ਵਿਚ ਜਾਂ ਕਿਵੇਂ ਆ ਕਈਆਂ ਨੂੰ ਪਤਾ ਨੀ ਕਾਨੂੰਨ ਬਣ ਗਿਆ ਜਾਂ ਕਿੱਦਾਂ
1: ਜੀ
4: ਹੁਣ ਗੱਲ ਹੈਗੀ ਆ ਵਾਕਿਆ ਵੀ ਹੁਣ ਜਿਹੜੇ ਹਿੰਦੂ ਲੋਕ ਹੈਗੇ ਆ ਉਹ ਵੀ ਘਰਾਂ ਦੇ ਵਿਚ ਪਾਠ ਕਰਾਉਂਦੇ ਆ ਜਾਂ ਕੀ ਗੱਲ ਆ
1: ਜੀ
4: ਇਸ ਕਰਕੇ ਫਿਰ ਬੜੀਆਂ ਸਾਵਧਾਨੀਆਂ ਤਾਂ ਰੱਖਣੀਆਂ ਪੈਣੀਆਂ ਹੀ ਆ ਨਾ
1: ਜੀ ਬਿਲਕੁਲ ਹੈ ਜੀ
4: ਪਹਿਲਾਂ ਵਾਲੀ ਗੱਲ ਤਾਂ ਹੈ ਨੀ ਜੀ
1: ਜੀ ਬਿਲਕੁਲ ਨਹੀਂ ਜੀ
4: ਸਾਡੇ ਵੀ ਅੱਜ ਕਰਕੇ ਗਏ ਆ ਮਾਨ ਸਾਹਿਬ ਆਏ ਸੀਗੇ ਸਾਡੇ ਜੀਰੇ ਵਿਚ ਮੱਛਰ ਪਾ ਛੱਡੀ ਅੱਜ ਗੱਡੀਆਂ ਬੱਸਾਂ ਬੁੱਸਾਂ ਦੇ ਰਾਹ ਰੋਕੀ ਰੱਖੇ ਆ ਸੜਕਾਂ ਜਾਮ ਜਾਂ ਕੀ ਬੁਰੇ ਹਾਲ ਬੌਂਕੇ ਦਿਹਾੜੇ
1: ਜੀ
4: ਸਾਡੇ ਵੀ ਹੋ ਰਿਹਾ ਇੱਥੇ ਵਾਧੂ ਕਰੀ ਜਾਂਦੇ ਆ
1: ਜੀ
4: ਪ੍ਰਚਾਰ ਕਰਨ ਲੱਗੇ ਪਏ ਆ ਕਿਉਂਕਿ ਹੋਰ ਤਾਂ ਕੁਛ ਹੁਣ ਹੈ ਨੀ ਗਾ ਇਹਨਾਂ ਕੋਲੇ
1: ਬਿਲਕੁਲ ਕਹਿਣ ਨੂੰ
4: ਬਾਕੀ ਭਾਰਤ ਸਾਹਿਬ ਇੱਕ ਚਿਹਰਾ ਬੜਾ ਭਿਆਨਕ ਕੱਲ ਦੇਖਿਆ ਫਿਰ ਮੈਂ ਹੁਣ ਪਤਾ ਨੀ ਮੈਂ ਕੱਲ ਵੀ ਤੁਹਾਡੇ ਨਾਲ ਇੱਕ ਦੋ ਦਿਨ ਮਿਲਿਆ ਨੀ ਸ਼ਾਇਦ ਤੁਸੀਂ ਗੱਲ ਕੀਤੀ ਹੋਵੇ ਬਈ ਉਹ ਬੰਗਾਲ ਦੇ ਵਿਚ ਇੱਕ ਬੜਾ ਭਿਆਨਕ ਜਿਹਾ ਮੈਂ ਦ੍ਰਿਸ਼ ਵੇਖਿਆ ਵਾ ਫੋਟੋ ਦਾ ਵੀ ਮੋਦੀ ਸਾਹਿਬ ਦਾ ਚਿਹਰਾ ਮੁਖੋਟਾ ਬਣਾਇਆ ਪਿਆ ਵਾ
1: ਜੀ
4: ਤੇ ਮਗਰਲੇ ਬੰਨੇ ਬੰਨੀ ਹੋਈ ਹੈ ਰੱਸਿਆਂ ਦੇ ਨਾਲ ਇਹਨਾਂ ਨੇ ਹੱਥ ਚ ਜਿਵੇਂ ਲਗਾਮ ਨੀ ਫੜੀ ਹੁੰਦੀ ਅਗਲੇ ਬੰਨੇ ਆਪਾਂ
1: ਕੱਟ ਪੁਤਲੀਆਂ ਜਿੱਦਾਂ ਕਹਿ ਲਓ
4: ਤੇ ਹਾਂਜੀ ਤੇ ਮਗਰਲੇ ਬੰਨੇ ਨਾਲ ਦਰਸ਼ਕ ਆ ਰਹੇ ਉਹਨਾਂ ਦੇ ਨਾਲ
1: ਜੀ
4: ਸੇਵਕ ਜਿਹੜੇ ਬੀਜੇਪੀ ਦੇ ਥੋੜੇ ਨਾਲ
1: ਜੀ
4: ਉਹਨੂੰ ਜਿਵੇਂ ਬੰਨਿਆ ਹੋਇਆ ਵਾ ਤੇ ਬੜਾ ਬੁਰਾ ਹਾਲਤ ਕੀਤਾ ਪਿਆ ਮਾਇਆ ਆਪਣੀ ਮਮਤਾ ਨੂੰ
1: ਹੌਲੀ ਹੌਲੀ ਪਰ ਇਹ ਮੰਦਭਾਗਾ ਜੋ ਕੁਝ ਵੀ ਹੋਇਆ ਚਲੋ ਤੁਸੀਂ ਜਿੱਤੇ ਹੋ ਸਾਰਾ ਕੁਝ ਹੋ ਗਿਆ ਆਪਣਾ ਪਿਆਰ ਮੁਹੱਬਤ ਦੇ ਨਾਲ ਆਪਣੀ ਸਰਕਾਰ ਚਲਾਓ ਪਰ ਉੱਥੇ ਇਹ ਵੀ ਮਮਤਾ ਵੀ ਜਿਹੜੀ ਅੜੀ ਹੋਈ ਆ ਉਹ ਕਹਿੰਦੀ ਮੈਂ ਅਸਤੀਫਾ ਨੀ ਦੇਣਾ ਜੀ ਤੇ ਹੋਰ ਜਿਹੜੇ ਨੇ ਅੱਜ ਵੈਸੇ ਖਬਰ ਲੱਗੀ ਸੀ ਉਹਦੇ ਵਿਚ ਕਿ ਉਹ ਗਵਰਨਰ ਦੇ ਕੋਲ ਵੀ ਸ਼ਾਇਦ ਗਏ ਨੇ ਤੇ ਉਹ ਕਹਿੰਦੇ ਸਰਕਾਰ ਇੰਨਿਆਂ ਦੇ ਨਾਲ ਬਣ ਨੀ ਸਕਦੀ ਏਦਾਂ ਦਾ ਮੁੱਦਾ ਵੀ ਸ਼ੁਰੂ ਹੋ ਚੁੱਕਿਆ ਜੀ ਅੱਜ ਮੈਂ ਖਬਰ ਦੇਖ ਰਿਹਾ ਸੀ ਜੀ ਉੱਥੇ ਦੀ
4: ਉਹ ਤਾਂ ਤਾਮਿਲਨਾਡੂ ਵਾਲੇ ਗਏ ਜੀ ਉਹਨਾਂ ਨੂੰ ਜਵਾਬ ਦਿੱਤਾ ਇਹਨਾਂ ਨੇ
1: ਹਾਂਜੀ ਤਾਮਿਲਨਾਡੂ ਵਾਲਿਆਂ ਨੂੰ ਹਾਂਜੀ
4: ਕਿਉਂਕਿ ਉਹਦੇ ਵਿਚ ਕਾਂਗਰਸ ਇਨਵੋਲਵ ਆ ਨਾ
1: ਹਾਂਜੀ
4: ਜਿੱਥੇ ਫਿਰ ਕਾਂਗਰਸ ਇਨਵੋਲਵ ਹੋਊਗੀ ਪਾਰਟੀ ਬਣਾਉਗੀ ਉਹ ਤਾਂ ਗਵਰਨਰ ਸਾਹਿਬ ਉਹਨਾਂ ਨੇ ਮਨਜ਼ੂਰ ਹੀ ਨਹੀਂ ਆਏ ਨੀਗਾ ਤੁਹਾਨੂੰ ਪਤਾ ਹੀ ਆ
1: ਬਿਲਕੁਲ ਹੈ ਜੀ
4: ਆਪੋਜੀਸ਼ਨ ਜਦੋਂ ਕਾਂਗਰਸ ਮੁਕਤ ਕਰਨੀ ਹੈ ਨਾ
1: ਜੀ
4: ਉਹਦਾ ਇਸ ਕਰਕੇ ਦਿੱਤਾ ਵਾ ਜਦੋਂ ਕਿ ਉਹ 118 ਮੈਂਬਰ ਪੂਰੇ ਕਰਕੇ ਲਗਾਏ
1: ਹਾਂਜੀ
4: ਉੱਡਦੀਆਂ ਤਾਂ ਸਵਿਧਾਨ ਦੀਆਂ ਧੱਜੀਆਂ
1: ਹੀ ਉੱਡਾ ਰਹੇ ਨੇ ਜੀ ਬਿਲਕੁਲ ਹੈ ਜੀ ਜੀ
4: ਚੱਕਰ ਤੇ ਨਾ ਮੈਂ ਇਹੀ ਕਹਿ ਰਿਹਾ ਸੀਗਾ ਵੀ ਜੋ ਵੀ ਬੰਗਾਲ ਦੇ ਵਿਚ ਹੋਇਆ ਜੇ ਮੈਂ ਹੁਣ ਤੁਸੀਂ ਕਹਿੰਦੇ ਨਾ ਬਈ ਉਹਨੇ ਜਿਹੜਾ ਜਿੱਤ ਗਿਆ ਜਿੱਤ ਗਿਆ ਭਾਜੀ ਦੇਖੋ ਜੇ ਤਾਂ ਕਿੰਨੀਆਂ ਸਰਕਾਰਾਂ ਜਿੱਤੀਆਂ
1: ਜੀ
4: ਬੰਗਾਲ ਆਪਣਾ ਹਰਿਆਣਾ ਮਹਾਰਾਸ਼ਟਰ
1: ਜੀ ਕੇਰਲ
4: ਮਤ ਕੀਤੀ ਆ ਅੱਜ ਤੱਕ
1: ਜੀ
4: ਬਾਅਦ ਚੱਕਣ ਚੱਕਿਆ
1: ਨਾ ਜੀ
4: ਜਾਂ ਮੈਨੂੰ ਦੱਸੋ ਜੀ ਚੱਕਿਆ
1: ਜੀ
4: ਕਿਉਂਕਿ ਇਹ ਸੀਗੀ ਮਮਤਾ ਸੀਗੀ ਇੱਕ ਆਪਦੇ ਵੱਲੋਂ ਅੱਜ ਵੀ ਜਿਹਨੂੰ ਆਪਾਂ ਕਹਿੰਦੇ ਆ ਬਈ ਉਹ ਆਪਦੇ ਗਰਾਊਂਡ ਨਾਲ ਲੱਗੀ ਹੋਈ
1: ਜੀ
4: ਗਰਾਊਂਡ ਜ਼ੀਰੋ ਤੇ
1: ਜੀ
4: ਕਾਰਨ ਉਹਦਾ ਇਹ ਆ ਕਿ ਉਹਦੇ ਤੇ ਕੋਈ ਕੇਸ ਨੀ
1: ਜੀ
4: ਕੋਈ ਉਹਨੇ ਜਾਇਦਾਦਾਂ ਨੀ ਬਣਾਈਆਂ ਕੁਛ ਕੀਤਾ ਨੀ ਹੈਗਾ
1: ਜੀ
4: ਕਿਉਂਕਿ ਉਹ ਇੱਕ ਸੱਚੀ ਆਪਾਂ ਲੀਡਰ ਜੀ ਨੂੰ ਕਹਿ ਲਈਏ
1: ਜੀ
4: ਉਹਦਾ ਕਾਰਨ ਮੇਨ ਇਹ ਆ ਬਾਕੀ ਭਾਰਤ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਸੀਗਾ
1: ਜੀ
4: ਵੀ ਜਿਵੇਂ ਉੱਥੇ ਹੁਣ ਮਸ਼ੀਨਾਂ ਦਾ ਰੋਲਾ ਪਿਆ ਬਦਲੀਆਂ ਗਈਆਂ
1: ਜੀ
4: ਤੇ ਕਿਉਂ ਸਾਨੂੰ ਪੰਜਾਬ ਅਸੀਂ ਸਾਨੂੰ ਪੰਜਾਬ ਵੀ ਚੱਲਣ ਨੂੰ ਤਿਆਰ ਹੋਣਾ ਚਾਹੀਦਾ ਸਾਨੂੰ ਗੱਲਾਂ
1: ਦੇਖੋ ਮੈਂ ਤਾਂ ਗੱਲ ਕੀਤੀ ਪਿਛਲੇ ਹਫਤੇ ਵੀ ਕਿ ਮਹੀਨੇ ਦੀ ਹੋ ਗਈ ਆ ਆਪਣੀ ਮਰਦਮਸ਼ੁਮਾਰੀ ਸ਼ੁਰੂ ਹੋਈ ਹੈ ਜਾਂ SIR ਸ਼ੁਰੂ ਹੋ ਚੁੱਕੀ ਹੈ ਉਹਦੇ ਉੱਤੇ ਹੁਣ ਚਾਹੇ ਕੋਈ ਵੀ ਪਾਰਟੀ ਹੈ ਉਹ ਕੋਈ ਮੁੱਦਾ ਚੱਕ ਕੇ ਨਹੀਂ ਰਹੀ ਜੇ ਇੰਨਾ ਫਿਕਰ ਆ ਜੇ ਕੁਝ ਹੋ ਰਿਹਾ ਤਾਂ ਕਿਉਂ ਨੀ ਇਹ ਮੁੱਦਾ ਚੱਕ ਰਹੇ
4: ਪਰ ਭਾਰਤ ਸਾਹਿਬ ਗੱਲ ਇਹ ਆ ਵੀ ਗੱਲ ਤਾਂ ਇਤਿਹਾਸ ਦੇ ਵਿਚ ਲਿਖੀ ਗਿਆ ਜਾਊਗੀ ਨਾ
1: ਬਿਲਕੁਲ ਹੈ ਜੀ
4: ਬੰਗਾਲ ਦੀ
1: ਜੀ
4: ਬਈ ਇੱਕ ਮੁਖੀ ਨੇ ਅਸਤੀਫਾ ਅੱਜ ਤੱਕ ਨਹੀਂ ਦਿੱਤਾ
1: ਜੀ
4: ਇਤਿਹਾਸ ਦੀ ਗੱਲ ਤਾਂ ਲਿਖੀ ਜਾਊ ਨਾ ਸਰ
1: ਬਿਲਕੁਲ ਹੈ ਜੀ
4: ਕਿਉਂਕਿ ਉਹ ਤਾਂ ਅੰਦੋਲਨ ਤੁਹਾਨੂੰ ਪਤਾ ਕਰਨ ਚ ਵੀ ਉਹ ਪਿੱਛੇ ਨਹੀਂ ਹਟ ਸਕਦੀ ਜਨਾਨੀ
1: ਜੀ
4: ਕਿਉਂਕਿ ਉਹ ਸੱਚ ਤੇ ਖੜੀ ਆ
1: ਜੀ
4: ਠੀਕ ਆ ਉਹਨੇ ਵੀ ਆਪਦੇ ਵਿਚ ਉਦਰੀਆਂ ਕੀਤੀਆਂ ਆਪ ਸਰਕਾਰਾਂ ਜਦੋਂ ਹੁੰਦੀਆਂ ਵਾ
1: ਜੀ
4: ਧੱਕਾ ਕਰਦੇ ਆ ਸਭ ਕੁਝ ਹੁੰਦਾ ਕਰਦੇ ਆ
1: ਜੀ
4: ਪਰ ਉਹ ਅੱਜ ਵੀ ਸੱਚੀ ਆ ਇਸ ਗੱਲ ਦੇ ਉੱਪਰ ਵੀ ਜਦੋਂ ਤੁਹਾਨੂੰ ਪਤਾ ਕੱਲ ਉਹਦਾ ਆਪਣਾ ਜਿਹੜਾ ਭਤੀਜਾ ਹੈਗਾ ਉਹਦਾ ਅਭਿਸ਼ੇਕ ਬੈਨਰਜੀ
1: ਜੀ
4: ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕੁਛ ਨਾ ਕਰੋ ਸਾਨੂੰ 12 ਵਜੇ ਤੋਂ ਲੈ ਕੇ 6 ਵਜੇ ਤੱਕ ਦੀ ਜਿਹੜੀ ਅੰਦਰ CCTV ਦੀ ਫੁਟੇਜ ਹੈਗੀ ਨਾ ਸਾਨੂੰ ਉਹ ਉਪਲਬਧ ਕਰਾ ਦਿਓ ਬਸ ਕੱਲੀ
1: ਬਿਲਕੁਲ ਬਿਲਕੁਲ
4: ਕਹਿੰਦੇ ਸਾਨੂੰ ਹੁਣ 50 ਸੀਟਾਂ ਸਾਨੂੰ ਹੁਣ 5 ਸੀਟਾਂ ਸਾਨੂੰ ਨਾ ਆਵੇ
1: ਜੀ
4: ਅਸੀਂ ਖੇੜੇ ਮੱਥੇ ਸਵੀਕਾਰ ਕਰ ਲਵਾਂਗੇ
1: ਬਿਲਕੁਲ
4: ਸਾਨੂੰ ਫੋਟੋ ਦੇ ਦਿਓ
1: ਜੀ ਬਿਲਕੁਲ
4: ਕਿਉਂਕਿ ਜਦੋਂ ਹੁਣ ਭਾਰਤ ਸਾਹਿਬ ਦੇਖੋ ਲੋਕਤੰਤਰ ਤਾਂ ਹੋਣ ਵਾਲੀ ਕੋਈ ਕਹਾਣੀ ਰਹੀ ਇਹਨਾਂ ਨੇ ਕਹਿਣ ਦਾ ਮਤਲਬ
1: ਜੀ ਜੀ ਬਿਲਕੁਲ
4: ਜਿੱਥੇ ਸਰਕਾਰਾਂ ਦੇ ਉੱਥੇ ਅਫਸਰ ਵੀ ਬਦਲਤੇ ਅਫਸਰਾਂ ਦੀ ਉੱਥੇ ਡਿਊਟੀ ਲੱਗੀ ਆ ਉਹਨਾਂ ਦੀ ਵਿਚਾਰਿਆਂ ਦੀ ਆਪਣੀਆਂ ਵੋਟਾਂ ਦੀ
1: ਬਣੀ ਤੁਸੀਂ ਦੇਖੋ 2.5 ਲੱਖ ਸਪੈਸ਼ਲ ਫੋਰਸ ਲੱਗੀ ਹੋਈ ਆ ਪਰ ਇੰਨਾ ਕੁਝ ਹੋਈ ਜਾਂਦਾ ਉੱਥੇ ਉਹ ਸਵਾਲ ਖੜੇ ਹੋ ਰਹੇ ਨੇ ਉਹ ਚੀਜ਼ ਦੇ ਉੱਤੇ
4: ਬਾਈ ਜੀ ਵੀਰ ਜੀ ਮੈਂ ਅੱਜ ਉਹਨਾਂ ਦੇ ਹੋਣ ਵਾਲੇ ਮੁੱਖ ਮੰਤਰੀ ਦੀ ਡਿਬੇਟ ਦੇਖੀ ਆ ਇੱਕ ਚੈਨਲ ਦੇ ਉੱਪਰ ਉਹ ਕਹਿ ਰਹੇ ਆ ਪਬਲਿਕ ਦੇ ਵਿਚ ਲੋਕਾਂ ਨੂੰ ਵੀ ਤੁਸੀਂ ਆਪਣੇ ਘਰਾਂ ਦੇ ਉੱਪਰ ਭਗਵਾਂ ਝੰਡੇ ਲਗਾਓ ਬੀਜੇਪੀ ਵਾਲੇ
1: ਕਿਆ ਬਾਤ ਹੈ ਜੀ।
4: ਤੇ ਇੱਕ ਤੁਸੀਂ ਮੁਸਲਮਾਨ ਤੇ ਜਿਹਾਦੀ ਜਿਹੜੇ ਹੈਗੇ ਨਾ ਮੁੱਲਾ ਲੋਕ
1: ਜੀ,
4: ਦੂਰੀ ਬਣਾ ਕੇ ਰੱਖੋ।
1: ਨਹੀਂ ਓਹਦੇ ਵਿਚ ਕੀ ਪਤਾ ਹੁਣ ਇਹਨਾਂ ਨੂੰ ਵੋਟ ਜਿਹੜੀ ਆ ਫਿਰ ਉਹਨਾਂ ਨੇ ਵੀ ਪਾਈ ਆ, ਉਹਨਾਂ ਨਾਲ ਮਤਲਬ ਕਿ ਉਹ ਇਹ ਫਿਰ ਗਲਤ ਚੀਜ਼ ਆ ਨਾ, ਉਹ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਨਾ।
4: ਇੱਕ ਨੈਰੇਟਿਵ ਫਿੱਟ ਕੀਤਾ ਗਿਆ ਪਹਿਲਾਂ ਚੈਨਲਾਂ ਟੀਵੀ ਦੇ ਉੱਪਰ, ਇੰਨੀਆਂ ਵੋਟਾਂ ਜਿੱਤ ਗਈਆਂ, ਇੰਨੀ ਲੀਡ ਆ ਰਹੀ ਆ, ਕਿਉਂਕਿ ਜਦੋਂ ਤੁਸੀਂ ਉਹਨਾਂ ਦੇ ਪੋਲਿੰਗ ਏਜੰਟ, ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਪੋਲਿੰਗ ਏਜੰਟਾਂ ਤੋਂ ਬਿਨਾਂ ਗਿਣਤੀ ਕੀਤੀ ਗਈ ਆ
1: ਜੀ।
4: ਮਸ਼ੀਨਾਂ ਜਿਹੜੀਆਂ ਆਪਾਂ ਪਾਉਂਦੇ ਆ,
1: ਹਾਂਜੀ ਹਾਂਜੀ,
4: ਭਾਰਤ ਸਾਹਿਬ ਸ਼ਾਇਦ ਤੁਹਾਨੂੰ ਕਿਤੇ ਯਾਦ ਹੋਊਗਾ, ਪੰਜਾਬ ਦੇ ਵਿੱਚ ਜਦੋਂ ਲੋਕ ਸਭਾ ਜਾਂ ਆਪਾਂ ਵਿਧਾਨ ਸਭਾ ਦੀਆਂ ਵੋਟਾਂ ਪੈਂਦੀਆਂ ਹੁੰਦੀਆਂ ਸੀ, ਮੰਨ ਲਓ ਤੁਹਾਡਾ ਹਲਕਾ ਵਾ ਗੁਰਦਾਸਪੁਰ ਆ,
1: ਹਾਂਜੀ,
4: ਤੇ ਉਹਦੇ ਚੋਂ ਇਹ ਵੀ ਆਵਾਜ਼ਾਂ ਆਉਂਦੀਆਂ ਅੰਦਰੋਂ ਜਦੋਂ ਆਪਣੇ ਜਿੱਥੇ ਵੋਟਾਂ ਦੀ ਗਿਣਤੀ ਹੁੰਦੀ ਵੀ ਇਸ ਪਿੰਡ ਤੋਂ 800 ਲੀਡ ਉਹ ਕਰ ਰਿਹਾ ਜੀ, ਇਸ ਪਿੰਡ ਤੋਂ 500 ਤੋਂ ਪਿੱਛੇ ਜਾ ਰਿਹਾ ਜੀ, ਹੁਣ ਤਾਂ ਉਹ ਗੱਲਬਾਤ ਹੀ ਨਹੀਂ ਹੈਗੀ ਜੀ। ਦੇਖੋ ਤੁਸੀਂ
1: ਬਿਲਕੁਲ
4: ਕਿਸੇ ਨੂੰ ਪਤਾ ਹੀ ਕੁਛ ਨਹੀਂ ਲੱਗਦਾ ਪਿਆ, ਇਸ ਕਰਕੇ ਬਿਨਾਂ ਏਜੰਟ ਤੋਂ ਬਿਨਾਂ ਉਹਨਾਂ ਨੂੰ ਅੰਦਰ ਵੜਨ ਤੋਂ ਸਭ ਕੁਛ ਹੋ ਗਿਆ
1: ਜੀ। ਬਿਲਕੁਲ
4: ਵੀ ਤੁਸੀਂ ਇਹ ਇਲੈਕਸ਼ਨ ਲੁੱਟਿਆ ਵਾ, ਤੁਸੀਂ ਵੋਟਾਂ ਨਾਲ ਜਿੱਤੇ ਨਹੀਂ ਗਏ
1: ਜੀ ਜੀ,
4: ਉਹ ਆਪਣੀ ਗੱਲ ਤੇ ਸੱਚੀ ਆ, ਅੱਜ ਵੀ
1: ਅੜੇ ਹੋਏ ਨੇ ਉਹ ਵੀ, ਬਿਲਕੁਲ ਜੀ,
4: ਉਹ ਪੂਰੀ ਅੜੀ ਹੋਈ ਆ, ਜੋ ਕੁਛ ਵੀ ਹੋਇਆ ਵਾ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਵਾ
1: ਜੀ।
4: ਕਿਉਂਕਿ ਮੈਂ ਫਿਰ ਇਹੀ ਗੱਲ ਬਾਰ ਬਾਰ ਕਹਿੰਦਾ ਵਾ ਬਈ ਬਿਨਾ ਪੋਲਿੰਗ ਏਜੰਟ ਤੋਂ ਮਸ਼ੀਨਾਂ ਖੋਲਦੀਆਂ ਵਾ, ਬਕਾਇਦਾ ਉੱਪਰ ਆਉਂਦੇ ਇੱਕ ਮਸ਼ੀਨ ਦਾ ਨੰਬਰ ਹੁੰਦਾ ਵਾ, ਮਸ਼ੀਨਾਂ 12 ਵਜੇ ਤੋਂ ਬਾਅਦ ਅਲੱਗ ਨਵੀਆਂ ਆ ਗਈਆਂ ਉੱਥੇ, ਦੇਖੋ ਤੁਸੀਂ
1: ਜੀ
4: ਜਿਹੜੀਆਂ ਮਸ਼ੀਨਾਂ ਵੋਟਾਂ ਪਈਆਂ ਉਹ ਤਾਂ ਹੈ ਹੀ ਨੀ
1: ਜੀ,
4: ਮਸ਼ੀਨਾਂ ਹੀ ਹੋਰ ਆ ਗਈਆਂ
1: ਜੀ,
4: ਇਸ ਕਰਕੇ ਉਹ 12 ਵਜੇ ਤੋਂ ਲੈ ਕੇ 6 ਵਜੇ ਤੱਕ ਦੀ ਫੁਟੇਜ ਮੰਗ ਰਹੇ ਆ
1: ਜੀ,
4: ਤੇ ਸਾਨੂੰ ਕੋਈ ਗੱਲ ਨੀ ਹੈਗੀ, ਚਲੋ ਠੀਕ ਆ। ਬਾਕੀ ਆਪਣੇ ਜਿਹੜੇ ਸੀ ਆਪਣੇ ਪਹਿਲਾਂ ਸਾਰੀਆਂ ਸਟੇਟਾਂ ਹਰੇ ਆ, ਉਹਨਾਂ ਦੇ ਵਿੱਚ ਇੰਨਾ ਦਮ ਨਹੀਂ ਹੈਗਾ ਸੀਗਾ
1: ਜੀ,
4: ਪਰ ਕੁਛ ਵੀ ਹੈ ਭਾਵਾਂ ਉਹ ਇੱਕ ਲੇਡੀ ਜੇ ਹੁੰਦੇ ਆ ਨਾਤੇ ਵੀ
1: ਜੀ,
4: ਉਹਨੇ ਇੱਕ ਦਮ ਵਾਲਾ ਦਾ ਲਗਾ ਕੇ ਦਿਖਾ ਦਿੱਤਾ ਵੀ ਮੈਂ ਹੈਗੀ ਆ ਜਿੰਨਾ ਚਿਰ ਮੇਰੇ ਜਾਨ ਹੈਗੀ ਆ।
1: ਬਿਲਕੁਲ ਜੀ,
4: ਧੰਨਵਾਦ ਜੀ, ਬਹੁਤ
1: ਥੈਂਕ ਯੂ ਜੀ, ਜੀਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਜੀ, ਧੰਨਵਾਦ ਹੈ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਰਜਿੰਦਰ ਜੀਰਾ ਜੀ ਜੁੜੇ ਹੋਏ ਸਨ, ਗੱਲਬਾਤ ਬੰਗਾਲ ਦੀ ਕਰਕੇ ਗਏ ਨੇ। ਤੇ ਦੋਸਤੋ, ਜਿਹੜੀ ਈਡੀ ਦੀ ਆਪਾਂ ਗੱਲ ਕੀਤੀ ਆ, ਆਪਣੇ ਬਾਈ ਜੀ ਨੇ ਵੀ ਲਿਖਿਆ ਤੇ ਖਬਰ ਵੀ ਆ ਚੁੱਕੀ ਹੈ, 10:15 ਚਰਨਜੀਤ ਸਿੰਘ ਭੁੱਲਰ ਹੋਣਾ ਨੇ ਖਬਰ ਲਾਈ ਹੈ ਪੰਜਾਬੀ ਟ੍ਰਿਬਿਊਨ ਦੇ ਵਿਚ। ਤੇ ਆਪਣੇ ਰਜਿੰਦਰ ਕੁਮਾਰ ਜੀ ਨੇ ਲਿਖਿਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਅੱਜ ਈਡੀ ਵਾਲੀ ਰੇਡ ਦੇ ਵਿਚ ਅਮਨ ਅਰੋੜੇ ਦਾ ਵੀ ਨਾਮ ਕਹਿੰਦੇ ਆ ਗਿਆ। ਬਿਲਕੁਲ ਦਰੁਸਤ ਕਹਿ ਰਹੇ ਹੋ ਤੁਸੀਂ, ਚਲੋ ਖਬਰ ਤੁਹਾਡੇ ਨਾਲ ਸਾਂਝੀ ਕਰ ਹੀ ਦਿੰਦੇ ਆ। ਲੈਂਡ ਸਕੈਮ ਜਿਹੜਾ ਚੱਲ ਰਿਹਾ, ਈਡੀ ਨੇ ਪੰਜਾਬ ਤੇ ਚੰਡੀਗੜ੍ਹ ਛਾਪਿਆਂ ਦੇ ਵਿਚ ਅਮਨ ਅਰੋੜਾ ਦਾ ਜਿਹੜਾ ਨਾਂ ਲਿਆ, ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਆ। ਈਡੀ ਨੇ 2 ਵਿਚੋਲਿਆਂ ਦੇ ਉੱਤੇ ਸਿਕੰਜਾ ਕੱਸਿਆ। ਚਰਨਜੀਤ ਭੁੱਲਰ ਜੀ ਉਹਨਾਂ ਦੀ ਰਿਪੋਰਟ ਹੈ, ਉਹ ਲਿਖਦੇ ਨੇ, ਈਡੀ ਜਿਹੜੀ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਅੱਜ ਪੰਜਾਬ ਤੇ ਚੰਡੀਗੜ੍ਹ ਦੇ ਵਿਚ ਮਾਰੇ ਛਾਪਿਆਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਮ ਦੀ ਗੂੰਜ ਪਈ ਹੈ। ਪੰਜਾਬ ਦੇ ਵਿਚ ਅੱਜ ਤਲਾਸ਼ੀ ਮੁਹਿੰਮਾਂ ਦੇ ਦੌਰਾਨ ਈਡੀ ਦੇ ਤਰਫੋਂ ਅੱਜ ਸ਼ਾਮ ਵੇਲੇ ਜਾਰੀ ਕੀਤੇ ਬਿਆਨ ਦੇ ਵਿਚ ਆਫੀਸ਼ਲੀ ਉਹਦੇ ਵਿਚ ਆਪ ਦੇ ਪ੍ਰਧਾਨ ਅਮਨ ਅਰੋੜਾ ਦਾ ਨਾਮ ਲਿਆ ਗਿਆ। ਈਡੀ ਵੱਲੋਂ ਕਿਹਾ ਗਿਆ ਕਿ ਅੱਜ ਗੌਰਵ ਧਿਰ ਨਾਮ ਦੇ ਜਿਹੜੇ ਨੇ ਬਿਲਡਰ ਗੌਰਵ ਧੀਰ ਨਾਮ ਦੇ ਜਿਹੜੇ ਬਿਲਡਰ ਨੇ ਉਹਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ, ਜੋ ਅਮਨ ਅਰੋੜਾ ਦਾ ਕਰੀਬੀ ਸਾਥੀ ਹੈ। ਈਡੀ ਦੀ ਅਨੁਸਾਰ ਜਿਹੜਾ ਮੈਸਰਜ ਧੀਰ ਕੰਸਟਰਕਸ਼ਨ ਦੇ ਜਿਹੜੇ ਨੇ ਗੌਰਵ ਧੀਰ ਨੇ ਆਪਣੀ ਕੰਪਨੀ ਮੈਸਰਜ ਸਨ ਸਿਟੀ ਪ੍ਰੋਜੈਕਟਸ ਰਾਹੀਂ ਜਿਹੜਾ ਉਹਦੇ ਵਿਚ ਅਲਟਸ ਸਪੇਸ ਬਿਲਡਰਸ ਪ੍ਰਾਈਵੇਟ ਲਿਮਿਟਡ ਤੋਂ 130 ਕਰੋੜ ਰੁਪਏ ਦੀ ਮਾਮੂਲੀ ਰਕਮ ਦੇ ਵਿਚ ਪ੍ਰੋਜੈਕਟ ਖਰੀਦਿਆ, ਜਿਹਦੀ ਅਸਲ ਕੀਮਤ ਜਿਹੜੀ ਹੈ 300 ਕਰੋੜ ਦੇ ਕਰੀਬ ਦੱਸੀ ਗਈ ਸੀ। ਗੌਰਵ ਧੀਰ ਜਿਹੜੇ ਨੇ ਆਪ ਆਗੂ ਅਮਨ ਅਰੋੜਾ ਦਾ ਕਰੀਬੀ ਸਾਥੀ ਹੈ। ਈਡੀ ਦੇ ਅਧਿਕਾਰੀਆਂ ਨੇ ਦਸਿਆ ਕਿ ਅੱਜ ਦੀ ਤਲਾਸ਼ੀ ਜਿਹੜੀ ਹੈ ਮੁਹਿੰਮ ਦੇ ਦੌਰਾਨ 2 ਵਿਚੋਲਿਆਂ ਨਿਤਿਨ ਅਤੇ ਪ੍ਰਿਤਪਾਲ ਸਿੰਘ ਢੀਂਡਸਾ ਨੂੰ ਵੀ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਸਿਆਸੀ ਸਰਪ੍ਰਸਤੀ ਦੇਣ ਦੇ ਵਿਚ ਮਦਦ ਕੀਤੀ। ਇਨ੍ਹਾਂ ਪ੍ਰਾਈਵੇਟ ਵਿਅਕਤੀਆਂ ਤੋਂ ਕਈ ਦਸਤਾਵੇਜ਼ ਬਰਾਮਦ ਕੀਤੇ ਗਏ, ਜੋ ਪੰਜਾਬ ਸਰਕਾਰ ਦੇ ਕੰਮ ਕਾਜ ਦੇ ਵਿਚ ਇਨ੍ਹਾਂ ਨਿੱਜੀ ਜਿਹੜਾ ਵਿਅਕਤੀਆਂ ਦੀ ਦਖਲ ਅੰਦਾਜ਼ੀ ਦਾ ਸੰਕੇਤ ਦਿੰਦੇ ਨੇ। ਇਸੇ ਤਰ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਅੱਜ ਮੁਹਾਲੀ ਜ਼ਿਲ੍ਹੇ ਦੇ ਵਿੱਚ ਖਰੜ ਨੇੜੇ ਇੱਕ ਰਹਾਇਸ਼ ਸੁਸਾਇਟੀ ਦੇ ਵਿੱਚ ਛਾਪੇਮਾਰੀ ਕੀਤੀ ਤੇ ਉਹ ਆਪਾਂ ਖਬਰ ਪਹਿਲਾਂ ਜਿਹੜੀ ਕਰ ਚੁੱਕੇ ਆ ਫਲਾਈਟ ਨੰਬਰ ਫਲੈਟ ਜਿਹੜਾ ਨੰਬਰ ਸੀਗਾ 906 ਦੇ ਵਿੱਚ ਤੇ ਨਗਦੀ ਬਰਾਮਦ ਹੋਈ ਹੈ ਹੋਰ ਸਾਰੀਆਂ ਚੀਜ਼ਾਂ ਤੇ ਸ਼ਾਮ ਤੱਕ ਜਿਹੜੀ ਹੈ ਈਡੀ ਦਾ ਓਫੀਸ਼ੀਅਲ ਜਿਹੜਾ ਬਿਆਨ ਆਇਆ ਜਿਸਦੇ ਵਿੱਚ ਅਮਨ ਅਰੋੜਾ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਹੈ। ਲਓ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਥੋੜਾ ਜਿਹਾ ਤੇ ਫਿਰ ਆਪਾਂ ਹੋਰ ਦੁਨੀਆਦਾਰੀ ਦੀ ਗੱਲ ਕਰਦੇ ਹਾਂ। ਬੰਗਾਲ ਦੇ ਵਿੱਚ ਜਿਵੇਂ ਜੀਰਾ ਸਾਹਿਬ ਗੱਲ ਕਰਕੇ ਗਏ ਨੇ ਤਣਾਅ ਜਿਹੜਾ ਵਧਿਆ ਹੋਇਆ ਤੇ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਤੇ ਟਾਰਗੇਟਿਡ ਕਤਲ ਦਾ ਜਿਹੜਾ ਦੋਸ਼ ਲਾਇਆ। ਇਸੇ ਤਰ੍ਹਾਂ ਬੰਬ ਅਟੈਕ ਹੋਏ ਨੇ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਪੱਛਮੀ ਬੰਗਾਲ 'ਚ ਬੰਬ ਹਮਲਿਆਂ ਦੇ ਵਿੱਚ 5 ਭਾਜਪਾ ਵਰਕਰ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਇਹ ਹਾਲਾਤ ਜਿਹੜੇ ਬੰਗਾਲ ਦੇ ਨੇ। ਇਸੇ ਤਰ੍ਹਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਝਾਤ ਮਾਰੀਏ ਕੈਨੇਡਾ ਦੀ ਗੱਲ ਕਰੀਏ ਤੇ ਅਪਰਾਧਿਕ ਗਤੀਵਿਧੀਆਂ ਸ਼ਾਮਲ 7 ਪੰਜਾਬੀ ਨੌਜਵਾਨ ਜਾਂਚ ਦੇ ਘੇਰੇ 'ਚ ਨੇ। 2 ਡਿਪੋਰਟ ਹੋਣਗੇ। ਸਰੀ ਪੁਲਿਸ ਨੇ ਹਿੰਸਕ ਜਬਰਨ ਵਸੂਲੀ ਤੇ ਹਥਿਆਰਾਂ ਦੀਆਂ ਜਾਂਚਾਂ ਦੀ ਇੱਕ ਲੜੀ ਤੋਂ ਬਾਅਦ ਪੰਜਾਬੀ ਮੂਲ ਦੇ 7 ਵਿਅਕਤੀਆਂ ਦੇ ਵਿਰੁੱਧ ਗੰਭੀਰ ਦੋਸ਼ ਲਗਾਏ ਨੇ। ਪ੍ਰੋਜੈਕਟ ਇੰਸ਼ੋਰੈਂਸ ਦੇ ਹਿੱਸੇ ਦੇ ਵਜੋਂ ਅਧਿਕਾਰੀ ਸੰਗਠਿਤ ਅਪਰਾਧਿਕ ਨੈਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਨੇ ਜੋ ਸ਼ਹਿਰ ਭਰ ਦੇ ਵਿੱਚ ਕਈ ਗੋਲੀਬਾਰੀ ਤੇ ਡਰਾਉਣ ਧਮਕਾਉਣ ਦੀਆਂ ਜਿਹੜੀਆਂ ਚਾਲਾਂ ਦੇ ਨਾਲ ਜੁੜੇ ਹੋਏ ਨੇ। ਇੱਕ ਮਹੱਤਵਪੂਰਨ ਘਟਨਾਕ੍ਰਮ ਦੇ ਵਿੱਚ 2 ਵਿਦੇਸ਼ੀ ਨਾਗਰਿਕਾਂ 20 ਸਾਲ ਪ੍ਰਭਜੋਤ ਸਿੰਘ ਤੇ 22 ਸਾਲਾਂ ਲਵਬੀਰ ਸਿੰਘ ਨੂੰ ਕੈਨੇਡਾ ਤੋਂ ਪਹਿਲਾਂ ਹੀ ਡਿਪੋਰਟ ਦੇਸ਼ ਨਿਕਾਲਾ ਕਰ ਦਿੱਤਾ ਗਿਆ। ਇਸ ਸਾਲ ਦੇ ਸ਼ੁਰੂ ਦੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜਿਹੜੀ ਹੈ CBSA ਨੇ ਇਮੀਗ੍ਰੇਸ਼ਨ ਸਮੀਖਿਆ ਕੀਤੀ ਹੈ ਜਿਸਦੇ ਨਤੀਜੇ ਵਜੋਂ ਉਨ੍ਹਾਂ ਨੂੰ ਤੁਰੰਤ ਹਟਾ ਦਿੱਤਾ ਗਿਆ। ਪੁਲਿਸ ਨੇ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਤੌਰ ਦੇ ਉੱਤੇ ਜਾਰੀ ਕੀਤੀਆਂ ਨੇ ਤਾਂ ਜੋ ਉਨ੍ਹਾਂ ਦੇ ਸਾਥੀਆਂ ਤੇ ਜਬਰਨ ਵਸੂਲੀ ਦੀਆਂ ਸਕੀਮਾਂ ਦੇ ਪਿੱਛੇ ਵਿਆਪਕ ਅਪਰਾਧਿਕ ਬੁਨਿਆਦੀ ਢਾਂਚੇ ਬਾਰੇ ਕੋਈ ਨਵਾਂ ਜੜਾ ਸੁਰਾਗ ਮਿਲ ਸਕੇ। ਜਾਂਚ ਦੇ ਕਾਰਨ ਕ੍ਰੇਸੈਟ ਬੀਚ ਇਲਾਕੇ ਦੇ ਵਿੱਚ 1 ਫਰਵਰੀ ਨੂੰ ਹੋਈ ਗੋਲੀਬਾਰੀ ਦੇ ਸਬੰਧ ਦੇ ਵਿੱਚ 3 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ। ਹਰਜੋਤ ਸਿੰਘ 21 ਸਾਲਾਂ, ਤਰਨਵੀਰ ਸਿੰਘ 19 ਸਾਲਾਂ, ਦਯਾਜੀਤ ਸਿੰਘ ਬਲਿੰਗ 21 ਸਾਲਾਂ ਨੂੰ ਇੱਕ ਰਿਹਾਇਸ਼ ਦੇ ਵਿੱਚ ਕਥਿਤ ਤੌਰ ਦੇ ਉੱਤੇ ਗੋਲੀਬਾਰੀ ਕਰਨ ਤੇ ਇੱਕ ਰਾਈਡ ਸ਼ੇਅਰ ਵਾਹਨ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕਰਨ ਤੋਂ ਤੁਰੰਤ ਬਾਅਦ ਕਾਬੂ ਕਰ ਲਿਆ ਗਿਆ। ਬਿਆਨ ਦੇ ਵਿੱਚ ਲਿਖਿਆ ਗਿਆ ਕਿ 3 ਵਿਅਕਤੀ ਜਿਨ੍ਹਾਂ ਦੀ ਪਛਾਣ ਹੈ ਵਿਦੇਸ਼ੀ ਨਾਗਰਿਕ ਦੇ ਵਜੋਂ ਹੋਈ ਹੈ ਤੇ ਹਥਿਆਰ ਚਲਾਉਣ ਦੇ ਦੋਸ਼ਾਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਤੇ ਹਿਰਾਸਤ ਦੇ ਵਿੱਚ ਨੇ। ਇਸ ਤੋਂ ਇਲਾਵਾ 2 ਹੋਰ ਸ਼ੱਕੀ ਜਿਹੜੇ ਵਿਅਕਤੀਆਂ ਹਰਸ਼ਦੀਪ ਸਿੰਘ ਤੇ ਹੰਸਪ੍ਰੀਤ ਸਿੰਘ ਤੇ ਜਨਵਰੀ ਦੇ ਅਖੀਰ ਦੇ ਵਿੱਚ 129 ਸਟਰੀਟ ਦੇ ਨੇੜੇ ਗੋਲੀਆਂ ਚੱਲਣ ਤੋਂ ਬਾਅਦ ਪੈਟਰੋਲਿੰਗ ਅਧਿਕਾਰੀਆਂ ਦੁਆਰਾ ਜਿਹੜਾ ਇੱਕ ਵਾਹਨ ਨੂੰ ਰੋਕਣ ਤੇ ਇੱਕ ਲੋਡਿਡ ਹੈਡਗਨ ਬਰਾਮਦ ਕਰਨ ਤੋਂ ਬਾਅਦ ਦੋਸ਼ ਲਗਾਏ ਗਏ ਸਨ। ਸਰੀ ਪੁਲਿਸ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਦੀ ਜਾਂਚ ਜਾਰੀ ਰੱਖਣ ਦੇ ਲਈ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਤੇ ਉਹ ਇਨ੍ਹਾਂ ਘਟਨਾਵਾਂ ਦੀ ਡੈਸ਼ ਕੈਮ ਜਾਂ CCTV ਫੁਟੇਜ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹੈ। ਇਹ ਕਾਰਵਾਈ ਕੈਨੇਡਾ ਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਐਂਡ ਰਿਪੋਰਟਸ ਐਨਾਲਿਸਿਸ ਸੈਂਟਰ ਦੁਆਰਾ ਇੱਕ ਮਹੱਤਵਪੂਰਨ ਵਿਸ਼ੇਸ਼ ਬੁਲੇਟਿਨ ਦੇ ਜਿਹੜਾ ਵਿਚਕਾਰ ਕੀਤੀ ਗਈ ਹੈ ਜਿਸਦੇ ਵਿੱਚ ਜ਼ਬਰਦਸਤੀ ਦੀ ਇੱਕ ਨਿਰੰਤਰ ਮੁਹਿੰਮ ਦਾ ਵੇਰਵਾ ਦਿੱਤਾ ਗਿਆ ਜਿਸਦੇ ਵਿੱਚ ਆਮ ਤੌਰ ਦੇ ਉੱਤੇ ਵਿੱਤੀ ਤੌਰ ਦੇ ਉੱਤੇ ਕਮਜ਼ੋਰ ਨੌਜਵਾਨ ਪੁਰਸ਼ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਦੇ ਉੱਤੇ ਆਏ ਭਾਰਤੀ ਨਾਗਰਿਕ ਸ਼ਾਮਲ ਨੇ ਜਿਨ੍ਹਾਂ ਨੂੰ ਗੈਂਗਾਂ ਦੇ ਵੱਲੋਂ ਪੂਰੇ ਕੈਨੇਡਾ ਦੇ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਜਿਹੜਾ ਵਿਰੁੱਧ ਨਿਸ਼ਾਨਾ ਬਣਾ ਕੇ ਕੀਤੀ ਜਾਣ ਵਾਲੀ ਹਿੰਸਕ ਕਾਰਵਾਈਆਂ ਦੇ ਲਈ ਪਿਆਦਿਆਂ ਦੇ ਵਜੋਂ ਜਿਹੜਾ ਵਰਤਿਆ ਜਾ ਰਿਹਾ ਹੈ, ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਦੂਸਰੇ ਪਾਸੇ ਚੀਨ ਦਾ ਵੱਡਾ ਕਦਮ, 2 ਸਾਬਕਾ ਰੱਖਿਆ ਮੰਤਰੀਆਂ ਨੂੰ ਮੌਤ ਦੀ ਸਜ਼ਾ ਸੁਣਾਤੀ ਹੈ। ਚੀਨ ਦੇ 2 ਸਾਬਕਾ ਰੱਖਿਆ ਮੰਤਰੀਆਂ ਵੇਈ ਫੇਗੇ ਅਤੇ ਲੀ ਸ਼ਾਗਫੂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ 2 ਸਾਲ ਦੀ ਰਾਹਤ ਦੇ ਨਾਲ ਮੌਤ ਦੀ ਸਜ਼ਾ ਸੁਣਾਈ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਫੇਗੇ ਤੇ ਉਨ੍ਹਾਂ ਦੇ ਬਾਅਦ ਦੇ ਜਿਹੜਾ ਰੱਖਿਆ ਮੰਤਰੀ ਰਹੇ ਲੀ ਸ਼ਾਗਫੂ ਨੂੰ 2024 ਦੇ ਵਿੱਚ ਸੱਤਾਧਾਰੀ ਕਮਿਊਨਿਸਟ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਦੋਵਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਧੀਨ ਸੇਵਾ ਨਿਭਾਈ, ਜਦੋਂ ਕਿ ਵੇਈ ਫੇਗੇ 2018 ਤੋਂ 2023 ਤੱਕ ਰੱਖਿਆ ਮੰਤਰੀ ਵਜੋਂ ਸੇਵਾ ਨਿਭਾਈ ਹੈ। ਸ਼ਾਗਫੂ ਨੇ ਸਿਰਫ਼ ਕੁਝ ਮਹੀਨਿਆਂ ਦੇ ਲਈ ਉਨ੍ਹਾਂ ਦੇ ਉੱਤਰਾਧਿਕਾਰੀ ਵਜੋਂ ਸੇਵਾ ਨਿਭਾਈ। ਚੀਨ ਦੇ ਇੱਕ ਐਰੋਸਪੇਸ ਇੰਜੀਨੀਅਰ ਫੇਗੇ ਨੇ ਪੀਪਲਸ ਲਿਬਰੇਸ਼ਨ ਆਰਮੀ ਦੀ ਸਭ ਤੋਂ ਮਹੱਤਵਪੂਰਨ ਰਾਕੇਟ ਮਿਜ਼ਾਈਲ ਫੋਰਸ ਦੀ ਅਗਵਾਈ ਕੀਤੀ ਤੇ ਸ਼ੀ ਜਿਨਪਿੰਗ ਦੇ ਦੁਆਰਾ ਨਿੱਜੀ ਤੌਰ ਦੇ ਉੱਤੇ ਰੱਖਿਆ ਮੰਤਰੀ ਦੇ ਅਹੁਦੇ ਦੇ ਲਈ ਚੁਣਿਆ ਗਿਆ ਸੀ ਤੇ ਉਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਉਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਐ ਤੇ ਉਨ੍ਹਾਂ ਨੂੰ ਹੁਣ ਮੌਤ ਦੀ ਸਜ਼ਾ ਜਿਹੜੀ ਐ ਸੁਣਾ ਦਿੱਤੀ ਗਈ ਐ। ਚੀਨ ਦਾ ਇਕ ਰਿਕਾਰਡ ਐ, ਤਰੱਕੀ ਦਾ ਵੀ ਪਿੱਛੇ ਇਹੀ ਕਾਰਨ ਐ ਕਿ ਜਿਹੜਾ ਵੀ ਉਹਨਾਂ ਦੇ ਨਾਲ ਦਗਾ ਕਰੇਗਾ ਭ੍ਰਿਸ਼ਟਾਚਾਰ ਕਰੇਗਾ ਤੇ ਫਿਰ ਉਹਦੀ ਸਜ਼ਾ ਇਹੀ ਹੋਏਗੀ, ਉਹ ਚਾਹੇ ਕਿੱਡੇ ਵੀ ਵੱਡੇ ਅਹੁਦੇ ਦੇ ਉੱਤੇ ਕਿਉਂ ਨਾ ਬੈਠਾ ਹੋਵੇ। ਅਮਰੀਕਾ ਤੋਂ ਫਿਰ ਭਰ ਆਉਣਗੇ ਜਹਾਜ਼, ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ। ਟਰੰਪ ਨੇ ਬਦਲਤੀ ਹੈ ਗੇਮ, ਪ੍ਰਵਾਸੀਆਂ ਦੇ ਖਿਲਾਫ਼ ਅਮਰੀਕਾ ਦੀ ਕਾਰਵਾਈ ਇਕ ਵਾਰ ਫਿਰ ਤੋਂ ਤੇਜ਼ੀ ਫੜ ਸਕਦੀ ਹੈ। ਟਰੰਪ ਦੇ ਪ੍ਰਸ਼ਾਸਨ ਨੇ ਦੇਸ਼ ਦੇ ਵਿਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਹੁਣ ਇਮੀਗ੍ਰੇਸ਼ਨ ਅਦਾਲਤਾਂ ਦੇ ਉੱਤੇ ਸਿਕੰਜਾ ਕਸਣਾ ਸ਼ੁਰੂ ਕਰਤਾ। ਅਮਰੀਕੀ ਨਿਆਂ ਵਿਭਾਗ ਜਿਹੜਾ ਉਹਨੇ ਸਪਸ਼ਟ ਕੀਤਾ ਕਿ ਉਹ ਅਜਿਹੇ ਇਮੀਗ੍ਰੇਸ਼ਨ ਜੱਜਾਂ ਨੂੰ ਅਹੁਦਿਆਂ ਤੋਂ ਤੁਰੰਤ ਹਟਾ ਦੇਵੇਗਾ ਜੋ ਫੈਸਲੇ ਲੈਣ ਦੇ ਵਿਚ ਦੇਰੀ ਕਰ ਰਹੇ ਨੇ ਜਾਂ ਪ੍ਰਸ਼ਾਸਨ ਦੀਆਂ ਸਖ਼ਤ ਨੀਤੀਆਂ ਦੇ ਮੁਤਾਬਕ ਕੰਮ ਨਹੀਂ ਕਰ ਰਹੇ। ਅਮਰੀਕਾ ਦੇ ਕਾਰਜਕਾਰੀ ਅਟਾਰਨੀ ਜਨਰਲ ਟੌਡ ਬਲਾਚੇ ਨੇ ਹਾਲ ਹੀ ਦੇ ਵਿਚ ਦਿੱਤੇ ਬਿਆਨ ਦੇ ਵਿਚ ਕਿਹਾ ਕਿ ਜਿਹੜੇ ਜੱਜ ਕੇਸਾਂ ਨੂੰ ਬਿਨਾਂ ਵਜ੍ਹਾ ਲਟਕਾ ਰਹੇ ਨੇ, ਜਿਨ੍ਹਾਂ ਦੇ ਕੋਲ ਪੁਰਾਣੇ ਕੇਸ ਬਹੁਤ ਜ਼ਿਆਦਾ ਨੇ, ਉਨ੍ਹਾਂ ਦੀ ਥਾਂ ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕੁਝ ਜੱਜ ਹਮਦਰਦੀ ਦਿਖਾ ਕੇ ਫੈਸਲਿਆਂ ਦੇ ਵਿਚ ਦੇਰੀ ਕਰਦੇ ਨੇ ਜੋ ਕਿ ਕਾਨੂੰਨ ਦੀ ਜਿਹੜੀ ਸਹੀ ਪਾਲਣਾ ਨਹੀਂ ਹੈ। ਟਰੰਪ ਪ੍ਰਸ਼ਾਸਨ ਦਾ ਟੀਚਾ ਅਦਾਲਤਾਂ ਦੇ ਵਿਚ ਲਟਕ ਰਹੇ 37 ਲੱਖ ਕੇਸਾਂ ਦਾ ਜਲਦੀ ਨਿਪਟਾਰਾ ਕਰਨਾ ਹੈ ਤਾਂ ਜੋ ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਹੋਰ ਰਫ਼ਤਾਰ ਦਿੱਤੀ ਜਾ ਸਕੇ। ਰਿਪੋਰਟ ਦੇ ਅਨੁਸਾਰ ਟਰੰਪ ਦਾ ਦੂਜਾ ਕਾਰਜਕਾਲ ਸ਼ੁਰੂ ਹੋਣ ਤੋਂ ਬਾਅਦ ਕਰੀਬ 100 ਇਮੀਗ੍ਰੇਸ਼ਨ ਜੱਜਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਨ੍ਹਾਂ ਦੇ ਵਿਚੋਂ ਕਈਆਂ ਦੇ ਉੱਤੇ ਦੋਸ਼ ਸੀ ਕਿ ਉਹ ਰਾਜਨੀਤਿਕ ਰੂਪ ਦੇ ਵਿਚ ਪ੍ਰਸ਼ਾਸਨ ਦੇ ਵਿਰੁੱਧ ਸਨ ਜਾਂ ਅਸਾਈਲਮ ਦੇ ਕੇਸਾਂ ਨੂੰ ਬਹੁਤ ਜ਼ਿਆਦਾ ਮਨਜ਼ੂਰੀ ਦੇ ਰਹੇ ਸਨ। ਹਾਲ ਹੀ ਦੇ ਵਿਚ ਭਾਰਤੀ ਮੂਲ ਦੀ ਇਮੀਗ੍ਰੇਸ਼ਨ ਜੱਜ ਰੁਪਲ ਪਟੇਲ ਨੂੰ ਵੀ ਹਟਾਇਆ ਗਿਆ ਸੀ ਜਿਨ੍ਹਾਂ ਨੇ ਇਕ ਵਿਦਿਆਰਥੀ ਦੇ ਦੇਸ਼ ਨਿਕਾਲੇ ਦੇ ਉੱਤੇ ਰੋਕ ਲਗਾਈ ਸੀ। ਇਹ ਬਦਲਾਅ ਅਮਰੀਕਾ ਦੇ ਵਿਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਲਈ ਚਿੰਤਾ ਦਾ ਵੱਡਾ ਵਿਸ਼ਾ ਨੇ ਕਿਉਂਕਿ ਹੁਣ ਅਦਾਲਤੀ ਕੇਸ ਸਾਲਾਂ ਦੀ ਬਜਾਏ ਮਹੀਨਿਆਂ ਜਾਂ ਦਿਨਾਂ ਦੇ ਵਿਚ ਨਿਪਟਾਏ ਜਾਣਗੇ ਜਿਸ ਦੇ ਨਾਲ ਅਦਾਲਤਾਂ ਦਾ ਕਾਫ਼ੀ ਸਮਾਂ ਬਚੇਗਾ। ਨਵੇਂ ਜੱਜਾਂ ਦੀ ਨਿਯੁਕਤੀ ਟਰੰਪ ਦੀ ਕੰਜ਼ਰਵੇਟਿਵ ਨੀਤੀਆਂ ਦੇ ਆਧਾਰ ਦੇ ਉੱਤੇ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਸ਼ਰਨ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਰਹੀਆਂ ਨੇ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹੁਣ ਪ੍ਰਵਾਸੀ ਆਪਣੀ ਰੁਟੀਨ ਪੇਸ਼ ਜਿਹੜਾ ਪੇਸ਼ੀ ਹੈ ਉਹਦੇ ਉੱਤੇ ਜਾਣ ਤੋਂ ਵੀ ਡਰ ਰਹੇ ਨੇ ਕਿ ਪਤਾ ਨਹੀਂ ਕੀ ਫੈਸਲਾ ਆ ਜਾਣਾ ਹੈ ਕਿਉਂਕਿ ਉੱਥੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ। ਹਾਲਾਂਕਿ ਕਾਨੂੰਨੀ ਮਾਹਰਾਂ ਅਤੇ ਅਮਰੀਕਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਤੇ ਉਨ੍ਹਾਂ ਦਾ ਕਹਿਣਾ ਕਿ ਜੱਜਾਂ ਨੂੰ ਨਿਰਪੱਖ ਹੋਣਾ ਚਾਹੀਦੈ ਪਰ ਟਰੰਪ ਪ੍ਰਸ਼ਾਸਨ ਉਨ੍ਹਾਂ ਦੇ ਉੱਤੇ ਸਿਰਫ਼ ਦੇਸ਼ ਨਿਕਾਲੇ ਦੇ ਹੁਕਮ ਦੇਣ ਦੇ ਲਈ ਦਬਾਅ ਪਾ ਰਿਹਾ। ਆਖਰੀ ਖ਼ਬਰ ਵੱਲ ਨੂੰ ਵਧੀਏ। ਜਿਹੜੀ ਹੰਤਾ ਵਾਇਰਸ ਜਿਹੜਾ ਹੈਗੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਹੰਤਾ ਵਾਇਰਸ ਕਾਰਨ 3 ਯਾਤਰੀ ਜਿਹੜੇ ਨੇ ਮੌਤ ਹੋਈ ਹੈ ਉਹਨਾਂ ਦੀ WHO ਨੇ ਦੱਸਿਆ, ਲੱਛਣ ਤੇ ਬਚਾਅ ਦਾ ਤਰੀਕਾ ਦੱਸਿਆ। ਚੂਹਿਆਂ ਤੋਂ ਫੈਲਣ ਵਾਲੀ ਇਕ ਦੁਰਲੱਭ ਜਿਹੜੀ ਬਿਮਾਰੀ ਹੈ ਹੰਤਾ ਵਾਇਰਸ, ਉਹਨੇ ਇਕ ਕਰੂਜ਼ ਸ਼ਿਪ ਦੇ ਉੱਤੇ ਸਵਾਰ ਯਾਤਰੀਆਂ ਦੇ ਵਿਚ ਦਹਿਸ਼ਤ ਪੈਦਾ ਕੀਤੀ ਹੈ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 3 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਹੋਰ ਬਿਮਾਰ ਦੱਸੇ ਜਾ ਰਹੇ ਨੇ। ਕੋਵਿਡ ਵਰਗਾ ਖਤਰਾ ਇਹਦੇ ਵਿਚ ਨਹੀਂ ਹੈ ਪਰ ਸਾਵਧਾਨੀ ਜ਼ਰੂਰੀ ਹੈ। ਵਿਸ਼ਵ ਸਿਹਤ ਸੰਗਠਨ WHO ਦੀ ਮਾਰੀਆ ਵੈਨ ਕਾਰਖੋਵ ਹੁਣਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਲਾ ਕੋਵਿਡ ਨਹੀਂ ਹੈ ਕਿਉਂਕਿ ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਦੇ ਵਿਚ ਆਸਾਨੀ ਦੇ ਨਾਲ ਨਹੀਂ ਫੈਲਦਾ। ਹਾਲਾਂਕਿ ਇਹ ਇਕ ਗੰਭੀਰ ਬਿਮਾਰੀ ਹੈ। ਮਾਹਰਾਂ ਦੇ ਅਨੁਸਾਰ ਇਹ ਵਾਇਰਸ ਉਦੋਂ ਫੈਲਦਾ ਹੈ ਜਦੋਂ ਕੋਈ ਵਿਅਕਤੀ ਚੂਹਿਆਂ ਦੇ ਮਲ ਮੂਤਰ, ਲਾਰ ਜਾਂ ਉਨ੍ਹਾਂ ਦੇ ਰਹਿਣ ਵਾਲੀ ਥਾਂ ਦੀ ਦੂਸ਼ਿਤ ਹਵਾ ਦੇ ਵਿਚ ਸਾਹ ਲੈ ਲੈਂਦਾ ਹੈ। ਅਰਜਨਟਾਈਨਾ ਦੇ ਨਾਲ ਜੁੜਿਆ ਸੀਆਂ ਤਾਰਾਂ ਨੇ ਇਹਦੇ ਵਿਚ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਇਨਫੈਕਸ਼ਨ ਦੀ ਸ਼ੁਰੂਆਤ ਅਰਜਨਟਾਈਨਾ ਦੇ ਦੱਖਣੀ ਹਿੱਸੇ ਉਸ਼ੋਆਇਆ ਦੇ ਵਿਚ ਪੰਛੀਆਂ ਨੂੰ ਦੇਖਣ ਦੀ ਇਕ ਯਾਤਰਾ ਦੇ ਦੌਰਾਨ ਹੋਈ ਸੀ। ਅਰਜਨਟਾਈਨਾ ਦੇ ਵਿਚ ਪਿਛਲੇ ਸਾਲ ਤੋਂ ਹੰਤਾ ਵਾਇਰਸ ਦੇ ਮਾਮਲਿਆਂ ਦੇ ਵਿਚ ਭਾਰੀ ਵਾਧਾ ਦੇਖਿਆ ਗਿਆ ਜਿਸਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਨੂੰ ਮੰਨਿਆ ਜਾ ਰਿਹਾ ਹੈ। ਇੱਥੇ ਪਿਛਲੇ ਸਾਲ 28 ਮੌਤਾਂ ਹੋਈਆਂ ਸਨ ਤੇ ਇਸ ਸਾਲ ਕੇਸਾਂ ਦੀ ਗਿਣਤੀ ਪਿਛਲੇ ਸਾਲ ਦੇ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ। ਇਸ ਦੇ ਅਸਲੀ ਲੱਛਣ ਜਿਹੜੇ ਨੇ ਹੰਤਾ ਵਾਇਰਸ ਦੇ ਸ਼ੁਰੂਆਤੀ ਲੱਛਣ ਆਮ ਫਲੂ ਵਰਗੇ ਹੁੰਦੇ ਹੈ, ਤੇਜ਼ ਬੁਖਾਰ ਅਤੇ ਠੰਡ ਲੱਗਣਾ, ਮਾਸਪੇਸ਼ੀਆਂ ਦਾ ਦਰਦ ਅਤੇ ਸਿਰ ਦਰਦ, ਗੰਭੀਰ ਸਥਿਤੀ ਦੇ ਵਿਚ ਫੇਫੜਿਆਂ ਦੇ ਵਿਚ ਪਾਣੀ ਭਰਨਾ ਜਿਸ ਨੂੰ ਹੰਤਾ ਵਾਇਰਸ ਮਲਮੋਨਰੀ ਸਿੰਡਰੋਮ ਜਿਹੜਾ ਕਿਹਾ ਜਾਂਦਾ ਹੈ। ਇਸ ਦੇ ਵਿਚ ਮੌਤ ਦੀ ਦਰ 35% ਤੱਕ ਜਿਹੜੀ ਹੁੰਦੀ ਹੈ। ਇਸ ਦੇ ਬਚਾਅ ਦੇ ਤਰੀਕੇ ਉਹ ਦੱਸਦੇ ਨੇ ਕਿ ਮਾਹਰਾਂ ਦੇ ਅਨੁਸਾਰ ਇਸ ਦਾ ਕੋਈ ਖਾਸ ਇਲਾਜ ਜਾਂ ਵੈਕਸੀਨ ਨਹੀਂ ਹੈ ਪਰ ਜਲਦੀ ਡਾਕਟਰੀ ਸਹਾਇਤਾ ਲੈਣ ਦੇ ਨਾਲ ਜਾਨ ਬਚਾਈ ਜਾ ਸਕਦੀ ਹੈ। ਬਚਾਅ ਦੇ ਲਈ ਜਿਹੜਾ ਉਨ੍ਹਾਂ ਨੇ ਸਾਵਧਾਨੀਆਂ ਦੱਸੀਆਂ ਜਿਵੇਂ ਕਿ ਚੂਹਿਆਂ ਤੇ ਉਨ੍ਹਾਂ ਦੇ ਮਲ ਮੂਤਰ ਦੇ ਸੰਪਰਕ ਤੋਂ ਬਚੋ, ਸਫਾਈ ਕਰਦੇ ਸਮੇਂ ਦਸਤਾਨਿਆਂ ਦੀ ਵਰਤੋਂ ਕਰੋ, ਬਲੀਚ ਘੋਲ ਦੀ ਵਰਤੋਂ ਕਰੋ, ਚੂਹਿਆਂ ਵਾਲੀ ਥਾਂ ਦੇ ਉੱਤੇ ਝਾੜੂ ਜਾਂ ਵੈਕਿਊਮ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਦੇ ਨਾਲ ਵਾਇਰਸ ਹਵਾ ਦੇ ਵਿੱਚ ਫੈਲ ਸਕਦਾ ਹੈ। ਇਸੇ ਤਰ੍ਹਾਂ ਚਲੋ ਇਨ੍ਹਾਂ ਦੇ ਵਿੱਚ ਇੱਕ ਜਾਣਕਾਰੀ ਹੋਰ ਸ਼ਾਮਲ ਕਰਦਾ, ਫਿਨਲੈਂਡ ਦੇ ਵਿੱਚ ਵੀ ਮਤਲਬ ਕਿ ਇਸ ਤਰ੍ਹਾਂ ਦੀ ਹੈਗੀ ਹੈ, ਨੋਰਮਲ ਹੀ ਹੈ ਵੈਸੇ ਤਾਂ ਇਹ ਚੀਜ਼ਾਂ, ਤੇ ਇਹਨੂੰ ਖ਼ਬਰਾਂ ਦੇ ਵਿੱਚ ਜ਼ਰੂਰ ਉੱਚਾ ਕਰਕੇ ਦੱਸ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਇੱਥੇ ਕਿਤੇ ਸਾਫ਼ ਸਫਾਈ ਕਰਦੇ ਹਾਂ ਜਾਂ ਓਲਡ ਹਾਊਸ ਨੇ ਜਾਂ ਫਾਰਮ ਹਾਊਸ ਨੇ ਜਾਂ ਉਹਨਾਂ ਦੇ ਵਿੱਚ ਖਾਸ ਕਰਕੇ ਚੂਹੇ ਜਾਂ ਉਹ ਆਪਣਾ ਮੀਂਗਣਾ ਵਗੈਰਾ ਜਾਂ ਹੋਰ ਚੀਜ਼ਾਂ ਮਿਲ ਜਾਂਦੀਆਂ ਨੇ, ਇਸੇ ਤਰ੍ਹਾਂ ਦੀ ਇੱਥੇ ਸਾਡੇ ਹੈਗੀ ਆ, ਉਹਨੂੰ ਕਹਿੰਦੇ ਨੇ ਆਪਣਾ ਨੇਫਰੋਪੈਥੀਆ ਜਿਹੜਾ ਭਾਸ਼ਾ ਵਿਗਿਆਨ ਦੇ ਵਿੱਚ ਕਹਿੰਦੇ ਆ, ਤੇ ਇੱਥੇ ਦੀ ਭਾਸ਼ਾ ਦੇ ਵਿੱਚ ਉਹਨੂੰ ਮਿਊਰਾ ਕੂਮਾ ਕਹਿੰਦੇ ਨੇ, ਮਤਲਬ ਕਿ ਬੁਖਾਰ ਜੋ ਕਿ ਅਸਲ ਦੇ ਵਿੱਚ ਸਾਡੇ ਜਿਗਰ ਦੇ ਨਾਲ ਵਾਹ ਵਾਸਤਾ ਰੱਖਦਾ, ਉਹ ਜਿਗਰ ਦੇ ਉੱਤੇ ਵੱਡਾ ਅਸਰ ਪਾਉਂਦਾ, ਜਿਵੇਂ ਕਿ ਆਪਣੇ ਚਿੜੀਆ ਘਰ ਦੇ ਵਿੱਚ ਚੰਡੀਗੜ੍ਹ ਦੇ ਸ਼ੇਰ ਮੌਤ ਹੋ ਰਹੀ ਸੀ ਉਹ ਚੀਜ਼ਾਂ ਦੀ, ਤੇ ਇਸੇ ਤਰ੍ਹਾਂ ਉਹ ਹਿਊਮਨ ਦੇ ਉੱਤੇ ਵੀ ਇਫੈਕਟ ਪਾਉਂਦਾ ਜਦੋਂ ਕੋਈ ਸਾਫ਼ ਸਫਾਈ ਕਰਦੇ ਹੋ ਜਾਂ ਇਸ ਸੰਪਰਕ ਦੇ ਵਿੱਚ ਆ ਜਾਂਦੇ ਹੋ। ਉਹਨੂੰ ਅਸਲ ਦੇ ਵਿੱਚ ਵਿਗਿਆਨਕ ਭਾਸ਼ਾ ਦੇ ਵਿੱਚ ਉਸਨੂੰ ਨੈਫਰੋਪੈਥੀਆ ਐਪੀਡੈਮਿਕਾ ਜਿਹੜਾ ਕਿਹਾ ਜਾਂਦਾ, ਇੱਕ ਵਾਇਰਲ ਇਨਫੈਕਸ਼ਨ ਹੈ। ਇਹ ਮੁੱਖ ਤੌਰ ਦੇ ਉੱਤੇ ਉੱਤਰੀ ਯੂਰਪ ਤੇ ਫਿਨਲੈਂਡ ਦੇ ਵਿੱਚ ਵੀ ਪਾਈ ਜਾਂਦੀ ਹੈ। ਇਸ ਬਿਮਾਰੀ ਦੇ ਬਾਰੇ ਵਿਸਤਾਰ ਦੇ ਵਿੱਚ ਜੇ ਦੇਖਿਆ ਜਾਵੇ, ਸੰਖੇਪ ਦੇ ਵਿੱਚ ਗੱਲ ਕਰਾਂਗਾ, ਇਹ ਬਿਮਾਰੀ ਜਿਹੜੀ ਹੈ ਅਸਲ ਦੇ ਵਿੱਚ ਪੂਵੋਲ ਨਾਮ ਦਾ ਜਿਹੜਾ ਇੱਕ ਖਾਸ ਕਿਸਮ ਦੇ ਚੂਹੇ ਨੇ, ਜਿਸ ਨੂੰ ਸਾਡੀ ਇਹਨਾਂ ਭਾਸ਼ਾ ਦੇ ਵਿੱਚ ਫਿਨਿਸ਼ ਭਾਸ਼ਾ ਦੇ ਵਿੱਚ ਮਿਊਰਾ ਕਹਿੰਦੇ ਆ। ਇਹ ਵਾਇਰਸ ਜਿਹੜੀ ਹੈ ਪੁਮਾਲਾ ਵੀਰਸ ਚੂਹੇ ਦੇ ਜਿਹੜਾ ਵੇਸਟਜ ਪਿਸ਼ਾਬ ਹੋ ਗਿਆ, ਮਲ ਹੋ ਗਿਆ, ਲਾਰ ਦੇ ਵਿੱਚ ਹੁੰਦਾ, ਜਿਵੇਂ ਪਹਿਲਾਂ ਵੀ ਦੱਸਿਆ, ਇਨਸਾਨਾਂ ਨੂੰ ਇਹ ਉਦੋਂ ਹੁੰਦਾ ਜਦੋਂ ਅਜਿਹੀ ਧੂੜ ਦੇ ਵਿੱਚ ਸਾਹ ਲੈਂਦੇ ਨੇ, ਸਾਫ਼ ਸਫਾਈ ਕਰਦੇ ਨੇ, ਇਸੇ ਕਰਕੇ ਜਿਹੜਾ ਮਾਸਕ ਜਿਹੜਾ ਉਹ ਮੂੰਹ ਦੇ ਉੱਤੇ ਲਾ ਕੇ, ਹੱਥਾਂ ਚ ਗਲਵਜ਼ ਪਾ ਕੇ ਆਪਣੀ ਸੇਫਟੀ, ਤੇ ਉਹ ਜਿਹੜੇ ਕੱਪੜੇ ਨੇ ਜਿੱਥੇ ਤੁਸੀਂ ਉਹ ਬਾਅਦ ਦੇ ਵਿੱਚ ਸਾਫ਼ ਸਫਾਈ ਕਰਦੇ ਹੋ, ਤੇ ਉਹਨੂੰ ਵੱਖਰਾ ਕਰਕੇ ਰੱਖ ਲਓ, ਕਿਉਂਕਿ ਇਹਦਾ ਅਸਰ ਜਿਹੜਾ 3 ਤੋਂ 4 ਹਫ਼ਤਿਆਂ ਦੇ ਬਾਅਦ ਤੁਹਾਨੂੰ ਦਿਖਣ ਲੱਗਦਾ ਹੈ, ਨਾਲ ਦੀ ਨਾਲ ਨਹੀਂ, ਤੇ ਤੇਜ਼ ਫੀਵਰ ਹੁੰਦਾ ਹੈ, ਬੁਖਾਰ ਚੜ੍ਹਦਾ ਹੈ, ਜਿਸ ਦੇ ਵਿੱਚ ਚੂਹੇ ਦੀਆਂ ਚੀਜ਼ਾਂ ਦੇ ਕਣ ਜਿਹੜੇ ਮਿਲ ਜਾਂਦੇ ਆ, ਜਿਵੇਂ ਕਿ ਲੱਕੜਾਂ ਵਾਲੇ ਸ਼ੈੱਡ ਜਾਂ ਪੁਰਾਣੇ ਸਟੋਰਾਂ ਦੀ ਸਾਫ਼ ਸਫਾਈ ਕਰਦੇ ਸਮੇਂ ਉਥੋਂ ਜਿਹੜਾ ਇਹ ਹੋ ਸਕਦਾ ਹੈ। ਇਸ ਦੇ ਆਮ ਤੌਰ ਦੇ ਉੱਤੇ ਸੰਪਰਕ ਦੇ ਵਿੱਚ ਆਉਣ ਦੇ 2 ਤੋਂ 4 ਹਫ਼ਤਿਆਂ ਦੇ ਬਾਅਦ ਇਹ ਜਿਹੜਾ ਅਸਰ ਦਿਖਾਈ ਦਿੰਦਾ, ਜੇ ਤੁਹਾਨੂੰ ਇਹ ਫੀਵਰ ਹੋ ਜਾਂਦਾ, ਤੇਜ਼ ਬੁਖਾਰ ਤੇ ਕੰਬਣੀ ਛਿੜਦੀ ਹੈ, ਸਿਰ ਦਰਦ ਹੋ ਗਿਆ, ਮਾਸਪੇਸ਼ੀਆਂ ਦੇ ਵਿੱਚ ਦਰਦ ਹੋ ਗਿਆ, ਪੇਟ ਦਰਦ ਹੋ ਗਿਆ, ਉਲਟੀਆਂ ਹੋ ਗਈਆਂ, ਪਿੱਠ ਦੇ ਹੇਠਲੇ ਹਿੱਸੇ ਦੇ ਵਿੱਚ ਦਰਦ ਹੋਣਾ, ਗੁਰਦਿਆਂ ਦੇ ਵਿੱਚ ਸੋਜ ਹੋ ਜਾਂਦੀ ਹੈ, ਤੇ ਮੌਤ ਵੀ ਹੋ ਸਕਦੀ ਹੈ, ਵੱਡੇ ਪੱਧਰ ਦੇ ਉੱਤੇ ਡੇਂਜਰਸ ਹੈ। ਧੁੰਦਲਾ ਦਿਖਾਈ ਦੇਣਾ ਇਹ ਇਸ ਬਿਮਾਰੀ ਦਾ ਇੱਕ ਖਾਸ ਲੱਛਣ ਹੈ। ਪਿਸ਼ਾਬ ਦੀ ਮਾਤਰਾ ਦੇ ਵਿੱਚ ਬਦਲਾ, ਪਹਿਲਾਂ ਘੱਟ ਆਉਣਾ ਤੇ ਫਿਰ ਠੀਕ ਹੋਣ ਵੇਲੇ ਬਹੁਤ ਜ਼ਿਆਦਾ ਆਉਣਾ, ਇਹ ਜਿਹੜਾ ਮਿਊਰਾ ਕੂਮਾ ਜਿਹੜਾ ਹੈਗਾ, ਕੂਮਾ ਆਪਣੀ ਭਾਸ਼ਾ ਜੀ ਇੱਥੇ ਕਹਿੰਦਾ, ਤੇ ਇਹ ਜਿਹੜਾ ਚੂਹਿਆਂ ਤੋਂ ਹੁੰਦਾ ਹੈ, ਤੁਹਾਨੂੰ ਬੁਖਾਰ ਦੀ ਪ੍ਰੋਬਲਮ ਆਉਂਦੀ ਹੈ, ਕੋਈ ਖਾਸ ਐਂਟੀ ਵਾਇਰਲ ਦਵਾਈ ਇਹਦੀ ਨਹੀਂ ਹੈ, ਵੈਕਸੀਨ ਨਹੀਂ ਹੈ, ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਰੀਰ ਅਤੇ ਆਪ ਇਸ ਦੇ ਨਾਲ ਲੜਨਾ ਪੈਂਦਾ, ਤੇ ਡਾਕਟਰ ਦਰਦ ਅਤੇ ਬੁਖਾਰ ਨੂੰ ਘੱਟ ਕਰਨ ਦੇ ਲਈ ਦਵਾਈ ਦਿੰਦੇ ਹੈ, ਪੇਨ ਕਿਲਰ ਹੀ ਦਿੰਦੇ ਹੈ। ਮਰੀਜ਼ ਨੂੰ ਬਹੁਤਾ ਸਾਰਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਕਿ ਜਿਹੜੇ ਉਹਦੇ ਗੁਰਦੇ ਨੇ ਉਹਨਾਂ ਨੂੰ ਸਾਫ਼ ਰੱਖਿਆ ਜਾ ਸਕੇ, ਤਾਂ ਇਨਫੈਕਸ਼ਨ ਨਾ ਹੋ ਸਕੇ, ਤੇ ਵੱਧ ਤੋਂ ਵੱਧ ਜਿਹੜਾ ਬਾਥਰੂਮ ਦੇ ਨਾਲ ਹੀ ਉਹਨੂੰ ਬਾਹਰ ਕੱਢਿਆ ਜਾ ਸਕੇ, ਤਾਂ ਹਸਪਤਾਲ ਦੇ ਵਿੱਚ ਦਾਖਲ ਹੋਣਾ ਵੀ ਪੈ ਸਕਦਾ ਜੇ ਜ਼ਿਆਦਾ ਵੱਧ ਜਾਵੇ। ਸਾਫ਼ ਸਫਾਈ ਵੇਲੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਚਾਹੇ ਆਪਾਂ ਇੰਡੀਆ ਦੇ ਵਿੱਚ ਵੀ ਕਿਤੇ ਵੀ ਹਾਂ, ਉੱਥੇ ਵੀ ਇਹ ਚੀਜ਼ਾਂ ਹੈਗੀਆਂ ਨੇ, ਪਰ ਆਪਾਂ ਉਦਾਂ ਹੀ ਸਿੱਧਾ ਹੀ ਚੱਕ ਲੈਂਦੇ ਹਾਂ ਜਾਂ ਕਰ ਲੈਂਦੇ ਹਾਂ, ਕਹਿੰਦੇ ਇੱਥੇ ਕਿਹੜਾ ਕੋਈ ਫਰਕ ਪੈਣ ਲੱਗਾ, ਹੱਥ ਧੋ ਲੈਂਦੇ ਹਾਂ ਜਾਂ ਕੁਝ ਕਰ ਲੈਂਦੇ ਹਾਂ, ਪਰ ਇਹਦਾ ਇਫੈਕਟ ਜਿਹੜਾ ਜ਼ਰੂਰ ਪੈਂਦਾ ਹੈ। ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣ ਦੀ ਜਿਹੜੀ ਹੈ ਬਹੁਤ ਜ਼ਰੂਰਤ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਕੁਝ ਜਾਣਕਾਰੀਆਂ, ਤੇ ਮਾਨਤਾ ਸੀਗਾ ਆਖਰ ਦੇ ਵਿੱਚ ਕੁਝ ਗੱਲਾਂ ਬਾਤਾਂ ਵੀ ਕਰਦੇ, ਤੇ ਜਾਂਦੇ ਜਾਂਦੇ ਫਿਰ ਕਹਾਣੀ ਸੁਣਾਈਏ ਤੁਹਾਨੂੰ ਅੱਜ, ਕਿਉਂਕਿ ਅੱਜ ਦਾ ਦਿਨ ਕਹਾਣੀ ਦਾ ਵੀ ਹੁੰਦਾ, ਤੇ ਕੋਸ਼ਿਸ਼ ਕਰਦੇ ਹਾਂ, ਪੜ੍ਹੀ ਮੈਂ ਵੀ ਨਹੀਂ ਗਿਆ ਪਹਿਲਾਂ, ਤੇ ਬਾਗਾਂ ਦਾ ਰਾਖਾ, ਪ੍ਰਿੰਸੀਪਲ ਸੁਜਾਨ ਸਿੰਘ ਉਹਨਾਂ ਦੀ ਕਲਮ ਹੈ, ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ, ਕਿੱਧਰ ਨੂੰ ਲੈ ਕੇ ਜਾਂਦੀ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਜੀ, ਤੇ ਤੁਹਾਡੇ ਸੁਨੇਹ ਵੀ ਆ ਰਹੇ ਨੇ, ਕਹਿੰਦੇ ਨੇ ਇਹ ਸਾਰਾ ਪੈਸਾ ਹਵਾਲੇ ਦੇ ਰਾਹੀਂ ਬਾਹਰ ਜਾਣਾ ਸੀ ਜੀ, ਜਿੱਥੇ ਭਗਵੰਤ ਹੋਣਾ ਦਾ ਬਿਜ਼ਨਸ ਚੱਲ ਰਿਹਾ, ਮਾਤਾ ਸਤੋਜ ਚਾਰ ਸਾਲਾਂ ਦੇ ਵਿੱਚ 20 ਵਾਰ ਕੈਨੇਡਾ ਆਸਟ੍ਰੇਲੀਆ ਜਾਂ ਜਾ ਹੀ ਹੈ। ਉਹ ਵੀ ਕਹਿੰਦੇ ਬਿਜ਼ਨਸ ਕਲਾਸ ਦੇ ਵਿੱਚ ਆਪਣਾ ਕਾਰੋਬਾਰ ਦੇਖਣ ਤਾਂ ਹੀ ਕਹਿੰਦੇ ਤਾਂ ਇੰਨਾ ਕਰਜ਼ਾ ਲਈ ਜਾਂਦੇ ਆ ਜੀ। ਕਹਿੰਦੇ ਆਪਣੇ ਰਾਜਵੀਰ ਕੁਮਾਰ ਬਾਈ ਜੀ ਦਾ ਸੁਨੇਹਾ ਜਿਹੜਾ ਮੈਨੂੰ ਮਿਲਿਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੀ। ਤੁਹਾਡੇ ਵਿਚਾਰ ਚ ਆ ਚੁੱਕੇ ਨੇ ਦੋਸਤੋ, ਤੇ ਹੋਰ ਬਾਕੀ ਸੁਨੇਹੇ ਨੇ। ਮਾਣੂਕੇ ਸਾਹਿਬ ਜੁੜੇ ਹੋਏ ਨੇ ਇਟਲੀ, ਵਾਪਸ ਆ ਚੁੱਕੇ ਨੇ। ਸਤਿ ਸ਼੍ਰੀ ਅਕਾਲ ਸ਼ੈਲੀ ਬਾਈ ਜੀ, ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਇਸੇ ਤਰ੍ਹਾਂ ਹੀ ਆਪਣੇ ਹੋਰ ਦੋਸਤਾਂ ਦੇ ਸੁਨੇਹੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ, ਰਾਜਨ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤਾਂ ਨੂੰ, ਦੁਆਬਾ ਰੇਡੀਓ ਪਰਿਵਾਰ ਨੂੰ। ਤੇ ਮੁਕੱਦਰ ਜੀ, ਸੁਰਜੀਤ ਭਾਰਤ ਜੀ, ਦਵਿੰਦਰ ਭਾਰਤ ਜੀ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਰਾਜਨ ਜੀ ਕਿੱਥੇ ਰਹਿ ਗਏ ਕਹਿੰਦੇ ਜੀ ਤੁਸੀਂ, ਤੇ ਔਜਲਾ ਸਾਹਿਬ ਲਿਖਦੇ ਨੇ ਵੀਰ ਜੀ ਗਰੁੱਪ ਦੇ ਵਿੱਚ ਲਿੰਕ ਪੁਰਾਣਾ ਆ ਰਿਹਾ ਜੀ ਕਹਿੰਦੇ, ਤੇ ਰਾਜਨ ਸੈਣੀ ਸਾਹਿਬ ਨੇ ਲਿਖਿਆ ਗੱਲ ਵੀ ਕਰਕੇ ਗਏ ਨੇ ਜੀ, ਮਾਫ਼ੀ ਚਾਹੁੰਦਾ ਮੈਂ ਲਿੰਕ ਸ਼ਾਇਦ ਗਲਤ ਪਾ ਦਿੱਤਾ। ਇਸੇ ਤਰ੍ਹਾਂ ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਮੁਕੱਦਰ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ, ਰਜਿੰਦਰ ਕੁਮਾਰ ਜੀਰਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ, ਨਮਸਕਾਰ ਸਾਰੇ ਪਰਿਵਾਰ ਨੂੰ ਜੀ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ, ਇਸ ਦੁਨੀਆਂ ਦੇ ਵਿੱਚ ਕੁਝ ਆਪਣਿਆਂ ਨੂੰ ਆਪਣਿਆਂ ਦੀ ਹੁੰਦੀ ਹੈ, ਕਿਸੇ ਨੂੰ ਕਿੱਥੇ ਕਿਸ ਦੀ ਪਈ ਹੈ ਜੀ। ਸਰਕਾਰਾਂ ਦਾ ਚਰਿੱਤਰ ਇੱਕੋ ਹੀ ਹੁੰਦਾ ਬਾਈ ਜੀ, ਜਿਹਨੂੰ ਮਰਜ਼ੀ ਚੁਣ ਲਓ, ਗੱਲ ਸਿਰਫ ਸੱਤਾ ਦੇ ਵਿੱਚ ਆਉਣ ਦੀ ਹੈ। ਅੱਗੇ ਲਿਖਦੇ ਨੇ ਪਰਖ ਦੇ ਲਈ ਦੁਨੀਆਂ ਸਾਰੀ, ਇੱਥੇ ਕੌਣ ਕਿਸੇ ਦੇ ਲਈ ਮਰਦਾ ਹੈ। ਟਾਵੇਂ ਟੱਲੇ ਨਾਲ ਖੜਦੇ ਨੇ ਜੀ ਜਿਹੜੇ ਸੱਚ ਦੇ ਵਿੱਚ ਆਪਣੇ ਹੁੰਦੇ ਨੇ। ਮੈਂ ਵੇਖੀ ਹੈ ਝਲਕ ਬੁਰੀ ਵਕਤ ਦੀ ਵੀ, ਜੀ ਜੀ ਕਰਨ ਵਾਲੇ ਤੂੰ ਤੂੰ ਤੇ ਆ ਜਾਂਦੇ ਨੇ। ਔਜਲਾ ਬਾਈ ਜੀ ਗ੍ਰੰਥੀ ਸਿੰਘ ਇੰਟਰਵਿਊ ਦੇ ਰਹੇ ਨੇ, ਤੇ ਉਹ ਕਹਿੰਦੇ ਨੇ ਕਿ ਅਸੀਂ ਗ੍ਰੰਥੀ ਰਹਿਣਾ ਹੀ ਨਹੀਂ ਹੈ, ਗੁਰੂ ਘਰ ਚ ਕਿਹੜਾ ਜਿੰਮੇਵਾਰੀ ਲਊਗਾ ਜੀ। ਮਾਲਜੀਤ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ US ਤੋਂ ਜੀ, ਤੇ ਸਪੋਰਟ ਵੀ ਕਰਦੇ ਆ। ਰਜਿੰਦਰ ਕੁਮਾਰ ਜੀ ਰਾਜ ਕਹਿੰਦੇ ਫਿਰ ਤਾਂ ਬਾਈ ਜੀ ਜਿਹੜੀਆਂ ਫੋਟੋਆਂ ਬਣਦੀਆਂ ਨੇ ਫਿਰ ਤਾਂ ਉਹ ਵੀ ਕਹਿੰਦੇ ਬੰਦ ਹੋਣੀਆਂ ਚਾਹੀਦੀਆਂ ਨੇ ਜੀ ਗੁਰੂਆਂ ਦੀਆਂ। ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ, ਜੀ ਅਨੁਜੀ ਬਾਈ ਜੀ। ਰਾਜੀਵ ਕੁਮਾਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਤੇ ਅੱਜ ED ਵਾਲੀ ਰੇਡ ਦੇ ਵਿੱਚ ਅਮਨ ਅਰੋੜੇ ਦਾ ਵੀ ਨਾਮ ਆ ਗਿਆ। ਝਾੜੂ ਵਾਲਿਆਂ ਇੱਕ ਮਹਾਰਾਸ਼ਟਰ ਦੀ ਕੰਪਨੀ ਜਿਹੜੀ ਹੈ ਹੀਆਰ ਹਾਇਰ ਕੀਤੀ ਹੈ, ਕੰਪਨੀ ਹਾਇਰ ਕੀਤੀ ਹੈ, ਤੇ ਆ ਆਪਣੀ ਐਡ ਪ੍ਰਮੋਸ਼ਨ ਦੇ ਲਈ ਜਿਸਨੂੰ ਅੱਜ 8 ਕਰੋੜ ਰੁਪਏ ਦਿੱਤੇ ਹੈ ਖਜ਼ਾਨੇ ਦੇ ਵਿੱਚ, ਉਹ ਕਹਿੰਦੇ ਜੀ ਨਾਲ GST ਵੱਖਰੀ ਕਹਿੰਦੇ ਦਿੱਤੀ ਹੈ। ਅੱਗੇ ਲਿਖਦੇ ਨੇ ਬੰਗਾਲ ਦੇ ਵਿੱਚ ਜਿਨਸੀ ਫੋਰਸ ਲੱਗੀ ਹੈ, ਤੇ ਸੋਰੀ ਜਿੰਨੀ ਵੀ ਫੋਰਸ ਲੱਗੀ ਹੈ ਉਹਨਾਂ ਕਈਆਂ ਦੀਆਂ ਵੋਟਾਂ ਕੱਟ ਦਿੱਤੀਆਂ, ਕਈਆਂ ਨੂੰ ਪਾਉਣ ਨਹੀਂ ਦਿੱਤੀਆਂ। ਸੂਰਤ, ਗੁਜਰਾਤ, ਕਈ ਫ੍ਰੀ ਜਿਹੜੇ ਨੇ ਟ੍ਰੇਨਾਂ ਭੇਜੀਆਂ ਜਿਹੜੀਆਂ BJP ਨੂੰ ਵੋਟਾਂ ਪਾਈਆਂ। ਸਾਰੀਆਂ ਇਲੈਕਸ਼ਨ ਕਮਿਸ਼ਨ ਨੇ ਪੂਰਾ ਸਾਥ ਦਿੱਤਾ BJP ਨੂੰ ਜਿਤਾਉਣ ਦੇ ਲਈ ਕਹਿੰਦੇ ਜੀ। ਲਓ ਦੋਸਤੋ, ਇਸ ਤਰ੍ਹਾਂ ਤੁਹਾਡੇ ਕੋਈ ਸੁਨੇਹੇ, ਤੇ ਅੱਗੇ ਵੱਧਦੇ ਆ ਫਿਰ ਜਾਂਦੇ ਜਾਂਦੇ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਂਦੇ ਆ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਲੈਂਦੇ ਆ। ਲਓ ਦੋਸਤੋ, ਕਹਾਣੀ ਹੈ ਜੀ, ਕਹਾਣੀ ਦੀ ਬਾਤ ਪਾਈਏ ਤੇ ਕਹਾਣੀ ਕੀ ਕਹਿੰਦੀ ਹੈ ਤੁਹਾਡੇ ਨਾਲ ਨਾਲ ਪੜਾਂਗਾ ਵੀ ਤੇ ਆਨੰਦ ਵੀ ਮਾਣਾਂਗਾ। ਬਾਗਾਂ ਦਾ ਰਾਜਾ ਕਹਾਣੀ, ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਕਲਮ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ, ਇਹ ਕਹਾਣੀ ਕੀ ਕਹਿੰਦੀ ਹੈ ਦੇਖਦੇ ਹਾਂ ਜੀ।

ਉਜੜੇ ਬਾਗਾਂ ਦੇ ਵਿੱਚੋਂ ਰਹੇ ਖਹੇ ਅਮਰੂਦ ਲੱਭ ਕੇ ਖਾਂਦਾ ਖਵਾਂਦਾ ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਦੇ ਕੰਢੇ ਲੁਕਾਠਾਂ ਦੇ ਬਾਗ ਲਾਗੋਂ ਲੰਘਿਆ ਤਾਂ ਬਾਗ ਦਾ ਮਾਲਕ ਲੁਗਾਠਾਂ ਦੇ ਰਾਖੇ ਨੂੰ ਬੜੀਆਂ ਬੇਸ਼ਕੀਆਂ ਗਾਲਾਂ ਕੱਢ ਰਿਹਾ ਸੀ। ਇੰਨੀਆਂ ਗੰਦੀਆਂ ਕਿ ਇੱਕ ਵਾਸਤਵਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ ਆਪਣੀ ਕਹਾਣੀ ਦੇ ਵਿੱਚ ਲਿਖਣੋਂ ਸ਼ਰਮ ਜਾਵੇ। ਮੈਲੀ ਗੰਦੀ ਬਨੈਨ ਤੇ ਲਾਂਗੜ ਲਮਕਦੀ ਲੰਗੋਟੀ ਵਾਲਾ 15-16 ਵਰਿਆਂ ਦਾ ਰਾਖਾ ਕੰਬੀ ਜਾ ਰਿਹਾ, ਪਤਾ ਨਹੀਂ ਡਰ ਨਾਲ, ਗੁੱਸੇ ਨਾਲ ਕਿ ਬੁਖਾਰ ਦੇ ਨਾਲ। ਉਸਦੀਆਂ ਅੱਖਾਂ ਭੱਖ ਰਹੀਆਂ ਨੇ। ਕਲਰਕਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ। ਕੇਵਲ ਇੱਕੋ ਪਤਲੇ ਸੁੱਕੇ ਅੱਧਖੜ ਕਲਰਕ ਨੇ ਮੁੜ ਕੇ ਸਾਰੀ ਘਟਨਾ ਵੱਲ ਇੱਕ ਨਜ਼ਰ ਤੱਕਿਆ ਤੇ ਮੁੜ ਆਪਣੇ ਜੱਥੇ ਦੇ ਨਾਲ ਚਾਲ ਵਧਾਉਂਦਾ ਮਿਲ ਪਿਆ। ਰਾਖੇ ਨੇ ਕੰਬਦੇ ਕੰਬਦੇ ਆਖਿਆ, ਇਹ ਸ਼ਾਹ ਜੀ, ਮੈਂ ਕੋਈ ਜਾਣ ਬੁੱਝ ਕੇ ਥੋੜਾ ਲੰਮਾ ਪਿਆ ਹੋਇਆ ਸਾਂ, ਮੈਨੂੰ ਤੇ ਤਾਪ ਚੜਿਆ ਹੋਇਆ ਹੈ। ਓਏ ਤਾਪ ਦਿਆ ਬੱਚਿਆ, ਤਾਪ ਚੜਿਆ ਕਿਉਂ ਹੋਏ? ਜੀ ਇਹ ਤੇ ਮੈਨੂੰ ਪਤਾ ਨਹੀਂ, ਪਰ ਇਹ ਜਦੋਂ ਚੜ੍ਹਨ ਤੇ ਆਵੇ ਤਾਂ ਸਾਰਿਆਂ ਨੂੰ ਚੜ੍ਹ ਜਾਂਦਾ, ਤੁਹਾਨੂੰ ਵੀ ਤੇ ਚੜ੍ਹ ਹੀ ਗਿਆ ਸੀ। ਲਾਲੂ ਸ਼ਾਹ ਆਪ ਵੀ 5-7 ਪੁਰਾਣੀਆਂ ਜਮਾਤਾਂ ਪੜ੍ਹਿਆ ਹੋਇਆ ਸੀ ਤੇ ਉਸਦੇ ਪੜ੍ਹੇ ਲਿਖੇ ਮੁੰਡੇ ਵੀ ਉਸਨੂੰ ਦੱਸਦੇ ਸਨ ਕਿ ਸਲਾਬੇ ਦੇ ਵਿੱਚ ਸਲਾਬਾ ਜਿਹੜਾ ਹੋ ਜਾਂਦਾ ਜੋ ਹੁਣ ਵੀ ਬਰਸਾਤਾਂ ਲੱਗਦੀਆਂ ਨੇ, ਸਲਾਬੇ ਦੇ ਵਿੱਚ ਮੱਛਰ ਜਿਹੜਾ ਪੈਦਾ ਹੁੰਦੇ ਨੇ, ਕਿਸੇ ਮੱਛਰ ਦੇ ਵੱਡਿਆਂ ਮੌਸਮੀ ਬੁਖਾਰ ਹੋ ਜਾਂਦਾ। ਉਸਨੂੰ ਪਤਾ ਸੀ ਕਿ ਬਾਗਾਂ ਦੇ ਵਿੱਚ ਮੱਛਰ ਬੜੇ

ਗਿਆ। ਉਹ ਕੋਈ ਅੱਧ ਖੜ ਕਲਰਕ ਥੋੜਾ ਸੀ, ਭਾਵੇਂ ਜਵਾਨੀ ਦੇ ਲਹੂ ਨੂੰ ਬੁਖਾਰ ਸੁਕਾ ਰਿਹਾ ਸੀ, ਪਰ ਜੋ ਕੁਝ ਹੈ ਸੀ ਹੈ ਤਾਂ ਸੀ ਨਾ, ਜਵਾਨ ਲਹੂ ਸੀ। ਉਸ ਆਪਣਾ ਸਵੈ ਮਾਨ ਜਾਗਦਾ ਪੜਿਆ ਤੇ ਝੁੱਗੀ ਦੇ ਵਿੱਚੋਂ ਆਪਣਾ ਬਿਸਤਰਾ ਵਲੇਟ ਲਿਆਇਆ ਤੇ ਮਾਲਕ ਨੂੰ ਬਿਨਾਂ ਕੁਝ ਕਿਹਾ ਉਹ ਰਾਹੇ ਤੁਰ ਪਿਆ ਜਿਸ ਪਾਸੇ ਕਲਰਕ ਗਏ ਸਨ ਪਿੱਛੇ ਪਿੱਛੇ। ਸ਼ਾਹ ਹੋਰਾਂ ਨੂੰ ਇਹ ਆਸ ਨਹੀਂ ਸੀ, ਪਰ ਅਮੀਰਾਂ ਦੀ ਵੀ ਤਾਂ ਆਕੜ ਹੁੰਦੀ ਹੈ ਨਾ। ਨਾਲੇ ਉਹਨਾਂ ਦਾ ਖਿਆਲ ਸੀ ਕਿ ਮੁੰਡਾ ਇੱਥੋਂ ਕੁ ਜਾ ਕੇ ਮੁੜ ਆਊ, ਸੋ ਉਹਨਾਂ ਆਵਾਜ਼ ਨਾ ਮਾਰੀ ਪਿੱਛਿਓਂ। ਪਰ ਰਾਖਾ ਵੱਧਦਾ ਗਿਆ ਵੱਧਦਾ ਗਿਆ ਆਪਣੇ ਰਸਤੇ ਨੂੰ। ਸ਼ਾਹ ਹੋਰਾਂ ਨੂੰ ਬਾਗ ਦਾ ਖਿਆਲ ਆਇਆ, ਰਾਤ ਦਾ ਖਿਆਲ ਆਇਆ, ਚਮਕਿੱਦੜਾਂ ਦਾ ਖਿਆਲ ਆਇਆ, ਜਿਹੜੇ ਉਸ ਸੁਣਿਆ ਹੋਇਆ ਸੀ ਕਿ ਰਾਤੋ ਰਾਤ ਬਾਗਾਂ ਦੇ ਬਾਗ ਉੱਜੜ ਜਾਂਦੇ ਐ, ਜੇ ਮੁੰਡਾ ਨਾ ਮੁੜਿਆ ਨਾ ਤਾਂ ਕੀ ਹੋਊ, ਫਿਕਰ ਪੈ ਗਿਆ। ਰਾਤ ਰਾਤ ਦੇ ਵਿੱਚ ਸੈਂਕੜਿਆਂ ਦਾ ਨੁਕਸਾਨ ਹੋ ਜਾਣ ਦਾ ਡਰ ਸੀ ਕਿ ਉਹ ਰਾਤੀ ਆਪ ਰਾਖੀ ਕਰ ਸਕੇਗਾ, ਉਹ ਆਪਣੇ ਆਪ ਨੂੰ ਸਵਾਲ ਕਰਦਾ ਹੈ। ਮੱਛਰਾਂ ਤੋਂ ਉਹ ਡਰ ਗਿਆ। ਫਿਰ ਭਾਵੇਂ ਇਸ ਸ਼ਹਿਰ ਦੇ ਲਾਗੇ ਦੇ ਮੈਦਾਨੀ ਇਲਾਕੇ ਦੇ ਵਿੱਚ ਪਾੜ ਖਾਣੇ ਜਾਨਵਰਾਂ ਦਾ ਕੋਈ ਖਤਰਾ ਨਹੀਂ ਸੀ, ਜਾਣੀ ਕਿ ਖੁੰਗਾਰ ਜੰਗਲੀ ਜਾਨਵਰ, ਪਰ ਉਸਨੂੰ ਆਪਣੇ ਬਾਗ ਦੇ ਵਿੱਚ ਉਹ ਗੱਜ ਦੇ ਝੰਗਾੜ ਦੇ ਸੁਣਾਈ ਦਿੱਤੇ। ਉਸ ਸਮੇਂ ਮੋਰ ਦੀ ਕੂਕ ਨੂੰ ਸ਼ਾਮੀ ਸੁਣ ਕੇ ਡਰ ਜਾਣ ਵਾਲਾ ਲਾਲੂ ਸ਼ਾਹ ਘਬਰਾ ਗਿਆ। ਉਸ ਕਦੇ ਪੈਸੇ ਹੱਥੋਂ ਨਹੀਂ ਸੀ ਛੱਡਿਆ, ਪਰ ਅੱਜ ਸੈਂਕੜਿਆਂ ਦੀ ਰਕਮ ਉਸਨੂੰ ਛੱਡਣੀ ਹੀ ਪਵੇਗੀ ਜੋ ਰਾਤ ਨੂੰ ਹਾਲਾਤ ਬਣਨਗੇ। ਜਾਨ ਦੇ ਨਾਲ ਜਹਾਨ ਹੈ ਕਹਿੰਦਾ, ਉਹਨੇ ਸੋਚਿਆ ਆਪ ਮੋਏ ਜੱਗ ਪਰ ਲੋ, ਜੋ ਕਿਤੇ ਕੋਈ ਡਾਕੂ ਆ ਨਿਕਲੇ ਤਾਂ ਉਹ ਰਾਖੇ ਨੂੰ ਭਾਵੇਂ ਛੱਡ ਜਾਵੇ, ਪਰ ਲਾਲੂ ਸ਼ਾਹ ਨੂੰ ਨਹੀਂ ਛੱਡਣ ਲੱਗਿਆ। ਭਾਵੇਂ ਉਸਦੀ ਆਂਟੀ ਦੇ ਵਿੱਚ ਇੱਕ ਵੀ ਪੈਸਾ ਨਾ ਹੋਵੇ, ਜਾਣੀ ਕਿ ਜੇਬ ਦੇ ਵਿੱਚ, ਲਾਲੂ ਸ਼ਾਹ ਬੋਂਦਲਿਆ ਹੋਇਆ ਖੂਹ ਲਾਗਲੇ ਜਿਹੜਾ ਥੜੇ ਦੇ ਉੱਤੇ ਜਾ ਕੇ ਬੈਠ ਗਿਆ। ਰਾਖਾ ਉਸ ਥਾਂ ਦੇ ਲਾਗੋਂ ਲੰਘਿਆ ਜਿੱਥੇ ਸ਼ਹਿਰੀਏ ਕਲਰਕ ਨਹਿਰ ਕੰਢੇ ਬੈਠੇ ਹੋਏ ਨੇ। ਅੱਧ ਖੜ ਮਖੋਲੀਏ ਕਲਰਕ ਨੇ ਲਾਗੋ ਲੰਘੀ ਜਾਂਦੇ, ਜਾਣੀ ਕਿ ਲਾਗਿਓ ਲੱਗੀ, ਇੱਥੇ ਲਾਗੋ ਲਿਖਿਆ ਹੋਇਆ, ਲਾਗਿਓ ਲੰਘੀ ਜਾ ਰਿਹਾ ਜਿਹੜਾ ਉਹਨੂੰ ਆਖਿਆ ਰਾਖੇ ਨੂੰ, ਕਿਉਂ ਬਈ ਗਾਲਾਂ ਤੈਨੂੰ ਪੈਂਦੀਆਂ ਸੀ? ਉਹ ਅੱਗਿਓ ਕਹਿੰਦਾ, ਜੀ ਬਾਊ ਜੀ, ਫਿਰ ਤੂੰ ਬਿਸਤਰਾ ਚੁੱਕੀ ਤੁਰਿਆ ਕਿੱਥੇ ਜਾਂਦਾ ਓਏ, ਮੈਨੂੰ ਸ਼ਾਹ ਹੋਰਾਂ ਕੱਢ ਦਿੱਤਾ। ਕਹਿੰਦਾ ਹੈ, ਉਹ ਸਵਾਲ ਪੁੱਛਦੇ ਆ, ਕਹਿੰਦੇ ਕਿਉਂ ਕੱਢਿਆ? ਕਹਿੰਦਾ ਮੈਨੂੰ ਤਾਪ ਚੜਿਆ ਹੋਇਆ ਸੀ ਜੀ, ਫਿਰ ਲੁਕਾਠਾਂ ਜਿਹੜੀਆਂ ਸੀ ਰੱਜ ਕੇ ਖਾਧੀਆਂ ਹੋਣੀਆਂ ਨੇ ਨਾ ਤੂੰ? ਕਹਿੰਦਾ ਹਾਂਜੀ, ਉਹ ਜ਼ਰੂਰ ਖਾਧੀਆਂ। ਸਾਰੇ ਕਲਰਕ ਰਾਖੇ ਦਾ ਸੱਚ ਸੁਣ ਕੇ ਖਬਰੇ ਕਿਉਂ ਖਿੜ ਖਿੜ ਕੇ ਹੱਸ ਪੈਂਦੇ ਆ। ਕਿਸੇ ਨੇ ਉਸਦੀ ਨੌਕਰੀ ਜਿਹੜਾ ਛੁੱਟਣ ਦੇ ਉੱਤੇ ਅਫਸੋਸ ਨਾ ਕੀਤਾ, ਕਿਸੇ ਉਸਦੀ ਬਾਂਹ ਫੜ ਕੇ ਤਾਪ ਨਾ ਜਾਂਚਿਆ, ਭਾਵੇਂ ਉਹ ਸਾਰਿਆਂ ਕਲਰਕਾਂ ਦੇ ਕੋਲੋਂ ਸੋਹਣਾ ਸੀ, ਪਰ ਉਸਦੇ ਹੱਥਾਂ ਗੋਡਿਆਂ ਦੇ ਉੱਤੇ ਮੈਲ ਜੰਮੀ ਪਈ ਸੀ। ਸ਼ਾਇਦ ਉਹਨਾਂ ਸਮਝਿਆ ਕਿ ਉਹ ਖੁਦ ਹੀ ਇਸ ਗੰਦ ਦਾ ਜ਼ਿੰਮੇਵਾਰ ਹੈ, ਪਰ ਕਾਰਨਾਂ ਦੀ ਡੂੰਘਾਈ ਦੇ ਵਿੱਚ ਪਹੁੰਚਣ ਵਾਲੀ ਪੜ੍ਹਾਈ ਤਾਂ ਉਹਨਾਂ ਕਲਰਕਾਂ ਪੜ੍ਹੀ ਹੀ ਨਹੀਂ ਸੀ ਹੋਈ। ਰਾਖਾ ਜਿਹੜਾ ਸੀ ਡਿੱਗਦਾ ਢਹਿੰਦਾ ਜਿਹਾ ਤੁਰ ਗਿਆ। ਸ਼ਾਮੀ ਉਹ ਘਰ ਪਹੁੰਚਿਆ। ਪਿੰਡੋਂ ਬਾਹਰ ਬਾਰ ਉਸਦੇ ਭਰਾ ਦਾ ਘਰ ਸੀ। ਉਸਦਾ ਪਿਓ ਮਰ ਚੁੱਕਾ ਸੀ, ਉਸਦੀ ਭਰਜਾਈ ਤਿੰਨਾਂ ਬੱਚਿਆਂ ਦੀ ਮਾਂ ਸੀ, ਨੌ ਸੱਸ ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੋਹਾ ਕੂੜਾ ਕਰਦੀਆਂ ਸਨ। ਭਰਾ ਪਾਕਿਸਤਾਨੋਂ ਆਉਣ ਤੋਂ ਮਗਰੋਂ ਸ਼ਹਿਰ ਦੇ ਵਿੱਚ ਨਵਾਂ ਨਵਾਂ ਪਾਂਡੀ ਦਾ ਕੰਮ ਕਰਨਾ ਸਿੱਖਿਆ ਸੀ। ਉਹ ਗਜ਼ਬ ਦਾ ਹੱਲ ਵਾਹਕ ਸੀ। ਪਾਕਿਸਤਾਨ ਦੇ ਵਿੱਚ ਉਸਦਾ ਆਪਣਾ ਹੱਲ ਸੀ ਤੇ ਉਹ ਠੇਕੇ ਦੇ ਉੱਤੇ ਵਾਹੀ ਕਰਦਾ। ਹੁਣ ਇਸ ਪੰਜਾਬ ਦੇ ਵਿੱਚ ਉਸਨੂੰ ਕੋਈ ਕਾਮਾ ਵੀ ਨਹੀਂ ਸੀ ਰੱਖਦਾ। ਇੱਕ ਖਾਨਦਾਨ ਦਾ ਖਾਨਦਾਨ ਭੁੱਖਾ ਮਰ ਰਿਹਾ ਸੀ। ਇਹ ਰਾਖਾ ਵੀ ਆਪਣੀ ਮਾਂ ਤੇ ਭਰਾ ਨੂੰ ਸਹਾਰਾ ਦੇ ਰਿਹਾ ਸੀ। ਉਸਦੀ ਤੀਹਾਂ ਦਿਨਾਂ ਦੀ ਕਿਰਤ ਦਾ ਮੁੱਲ ਇਸ ਮਹਿੰਗਾਈ ਦੇ ਸਮੇਂ ਦੇ ਵਿੱਚ 17 ਰੁਪਏ ਸੀ। 17 ਰੁਪਏ। ਰਾਖਾ ਮੰਜੀ ਡਾਹ ਕੇ ਵਲੇਟਿਆ, ਬਿਸਤਰਾ ਸਰਾਣੇ ਰੱਖ ਕੇ ਲੰਮਾ ਪੈ ਗਿਆ। ਜਦੋਂ ਸੱਸ ਨੂੰ ਪਿੰਡੋਂ ਮੁੜੀਆਂ ਤਾਂ ਉਹਨਾਂ ਉਸਨੂੰ ਮੰਜੀ ਦੇ ਉੱਤੇ ਜਿਹੜਾ ਲੰਮਾ ਪਿਆ ਦੇਖਿਆ। ਵੇ ਬਾਰੂ, ਭਰਜਾਈ ਨੇ ਆਖਿਆ, ਕਿਵੇਂ ਵੇ, ਤੂੰ ਕਿੱਦਾਂ? ਬਾਰੂ ਜਾਗ ਪਿਆ, ਜਾਗ ਜਿਹਾ ਪਿਆ ਤੇ

ਤਾਪ ਦੀ ਨਿੰਦਰੋਂ ਉਸਦਾ ਅਸਲੀ ਨਾਂ ਬਹਾਦਰ ਸੀ, ਪਰ ਬਾਰ ਦੇ ਵਿੱਚ ਜੰਮਣ, ਬਾਰਾਂ ਦਾ ਜਿਹੜਾ ਇਲਾਕਾ ਸੀ, ਬਾਰ ਦੇ ਵਿੱਚ ਜੰਮਣ ਪਲਣ ਕਰਕੇ ਉਸਨੂੰ ਬਾਰੂ ਹੀ ਕਹਿੰਦੇ ਸਨ। ਬਾਰੂ ਰੋਣ ਹਾਕਾ ਜਿਹਾ ਹੋ ਕੇ ਕਹਿਣ ਲੱਗਿਆ, ਸ਼ਾਹ ਨੇ ਮੈਨੂੰ ਕੱਢ ਦਿੱਤਾ, ਨੌ ਸੱਸ ਤੇ ਜਿਵੇਂ ਬਿਜਲੀ ਪੈ ਗਈ ਹੋਵੇ। ਕਿਸੇ ਨੇ ਬਾਰੂ ਦਾ ਤਾਪ ਨਾ ਦੇਖਿਆ, ਰੋਟੀਆਂ ਦਾ ਫਿਕਰ ਪੈ ਗਿਆ। ਬਾਰੂ 17 ਰੁਪਏ ਤਾਂ ਪੱਕੇ ਸਨ ਨਾ। ਬਾਰੂ ਦੇ ਭਰਾ ਦੀ ਆਮਦਨ ਕੋਈ ਪੱਕੀ ਨਹੀਂ ਸੀ, ਉਹ ਤੇ ਮਜ਼ਦੂਰ ਸੀ। ਤੇ ਵੀ ਹੋਇਆ ਕੀ ਸੀ, ਉਹਨਾਂ ਪੁੱਛਿਆ, ਕੀ ਹੋਇਆ, ਕੀ ਭਾਣਾ, ਕੀ ਵਾਪਰਿਆ? ਫਿਰ ਭਰਜਾਈ ਨੇ ਹੀ ਪੁੱਛਿਆ, ਭਾਬੀ ਮੈਨੂੰ ਤਾਪ ਚੜ ਗਿਆ ਸੀ, ਮੈਂ ਲੰਮਾ ਪਿਆ ਸਾਂ ਤੇ ਉੱਤੋਂ ਆ ਗਿਆ ਸ਼ਾਹ, ਉਹ ਲੱਗਾ ਗੰਦੀਆਂ ਗੰਦੀਆਂ ਗਾਲਾਂ ਕੱਢਣ। ਮੈਂ ਕਿਹਾ ਗਾਲਾਂ ਨਾ ਕੱਢ, ਤੇ ਉਹਨੇ ਮੈਨੂੰ ਕੰਮੋ ਹੀ ਕੱਢ ਦਿੱਤਾ। ਐਂ ਮਰ ਖਾਂ ਕਿਤੇ ਜਾ ਕੇ, ਮਾਂ ਨੇ ਆਖ ਦਿੱਤਾ ਅੱਗਿਓ, ਤੇ ਤੇਰੀ ਕਿਹੜੀ ਗਾਲਾਂ ਦੇ ਨਾਲ ਲੱਤ ਟੁੱਟ ਗਈ ਸੀ? ਤੂੰ ਕਿਹੜੀ ਗੱਲੋਂ ਜਿਹੜਾ ਉਸਦੀਆਂ ਗਾਲਾਂ ਟੋਕਣੀਆਂ ਸਨ, ਕੱਢੀ ਜਾਣ ਦਿਨੋਂ। ਬੇਬੇ ਉਹ ਤੈਨੂੰ ਗਾਲਾਂ ਕੱਢਦਾ ਸੀ ਤੇ ਫੇਰ ਕੀ ਹੋ ਗਿਆ? ਜੇ ਮੈਨੂੰ ਗਾਲ ਕੱਢੀ ਸੀ ਤੇ ਮੈਨੂੰ ਕਿਤੇ ਲੱਗ ਗਈ ਹੈ? ਮਾਂ ਨੇ ਅੱਗਿਓਂ ਆਖਿਆ, ਬੇਬੇ 37 ਚੱਕ ਦੇ ਵਿੱਚ ਤੇ ਭਾ ਤੇਰੀ ਗਾਲ ਪਿੱਛੇ ਲੰਬੜਾ ਕਿ ਨਾਹਰ ਸੂਹ ਦਾ ਜਿਹੜਾ ਸਿਰ ਪਾੜ ਆਇਆ ਸੀ, ਚੇਤਾ? ਵੇ ਮਰ ਗਿਆ ਇਹ 37 ਚੱਕ ਹੁਣ, ਭਰਜਾਈ ਬੋਲੀ, ਤੇ ਤੈਨੂੰ ਤਾਪ ਕਿੱਦਾਂ ਚੜਿਆ ਵੇ? ਲੁਕਾਠਾਂ ਖਾਧੀਆਂ ਹੋਣੀਆਂ ਨੇ ਨਾ ਰੱਜ ਕੇ, ਤੇ ਤੂੰ ਭਾਬੀ ਕਿਹੜੀ ਪਰਸੋਂ ਰੋਟੀ ਲੈ ਕੇ ਅਪੜੀ ਸੀ ਉੱਥੇ, ਤੇ ਫਿਰ ਅੱਜ ਵੀ ਨਾ ਛਾਹ ਵੇਲਾ ਤੇ ਨਾ ਰੋਟੀ, ਦੱਸ ਫਿਰ ਕੀ ਕਰਦਾ ਮੈਂ? ਭਾਬੀ ਚੁੱਪ ਹੋ ਗਈ, ਪਰ ਮਾਂ ਬੋਲੀ, ਵੇ ਉਹ ਤੁਹਾਡੇ ਪਿੱਛੇ ਲੰਬੜਾਂ ਦੀ ਵਗਾਰ ਜਿਹੜੀ ਆ ਕਰਨ ਗਈ ਹੋਈ ਸੀ, ਤੇ ਨਾਲੇ ਆਟਾ ਵੀ, ਤੇ ਨਾ ਵਗਾਰ ਕਰਨ ਜਾਂਦੀ। ਬਾਰੂ ਨੇ ਮੁੰਡ ਪੁਣੇ ਦੀ ਹੈਂਕੜ ਦੇ ਵਿੱਚ ਬੇਸੁਰਤੀ ਉਗੜਦਿਆਂ ਹੋਇਆਂ ਆਖ ਦਿੱਤਾ। ਮਾਂ ਆਖਰ ਮੰਜੇ ਦੇ ਉੱਤੇ ਬੈਠ ਹੀ ਗਈ, ਕੋਲ ਬੈਠੀ, ਮਲੇਰੀਆ ਆਪਣਾ ਜ਼ੋਰ ਦਿਖਾ ਕੇ ਉੱਤਰ ਰਿਹਾ ਸੀ, ਤੁਰਨ ਦੇ ਨਾਲ ਪਸੀਨਾ ਖੂਬ ਆ ਗਿਆ ਸੀ, ਪਰ ਫੇਰ ਵੀ ਮਾਂ ਦਾ ਮੋਹ ਜਿੱਤਣ ਦੇ ਲਈ ਪਿੰਡਾ ਕਾਫੀ ਤੱਤਾ ਸੀ। ਜਾਣੀ ਮਹਿੰਗੀ ਏ, ਕਿਤੋਂ ਦੁੱਧ ਲੈ ਕੇ ਆ, ਉਹ ਆਪਣੀ ਨੂੰਹ ਨੂੰ ਕਹਿੰਦੀ ਹੈ, ਉਹਦਾ ਨਾਂ ਮਹਿੰਗੀ ਏ ਸੀ, ਤੇ ਜਦੋਂ ਉਹਦੇ ਮਹਿੰਗੀ ਦੇ ਆਪਣੇ ਬਾਲ ਹੋਏ ਸਨ, ਉਹ ਬਾਰੂ ਨੂੰ ਕੁਝ ਉਪਰਾ ਉਪਰਾ ਜਾਣਨ ਲੱਗ ਪਈ ਸੀ, ਭਾਵੇਂ ਬਾਰੂ ਦੀ ਮਿਹਨਤ ਦੇ ਨਾਲ ਉਸਦੇ ਆਪਣੇ ਬੱਚੇ ਪਲਦੇ ਨੇ। ਆਖਰ ਆਖਣ ਲੱਗੀ, ਕਿੱਥੋਂ ਦੁੱਧ ਲਿਆਵਾਂ ਸਾੜਾ, ਪੈਸੇ ਬਿਨਾਂ ਕੁਝ ਇਸ ਦੇਸ਼ ਮਿਲਦਾ ਏ? ਜਾ ਨੀ ਕਿਸੇ ਗੋਹੇ ਕੂੜੇ ਵਾਲੇ ਘਰੋਂ ਮੰਗ ਲਿਆ। ਇੰਨੇ ਨੂੰ ਬਾਰੂ ਦਾ ਭਰਾ ਆ ਗਿਆ, ਬਾਰੂ ਨੂੰ ਦੇਖਿਆ, ਚੰਗਾ ਹੋਇਆ ਆ ਗਿਆ ਏ। ਉਸ ਆਖਿਆ, ਮੁੰਡੇ ਕੋਲੋਂ ਸਾਨੂੰ ਕੋਈ ਪੈਸੇ ਚੰਗੇ ਨੇ, ਦੱਸ ਤਾਂ ਹੈ, ਆ ਲੈ ਦੁੱਧ ਲੈ ਆ। ਬਾਰੂ ਦੇ ਭਰਾ ਨੇ ਪੈਸੇ ਮਹਿੰਗੀ ਦੇ ਜਿਹੜਾ ਆਪਣੀ ਉਹਦੀ ਭਰਜਾਈ ਸੀ ਜਿਹੜੀ ਉਹਦੇ ਹੱਥ ਬਾਰੂ ਦੀ ਭਰਜਾਈ ਦੇ ਜਿਹੜਾ ਪੈਸੇ ਫੜਾਏ। ਮਹਿੰਗੀ ਮੂੰਹ ਵੱਟੀ ਭਾਂਡਾ ਚੁੱਕ ਕੇ ਦੁੱਧ ਲੈਣ ਚਲੀ ਗਈ, ਤੇ ਬਾਰੂ ਦਾ ਭਰਾ ਰੱਸਾ ਰੱਖ ਕੇ ਭਰਾ ਦੀ ਪਵਾਂਦੀ ਬੈਠ ਗਿਆ। ਮਾਂ ਨੂੰ ਕਹਿਣ ਲੱਗਿਆ, ਕੁੱਲ 15 ਆਨੇ ਬਣੇ ਨੇ ਅੱਜ। ਬਾਰੂ ਦਾ ਬੁਖਾਰ ਹੁਣ ਉੱਤਰ ਰਿਹਾ ਸੀ। ਮੈਂ ਭਰਾ ਹੁਣੇ ਬਾਗ ਨੂੰ ਚਲਾ ਜਾਂਗਾ ਜੀ, ਵਾਪਸ ਕਹਿੰਦਾ, ਮੈਥੋਂ ਭੁੱਲ ਹੋ ਗਈ ਹੈ ਜਿਹੜਾ ਮੈਂ ਉੱਥੋਂ ਚਾਲੇ ਪਾ ਦਿੱਤੇ, ਕਹਿੰਦਾ। ਬਾਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ। ਉਸ ਰਾਤ ਬਾਰੂ ਦਾ ਭਰਾ ਆਪ ਰਾਖੀ ਕਰਨ ਚਲਿਆ ਗਿਆ। ਦਾਲ ਜੋਗਾ ਕੋਈ ਪੈਸਾ ਨਾ ਬਚਿਆ, ਮਿੱਸੀਆਂ ਰੋਟੀਆਂ ਪਾਣੀ ਦੇ ਨਾਲ ਸੰਗੋ ਥੱਲੇ ਲੰਘਾਈਆਂ ਗਈਆਂ। ਹਾਂ ਬਾਰੂ, ਬਾਰੂ ਨੂੰ ਬੱਦੋ ਬੱਦੀ ਇੱਕ ਪਾ ਦੁੱਧ ਪਿਲਾ ਦਿੱਤਾ ਗਿਆ। ਬਾਰੂ ਨੂੰ ਨੀਂਦ ਆ ਗਈ, ਪਰ ਅੱਧੀ ਰਾਤ ਜਦੋਂ ਬਾਥਰੂਮ ਕਰਨ ਦੇ ਲਈ ਉੱਠਿਆ ਨਾ, ਤਾਂ ਕਮਜ਼ੋਰੀ ਦੇ ਨਾਲ ਉਸਨੂੰ ਭੁਆਟਣੀ ਆ ਗਈ। ਉਹ ਅੱਖਾਂ ਪਾੜ ਪਾੜ ਕੇ ਤਾਰਿਆਂ ਦੇ ਵੱਲ ਵੇਖਦਾ ਰਿਹਾ, ਜੋ ਖਬਰੇ ਆਪਣੀ ਚੁੱਪ ਬੋਲੀ ਦੇ ਵਿੱਚ ਹਰੀਜਨਾਂ ਦੀ ਕਥਾ ਕਹਿ ਰਹੇ ਸਨ। ਆਰੀਆ ਸੱਭਿਅਤਾ ਦੀ ਮਿਹਨਤ ਵੀ ਦੀ ਜਿਹੜੀ ਵੰਡ ਤੋਂ ਪੱਕੀ ਹੋਈ ਜਾਤ ਵੰਡ ਦੇ ਵਿੱਚ ਵਿਚਾਰੇ ਸ਼ੂਦਰ ਇੱਕ ਅਤੇ ਅੰਤ
ਦੁੱਖ ਭਰੀ ਕਹਾਣੀ ਸਨ। ਇਸ ਨੂੰ ਉਹ ਸਦਾ ਤੋਂ ਹਿੰਦ ਦੇ ਵਿੱਚ ਵੇਖਦੇ ਆਏ ਨੇ। ਹੋਰਨਾਂ ਦੇਸ਼ਾਂ ਦੇ ਵਿੱਚ ਵੀ ਅਮੀਰ ਤੇ ਗਰੀਬ ਦੀਆਂ ਦੋ ਜਮਾਤਾਂ ਸਨ, ਪਰ ਹਿੰਦ ਦੇ ਵਿੱਚ ਹਜ਼ਾਰਾਂ ਜਮਾਤ ਬੰਦੀਆਂ ਸਨ ਤੇ ਚੂੜੇ ਸੋਰੀ ਮਾਫੀ ਚਾਹਾਂਗਾ ਇਹਦੇ ਵਿੱਚ ਕਹਾਣੀ ਚ ਆਇਆ ਚੂੜੇ ਤੇ ਚਮਾਰਾਂ ਦਾ ਉਸ ਦੇ ਵਿੱਚ ਸਭ ਤੋਂ ਨੀਵਾਂ ਦਰਜਾ ਸੀ। ਸਤਿਕਾਰਤ ਨੇ ਆਪਣੀ ਆਪਣੀ ਜਾਤ ਜੋ ਵੀ ਹੈਗੀ ਹੈ। ਬਾਰੂ ਤਾਰਿਆਂ ਦੀ ਬੋਲੀ ਸਮਝ ਨਹੀਂ ਸੀ ਸਕਦਾ, ਨਾ ਹੀ ਸਮਝਿਆ ਸੀ, ਪਰ ਉਹ ਉਸਨੂੰ ਹੀ ਤਾਂ ਸੁਣਾ ਰਹੇ ਸਨ ਇਹ ਦੁਖਾਂਤ ਕਥਾ ਜਿਹੜੀ ਸੀ। ਬਾਰੂ ਦੇ ਸਦੀਆਂ ਪਹਿਲੇ ਬਜ਼ੁਰਗਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਇਆ ਗਿਆ। ਮੂਰਖ ਦੇਵ ਬਾਣੀ ਸੁਣਨ ਦਾ ਹੀਆ ਕਰਦੇ ਸਨ। ਮਹਾਤਮਾ ਬੁੱਧ ਆਪ ਤਾਂ ਹਿੰਦੂਆਂ ਦਾ ਅਵਤਾਰ ਬਣ ਬੈਠਾ, ਪਰ ਵਿਚਾਰੇ ਅਛੂਤ ਜਿਨ੍ਹਾਂ ਨੂੰ ਉਸ ਚੁੱਕਣ ਦਾ ਆਵਾਜ਼ਾ ਲਾਇਆ ਉਹ ਹੋਰ ਡੂੰਘੇ ਟੋਏ ਦੇ ਵਿੱਚ ਘੱਤੇ ਗਏ। ਰਵਿਦਾਸ ਜਿਸਦੇ ਬਜ਼ੁਰਗ ਢੋਰ ਢੋਇਆ ਕਰਦੇ ਸਨ ਰਾਮ ਨਾਮ ਦੇ ਨਾਲ ਤਰ ਗਿਆ, ਭਗਤ ਬਣ ਗਿਆ, ਪਰ ਉਸਦੇ ਭਰਾ ਪੁੱਤਰ ਆਰੀਆ ਹਿੰਦੂਆਂ ਦੇ ਵਹਿਮਾਂ ਤੇ ਵਹਿਣਾਂ ਦੇ ਵਿੱਚ ਡੁੱਬ ਮੋਏ। ਕਬੀਰ ਜੀ ਦੇ ਤੁਮ ਕਾਂਤ ਬਾਹਮਣ ਹਮ ਕਾਂਤ ਸੂਤ ਹਮ ਕਾਂਤ ਲਹੂ ਤੁਮ ਕਾਂਤ ਦੂਧ ਵਿੱਚ ਹਿੰਦੂ ਸਮਾਜ ਨੂੰ ਸ਼ਾਸਤਰ ਅਨੁਸਾਰ ਕੋਈ ਕਾਟ ਵੀ ਦਲੀਲ ਨਾ ਦਿੱਤੀ, ਕੋਈ ਨਹੀਂ ਦਿਸੀ ਸੀ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਛੂਤ ਅਛੂਤ ਸਾਰਿਆਂ ਨੂੰ ਇੱਕੋ ਅੰਮ੍ਰਿਤ ਦਾ ਬਾਟਾ ਦਿੱਤਾ, ਪਰ ਜਾਤ ਫਿਰ ਸਨਾਤਨੀਆਂ ਦੇ ਅਸਰ ਸਦਕਾ ਜਿਉਂਦੀ ਰਹੀ। ਗਾਂਧੀ ਨੇ ਅਛੂਤਾਂ ਦੇ ਉੱਤੇ ਮੁਸਲਮਾਨਾਂ ਦੇ ਜੋੜ ਦੇ ਨਾਲ ਹਿੰਦ ਜਿਹੜਾ ਸੀਗਾ ਜਾਂਦਾ ਦੇਖਿਆ ਤਾਂ ਅਛੂਤ ਹਿੰਦੂ ਹੈ ਦਾ ਨਾਰਾ ਮਾਰਿਆ ਤੇ ਹਿੰਦ ਨੂੰ ਬਚਾ ਕੇ ਚੂੜੇ ਚਮਾਰਾਂ ਨੂੰ ਹਰੀਜਨ ਬਣਾ ਦਿੱਤਾ। ਮੰਦਰਾਂ ਦੇ ਬੂਹੇ ਖੁੱਲ ਗਏ ਤੇ ਕੀ ਅੱਗੇ ਕਈ ਵਾਰੀ ਬੂਹੇ ਖੁੱਲ ਕੇ ਬੰਦ ਨਹੀਂ ਹੋਏ ਸਨ। ਹਰੀਜਨ ਦਾ ਅਰਥ ਕੀ ਹਾਲੇ ਵੀ ਚੂੜਾ ਜਾਂ ਚਮਾਰ ਨੇ, ਜੇ ਉਹ ਸਿੱਖ ਬਣੇ ਤਾਂ ਚੌਥੇ ਪੌੜੇ ਦੇ ਹੋ ਗਏ, ਜੇ ਉਹ ਆਰੀਆ ਸਮਾਜ ਬਣੇ ਤਾਂ ਮਹਾਸ਼ੇ ਹੈ ਹੋ ਗਏ, ਜੇ ਕ੍ਰਿਸਤਾਨੀ ਬਣੇ ਤਾਂ ਹਸਾਈ ਹੋ ਗਏ। ਬਣਿਆ ਕੀ ਉਹਨਾਂ ਦਾ, ਜਾਣੀ ਕਿ ਈਸਾਈ ਹੋ ਗਏ, ਕ੍ਰਿਸਚੀਅਨ ਹੋ ਗਏ। ਚੌਥੇ ਪੌੜੇ ਮਹਾਸ਼ੇ ਈਸਾਈ ਤੇ ਹਰੀਜਨ ਕਹਿਣ ਦੇ ਨਾਲ ਉਹਨਾਂ ਦਾ ਜੀਵਨ ਪੱਧਰ ਦੇ ਜਿਹੜਾ ਉੱਚਾ ਨਹੀਂ ਹੋਇਆ। ਗਾਲਾਂ ਦੀ ਇਜਾਦ ਜਿਹੜੀ ਹੈ ਹਰੀਜਨਾਂ ਦੇ ਲਈ ਤਾਂ ਕੀਤੀ ਜਾਂਦੀ ਹੈ। ਹਿੰਦੁਸਤਾਨ ਦੀਆਂ ਜਿਹੜੀਆਂ ਤਿੰਨ ਚੌਥਾਈ ਗਾਲਾਂ ਦਾ ਉਹ ਹੱਕਦਾਰ ਹੈ। ਉਸਦੀ ਧੀ ਕਿਸੇ ਦੀ ਧੀ ਨਹੀਂ, ਉਸਦੀ ਭੈਣ ਕਿਸੇ ਦੀ ਭੈਣ ਨਹੀਂ, ਵਿਗਾਰ ਉਸਦਾ ਜਮਾਂਦਰੂ ਹੱਕ ਹੈ। ਹਿੰਦ ਦੇ ਪਾਲਕ ਹਰੀਜਨ ਨੂੰ ਹਿੰਦ ਦੇ ਪਿੰਡਾਂ ਦੇ ਵਿੱਚ ਕੁੱਲੀ ਪਾਉਣ ਦਾ ਵੀ ਹੱਕ ਨਹੀਂ। ਹਰੀਜਨ ਹਾਂ ਹਾਂ ਹਾਂ ਹਾਂ ਹਾਂ ਜਿਵੇਂ ਤਾਰੇ ਖਿੜਖਿੜਾ ਕੇ ਜਿਹੜਾ ਹੱਸ ਪਏ, ਪਰ ਕੌਣ ਸੁਣਦਾ ਤਾਰਿਆਂ ਦੀ ਕਹਾਣੀ। ਉਹਨਾਂ ਨੇ ਉਹਨਾਂ ਦੇ ਹਰੀਜਨਾਂ ਦੀ ਹਮਦਰਦੀ ਦੇ ਵਿੱਚ ਰੋਏ ਹੰਝੂਆਂ ਨੂੰ ਲੋਕਾਂ ਨੇ ਤਰੇਲ ਕਿਹਾ। ਕਵੀਆਂ ਨੇ ਉਹਨਾਂ ਨੂੰ ਮੋਤੀਆਂ ਦੀ ਉਪਮਾ ਦਿੱਤੀ। ਕਿੰਨੀ ਦੁੱਖ ਰੂਪ ਸੀ ਇਹ ਕਹਾਣੀ। ਇਸ ਕਹਾਣੀ ਦਾ ਜਾਗਦੇ ਅੱਖੀਆਂ ਪਾੜ ਪਾੜ ਦੇਖਦੇ ਸੁੱਤੀ ਭਰਜਾਈ ਦੇ ਨਿਆਣਿਆਂ ਦੇ ਸਵਾਸਾਂ ਦੀ ਸੂਖਮ ਆਵਾਜ਼ ਨੂੰ ਸੁਣਦੇ ਬਾਰੂ ਨੂੰ ਵੀ ਕੁਝ ਪਤਾ ਨਾ ਲੱਗਿਆ। ਤੜਕਸਾਰ ਉਹ ਆਪਣਾ ਬਿਸਤਰਾ ਕੱਛੇ ਮਾਰ ਕੇ ਬਾਗ ਦੇ ਵਿੱਚ ਆ ਗਿਆ। ਫਿਰ ਮਾਂ ਤੇ ਭਰਜਾਈ ਨੇ ਰਾਤੀ ਉਸਦਾ ਬੁਖਾਰ ਉਤਰਿਆ ਦੇਖਿਆ ਸੀ, ਸਮਝ ਲਿਆ ਆਖਦਾ ਜੋ ਸੀ ਨਾ ਬਾਗ ਨੂੰ ਚਲਾ ਗਿਆ ਹੋਣਾ ਹੈ। ਬਾਰੂ ਦਾ ਭਰਾ ਵੀ ਦਿਨ ਚੜ੍ਹਨ ਤੋਂ ਪਹਿਲਾਂ ਪਿੰਡ ਵਾਪਸ ਆ ਗਿਆ। ਪਤਾ ਲੱਗਾ ਮੁੰਡਾ ਚੰਗਾ ਭਲਾ ਹੈ ਤੇ ਬਾਗ ਨੂੰ ਚਲਿਆ ਗਿਆ। ਦਿਨ ਚੜ੍ਹੇ ਲਾਲੂ ਸ਼ਾਹ ਬਾਗ ਦੀ ਕਿਸਮਤ ਦੇਖਣ ਬੋੜ ਗਿਆ ਤਾਂ ਉਸ ਬਾਰੂ ਹੋਏ, ਓਏ ਬਾਰੂ ਹੋਏ ਕਾਣਿਆ ਆਉਂਦਾ ਹੀ ਕਰਕੇ ਤੋਤੇ ਉਡਾਉਂਦਾ ਦੇਖਿਆ। ਉਸਦੀ ਕਮਾਨ ਦੇ ਵਿੱਚੋਂ ਨਿਕਲੇ ਗੁਲੇਲੇ ਲੁਗਾਠਾਂ ਦੇ ਪੱਤਿਆਂ ਦੇ ਵਿੱਚੋਂ ਸਾੜ ਸਾੜ ਕਰਦੇ ਲੰਘਦੇ ਸੁਣੇ। ਕਿਹੜਾ ਏ, ਕਿਹੜਾ ਭਾਈ, ਲਾਲੂ ਸ਼ਾਮ ਨੇ ਉੱਚਾ ਜਿਹਾ ਪੁੱਛਿਆ। ਮੈਂ ਆ ਬਾਰੂ, ਬਾਰੂ ਨੇ ਉੱਤਰ ਦਿੱਤਾ। ਲਾਲੇ ਨੇ ਲਾਗੇ ਜਾ ਕੇ ਪੁੱਛਿਆ, ਆ ਗਈ ਅਕਲ ਟਿਕਾਣੇ? ਪਰ ਉਂਝ ਉਹ ਬਾਗ ਨੂੰ ਸਹੀ ਸਲਾਮਤ ਵੇਖ ਕੇ ਤੇ ਉਸਨੂੰ ਆਇਆ ਵੇਖ ਕੇ ਦਿਲੋਂ ਖੁਸ਼ ਸੀ ਅੰਦਰੋਂ, ਵੀ ਆ ਗਿਆ ਵਾਪਸ। ਜੀ ਹਾਂ, ਬਾਰੂ ਨੇ ਕਿਹਾ, ਗਿਓ ਕੱਲ ਮੈਨੂੰ ਬੁਖਾਰ ਚੜਿਆ ਹੋਇਆ ਸੀ ਜੀ, ਤੇ ਹੁਣ ਉੱਤਰ ਗਿਆ ਬੁਖਾਰ। ਕਹਿੰਦਾ ਤੈਨੂੰ, ਲਾਲੇ ਨੇ ਲਾ ਕੇ ਆਖਿਆ, ਕਿਉਂ? ਸਿੱਧੇ ਜਿਹੇ ਹਰੀਜਨ ਨੇ ਉੱਤਰ ਦਿੱਤਾ, ਆਹੋ ਜੀ ਉੱਤਰ ਗਿਆ। ਓਏ ਤੁਹਾਡੇ ਕਹਿੰਦਾ ਕਿ ਚੂੜਿਆਂ ਦੀ ਮੱਤ
ਇਹ ਟਿਕਾਣੇ ਨਹੀਂ ਹੁੰਦੇ। ਆਹੋ ਜੀ ਲਾਲਾ ਜੀ, ਬਾਰੂ ਨੇ ਜਿਹੜਾ ਚੁੱਪ ਚਪੀਤੇ ਆਖ ਦਿੱਤਾ। ਓਏ ਮਾਂ, ਅੱਗੇ ਉਹ ਗਾਲ ਕੱਢਦਾ ਫਿਰ ਉਹ, ਜੇ ਕੱਲ ਹੀ ਹੋਸ਼ ਕਰ ਦੋ ਤੇ ਫਿਰ, ਜੇ ਹੁਣ ਮੇਰੀ ਭਾਬੀ ਕਹਿੰਦੀ ਹੈ ਗਾਲਾਂ ਦੇ ਨਾਲ ਕਿਹੜੀ ਲੱਤ ਟੁੱਟ ਜਾਂਦੀ ਹੈ, ਤੇ ਅੱਗੇ ਉਹ ਹੱਸਣ ਲੱਗ ਪੈਂਦਾ। ਲਾਲਾ ਖੁੱਲ੍ਹ ਕੇ ਹੱਸਿਆ, ਉਹ ਬੜੀ ਸਿਆਣੀ ਹੈ, ਕਹਿੰਦਾ ਕੱਲ ਦੀ ਦਿਹਾੜੀ ਤੇ ਤੇਰੀ ਕੱਟੀ ਗਈ ਨਾ ਹੁਣ। ਹਾਂ ਲਾਲਾ ਜੀ, ਬਿਲਕੁਲ ਜੀ। ਲਾਲਾ ਖੁਸ਼ੀ ਖੁਸ਼ੀ ਜਿਹੜਾ ਮੁੜ ਆਇਆ ਤੇ ਬਾਰੂ ਨੂੰ ਅੱਜ ਫਿਰ ਰੋਟੀ ਨਾ ਪਹੁੰਚੀ। ਉਸ ਦੁਪਹਿਰਾ ਵੇਲੇ ਲੁਕਾਠਾਂ ਜਿਹੜੀਆਂ ਸੀ ਦਾ ਅੱਧਾ ਕੁ ਸੇਰ ਜਿਹੜਾ ਖਾ ਲਿਆ ਸੀ। 3 ਵਜਦੇ ਦੇ ਨਾਲ ਉਸਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ। ਸ਼ਾਮੀ ਸ਼ਹਿਰੀ ਕਲਰਕਾਂ ਦਾ ਉਸਨੂੰ ਜਿਹੜਾ ਬੁਖਾਰ ਦੇ ਵਿੱਚ ਹੀ ਗੁਲੇਲੇ ਘੁੰਮ ਘੁਮਾਉਂਦਿਆਂ ਜਿਹੜਾ ਡਿੱਠਿਆ ਸੀ। ਕਿਉਂ ਬਈ ਮੁੜ ਆਇਆ, ਅੱਧਖੜ ਕਲਰਕ ਨੇ ਫਿਰ ਪੁੱਛ ਲਿਆ। ਜੀ ਬਾਹੂ ਜੀ ਆ ਗਿਆ ਜੀ, ਬੁਖਾਰ ਦਾ ਕੀ ਹਾਲ ਹੈ ਜੀ? ਜੀ ਚੜਿਆ ਹੋਇਆ ਹੈ, ਅੱਧਖੜ ਕਲਰਕ ਦੀ ਰੀਸੇ ਇੱਕ ਹੋਰ ਕਲਰਕ ਨੇ ਪੁੱਛਿਆ। ਫਿਰ ਲੁਗਾਠਾਂ ਨੂੰ ਹੱਥ ਫੇਰਿਆ ਹੀ ਨਾ? ਹਾਂਜੀ ਕਹਿੰਦਾ ਸਰਦਾਰ ਜੀ, ਰੋਟੀ ਨਹੀਂ ਸੀ ਘਰੋਂ ਆਈ ਜੀ। ਸਹੁਰਿਆ, ਲੁਗਾਠਾਂ ਗਰਮ ਹੁੰਦੀਆਂ ਨੇ, ਮਰਨਾ ਹੀ? ਇੱਕ ਹੋਰ ਕਲਰਕ ਨੇ ਅਭੋਲ ਗਾਲ ਕੱਢਦਿਆਂ ਹੋਇਆ ਕਿਹਾ। ਅੱਛਾ ਜੀ, ਨਹੀਂ ਖਾਂਦਾ ਅੱਗਿਓਂ। ਅੱਧਖੜ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਤੇ ਉਹ ਕਲਰਕ ਮੂਰਖ ਜੋ 4 ਦਿਨ ਹੋਏ ਉਸਦੇ ਸਮਝਾਣ ਉੱਤੇ ਵੀ ਬਹੁਤੇ ਕੰਮ ਦੇ ਦੁੱਖੋਂ ਦਫ਼ਤਰ ਦੇ ਵਿੱਚੋਂ ਅਸਤੀਫ਼ਾ ਦੇ ਕੇ ਚਲਿਆ ਗਿਆ ਸੀ। ਬਹੁਤਾ ਪੜਿਆ ਹੋਇਆ ਸੀ ਨਾ, ਅੱਧਖੜ ਕਲਰਕ ਨੇ ਦਿਲ ਦੇ ਵਿੱਚ ਹੀ ਕਿਹਾ, ਅਣਖ ਅਣਖ ਹੀ ਤਾਂ ਇਹਨਾਂ ਨੂੰ ਡੋਬਦੀ ਹੈ। ਰਾਤੀ ਵੀ ਉਸਨੂੰ ਰੋਟੀ ਨਾ ਪਹੁੰਚੀ। ਬਾਰੂ ਦਾ ਭਰਾ ਸ਼ਹਿਰ ਚਿਰਕਾ ਗਿਆ ਸੀ, ਸ਼ਹਿਰ ਜਿਹੜਾ ਸੀ ਚਿਰਕਾ ਗਿਆ ਸੀ ਤੇ ਖਾਲੀ ਹੀ ਮੁੜ ਆਇਆ ਸੀ ਉੱਥੋਂ। ਬਾਰੂ ਨੂੰ ਕੁਝ ਨਾ ਅਪੜਿਆ। ਰਾਤੀ ਉਸਦਾ ਬੁਖਾਰ ਤੇਜ਼ ਹੋਇਆ, ਉਹ ਜੀ ਭਿਆਣਾ ਲੇਟ ਗਿਆ ਤੇ ਉਸਨੂੰ ਕੋਈ ਹੋਸ਼ ਨਾ। ਉਗੜਿਆ ਢਕਿਆ ਉਹ ਕੁਲਿਓ ਜਿਹੜਾ ਬਾਹਰ ਹੀ ਪਿਆ ਰਿਹਾ। ਰਾਤੀ ਚਮਕਿੱਦੜਾਂ ਦੀ ਜਿਹੜੀ ਸੀ, ਚਮਕਿੱਦੜਾਂ ਦੀਆਂ ਡਾਰਾਂ ਨੇ ਬਾਗ ਨੂੰ ਖੂਬ ਭੋਗ ਲਾਏ। ਬਾਰੂ ਬੇਸੁਰਤ ਸੀ, ਰਾਖੇ ਦੇ ਹੁੰਦਿਆਂ ਬਾਗ ਉੱਜੜ ਰਿਹਾ ਸੀ। ਬੁਖਾਰ ਬਾਰੂ ਦੇ ਸਿਰ ਨੂੰ ਚੜ ਰਿਹਾ, ਉਹ ਅੱਬੜ ਵਾਹਿਆ ਉੱਠ ਬੈਠਾ। ਓਏ ਮੇਰਾ ਬਾਗ, ਓਏ ਮੇਰਾ ਬਾਗ, ਓਏ ਓਏ, ਉੱਠ ਕੇ ਖੜਾ ਹੋ ਗਿਆ। ਉਹ ਖੜੋ ਗਿਆ, ਕਮਾਨ ਤੇ ਥੈਲੀ ਲੱਭ ਕੇ ਉਹਨੇ ਜਿਹੜਾ ਸੀ ਅੰਨੇ ਵਾਹ ਗੁਲੇਲੇ ਚਲਾਉਣੇ ਸ਼ੁਰੂ ਕਰ ਦਿੱਤੇ। ਚਮਕਿੱਦੜ ਫਾੜ ਫਾੜ ਮਾਰ ਮਾਰ ਦੇ, ਖੰਭ ਮਾਰਦੇ ਜਿਹੜਾ ਉੱਡ ਗਏ। ਉਹ ਕਮਜ਼ੋਰੀ ਦੇ ਨਾਲ ਇੱਕ ਲੁਗਾਠ ਦੇ ਮੁੱਢ ਲਾਗੇ ਬਹਿ ਗਿਆ। ਉਹ ਅੱਖਾਂ ਮੀਟ ਲਈਆਂ ਉਹਨੇ ਤੇ ਕਮਾਨ ਹੱਥੋਂ ਢਿੱਲਾ ਹੋ ਕੇ ਡਿੱਗ ਪਿਆ। ਅਚਾਨਕ ਉਹ ਚੀਕ ਉੱਠਿਆ, ਗਾਲਾਂ ਦੇ ਨਾਲ ਕਿਹੜੀ ਲੱਤ ਭੱਜ ਜਾਂਦੀ ਹੈ ਲਾਲਾ ਜੀ, ਹੋਰ ਗਾਲਾਂ ਕੱਢੋ ਮੇਰੀ ਮਾਂ ਨੂੰ, ਮੇਰੀ ਭਰਾ ਨੂੰ, ਭੈਣ ਨੂੰ। ਤੇ ਫਿਰ ਉਹ ਗੁੰਮ ਹੋ ਗਿਆ। ਮੈਂ ਮਾਰ ਸੁੱਟੂਗਾ, ਓਏ ਮੇਰਾ ਨਾਂ ਬਾਰੂ ਹੈ, ਬਾਰੂ। ਫਿਰ ਚੁੱਪ ਛਾ ਗਈ। ਜਦੋਂ ਸਵੇਰੇ ਕਲਰਕਾਂ ਦਾ ਟੋਲਾ ਸੈਰ ਕਰਨ ਫਿਰ ਆ ਗਿਆ ਤਾਂ ਬਾਗ ਦੇ ਵਿੱਚ ਕਾਫੀ ਬੰਦੇ ਸਨ। ਕਿਸੇ ਨੇ ਕਿਹਾ, ਪੁਲਿਸ ਨੂੰ ਖਬਰ ਕਰੋ, ਓਏ ਡਾਕੂਆਂ ਦਾ ਕੰਮ ਹੈ ਜੀ। ਕਲਰਕਾਂ ਨੇ ਕਿਸੇ ਦੇ ਨਾਲ ਗੱਲ ਨਾ ਕੀਤੀ, ਪਰੇ ਦੂਰ ਜਾ ਕੇ ਅੱਧਖੜ ਕਲਰਕ ਜਿਹੜਾ ਸੀ ਨੇ ਕਿਹਾ, ਮੂਰਖ ਜਾਂ ਖਾ ਮੋਏ ਜਾਂ ਰੱਜ ਮੋਏ। ਕਹਿੰਦਾ ਕਿ ਮੂਰਖ ਜਾਂ ਤਾਂ ਖਾ ਕੇ ਮਰੇ ਜਾਂ ਚੰਗੀ ਤਰ੍ਹਾਂ ਰੱਜ ਕੇ ਮਰੇ। ਬਾਰੂ ਦੀ ਭਰਜਾਈ ਛਾਹ ਵੇਲਾ ਲਈ ਆਉਂਦੀ ਸੀ, ਜਾਣੀ ਕਿ ਸ਼ਾਮ ਦਾ ਖਾਣਾ। ਬਾਗ ਉੱਜੜ ਚੁੱਕਿਆ ਸੀ, ਚਮਕਿੱਦੜ ਉੱਡ ਗਏ ਸਨ। ਡਾਕੂ ਦਾ ਕਿਸੇ ਨੂੰ ਪਤਾ ਨਹੀਂ ਸੀ, ਜੋ ਆਰਾਮ ਦੇ ਨਾਲ ਘਰ ਸੁੱਤਾ ਹੋਇਆ ਸੀ। ਜੀ ਦੋਸਤੋ, ਇਹ ਸੀ ਜੀ ਬਾਰੂ ਦੀ ਕਹਾਣੀ, ਬਾਗਾਂ ਦਾ ਰਾਖਾ। ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਜੰਮਾਂ ਚ। ਉਮੀਦ ਕਰਦੇ ਹਾਂ ਕਹਾਣੀ ਚੰਗੀ ਲੱਗੀ ਹੋਏਗੀ, ਕੁਝ ਨਾ ਕੁਝ ਸੇਧ ਦਿੰਦੀ ਹੈ। ਤੇ ਮਾਫ਼ੀ ਚਾਹਾਂਗਾ ਜੋ ਸ਼ਬਦ ਆਏ ਨੇ ਜੀ, ਹਰ ਜੋ ਵੀ ਹੈ ਸਾਰੇ ਸਤਿਕਾਰਤ ਨੇ, ਭਾਈਚਾਰਾ ਜਿੰਨਾ ਵੀ ਹੈ। ਤੇ ਲੋ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ, ਜੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। 1-2 ਮਿੰਟ ਦੇ ਵਿੱਚ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨੇ ਰਹਿ ਗਏ ਨੇ ਉਹਨਾਂ ਦਾ ਜ਼ਿਕਰ ਕਰਕੇ ਆਗਿਆ ਲੈਂਦੇ ਹਾਂ। ਆਪਣੇ ਨਾਲ 2 ਸੁਨੇਹੇ ਨਵੇਂ ਜੁੜੇ ਨੇ ਜੀ, ਆਪਣੇ ਰਾਜਵੀਰ ਰਾਜੀਵ ਕੁਮਾਰ ਜੀ ਲਿਖਦੇ ਨੇ, ਬਾਈ ਜੀ ਰਾਜੀਵ ਕੁਮਾਰ ਆ ਜੀ, ਮੇਰਾ ਨਾਮ ਰਾਜਵੀਰ ਨਹੀਂ, ਸੋਰੀ, ਮਾਫ਼ੀ ਚਾਹਾਂਗਾ ਜੀ। ਤੇ ਰਾਜੀਵ ਕੁਮਾਰ ਜੀ
ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਕਹਿੰਦੇ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਬਾਈ ਜੀ, ਆਪਣੇ ਮਾਨ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ, ਤੇ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੈਅ ਦਿਲੋਂ ਜੀ। ਤੇ ਇਸ ਦੇ ਨਾਲ ਹੀ ਦੋਸਤੋ ਵੱਧ ਘੱਟ ਬੋਲ ਗਏ, ਪੜ੍ਹਨ ਲਿਖਣ ਚ ਗੁਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਾਂਗੇ। ਕੱਲ ਨੂੰ ਮਿਲਣ ਤੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਜਦ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਛੱਲਾ ਕੀ ਕਹਿੰਦਾ ਹੈ, ਤੇ ਉਸਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਜਿਹੜੇ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਦੋਸਤ ਜ਼ਰੂਰ ਕਰ ਲੈਣ ਜੀ, ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਉਡੀਕ ਦੀ ਜ਼ਰੂਰਤ ਨਹੀਂ ਰਹਿੰਦੀ, ਲੱਭਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ। ਤੇ ਦੋਸਤਾਂ ਮਿੱਤਰਾਂ ਤੱਕ ਵੀ ਜ਼ਰੂਰ ਸਾਂਝਾ ਕਰਿਆ ਕਰੋ, ਇਹ ਬੇਨਤੀ ਹੈ। ਤੇ ਹੌਲੀ ਹੌਲੀ ਕਾਫਲਾ ਜਿਹੜਾ ਵੱਡਾ ਹੁੰਦਾ ਹੈ। ਤੇ ਮੈਨੂੰ ਦਿਓ ਆਗਿਆ ਸਾਰਿਆਂ ਦਾ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਹੋਵੇਗੀ ਮੁਲਾਕਾਤ, ਤੇ ਕੋਸ਼ਿਸ਼ ਰਹੇਗੀ ਕੋਈ ਨਾ ਕੋਈ ਨਵਾਂ ਨਾਵਲ ਦੀ ਸ਼ੁਰੂਆਤ ਕਰੀਏ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਤਨਾਮ ਜੀ ਦੀ ਕਲਮ ਦੇ ਵਿੱਚੋਂ ਨਾਵਲ ਜੰਗਲਨਾਮਾ ਦੀ ਆਪਾਂ ਸਮਾਪਤੀ ਕੀਤੀ ਹੈ। ਤੇ ਹੁਣ ਕੁਝ ਨਾ ਕੁਝ ਨਵਾਂ ਕੱਲ ਨੂੰ ਉਲੀਕਣ ਦੀ ਕੋਸ਼ਿਸ਼ ਰਹੇਗੀ, ਦੇਖਦੇ ਹਾਂ ਕਿਸ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਮਾਫ਼ੀ ਚਾਹੁੰਦੇ ਹਾਂ, ਪੰਜ ਸੱਤ ਮਿੰਟ ਨਹੀਂ 14 ਮਿੰਟ ਲੇਟ ਹਾਂ, ਤਾਂ ਟੈਕਨੀਕਲ ਇਸ਼ੂ ਕਈ ਵਾਰੀ ਬਣ ਜਾਂਦੇ ਨੇ ਵਿੱਚ ਵਿੱਚ, ਤੇ ਉਹਨਾਂ ਨਾਲ ਹੱਲ ਕਰਦੇ ਰਹੇ, ਤੇ ਫਿਰ ਵੀ ਰਾਬਤਾ ਹੋ ਚੁੱਕਿਆ। ਸਮਾਂ ਖਰਾਬ ਨਾ ਕਰਦੇ ਹੋਏ, ਤੁਹਾਨੂੰ ਪਤਾ ਹੀ ਹੈ ਪ੍ਰੋਗਰਾਮ ਦੀ ਸ਼ੁਰੂਆਤ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਸ਼ੁਰੂ ਹੋ ਜਾਂਦੀ ਹੈ, ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ। ਤੇ ਅੱਜ ਦਾ ਖਾਸ ਵਿਸ਼ਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਅੱਜ ਗੱਲਬਾਤ ਕਰਾਂਗੇ ਗੀਤਕਾਰੀ ਦੇ ਉੱਤੇ। ਸਮਾਜ, ਸੋਚ ਤੇ ਮਾਨਸਿਕਤਾ ਦਾ ਜਿਹੜਾ ਦਰਪਣ ਹੈ, ਕਹਿੰਦੇ ਨੇ ਕਿ ਸੱਭਿਆਚਾਰ ਜਿਹੜਾ ਸਾਡਾ ਜਾਂ ਪਿਛੋਕੜ ਹੈ, ਉਸ ਵਿਰਸੇ ਵਿਰਾਸਤ ਦੇ ਗੀਤ ਸਾਨੂੰ ਦੇ ਦਿਓ, ਤੇ ਉਹਦੇ ਵਿੱਚੋਂ ਸਾਡੀ ਸਾਈਕੋਲੋਜੀ, ਸਾਡੀ ਮਾਨਸਿਕਤਾ ਦਾ ਪਤਾ ਲੱਗ ਜਾਂਦਾ ਹੈ ਕਿ ਸਾਡਾ ਸਮਾਜ ਤੇ ਸਾਡਾ ਖਿੱਤਾ ਜਿਹੜਾ ਕਿਸ ਸਥਾਨ ਦੇ ਉੱਤੇ ਖੜਾ ਹੈ। ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ, ਤੇ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਉਹਦੀ ਵੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਆਖਰ ਦੇ ਵਿੱਚ ਤੁਹਾਨੂੰ ਖ਼ਬਰਾਂ ਵੀ ਸੁਣਾਵਾਂਗੇ, ਤੇ ਨਵੀਆਂ ਅਪਡੇਟ ਜੋ ਹੈ, ਚੰਗੀਆਂ ਖ਼ਬਰਾਂ ਵੀ ਆ ਰਹੀਆਂ ਨੇ ਅਮਰੀਕਾ ਦੀਆਂ ਤੇ ਇਰਾਨ ਦੀਆਂ। ਕਿਤੇ ਨਾ ਕਿਤੇ ਸਮਝੌਤੇ ਦੀ ਵੀ ਗੱਲਬਾਤ ਚੱਲ ਰਹੀ ਹੈ, ਤੇ ਸਮਝੌਤਾ ਹੁਣ ਤਾਂ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ, ਕੁਝ ਚੀਜ਼ਾਂ ਦੇ ਉੱਤੇ ਸਹਿਮਤੀ ਬਣੀ ਹੈ। ਇਸੇ ਤਰ੍ਹਾਂ ਪੰਜਾਬ ਤੋਂ ਲੈ ਕੇ ਹੋਰ ਵਿਦੇਸ਼ੀ ਖ਼ਬਰਾਂ ਤੇ ਦੇਸ਼ੀ ਖ਼ਬਰਾਂ ਦੇ ਉੱਤੇ ਵੀ ਝਾਤ ਰਹੇਗੀ, ਪਰ ਅੱਜ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ ਗੀਤਕਾਰੀ ਦੇ ਉੱਤੇ। ਤੇ ਗੀਤਕਾਰੀ ਦਾ ਆਗਾਜ਼ ਕਰਨ ਦੀ ਸ਼ੁਰੂਆਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਅੱਜ ਦਾ ਵਿਚਾਰ ਦੀ ਥੋੜੀ ਜਿਹੀ ਗੱਲ ਕਰ ਲਈਏ। ਤੇ ਸਿਗਮੰਡ ਫਰਾਇਡ ਦਾ ਨਾਂ ਵੀ ਅੱਜ ਚੇਤਿਆਂ ਦੇ ਵਿੱਚ ਆਉਂਦਾ ਹੈ। ਕਹਿੰਦੇ ਨੇ ਕਿ ਅੱਜ 6 ਮਈ ਦਾ ਦਿਹਾੜਾ, ਕਹਿੰਦੇ ਨੇ ਕਿ ਹੈਗੀ ਹੈ 6 ਮਈ 2026 ਦਾ ਦਿਨ ਹੈ ਤੇ ਬੁੱਧਵਾਰ ਵਾਲਾ ਦਿਨ ਹੈ। ਮਾਨਸਿਕ ਤੌਰ ਦੇ ਉੱਤੇ ਤੰਦਰੁਸਤ ਵਿਅਕਤੀ ਹੀ ਸਰੀਰਕ ਤੌਰ ਦੇ ਉੱਤੇ ਠੀਕ ਰਹਿ ਸਕਦਾ ਹੈ, ਸਿਗਮੰਡ ਫਰਾਇਡ ਹੁਣਾਂ ਦੀ ਲਿਖਤ ਹੈ। ਅੱਜ ਦੇ ਦਿਹਾੜੇ ਦੇ ਉੱਤੇ 1856 ਦੇ ਵਿੱਚ ਮਨੋਵਿਗਿਆਨੀ ਸਿਗਮੰਡ ਫਰਾਇਡ ਦਾ ਜਿਹੜਾ ਜਨਮ ਹੋਇਆ ਸੀ। 1840 ਦੇ ਵਿੱਚ ਇੰਗਲੈਂਡ ਦੇ ਵਿੱਚ ਪਹਿਲੀ ਡਾਕ ਟਿਕਟ ਜਾਰੀ ਕੀਤੀ ਗਈ। 1856 ਦੇ ਵਿੱਚ ਰਾਬਰਟ ਪੈਰੀ ਉੱਤਰੀ ਧਰੁਵ ਦੇ ਉੱਤੇ ਪਹੁੰਚਣ ਵਾਲਾ ਪਹਿਲਾ ਅਮਰੀਕਨ ਵਿਅਕਤੀ ਜਿਹੜਾ ਬਣ ਗਿਆ। ਇਸੇ ਤਰ੍ਹਾਂ 1899 ਦੇ ਵਿੱਚ ਫਰਾਂਸ ਦਾ ਇਫਲ ਟਾਵਰ ਜਿਹੜਾ ਲੋਕਾਂ ਦੇ ਲਈ ਖੋਲ੍ਹਿਆ ਗਿਆ ਸੀ। 1952 ਦੇ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਪਹਿਲੇ ਰਾਸ਼ਟਰਪਤੀ ਬਣੇ। 1967 ਦੇ ਵਿੱਚ ਡਾਕਟਰ ਜਾਕਰ ਹੁਸੈਨ ਰਾਸ਼ਟਰਪਤੀ ਬਣੇ। 2010 ਦੇ ਵਿੱਚ ਬੰਬਈ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਵੱਡਾ, ਉਹ ਹਮਲਾ ਕਰਨ ਵਾਲੇ ਜਿੰਦਾ ਫੜੇ ਇੱਕੋ ਇੱਕ ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੀ ਸੁਣਾਈ ਗਈ ਸੀ। ਸਿਗਮੰਡ ਫਰਾਇਡ ਦਾ ਜ਼ਿਕਰ ਹੋਇਆ ਤੇ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ, ਵਿਸ਼ਾ ਵੀ ਕਿਤੇ ਨਾ ਕਿਤੇ ਸਾਡਾ ਉਹਦੇ ਨਾਲ ਜੁੜਦਾ। ਉਹ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਆਧੁਨਿਕ ਸੰਸਾਰ ਦੇ 3 ਮਹਾਨ ਚਿੰਤਕਾਂ ਦੇ ਵਿੱਚ ਉਹਨਾਂ ਨੂੰ ਗਿਣਿਆ ਜਾਂਦਾ ਹੈ, ਮਹਾਨ ਸ਼ਖਸੀਅਤਾਂ ਦੇ ਵਿੱਚੋਂ। ਦੂਜੇ ਦੋ ਚਿੰਤਕ ਡਾਰਵਿਨ ਹੋਏ ਨੇ ਤੇ ਆਈਨਸਟਾਈਨ। ਉਹ ਮਨੋਰੋਗਾਂ ਦਾ ਡਾਕਟਰ ਸੀ ਜਿਸ ਨੇ ਮਨੋਵਿਗਿਆਨਕ ਤੇ ਮਨੋਵਿਸ਼ਲੇਸ਼ਣ ਦੇ ਖੇਤਰ ਦੇ ਵਿੱਚ ਯੁੱਗ ਪਲਟਾ ਜਿਹੜਾ ਸੀ ਉਹਨੇ ਆਪਣੇ ਵਿਚਾਰ ਦਿੱਤੇ, ਤੇ ਬਹੁਤ ਸਾਰੀਆਂ ਕਿਤਾਬਾਂ ਮਨੋਵਿਗਿਆਨਕ ਸੰਬੰਧੀ ਲਿਖੀਆਂ। ਸਿਗਮੰਡ ਫਰਾਇਡ ਦਾ ਜਨਮ 6 ਮਈ 1856 ਨੂੰ ਕਸਬੇ ਮੋਰਵੀਆ ਚੈਕੋਸਲਵਾਕੀਆ ਦੇ ਵਿੱਚ ਹੁੰਦਾ ਹੈ। ਪਹਿਲਾਂ ਆਸਟਰੀਆ ਦੇ ਵਿੱਚ ਸੀ ਉਹ, ਤੇ ਫਰਾਇਡ ਨੇ ਇੱਕ ਮੱਧ ਸ਼੍ਰੇਣੀ ਦੇ ਯਹੂਦੀ ਪਰਿਵਾਰ ਦੇ ਵਿੱਚ ਜਨਮ ਲਿਆ। ਉਸਦੀ ਜਿਹੜੀ ਸੀ ਮਾਂ ਉਸਦੇ ਪਿਤਾ ਦੀ ਦੂਜੀ ਪਤਨੀ ਸੀ। ਫਰਾਇਡ ਉਪਰੰਤ ਉਸਦੀ ਮਾਂ ਨੇ 7 ਹੋਰ ਪੁੱਤਰਾਂ ਤੇ ਧੀਆਂ ਨੂੰ ਜਨਮ ਦਿੱਤਾ। ਜਦੋਂ ਫਰਾਇਡ ਦਾ ਜਨਮ ਹੋਇਆ ਤਾਂ ਉਸਦਾ ਪਿਤਾ ਜਿਹੜਾ ਸੀ ਜੈਬਰ ਫਰਾਇਡ 40 ਸਾਲਾਂ ਤੋਂ ਵੱਡਾ ਸੀ, ਤੇ ਉਸਦੇ ਵਪਾਰੀ ਵਜੋਂ ਉਸਦੀ ਆਮਦਨ ਸਧਾਰਨ ਜਿਹੜੀ ਸੀ ਪ੍ਰਕਾਰ ਦੀ ਸੀ। ਫਰਾਇਡ ਦੀ ਮਾਂ ਦੀ ਉਮਰ ਜਿਹੜੀ ਸੀ ਫਰਾਇਡ ਦੇ ਜਨਮ ਸਮੇਂ ਅੱਧੀ ਸੀ, ਭਾਵ ਕੇਵਲ 20 ਵਰੇ, ਤੇ ਪਿਓ ਜਿਹੜਾ ਉਹਨਾਂ ਦਾ ਸੀ 40 ਵਰਿਆਂ ਦਾ। ਫਰਾਇਡ ਦੇ ਮਨ ਦੇ ਵਿੱਚ ਆਪਣੇ ਪਿਤਾ ਦੇ ਪ੍ਰਤੀ ਸਾੜੇ ਨਫ਼ਰਤ, ਤਰਸ ਤੇ ਪਿਆਰ ਦੇ ਮਿਲੇ ਜੁਲੇ ਭਾਵ ਸਨ। ਉਹ ਆਪਣੀ ਮਾਂ ਵੱਲ ਵਧੇਰੇ ਝੁਕਿਆ ਹੋਇਆ ਸੀ। ਆਪਣੇ ਸਕੂਲ ਵਿਚਲੇ 8 ਸਾਲਾਂ ਦੇ ਵਿੱਚੋਂ ਅੰਤਲੇ 6 ਵਰੇ ਫਰਾਇਡ ਸਦਾ ਆਪਣੀ ਜਮਾਤ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਉਂਦਾ ਰਿਹਾ। ਵਿਆਨਾ ਆਸਟਰੀਆ ਦੀ ਜਿਹੜੀ ਰਾਜਧਾਨੀ ਹੈ, ਯੂਰਪ ਦੇ ਵਿੱਚ ਪੈਂਦਾ ਮੁਲਕ ਆਸਟਰੀਆ। ਵਿਆਨਾ ਦੇ ਵਿੱਚ ਯਹੂਦੀਆਂ ਦੇ ਲਈ ਕੰਮ ਧੰਦਿਆਂ ਦੀ ਚੋਣ ਬੜੀ ਸੀਮਤ ਸੀ, ਕਿਉਂਕਿ ਹਿਟਲਰ ਜਿਹੜਾ ਸੀ ਅਸਲ ਦੇ ਵਿੱਚ ਇਸੇ ਮੁਲਕ ਨੂੰ ਬਿਲੋਂਗ ਕਰਦਾ ਸੀ, ਉਹਦਾ ਜਨਮ ਉੱਥੇ ਹੈ। ਫਰਾਇਡ ਨੇ ਮਨੋਚਿਕਿਤਸਾ ਵਿਗਿਆਨ ਦਾ ਜਿਹੜਾ ਖੇਤਰ ਚੁਣਿਆ। ਬਚਪਨ ਦੇ ਵਿੱਚ ਫਰਾਇਡ ਦੇ ਮਨ ਦੇ ਵਿੱਚ ਮਾਨਵ ਜਾਤੀ ਦੇ ਦੁੱਖਾਂ ਕਲੇਸ਼ਾਂ ਪ੍ਰਤੀ ਧਿਆਨ ਦੇਣ ਦੀ ਬਿਰਤੀ ਨਹੀਂ ਸੀ। ਪਰ ਜਵਾਨੀ ਦੇ ਵਿਚ ਇਹ ਭਾਵਨਾ ਜਿਹੜੀ ਸੀ ਉਤਪੰਨ ਜਿਹੜੀ ਹੁੰਦੀ ਗਈ ਤੇ ਉਸਦੇ ਮਨ ਦੇ ਵਿਚ ਮਾਨਵ ਜਾਤੀ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਸਮਝਣ ਤੇ ਉਹਨਾਂ ਦੇ ਹੱਲ ਲੱਭਣ ਦੀ ਜਗਿਆਸਾ ਜਿਹੜੀ ਜਾਗੀ। ਜਗਿਆਸਾ ਦੇ ਨਾਲ ਉਹ 1863 ਦੇ ਵਿਚ 1873 ਤੋਂ ਲੈ ਕੇ 1881 ਤੱਕ ਚਿਕਿਤਸਾ ਵਿਗਿਆਨ ਦਾ ਜਿਹੜਾ ਸੀ ਅਧਿਐਨ ਕਰਨ ਲੱਗ ਪਿਆ। ਇੱਕ ਜਿਹੜਾ ਨਿਪੁੰਨ ਲੇਖਕ ਸੀ ਤੇ ਆਪਣੀ ਲੇਖਣੀ ਦੇ ਨਾਲ ਉਸਨੇ ਆਪਣੇ ਵਿਚਾਰਾਂ ਨੂੰ ਆਧੁਨਿਕ ਯੁੱਗ ਦਾ ਇੱਕ ਵਾਦ ਬਣਾ ਕੇ ਰੱਖ ਦਿੱਤਾ। ਉਸਦਾ ਮਨੋ ਵਿਸ਼ਲੇਸ਼ਣ ਉਸਦੇ ਆਪਣੇ ਮਨ ਵਿਚਲੇ ਡਰਾਂ ਤੇ ਭੈਣਾਂ ਭੈਆਵਾਂ ਦੇ ਨਾਲ ਅੰਤਰਪਤ ਇੱਛਾਵਾਂ ਦੱਬੀਆਂ ਘੁੱਟੀਆਂ ਖਾਹਿਸ਼ਾਂ ਹਾਰ ਗਈਆਂ ਤਾਂਘਾਂ ਉਮੰਗਾਂ ਦਾ ਹੀ ਵਿਸ਼ਲੇਸ਼ਣ ਹੈ। ਭਾਵੇਂ ਉਸਦੇ ਆਪਣੇ ਸਮਕਾਲੀਆਂ ਤੇ ਸਾਥੀਆਂ ਦੇ ਨਾਲ ਵਿਚਾਰਾਂ ਦੇ ਪੱਖ ਜਿਹੜੇ ਸੀ ਮਤਭੇਦ ਰਹੇ ਨੇ ਪੈਦਾ ਹੁੰਦੇ ਰਹੇ। ਐਡਲਰ ਯੁੰਗ ਰੈਂਕ ਸਟੈਕਲ ਆਦਿ ਜਿਹੜੇ ਸਨ ਉਸਦਾ ਸਾਥ ਛੱਡ ਗਏ। ਫਰਾਇਡ ਆਪਣੇ ਵਿਚਾਰਾਂ ਦੇ ਪੱਖੋਂ ਦ੍ਰਿੜ ਰਿਹਾ। ਹਰ ਨਵੇਂ ਮਨੋਵਿਗਿਆਨੀ ਨੂੰ ਪਹਿਲਾਂ ਇਹ ਸਪਸ਼ਟ ਕਰਨਾ ਪੈਂਦਾ ਹੈ ਕਿ ਉਹ ਫਰਾਇਡ ਦੇ ਪੱਖ ਦੇ ਵਿਚ ਖਲੋਤਾ ਹੈ ਜਾਂ ਵਿਰੋਧ ਦੇ ਵਿਚ ਹੈ। 23 ਸਤੰਬਰ 1939 ਨੂੰ ਇਹ ਮਨੋਵਿਗਿਆਨੀ ਸੰਸਾਰ ਨੂੰ ਜਿਹੜਾ ਅਲਵਿਦਾ ਕਹਿ ਜਾਂਦਾ ਹੈ। ਫਿਰ ਗੱਲ ਆਉਂਦੀ ਹੈ ਸਿਕੰਦਰਾਬਾਦ ਅਤੇ ਹੈਦਰਾਬਾਦ ਦੀ। ਥੋੜੀ ਗੱਲ ਕਰਕੇ ਫਿਰ ਆਪਾਂ ਅੱਜ ਦਾ ਵਿਸ਼ੇ ਨੂੰ ਤੋਰਦੇ ਹਾਂ। ਦੋਵੇਂ ਜੁੜਵੇਂ ਸ਼ਹਿਰ ਨੇ ਸਿਕੰਦਰਾਬਾਦ ਤੇ ਹੈਦਰਾਬਾਦ। ਬਸ ਹੁਸੈਨ ਸਾਗਰ ਝੀਲ ਨੇ ਹੀ ਇਨ੍ਹਾਂ ਨੂੰ ਅਲੱਗ ਕਰ ਦਿੱਤਾ। ਹੈਦਰਾਬਾਦ ਪੁਰਾਣਾ ਤੇ ਇਤਿਹਾਸਕ ਸ਼ਹਿਰ ਹੈ। ਮੁਸਲਮਾਨ ਵਸੋਂ ਦੇ ਵੱਧ ਅਤੇ ਤਹਿਜੀਬ ਵੀ ਉਹੀ ਹੈ ਜਦੋਂ ਕਿ ਸਿਕੰਦਰਾਬਾਦ ਆਧੁਨਿਕ ਸ਼ਹਿਰ ਹੈ। ਦੋਵੇਂ ਆਬਾਦੀ ਰਹਿਣ ਸਹਿਣ ਤੌਰ ਤਰੀਕਿਆਂ ਤੇ ਚਾਲ ਢਾਲ ਤੋਂ ਬਿਲਕੁਲ ਅਲੱਗ ਅਲੱਗ ਨੇ। ਹੈਦਰਾਬਾਦ ਇੱਕ ਵੱਡਾ ਸ਼ਹਿਰ ਹੈ ਜੋ ਮੂਸੀ ਦਰਿਆ ਕਿਨਾਰੇ ਦੇ ਉੱਤੇ ਵਸਿਆ ਹੋਇਆ। 1591 ਦੇ ਵਿੱਚ ਮੁਹੰਮਦ ਕੁਲੀ ਕੁਤਬ ਸ਼ਾਹ ਉਹਨਾਂ ਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ ਸੀ। ਇਸ ਹਕੂਮਤ ਦੇ ਅਧੀਨ ਇਸ ਸ਼ਹਿਰ ਨੇ ਮੁਗਲਾਂ ਤੇ ਨਿਜ਼ਾਮ ਸ਼ਾਹੀ ਵੀ ਆਪਣੇ ਪਿੰਡੇ ਉੱਤੇ ਹੰਢਾਈ ਹੋਈ ਹੈ। 1948 ਦੇ ਵਿੱਚ ਇਸ ਰਿਆਸਤ ਨੂੰ ਭਾਰਤ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਫਿਰ 1956 ਦੇ ਵਿੱਚ ਇਸ ਨੂੰ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਬਣਾ ਦਿੱਤਾ ਗਿਆ। 2014 ਦੇ ਵਿੱਚ ਆਂਧਰਾ ਪ੍ਰਦੇਸ਼ ਨੂੰ ਵੰਡ ਕੇ ਤੇਲੰਗਾਨਾ ਨਵਾਂ ਸੂਬਾ ਬਣ ਗਿਆ। ਹੈਦਰਾਬਾਦ ਹੁਣ ਨਵੇਂ ਬਣੇ ਰਾਜ ਤੇਲੰਗਾਨਾ ਦੀ ਰਾਜਧਾਨੀ ਹੈ। ਸਿਕੰਦਰਾਬਾਦ ਸ਼ਹਿਰ ਦਾ ਨਾਂ ਆਸਿਫ ਸ਼ਾਹੀ ਖਾਨਦਾਨ ਦੇ ਤੀਜੇ ਨਿਜ਼ਾਮ ਸਿਕੰਦਰ ਜਾਹ ਜਿਹੜੇ ਸਨ ਉਹਨਾਂ ਦੇ ਨਾਂ ਦੇ ਉੱਤੇ ਪਿਆ ਸੀ। 1806 ਦੇ ਵਿੱਚ ਇਸ ਦੀ ਸਥਾਪਨਾ ਅੰਗਰੇਜ਼ੀ ਛਾਉਣੀ ਦੇ ਵਿੱਚੋਂ ਹੋ ਗਈ। ਇਸ ਸ਼ਹਿਰ ਦਾ ਸਭ ਤੋਂ ਦਿਲ ਖਿੱਚ ਪੱਕ ਇਸਦਾ ਰੇਲਵੇ ਸਟੇਸ਼ਨ ਹੈ ਜੋ ਰੇਲ ਹੱਬ ਹੈ। ਜਿਵੇਂ ਕਿ ਬਠਿੰਡਾ ਰੇਲਾਂ ਆਉਂਦੀਆਂ ਨੇ, ਗੱਡੀ ਇੱਕ ਜਾਵੇ ਇੱਕ ਆਵੇ, ਵੱਡਾ ਸਟੇਸ਼ਨ ਮੰਨਿਆ ਜਾਂਦਾ ਜਿਵੇਂ ਕਿ ਪਹਿਲਾਂ ਰਾਜਧਾਨੀ ਰਿਹਾ। ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ। ਰੇਲਵੇ ਸਟੇਸ਼ਨ ਦੇ 10 ਪਲੇਟਫਾਰਮ ਨੇ। ਭੀੜ ਇੰਨੀ ਜਿਵੇਂ ਕਿ ਸਾਰਾ ਦੇਸ਼ ਇੱਥੇ ਘੁੰਮ ਰਿਹਾ ਹੋਵੇ। ਅੰਗਰੇਜ਼ੀ ਰਾਜ ਵੇਲੇ 1874 ਦੇ ਵਿੱਚ ਹੈਦਰਾਬਾਦ ਦੇ ਨਿਜ਼ਾਮ ਨੇ ਇਸ ਨੂੰ ਜਿਹੜਾ ਬਣਾਇਆ। ਇਸ ਦੀ ਸ਼ਕਲ ਇੱਕ ਕਿਲੇ ਵਰਗੀ ਹੈ ਤੇ ਸੈਲਾਨੀਆਂ ਦੇ ਲਈ ਸਭ ਤੋਂ ਜਿਹੜੀ ਹੈ ਢੁਕਵੀਂ ਤੇ ਦਿਲਚਸਪ ਅਤੇ ਆਕਰਸ਼ਕ ਜਗ੍ਹਾ ਹੈ। ਸਰਕਾਰੀ ਪੈਮਾਨੇ ਦੇ ਮੁਤਾਬਕ ਹੈਦਰਾਬਾਦ ਤੇ ਸਿਕੰਦਰਾਬਾਦ ਸ਼ਹਿਰਾਂ ਦੇ ਵਿੱਚ 8 ਕਿਲੋਮੀਟਰ ਦੀ ਦੂਰੀ ਹੈ, ਪਰ ਉਂਝ ਇਹ ਜੁੜਵੇਂ ਹੀ ਹਨ। ਇਨ੍ਹਾਂ ਵਿਚਾਲਿਓਂ ਲੰਘਦੀ ਹੁਸੈਨ ਸਾਗਰ ਝੀਲ ਜਿਹੜੀ ਹੈ ਉਹ ਜਿਹੜੀ ਹੈ ਇਹਨਾਂ ਨੂੰ ਵੱਖ ਕਰਦੀ ਹੈ, ਅੱਡ ਕਰ ਦਿੰਦੀ ਹੈ। ਸਿਕੰਦਰਾਬਾਦ ਹੈਦਰਾਬਾਦ ਦਾ ਹੀ ਹਿੱਸਾ ਹੈ। ਦੋਵੇਂ ਇੱਕ ਹੀ ਮਿਊਂਸੀਪਲ ਇਕਾਈ ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਅਧੀਨ ਵੀ ਆਉਂਦੇ ਨੇ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਅੱਜ ਦਾ ਵਿਸ਼ਾ ਹੈ ਸਾਡਾ ਗੀਤਕਾਰੀ, ਜਿਸ ਦੇ ਵਿੱਚ ਸਾਡੇ ਨਾਲ ਜੁੜ ਗਏ ਨੇ ਜੀ ਸਮਰਜੀਤ ਸਿੰਘ ਸ਼ੰਮੀ ਜੀ, ਸਾਡੇ ਸਹਿਯੋਗੀ, ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਆਪਾਂ ਸ਼ੁਰੂਆਤ ਕਰਦੇ ਹਾਂ। ਗੀਤਕਾਰੀ ਸੰਗੀਤ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ, ਸਗੋਂ ਇਹ ਸਾਡੀ ਜ਼ਿੰਦਗੀ ਮਾਨਸਿਕਤਾ ਤੇ ਸੋਚ ਦੇ ਉੱਤੇ ਡੂੰਘਾ ਅਸਰ ਵੀ ਪਾਉਂਦਾ ਹੈ। ਚੰਗੇ ਗੀਤ ਸਾਡੇ ਮਨ ਨੂੰ ਸ਼ਾਂਤੀ ਵੀ ਦਿੰਦੇ ਹੈ ਤੇ ਸਾਡਾ ਜਿਹੜਾ ਸੋਸ਼ਲ ਸਰਕਲ ਹੈ, ਜਿੱਦਾਂ ਜਿਸ ਤਰ੍ਹਾਂ ਦੇ ਗੀਤ ਤੁਹਾਨੂੰ ਮਤਲਬ ਕਿ ਪਸੰਦ ਨੇ ਸੁਣਨੇ, ਤਾਂ ਉਸ ਤਰ੍ਹਾਂ ਦਾ ਸਾਡਾ ਸਰਕਲ ਵੀ ਬਣਦਾ ਹੈ, ਸੋਸ਼ਲ ਜਿਹੜਾ ਇੱਕ ਦੂਸਰੇ ਦੇ ਨਾਲ ਰਾਬਤਾ ਬਣਦਾ ਹੈ। ਚੰਗੇ ਗੀਤ ਸਾਡੇ ਮਨ ਨੂੰ ਸ਼ਾਂਤੀ ਦਿੰਦੇ ਹੈ, ਸਾਡੇ ਵਿਚਾਰਾਂ ਨੂੰ ਨਵੀਂ ਦਿਸ਼ਾ ਦਿੰਦੇ ਹੈ, ਸਮਾਜਿਕ ਮੁੱਲਾਂ ਨੂੰ ਜਿਹੜਾ ਮਜ਼ਬੂਤ ਵੀ ਕਰਦੇ ਹੈ। ਪਰ ਕੀ ਅਸੀਂ ਕਦੇ ਸੋਚਿਆ ਕਿ ਇਹ ਸੁੰਦਰ ਗੀਤ ਲਿਖਣ ਵਾਲੇ ਲੇਖਕਾਂ ਦੀ ਸਾਡੇ ਸਮਾਜ ਦੇ ਵਿੱਚ ਕੀ ਮਹੱਤਤਾ ਹੈ, ਕਿ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ ਜਿਨ੍ਹਾਂ ਦੇ ਸ਼ਬਦ ਸਾਡੀ ਰੂਹ ਨੂੰ ਛੂਹ ਲੈਂਦੇ ਨੇ। ਇਸ ਚਰਚਾ ਦੇ ਵਿੱਚ ਗੱਲਬਾਤ ਆਪਾਂ ਕਰਾਂਗੇ ਤੇ ਇਹਨਾਂ ਵੱਖਰੇ ਵੱਖਰੇ ਪੱਖਾਂ ਨੂੰ ਜਿਹੜਾ ਵਿਚਾਰਨ ਦੀ ਕੋਸ਼ਿਸ਼ ਰਹੇਗੀ। ਗੀਤਕਾਰੀ ਸਾਡੀ ਸੰਸਕ੍ਰਿਤੀ ਦਾ ਅਹਿਮ ਜਿਹੜਾ ਹਿੱਸਾ ਵੀ ਹੈ, ਖਿੱਤੇ ਦੀ ਗੱਲ ਉਹ ਆਪਣੀ ਪਹਿਚਾਣ ਵੀ ਹੈ, ਕਿਵੇਂ ਇਹ ਸਮਾਜਿਕ ਸੋਚ ਨੂੰ ਪ੍ਰਭਾਵਿਤ ਕਰਦੀ ਹੈ, ਇਸ ਮੁੱਦਿਆਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ, ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਕੀ ਹਾਲ ਚਾਲ ਨੇ ਜੀ?
1: ਹਾਂਜੀ, ਬਹੁਤ ਵਧੀਆ ਭਾਰਤ ਸਾਹਿਬ। ਤੇ ਅੱਜ ਗੀਤਕਾਰੀ ਦਾ ਜਿਹੜਾ ਆਪਾਂ ਚਰਚਾ ਦਾ ਵਿਸ਼ਾ ਲੈ ਕੇ ਬੈਠੇ ਹਾਂ, ਤੇ ਬਹੁਤ ਕਮਾਲ ਦਾ ਵਿਸ਼ਾ ਹੈ, ਤੇ ਸ਼ਾਮਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਸਤਿਕਾਰ ਤੇ ਜੀ ਆਇਆਂ ਨੂੰ ਜੀ।
0: ਥੈਂਕ ਯੂ ਜੀ, ਥੈਂਕ ਯੂ ਜੀ, ਤੁਹਾਡਾ ਸ਼ੁਕਰੀਆ, ਤੁਸੀਂ ਸਮਾਂ ਕੱਢਿਆ ਸਾਡੇ ਲਈ, ਸਭ ਦੇ ਲਈ। ਸ਼ੰਮੀ ਜੀ, ਅੱਜ ਕੱਲ ਵਿਛੜੀ ਰੂਹ ਦਾ ਵੀ ਜ਼ਿਕਰ ਥੋੜਾ ਜਿਹਾ ਕਰਨਾ ਬਣਦਾ ਹੈ, ਤੇ ਅੱਜ ਜਿਹੜਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਵੀ ਦਿਨ ਹੈ ਜੇ ਦੇਖਿਆ ਜਾਵੇ ਤਾਂ, ਆਪਾਂ ਜ਼ਿਕਰ ਕਰਦੇ ਹਾਂ ਤੇ ਉਹਨਾਂ ਦਾ ਜ਼ਿਕਰ ਵੀ ਕਰਾਂਗੇ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਜਦੋਂ ਗੱਲ ਕਰਦੇ ਹਾਂ ਆਪਾਂ, ਸਭ ਤੋਂ ਪਹਿਲਾਂ ਕੱਲ ਵਿਛੋੜਾ ਦੇ ਗਏ, ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ, ਮਲਕੀਤ ਸਿੰਘ ਹੁਣਾਂ ਦਾ ਸੁਪਰ ਡੁਪਰ ਹਿੱਟ ਗੀਤ, ਇਸੇ ਤਰ੍ਹਾਂ ਹੋਰ ਫਿਲਮਾਂ ਦੇ ਵਿੱਚ ਉਹਨਾਂ ਦੀਆਂ ਗੀਤ ਜਿਹੜੇ ਬਾਕਮਾਲ ਕਹਿ ਸਕਦੇ ਹਾਂ। ਪਰ 97 ਸਾਲਾਂ ਦੀ ਉਮਰ ਦੇ ਵਿੱਚ ਸਾਹਿਤਕ ਸਫ਼ਰ ਨੂੰ ਜਿਹੜਾ ਅਲਵਿਦਾ ਕਹਿ ਗਏ ਨੇ ਚੰਨ ਗੁਰਾਇਆਂ ਵਾਲੇ ਜੀ।
1: ਚੰਨ ਗੁਰਾਇਆਂ ਵਾਲਾ ਸਾਹਿਬ, ਵਾਕਿਆ ਜੀ ਕਿਆ ਬਾਤਾਂ, ਗੀਤਾਂ ਦੀ ਰੋਸ਼ਨੀ ਤੇ ਦੀਪਮਾਲਾ ਕਰਕੇ ਉਹਨਾਂ ਨੇ ਰੂਹਾਂ ਨੂੰ ਰੋਸ਼ਨਾਇਆ ਹੈ
0: ਜੀ,
1: ਤੇ ਆਪਣਾ ਇੱਕ ਮੁਕਾਮ ਜਿਹੜਾ ਕਾਇਮ ਕੀਤਾ ਹੈ
0: ਜੀ,
1: ਬਹੁਤ ਹੀ ਕਮਾਲ। ਅਸੀਂ ਉਹਨਾਂ ਨੂੰ ਪੂਰੀ ਟੀਮ ਵੱਲੋਂ ਸ਼ਰਧਾ ਤੇ ਫੁੱਲ ਭੇਟ ਕਰਦੇ ਹਾਂ। ਪਰ ਸਾਹਿਬ, ਵੈਸੇ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਅੱਗੇ ਗੱਲ ਕਰੀਏ, ਪਰ ਅੱਜ ਮੈਂ ਆਪਣੇ ਆਪ ਨੂੰ ਬਹੁਤ ਹੀ ਕਹਿ ਲਓ ਵੀ ਲੱਕੀ ਮਹਿਸੂਸ ਕਰ ਰਿਹਾ, ਬਹੁਤ ਹੀ ਬਲੈਸਡ ਮਹਿਸੂਸ ਕਰ ਰਿਹਾ, ਕਿਉਂਕਿ ਆਪਣੇ ਨਾਲ ਇਸ ਵੇਲੇ ਮੇਰੇ ਅਧਿਆਪਕ ਵੀ ਨੇ, ਉਸਤਾਦ ਨੇ, ਤੇ ਪੰਜਾਬੀ ਸਾਹਿਤ ਦੇ ਇੱਕ ਕਹਿ ਲਓ ਵੀ ਸੁਪਰ ਸਟਾਰ ਨੇ ਡਾਕਟਰ ਸੁਰਿੰਦਰ ਮੰਡ ਸਾਹਿਬ।
0: ਕਿਆ ਬਾਤ ਹੈ ਜੀ,
1: ਅਤੇ ਉਹ ਮੌਜੂਦ ਨੇ, ਤੇ ਉਸਤਾਦ ਜੀ ਦੇ ਹੁੰਦੇ ਹੋਏ ਜੇ ਸ਼ਗਿਰਦ ਬੋਲੀ ਜਾਣ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ। ਮੈਂ ਉਹਨਾਂ ਕੋਲੋਂ ਇਜਾਜ਼ਤ ਲਈ ਸੀ ਪਹਿਲਾਂ ਕਿ ਸਰ ਅੱਜ ਆਪਾਂ ਤੁਹਾਡੇ ਕੋਲੋਂ ਹੀ ਗੀਤਕਾਰੀ ਤੇ ਜਿਹੜਾ ਵਿਸ਼ਾ ਇਹ ਰੱਖਿਆ ਹੋਇਆ ਹੈ
0: ਜੀ,
1: ਤੇ ਉਹ ਚਾਨਣਾ ਜ਼ਰੂਰ ਚਾਹਵਾਂਗੇ ਕਿ ਤੁਸੀਂ ਉਹ ਤੇ ਪਾਓ
0: ਜੀ,
1: ਤੇ ਬਿਨਾਂ ਕਿਸੇ ਦੇਰੀ ਤੋਂ ਤੁਹਾਡੀ ਇਜਾਜ਼ਤ ਦੇ ਨਾਲ ਮੈਂ ਪ੍ਰੋਫੈਸਰ ਸੁਰਿੰਦਰ ਮਾਨ ਸਾਹਿਬ ਨੂੰ ਇਹ ਜਿਹੜਾ ਮਾਈਕ ਹੈ ਉਹਨਾਂ ਦੇ ਹਵਾਲੇ ਕਰਦਾ ਹਾਂ, ਤੇ ਉਹਨਾਂ ਕੋਲੋਂ ਹੀ ਆਪਾਂ ਇਹ ਬਰੀਕੀਆਂ ਤੇ ਇਹਦੇ ਬਾਰੇ ਚਰਚਾ ਜਿਹੜੀ ਹੈ ਉਹ ਆਪਾਂ ਸੁਣਨ ਦੀ ਜਿਹੜੀ ਆ ਕਹਿ ਲੋ ਵੀ ਕੋਸ਼ਿਸ਼ ਕਰਦੇ ਆ, ਤੇ ਸਵਾਗਤ ਕਰਦੇ ਆ ਮਾਨ ਸਾਹਿਬ ਆਪ ਜੀ ਦਾ। ਓਵਰ ਟੂ ਮਾਨ ਸਾਹਿਬ,
0: ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਭੁਪਿੰਦਰ ਭਾਰਤ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ, ਅੱਜ ਤੁਹਾਡੀ ਆਵਾਜ਼, ਚਲੋ ਉਦਾਂ ਤੁਹਾਨੂੰ ਦੇਖਦੇ ਰਹੇ ਆ ਸ਼ੰਮੀ ਜੀ ਦੇ ਪ੍ਰੋਗਰਾਮਾਂ ਦੇ ਦੌਰਾਨ ਵੀ, ਤੇ ਪਰ ਅੱਜ ਸਿੱਧਾ ਰਾਬਤਾ ਸ਼ੰਮੀ ਜੀ ਦਾ ਵੀ ਸ਼ੁਕਰੀਆ ਕਰਦੇ ਹਾਂ, ਤੁਹਾਡਾ ਵੀ ਧੰਨਵਾਦ ਹੈ, ਤੁਸੀਂ ਸਿੱਧੀਆਂ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਜੁੜੇ ਹੋ, ਤੇ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ।
2: ਚਲੋ ਮੈਨੂੰ ਬੜੀ ਖੁਸ਼ੀ ਆ ਵੀ ਸ਼ੰਮੀ ਨੇ ਦੱਸਿਆ ਸੀ ਅੱਜ ਵੀ ਸ਼ੰਮੀ ਮੇਰਾ ਵਿਦਿਆਰਥੀ ਆ
0: ਜੀ। ਹਾਂਜੀ,
2: ਤੇ ਹਾਂ ਬੜਾ ਪਿਆਰਾ ਵਿਦਿਆਰਥੀ ਹੈ, ਬੜਾ ਮਿਹਨਤੀ ਹੈ
0: ਜੀ,
2: ਤੇ ਹਾਂ ਤੇ ਇੱਕ ਦੂਜੇ ਤੋਂ ਆਪਾਂ ਸਾਰੇ ਪ੍ਰੇਰਨਾ ਲੈਂਦੇ ਆ, ਹਨਾ,
0: ਬਿਲਕੁਲ ਹੈ ਜੀ।
2: ਤੇ ਉਹ ਮੈਨੂੰ ਇਹਨੇ ਦੱਸਿਆ ਵੀ ਅੱਜ ਏਦਾਂ ਸਾਡਾ ਤੇ ਕੋਈ ਹੈ, ਤੇ ਮੈਂ ਆਖਿਆ ਵੀ ਚਲੋ ਮੈਂ ਵੇਟ ਕਰ ਲੈਣਾ ਤੇ 2 ਮਿੰਟ ਮੰਮੀ ਵਿੱਚ ਆਪਣੀ ਹਾਜ਼ਰੀ ਲਵਾ ਲੂੰਗਾ
0: ਜੀ। ਜ਼ਰੂਰ ਜੀ,
2: ਪਹਿਲਾਂ ਤੇ ਮੈਂ ਨਾ ਆਪਣੇ ਦੁਆਬਾ ਰੇਡੀਓ ਦੇ ਜਿੰਨੇ ਵੀ ਆਪਣੇ ਸਾਰੇ ਸੁਣਨ ਵਾਲੇ ਆ ਸਾਰੀ ਦੁਨੀਆਂ ਵਿੱਚ
0: ਜੀ,
2: ਮੈਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਹਿੰਦਾ।
0: ਸਤਿ ਸ੍ਰੀ ਅਕਾਲ ਜੀ,
2: ਤੇ ਉਹਨਾਂ ਸਾਰਿਆਂ ਵਾਸਤੇ ਮੈਂ ਨਾ ਇੱਕ ਆਪਣੀਆਂ ਨਾ ਸ਼ੁਭ ਇਛਾਵਾਂ ਤੇ ਦੁਆਵਾਂ ਆਪਣੀਆਂ ਨਾ ਪੇਂਟ ਕਰਦਾ।
0: ਜ਼ਰੂਰ।
2: ਤੇ ਅੱਜ ਤੁਹਾਡਾ ਜਿਹੜਾ ਟੌਪਿਕ ਇਹਨੇ ਦੱਸਿਆ ਨਾ ਗੀਤਕਾਰੀ
0: ਜੀ,
2: ਤੇ ਉਹ ਮੈਨੂੰ ਬੜਾ ਰੈਲੇਵੈਂਟ ਜਿਹਾ ਲੱਗਿਆ, ਯਾਨੀ ਇਹਨੂੰ ਮੈਂ ਸਮਝਦਾ ਵੀ ਗੀਤਕਾਰੀ ਵੀ ਆ ਤੇ ਗੀਤਕਾਰ ਵੀ ਆ।
0: ਕਾਰ ਵੀ ਆ ਜੀ, ਬਿਲਕੁਲ ਹੈ,
2: ਕਿਉਂਕਿ ਗੀਤਕਾਰ ਹੀ ਗੀਤਕਾਰੀ ਕਰਦੇ ਆ ਨਾ।
0: ਵੈਸੇ ਅੱਜ ਕੱਲ ਮਨ ਸਾਹਿਬ ਜ਼ਿਆਦਾ ਗੀਤਕਾਰਾਂ ਕੋਲ ਕਾਰ ਹੋ ਗਈ ਆ ਜੀ,
2: ਕੋਈ ਗੱਲ ਨੀ ਤੇ ਜਿਹੜੇ ਵਸਦੇ ਰਹਿਣ
0: ਬਿਲਕੁਲ
2: ਕੋਈ ਨੀ ਕਦੀ ਗੀਤਕਾਰੀ ਵੀ ਕਰਨਗੇ ਕੋਈ
0: ਬਿਲਕੁਲ
2: ਤੇ ਇੰਜ ਹੈ ਪੀ ਇਹ ਨਾ ਮਤਲਬ ਜਦੋਂ ਆਪਾਂ ਇਹਦੇ ਬਾਰੇ ਆਮ ਲੋਕਾਂ ਨਾਲ ਗੱਲ ਕਰਦੇ ਆ ਨਾ ਜਿਹੜੇ ਵੀ ਲੋਕੀ ਸਾਰੇ ਆਪਾਂ ਨੂੰ ਸੁਣ ਰਹੇ ਆ
0: ਜੀ
2: ਚਾਹੇ ਕੋਈ ਬੰਦਾ ਸਾਹਿਤ ਨਾਲ ਜੁੜਿਆ ਹੋਇਆ ਤੇ ਚਾਹੇ ਕੋਈ ਬੰਦਾ ਸਾਹਿਤ ਨਾਲ ਨਹੀਂ ਜੁੜਿਆ ਹੋਇਆ ਚਾਹੇ ਉਹ ਸਕੂਲੇ ਗਿਆ ਇੱਕ ਦਿਨ ਵੀ ਤੇ ਚਾਹੇ ਉਹਨੇ ਐਮ ਏ ਕੀਤੀ ਹੋਈ ਆ
0: ਬਿਲਕੁਲ ਜੀ
2: ਉਹਨਾਂ ਸਾਰਿਆਂ ਦਾ ਨਾ ਗੀਤ ਦੇ ਨਾਲ ਬਹੁਤ ਹੀ ਗਹਿਰਾ ਤਾਲੁਕ ਹੈ
0: ਬਿਲਕੁਲ ਜੀ
2: ਮਤਲਬ ਪੋਇਟਰੀ ਦੇ ਨਾਲ ਜਿਹੜੀ ਕਾਵਿਕ ਸ਼ਬਦਾਵਲੀ ਦੇ ਨਾਲ ਉਹਨਾਂ ਦਾ ਬੜਾ ਗਹਿਰਾ ਰਿਸ਼ਤਾ
0: ਵਾਹ ਵਾਸਤਾ ਹੈ ਜੀ ਹਰ ਪੱਖ ਤੋਂ ਹੀ ਹੈ ਜੀ
2: ਹਾਂਜੀ ਜਦੋਂ ਵੇਖੋ ਜਦੋਂ ਬੱਚਾ ਜੰਮਦਾ ਨਾ
0: ਜੀ
2: ਤੇ ਉਹ ਅਜੇ 2-4 ਮਹੀਨਿਆਂ ਦਾ ਹੀ ਹੋਇਆ ਹੁੰਦਾ 6 ਮਹੀਨਿਆਂ ਦਾ ਜਦੋਂ ਉਹਨੂੰ ਅਜੇ ਕੁਛ ਨੀ ਪਤਾ ਹੁੰਦਾ ਵੀ ਭਾਸ਼ਾ ਕੀ ਹੁੰਦੀ ਹੈ
0: ਜੀ
2: ਉਹਨਾਂ ਨੂੰ ਉਹਨੂੰ ਕੁਛ ਨੀ ਪਤਾ ਵੀ ਹੋਰ ਸਾਰਾ ਦੁਨੀਆਂ ਦਾ ਕੀ ਸਿਸਟਮ ਚੱਲਦਾ ਖਰੇ ਇਨ ਬਿਲਟ ਉਹਨੂੰ ਪਤਾ ਹੀ ਹੋਊਗਾ ਇਨ ਬਿਲਟ ਤੇ ਉਹਨੂੰ ਪਤਾ ਹੀ ਹੁੰਦਾ
0: ਲੇਕਿਨ
2: ਅਜੇ ਉਹ ਮੂੰਹ
0: ਜਾਂਦਾ ਜੀ ਫਿਰ
2: ਅਜੇ ਉਹ ਮੂੰਹ ਬੋਲਣ ਜੋਗਾ ਨਹੀਂ ਹੁੰਦਾ
0: ਜੀ
2: ਤੇ ਸੁਣਨ ਜੋਗਾ ਤੇ ਹੁੰਦਾ ਨਾ
0: ਜੀ ਬਿਲਕੁਲ
2: ਤੇ ਉਹ ਜਦੋਂ ਸੁਣਨ ਜੋਗਾ ਹੁੰਦਾ ਤੇ ਉਹਨੂੰ ਆਪਾਂ ਸਭ ਤੋਂ ਪਹਿਲਾਂ ਕੀ ਸੁਣਾਉਂਦੇ ਆ
0: ਜੀ
2: ਆਪਾਂ ਉਹਨੂੰ ਸਭ ਤੋਂ ਪਹਿਲਾਂ ਸੁਣਾਉਂਦੇ ਆ ਸੰਗੀਤ ਸੁਣਾਉਂਦੇ ਆ ਪੋਇਟਰੀ ਸੁਣਾਉਂਦੇ ਆ ਉਹਨੂੰ ਗੀਤ ਆ ਸਾਡੇ ਗੀਤ ਹੀ ਆ ਨਾ ਜਿਹੜੀਆਂ ਲੋਰੀਆਂ ਵੀ
0: ਬਿਲਕੁਲ
2: ਸੌਂਜਾ ਕਾਕਾ ਤੂੰ ਤੇਰੇ ਬੋਦੇ ਲੱਗੀ ਜੂ
0: ਬਿਲਕੁਲ
2: ਹਨਾ ਕੱਢਣ ਵਾਲੀਆਂ ਮਾਸੀਆਂ ਤੇ ਕਢਾਉਣ ਵਾਲਾ ਤੂੰ
0: ਬਿਲਕੁਲ
2: ਉਹ ਇੰਨੀ ਗੱਲ ਸੁਣ ਕੇ ਤੇ ਸੌ ਜਾਂਦਾ ਮਤਲਬ ਉਹ ਸਮਝਦਾ ਇਹ ਗੱਲ ਨੂੰ ਅਸੀਂ ਸਮਝਦੇ ਖਰੇ ਨਿਆਣਾ ਇਹਨੂੰ ਪਤਾ ਹੀ ਨੀ ਇਹ ਗੱਲ
0: ਜੀ
2: ਉਹਨੂੰ ਤੁਸੀਂ ਉਂਝ ਆਖੀ ਆ ਉਹ ਗੋਦੀ ਚ ਪਾ ਕੇ ਸੌਂ ਜਾਓ ਨਿਆਣਿਆਂ ਸੌਂ ਜਾਓ ਟਾਈਮ ਹੋ ਗਿਆ ਸੰਜੋ ਸੌਂਦਾ
0: ਬਿਲਕੁਲ
2: ਉਹ ਤੁਹਾਡੀ ਉਹ ਰਿਦਮ ਨੂੰ ਤੁਹਾਡੀ ਪੋਇਟਰੀ ਨੂੰ ਤੁਹਾਡੀ ਸੰਗੀਤ ਨੂੰ ਉਹ ਸਮਝਦਾ ਵਾ
0: ਬਿਲਕੁਲ
2: ਉਹ ਤੁਹਾਡੀ ਭਾਸ਼ਾ ਖਰੇ ਤੁਹਾਡੀ ਭਾਸ਼ਾ ਨੂੰ ਵੀ ਸਮਝਦਾ ਹੋਵੇ ਆਪਾਂ ਨੂੰ ਵੀ ਪਤਾ ਵੀ ਸਮਝਦਾ ਕੇ ਨਹੀਂ
0: ਜੀ
2: ਸੋ ਮਤਲਬ ਏਦਾਂ ਬੱਚਾ ਜੰਮਦਿਆਂ ਸਾਰ ਹੀ ਵੇਖੋ ਗੀਤ ਨਾਲ ਤੇ ਸੰਗੀਤ ਨਾਲ ਕਿੱਦਾਂ ਜੁੜਿਆ ਹਨਾ ਤੇ ਜੇ ਤੁਸੀਂ ਸਾਰੇ ਆਪਣੇ ਗੀਤ ਦਾ ਸੰਬੰਧ ਜਿਹੜਾ ਨਾ ਉਹ ਸੰਗੀਤ ਨਾਲ ਵੀ ਆ
0: ਜੀ
2: ਕਿਉਂਕਿ ਗੀਤ ਉਹਨੂੰ ਆਪਾਂ ਕਹਿੰਦੇ ਆ ਮੋਟੇ ਜੇ ਤੌਰ ਤੇ ਦੇਸੀ ਜੇ ਜਿਹਨੂੰ ਸੰਗੀਤ ਨਾਲ ਵੀ ਆਪਾਂ ਜੋੜ ਸਕਦੇ ਹੋਈਏ
0: ਜੀ
2: ਹਨਾ ਤੇ ਜੇ ਗੀਤ ਨੂੰ ਆਪਾਂ ਸੰਗੀਤ ਨਾਲ ਜੋੜ ਸਕਦੇ ਹੋਈਏ ਤੇ ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ ਇਹ ਨੀ ਵੀ ਮੈਂ ਕਹਿੰਦਾ ਵੀ ਜਿਹਨੂੰ ਗਾਇਆ ਨੀ ਜਾ ਸਕਦਾ ਵੀ ਉਹ ਗੀਤ ਹੀ ਨੀ ਹੁੰਦਾ ਮੈਂ ਇਹ ਨੀ ਕਹਿੰਦਾ
0: ਜੀ
2: ਪਰ ਮੈਂ ਇਹ ਕਹਿੰਦਾ ਵੀ ਜੇ ਗੀਤ ਸੰਗੀਤ ਨਾਲ ਜੁੜ ਸਕਦਾ ਹੋਵੇ ਤੇ ਉਹ ਸੋਨੇ ਤੇ ਸੁਹਾਗਾ ਹੋ ਜਾਂਦਾ
0: ਬਿਲਕੁਲ ਹੈ ਜੀ
2: ਠੀਕ ਹੈ ਨਾ
0: ਜੀ
2: ਇਸ ਕਰਕੇ ਬੱਚਾ ਜੰਮਦਿਆਂ ਸਾਰ ਹੀ ਵੇਖੋ ਮਤਲਬ ਇਹ ਜਿਹੜੀ ਸੰਗੀਤ ਤੇ ਗੀਤ ਦੀ ਭਾਸ਼ਾ ਜਿਹੜੀ ਹੈ
0: ਜੀ
2: ਉਹਦੇ ਨਾਲ ਜੁੜਿਆ ਹੁੰਦਾ
0: ਜੀ
2: ਤੇ ਇਹ ਗੱਲ ਵੱਖਰੀ ਆ ਵੀ ਉਹਨੂੰ ਜਿਉਂ ਜਿਉਂ ਵੱਡਾ ਹੁੰਦਾ ਤੇ ਅਸੀਂ ਹੋਰ ਇੰਨਾ ਕੁਛ ਉਹਦੇ ਦਿਮਾਗ ਚ ਭਰ ਦਿੰਦੇ ਵੀ ਕਈ ਵਾਰ ਇਹਦੇ ਤੋਂ ਦੂਰ ਹੀ ਚਲਾ ਜਾਂਦਾ
0: ਜਦੋਂ ਰੋਂਦਾ ਵੀ ਆ ਜੀ ਜਦੋਂ ਪਹਿਲੀ ਚੀਕ ਮਾਰਦਾ ਦੇਖ ਲੋ ਉਦੋਂ ਵੀ ਸੁਰ ਦੇ ਵਿੱਚ ਹੀ ਮਾਰਦਾ ਜੀ
2: ਹਾਂਜੀ ਹਾਂ ਕੱਲੀ ਬੱਚੇ ਦੀ ਗੱਲ ਨੀ
0: ਜੀ
2: ਬੱਚਾ ਤੇ ਸੁਰ ਵਿੱਚ ਮਾਰਦਾ ਹੀ ਹੈ
0: ਜੀ
2: ਤੁਸੀਂ ਕੁੱਲ ਪੰਛੀਆਂ ਨੂੰ ਸਵੇਰੇ ਸੁਣ ਲੋ ਸਵੇਰੇ ਉੱਠ ਕੇ ਕੋਈ ਤੇ ਸਵੇਰੇ ਜਿਆਦਾ ਪੰਛੀ ਬੋਲਦੇ ਸਵੇਰੇ ਸਵੇਰੇ ਉਹਨਾਂ ਦੀ ਆਵਾਜ਼ ਵੀ ਜਿਆਦਾ ਸੁਣਦੀ ਮੁੜ ਕੇ ਰੌਲੇ ਚ ਆਪਾਂ ਨੇ ਆਵਾਜ਼ ਲੋਪ ਹੋ ਜਾਂਦੀ
0: ਬਿਲਕੁਲ ਹੈ ਜੀ
2: ਤੁਹਾਨੂੰ ਕਦੇ ਵੀ ਪੰਛੀ ਬੇਸੁਰੇ ਨਹੀਂ ਲੱਗਣਗੇ
0: ਜੀ
2: ਤੁਹਾਨੂੰ ਇੰਜ ਲੱਗੂ ਵੀ ਯਾਰ ਹਰ ਪੰਛੀ ਨੂੰ ਮਤਲਬ ਸੁਰ ਦੀ ਸਮਝ ਹੈਗੀ ਵੀ ਕਿੰਨੀ ਸੁਰ ਵਿੱਚ ਬੋਲਣ ਦੇ
0: ਬਿਲਕੁਲ ਜੀ ਕੁਝ ਤਾਂ ਪੰਛੀ ਇਸ ਤਰ੍ਹਾਂ ਦੇ ਵੀ ਆ ਮਨ ਸਾਹਿਬ ਕਿ ਉਹ ਬਹੁਤ ਭਾਂਤ ਭਾਂਤ ਦੀਆਂ ਮਤਲਬ ਕਿ ਵੱਖਰੇ ਵੱਖਰੇ ਰਾਗ ਜਿਹੜੇ ਨੇ ਗੁਣਗੁਣਾਉਂਦੇ ਨੇ ਜੀ ਬੋਲਦੇ ਨੇ ਜੀ
2: ਬਾਜਾ ਕੱਢਦੇ ਨੇ ਤੇ ਇਹ ਆਪਣੀਆਂ ਗੱਲਾਂ ਦਾ ਇਹ ਮਤਲਬ ਹੈ ਵੀ ਆਪਾਂ ਕੋਈ ਕਾਰਡ ਨਹੀਂ ਕੇ ਕੱਢਣ ਡੇ ਆਪਾਂ ਜਿਹੜੀ ਦੋਵੇਂ ਜਣੇ ਗੱਲ ਕਰਨ ਡੇ ਨਾ
0: ਬਿਲਕੁਲ
2: ਆਪਾਂ ਕੋਈ ਨਵੀਂ ਕਾਰਡ ਨਹੀਂ ਕੱਢਣ ਡੇ
0: ਬਿਲਕੁਲ
2: ਆਪਾਂ ਤੇ ਜੋ ਪਹਿਲਾਂ ਹੈਗਾ ਹੀ ਆ ਨਾ ਇਨ ਬਿਲਟ ਕੁਦਰਤ ਵਿੱਚ ਉਹਦੀ ਗੱਲ ਕਰ
0: ਬਿਲਕੁਲ
2: ਪਹਿਲਾਂ ਹੀ ਜਿਹੜਾ ਮੌਜੂਦ ਹੈ ਜਿਹੜਾ ਕੁਦਰਤ ਨੇ ਸਾਡੇ ਵਿੱਚ ਹੀ ਪਾਇਆ ਹੋਇਆ ਸਾਰਿਆਂ ਦੇ ਸਾਡੇ ਚ ਜੀਵ ਜੰਤੂਆਂ ਪੰਛੀਆਂ ਸਾਰਿਆਂ ਚ ਆਪਾਂ ਉਹਦੀ ਗੱਲ ਕਰ
0: ਬਿਲਕੁਲ
2: ਸੋ ਇਸ ਕਰਕੇ ਇਹਦੀ ਬੜੀ ਵੈਲਿਊ ਆ ਇਹਦੀ ਬੰਦੇ ਨੂੰ ਇਹਦੀ ਸਮਝ ਹੋਣੀ ਬੜੀ ਇਹਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ
0: ਜੀ
2: ਤੇ ਹੁਣ ਅਗਲੀ ਗੱਲ ਹੋ ਗਈ ਗੀਤਕਾਰੀ ਦੀ ਗੀਤਕਾਰਾਂ ਦੀ
0: ਹਾਂਜੀ
2: ਗੀਤਕਾਰਾਂ ਵਿਚਾਰਿਆਂ ਨੂੰ ਕੁਛ ਨਾ ਆਪਾਂ ਕਹੀਏ ਵਿਚਾਰੇ ਆਪਦਾ ਬੜਾ ਟਾਈਮ ਲਾ ਕੇ ਟੱਕਰਾਂ ਮਾਰਦੇ ਕੋਈ ਏਦਾਂ ਜੋ ਵੀ ਕਰਦੇ ਆ
0: ਜੀ
2: ਕੋਈ ਉਹਨਾਂ ਤੋਂ ਚੰਗਾ ਹੋ ਜਾਂਦਾ ਕੋਈ ਚੰਗਾ ਨਹੀਂ ਹੁੰਦਾ ਹੋਊਗਾ ਜਿੰਦੇ ਵਸਦੇ ਰਹਿਣ
0: ਜੀ।
2: ਲੇਕਿਨ ਆਪਾਂ ਗੱਲ ਕਰ ਰਹੇ ਹਾਂ ਗੀਤਕਾਰੀ
0: ਬਿਲਕੁਲ
2: ਜਿਹੜੀ ਦੇਖੋ ਜਿਹੜੀ ਵੀਰ ਗੀਤਕਾਰੀ ਹੈ ਇਹ ਨਾ ਇਹਦਾ ਸੰਬੰਧ ਬਹੁਤ ਸਾਰੀਆਂ ਗੱਲਾਂ ਦੇ ਨਾਲ ਹੈ
0: ਜੀ।
2: ਇਹਦਾ ਇਹਦਾ ਸੰਬੰਧ ਮਤਲਬ ਨਾ ਸਮਝ ਲੋ ਵੀ ਸਾਹਿਤ ਦੇ ਨਾਲ ਵੀ ਆ
0: ਜੀ।
2: ਇਹ ਸਾਹਿਤ ਦਾ ਹਿੱਸਾ ਵੀ ਆ ਜਿਹੜੀ ਗੀਤਕਾਰੀ ਆ
0: ਜੀ।
2: ਇਹ ਇਹ ਕਵਿਤਾ ਦਾ ਹਿੱਸਾ ਵੀ ਆ
0: ਬਿਲਕੁਲ।
2: ਗੀਤਕਾਰੀ ਜਿਹੜੀ ਆ ਉਹ ਸੰਗੀਤ ਦਾ ਹਿੱਸਾ ਵੀ ਆ
0: ਜੀ।
2: ਗੀਤਕਾਰੀ ਜਿਹੜੀ ਆ ਉਹ ਆਵਾਜ਼ ਦਾ ਹਿੱਸਾ ਵੀ ਆ
0: ਜੀ।
2: ਜਿਹੜੀ ਗੀਤਕਾਰੀ ਉਹ ਸਾਜ਼ ਦਾ ਹਿੱਸਾ ਵੀ ਆ
0: ਜੀ।
2: ਜਦੋਂ ਇਹ ਸਾਰੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਬਣਦਾ ਨਾ ਤੇ ਇਹਦਾ ਇਹ ਮਿਊਜ਼ੀਕਲ ਕੰਪੋਜੀਸ਼ਨ ਦਾ ਹਿੱਸਾ ਵੀ ਆ
0: ਜੀ।
2: ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਤੇ ਫਿਰ ਗੀਤ ਬਣਦਾ
0: ਬਿਲਕੁਲ।
2: ਜਿਹੜਾ ਗੀਤ ਹੈ ਉਹ ਨਾ ਕੋਈ ਬੋਲ ਨਹੀਂ ਹੁੰਦਾ
0: ਜੀ।
2: ਗੀਤ ਜਜ਼ਬਾਤ ਹੁੰਦਾ ਵਾ ਜਿਹੜੇ ਬੰਦੇ ਦੇ ਅੰਦਰ ਹੁੰਦੇ ਆ
0: ਜੀ।
2: ਤੁਸੀਂ ਕਿਸੇ ਵੀ ਗਾਣੇ ਨੂੰ ਸੁਣੋ ਬਹੁਤ ਪਾਪੂਲਰ ਗਾਣੇ ਕੋਈ ਨਾ ਤੁਹਾਨੂੰ ਲੱਗੂਗਾ ਯਾਰ ਇਹ ਜਿਹੜਾ ਗਾਣਾ ਮੈਂ ਸੁਣਿਆ ਮੈਨੂੰ ਤੇ ਬੜਾ ਚੰਗਾ ਲੱਗਣ ਡਿਆ
0: ਜੀ।
2: ਪਰ ਇਹ ਗਾਣਾ ਗਾਉਂਦਾ ਤੇ ਕੋਈ ਬੰਦਾ ਨੀ ਅਸੀਂ ਕਦੀ ਵੀ ਸੁਣਿਆ ਗਲੀਆਂ ਚ ਗਾਉਂਦਾ ਫਿਰਦਾ ਹੋਵੇ
0: ਜੀ।
2: ਓਦਾਂ ਇਹ ਬੋਲ ਚੰਗੇ ਬੜੇ ਲੱਗ ਰਹੇ ਜਿੱਦਾਂ ਵੀ ਜਿੱਦਾਂ ਮੇਰੇ ਹੀ ਬੋਲ ਹੁੰਦੇ ਮੇਰੇ ਅੰਦਰ ਦੇ ਬੋਲ ਹੁੰਦੇ
0: ਜੀ।
2: ਬਹਾਰੋ ਫੁੱਲ ਬਰਸਾਓ ਮੇਰਾ ਮਹਿਬੂਬ ਆਇਆ ਹੈ
0: ਬਿਲਕੁਲ।
2: ਅਸੀਂ ਕੋਈ ਬੰਦਾ ਗਲੀ ਚ ਤੁਰਿਆ ਜਾਂਦਾ ਵੇਖਿਆ ਨੀ ਵੀ ਜਿਹੜਾ ਦੂਜੇ ਨੂੰ ਆਂਦਾ ਹੋਵੇ ਵੀ ਇਹ ਫੂਲੋ ਕੀ ਰਾਣੀ ਬਹਾਰੋ ਕੀ ਮਲਕਾ ਤੇਰਾ ਮੁਸਕਰਾਣਾ ਗਜ਼ਬ ਹੋ ਗਿਆ। ਅਸੀਂ ਕੋਈ ਬੰਦੇ ਨੂੰ ਤਾਂ ਨੀ ਏਦਾਂ ਗਾਉਂਦੇ ਨੇ ਵੇਖਿਆ ਬੰਦੇ ਦੇ ਅੰਦਰ ਇਹ ਹੋ ਸਕਦਾ ਜਜ਼ਬਾਤ ਹੋਣ
0: ਜੀ।
2: ਬਾਹਰੋਂ ਮੂੰਹੋਂ ਤਾਂ ਨਹੀਂ ਨਾ ਸੁਣਿਆ ਕਦੀ ਕਿਸੇ ਨੂੰ ਗਾਉਂਦਿਆਂ
0: ਨਹੀਂ ਜੀ।
2: ਸੋ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਗੀਤ ਹੁੰਦਾ ਨਾ ਤੁਸੀਂ ਸਾਰੇ ਗੀਤਾਂ ਦਾ ਨਿਚੋੜ ਕੱਢੋਗੇ ਤੁਹਾਨੂੰ ਲੱਗੂਗਾ ਵੀ ਜਿਹੜੇ ਗੀਤ ਅਸਲ ਵਿੱਚ ਬੋਲ ਨਹੀਂ ਹੁੰਦੇ
0: ਜੀ।
2: ਗੀਤ ਬੰਦੇ ਦੇ ਅੰਦਰਲੇ ਜਜ਼ਬਾਤ ਹੁੰਦੇ ਆ ਤੇ ਉਹਨਾਂ ਜਜ਼ਬਾਤਾਂ ਨੂੰ ਬੋਲ ਗੀਤ ਦਿੰਦੇ ਆ
0: ਬਿਲਕੁਲ ਜੀ।
2: ਇੱਕ ਮੈਂ ਤੁਹਾਨੂੰ ਹੋਰ ਦੱਸਦਾ ਗੱਲ ਰਾਜ ਦੀ ਉਹ ਹੋ ਸਕਦਾ ਕਿਸੇ ਨੂੰ ਬਹੁਤੀ ਚੰਗੀ ਲੱਗੇ ਤੇ ਕਿਸੇ ਨੂੰ ਨਾ ਲੱਗੇ ਪਰ ਮੈਂ ਕਰਨੀ ਜ਼ਰੂਰੀ ਸਮਝਦਾ
0: ਜੀ।
2: ਉਹ ਇਹ ਵੀ ਜਿਹੜੇ ਗੀਤ ਹੁੰਦੇ ਆ ਨਾ
0: ਜੀ
2: ਜਿਹੜੇ ਬੰਦੇ ਦੇ ਅੰਦਰ ਦੱਬੇ ਹੋਏ ਜਜ਼ਬਾਤ ਹੁੰਦੇ ਆ ਨਾ
0: ਜੀ
2: ਉਹਨਾਂ ਨੂੰ ਬਾਹਰ ਲਿਆਉਣ ਦਾ ਇੱਕ ਨਾ ਤਰੀਕਾ ਹੁੰਦੇ
0: ਜੀ।
2: ਜਿਹੜਾ ਬੰਦਾ ਬੋਲ ਕੇ ਉਹ ਗੱਲ ਨਹੀਂ ਕਹਿ ਸਕਦਾ ਨਾ ਆਪ ਜ਼ਿੰਦਗੀ ਚ ਕਈ ਨੀ ਕਦੀ ਕਿਸੇ ਨੂੰ
0: ਬਿਲਕੁਲ ਜੀ
2: ਹਿੰਮਤ ਹੀ ਨੀ ਉਹਦੀ ਹੈਗੀ ਜਾਂ ਕਲਚਰ ਨੀ ਆਗਿਆ ਦਿੰਦਾ ਜਾਂ ਉਹਦਾ ਆਲਾ ਦੁਆਲਾ ਨੀ ਆਗਿਆ ਦਿੰਦਾ ਜਾਂ ਉਹਦੇ ਨਿਆਣੇ ਜਾਂ ਉਹਦਾ ਸਮਾਜ ਉਹਦਾ ਪਰਿਵਾਰ ਉਹਦਾ ਭਾਈਚਾਰਾ ਉਹ ਕਹਿੰਦੇ ਯਾਰ ਤੂੰ ਕੀ ਬੋਲਣ ਡਿਆ
0: ਜੀ।
2: ਉਹ ਕਹਿੰਦਾ ਕੋਈ ਨੀ ਜੇ ਤੁਸੀਂ ਸਾਰੇ ਆਗਿਆ ਨਹੀਂ ਦਿੰਦੇ ਤੇ ਪਾਓ ਟੱਟੇ ਖੂਹ ਚ ਮੈਂ ਇਹਦੀ ਕਥਾਰਸ ਜਿਹਨੂੰ ਕਹਿੰਦੇ ਆ ਪੂਰਤੀ ਜਿਹੜੀ ਜਿਹਨੂੰ ਕਹਿੰਦੇ ਮੈਂ ਹੋਰ ਤਰ੍ਹਾਂ ਕਰ ਲੈਂਦਾ
0: ਜੀ।
2: ਉਹ ਜਿਹੜੇ ਉਹਦੇ ਅੰਦਰ ਜਜ਼ਬਾਤ ਹੁੰਦੇ ਨਾ ਦੱਬੇ ਹੋਏ
0: ਜੀ
2: ਉਹਨਾਂ ਨੂੰ ਪ੍ਰਗਟ ਕਰਨ ਲਈ ਉਹ ਜੇ ਗੀਤ ਰਿਕਾਰਡ ਕਰਦਾ ਫਿਰ ਆਪਦੀ ਉਹਦੇ ਚ ਆਪਦੇ ਜਿਹੜੇ ਉਹ ਸੁਣਦਾ ਰੋਜ਼
0: ਬਿਲਕੁਲ ਹੈ ਜੀ
2: ਉਹ ਉਹਨਾਂ ਦਾ ਉਦਾਂ ਕਥਾਰਸ ਕਰ ਲੈਂਦਾ
0: ਜੀ
2: ਹਨਾ। ਉਹਦੇ ਨਾਲ ਫਿਰ ਇਹ ਵੀ ਨਹੀਂ ਉਹਦੇ ਤੇ ਇਲਜ਼ਾਮ ਆਉਂਦਾ ਵੀ ਉਹ ਆਪ ਗਾਉਣ ਡਿਆ
0: ਜੀ
2: ਲੇਕਿਨ ਉਹ ਗਾਉਂਦਾ ਵੀ ਨਾਲ ਨਾਲ ਉਹ ਹੌਲੀ ਹੌਲੀ ਗੁਣਗੁਣਾ ਵੀ ਲੈਂਦਾ ਕਈ ਵਾਰ
0: ਬਿਲਕੁਲ ਹੈ ਜੀ
2: ਹਨਾ। ਸੋ ਇੰਜ ਕਰਕੇ ਨਾ ਗੀਤ ਸਾਡੇ ਜਜ਼ਬਿਆਂ ਨੂੰ ਬੋਲ ਦਿੰਦੇ ਆ
0: ਜੀ
2: ਤੇ ਇਹ ਸਦੀਆਂ ਤੋਂ ਇਹ ਵੇਖੋ ਇਹਨਾਂ ਚ ਇਹ ਨੀ ਵੀ ਗੀਤ ਸਿਰਫ ਜਜ਼ਬਿਆਂ ਨੂੰ ਬੋਲ ਦਿੰਦੇ ਇਹਨਾਂ ਚ ਗਿਆਨ ਵੀ ਆ
0: ਬਿਲਕੁਲ
2: ਸਾਡੇ ਸਾਡੇ ਲੋਕ ਗੀਤਾਂ ਵਿੱਚ ਕਿੰਨਾ ਗਿਆਨ ਹੈ ਵੀ ਆਪਾਂ ਸਮਾਜ ਵਿੱਚ ਕਿੱਦਾਂ ਰਹਿਣਾ ਅਸੀਂ ਭੈਣਾਂ ਭਰਾਵਾਂ ਨਾਲ ਕਿੱਦਾਂ ਰਹਿਣਾ ਅਸੀਂ ਵੋਟੀ ਨਾਲ ਕਿੱਦਾਂ ਰਹਿਣਾ ਅਸੀਂ ਸਾਡਾ ਆਲਾ ਦੁਆਲਾ ਕੀ ਹੈ ਸਾਡੀਆਂ ਸਮੱਸਿਆਵਾਂ ਕੀ ਹੈ ਸਾਡੀਆਂ ਰੀਝਾਂ ਕੀ ਹੈ ਸਾਡੇ ਜਿੰਨੀਆਂ ਵੀ ਬੰਦੇ ਦੀਆਂ ਡਿਮੈਂਸ਼ਨ ਹੈਗੀਆਂ ਨਾ ਸੋਚਣ ਦੀਆਂ ਸਾਰੀਆਂ ਉਹਨਾਂ ਸਾਰੀਆਂ ਨੂੰ ਬੋਲ ਸਾਡੇ ਲੋਕ ਗੀਤ ਦਿੰਦੇ ਆ
0: ਬਿਲਕੁਲ।
2: ਉਹਨਾਂ ਬਾਰੇ ਤਾਂ ਕੋਈ ਵਾਦ ਵਿਵਾਦ ਹੈ ਹੀ ਨੀ ਕੋਈ ਬੰਦਾ ਅੱਜ ਤੱਕ ਤੁਹਾਨੂੰ ਇੱਕ ਨੀ ਮਿਲਿਆ ਹੋਊਗਾ ਜਿਹੜਾ ਇਹ ਕਵੇ ਵੀ ਯਾਰ ਲੋਕ ਗੀਤਾਂ ਚ ਕੋਈ ਆਹ ਖਰਾਬੀ ਹੈ
0: ਬਿਲਕੁਲ ਹੈ ਜੀ
2: ਇੱਕ ਨੀ ਮਿਲਿਆ। ਲੇਕਿਨ ਜਿਹੜੇ ਗੀਤਕਾਰ ਹੈ ਜਿਹੜੇ ਆ ਬੰਦੇ ਆਪਾਂ ਗੀਤ ਲਿਖਦੇ ਆ ਤੇ ਮੁੜ ਕੇ ਆਪਣੇ ਮਸ਼ਹੂਰ ਹੋ ਜਾਂਦੇ, ਉਹਨਾਂ ਨੂੰ ਪੈਸਾ ਵੀ ਲਾ ਦਿੰਦੇ ਆ, ਉਹਨਾਂ ਨੂੰ ਉਹ ਚ ਮਸ਼ਹੂਰ ਵੀ ਕਰ ਲੈਂਦੇ ਆ, ਇਹਨਾਂ ਉੱਤੇ ਕੋਈ ਨਾ ਕੋਈ ਲੋਕਾਂ ਨੂੰ ਇਤਰਾਜ਼ ਕਈ ਵਾਰ ਹੋ ਜਾਂਦਾ ਵੀ ਯਾਰ ਫਲਾਣਾ ਜਿਹੜਾ ਉਹ ਕਿੱਦਾਂ ਦੇ ਗੀਤ ਲਿਖੀ ਜਾਂਦਾ ਜਾਂ ਆ ਕਿਹੋ ਜਿਹਾ ਗਾਣਾ ਮਸ਼ਹੂਰ ਹੋ ਗਿਆ ਜੇ ਜੇ। ਸੋ ਆਪਣੀ ਇੱਕ ਇਹ ਚਿੰਤਾ ਵਾ ਜਿਹਦੇ ਬਾਰੇ ਜਿਹਦਾ ਕਰਕੇ ਆਪਾਂ ਇਹ ਪ੍ਰੋਗਰਾਮ ਰੱਖਿਆ ਹੋਇਆ।
0: ਬਿਲਕੁਲ ਹੈ ਜੀ।
2: ਗੀਤਕਾਰੀ
0: ਜੀ,
2: ਇਹ ਗੀਤਕਾਰੀ ਜਿਹੜੀ ਕਿਹੋ ਜਿਹੀ ਹੋਣੀ ਚਾਹੀਦੀ ਆ
0: ਜੀ,
2: ਇਹ ਹੈ ਕੀ? ਸੋ ਮੇਰਾ ਖਿਆਲ ਮੁਤਾਬਕ ਇਹਦੇ ਬਾਰੇ ਸਿਰਫ ਇੱਕੋ ਹੀ ਹੈ ਵਿਵਾਕ
0: ਜੀ,
2: ਵੀ ਯਾਰ ਗੀਤਕਾਰੀ ਏਦਾਂ ਦੀ ਹੋਵੇ, ਗੀਤ ਏਦਾਂ ਦੇ ਸਾਡੇ ਹੋਣ ਜਿਨ੍ਹਾਂ ਨੂੰ ਆਪਾਂ ਨਾ ਆਪਣੇ ਧੀਆਂ ਪੁੱਤਾਂ ਨਾਲ ਆਪਣੀ ਮਾਂ ਭੈਣ ਨਾਲ ਬੈਠ ਕੇ ਸੁਣ ਸਕਦੇ ਹੋਈਏ।
0: ਬਿਲਕੁਲ ਹੈ ਜੀ,
2: ਹਨਾ, ਉਹ ਗੀਤ ਅੱਛੇ ਆ। ਉਹ ਜਿਹੜੇ ਮਰਜ਼ੀ ਟੋਪਿਕ ਤੇ ਬੰਦੇ ਨੇ ਲਿਖੇ ਹੋਣ, ਚਾਹੇ ਜਿਹੜੇ ਮਰਜ਼ੀ ਟੋਪਿਕ ਤੇ ਲਿਖੇ ਹੋਣ, ਲੇਕਿਨ ਆਪਾਂ ਆਪਣੇ ਪਰਿਵਾਰ ਵਿਚ ਬੈਠ ਕੇ ਉਹਨੂੰ ਸੁਣ ਸਕਦੇ
0: ਜੀ।
2: ਸੋ ਇਹ ਸਾਡੀ ਗੀਤਕਾਰੀ ਏਦਾਂ ਦੀ ਹੋਵੇ, ਸਾਡੇ ਗੀਤ ਏਦਾਂ ਦੇ ਹੋਣ, ਤੇ ਸਾਡਾ ਤੇ ਸਾਡਾ ਸਗੋਂ ਯੂਰਪ ਦੇ ਜਾਂ ਹੋਰ ਕਈ ਬਹੁਤ ਸਾਰੇ ਮੁਲਕਾਂ ਨਾਲੋਂ ਇਹ ਫਰਕ ਹੈ ਵੀ ਸਾਡੇ ਸਾਡੇ ਸਾਡੀ ਗੀਤਕਾਰੀ, ਸਾਡੇ ਗੀਤ, ਸਾਡਾ ਸੰਗੀਤ, ਸਾਡੇ ਸਾਡੇ ਲਿਟਰੇਚਰ ਦਾ ਸੰਗੀਤ ਨਾਲ ਜਿਹੜਾ ਸੰਬੰਧ ਹੈ ਉਹ ਬਹੁਤ ਸਾਰੇ ਸੰਸਾਰ ਤੋਂ ਬਾਕੀ ਨਾਲੋਂ ਅਲੱਗ ਹੈ ਤੇ ਬੜਾ ਮਜ਼ਬੂਤ ਹੈ ਤੇ ਬੜਾ ਇੱਕ ਚਰਚਿਤ ਔਰ ਮਾਨਤਾ ਪ੍ਰਾਪਤ ਹੈ।
0: ਬਿਲਕੁਲ ਹੈ ਜੀ,
2: ਇਹ ਸਾਡੀ ਭਾਸ਼ਾ ਦੀ ਅਮੀਰੀ ਹੈ, ਸਾਡੀ ਪੰਜਾਬੀ ਜ਼ਬਾਨ ਦੀ ਅਮੀਰੀ ਹੈ, ਸਾਡੀ ਉਰਦੂ ਜ਼ਬਾਨ ਦੀ ਅਮੀਰੀ ਹੈ, ਸਾਡੀ ਹਿੰਦੀ ਜ਼ਬਾਨ ਦੀ ਅਮੀਰੀ ਹੈ, ਸਾਡੀਆਂ ਭਾਰਤੀ ਭਾਸ਼ਾਵਾਂ ਦੀ ਇਹ ਖੂਬੀ ਹੈ ਬਹੁਤ ਸਾਰੀਆਂ ਦੀ।
0: ਮਨ ਸਾਹਿਬ ਦੇਖੋ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਜਿਹੜਾ, ਚਲੋ ਅਸੀਂ ਉਹ ਸਮਾਂ ਤਾਂ ਨਹੀਂ ਦੇਖਿਆ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਦੋਂ ਗੀਤਕਾਰੀ ਕਹਿ ਸਕਦੇ ਆ ਕਿ ਕਰਦੇ ਸੀ ਤਾਂ ਸਟੇਜ ਦੇ ਉੱਤੇ ਲੋਕ ਉਹਨਾਂ ਦੇ ਮੂਹਰੇ ਬੈਠ ਕੇ ਕਿੱਦਾਂ ਸਕੂਨ ਦੇ ਨਾਲ ਸੁਣਦੇ ਸੀ। ਜਿਹੜੇ ਮੁਲਕ ਮੇਰੇ ਖਿਆਲ ਨਾਲ ਅਸੀਂ ਵੀ ਨਹੀਂ ਸੁਣੇ ਹੋਣਗੇ ਉਹਨਾਂ ਸਮਿਆਂ ਦੇ ਵਿੱਚ, ਨਾਰਵੇ, ਸਵੀਡਨ, ਇੱਦਾਂ ਦੇ ਮੁਲਕ, ਇੰਗਲੈਂਡ ਜਾਂ ਕਹਿ ਲਓ ਤਾਂ ਆਮ ਹੀ ਚਲੋ ਕਹਿ ਦਿੰਦੇ ਆਪਾਂ ਕਿ ਵਲੈਤ ਨੂੰ ਗਏ ਹੋਏ, ਪਰ ਉਹਨਾਂ ਨੇ ਦੇਖੋ ਉਹਨਾਂ ਸਮਿਆਂ ਦੇ ਵਿੱਚ ਆਪਣਾ ਮੁਕਾਮ ਹਾਸਲ ਕੀਤਾ ਤੇ ਉਹ ਚਾਹੇ ਉਰਦੂ ਜ਼ਬਾਨ ਹੈ, ਚਾਹੇ ਪੰਜਾਬੀ ਜ਼ਬਾਨ ਹੈ, ਚਾਹੇ ਉਹ ਵੱਡੇ ਵੱਡੇ ਲੋਕਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦਾ ਮੁਕਾਮ ਦੇਖੋ ਕਿੱਡਾ ਵੱਡਾ ਹੈ ਜੀ।
2: ਇੱਕ ਚੀਜ਼ ਹੋਰ ਹੈ, ਆਪਾਂ ਨੂੰ ਨਾ ਥੋੜਾ ਜਿਹਾ ਪਿੱਛੇ ਵੀ ਨਿਗਾਹ ਮਾਰਨੀ ਚਾਹੀਦੀ ਹੈ
0: ਜੀ,
2: ਬਈ ਸਾਡੇ ਸਾਡਾ ਬਾਬਾ ਫਰੀਦ ਤੋਂ ਸਾਡਾ ਸ਼ੁਰੂਆਤ ਹੁੰਦੀ ਹੈ।
0: ਹਾਂਜੀ,
2: ਅਸੀਂ ਬਾਬਾ ਫਰੀਦ ਦੇ ਸ਼ਲੋਕਾਂ ਨੂੰ ਗਾ ਸਕਦੇ ਹਾਂ
0: ਜੀ,
2: ਲੋਕਾਂ ਨੇ ਗਾਇਆ ਵੀ, ਮੈਂ ਆਪਦੀ ਆਵਾਜ਼ ਵਿੱਚ ਵੀ ਰਿਕਾਰਡ ਕੀਤੇ ਹੋਏ
0: ਜੀ,
2: ਆਪੇ ਘਰੇ ਹੀ ਓਦਾਂ ਕੋਈ ਉਹ ਨਹੀਂ ਮਸ਼ਹੂਰ ਨੂੰ ਕੀਤੇ।
0: ਹਾਂਜੀ,
2: ਅੱਛਾ, ਦੂਜੀ ਗੱਲ ਵੀ ਸਾਡਾ ਬਾਬਾ ਨਾਨਕ ਹੈ, ਉਹ ਯਾਰ ਨਾਲ ਮਰਦਾਨਾ ਰਬਾਬ ਵਜਾਉਂਦਾ, ਸਾਡਾ ਪਹਿਲਾ ਮਹਾਨ ਸੰਗੀਤਕਾਰ ਉਹ ਕਹਿੰਦਾ ਮਰਦਾਨਿਆ ਬਾਣੀ ਆਈ ਰਬਾਬ ਵਜਾ।
0: ਬਿਲਕੁਲ ਹੈ ਜੀ,
2: ਹਨਾ, ਸਾਡੇ ਸਾਡੀ ਸਾਰੀ ਬਾਣੀ ਜਿਹੜੀ ਆ ਗੁਰਬਾਣੀ ਉਹ ਰਾਗਾਂ ਵਿੱਚ ਹੈ
0: ਜੀ,
2: ਸਾਡਾ ਤੇ ਗੀਤ ਦੇ ਨਾਲ, ਸੰਗੀਤ ਦੇ ਨਾਲ, ਸਾਹਿਤ ਦਾ ਸੰਗੀਤ ਦੇ ਨਾਲ ਇੰਨਾ ਜਿਆਦਾ ਤਾਲੁਕ ਡੂੰਘਾ ਵੀ ਗੀਤ ਤੇ ਅੱਗੋ ਉਹਦੀ ਇੱਕ ਕੈਟਾਗਰੀ ਹੈ ਨਾ, ਵੀ ਸੰਗੀਤ ਵਿੱਚ ਤੇ ਬਹੁਤ ਚੀਜ਼ਾਂ ਆਉਂਦੀਆਂ ਤੇ ਉਹਦੇ ਵਿੱਚ ਗੀਤ ਇੱਕ ਉਹਦੀ ਕੈਟਾਗਰੀ ਹੈ ਹਨਾ, ਜਿਹਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ।
0: ਬਿਲਕੁਲ,
2: ਸੋ ਮੈਂ ਐਵੇਂ ਲੰਮੀ ਬਹੁਤੀ ਗੱਲ ਕਰਨ ਦੀ ਬਜਾਏ ਮੈਂ ਇਹੋ ਕਹੂੰਗਾ ਸਾਰਿਆਂ ਨੂੰ, ਬੇਨਤੀ ਕਰੂੰਗਾ ਗੀਤਕਾਰਾਂ ਨੂੰ ਬਈ ਵੀਰੋ ਨਾ, ਇੱਕ ਤੇ ਪੜ੍ਹਿਆ ਜ਼ਿਆਦਾ ਕਰੋ
0: ਜੀ,
2: ਇੱਕ ਤੇ ਪੜ੍ਹਿਆ ਜ਼ਿਆਦਾ ਕਰੋ, ਸਮਾਜ ਨੂੰ ਵੀ ਪੜ੍ਹਿਆ ਕਰੋ, ਮਨੋ ਵਿਗਿਆਨ ਵੀ ਦੁਨੀਆਂ ਦਾ ਪੜ੍ਹਿਆ ਕਰੋ
0: ਜੀ,
2: ਤੇ ਬਹੁਤਾ ਐਵੇਂ ਨਿੱਜੀ ਪੈਸੇ ਦਾ ਹਿੱਤ ਜਾਂ ਉਹ ਮਸ਼ਹੂਰੀ ਉਹ ਇਹਨਾਂ ਨੂੰ ਦੂਜੇ ਨੰਬਰ ਤੇ ਰੱਖੋ ਤੇ ਮੇਨ ਆਪਣੇ ਪਹਿਲੇ ਨੰਬਰ ਤੇ ਰੱਖੋ ਵੀ ਤੁਹਾਨੂੰ ਅੱਜ ਤੋਂ 20 ਸਾਲ, 40 ਸਾਲ, 50 ਸਾਲ, 100 ਸਾਲ ਬਾਅਦ ਲੋਕ ਯਾਦ ਕਰਨਗੇ।
0: ਬਿਲਕੁਲ ਹੈ ਜੀ,
2: ਇਸ ਗੱਲ ਨੂੰ ਜ਼ਿਆਦਾ ਧਿਆਨ ਚ ਰੱਖੋ
0: ਜੀ।
2: ਸੋ ਏਦਾਂ ਸਾਰਿਆਂ ਵਾਸਤੇ ਮੇਰੀ ਬਈ ਸ਼ੁਭ ਇਛਾਵਾਂ ਨੇ
0: ਜੀ,
2: ਤੇ ਗੀਤਕਾਰਾਂ ਵਾਸਤੇ ਵੀ ਜਿੰਨੇ ਵੀ ਸਾਰੇ ਲਿਖ ਰਹੇ ਆ, ਜੇ ਕੋਈ ਇਹਦੇ ਵਿੱਚ ਕੋਈ ਊਣਤਾਈ ਉਹਨੂੰ ਲੱਗਦੀ ਉਹ ਆਪਣਾ ਆਪੇ ਹੀ ਸੈਲਫ ਐਨਾਲਿਸਿਸ ਕਰੇ, ਆਪਾਂ ਨਾ ਉਹਦੀ ਆਲੋਚਨਾ ਕਰੀਏ, ਗੁੱਸਾ ਕਰਦਾ ਏਦਾਂ ਬੰਦਾ ਯਾਰ ਮੈਨੂੰ ਫਲਾਣੇ ਨੇ ਮੇਰੀ ਆਲੋਚਨਾ ਕੀਤੀ।
0: ਬਿਲਕੁਲ ਹੈ ਜੀ,
2: ਆਪੇ ਹੀ ਆਪਣੇ ਅੰਦਰ ਝਾਤੀ ਮਾਰ ਕੇ ਸੋਹਣਾ ਲਿਖੋ ਤਾਂ ਕਿ ਆਉਣ ਵਾਲੇ ਸਮੇਂ ਚ ਲੋਕ ਆਖਣ ਵਾਹ ਪੀ ਵਾਹ ਫਲਾਣਾ ਬੰਦਾ ਹੋਇਆ
0: ਜੀ,
2: ਤੇ ਏਦਾਂ ਕਰਕੇ ਤੇ ਆਪਣੀ ਗੀਤਕਾਰੀ ਪੰਜਾਬੀ ਜਿਹੜੀ ਆ ਉਹਦੇ ਲਈ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਦੁਆਵਾਂ। ਤੇ ਹੁਣ ਮੇਰਾ ਵਿਦਿਆਰਥੀ ਸ਼ਮੀ ਮੇਰੇ ਕੋਲ ਬੈਠਾ, ਹੁਣ ਮੈਂ ਉਹਨੂੰ ਦੇਣਾ ਆਪਣਾ ਤੇ ਤੁਹਾਨੂੰ ਭਰਾਵਾ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਆਪਣੇ ਮੈਨੂੰ ਨਾ ਇਹ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਕਰਾਇਆ।
0: ਪ੍ਰੋਫੈਸਰ ਸਾਹਿਬ, ਤੁਹਾਡੇ ਤੋਂ ਛੁੱਟੀ ਲੈਣ ਤੋਂ ਪਹਿਲਾਂ ਨਾ ਆਪਣੇ ਨਾਲ ਰਾਜਨ ਸੈਣੀ ਸਾਹਿਬ ਐਡਵੋਕੇਟ ਦਸੂਹਾ ਤੋਂ ਜੁੜੇ ਨੇ, ਉਹਨਾਂ ਦੀ ਗੱਲਬਾਤ ਸ਼ਾਇਦ ਵਿਚਾਰ ਹੋਣਗੇ ਤਾਂ ਉਹਨਾਂ ਦੀ ਵੀ ਗੱਲ ਸੁਣਦੇ ਆ, ਤੇ ਤੁਹਾਡੇ ਕੋਲ ਕੁਝ ਨਾ ਕੁਝ ਆਪਣੀ ਲਿਖਤ ਦੇ ਵਿੱਚ ਵੀ ਸੁਣਾਂਗੇ ਜੀ ਕੁਝ। ਤੇ ਉਹਦਾ ਵੀ ਆਨੰਦ ਮਾਣਾਂਗੇ। ਹਾਂਜੀ, ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
3: ਸਰ ਮੈਂ ਤੁਹਾਡੇ ਦਰਸ਼ਨ ਕੀਤੇ ਸੀ ਜੀ ਜਦੋਂ ਰਜੋ ਕਮਲੀ ਦੇ ਉਦਘਾਟਨ ਦੇ ਉੱਤੇ ਆਪਾਂ ਪਹੁੰਚੇ ਸੀ ਜੀ, ਤੇ ਜਨਾਬ ਨੂੰ ਸੁਣਿਆ ਸੀ ਤੇ ਮੈਨੂੰ ਇਹ ਸੀਗਾ ਕਿ ਮੈਂ ਕਾਲ ਅਜੇ ਠਹਿਰ ਕੇ ਕਰਨੀ ਸੀ, ਪਰ ਮੈਨੂੰ ਇਹ ਲੱਗਿਆ ਕਿ ਤੁਸੀਂ ਮਾਈਕ ਛੱਡ ਕੇ ਤੇ ਜਾ ਰਹੇ ਹੋ, ਤਾਂ ਕਰਕੇ ਮੈਂ ਫਟਾਫਟ ਜਿਹੜਾ ਹੈਗਾ ਮੈਂ ਕਿਹਾ ਭਾਈ ਜ਼ਰੂਰ ਜੀ ਦੋ ਬੋਲਾਂ ਦੀ ਸਾਂਝ ਜ਼ਰੂਰ ਪਾ ਕੇ ਜਾਣੀ ਹੈ ਜੀ ਪਹਿਲਾਂ।
2: ਨਹੀਂ ਮੈਂ ਦੋ ਮਿੰਟ, ਮੈਂ ਦੋ ਚਾਰ ਮਿੰਟ ਬੈਠ ਜਾਣਾ ਤੁਹਾਡਾ ਕਰਕੇ ਕੋਈ ਗੱਲ ਨਹੀਂ।
3: ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ। ਪ੍ਰੋਫੈਸਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਗੀਤਕਾਰ ਤੇ ਗੀਤਕਾਰੀ ਦਾ ਜਿਹੜਾ ਹੈਗਾ ਆ ਨਾ ਜੀ, ਮੈਂ ਆਪਣੀ ਜਿੰਦਗੀ ਦੇ ਵਿਚ ਆਪਣਾ ਨਿੱਜੀ ਜਿਹੜੀ ਦੱਸ ਰਿਹਾ ਹੈਗਾ ਜੀ ਕਿ ਮੈਂ ਇੱਕ ਗੀਤ ਸੁਣਿਆ ਸਰਦਾਰ ਸਿਕੰਦਰ ਸਿੰਘ ਔਜਲਾ ਹੋਣਾ ਦਾ, ਉਹਨਾਂ ਨੇ ਗੀਤ ਲਿਖਿਆ ਸੀਗਾ ਜੀ ਹਵਾਏ, ਕਿ ਜਾਂਦੀਏ ਹਵਾਏ ਮੇਰੇ ਦੇਸ਼ ਨੂੰ ਜੀ। ਉਤੇ ਉਹਨਾਂ ਨੇ ਆਪਣੇ ਜਜ਼ਬਾਤ ਜਿਹੜੇ ਸੀਗੇ ਕਿ ਮੇਰੇ ਘਰ ਨੂੰ ਜਾਈ ਮੇਰੀ ਮਾਂ ਦਰਵਾਜ਼ੇ ਚ ਖਲੋਤੀ ਹੋਊਗੀ ਜੀ, ਉਹ ਸਾਰੇ ਜਿਹੜੇ ਜਜ਼ਬਾਤ ਉਹ ਜਦੋਂ ਮੈਂ ਸੁਣਿਆ ਨਾ ਜੀ, ਮੈਂ ਇੰਨਾ ਕਾਇਲ ਹੋ ਗਿਆ, ਮੈਂ ਕਿਹਾ ਦੇਖੋ ਕਿ ਕਿੰਨੀ ਇਮੈਜੀਨੇਸ਼ਨ ਤਕੜੀ ਹੈਗੀ ਆ। ਮੈਂ ਕਿਹਾ ਜੀ, ਮੈਂ ਉਸ ਵੇਲੇ ਜਾਣਦਾ ਨੀ ਸੀ, ਮੈਂ ਕਿਹਾ ਵੀ ਇਹ ਬੰਦੇ ਕੌਣ ਆ ਬਈ, ਭਾਈ ਇੰਨੀ ਜਿਹੜੀ ਇਮੈਜੀਨੇਸ਼ਨ ਜਿਸ ਬੰਦੇ ਦੀ ਤਕੜੀ ਹੈਗੀ ਆ ਜੀ, ਉਹ ਕੁਦਰਤੀ ਫਿਰ ਜਿਹੜਾ ਹੈਗਾ ਆ ਉਹਨਾਂ ਨਾਲ ਰਾਬਤਾ ਹੋ ਗਿਆ। ਦੋ ਚਾਰ ਦਿਨ ਬਾਅਦ ਹੀ ਉਹਨਾਂ ਦਾ ਮੈਨੂੰ ਫੋਨ ਆਇਆ ਕੋਈ, ਤੇ ਆਪਣਾ ਜਿਹੜਾ ਪਿਆਰ ਪਿਆ ਗਿਆ। ਉਹ ਤੋਂ ਬਾਅਦ ਮੈਂ ਉਹਨਾਂ ਨੂੰ ਪੜ੍ਹਿਆ ਜੀ ਕੀ ਆ ਕਿ ਇੱਕ ਤਾਂ ਜਿਹੜਾ ਹੈਗਾ ਆ ਗੀਤਕਾਰ ਉਹਦੇ ਕੋਲ ਵੋਕੈਬਲਰੀ ਜਿਹੜੀ ਹੁੰਦੀ ਆ ਨਾ ਜੀ, ਉਹ ਬਹੁਤ ਜ਼ਿਆਦਾ ਹੁੰਦੀ ਆ
0: ਜੀ।
3: ਇਹ ਕੁਦਰਤੀ ਫਨ ਆ, ਕੁਦਰਤੀ ਆਰਟ ਆ ਇੱਕ ਜੀ, ਤੇ ਮੈਂ ਮਤਲਬ ਬਹੁਤੇ ਬੰਦਿਆਂ ਨੂੰ ਤਾਂ ਨਹੀਂ ਜਾਣਦਾ, ਪਰ ਉਹਨਾਂ ਨੂੰ ਜਿਹੜਾ ਮੈਂ ਚੰਗੀ ਤਰ੍ਹਾਂ ਪੜ੍ਹਿਆ ਹੈਗਾ ਆ ਵੀ ਹੁਣ ਮੈਮਰੀ ਜਿਹੜੀ ਹੁੰਦੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਆ ਜੀ
0: ਜੀ।
3: ਫਿਰ ਜਿਸ ਤਰ੍ਹਾਂ ਕੱਪੜਾ ਜਿਹੜਾ ਹੈਗਾ ਆ ਵੀ ਇੱਕ ਬਜਾਜੀ ਵਾਲਾ ਕੱਪੜਾ ਤਹਿ ਦੇ ਉੱਤੇ ਤਹਿ ਲਾਈ ਜਾਂਦਾ ਹੈਗਾ ਜੀ, ਭਾਵਾਂ ਧਿਆਨ ਉਹਦਾ ਦੂਜੇ ਪਾਸੇ ਹੋਵੇ, ਇਸੇ ਤਰ੍ਹਾਂ ਹੀ ਗੀਤਕਾਰ ਜਿਹੜਾ ਹੈਗਾ ਸ਼ਬਦ ਜਿਹੜੇ ਬੋਲਦਾ ਆ ਜੀ, ਉਹ ਇਸੇ ਤਰੀਕੇ ਨਾਲ ਤਹਿ ਲੱਗ ਲੱਗ ਕੇ ਆਪਣੇ ਆਪ ਆਉਂਦੇ ਰਹਿੰਦੇ ਮੂੰਹ ਦੇ ਵਿੱਚੋਂ, ਤੇ ਜੇ ਕਹਿੰਦਾ ਕਿ ਇਹ ਗੁਣ ਆਮ ਕੋਲ ਨਹੀਂ ਹੋ ਸਕਦਾ ਜੀ।
0: ਬਿਲਕੁਲ ਹੈ ਜੀ।
3: ਤੋ ਇਸ ਕਰਕੇ ਬਾਕੀ ਇਹ ਜਜ਼ਬਾਤਾਂ ਦੀ ਸਾਂਝ ਹੈਗੀ ਆ ਜੀ। ਬਹੁਤ ਚੰਗਾ ਲੱਗਿਆ ਕਿ ਤੁਸੀਂ ਵੀ ਆ ਕੇ ਇੱਥੇ ਜਿਹੜਾ ਹੈਗਾ ਆਪਣੀ ਇਨਪੁਟ ਪਾਈ, ਜਿਹੜੀ ਤੁਸੀਂ ਆਹ ਗੱਲ ਕਹੀ ਆ ਕਿ ਗੀਤਕਾਰਾਂ ਨੂੰ ਵੀ ਪੜ੍ਹਨਾ ਚਾਹੀਦਾ ਹੈਗਾ ਆ ਜੀ। ਵਾਕਈ ਜੀ ਜਿਹੜੇ ਬੰਦੇ ਹੈਗੇ, ਨੋ ਡਾਊਟ ਕਿ ਗੀਤਕਾਰ ਜਿਹੜੇ ਹੈਗੇ ਆ ਉਹ ਜ਼ਿਆਦਾ ਨਾਮੀ ਉਹ ਹੋ ਜਾਂਦੇ ਹੈਗੇ ਆ ਜਿਹੜੇ ਉਸੇ ਪੇਸ਼ੇ ਦੇ ਉੱਤੇ ਹੀ ਜਿਹੜੇ ਆ ਕੰਸਨਟ੍ਰੇਟ ਰਹਿੰਦੇ ਆ, ਜਿਹਨਾਂ ਦਾ ਫਿਰ ਆਪਣਾ ਜਿਹੜੇ ਦੂਜੇ ਕੰਮਾਂ ਕਾਰਾਂ ਦਾ ਖਲਾਰਾ ਹੁੰਦਾ ਹੈਗਾ ਜੀ, ਉਹ ਫਿਰ ਸੀਮਿਤ ਹੋ ਜਾਂਦੇ ਹੈਗੇ ਆ ਜਾਂ ਉਹਨਾਂ ਦੀਆਂ ਲਿਮਿਟੇਸ਼ਨ ਹੋ ਜਾਂਦੀਆਂ ਹੈਗੀਆਂ, ਪਰ ਉਹ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦੇ ਵੀ ਹਾਂ ਜੀ ਉਹ ਜਜ਼ਬਾਤ ਦੇ ਉੱਤੇ। ਤੇ ਬਾਕੀ ਆਪਣੀ ਆਪਣੀ ਸੋਚ ਹੈਗੀ ਆ ਜੀ। ਤੇ ਵੀਰ ਜੀ, ਮੈਂ ਆਪਣੇ ਅੰਦਾਜ਼ ਵਿੱਚ ਵੀ ਦੱਸ ਦਿਆਂ ਕਿ ਮੈਨੂੰ ਸਾਰਿਆਂ ਨੂੰ ਗੀਤ ਕਿੰਨਾ ਵਧੀਆ ਲੱਗਿਆ, ਕਿਹੜੇ ਜਜ਼ਬਾਤ ਉਹਨੇ ਦੱਸੇ ਹੈ ਜੀ। ਉਹ ਕਹਿੰਦੀ ਤੈਨੂੰ ਰੱਜ ਕੇ ਰਵਾਵਾਂ ਕਿਤੇ ਟੱਕਰੇ ਜੇ ਕੱਲਾ, ਹੈ ਜੀ ਦੇਖੋ ਕਿੰਨੇ ਵਧੀਆ ਜਜ਼ਬਾਤ ਪ੍ਰਗਟ ਕੀਤੇ ਹੈਗੇ ਆ ਜੀ। ਤੂੰ ਇਸ ਕਰਕੇ ਹਰ ਇੱਕ ਤਰ੍ਹਾਂ ਦਾ ਜਜ਼ਬਾਤ ਜਿਹੜਾ ਆ ਉਹ ਗੀਤਕਾਰ ਦੇ ਤੈਨੂੰ ਰੱਜ ਕੇ ਰਵਾਵਾ ਕਿਤੇ ਟੱਕਰੇ ਜੇ ਕੱਲਾ, ਹਾਂਜੀ
2: ਰਾਬੀਆਂ ਕੀਤੀਆਂ ਹੋਣੀਆਂ ਕੋਈ ਉਹਨੇ ਤਾਂ
3: ਸ਼ੁਕਰੀਆ ਜੀ
0: ਮਾਨ ਸਾਹਿਬ
2: ਤੇ ਸ਼ਮੀ ਮੇਰੇ ਕੋਲ
4: ਜੀ।
0: ਹਾਂਜੀ
4: ਇਸ ਵਿਸ਼ੇ ਦੇ ਉੱਤੇ, ਕਿਉਂਕਿ ਪਹਿਲਾਂ ਤੇ ਅਸੀਂ ਵਿਚਾਰ ਹੀ ਕਰ ਰਹੇ ਸੀ ਕਿ ਇਹਦੇ ਉੱਤੇ ਕੀ ਗੱਲ ਆਪਾਂ ਕਰ ਸਕਦੇ ਹਾਂ
0: ਜੀ,
4: ਪਰ ਜਦੋਂ ਉਸਤਾਦ ਲੋਕ ਬੈਠੇ ਹੋਣ
1: ਤੇ ਉਹਨਾਂ ਕੋਲੋਂ ਇਹੋ ਜਿਹੀ ਜਿਹੜੀ ਆ ਜਬਰਦਸਤ ਤੇ ਪਿਆਰੀ ਇਨਪੁਟ ਮਿਲੇ ਤੇ ਕਿਆ ਹੀ ਬਾਤ ਆ। ਹੁਸੈਨੀ ਸਾਹਿਬ ਹੋਰਾਂ ਨੇ ਵੀ ਇਸ ਗੱਲ ਦੀ ਤਾਈਦ ਕੀਤੀ ਆ ਤੇ ਮੈਨੂੰ ਲੱਗਦਾ ਔਜਲਾ ਸਾਹਿਬ ਵੀ ਜਰੂਰ ਉਹਨਾਂ ਨੇ ਫੋਨ ਨੂੰ ਹੱਥ ਪਾ ਲਿਆ ਹੋਣਾ ਤੇ ਜਰੂਰ ਤਾਲਮੇਲ ਉਹਨਾਂ ਦਾ ਵੀ ਹੋਏਗਾ। ਇਹ ਸੱਚੀ ਗੱਲ ਹੈ ਪਾਲ ਸਾਹਿਬ ਕਿ ਜਿਵੇਂ ਮਾਨ ਸਾਹਿਬ ਨੇ ਗੱਲ ਕੀਤੀ ਨਾ ਕਿ ਗੀਤ ਜਿਹੜੇ ਆ ਅਸਲ ਚ ਤਾਂ ਜਜ਼ਬਾਤ ਨੇ, ਉਹਨਾਂ ਦੀ ਤਰਜਮਾਨੀ ਹੈ ਤੇ ਸ਼ਬਦ ਜਿਹੜੇ ਆ ਜਦੋਂ ਢੁਕਵੇਂ ਸ਼ਬਦ ਦੇ ਵਿੱਚ ਉਹ ਆ ਜਾਏ ਸਾਹਮਣੇ ਗੱਲ ਤੇ ਉਹ ਅਸਰ ਵੀ ਕਰਦੀ ਆ
0: ਜੀ।
1: ਉਹ ਜਜ਼ਬਾਤ ਵਾਕਈ ਦਿਲ ਨੂੰ ਵੀ ਟੁੰਬਦੇ ਨੇ ਤੇ ਉਹਨਾਂ ਦਾ ਅਸਰ ਵੀ ਹੁੰਦਾ ਹੈ
0: ਜੀ।
1: ਵਾਕਈ ਬਾ ਕਮਾਲ ਗੱਲ ਹੈ ਜੀ,
0: ਬਿਲਕੁਲ।
1: ਇੱਕ ਹੋਰ ਬਹੁਤ ਜਬਰਦਸਤ ਗੱਲ ਜਿਹੜੀ ਉਹ ਮਨ ਸਾਹਿਬ ਨੇ ਕੀਤੀ ਕਿ ਭਾਈ ਅੱਜ ਤੋਂ 10-20-50 ਸਾਲ ਬਾਅਦ ਕੌਣ ਚੇਤੇ ਕਰ ਰਿਹਾ ਵੀ ਕਿਹਨੇ ਕੀ ਲਿਖਿਆ,
0: ਕੀ ਲਿਖਿਆ,
1: ਕਿੰਨਾ ਪਾਏਦਾਰ ਲਿਖਿਆ
0: ਜੀ।
1: ਹੁਣ ਤੁਸੀਂ ਵੇਖੋ ਜਿਹੜਾ ਇੱਕ ਮਿਊਜ਼ੀਸ਼ੀਅਨ ਹੈ ਜਿਹੜਾ ਮਿਲਟਰੀ ਬੈਂਡ ਦੇ

0: ਆਰਮੀ ਨੂੰ, ਨੇਵੀ ਨੂੰ, ਜਾਂ ਏਅਰਫੋਰਸ ਨੂੰ, ਜਾਂ ਹੋਰ ਵੀ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈ, ਉਹਨਾਂ ਸਾਰਿਆਂ ਕੋਲ ਆਪਣੇ ਆਪਣੇ ਬੈਂਡ ਆ, ਮਿਊਜ਼ਿਕ ਆ। ਤੋ ਮਿਊਜ਼ਿਕ ਤਾਂ ਹਰ ਜਗ੍ਹਾ ਚ, ਜਿਵੇਂ ਸਰ ਗੱਲ ਕਰ ਰਹੇ ਸੀਗੇ ਕਿ ਇਹ ਤਾਂ ਚੱਪੇ ਚੱਪੇ ਚ ਆ, ਜਰੇ ਜਰੇ ਦੇ ਵਿਚ ਆ, ਇਹਦਾ ਇੱਕ ਆਪਣਾ ਇੱਕ ਕਹਿ ਲੋ ਵੀ ਇਸ ਤੋਂ ਬਿਨਾਂ ਆਪਾਂ ਲਾਈਫ ਦੀ ਇਮੈਜੀਨੇਸ਼ਨ ਵੀ ਨਹੀਂ ਕਰ ਸਕਦੇ ਸ਼ਾਇਦ। ਪੰਛੀਆਂ ਦੀ ਉਦਾਹਰਨ ਜਿਵੇਂ ਉਹਨਾਂ ਨੇ ਦਿੱਤੀ ਸੀ ਕਿ ਕਿਆ ਬਾਤ ਆ, ਉਹ ਕਦੇ ਲੱਗਦਾ ਹੀ ਨਹੀਂ ਕਿ ਪੰਛੀ ਬੇਸੁਰੇ ਬੋਲਣ ਦੇ,
1: ਬੋਲਣ ਦੇ,
0: ਉਹ ਲੱਗਦਾ ਕਿ ਇਹੀ ਸੁਰ ਦੇ ਵਿਚ ਹੈ ਹੀ ਇਹੀ ਨੇ।
1: ਜੀ ਜੀ
0: ਜੀ ਪਾਤ ਸਾਹਿਬ
1: ਜੀ, ਸ਼ਮੀ ਜੀ, ਬੜਾ ਵਧੀਆ ਤੁਸੀਂ ਜ਼ਿਕਰ ਕੀਤਾ ਸਾਰੀ ਗੱਲਬਾਤ ਦਾ, ਤੇ ਮੈਂ ਤਾਂ ਚਾਹੁੰਦਾ ਸੀ ਮਨ ਸਾਹਿਬ ਤੋਂ ਉਹਨਾਂ ਦੀ ਲਿਖਤ ਦਾ ਵੀ ਇੱਕ ਆਨੰਦ ਮਾਣ ਹੀ ਲਈਏ, ਪਰ ਸ਼ਾਇਦ ਜੇ ਤੁਹਾਡੇ ਲਾਗੇ ਆ ਤਾਂ ਜੀ। ਸ਼ਮੀ ਜੀ, ਆਵਾਜ਼ ਪਹੁੰਚ ਰਹੀ ਤੁਹਾਡੇ ਤਾਈ?
0: ਮਾਫੀ ਚਾਹੁੰਦਾ ਕਿ ਥੋੜਾ ਮਾਈਕ ਦਾ ਹੋ ਗਿਆ ਸੀ
1: ਜੀ।
0: ਦੇਖੋ ਬਿਲਕੁਲ ਜੀ, ਉਹਨਾਂ ਨੂੰ ਜ਼ਰੂਰ ਅਸੀਂ ਬੇਨਤੀ ਵੀ ਕਰਾਂਗੇ
1: ਜੀ,
0: ਤੇ ਉਹ ਜਿਹੜੀਆਂ ਉਹਨਾਂ ਦੀਆਂ ਬੁੱਕਸ ਨੇ, ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ, ਨਿਬੰਧ ਵਿਸ਼ੇਸ਼ ਤੌਰ ਤੇ ਉਹਨਾਂ ਨੇ ਲਿਖੇ ਨੇ, ਤੇ ਪੋਇਟਰੀ ਦੇ ਵਿਚ ਉਹਨਾਂ ਨੇ ਜਿਵੇਂ ਢਾਡੀ ਵਾਰਾਂ ਗਾਉਂਦੇ ਨੇ ਨਾ, ਉਸ ਤਰ੍ਹਾਂ ਹੀ ਉਹਨਾਂ ਨੇ ਧਰਤੀ ਦੀ ਵਾਰ
1: ਜੀ,
0: ਇਹ ਇੱਕ ਬਹੁਤ ਹੀ ਸ਼ਾਨਦਾਰ ਜਿਹੜੀ ਪੁਸਤਕ ਰੂਪ ਦੇ ਵਿਚ ਤੁਸੀਂ ਵੇਖੋ ਵੀ ਪੂਰੇ ਬ੍ਰਹਿਮੰਡ ਦੇ ਵਿਚ
1: ਜੀ,
0: ਇੱਕ ਆਪਾਂ ਕੰਸੈਪਟ ਲੈ ਕੇ ਚੱਲੀਏ, ਉਹਨਾਂ ਨੇ ਉਹਦੇ ਵਿਚ ਧਰਤੀ ਨੂੰ ਇੰਨਾ ਪਰਸੋਨੀਫਾਈ ਕਰਕੇ ਪੇਸ਼ ਕੀਤਾ ਕਿ ਬਈ ਧਰਤੀ ਅਰਦਾਸ ਕਰ ਰਹੀ ਹੈ, ਧਰਤੀ ਜਿਹੜੀ ਹੈ ਉਹ ਕਹਿ ਰਹੀ ਹੈ ਦੂਜੀਆਂ ਧਰਤੀਆਂ ਨੂੰ, ਜਾਂ ਦੂਜੀਆਂ ਧਰਤੀਆਂ ਇਸ ਧਰਤੀ ਨੂੰ ਕਹਿ ਰਹੀਆਂ ਨੇ, ਵਾਰਤਾਲਾਪ ਹੋ ਰਹੀ ਉਹਨਾਂ ਦੀ, ਗੁਫ਼ਤਗੂ ਕੀਤੀ ਹੈ
1: ਜੀ
0: ਇੱਕ ਵੱਡੇ ਜਿਹੜਾ ਯੂਨੀਵਰਸਲ ਦੇ ਉਹਦੇ ਫਲਸਫੇ ਦੇ ਵਿਚ
1: ਜੀ,
0: ਉਹ ਬਹੁਤ ਕਮਾਲ ਦੀ ਹੈ ਔਰ ਵੱਡੀ ਵੱਡੇ ਆਕਾਰ ਦੀ ਪੁਸਤਕ ਹੈ
1: ਜੀ।
0: ਮੈਨੂੰ ਲੱਗਦਾ ਕਿ ਕਿਸੇ ਢਾਡੀ ਜਤੇ ਨੇ ਜਾਂ ਕਿਸੇ ਨੇ ਵੀ ਇੰਨੀ ਲੰਬੀ ਕੋਈ ਵਾਰ ਨਹੀਂ ਲਿਖੀ ਹੋਣੀ ਜਿੰਨੀ ਉਹਨਾਂ ਨੇ ਧਰਤੀ ਦੀ ਵਾਰ ਦੇ ਵਿਚ ਵੱਡੀ ਗੱਲ ਕੀਤੀ ਹੈ, ਯੂਨੀਵਰਸਲ ਅਪੀਲ ਕੀਤੀ ਹੈ
1: ਜੀ,
0: ਔਰ ਉਹ ਖੰਡ ਬ੍ਰਹਿਮੰਡ ਤੋਂ ਵੀ ਅੱਗੇ ਚੱਲ ਜਾਂਦੀ ਗੱਲ, ਬਹੁਤ ਹੀ ਜ਼ਬਰਦਸਤ ਹੈ।
1: ਕਿਆ ਬਾਤ ਹੈ ਜੀ,
0: ਆਪਾਂ ਸਰ ਨੂੰ ਜ਼ਰੂਰ ਕਵਾਂਗੇ ਕਿ ਉਹਦੇ ਵਿਚ ਭਾਵੇਂ ਇੱਕ ਦੋ ਲਾਈਨਾਂ ਜ਼ਰੂਰ ਸੁਣਾਉਣਗੇ
1: ਜੀ
0: ਜਦੋਂ ਵੀ ਫ੍ਰੀ ਹੁੰਦੇ
1: ਜੀ।
0: ਲੋ ਜੀ, ਉਹਨਾਂ ਨੇ ਬੇਨਤੀ ਪ੍ਰਵਾਨ ਕਰ ਲਈ ਹੈ
1: ਜੀ,
0: ਮਾਈਕ ਉਹਨਾਂ ਨੂੰ ਦਿੰਦੇ ਹਾਂ
1: ਜਰੂਰ
0: ਜੀ
1: ਜੀ।
2: ਹਾਂਜੀ ਭਰਾ ਜੀ,
1: ਜੀ ਮਾਨਸਾ,
2: ਧਰਤੀ ਦੀ ਵਾਰ ਵਿਚ ਨਾ 22 ਵਾਰਾਂ ਉਹ ਆ ਜਿਹੜੀਆਂ ਧਰਤੀ ਕੀ ਸੋਚਦੀ ਹੈ
1: ਜੀ,
2: ਜੋ ਬੰਦਾ ਧਰਤੀ ਉੱਤੇ ਕਰ ਰਿਹਾ
1: ਜੀ।
2: ਤੇ ਅੱਧ ਅੱਧ ਪੁਸਤਕ ਦਾ ਅੱਧਾ ਹਿੱਸਾ ਇਹ ਆ ਤੇ ਅੱਧਾ ਹਿੱਸਾ ਇਹ ਆ ਵੀ ਜੋ ਧਰਤੀ ਉੱਤੇ ਬੰਦਾ ਕਰ ਰਿਹਾ ਉਹਦੇ ਬਾਰੇ ਮੈਂ ਜਿਹੜਾ ਕਿਤਾਬ ਲਿਖਣ ਵਾਲਾ ਮੈਂ ਕੀ ਸੋਚਦਾ।
1: ਕਿਆ ਬਾਤ ਹੈ,
2: ਅੱਧਾ ਹਿੱਸਾ ਕਿਤਾਬ ਦਾ ਇਹ ਆ, 100 ਕੁ ਪੇਜ ਇਹ ਆ ਜਿਹੜਾ ਧਰਤੀ ਕਿਆ ਸੋਚਦੀ ਆ ਜੋ ਉਹਦੇ ਉੱਤੇ ਬੰਦਾ ਕਰ ਰਿਹਾ
1: ਜੀ,
2: 100 ਕੁ ਪੇਜ ਇਹ ਆ ਵੀ ਜਿਹੜਾ ਬੈਂਤ ਛੰਦ ਵਿਚ ਹੈ
1: ਜੀ,
2: ਬਈ ਮੈਂ ਉਹਦੇ ਬਾਰੇ ਕੀ ਸੋਚਦਾ
1: ਜੀ।
2: ਤੇ ਉਹ ਜਿਹੜਾ ਧਰਤੀ ਸੋਚਦੀ ਆ ਨਾ ਉਹਦੇ ਵਿੱਚੋਂ ਇੱਕ ਵਾਰ ਹੈ ਜਿਹੜੀ ਮੇਰੀ ਬੇਟੀਆਂ ਨੇ ਗਾਈ, ਵੈਸੇ ਜਿੱਦਣ ਕਿਤਾਬ ਰਿਲੀਜ਼ ਹੋਈ ਸੀ ਨਾ ਪੰਜਾਬੀ ਯੂਨੀਵਰਸਿਟੀ ਪਟਿਆਲੇ
1: ਜੀ,
2: ਉਦੋਂ ਉਹਨਾਂ ਨੇ ਗਾਈ ਸੀ, ਉਹਨਾਂ ਦੀ ਆਵਾਜ਼ ਬੜੀ ਸੋਹਣੀ ਆ
1: ਜੀ,
2: ਮੇਰੀ ਤਾਂ ਉਨੀ ਸੋਹਣੀ ਭਾਵੇਂ ਨਹੀਂ ਹੈ, ਲੇਕਿਨ ਉਹ ਉਹਦੀ ਇਹ ਆ ਵੀ ਜਦੋਂ ਲੱਖਾਂ ਕਰੋੜਾਂ ਸਾਲ ਪਹਿਲਾਂ
1: ਜੀ
2: ਜਿੰਨੀਆਂ ਵੀ ਧਰਤੀਆਂ ਬ੍ਰਹਿਮੰਡ ਵਿੱਚ ਹੈਗੀਆਂ
1: ਜੀ,
2: ਉਹਨਾਂ ਵਿੱਚੋਂ ਜਦੋਂ ਧਰਤੀ ਉੱਤੇ ਜੀਵਨ ਪਨਪਿਆ ਜਦੋਂ
1: ਜੀ,
2: ਕਿਉਂਕਿ ਜੀਵਨ ਦੀ ਦਾਤ ਤਾਂ ਆਪਣੇ ਵਾਲੀ ਧਰਤੀ ਨੂੰ ਮਿਲੀ ਨਾ, ਹੋਰ ਤੇ ਜੇ ਕਿਤੇ ਜੀਵਨ ਹਾਲੇ ਤੱਕ ਲੱਭਾ ਨੀ ਗਾ
1: ਜੀ,
2: ਜਦੋਂ ਆਪਣੇ ਵਾਲੀ ਧਰਤੀ ਨੂੰ ਉਹ ਜੀਵਨ ਦੀ ਦਾਤ ਮਿਲੀ ਤਾਂ ਇਹਨੇ ਉਹ ਆਪਣੀ ਖੁਸ਼ੀ ਨੂੰ ਹੋਈ ਨਾ ਵੀ ਵੇਖੋ ਵੀ ਮੈਨੂੰ ਜੀਵਨ ਦੀ ਦਾਤ ਮਿਲੀ, ਹੋਰ ਤਾਂ ਕਿਸੇ ਨੂੰ ਅਜੇ ਮਿਲੀ ਨੀ
1: ਜੀ।
2: ਤੇ ਸਾਡੇ ਵਾਲੀ ਧਰਤੀ ਨੇ ਕਰੋੜਾਂ ਸਾਲ ਪਹਿਲਾਂ, ਪਤਾ ਨੀ ਅਰਬਾਂ ਸਾਲ ਪਹਿਲਾਂ, ਪਤਾ ਨੀ ਕਿੰਨਾ ਚਿਰ ਪਹਿਲਾਂ
1: ਜੀ,
2: ਉਹ ਜਿਹੜੀ ਆਪਣੀ ਖੁਸ਼ੀ ਸੀ ਉਹ ਆਪਣੀਆਂ ਹੋਰ ਜਿਹੜੀਆਂ ਹਾਨਣਾ ਧਰਤੀਆਂ ਨਾ ਉਹਨਾਂ ਨਾਲ ਕਿਵੇਂ ਸਾਂਝੀ ਕੀਤੀ
1: ਜੀ
2: ਬਾਕੀ ਦੀਆਂ ਨਾਲ, ਵੀ ਵੇਖੋ ਮੈਨੂੰ ਵੀ ਕਿੰਨੀ ਖੁਸ਼ੀ ਆ ਵੀ ਮੈਨੂੰ ਆ ਦਾਤ ਮਿਲੀ, ਮੇਰੇ ਉੱਤੇ ਜੀਵਨ ਪਨਪਿਆ ਤੇ ਮੇਰੇ ਉੱਤੇ ਬੰਦਾ
1: ਜੀ
2: ਪੈਦਾ ਹੋਇਆ
1: ਜੀ।
2: ਇਸ ਕਰਕੇ ਮੈਨੂੰ ਉਹਦੇ ਚੋਂ ਜਿਹੜੀਆਂ 2 ਜਾਂ 4 ਲਾਈਨਾਂ ਯਾਦ ਆ ਮੈਂ ਤੁਹਾਨੂੰ
1: ਜਰੂਰ
2: ਉਹਦਾ ਇੱਕ ਜਰਾ ਕੁ ਮਾੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰ ਲਈ
1: ਜਰੂਰ ਜੀ।
2: ਉਹ

0: ਦੀਵਾਰਾਂ ਦੀ ਤਰਜ਼ ਉੱਤੇ ਹੀ ਹੈ
1: ਜੀ।
0: ਤੇ

0: ਮੇਰੇ ਤਾਂ ਜਾਗ ਪਏ ਭਾਗ ਜਿਵੇਂ ਖੁਦ ਰੱਬ ਨੇ ਦਿੱਤਾ ਵਰਦਾਨ ਭੈਣੋ। ਮੇਰੇ ਤਾਂ ਜਾਗ ਪਏ ਭਾਗ ਜਿਵੇਂ ਖੁਦ ਰੱਬ ਨੇ ਦਿੱਤਾ ਵਰਦਾਨ ਭੈਣੋ। ਆਓ ਨੀ ਸਹੀਓ ਰਲ ਦਿਓ ਵਧਾਈਆਂ, ਮੇਰੀ ਗੋਦੀ ਚ ਖੇਡੇ ਇਨਸਾਨ ਭੈਣੋ। ਤੁਸੀਂ ਵੇਖੋ ਨੀ ਬੰਦੇ ਦੀ ਚਾਲ ਸੋਹਣੀ, ਚਾਲ ਸੋਹਣੀ, ਚਾਲ ਸੋਹਣੀ। ਤੁਸੀਂ ਵੇਖੋ ਨੀ ਬੰਦੇ ਦੀ ਚਾਲ ਸੋਹਣੀ, ਕਿਵੇਂ ਵੰਡਦਾ ਫਿਰੇ ਗਿਆਨ ਭੈਣੋ। ਦੂਜੇ ਸਾਰੇ ਹੀ ਜੀਵ ਨੇ ਸਿਰਫ ਖਾਂਦੇ, ਪਰ ਇਹ ਜਾਣਦਾ ਹੋਰ ਬਣਾਉਣ ਭੈਣੋ। ਆਓ ਨੀ ਸਹੀਓ ਰਲ ਦਿਓ ਵਧਾਈਆਂ, ਮੇਰੀ ਗੋਦੀ ਚ ਖੇਡੇ ਇਨਸਾਨ ਭੈਣੋ। ਧੰਨਵਾਦ।
1: ਕਿਆ ਬਾਤ ਹੈ ਜੀ ਮਾਨ ਸਾਹਿਬ, ਕਿਆ ਬਾਤ ਹੈ ਜੀ। ਇੱਕ ਵੱਖਰੀ ਦੁਨੀਆਂ ਦੇ ਵਿੱਚ ਲੈ ਗਏ ਤੁਸੀਂ ਸਾਨੂੰ ਸਭ ਨੂੰ ਜੀ, ਬਹੁਤ ਬਾ ਕਮਾਲ ਹੈ ਜੀ।
2: ਦੁੱਖ ਭਾਵੁਕ ਹੋ ਚੁੱਕੇ, ਭਾਵੁਕ ਹੋ ਚੁੱਕੇ ਭਾਤ ਸਾਹਿਬ। ਮੈਨੂੰ ਲੱਗਦਾ ਵੀ ਇਦੂ ਬਾਅਦ ਤੇ ਮੇਰੇ ਤੋਂ ਵੀ ਕੋਈ ਗੱਲ ਨੀ ਹੋਣੀ, ਇਹ ਤੇ ਐਂਡ ਹੀ ਹੋ ਗਿਆ।
1: ਬਿਲਕੁਲ ਬਿਲਕੁਲ ਹੈ ਜੀ, ਕਿਆ ਬਾਤ ਹੈ ਜੀ, ਬਹੁਤ ਖੂਬ। ਤੇ ਸ਼ਮੀ ਜੀ, ਥੋੜਾ ਜਿਹਾ ਜ਼ਿਕਰ ਕਰਨਾ ਚਾਹਾਂਗਾ। ਚਲੋ ਸਮਾਂ ਵੀ ਬੜਾ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ, ਹੋਰ 10 ਕੁ ਮਿੰਟ ਤੁਹਾਡੇ ਲਾਵਾਂਗਾ ਮੈਂ। ਜੋ ਅੱਜ ਦੀ ਗੀਤਕਾਰੀ ਹੈ ਕਹਿ ਸਕਦੇ ਹਾਂ ਜਾਂ ਸੰਗੀਤ ਹੈ, ਚਲੋ ਹਿਪ ਹੋਪ ਹੋ ਗਿਆ, ਸਾਡੇ ਮੁਲਕਾਂ ਚ ਵੀ ਝਾਤ ਮਾਰਦੇ ਹਾਂ ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਮੈਟਲ ਮਿਊਜ਼ਿਕ ਜਾਂ ਉਹ ਇੱਥੇ ਤਾਂ ਆਪਾਂ ਤਾਂ ਕਹਾਂਗੇ ਕਿ ਗਲਾ ਫਾੜ ਫਾੜ ਕੇ ਮਤਲਬ ਕਿ ਚੀਕਾਂ ਮਾਰ ਮਾਰ ਕੇ ਵੀ ਗਾਉਂਦੇ ਆ ਇੱਦਾਂ ਦਾ ਮਿਊਜ਼ਿਕ।
2: ਸਾਡੇ ਤਾਂ ਮਾਨ ਸਾਹਿਬ ਨੇ, ਗੁਰਦਾਸ ਮਾਨ ਨੇ ਪਹਿਲਾਂ ਲਿਖਿਆ ਭਾਂਡੇ ਭੰਨ ਜਦੋਂ ਸੰਗੀਤ ਚੱਲੇ, ਭਾਂਡੇ ਭੰਨ ਸੰਗੀਤ ਹੀ ਹੋ ਗਿਆ
1: ਜੀ। ਬਿਲਕੁਲ ਹੈ ਜੀ, ਤੇ ਉਹ ਚੀਜ਼ਾਂ ਨੂੰ ਜਦੋਂ, ਚਲੋ ਹਰ ਖਿੱਤੇ ਦਾ ਇੱਕ ਆਪਣਾ ਰੰਗ ਹੈ ਜਿਵੇਂ ਮਾਨ ਸਾਹਿਬ ਨੇ ਜ਼ਿਕਰ ਵੀ ਕੀਤਾ, ਤੇ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣਦੇ ਜਾ ਰਹੇ ਨੇ ਜਾਂ ਸਮੇਂ ਦੇ ਨਾਲ ਨਾਲ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਵੀ ਆ ਗਈ, ਪਹਿਲਾਂ ਢੋਲ ਜਾਂ ਸਾਜ਼ ਜਿਹੜੇ ਸੀ ਉਹ ਵਜਾ ਕੇ ਬਕਾਇਦਾ ਸਜਿੰਦੇ ਜਿਹੜੇ ਸੀਗੇ ਤੇ ਉਹ ਮਿਊਜ਼ਿਕ ਬਣਦਾ ਸੀਗਾ ਤੇ ਤਰਨਮਾਨ ਬਣਦੀ ਸੀ, ਸਾਰਾ ਕੁਝ ਬਣਦਾ ਸੀ। ਤਾਂ ਉਸ ਤੋਂ ਬਾਅਦ ਤਵੇ ਹੁੰਦੇ, ਤਵਿਆਂ ਦੇ ਉੱਤੇ ਗੀਤ ਜਿਹੜਾ ਚੜ੍ਹਦਾ ਸੀ, ਤੇ ਉਸ ਤੋਂ ਬਾਅਦ ਸੀਡੀਆਂ, ਹਾਰਡਵੇਅਰ ਹੋਰ ਚੇਂਜ ਹੋ ਗਿਆ, ਜਿਹੜੀਆਂ ਨੇ ਆਪਣੀਆਂ ਪਿੰਨਾਂ ਆ ਗਈਆਂ ਛੋਟੀਆਂ ਛੋਟੀਆਂ, ਮੈਂਬਰੀ ਸਟਿਕ ਆ ਗਈਆਂ। ਇਹ ਸਮਾਂ ਬੜੀ ਤੇਜ਼ੀ ਦੇ ਨਾਲ ਤਬਦੀਲੀ ਜਿਹੜੀ ਹੋਈ ਹੈ। ਕਦੇ ਆਪਾਂ ਦੂਰਦਰਸ਼ਨ ਦੇ ਉੱਤੇ ਗੀਤ ਸੁਣਦੇ ਹੁੰਦੇ ਸੀਗੇ, ਮੈਨੂੰ ਅੱਜ ਵੀ ਚੇਤੇ ਆਉਂਦਾ, ਬੜਾ ਮਸ਼ਹੂਰ ਗੀਤ ਹੋਇਆ ਸੀ, ਸੌ ਜਾ ਬੱਬੂ ਆ ਮਾਣੋ ਬਿੱਲੀ ਆਈ ਹੈ, ਤੁਹਾਨੂੰ ਵੀ ਚੇਤੇ ਆ ਜਾਣਾ। ਹਾਂਜੀ ਹਾਂਜੀ, ਤੇ ਉਹ ਆਵਾਜ਼ ਵੀ ਬਿਲਕੁਲ ਉਸੇ ਤਰ੍ਹਾਂ ਕੱਢਦੇ ਸੀ। ਫਿਰ ਉਹ ਇੱਕ ਗੀਤ ਸੀਗਾ ਪਾਸੇ ਹੋ ਜਾ ਸੋਣੀਏ ਸਾਡੀ ਰੇਲ ਗੱਡੀ ਆਈ,
2: ਰੇਲ ਗੱਡੀ ਆਈ।
1: ਹਾਂਜੀ
2: ਜੀ ਜੀ,
1: ਤੇ ਇੱਦਾਂ ਹੀ ਆਪਣੇ ਬਹੁਤ ਸਾਰੇ
2: ਦੂਰਦਰਸ਼ਨ
1: ਦੀਆਂ ਯਾਦਾਂ ਨੇ, ਤੇ ਉਹ ਚੀਜ਼ਾਂ ਦੇਖੋ ਕਿਤੇ ਨਾ ਕਿਤੇ ਮਿਊਜ਼ਿਕ ਦਾ ਇੰਨਾ ਸ਼ੋਰ ਸ਼ਰਾਬਾ ਨਹੀਂ ਹੁੰਦਾ ਸੀ, ਪਰ ਅੱਜ ਦਾ ਮਿਊਜ਼ਿਕ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਿੰਗਰ ਦੀ ਥੋੜੀ ਜਿਹੀ ਕਿਤੇ ਘਾਟ ਵੀ ਹੈ ਜਾਂ ਕੁਝ ਵੀ ਹੈ ਉਹਨੂੰ ਕਵਰ ਕਰ ਜਾਂਦਾ ਹੈ। ਪਰ ਪਹਿਲਾਂ ਹਿੱਕ ਦੇ ਜ਼ੋਰ ਦੇ ਨਾਲ, ਅੱਜ ਆਪਣੇ ਵੱਡੇ ਲੜਕੇ ਦੇ ਨਾਲ ਗੱਲ ਕਰਦਾ ਸੀ, ਚਲੋ ਸਾਈਕੋਲੋਜੀ ਨੂੰ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਪੜ੍ਹਦਾ ਇਸ ਵਕਤ, ਤੇ ਮੈਂ ਉਹਨੂੰ ਇਹੀ ਸਵਾਲ ਪੁੱਛਿਆ ਕਿ ਮੈਂ ਕਿਹਾ ਅੱਜ ਸਾਡਾ ਜਿਹੜਾ ਵਿਸ਼ਾ ਹੈ ਉਹ ਹੈਗਾ ਗੀਤਕਾਰੀ, ਮਤਲਬ ਕਿ ਸੰਗੀਤ ਦੇ ਨਾਲ ਜੁੜਿਆ ਹੋਇਆ, ਤੇ ਮੈਂ ਕਿਹਾ ਮਤਲਬ ਕਿ ਮੈਂ ਕੀ ਪੁੱਛ ਸਕਦਾ ਤੈਨੂੰ, ਮਤਲਬ ਕਿ ਕਿਉਂ ਲੋਕ ਮਤਲਬ ਕਿ ਕਾਹਤੋਂ ਸੁਣਦੇ ਨੇ ਮਿਊਜ਼ਿਕ ਹਨਾ। ਉਹ ਕਹਿੰਦਾ ਕਿ ਸਭ ਤੋਂ ਵੱਡਾ ਮਿਊਜ਼ਿਕ ਸੁਣਨ ਦਾ ਜਾਂ ਇੱਕ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਨਾ ਜਾਂ ਸਮਾਜ ਹੈ, ਇੱਕ ਜਿਹੜਾ ਸਾਡਾ ਸੋਸ਼ਲ ਸਰਕਲ ਹੈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਜ਼ਬੂਤ ਕਰਦਾ ਹੈ। ਜਿਹੜਾ ਸੁਰ ਹੈ, ਰਾਗ ਹੈ, ਉਹਦਾ ਜਿੱਦਾਂ ਮਾਨ ਸਾਹਿਬ ਦਾ ਜ਼ਿਕਰ ਕਰਕੇ ਗਏ ਨੇ ਪਹਿਲਾਂ ਡਾਕਟਰ ਸਾਹਿਬ, ਕਿ ਉਹਦਾ ਤਾਣਾ ਬਾਣਾ ਜਿਹੜਾ ਸਾਡੀ, ਚਾਹੇ ਉਹ ਕੁਦਰਤ ਦੀ ਗੱਲ ਕਰਕੇ ਗਏ ਨੇ, ਚਾਹੇ ਉਹ ਸਾਜ਼ਾਂ ਦੀ ਗੱਲ ਕੀਤੀ ਹੈ, ਤੇ ਹੁਣ ਦੇਖੋ ਜਿਹੜੇ ਪੰਛੀ ਨੇ ਜਾਂ ਕੁਝ ਐਸੇ ਜਾਨਵਰ ਨੇ, ਦੁੱਖ ਉਹਨਾਂ ਨੂੰ ਵੀ ਹੁੰਦਾ ਜਦੋਂ ਉਹਨਾਂ ਦਾ ਕੋਈ ਵੀ ਜੀ ਜਾਂਦਾ ਹੈ ਦੁਨੀਆਂ ਤੋਂ ਜਾਂ ਕੋਈ ਹੈਪਨ ਹੋ ਜਾਂਦਾ, ਤੇ ਉਹ ਵੀ ਦੇਖੋ ਵਿਰਲਾਪ ਕਰਦੇ ਨੇ ਜੀ। ਜੀ
2: ਕੋਈ ਸ਼ੱਕ ਨੀ ਜੀ, ਦੇਖੋ ਇਹ ਉਹੀ ਤਾਂ ਗੱਲ ਨੇ ਜਿਹੜੀ ਜਿਵੇਂ ਹੁਣ ਚਰਚਾ ਹੋਈ ਮਨ ਸਾਹਿਬ ਹੋਰ ਨੇ ਜਿਵੇਂ ਗੱਲ ਕੀਤੀ ਹੈ ਕਿ ਇਹ ਭਾਵਨਾਵਾਂ ਨੇ ਭਾਵਨਾਵਾਂ ਨੂੰ ਸ਼ਬਦੀ ਜਿਹੜਾ ਰੂਪ ਦੇ ਕੇ ਉਹਨੂੰ ਸਾਂਝ ਪਾਉਣ ਦੀ ਜਿਹੜੀ ਕਲਾ ਕਰਤੀ ਹੈ ਜਾਂ ਜਿਹੜੇ ਰਾਗਾਂ ਦੀ ਗੱਲ ਕਰ ਲਓ, ਰਾਗ ਵੀ ਸਾਡੀਆਂ ਭਾਵਨਾਵਾਂ ਨੂੰ ਉਹਦੇ ਵਿੱਚ ਵਹਿਣ ਚ ਲੈ ਕੇ ਜਾਂਦੇ ਆ, ਪਰ ਕੁੱਲ ਮਿਲਾ ਕੇ ਜਿਹੜੀ ਆਪਾਂ ਕਿਉਂਕਿ ਆਪਾਂ ਮੁੱਖ ਤੌਰ ਤੇ ਆਪਾਂ ਗੀਤਕਾਰ ਦੀ ਗੱਲ ਕਰ ਰਹੇ ਹਾਂ, ਸ਼ਬਦ ਦੇ ਚ ਮੇਨ ਚੀਜ਼ ਆ ਜਾਂਦੀ ਆ, ਉਹ ਸ਼ਬਦਾਂ ਨੇ ਸਾਡੇ ਜਿਹੜੇ ਆ ਭਾਵਨਾਵਾਂ ਨੂੰ ਉਹ ਪਰੋ ਕੇ ਜਿਹੜਾ ਇੱਕ ਤਰ੍ਹਾਂ ਦਾ ਇੱਕ ਸ਼ਬਦ ਮਨ ਸਾਹਿਬ ਨੇ ਜਿਹੜਾ ਕਿਹਾ ਸੀਗਾ ਉਹ ਸੀ ਕਥਾਰਸਿਸ, ਕਿ ਭਾਈ ਇਹ ਸਾਡਾ ਇੱਥੇ ਨਿਪਟਾਰਾ ਹੋ ਰਿਹਾ, ਇਹਦੇ ਉੱਤੇ ਸਾਡੀ ਜਿਹੜੀ ਆ ਰੂਹਾਂ ਨੂੰ ਠੰਡ ਪੈ ਰਹੀ ਹੈ ਆਹ ਗੱਲ ਕਰਕੇ, ਜੋ ਜੋ ਜੋ ਅਸੀਂ ਕਹਿਣਾ ਚਾਹੁੰਦੇ ਹਾਂ, ਜੋ ਜੋ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ, ਉਹ ਇਹਨਾਂ ਸ਼ਬਦਾਂ ਨੂੰ ਸੁਣ ਕੇ ਇਹਨਾਂ ਸ਼ਬਦਾਂ ਦੇ ਨਾਲ ਕਰਕੇ ਉਹ ਕੰਪਲੀਟ ਹੋ ਰਹੀ ਹੈ। ਇਹੀ ਗੀਤਕਾਰੀ ਦੀ ਇਹੀ ਗੀਤਕਾਰੀ ਦਾ ਹਾਸਲ ਹੈ ਸੱਚੀ ਗੀਤਕਾਰੀ ਦਾ। ਬਾਕੀ ਤਾਂ ਊਂ ਕਹਿ ਲੋ ਵੀ ਤੁਕ ਤੁਕਾਂਤ ਕਰਕੇ ਜਾਂ ਹੋਰ ਜੇ ਉਹ ਆਪਾਂ ਕਹਿ ਕੇ ਵੀ ਤੋੜ ਜੋੜ ਕਰਕੇ ਕਰ ਲਈਏ ਜਾਂ ਐਵੇਂ ਕਹਿ ਲੋ ਕਮਲਾ ਬੋਲੀ ਬਿਮਲਾ ਸੀ ਫੋਨ ਆਇਆ ਹੈ ਸ਼ਿਮਲਾ ਸੀ, ਇਹ ਵੀ ਗੀਤ ਗੀਤ ਲਿਖੀ ਜਾਂਦੇ ਆ ਵੀ ਤੁਕ ਲਗਾ ਕੇ ਜੀ ਰਾਈਮ ਕਰਕੇ ਕਰ ਲੇ, ਪਰ ਉਹ ਗੱਲ ਨੀ।
1: ਗੱਡੀ ਵਿਚੋਂ ਫੇਮ ਲੱਭੀ
2: ਜਦੋਂ
1: ਘੱਗਰੇ ਤੇ
2: ਗੱਡੀ ਚੋਂ ਫੇਮ ਲੱਭੀ ਆ ਬਿਲਕੁਲ ਪੈ ਗਈ ਸ਼ਿਵ ਦੇ ਘਰ ਨਾਲ ਯਾਰੀ, ਕਹਿੰਦੇ ਮੇਰੇ ਸ਼ਹਿਰ ਬਟਾਲੇ ਪੇਸ਼ੀ ਆ,
1: ਬਿਲਕੁਲ
2: ਉਹ ਕਹਿੰਦੇ ਉਹ ਬਟਾਲੇ ਦੇ ਵਿੱਚ ਕਿਤੇ ਪੇਸ਼ੀ ਪੈ ਗਈ ਇਸ ਕਰਕੇ ਮੈਂ ਵੀ ਬਟਾਲੇ ਵੀ ਬਣ ਗਿਆ
1: ਜੀ।
2: ਇਹ ਗੱਲਾਂ ਤਾਂ ਹਲਕੀਆਂ ਨੇ, ਕਹਿੰਦੇ ਤੇਰੇ ਟੈਡੀਆਂ ਦੀ ਬਾਲ ਕੇ ਧੂਣੀ ਦੀ ਚਿਕਨ ਫਰਾਈ ਕਰਾਂਗੇ, ਇਹੋ ਜਿਹੇ ਗੀਤ ਵੀ ਆ ਰਹੇ ਨੇ। ਹੁਣ ਕੀ ਆ ਵੀ ਉਹ ਜਿਹੜਾ ਟੁੱਟ ਗਿਆ ਤੇ ਟੈਡੀ ਗਿਫਟ ਆਉਣ ਡੇ ਤੇ ਉਹਦਾ ਹੁਣ ਗੱਲ ਕਰਨੀ ਹੈ
1: ਜੀ,
2: ਇਹ ਕੋਈ ਗੱਲਾਂ ਇਹ ਗੱਲਾਂ ਨੀ। ਗੱਲ ਤਾਂ ਉਹ ਆ ਕਿ ਕਚੜਾ ਸਕ੍ਰੈਪ ਉਹਨਾਂ ਨੂੰ ਫਿਲਟਰ ਆਊਟ ਕਰਨ ਵਾਸਤੇ ਜਿਹੜਾ ਮਨੁੱਖ ਦਾ ਮਨ ਆਟੋ ਮੋਡ ਤੇ ਲੱਗਾ ਹੋਇਆ
1: ਜੀ,
2: ਜੋ ਸਾਨੂੰ ਰੂਹ ਦੇ ਵਿੱਚ ਜਿਹੜੀ ਸਾਡੀ ਰੂਹ ਨੂੰ ਚੰਗਾ ਲੱਗਦਾ ਹੈ
1: ਜੀ,
2: ਉਹ ਵਾਕਈ ਬਹੁਤ ਦੇਰ ਤੱਕ ਅਸਰ ਰਹਿੰਦਾ ਉਹਦਾ, ਤੇ ਉਹਦੀ ਗੂੰਜ ਵੀ ਕਹਿ ਲੋ ਵੀ ਸਾਲਾਂ ਬੱਧੀ ਸੁਣਦੀ ਰਹਿੰਦੀ ਹੈ
1: ਤੇ
2: ਅਸੀਂ ਉਹਦਾ ਆਨੰਦ ਮਾਣਦੇ ਆ।
1: ਬਿਲਕੁਲ
2: ਇਹੀ ਜਿਹੜਾ ਮੈਨੂੰ ਲੱਗਦਾ ਹੈ ਕਿ ਗੀਤਕਾਰੀ ਦਾ ਸਫਲ ਗੀਤਕਾਰ ਦਾ ਜਿਹੜਾ ਉਹ ਹਾਸਲ ਵੀ ਹੈ ਜੋ ਇਸ ਮੁਕਾਮ ਤੇ ਆ ਜਾਂਦਾ
1: ਹੈ। ਦੇਖੋ
2: ਤੁਸੀਂ ਵੇਖੋ ਫਿਲਮ ਇੰਡਸਟਰੀ ਨੂੰ ਦੇਖੋ ਜੀ ਜੀ ਜੀ ਹਾਂ ਫਿਲਮ ਇੰਡਸਟਰੀ ਨੂੰ ਦੇਖੋ ਤੁਸੀਂ, ਉੱਥੇ ਆਨੰਦ ਬਖਸ਼ੀ ਸਾਹਿਬ ਦਾ ਗੀਤ ਜਿਹੜਾ ਨਾਮ ਹੈ ਕਿਵੇਂ ਖੜਕਦਾ ਪੂਰਾ,
1: ਬਿਲਕੁਲ
2: ਇੰਨੇ ਸਧਾਰਨ ਸ਼ਬਦਾਂ ਚ ਲਿਖੇ ਹੋਏ ਗੀਤ ਆ ਉਹਨਾਂ ਦੇ ਜਿਹੜੇ ਐ ਸਿੱਧਾ ਠਾ ਦਿਲ ਚ ਵੱਜਦੇ ਆ ਗਏ ਕਿ ਠੀਕ ਹੈ ਜੀ, ਜਦੋਂ ਕੋਈ ਕਹਿੰਦਾ ਵੀ ਹਾਂ ਜੀ ਗੀਤ ਲਿਖਿਆ ਆਨੰਦ ਬਖਸ਼ੀ ਨੇ ਤਾਂ ਬੰਦਾ ਸਮਝ ਜਾਂਦਾ ਵੀ ਇਹ ਤਾਂ ਬਈ ਆਪਣਾ ਹੀ ਬੰਦਾ, ਉਹ ਕਿੰਨੇ ਪਿਆਰੇ ਗੀਤ ਆ। ਹੁਣ ਹੋਰ ਵੀ ਸਾਰਿਆਂ ਨੇ ਲਿਖੇ, ਇੰਦੀਵਰ ਸਾਹਿਬ ਨੇ ਲਿਖੇ ਨੇ, ਸਾਹਿਰ ਲੁਧਿਆਣਵੀ ਸਾਹਿਬ ਨੇ ਲਿਖੇ, ਔਰ ਉਹ ਫਿਲਮੀ ਦੁਨੀਆਂ ਦੇ ਰਾਹੀਂ ਫਿਲਮ ਦੇ ਮਾਧਿਅਮ ਦੇ ਰਾਹੀਂ ਉਹ ਗੀਤ ਆਏ
1: ਜੀ,
2: ਉਹਨਾਂ ਨੇ ਇਸ ਗੱਲ ਤੇ ਕੋਈ ਬਹੁਤਾ ਜ਼ੋਰ ਨਹੀਂ ਦਿੱਤਾ ਕਿ ਕਲਾਸੀਕਲ ਰਾਗ ਆ ਰਿਹਾ ਜਾਂ ਕੁਛ ਹੋ ਰਿਹਾ ਜਾਂ ਬੜਾ ਹਨੇਰੀ ਆ ਰਹੀ ਜੋ ਕੁਛ ਹੋ ਰਿਹਾ ਬੜਾ ਡੀਪ ਗੱਲ ਹੋ ਰਹੀ, ਉਹ ਨੀ ਸੰਗੀਤ ਉਹਨਾਂ ਨੇ ਸਧਾਰਨ ਸ਼ਬਦਾਂ ਵਿਚ ਹੀ ਬਹੁਤ ਗਹਿਰੀਆਂ ਗੱਲਾਂ ਕਰ ਦਿੱਤੀਆਂ।
1: ਦੇਖੋ ਮੈਨੂੰ ਯਾਦ ਆਉਂਦਾ ਤੁਹਾਡੀ ਇਸ ਗੱਲ ਤੋਂ ਥੋੜਾ ਜਿਹਾ ਅੱਗੇ ਵਧਾਵਾਂ ਤਾਂ ਆਪਣੇ ਗਜ਼ਲ ਗੋਹ ਦੇ ਨਾਂ ਦੇ ਨਾਲ ਜਾਣੇ ਜਾਂਦੇ ਨੇ ਬਾਬੂ ਰਜਬ ਅਲੀ ਸਾਹਿਬ ਜੀ, ਕਿੰਨਾ ਸਿੰਪਲ ਲਿਖਿਆ ਉਹਨਾਂ ਨੇ ਜੀ।
2: ਪਰ ਸਭ ਗੱਲ ਤੇ ਉਹੀ ਹੈ ਨਾ ਕਿ ਜਿਹੜਾ ਸਿੰਪਲ ਲਿਖਣਾ ਜਿਆਦਾ ਟਫ ਹੈ, ਜਿਆਦਾ ਔਖਾ ਹੈ, ਔਖਾ ਲਿਖਣਾ ਸੌਖਾ ਹੈ, ਡਿਕਸ਼ਨਰੀ ਚੁੱਕੋ ਔਖੇ ਔਖੇ ਸ਼ਬਦ ਲੱਭੋ ਜੋੜੋ ਤੋੜੋ ਤੇ ਰਾਈਮ ਕਰੋ ਤੇ ਹੋ ਗਏ
1: ਜੀ,
2: ਉਹ ਬੰਦਾ ਕਵੇ ਕਿ ਹੁਣ ਇਹਨੂੰ ਤੋੜ ਕੇ ਦਿਖਾਓ ਜੀ, ਇਹ ਕਿਲਾ ਮੈਂ ਬਣਾਤਾ ਇੱਕ
1: ਜੀ,
2: ਉਹ ਸ਼ਬਦਾਂ ਨੂੰ ਕਰਨਾ ਕਿ ਇੰਨੇ ਭਾਰੀ ਹੋਣ ਇੰਨੇ। ਇੱਕ ਵਾਰੀ ਇੱਕ ਮੈਂ ਪ੍ਰੋਗਰਾਮ ਚ ਗਿਆ ਕਿਸੇ ਯੂਨੀਵਰਸਿਟੀ ਦੇ ਵਿਚ ਸੀ, ਮੈਂ ਨਾਂ ਨੀ ਲਾਂਗਾ ਕਿਸੇ ਦਾ, ਵੱਡਾ ਪ੍ਰੋਗਰਾਮ ਸੀ, ਉਹਦੇ ਵਿਚ ਦੁਨੀਆਂ ਭਰ ਤੋਂ ਵਿਦਵਾਨ ਆਏ ਹੋਏ ਸਨ ਤੇ ਮੈਂ ਬਤੌਰ ਉੱਥੇ ਸਰੋਤਾ ਹੀ ਸੀ ਤੇ ਉਹਨਾਂ ਨੂੰ ਸੁਣ ਰਿਹਾ ਤੇ ਮੈਂ ਪੱਤਰਕਾਰਾਂ ਵਾਲੀ ਟੀਮ ਦੇ ਵਿਚ ਸੀ, ਲੇਕਿਨ ਉਹਨਾਂ ਨੇ ਮੈਨੂੰ ਇਹ ਭੈੜੀ ਯਾਦ ਹੈ ਕਿ ਮੈਂ ਜਿੱਥੇ ਮੈਨੂੰ ਬਿਠਾਇਆ ਜਾਂਦਾ ਮੈਂ ਲਗਭਗ ਇੱਧਰ ਉੱਧਰ ਹੋ ਕੇ ਮੈਂ ਆਡੀਅੰਸ ਦੇ ਵਿਚ ਹੀ ਬੈਠਾ ਜਾ ਕੇ, ਕਿਉਂਕਿ ਉੱਥੇ ਮੈਨੂੰ ਜ਼ਿਆਦਾ ਲਾਈਵ ਫੀਡਬੈਕ ਮਿਲ ਸਕਦੀ ਸੀ
1: ਜੀ,
2: ਫੀਡਬੈਕ ਵੀ ਮਿਲਦੀ ਆ ਵੀ ਦੇਖੋ ਜੇ ਬੰਦਾ ਤਵਾ ਵੀ ਲਾਉਣ ਡਿਆ ਉੱਥੇ ਉੱਥੇ ਲੱਗਣੇ ਆ
1: ਜੀ,
2: ਜਿਹੜੀ ਪੱਤਰਕਾਰ ਦੀ ਗੱਲ ਤਾਂ ਵੱਖਰੀ ਆ, ਉਹਦੇ ਵੱਖਰਾ ਮੰਜਾ ਡਾਇਆ ਹੋਇਆ ਹੁੰਦਾ, ਉੱਥੇ ਤਾਂ ਕੋਈ ਆਉਣੀ ਨੀ ਗੱਲ, ਉੱਥੇ ਤਾਂ ਜੋ ਹੋ ਰਿਹਾ ਸਟੇਜ ਉਹੀ ਉਹ ਆਪਣੀ ਵਿਊ ਦੇ ਸਕਦਾ, ਲੇਕਿਨ ਆਡੀਅੰਸ ਦਾ ਇੱਕ ਰਿਐਕਸ਼ਨ ਮੈਂ ਚਾਹੁੰਦਾ ਸੀ ਤੇ ਇਸ ਕਰਕੇ ਮੈਂ ਆਡੀਅੰਸ ਚ ਬੈਠਾ
1: ਜੀ,
2: ਤੇ ਉਹ ਵਿਦਵਾਨ ਸਾਹਿਬ ਲੱਗੇ ਨੇ, ਉਹਨਾਂ ਨੇ ਕੋਈ ਚਰਚਾ ਕੀਤੀ ਕਿਸੇ ਵਿਸ਼ੇ ਦੇ ਉੱਤੇ, ਬਹੁਤ ਚਰਚਾ ਕੀਤੀ
1: ਜੀ,
2: ਤੇ ਵੱਡਾ ਮਾਹੌਲ ਬਣਿਆ ਹੋਇਆ, ਲੇਕਿਨ ਉਹ ਲੈਂਦੇ ਪੰਜਾਬ ਤੋਂ ਕੁਝ ਵਿਦਵਾਨ ਆਏ ਸਨ, ਉਹ ਵੀ ਯੂਨੀਵਰਸਿਟੀ ਦੇ ਸਨ
1: ਜੀ,
2: ਮੈਂ ਨਾ ਹੁਣ ਕਿਸੇ ਦਾ ਵੀ ਨਹੀਂ ਲਵਾਂਗਾ
1: ਜੀ,
2: ਤੇ ਉਹ ਆਪਸ ਚ ਗੱਲਾਂ ਕਰਨ ਉਹਨਾਂ ਨੇ ਕਿਹਾ ਉਹ ਭਾਈ ਮੇਰੀ ਗੱਲ ਸੁਣ, ਆਪਾਂ ਆਏ ਪੰਜਾਬੀ ਵਾਲੇ ਸੰਮੇਲਨ ਚ ਆ ਜਾਂ ਕੀ ਚੱਕਰ ਹੈ? ਕਹਿੰਦਾ ਕਹਿੰਦਾ ਭਾਈ ਸਾਹਿਬ ਪੰਜਾਬੀ ਚ ਹੀ ਆ
1: ਜੀ।
2: ਉਹ ਕਹਿੰਦਾ ਵੀ ਇਹ ਫਿਰ ਜਿਹੜੀ ਬੋਲਣ ਡੇ ਭਾਸ਼ਾ ਇਹ ਕਿਹੜੀ ਆ? ਕਹਿੰਦੇ ਐ ਤਾਂ ਵੀ ਪੰਜਾਬੀ ਵਿਦਵਾਨਾਂ ਵਾਲੀ ਆ, ਫਿਰ ਪਤਾ ਜਿਆਦਾ ਹਾਵੀ ਹੋ ਗਈ ਆ।
1: ਬਿਲਕੁਲ ਆ ਜੀ, ਬਿਲਕੁਲ ਆ ਜੀ।
2: ਇਹੋ ਜਿਹੇ ਔਖੇ ਸ਼ਬਦ ਪੰਜਾਬੀ ਦੇ ਵਿੱਚੋਂ ਕੱਢ ਕੇ ਲਾਉਣ ਡੇ ਆ
1: ਜੀ।
2: ਜਿਹੜਾ ਉੱਥੇ ਜਿਹੜਾ ਵਿਦਿਆਰਥੀ ਬੈਠਾ ਹੋਊਗਾ ਉਹ ਤਾਂ ਇਹ ਸੋਚਦਾ ਹੋਊਗਾ ਉਹ ਨਾ ਉਹ ਭਾਈ ਇਹ ਤਾਂ ਬਾਹਲੀ ਬਿਪਤਾ ਵਾਲਾ ਕੰਮ ਆ, ਹਾਂ ਸਾਡੇ ਪਾਸ ਦਾ ਕੰਮ ਨੀ, ਇਹ ਤਾਂ ਬਾਹਲਾ ਕੋਈ ਬਹੁਤ ਹੀ ਵੱਡੀ ਬਿਪਤਾ ਚਾਹੀਦੀ ਆ, ਤਾਂ ਆਪਾਂ ਇਹ ਦੇਖਾਂਗੇ
1: ਜੀ। ਬਿਲਕੁਲ
2: ਉਹ ਹੈਰਾਨ ਹੋਏ, ਕਹਿੰਦੇ ਪੰਜਾਬੀ ਨੂੰ ਪੰਜਾਬੀ ਚ ਨੀ ਬੋਲ ਰਹੇ ਯਾਰ, ਇਹ ਹੋ ਕੀ ਰਿਹਾ
1: ਜੀ? ਬਿਲਕੁਲ ਜੀ,
2: ਇਹ ਇੱਕ ਵਰਤਾਰਾ ਹੈ।
1: ਪਰ
2: ਜਿਹੜੇ ਤੁਸੀਂ ਇਹ ਦੇਖੋ ਹੁਣ ਵਾਰਿਸ ਸ਼ਾਹ ਹੋਰਾਂ ਦੀ ਜਿਹੜੀ ਈਰਵੀ ਆ ਉਹ ਇੰਨੀ ਸਧਾਰਨ ਸ਼ਬਦਾਂ ਦੇ ਵਿੱਚ ਇੰਨੀ ਪ੍ਰਭਾਵਸ਼ਾਲੀ ਸ਼ਬਦਾਂ ਚ ਲਿਖੀ ਹੋਈ ਰਚਨਾ
1: ਜੀ
2: ਕਿ ਕਿਆ ਇਹ ਬਤਾ, ਉਹ ਜਿਹੜਾ ਮਰਜ਼ੀ ਗਾਏ ਉਹਨੂੰ
1: ਜੀ,
2: ਔਰ ਇੱਕ ਬੰਦਾ ਗਾ ਰਿਹਾ ਦੂਜਾ ਸੁਣ ਰਿਹਾ ਦੂਜਾ ਵੀ ਉਹਨੂੰ ਇੰਨ ਬਿੰਨ ਸਿਹਾਰੀ ਬਿਹਾਰੀ ਸਮੇਤ ਉਹਨੂੰ ਯਾਦ ਹੋ ਜੂ
1: ਜੀ ਉਸ ਮੁਕਾਮ ਦੇ ਉੱਤੇ ਜਾਂ ਉਸ ਸਟੇਜ ਦੇ ਉੱਤੇ ਲੈ ਕੇ ਜਾਣਾ ਸਰੋਤੇ ਨੂੰ ਜਾਂ ਜਿਹੜਾ ਸੁਣਨ ਵਾਲਾ ਹੈ ਉਹ ਉਹਦਾ ਫਿਰ ਕਲਾਕਾਰੀ ਉਹਦੇ ਵਿੱਚ ਵੀ ਉਹਦੀ ਹੁੰਦੀ ਹੈ ਨਾ ਤਕਰੀਬਨ। ਜੇ ਹੁਣ ਆਪਾਂ ਕਹਿ ਦਈਏ ਕਿ ਹੀਰ ਨੋਰਮਲ ਜੀ ਹਰ ਕੋਈ ਕਿਸੇ ਦਾ ਵੱਸ ਵੀ ਨਹੀਂ ਹੈ, ਜਦੋਂ ਹੀਰ ਗਾਈ ਜਾਂਦੀ ਹੈ ਤੇ ਉਹ ਦੇਖਦੇ ਆ ਜਦੋਂ ਸੂਫੀ ਜਾਂ ਹੋਰ ਸਾਰੇ ਲੋਕ ਉਹ ਜਿਹੜੇ ਮਾਨ ਸਾਹਿਬ ਹੈਗੇ ਨੇ ਆਪਣੇ ਗੁਰਦਾਸ ਮਾਨ ਸਾਹਿਬ ਨੇ ਵੀ ਗਾਈ ਹੈ, ਹੋਰ ਸਾਰਿਆਂ ਨੇ ਗਾਈ ਹੈ।
2: ਬਿਲਕੁਲ ਬਿਲਕੁਲ ਭਾਰ ਸਾਹਿਬ, ਤੁਸੀਂ ਮੈਨੂੰ ਲੱਗਦਾ ਹੈ ਕਿ ਜਿੰਨੇ ਦੋਸਤ ਆਪਣੇ ਦੁਆਬਾ ਰੇਡੀਓ ਚੈਨਲ ਨੂੰ ਸੁਣ ਰਹੇ ਨੇ ਜੇ ਇਹਨਾਂ ਨੇ ਸਾਰੇ ਦੋਸਤਾਂ ਨੇ ਯੂਟਿਊਬ ਦੇ ਵਿੱਚ ਵੀ ਪੋਲਾਪਾਲੀ ਕੀਤੀ ਹੋਏ ਉਹਦੇ ਵਿੱਚ ਇੱਕ ਮੁਲਾਕਾਤ ਜਾਂ ਸਤਰੰਗੀ ਪਿੰਗ ਪ੍ਰੋਗਰਾਮ ਦੇ ਵਿੱਚ ਉਹਨਾਂ ਦੋਸਤਾਂ ਨੂੰ ਮਿਲੂਗਾ ਇੱਕ ਇੱਕ ਪ੍ਰੋਗਰਾਮ ਸੁਰਿੰਦਰ ਸ਼ਿੰਦਾ ਭਾਜੀ ਦੇ ਨਾਲ ਰਿਕਾਰਡ ਕੀਤਾ ਹੋਇਆ। ਅੱਛਾ, ਉਹਨਾਂ ਨੇ ਨਾ ਗੱਲ ਕੀਤੀ ਸੀ, ਮੈਂ ਉਹਨਾਂ ਨੂੰ ਇਹੋ ਜਿਹਾ ਸਵਾਲ ਕੀਤਾ ਕਿ ਭਾਈ ਇਹੋ ਜਿਹੇ ਭੈੜੇ ਗੀਤ ਵੀ ਕਿਉਂ ਆ ਰਹੇ ਨੇ ਜੀ, ਜੇ ਚੰਗੇ ਗੀਤ ਆਣੇ ਚਾਹੀਦੇ ਜਾਂ ਭੈੜੇ ਵੀ ਆ ਜਾਂਦੇ? ਉਹ ਕਹਿੰਦੇ ਵੀ ਕੋਈ ਨੀ ਸਾਰੇ ਠੀਕ ਹੀ ਆ
1: ਜੀ,
2: ਪਰ ਜੇ ਭੈੜੇ ਆ ਰਹੇ ਆ ਜਿਵੇਂ ਤੁਸੀਂ ਕਹਿੰਦੇ ਹੋ ਤਾਂ ਉਹਨਾਂ ਨੇ ਆਪਣੇ ਸਟਾਈਲ ਚ ਜਵਾਬ ਦਿੱਤਾ, ਤੁਸੀਂ ਸੁਣ ਵੀ ਸਕਦੇ ਹੋ ਯੂਟਿਊਬ ਤੇ ਪ੍ਰੋਗਰਾਮ ਪਿਆ ਆਪਣਾ। ਤੇ ਉਹ ਕਹਿੰਦੇ ਇਹਦੇ ਲਈ ਪੰਜ ਬੰਦੇ ਜ਼ਿੰਮੇਵਾਰ ਨੇ
1: ਜੀ।
2: ਪਹਿਲਾ ਬੰਦਾ ਉਹਨਾਂ ਨੇ ਪਹਿਲਾ ਬੰਦਾ ਅੱਜ ਗਿਣਿਆ ਗੀਤਕਾਰ ਨੂੰ
1: ਜੀ,
2: ਉਹਨੇ ਇਹੋ ਜਿਹਾ ਗੀਤ ਲਿਖਿਆ ਕਿਉਂ
1: ਜੀ,
2: ਜਿਹੜਾ ਜਿਹਨੂੰ ਭੈੜਾ ਸਮਝ ਰਹੇ ਸਾਰੇ
1: ਜੀ,
2: ਪਰ ਚਲੋ ਲਿਖਤਾ ਉਹਨੇ। ਫਿਰ ਦੂਜਾ ਜਿਹੜਾ ਗੁਨਾਹਗਾਰ ਹੈਗਾ ਉਹ ਜਿਹੜਾ ਗਾਇਕ ਆ ਉਹਨੇ ਗਾਇਆ ਕਿਉਂ
1: ਜੀ,
2: ਚਲੋ ਤੀਜਾ ਫਿਰ ਗੁਨਾਹਗਾਰ ਉਹ ਹੈ ਮਿਊਜ਼ਿਕ ਡਾਇਰੈਕਟਰ, ਜੇ ਉਹ ਜੇ ਭਾਈ ਗਾਇਕ ਮੰਨ ਗਿਆ ਤੁਹਾਨੂੰ ਬਣਾਇਆ ਕਾਹਦੇ ਵਾਸਤੇ ਆ
1: ਜੀ।
2: ਤੇ ਚੌਥਾ ਉਹ ਕੰਪਨੀ ਜਿਹਨੂੰ ਪਤਾ ਵੀ ਇਹ ਸਹੀ ਨੀ ਹੈਗਾ ਕੁਝ ਵੀ ਤੇ ਉਹ ਉਹਨੂੰ ਰਿਲੀਜ਼ ਕਰ ਰਹੀ ਹੈ ਪੈਸੇ ਲੈ ਕੇ। ਚਾਰ
1: ਪੰਜਵੇਂ ਅਸੀਂ
2: ਉਹ ਗੁਨਾਹਗਾਰ ਹੈ ਤੇ ਪੰਜਵੇਂ ਉਹ ਸਰੋਤੇ
1: ਸੁਣਨ ਵਾਲੇ ਜੀ,
2: ਅਸੀਂ ਸੁਣਨ ਵਾਲੇ ਆ
1: ਜੀ।
2: ਇੱਕ ਇੱਕ ਬੰਦੇ ਦਾ ਕੰਮ ਹੈ ਨੀ ਇਹ ਚ, ਘੱਟੋ ਘੱਟ ਪੰਜ ਜਾਣੇ ਲੱਗਦੇ ਆ ਇੱਕ ਸੁਪਰ ਹਿੱਟ ਹੋਣ ਨੂੰ ਜਾਂ ਇੱਕ ਸੁਪਰ ਫਲੋਪ ਹੋਣ ਨੂੰ
1: ਜੀ,
2: ਇੱਕੋ ਹੀ ਮਤਲਬ ਉਹ ਪੰਜ ਤੇ ਰਹੀ ਜ਼ਿੰਮੇਵਾਰ ਨੇ
1: ਜੀ। ਬਿਲਕੁਲ
2: ਪ੍ਰੋਡਕਸ਼ਨ ਕਰ ਰਿਹਾ ਨਾ, ਇੱਕ ਪ੍ਰੋਡਕਸ਼ਨ ਹਾਊਸ ਆ ਉਹ ਪ੍ਰੋਡਿਊਸ ਕਰ ਰਿਹਾ, ਗੀਤ ਲੈ ਕੇ ਆ ਰਿਹਾ ਜੀ, ਮੈਂ ਪੇਸ਼ ਕਰ ਰਿਹਾ ਜੀ ਆਹ ਗੀਤ, ਸਾਡੀ ਆਹ ਬੈਨਰ ਜੀ ਸਾਡਾ ਲੇਬਲ ਆ ਗਿਆ ਜੀ।
1: ਬਿਲਕੁਲ
2: ਉਹ ਹੁਣ ਕਰ ਕੀ ਰਿਹਾ, ਪਰ ਇਹ ਤਾਂ ਦੇਖ ਨੀ ਰਹੇ
1: ਜੀ। ਬਿਲਕੁਲ ਹੈ,
2: ਉਹਦਾ ਅਸਰ ਕੀ ਹੋ ਰਿਹਾ?
1: ਹਾਂਜੀ ਸ਼ਮੀ ਜੀ, ਆਪਣੇ ਨਾਲ ਆਪਾਂ ਗੀਤਕਾਰਾਂ ਦੀ ਗੱਲ ਕਰਦੇ ਆ ਤੇ ਯੂ ਐਸ ਤੋਂ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ ਤਕਰੀਬਨ 7 ਮਿੰਟ 8 ਮਿੰਟ ਉਹਨਾਂ ਦੀ ਵੀ ਰਾਏ ਗੱਲਬਾਤ ਸੁਣਦੇ ਆ ਜੀ ਨਾਲ ਦੀ ਨਾਲ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰੀ ਵੀ ਸ਼ਮੀ ਭਾਜੀ, ਸਰਕਾਰ ਸਰੋਤੇ ਨੂੰ
1: ਸਤਿ ਸ੍ਰੀ ਅਕਾਲ ਜੀ। ਜੀ ਅਨੂ ਜੀ
2: ਸਤਿ ਸ੍ਰੀ ਅਕਾਲ ਜੀ। ਔਜਲਾ ਸਾਹਿਬ
3: ਮੈਂ ਕਹਿਣਾ ਤਾਂ ਕੁਛ ਹੋਰ ਸੀ, ਪਰ ਤੁਹਾਡੀ ਆਖਰੀ ਪੰਜ ਬੰਦੇ ਜ਼ਿੰਮੇਵਾਰਾਂ ਨੇ ਮੇਰਾ ਲਹਿਜਾ ਗੱਲ ਦਾ ਬਦਲਤਾ ਜੀ।
1: ਜੀ
3: ਮੈਂ ਸਾਰਿਆਂ ਨੂੰ ਵੱਡਾ ਇਹਦੇ ਵਿੱਚ ਕਸੂਰਵਾਰ ਗਾਉਣ ਵਾਲੇ ਨੂੰ ਸਮਝਦਾ
1: ਜੀ। ਜੀ
3: ਗਾਉਣ ਵਾਲਾ ਜੇ ਗੀਤ ਫੜੇ ਨਾ ਤੇ ਗੀਤ ਆਊਗਾ ਕਿਵੇਂ ਜੀ?
1: ਜੀ
3: ਬਾਕੀ ਚਾਰ ਬੰਦੇ ਤਾਂ ਬਾਅਦ ਚ ਆਉਂਦੇ ਨੇ ਜੀ।
1: ਉਹ ਮਾਨਕ ਸਾਹਿਬ ਕਹਿੰਦੇ ਹੁੰਦੇ ਸੀ ਨਾ, ਲਿਖਣ ਵਾਲੇ ਨੇ ਲਿਖਤਾ ਆਪਾਂ ਗਾਤਾ, ਗਾਉਣ ਵਾਲੇ ਨੇ ਗਾਤਾ।
3: ਨਹੀਂ ਉਹ ਤਾਂ ਚਲੋ ਇਹ ਨੀ ਗੱਲ ਹੈ, ਐਂ ਤਾਂ ਕਿੰਨੇ ਫਿਰ ਗੀਤ ਉਹਨਾਂ ਨੇ ਗਾਏ ਹੀ ਨਹੀਂ ਜਿਹੜੇ
1: ਨਹੀਂ ਗਾਏ ਹਾਂ ਜੀ। ਬਿਲਕੁਲ
3: ਬਿਲਕੁਲ ਵੀ ਪਏ ਰਹਿ ਗਏ ਹੁਣ
1: ਜੀ।
3: ਸਵਾਲ ਇਹ ਨੀ ਕਿ ਕੀ ਕਰਨੇ ਲਿਖਤਾ ਜੇ ਉਹ ਦਰ ਦਰ ਲਈ ਫਿਰਦਾ ਤੇ ਕੋਈ ਫੜਦਾ ਹੀ ਨੀ ਗੀਤ ਗੀਤ ਆਊ ਕਿਵੇਂ ਜੀ ਸਮਾਜ?
1: ਬਿਲਕੁਲ ਹੈ ਜੀ,
3: ਸਾਰਿਆਂ ਨੂੰ ਵੱਡਾ ਕਸੂਰਵਾਰ ਗਾਇਕ ਹੈ
1: ਜੀ।
3: ਮੈਨੂੰ ਇੱਕ ਵਾਰ ਨਿਊਯਾਰਕ ਬੈਠੇ ਤਿੰਨੇ ਜਾਣੇ, ਸਵੇਰ ਦੀ ਗੱਲ ਹੈ, ਭਾਬੀ ਮੇਥੇ ਵਾਲੇ ਪਰੌਂਠੇ ਲਾਉਂਦੀ, ਸਾਨੂੰ ਅਸੀਂ ਜੀ ਜਿਹੜੇ ਸ਼ੌਕ ਹੁੰਦੇ ਕੱਲੇ ਰਹਿੰਦੇ ਹੁੰਦੇ ਸੀ, ਮੈਂ ਮੇਥੇ ਲੈ ਆਵਾਂ ਭਾਬੀ ਰਾਹੀ, ਕਹਿੰਦਾ ਜੀ ਕਹਿੰਦਾ ਬਾਈ ਗੀਤ ਲਿਖੇ ਬਣਾ ਇੱਕ ਦਗਾਣਾ। ਮੈਂ ਕੀ ਕਹਿੰਦਾ ਇਹਦੇ ਤੇ? ਮੈਂ ਗੀਤ ਲਿਖਤਾ
1: ਜੀ।
3: ਮੈਂ ਯਾਰ ਰਾਹੀ ਇਹਦਾ ਗੀਤ ਬਹੁਤ ਮਾੜਾ ਵੀ, ਮੈਂ ਨਾ ਤਾਂ ਜੀ ਨਾ ਪਾਉਣਾ ਯਾਰ, ਜੇ ਨਾ ਤਾਂ ਸਟੇਜ ਤੇ ਮੇਰਾ ਉਹ ਲੈਣਾ
1: ਜੀ।
3: ਮੈਂ ਨੰਬਰ ਤੋਂ ਮੈਨੂੰ ਜਿੱਥੇ ਕ ਲੱਗਦਾ ਜਦੋਂ ਤੂੰ ਗਾਏਗਾ ਤੇਰੇ ਡਾਂਗ ਜਰੂਰ ਫਿਰੂ
1: ਜੀ।
3: ਮੈਂ ਕਿਹਾ ਯਾਰ ਕੋਈ ਚੱਜ ਪਿੱਛੇ ਭਾਬੀ ਆ ਗਈ, ਕਹਿੰਦੀ ਕਿਹੜਾ ਵਿਖਾ ਦੇਖਦਾ ਭਾਬੀ ਇਹਦਾ ਮਤਲਬ ਕੀ ਨਿਕਲਦਾ ਗੱਲ
1: ਜੀ।
3: ਕੱਲਾ ਉਹ ਦੋ ਲਾਈਨਾਂ ਨੀ, ਦੋ ਲਾਈਨਾਂ ਤਾਂ ਹਰੇਕ ਬੰਦਾ ਗਾਉਂਦਾ ਤੇ ਉਹ ਜਦੋਂ ਦੋ ਲਾਈਨਾਂ ਨੂੰ ਲੈ ਕੇ ਕਹਾਂ ਤੁਸੀਂ ਗੱਲ ਵੀ ਬਣਾਉਣੀ ਹੈ
1: ਜੀ,
3: ਕਿਉਂਕਿ ਗੀਤ ਵੀ ਇੱਕ ਲੇਖ ਹੁੰਦਾ ਨਾ।
1: ਬਿਲਕੁਲ ਹੈ ਜੀ,
3: ਇੱਕ ਕਹਾਣੀ ਹੁੰਦੀ ਹੈ
1: ਜੀ,
2: ਬਿਲਕੁਲ।
3: ਮੈਂ ਲਿਖਤਾ ਸੀ ਗੀਤ ਪਰ ਮੈਂ ਪਾੜਤਾ ਜੀ
1: ਜੀ।
3: ਮੈਂ ਕਿਹਾ ਵੀ ਨਹੀਂ ਰਾਈ, ਪਰ ਮੈਂ ਕਿਹਾ ਮੈਂ ਪਹਿਲਾਂ ਤਾਂ ਮੈਨੂੰ ਆਪ ਨੂੰ ਨੀ, ਕਿਉਂਕਿ ਮੈਂ ਤਾਂ ਚਲੋ ਸ਼ੁਰੂ ਤੋਂ ਆਉਣਾ ਸੁਭਾਅ ਦੇ ਹੋ ਰਿਹਾ, ਪਰ ਮੈਂ ਕਹਿੰਦਾ ਗੀਤਕਾਰ ਨੂੰ ਵੱਧ ਗਾਇਕ ਦਾ ਕਸੂਰ ਆਈ ਜੇ ਗਾਇਕ ਨਾ ਫੜੇ ਉਸ ਗੀਤ।
1: ਬਿਲਕੁਲ ਹੈ ਜੀ,
2: ਉਹ ਗੱਲ ਵੱਧਦੀ ਨੀ ਅੱਗੇ ਜੀ, ਬਿਲਕੁਲ ਸਹੀ ਹੈ,
1: ਸਟਾਪ
3: ਲੱਗੇ ਨੀ ਬਸ ਸਕੀ ਜੀ, ਗੱਲ ਉੱਥੇ ਹੀ ਠੱਪ ਹੋ ਗਈ ਜੀ।
1: ਬਿਲਕੁਲ ਹੈ ਜੀ
2: ਜੀ ਜੀ ਜੀ ਜੀ ਸਹੀ ਹੈ।
3: ਮੈਂ ਹੁਣ ਕਾਹਨੂੰ ਆਪਣਾ, ਚਲੋ ਮਾਧਵੇ ਇਹੋ ਜਿਹਾ ਦੋ ਚੀਜ਼ਾਂ ਭਾਉਣ ਜੱਟ ਨੂੰ, ਜਵਾਕ ਆਪਣਾ ਮਤਲਬ। ਮੈਂ ਜਦੋਂ ਗੀਤ ਨੂੰ ਕਹਾਣੀਆਂ ਘੁਟਾਲੇ ਆਪਦੇ ਅੰਦਰ, ਮੈਂ ਕਿਹਾ ਯਾਰ ਇਹ ਤਾਂ ਕਿੱਧਰ ਨੂੰ ਚੱਲੀ ਆ ਕਹਾਣੀਆਂ, ਮਗਰ ਤੇਰੇ ਡਾਂਗ ਫਰੀ ਫਿਰੂ ਗਰੰਟੀ ਹੈ
1: ਜੀ।
3: ਤੇ ਉਹ ਇਸ ਕਰਕੇ ਨਾ ਇਹ ਨੀ ਹੈ, ਮੈਂ ਜਾਣੀ ਕਸੂਰਵਾਰ ਗਾਇਕ ਦਾ ਵੱਧ ਸਮਝਦਾ
1: ਜੀ।
3: ਕਈ ਕਿੰਨੇ ਵਧੀਆ ਗੀਤ ਗਾਇਕ ਅਨਗੋਲੇ ਕਰ ਦਿੰਦੇ ਨੇ, ਹੁਣ ਕਈ ਗੀਤ ਇਹੋ ਜਿਹੇ ਨੇ ਗੀਤਕਾਰ ਦੇ ਨਾਂ ਨੂੰ ਇਹ ਗਾਏ ਜਾਂਦੇ ਨੇ, ਨਿਕਲਣ ਨੂੰ ਕੱਢਣ ਨੂੰ ਉਹਦੇ ਵਿੱਚ ਕੁਛ ਵੀ ਨੀ ਹੁੰਦਾ ਜੀ।
1: ਬਿਲਕੁਲ ਹੈ ਜੀ,
3: ਪੰਜਾਬ ਬੋਲ ਦਾ
1: ਹਾਂਜੀ, ਪੰਜਾਬ ਬੋਲ ਦਾ
3: ਕਿੰਨਾ ਚਰਚਾ ਜੀ ਗੀਤ ਹੈ,
1: ਵੀਡੀਓ ਬੜੀ ਵਧੀਆ ਬਣੀ ਉਹਦੀ ਜੀ, ਹਾਂਜੀ
3: ਸਾਰਾ ਕੁਛ ਉਹਦੇ ਵਿੱਚ, ਕੋਈ ਚੀਜ਼ ਦਾ ਵੀ ਘਾਟ ਨੀ
1: ਸੁਣਿਆ ਕਿੰਨਾ ਕ ਉਹਨੂੰ,
3: ਹਰ ਪੰਜਾਬ ਦੇ ਵਸਿੰਦੇ ਦੇ ਚਾਹੇ ਉਹ ਪ੍ਰਦੇਸ਼ ਬੈਠਾ ਚਾਹੇ ਕਿਤੇ ਬੈਠਾ ਉਹਦੇ ਮੂੰਹ ਤੇ ਚਪੇੜ ਆਈ।
1: ਬਿਲਕੁਲ ਲੋਕ ਅੱਡੇ ਖੱਡੇ ਕਰਦਾ, ਬਿਲਕੁਲ ਸੋਚਣ ਨੂੰ ਮਜਬੂਰ ਕਰਦਾ।
3: ਫਿਰ ਜੇ ਉਹ ਗੀਤ ਨੂੰ ਮਤਲਬ ਵੀ ਨਵਾਂ ਮੁੰਡਾ ਹੀ ਪਾੜ ਕੇ ਪਰੇ ਸਿੱਟ ਦੋ ਤੇ ਫਿਰ ਉਹ ਫਿਰ ਗੀਤ ਕਿਹਨੇ ਸੁਣਨਾ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹ ਹਾਂਜੀ ਬਿਲਕੁਲ, ਉਹ ਗੱਡੀ ਫਿਰ ਲਿਓ ਲੱਥਣੀ ਲੱਥਣੀ ਹੈ ਜੀ,
3: ਲੱਥਣੀ ਓ ਲੱਥਣੀ ਹੈ ਨਾ। ਫਿਰ ਉਹ ਇਹ ਇਦੋਂ ਗੰਦਾ ਗੀਤ ਕੋਈ ਨਾ ਭਰ ਗਾਇਕ ਲਈ ਗੀਤਕਾਰ ਲਿਖ ਦੇਵੇ ਉਹਦਾ ਝੱਟ ਗਾ ਦਿੰਦੇ ਨੇ ਜੀ ਫੜ ਕੇ।
1: ਹੁਣ ਦੇਖੋ ਦਲੇਰ ਮਹਿੰਦੀ ਹੁਣੀ ਸੀਗੇ ਜਾਂ ਹੋਰ ਬਹੁਤ ਸਾਰੇ ਸੀਗੇ ਸਿੰਗਰ, ਉਹਨਾਂ ਨੇ ਰੁੱਖ ਇਹਨਾਂ ਚੀਜ਼ਾਂ ਨੂੰ ਕਾਹਤੋਂ ਕੀਤਾ, ਦੇਖੋ ਕੀਰਤਨ ਕਰਦੇ ਹੁੰਦੇ ਸੀ, ਲਾਈਨ ਚੇਂਜ ਕਰਨੀ ਪਈ।
3: ਚਲੋ ਕਮਾਈ ਸੀ ਨਾ, ਕਮਾਈ ਦਾ ਸਾਧਨ, ਆਪਾਂ ਗੀਤਕਾਰੀ ਦੀ ਗੱਲ ਕਰਦੇ ਹਾਂ
1: ਜੀ।
3: ਮਤਲਬ ਕਈ ਇੰਨੇ ਹੌਲੇ ਲਫ਼ਜ਼ ਵੀ ਗਾਏ ਜਾਂਦੇ ਨੇ, ਹੁਣ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ
1: ਜੀ,
3: ਅਸੀਂ ਇਹੋ ਜਿਹੇ ਗੀਤਾਂ ਨੂੰ ਪ੍ਰਮੋਟ ਅਸੀਂ ਉਹ ਕੀਤਾ ਨਾ।
1: ਬਿਲਕੁਲ ਹੈ ਜੀ,
2: ਔਜਲਾ ਸਾਹਿਬ ਇੱਕ ਨਾ ਜਿਵੇਂ ਜਿਵੇਂ ਹੁਣ ਆਪਾਂ ਜਿੰਦਾ ਭਾਈ ਦੀ ਗੱਲ ਕੀਤੀ ਸਾਂਝੀ ਕਿ ਉਹ ਵੀ ਚਲੋ ਆਪਣੀ ਵੀਡੀਓ ਪਈ ਆ, ਇੱਕ ਪਾਲੀ ਦੇਤ ਵਾਲੀਆਂ ਸਾਹਿਬ ਨਾਲ ਵੀ ਗੱਲਬਾਤ ਰਿਕਾਰਡ ਹੋਈ ਆ, ਉਹ ਵੀ ਉਸੇ ਸੀਰੀਜ਼ ਦੇ ਵਿੱਚ ਆ
1: ਜੀ।
2: ਉਹ ਦੇਤ ਵਾਲੀਆਂ ਸਾਹਿਬ ਨੂੰ ਵੈਸੇ ਹੀ ਮੇਰੇ ਪਤਾ ਨੀ ਕਿਵੇਂ ਮਨ ਚ ਆਇਆ, ਮੈਂ ਪੁੱਛਿਆ, ਮੈਂ ਕਿਹਾ ਭਾਜੀ ਕੋਈ ਇਹੋ ਜਿਹਾ ਗੀਤ ਹੈਗਾ ਜਿਹੜਾ ਤੁਹਾਨੂੰ ਲਿਖ ਕੇ ਬੜਾ ਅਫਸੋਸ ਹੋਇਆ ਜ਼ਿੰਦਗੀ ਚ?
1: ਜੀ
2: ਉਹ ਬੜੇ ਕਹਿੰਦੇ ਭਾਈ ਯਾਰ ਹੈਗਾ ਬਾਈ ਹੈਗੇ ਆ, ਪਰ ਹੁਣ ਕਹਿੰਦੇ ਵੀ ਜਦੋਂ ਬੰਦਾ ਸ਼ੁਰੂ ਚ ਹੁੰਦਾ ਨਾ, ਸ਼ੁਰੂ ਚ ਸਟਰਗਲ ਚ ਹੁੰਦਾ, ਉਹ ਬੰਦਾ ਉਸ ਵੇਲੇ ਉਹਦੀ ਅਵਸਥਾ ਹੋਰ ਆ, ਉਹ ਸੋਚਦਾ ਕਿ ਮੈਂ ਕਿਵੇਂ ਹਿੱਟ ਹੋ ਜਾ, ਆਹ ਕਰਨਾ ਉਹ ਕਰਨਾ, ਹਰ ਕੰਧ ਨੂੰ ਟੱਕਰ ਮਾਰਦਾ
1: ਜੀ,
2: ਪਰ ਪਤਾ ਹੁੰਦਾ ਉਹਨੂੰ ਵੀ ਇਹ ਠੀਕ ਨੀ ਹੈਗੀ ਗੱਲ
1: ਜੀ।
2: ਪਰ ਉਹ ਕਹਿੰਦੇ ਵੀ ਮੈਂ ਦੇਖਿਆ ਵੀ ਇਹ ਯਾਰ ਚਲੋ ਹੁਣ ਹੈਗਾ, ਪਰ ਫਿਰ ਇੱਕ ਟਾਈਮ ਆਇਆ ਜਦੋਂ ਸਥਾਪਿਤ ਹੋ ਗਏ ਸਭ ਹੋ ਗਿਆ ਪੈਰਾਂ ਤੇ ਆਪਾਂ ਆ ਗਏ, ਉਦੋਂ ਬਾਅਦ ਫਿਰ ਬੰਦਾ ਸੋਚ ਸਕਦਾ, ਬੰਦਾ ਕਹਿੰਦਾ ਵੀ ਹੁਣ ਮੈਂ ਜਿਸ ਪੋਜੀਸ਼ਨ ਤੇ ਆ, ਹੁਣ ਮੈਂ ਆਪਣੀ ਮਰਜ਼ੀ ਦੇ ਇਸ ਤਰ੍ਹਾਂ ਦੇ ਹੀ ਗੀਤ ਲਿਖੂਗਾ
1: ਜੀ।
3: ਕਈ ਵਾਰੀ ਪੂਰੀ ਚੜਾਈ ਚ ਚਿੰਦਾ ਦਗਾਣਾ ਜੋੜੀ ਚ ਗੁਲਸ਼ਨ ਗੋਵਲ ਨਾਲ ਚੜਾਈ ਸੀ ਸੰਧੀਲਾ ਸਾਹਿਬ ਗੀਤਕਾਰੀ ਚ, ਬਾਅਦ ਚ ਉਦੋਂ ਗਾਇਕੀ ਚ ਆਏ ਨੇ, ਤੇ ਇਹੋ ਜਿਹਾ ਘਟੀਆ ਗੀਤ ਹੈ ਕਿ ਜਾਣੀ ਸੁਣ ਕੇ ਸ਼ਰਮ ਆਉਂਦੀ ਹੈ। ਮੈਂ ਤੇ ਸ਼ਿੰਦੇ ਨੇ ਗਾਇਆ ਜੀ ਦਗਾਣਾ, ਜੇਠ ਭਰਜਾਈ ਦਾ ਸੀਗਾ ਜੀ, ਤੇ
2: ਗਾਇਆ ਜੀ ਬਿਲਕੁਲ ਬਿਲਕੁਲ
3: ਸ਼ਿਕਾਗੋ ਬੈਠੇ। ਮੈਂ ਸੰਧੀਲਾ ਸਾਹਿਬ ਨੂੰ ਪੁੱਛਿਆ, ਮੈਂ ਹਾਂ ਜੀ ਸਾਹਿਬ, ਕਹਿੰਦੇ ਹਾਂ, ਮੈਂ ਕਿਹਾ ਜੀ ਮੈਂ ਤਾਂ ਸਭ ਤੋਂ ਛੋਟਾ ਹੈ, ਕਹਿੰਦਾ ਹਾਂ ਬਾਈ ਦੱਸ। ਮੈਂ ਕਿਹਾ ਗੀਤ ਕਹਿੰਦਾ ਕੀ ਹੈ? ਮੈਂ ਜਦ ਉਹਨੂੰ ਆਖਰੀ ਪੈਰਾਂ ਦਾ ਸਿਰਾਜੀ ਨਾਲ ਸੰਧੀਲੇ ਦਾ ਨੋ, ਕਹਿੰਦਾ ਉਹ ਜਵਾਨੀ ਟਾਈਮ ਦੀ ਗੱਲ ਹੈ
1: ਜੀ।
3: ਉਹਦੇ ਵਿੱਚ ਕੀ ਸੀ ਕਿ ਗੀਤਕਾਰ ਦਾ ਨਾਂ ਵੀ ਪੂਰਾ ਸੀ ਤੇ ਸ਼ਿੰਦਾ ਜੀ ਦਾ ਨਾਂ ਸੀ ਗਾਇਆ ਗਿਆ ਜੀ ਉਹ।
1: ਬਿਲਕੁਲ
3: ਜੀ, ਉਹੀ ਗੀਤਕਾਰ ਕਿਸੇ ਆਮ ਬੰਦੇ ਨੇ ਲਿਖਿਆ ਹੁੰਦਾ
1: ਜੀ,
3: ਉਹ ਤਾਂ ਗਾ ਦਿੰਦਾ ਸ਼ਿੰਦਾ ਗੀਤ ਜੀ ਉਹ।
1: ਬਿਲਕੁਲ
3: ਵਾਲੇ ਚ ਵੀ ਖੜਾ ਹੁੰਦਾ ਜੀ।
1: ਜੀ
2: ਇਹੀ ਆਪਾਂ ਸਿੰਦੀਰਾ ਸਾਹਿਬ ਨੂੰ ਵੀ ਜਦੋਂ ਰਿਕਾਰਡ ਕੀਤਾ ਨਾ, ਉਹਨਾਂ ਦੇ ਉਹਨਾਂ ਨੇ ਵੀ ਇਹ ਗੱਲ ਇਨ ਬਿਨ ਇਹੀ ਕਿਹਾ, ਕਹਿੰਦੇ ਬਈ ਐ ਹੋਇਆ। ਉਹ ਕਹਿੰਦੇ ਵੀ ਮੈਂ ਜਦੋਂ ਗੀਤਕਾਰ ਬਣਨਾ ਚਾਹੁੰਦਾ ਸੀ ਨਾ, ਤੇ ਮੈਂ ਆਪਣੇ ਇੱਕ ਮਿੱਤਰ ਨੂੰ ਨਾਲ ਬਿਠਾਇਆ, ਤੇ ਉਹ ਕਹਿੰਦੇ ਵੀ ਇੱਥੇ ਲੁਧਿਆਣੇ ਸਾਰੇ ਗੀਤ ਜਿਹੜੇ ਗਾਇਕਾਂ ਦੇ ਦਫ਼ਤਰ ਹੁੰਦੇ ਸੀ, ਤੇ ਮੈਂ ਉਹਨਾਂ ਕੋਲ ਗਿਆ ਤੇ ਆਪਣੇ ਗੀਤ ਲੈ ਕੇ ਕਾਪੀ ਲੈ ਕੇ ਵੀ ਆ ਭਾਈ ਮੈਂ ਗੀਤ ਲਿਖਿਆ। ਉਹ ਕਿਸੇ ਨੇ ਭਾਈ ਸਾਨੂੰ ਕੋਈ ਬਾਹਰ ਖੜਾ ਰੱਖੇ ਕੁਛ ਰੱਖੇ, ਮੰਨ ਲਓ ਕਹਿੰਦੇ ਵੀ ਅੰਦਰ ਵੜਨ ਦੇਣ। ਫਿਰ ਉਹ ਚਲੋ ਇੱਕ ਕਹਿੰਦੇ ਵੀ ਦਿਨ ਸਾਡੇ ਇੱਕ ਦਿਨ ਇਹੋ ਜਿਹਾ ਸੀਗਾ ਵੀ ਸਾਡੇ ਪਿੰਡ ਚ ਹੀ ਉਹ ਬੀਬੀ ਜਗਮੋਹਨ ਕੌਰ ਤੇ ਕੇ ਦੀ ਭੂਰਾ ਦਾ ਖਾਲਾ ਲੱਗਿਆ, ਤੇ ਸਾਡੇ ਪਿੰਡ ਦੇ ਬੰਦੇ ਨੇ ਉਹਨਾਂ ਨੂੰ ਕਿਹਾ ਗਾਇਕ ਜੋੜੀ ਨੂੰ ਕਿ ਭਾਈ ਇਹ ਸਾਡੇ ਪਿੰਡ ਦਾ ਮੁੰਡਾ ਬੜਾ ਘੈਂਟ ਲੱਗਦਾ ਇਹਦਾ ਵੀ ਸੁਣੋ
1: ਜੀ।
2: ਉਹ ਜਦੋਂ ਉਹਨਾਂ ਨੇ ਸੁਣਿਆ ਤੇ ਕਹਿੰਦੇ ਵੀ ਉਹ ਮੈਡਮ ਜਗਮੋਹਨ ਕੌਰ ਨੂੰ ਗੀਤ ਬੜਾ ਪਸੰਦ ਆਇਆ, ਉਹ ਕਹਿੰਦੇ ਵੀ ਕੋਠੀ ਆ ਜੀ ਸਵੇਰੇ। ਉਹ ਜਦੋਂ ਗਏ ਉੱਥੇ ਤੇ ਉਹ ਗੀਤ ਰਿਕਾਰਡ ਹੋਇਆ ਉਹਨਾਂ ਦਾ, ਉਹ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ, ਕਹਿੰਦੇ ਵੀ ਲੈ ਵੀ ਇਹ ਗੀਤ ਬੜਾ ਆਤਾ। ਉਦੋਂ ਬਾਅਦ ਫਿਰ ਪਿੱਛੇ ਮੁੜ ਕੇ ਨੀ ਦੇਖਿਆ ਉਹਨਾਂ ਨੇ, ਬੜੇ ਗੀਤ ਉਹਨਾਂ ਦੇ ਰਿਕਾਰਡ ਹੋਏ। ਉਹ ਬੜੇ ਹੈਰਾਨ ਹੋਏ, ਕਹਿੰਦੇ ਜਦੋਂ ਐਚ ਐਮ ਬੀ ਦੇ ਉੱਤੇ ਆਇਆ ਨਾ ਨੋਨ ਲਿਖ ਕੇ ਗੀਤਕਾਰ ਬਤੌਰ ਗੀਤਕਾਰ ਸੰਦੀਲਾ, ਕਹਿੰਦੇ ਕਿਆ ਬਾਤ ਆ, ਕਹਿੰਦੇ ਮੇਰੀ ਤਾਂ ਖੁਸ਼ੀ ਦਾ ਟਿਕਾਣਾ ਨੀ ਰਿਹਾ। ਪਰ ਮੈਂ ਸੋਚਿਆ ਨੀ ਸੀ ਕਿ ਮੈਨੂੰ ਆਪ ਹੀ ਗਾਉਣਾ ਪਊ ਕਿ ਮੈਂ ਆਪ ਹੀ ਗਾਊਂਗਾ, ਪਰ ਉਹਦੇ ਵੱਖਰੇ ਕਾਰਨ ਆਪਣੇ ਗਾਉਣ ਦੇ, ਕਿਉਂਕਿ ਗੀਤਕਾਰਾਂ ਨੂੰ ਉਹਨਾਂ ਦਾ ਹੱਕ ਮਿਲਦਾ ਨੀ। ਗਾਇਕ ਗੀਤਕਾਰ ਦਾ ਗੀਤ ਲਿਖ ਕੇ ਹਿੱਟ ਹੋ ਗਿਆ ਪਰ ਆਪ ਉਹਨੂੰ ਉਸ ਲੈਵਲ ਦੇ ਉੱਤੇ ਉਹ ਜਿਹੜੇ ਆ ਪੈਸੇ ਜਾਂ ਰੋਇਲਟੀ ਜਾਂ ਕੁਛ ਆ ਉਹ ਉਸ ਉਹਨੂੰ ਸਮਝਦੇ ਨੀ ਕਿ ਇਹਨੂੰ ਵੀ ਭਾਈ ਆਪਣਾ ਬਣਦਾ। ਕਿੰਨੇ ਸਾਡੇ ਗੀਤਕਾਰ ਆ, ਕਿੰਨੇ ਗੀਤਕਾਰ ਆ, ਵੱਡੇ ਗੀਤਕਾਰ ਆ, ਨਾਮਵਰ ਗੀਤਕਾਰ ਆ ਜਿਹਨਾਂ ਨੇ ਬੜੇ ਮਹਾਨ ਗੀਤ ਲਿਖੇ ਔਰ ਪਾਪੂਲਰ ਹੋਏ, ਬਟ ਉਹ ਗੁੰਮਨਾਮੀ ਦੇ ਆਲਮ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੀਆ ਤੇ ਐਸ਼ੋ ਆਰਾਮ ਤੋਂ ਵੀ ਵਾਂਝੇ ਰਹੇ, ਤੇ ਉਹ ਉਹਨਾਂ ਨੂੰ ਸੋਚ ਵੀ ਹੋਇਆ ਬਾਅਦ ਚ, ਕਹਿੰਦੇ ਯਾਰ ਐ ਸਾਨੂੰ ਫਾਇਦਾ ਕੀ ਹੋਇਆ ਲਿਖ ਕੇ।
3: ਜਿਹਨਾਂ ਮੈਂ ਇੱਕ ਗੱਲ ਕਹਿਣਾ ਜੀ, ਜਿਹੜੇ ਗੀਤਕਾਰ ਨਾਲ ਮਸ਼ਹੂਰ ਹੋਇਆ ਕੋਈ ਗਾਇਕ ਕੋਈ ਵੀ
1: ਜੀ,
3: ਉਹਨਾਂ ਆਪਦੇ ਖਾੜੇ ਦਾ ਇੱਕ ਪਰਸੈਂਟ ਗੀਤਕਾਰ ਤੱਕ ਪਹੁੰਚਦਾ ਕਰ ਦੇਵੇ ਨਾ,
1: ਬਿਲਕੁਲ
3: ਮੈਂ ਕਹਿੰਦਾ ਵਾਧੂ ਹੈ ਜੀ,
2: ਵੱਡੀ ਗੱਲ ਬਹੁਤ ਵੱਡੀ ਗੱਲ,
3: 1% ਬਹੁਤ ਹੈ ਜੀ,
1: ਬਿਲਕੁਲ ਹੈ ਜੀ।
3: ਪਰ ਉਹ ਗੱਲ ਤਾਂ ਇਹ ਹੈ ਕਿ ਇਹਦਾ ਆਪ ਦਰ ਦਰ ਮੰਗਦੇ ਫਿਰਦੇ ਨੇ, ਇਹਨਾਂ ਨੂੰ ਵੱਡਾ ਮੰਗਤਾ ਕੌਣ ਹੋਊਗਾ ਜੀ?
1: ਜੀ
3: ਮੰਗਤਾ ਵੀ
2: ਉਹਨੂੰ ਭੁੱਲ ਹੀ ਜਾਂਦੇ ਵੀ ਕਿੱਥੋਂ ਆਈ ਗੱਲ।
3: ਬਿਲਕੁਲ ਜੀ, ਉਹ ਮਰ ਗਿਆ ਪਿੱਛੇ ਜੀ ਨੇ ਬਲਕਾਰ ਸਿੱਧੂ ਖੰਡ ਮਿਸ਼ਰੀ ਸਾਰੇ ਗੀਤ ਉਹਨੇ ਲਿਖੇ ਹੋਏ ਨੇ, ਗਿੱਲ ਮੈਂ ਤਾਂ ਨਾਂ ਭੁੱਲ ਗਿਆ, ਗਿੱਲ ਗਿੱਲਾਂ ਵਾਲਾ
1: ਸਰਬਜੀਤ ਚੀਮਾ ਸਾਹਿਬ ਦਾ ਸੁਪਰ ਡੁਪਰ ਹਿੱਟ ਰਿਹਾ ਦੇਖੋ ਗੀਤ।
3: ਮੇਰਾ ਹੁਣ ਪਿੱਛੇ ਜੇ MLA ਆਏ ਜੇ MLA ਮੈਨੂੰ ਬਠਿੰਡੇ ਕੈਂਸਰ ਦਾ ਉਹ ਬਣਾਉਣਾ ਸੀ ਮੈਂ ਕਾਰਡ ਆਪਦਾ
1: ਜੀ,
3: ਕਹਿੰਦਾ ਮੇਰਾ ਇਹਨੇ ਇਹ ਨੀ ਬਣਾ
2: ਜੀ
1: ਜੀ,
3: ਅਰ ਇੰਨਾ ਬੋਲਿਆ ਉਹਦੇ ਵਿਰੁੱਧ ਸ਼ਰਿਆਮ, ਕਹਿੰਦਾ ਕਹਿ ਦਿਓ ਜੀ ਉਹਨੂੰ ਸੁਣਾ ਦਿਓ ਜਾ ਕੇ। ਉਹ ਕਹਿੰਦਾ ਵੀ ਤੁਸੀਂ ਕਦੇ ਮੰਗੇ ਨੀ ਪੈਸੇ? ਉਹ ਕਹਿੰਦਾ ਜਿਹੜਾ ਮੰਗਤਾ ਹੋਵੇ ਉਹ ਤੋਂ ਕੀ ਮੰਗਣਾ, ਕਹਿੰਦਾ ਇਹਨਾਂ ਨੂੰ ਵੱਡੇ ਮੰਗਤੇ ਕੌਣ ਨੇ?
1: ਬਿਲਕੁਲ ਹੈ ਜੀ,
3: ਮੈਂ ਤਾਂ ਵਿਚ ਰਿਹਾ ਜੀ ਇਹਨਾਂ ਦੇ ਵਿੱਚ, ਮਤਲਬ ਤੁਸੀਂ ਚਲੋ ਹੈ ਹੀ ਨੀ, ਇਹ ਜਿਗਰਾ ਕਰਨਗੇ ਤਾਂ ਬਹੁਤ ਕੁਛ ਹੈ ਜੀ ਕੱਢਣ ਨੂੰ
1: ਜੀ,
2: ਨੂਰਪੁਰੀ ਸਾਹਿਬ ਦੀ ਗੱਲ ਹੈ, ਬਿਲਕੁਲ ਤੁਸੀਂ ਸਾਡੇ ਰੂਹ ਦੀ ਗੱਲ ਜਿਹੜੀ ਫੜ ਲਈ। ਉਹ ਦੇਖੋ ਕਿੱਡਾ ਵੱਡਾ ਧੱਪਾ ਹੈ,
3: ਰੰਮੀ ਗੋਵਾਲੇ ਨੇ ਨਹਿਰ ਚ ਛਾਲ ਮਾਰੀ ਸੀ,
1: ਖੂਹ ਚ ਛਾਲ ਮਾਰਨੀ ਪੈ ਗਈ,
3: ਨਹਿਰ ਚ ਛਾਲ ਮਾਰਤੀ ਨੇ ਰੰਮੀ ਗੋਵਾਲੇ ਨੇ
1: ਜੀ।
2: ਵੇਖੋ
3: ਜਿਉਂਦੇ ਦੀ ਅਸੀਂ ਦੇਖੋ, ਇਹ ਗੀਤ ਦੇ ਵਿੱਚ ਵੀ ਇਹ ਕਿਹਾ ਹੋਇਆ ਜਿਹੜਾ ਪੰਜਾਬ ਬੋਲਦਾ ਕਿ ਵੀ ਜਿਉਂਦਿਆਂ ਨੂੰ ਅਸੀਂ ਪੁੱਛਦੇ ਨੀ, ਮਰਿਆਂ ਦੇ ਮੇਲੇ ਲਾਉਂਦੇ ਆ, ਸਾਡੇ ਤਾਂ ਮਰਨਾ ਸਾਡੇ ਚ ਮਰਨਾ ਹੀ,
2: ਬਿਲਕੁਲ
1: ਪਿਛਲੇ ਦਿਨਾਂ ਦੇ ਵਿੱਚ ਆਪਣੇ
3: ਮਰਨਾ ਪੈਂਦਾ, ਸਾਬਤ ਕਰਨ ਲਈ ਸਾਨੂੰ ਖੁਦ ਨੂੰ ਮਰਨਾ ਪੈਂਦਾ, ਸਾਨੂੰ ਸਾਬਤ ਕਰਨ ਲਈ ਹੋਰ ਕੁਛ ਨੀ ਕਰਨਾ ਪੈਂਦਾ।
1: ਔਜਲਾ ਸਾਹਿਬ ਪਿਛਲੇ ਦਿਨਾਂ ਚ ਆਪਾਂ ਚਲੋ ਆ ਸਮਾਪਤੀ ਵੀ ਕੀਤੀ ਹੈ, ਜੰਗਲਨਾਮਾ ਜਿਹੜਾ ਆਪਣਾ ਨਾਵਲ ਹੈ, ਚਲੋ ਵੀ ਇਸੇ ਕੈਟਾਗਰੀ ਚ ਆਉਂਦੇ ਨੇ ਲੇਖਕ ਜਿਹੜੇ ਨੇ, ਤਾਂ ਉਹਨਾਂ ਨੇ ਦੇਖੋ ਸਤਨਾਮ ਜੀ ਨੇ ਆਖਰ ਦੇ ਵਿਚ, ਮੈਂ ਹੈਰਾਨ ਰਹਿ ਗਿਆ, ਚਲੋ ਪਿਛਲੇ ਵੀਕ ਦੇ ਵਿਚ ਉਹਨਾਂ ਦਾ ਜਿਹੜਾ ਮੌਤ ਦਾ ਜਦੋਂ ਮੈਂ ਪੜਿਆ, ਮੈਨੂੰ ਪਹਿਲਾਂ ਨੀ ਸੀ ਪਤਾ ਕਿ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ। ਚਲੋ ਕੰਟਰੋਵਰਸੀ ਦਾ ਵਿਸ਼ਾ ਥੋੜਾ ਹੈਗਾ ਪਰ ਹਜੇ ਕੁਝ ਸਪਸ਼ਟ ਨਹੀਂ ਹੈ, ਪਰ ਦੇਖੋ ਕਿੱਡੀ ਵੱਡੀ ਦੇਣ ਆ ਉਹ ਜੰਗਲਨਾਮਾ ਨਾਵਲ ਵੀ, ਤਾਂ ਓਹਦੇ ਵਿਚ ਇੰਨਾ ਆਪਣੇ ਪਿੰਡੇ ਦੇ ਉੱਤੇ ਹੰਡਾਇਆ, ਉਹ ਬਸਤਰ ਬੰਦ ਦੇ ਜਿਹੜੇ ਜੰਗਲ ਨੇ ਉਹਨਾਂ ਦੇ ਆਦਿਵਾਸੀਆਂ ਦੇ ਹਾਲਾਤ ਨੇ ਉਹਨਾਂ ਨੇ ਪ੍ਰਗਟ ਕੀਤੇ, ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਵਿਚ ਉਹ ਨਾਵਲ ਛਪਿਆ, ਪਰ ਆਖਰ ਦੇ ਵਿਚ ਕੀ ਵਾਪਰਿਆ ਓਹਦੇ ਨਾਲ ਵੀ ਦੇਖੋ।
3: ਬਿਲਕੁਲ, ਇਹ ਗਾਇਕ ਬਹੁਤ ਵੱਡੇ ਜ਼ਿੰਮੇਵਾਰ ਨੇ ਜੀ, ਬਹੁਤ ਜ਼ਿਆਦੇ।
2: ਚੰਨ ਗੁਰਾਇਆ ਵਾਲਾ ਸਾਹਿਬ ਦੀ ਵੇਖੋ ਕਿੰਨੇ ਵੱਡੇ ਗੀਤ ਉਹਨਾਂ ਨੇ ਲਿਖੇ ਆ, ਔਰ ਕਿੰਨੇ ਪਿਆਰੇ ਗੀਤ ਲਿਖੇ ਉਹਨਾਂ ਨੇ, ਔਰ ਪੰਜਾਬੀਆਂ ਦੇ ਕਹਿ ਲੋ ਵੀ ਪੰਜਾਬੀ ਸੱਭਿਆਚਾਰ ਦੀ ਰੂਹ ਦੀ ਧੜਕਣ ਹੈ ਨਾਮ ਉਹਨਾਂ ਦਾ।
3: ਮੈਂ ਕਹਿੰਦਾ ਪਹਿਲੀਆਂ ਫਿਲਮਾਂ ਦੇ ਪਿੱਛੇ ਗੀਤ ਲਿਖਣ ਵਾਲੇ ਸਾਰਿਆਂ ਨੂੰ ਪਹਿਲੇ ਉਹੀ ਨੇ ਜੀ, ਸਾਰਿਆਂ ਨੂੰ ਬਾਅਦ ਉਹਨਾਂ ਨੇ ਗੀਤ ਲਿਖਦੇ ਫਿਲਮਾਂ ਲਈ।
2: ਉਹ ਤੁਸੀਂ ਵੇਖੋ ਕਿੰਨੇ ਹਲਕੇ ਫੁਲਕੇ ਤੇ ਐ ਸਿੱਧੇ ਦਿਲ ਤੋਂ ਦਿਲ ਤੱਕ ਆਉਣ ਵਾਲੇ ਗੀਤ ਆ ਉਹਨਾਂ ਦੇ ਸਾਰੇ, ਜਿਹੜਾ ਮਰਜ਼ੀ ਦੇਖ।
3: ਬਿਲਕੁਲ, ਇਹ ਇੱਕ ਨੇ ਛੰਮੀ ਭਾਜੀ ਦੇਖੋ ਚਮਕੀਲੇ ਦਾ ਮਸ਼ਹੂਰ ਹੋਣਾ ਕੀ ਸੀ, ਉਹਦੇ ਗੀਤ ਸਿੱਧੇ ਸੀ।
1: ਬਿਲਕੁਲ ਜੀ,
3: ਸਾਡੀ ਜਵਾਨ ਦੇ ਗੀਤ ਸੀਗੇ ਜੀ ਉਹਦੇ, ਜੋ ਅਸੀਂ ਆਮ ਗੱਲਾਂ ਕਰਦੇ ਆਪ ਸਰਲ ਗੀਤ ਸੀ ਉਹਦੇ ਸਿੱਧੇ।
1: ਬਿਲਕੁਲ ਜੀ, ਔਜਲਾ ਸਾਹਿਬ ਹੋਲਡਰ ਕਰਾਈ ਤੇ ਜੀ ਹਰਵਿੰਦਰ ਜੋਲ ਭੈਣ ਜੀ ਜੁੜੇ ਹੋਏ ਨੇ ਕਾਫੀ ਸਮੇਂ ਤੋਂ, ਤੇ ਮੈਂ ਉਹਨਾਂ ਦੀ ਗੱਲ ਲੈ ਲਵਾਂ ਨਾਲ। ਜੋਲ ਭੈਣ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ
4: ਸਾਰਿਆਂ ਨੂੰ ਵੀ, ਸਤਿ ਸ੍ਰੀ ਅਕਾਲ
1: ਜੀ। ਹਾਂ ਜੀ
2: ਸਤਿ ਸ੍ਰੀ ਅਕਾਲ ਜੀ।
4: ਮੈਂ ਥੋੜਾ ਲੇਟ ਸੁਣਨਾ ਸ਼ੁਰੂ ਕੀਤਾ, ਪਰ ਉਹ ਜਿਹੜੀ ਮਨ ਸਾਹਿਬ ਨੇ ਆਪਣੀ ਵਾਰ ਪੜ੍ਹੀ ਆ ਕਿਤੇ, ਉਹ ਇਹ ਜਿਹੜੇ ਲੋਕ ਨੇ ਜਿਹੜੇ ਰਾਈਟਰ ਨੇ ਤੇ ਚਾਹੇ ਗੀਤ ਲਿਖਣ ਵਾਲਾ ਚਾਹੇ ਕੁਛ ਵੀ ਲਿਖਣ ਵਾਲਾ ਰਾਈਟਰ ਆ ਜਿਹੜਾ, ਇਹ ਇਹਨਾਂ ਦਾ ਦਿਮਾਗ ਪਤਾ ਨੀ ਕਿੱਥੋਂ, ਤੇ ਮੈਂ ਇਹ ਬਸ ਮੈਂ ਤਾਂ ਇਹੀ ਸੋਚੀ ਨੇ ਵੀ ਇਹ ਸੋਚਦੇ ਕਿੱਥੇ ਤੱਕ ਨੇ,
2: ਹਨਾ। ਤੇ
4: ਮੈਨੂੰ ਤਾਂ ਉਸੇ ਸੋਚ ਨੇ ਸੋਚ ਚ ਛਪਾਇਆ ਹੋਇਆ ਮੈਨੂੰ ਵੀ ਇਹ ਕਿੱਥੇ ਤੱਕ ਜਾਂਦੀ ਆ ਇਹਨਾਂ ਦੀ ਸੋਚ, ਕਿਵੇਂ ਇਹ ਇਮੈਜਿਨ ਕਰਦੇ ਨੇ ਸਾਰੀਆਂ ਚੀਜ਼ਾਂ ਨੂੰ, ਗਾਂ ਪੜ੍ਹਦੇ ਨੇ ਜਿਹੜਾ ਆਪਾਂ ਤਾਂ ਸੋਚਦੇ ਵੀ ਨੀ, ਇਹ ਉੱਥੋਂ ਅੱਗੇ ਤੱਕ ਪੜ੍ਹ ਲੈਂਦੇ ਨੇ।
1: ਬਿਲਕੁਲ,
4: ਤੇ ਹੁਣ ਜਿਵੇਂ ਭਾਜੀ ਦੇ ਵੀ ਔਜਲਾ ਭਾਜੀ ਦੇ ਗੀਤ ਦੀ ਵੀ ਗੱਲ ਆਪਾਂ ਕੀਤੀ ਆ ਤੁਸੀਂ, ਹਾਂਜੀ, ਤੇ ਬਾਕੀ ਜਿਹੜੀ ਹੁਣ ਤੁਸੀਂ ਗੱਲ ਕਰਦੇ ਸੀ ਇਹ ਰਾਈਟਰ ਨੇ ਜਿਹੜੇ ਚਾਹੇ ਕੋਈ ਗੀਤਕਾਰ ਆ ਚਾਹੇ ਕੁਛ ਵੀ ਲਿਖਣ ਵਾਲਾ, ਇਹ ਬਹੁਤ ਇਮੋਸ਼ਨਲ ਬੰਦੇ ਹੁੰਦੇ ਨੇ।
1: ਬਿਲਕੁਲ ਜੀ,
4: ਹਨਾ, ਇਹ ਉਸ ਟਾਈਮ ਜਿਹੜੇ ਹੁਣ ਗਾਉਣ ਵਾਲੇ ਨੇ ਆ ਉਹ ਤਾਂ ਇੱਕ ਵਪਾਰ ਬਣਾ ਲੈਂਦੇ ਨੇ, ਹਾਂਜੀ, ਇਹ ਇਮੋਸ਼ਨ ਦੇ ਵਿੱਚ ਹੋ ਗਏ। ਤੇ ਹੁਣ ਤੁਸੀਂ ਜਿਵੇਂ ਹੁਣੇ ਤੁਸੀਂ ਉਹ ਸਤਨਾਮ ਜੀ ਉਹਨਾਂ ਦੀ ਜੰਗਲਨਾਮਾ, ਉਹਨਾਂ ਦਾ ਵੀ ਜਿਵੇਂ ਸੀਗਾ ਕਿ ਉਹਨਾਂ ਨੇ ਵੀ ਸੁਸਾਈਡ ਕੀਤਾ, ਤੇ ਕਿਉਂਕਿ ਇਹ ਇਹਨਾਂ ਦੀਆਂ ਸੋਚਾਂ ਤੇ ਇਹਨਾਂ ਦੀ ਇਮੈਜਿਨ ਇੰਨੀ ਦੂਰ ਤੱਕ ਹੁੰਦੀ ਹੈ, ਜਦੋਂ ਸਮਾਜ ਕਹਿ ਲਓ ਜਾਂ ਕੋਈ ਵੀ ਹਾਲਾਤ ਇਹਨਾਂ ਦੇ ਮਤਲਬ ਨੇੜੇ ਵੀ ਉਸ ਸੋਚ ਦੇ ਮੁਤਾਬਕ ਨਹੀਂ ਪਹੁੰਚਦੇ, ਪਰ ਇਹਨਾਂ ਨੂੰ ਦੁੱਖ ਲੱਗਦਾ।
1: ਬਿਲਕੁਲ,
4: ਤੇ ਹਾਂਜੀ, ਜਿਵੇਂ ਨੰਦ ਲਾਲ ਨੂਰਪੁਰੀ ਨੇ ਵੀ ਦੇਖੋ ਉਹ ਕੀਤੀ ਸੀਗੀ, ਹੈ ਖੁਦਕੁਸ਼ੀ ਕੀਤੀ ਸੀ, ਹਾਂਜੀ। ਤੇ ਆ ਲਾਲ ਸਿੰਘ ਦਿਲ ਆ ਕਿੰਨੀਆਂ ਵਧੀਆ ਪੋਇਮ, ਕਿਹੜੀ ਉਹਨਾਂ ਨੇ ਗੁਰਬਤ ਦੀ ਜ਼ਿੰਦਗੀ ਜਿਉਈ ਸੀਗੀ, ਕਿੱਥੇ ਜਿਹੜੇ ਆਪਣੇ ਆਪਾਂ ਉਹਨਾਂ ਨੂੰ ਸਾਂਝੀ ਸੀਰੀ ਕਹਿ ਦਿੰਦੇ ਆ, ਓਵੇਂ ਦੀ ਰਲ ਕੇ ਓਵੇਂ ਕਰਕੇ, ਹਨਾ, ਤੇ ਇਸੇ ਤਰ੍ਹਾਂ ਇਹ
1: ਸਾਰੇ ਕਵੀ ਹੋਏ ਨੇ ਭੈਣ ਜੀ, ਬਹੁਤ ਸਾਰੇ ਦੇਖੋ ਉਹਨਾਂ ਦੇ ਵਿੱਚੋਂ ਵੀ ਚੇਤੇ ਆਉਂਦੇ ਆ,
4: ਹਾਂਜੀ, ਸਾਰੇ ਇਹਨਾਂ ਨੇ ਬੜੀ ਗੁਰਬਤ ਦੀ ਜ਼ਿੰਦਗੀ ਤੇ ਬੜਾ ਅਖੀਰ ਨੂੰ ਨਿਰਾਸ਼ ਹੋ ਜਾਂਦੇ ਨੇ, ਜਿਹੜਾ ਕੁਛ ਥੋੜਾ ਬਹੁਤਾ ਵੀ ਜਿਹੜੀ ਆਪਣੀ ਸੋਚ ਦਾ ਹਿੱਸਾ ਕਹਿੰਦੇ ਨੇ ਵੀ ਕਿਤੇ ਸਮਾਜ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਆਵੇ, ਜਦੋਂ ਨਹੀਂ ਆਉਂਦਾ ਤਾਂ ਫੇਰ ਇਹ ਨਿਰਾਸ਼ ਹੋ ਜਾਂਦੇ ਨੇ, ਹਨਾ। ਤੇ ਇਹ ਜਿਹੜੇ ਗੀਤਕਾਰ ਵੀ ਨੇ, ਮੈਂ ਦੇ ਸੁਣਦੀ ਹੁੰਦੀ ਆ, ਪੜ੍ਹਦੀ ਵੀ ਹੁੰਦੀ ਆ, ਵੀ ਇਹ ਜਦੋਂ ਆਪਦਾ ਗੀਤ ਇੰਨਾ ਵਧੀਆ ਲਿਖਦੇ ਨੇ, ਇਹ ਤਾਂ ਸਿਰਫ ਉਸ ਟਾਈਮ ਪਰਵਾਹ ਹੀ ਨੀ ਕਰਦੇ ਕਿ ਅਸੀਂ ਵੇਚੀਏ ਇਸ ਨੂੰ, ਹਨਾ, ਪਰ ਉਹ ਜਿਹੜੇ ਅੱਗੇ ਵਾਲੇ ਨੇ ਉਹ ਇਹਨਾਂ ਦੀ ਜਿਹੜੀਆਂ ਫੀਲਿੰਗ ਨੇ, ਇਹਨਾਂ ਦੀਆਂ ਭਾਵਨਾਵਾਂ ਨੇ, ਉਹਦਾ ਹੀ ਵਪਾਰ ਕਰਕੇ ਉਹਦੇ ਤੋਂ ਹੀ ਪੈਸੇ ਕਮਾ ਲੈਂਦੇ ਨੇ।
1: ਬਿਲਕੁਲ,
4: ਤੇ ਹੈ ਤਾਂ ਬਹੁਤ ਇਹ ਉਦਾਸ ਕਰਨ ਵਾਲੀ, ਮਤਲਬ ਕਿ ਇੱਕ ਤੁਸੀਂ ਕਹੋ ਵੀ ਜਿਹਨੂੰ ਅੰਗਰੇਜ਼ੀ ਚ ਕਹਿ ਦਿੰਦੇ ਆ ਕਰੂਲਟੀ ਵਾਲੀ ਗੱਲ ਆ, ਉਹਨੂੰ ਪਤਾ ਨੀ ਪੰਜਾਬੀ ਚ ਆਪਾਂ ਕੀ ਵਰਡ ਯੂਜ਼ ਕਰਾਂਗੇ, ਹਾਂਜੀ। ਤੇ ਤੁਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਭਾਵਨਾਵਾਂ ਦਾ ਇਹੀ ਵਪਾਰ ਕਰੋ ਤੁਸੀਂ, ਤੇ ਇਹ ਤੋਂ ਮਾੜੀ ਗੱਲ ਕੀ ਹੋਊਗੀ, ਹਨਾ।
1: ਬਿਲਕੁਲ ਜੀ,
4: ਤੇ ਹਾਂਜੀ, ਤੇ ਬਾਕੀ ਸੁਣੀ ਜਾਂਦੀ ਆ ਮੈਂ, ਪਰ ਹੁਣ ਇਹ ਚੱਲਦਾ ਅੱਜ ਕੱਲ ਤਾਂ ਸਾਰਾ ਕੁਛ ਇਹੀ ਚੱਲਦਾ, ਸਭ ਜਿਹੜੇ ਇਹ ਵਿਚਾਰੇ ਲੋਕ ਹੁੰਦੇ ਨੇ, ਵਿਚਾਰੇ ਤਾਂ ਮਤਲਬ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ, ਇਮੋਸ਼ਨ ਲੋਕ ਹੁੰਦੇ, ਉਹਨਾਂ ਨੂੰ ਤਾਂ ਦੱਬ ਕੇ ਲੋਕੀ ਗਾਹ ਉੱਪਰ ਨਿਕਲ ਜਾਂਦੇ ਨੇ।
1: ਬਿਲਕੁਲ ਜੀ,
4: ਬਿਲਕੁਲ
2: ਓਵੇਂ ਦੀ ਗੱਲ ਬਣ ਜਾਏਗੀ ਜਿਵੇਂ ਆਪਾਂ ਐ ਕਹਿ ਲਈਏ ਵੀ ਜਿਹੜਾ ਕੋਈ ਸੁਪਰ ਹਿੱਟ ਗਾਇਕ ਆ ਉਹ ਜੇ ਉਹ ਤਾਜ ਮਹਿਲ ਆ ਤਾਂ ਜਿਹੜਾ ਗੀਤਕਾਰ ਆ ਉਹ ਤੇ ਤਾਜ ਮਹਿਲ ਦੇ ਨੀਂਹ ਦਾ ਪੱਥਰ ਬਣ ਕੇ ਰਹਿ ਜਾਂਦਾ।
4: ਬਸ ਬਸ ਇਹ ਸੱਚੀ ਇਹੀ ਆ ਜਿਵੇਂ ਉਹ ਤਾਜ ਮਹਿਲ ਨੇ ਬਾਦਸ਼ਾਹ ਨੇ ਕਹਿੰਦੇ ਨੇ ਵੀ ਉਹ ਜਿੰਨੇ ਵੀ ਕਾਰੀਗਰ ਸੀ ਉਹਨਾਂ ਦੇ ਬਾਹਾਂ ਕਟਵਾ ਦਿੱਤੀਆਂ ਸੀਗੀਆਂ ਹੱਥ ਕਢਵਾਤੇ ਸੀਗੇ ਹਨਾ ਤੇ ਬਸ ਇਹੀ ਕੁਛ ਅੱਜ ਕੱਲ ਬਲਕਿ ਹਾਂਜੀ ਬਸ ਮੈਂ ਸੁਣਦੀ ਹਾਂ ਬਹੁਤ ਸੋਹਣਾ ਪ੍ਰੋਗਰਾਮ ਬਹੁਤ ਵਧੀਆ
3: ਸਤਿ ਸ੍ਰੀ ਅਕਾਲ ਭੈਣ ਜੀ
4: ਪੱਥਰ ਯੁੱਗ ਤਾਂ ਤਾਹੀਆਂ ਸਾਡੀਆਂ ਫੀਲਿੰਗਾਂ ਦਾ ਕੋਈ ਮਤਲਬ ਹੀ ਨੀ ਹੈਗਾ ਉਹ ਬਸ ਹਾਂਜੀ ਸਾਰਾ ਕੁਛ ਹੀ ਵਪਾਰ ਹੋ ਗਿਆ ਹੁਣ ਤਾਂ ਜਦੋਂ ਤੁਸੀਂ ਮਾਵਾਂ ਹੁਣ ਬੱਚੇ ਨੂੰ ਜਨਮ ਨੀ ਦੇਣਾ ਚਾਹੁੰਦੀਆਂ ਉਹ ਕਹਿੰਦੀਆਂ ਨੇ ਵੀ ਕਿਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਕੋਈ ਜਨਮ ਦੇ ਦੇਵੇ ਉਹ ਤੁਹਾਡੀਆਂ ਉਹ ਫੀਲਿੰਗ ਆਪੇ ਹੀ ਉੱਥੇ ਖਤਮ ਹੋਣ ਲੱਗ
1: ਗਈਆਂ
4: ਹਾਂਜੀ ਤੇ ਆਪੇ ਹੀ ਇਮੋਸ਼ਨ ਤਾਂ ਖਤਮ ਹੋ ਗਏ ਜਿਹੜੇ ਜਿਹੜੇ ਬੱਚੇ ਜਿਨ੍ਹਾਂ ਨੇ ਪੈਦਾ ਕੀਤੇ ਨੇ ਮਾਵਾਂ ਨੇ ਉਹਨਾਂ ਦੇ ਉੱਤੇ ਤਾਂ ਇਹ ਜਿਹੜਾ ਇੰਨਾ ਪੱਥਰ ਯੋਗਾ ਚੱਲ ਰਿਹਾ ਉਹਨਾਂ ਨੇ ਕੰਟਰੋਲ ਕਰ ਲਿਆ ਬਾਕੀ ਕਿਉਂਕਿ ਮਾਵਾਂ ਦੀਆਂ ਵੀ ਪੱਥਰਾਂ ਵਰਗੀਆਂ ਹੋਈ ਜਾਂਦੀਆਂ ਨੇ ਹਾਂਜੀ ਫੀਲਿੰਗ ਹੈ ਨਹੀਂ ਤੇ ਤਾਂ ਕਰਕੇ ਸਾਰਾ ਕੁਛ ਹੀ ਬਹੁਤ ਉਦਾਸ ਕਰਨ ਵਾਲਾ
3: ਜਿਹੜੀ ਗੱਲ ਕਰੀ ਨਾ ਭੈਣ ਜੀ ਮੈਂ ਤੁਹਾਨੂੰ ਸਾਜਨ ਰੈਕੋਟੀ ਦੀ ਗੱਲ ਸੁਣਾ ਇੱਕ ਮਿੰਟ ਚ ਇੱਥੇ ਇੱਕ ਗਰੁੱਪ ਆਇਆ ਜੀ ਚੱਲ ਪੈਸੇ ਦੇ ਕੇ ਉਹ ਤੋਂ ਗੀਤ ਲੈਣਾ ਕਿਉਂਕਿ ਨੌਨਾ ਗੀਤ ਚੱਲਦਾ ਸੀ ਵੀ ਫਲਾਨੇ ਦਾ ਲਿਖਿਆ ਕਹਿੰਦੇ ਵੀ ਲੁਧਿਆਣੇ ਦੀ ਇੱਕ ਬਸਤੀ ਦੇ ਵਿੱਚ ਉਹ ਇੰਨੀ ਗੰਦੀ ਬਸਤੀ ਮੈਨੂੰ ਉਹਨਾਂ ਨੇ ਸਿੱਧਾ ਬੈਠਿਆ ਸੀ ਹੂ ਮੇਰੇ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਭਾਜੀ ਵੀ ਤੁਸੀਂ ਯਕੀਨ ਨੀ ਕਰਨਾ ਵੀ ਉੱਥੇ ਨਾ ਖੜਨਾ ਮੁਸ਼ਕਲ ਹੋਇਆ ਪਿਆ ਸੀ ਉਹ ਇਹੋ ਜਿਹੀ ਬਸਤੀ ਚ ਰਹਿ ਰਿਹਾ ਸੀ ਇੰਨੇ ਗੰਦੇ ਕਦੀ ਮੇਰੇ ਦਿਮਾਗ ਚ ਪਿਕਚਰ ਕੋਈ ਹੋਰ ਸੀ ਸਾਜਨ ਰੈਕੋਟੀ ਦੀ ਦੇਖੋ ਵੀ ਮਤਲਬ ਕਿੱਡਾ ਗੀਤਕਾਰ ਹੋਇਆ ਉਹ
1: ਬਿਲਕੁਲ
3: ਜਗੌਰ ਕੌਰ ਉਹਦਾ ਗੀਤ ਗਾ ਕੇ ਘੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ ਹੋਰ ਉਹਦੇ ਕਿੰਨੇ ਕਲਾਕਾਰਾਂ ਨੇ ਗੀਤ ਗਾਏ
1: ਜੀ
3: ਤੇ ਉਹਨੂੰ ਦਿੱਤਾ ਕਿ ਚਰ ਸਿੰਘ ਸਬਰੀ ਜਦੋਂ ਅਮਰੀਕਾ ਆਇਆ ਤੇ ਉਹਦਾ ਮਕਾਨ ਉਦੋਂ ਪਿਆ ਤੇ ਉਹ ਕਹਿੰਦਾ ਮੇਰੇ ਤੋਂ ਬੋਤਲ ਬੱਤੀ ਗੀਤ ਲੈ ਕੇ ਜਾਂਦੇ ਰਹੇ ਨੇ
1: ਜੀ
3: ਜਿਹੜਾ ਬਾਬੂ ਸਿੰਘ ਮਾਨ ਸੀ ਬਾਬੂ ਸਿੰਘ ਮਾਨ ਜੋਬ ਕਰਦੇ ਸੀ ਨਾਲ ਜਾਇਦਾਦ ਚੰਗੀ ਸੀ ਤੇ ਦੇਵ ਸ੍ਰੀ ਕੇਆਲ ਸਾਹਿਬ ਟੀਚਰ ਸੀਗੇ ਇਹ ਤਾਂ ਸਥਾਪਿਤ ਰਹਿ ਗਏ ਜੀ
1: ਬਿਲਕੁਲ
3: ਕਿਉਂਕਿ ਘਰ ਦਾ ਗੁਜ਼ਾਰਾ ਹੋਈ ਗਿਆ
1: ਜੀ
3: ਦੋ ਮਿਲਾਂ ਸੀ ਦੋ ਪੈਟਰੋਲ ਪੰਪ ਸੀ ਖੰਨੇ ਕੇ ਗੋਬਿੰਦਗੜ੍ਹ ਦੋ ਮਿਲਾਂ ਸੀ ਗੋਬਿੰਦਗੜ੍ਹ ਤਕੜਾ ਸੀ ਚਲੋ ਲਿਖਿਆ ਤਾਂ ਉਹਨੇ ਜੋ ਮਰਜ਼ੀ ਹੈ ਮੈਂ ਇਸ ਪਿੱਛੇ ਨਹੀਂ ਜਾਂਦਾ ਉਹਨੇ ਚਰਨਜੀਤ ਦੂਜਾ ਸਿੱਧਾ ਹੀ ਖਰੀਦ ਲਿਆ ਉਹ ਕਿਸੇ ਦੇ ਪਿੱਛੇ ਗਿਆ ਹੀ ਨੀ ਜੀ ਉਹ ਹੁਣ ਸਿੱਧਾ ਚਰਨਜੀਤ ਦੂਜਾ ਖਰੀਦਿਆ
1: ਬਿਲਕੁਲ
3: ਬਾਕੀ ਉੱਥੋਂ ਜੋ ਕੁਛ ਹੋਈ ਗਿਆ ਚੱਲੀ ਗਿਆ ਜੀ ਇੰਨੇ ਗੀਤ ਵੀ ਕੋਈ ਲਿਖ ਨਹੀਂ ਸਕਦਾ ਹੁੰਦਾ
1: ਜੀ
3: ਕਾਹਤੋਂ ਮੇਤੋਂ ਤੇ ਮਤਲਬ ਇਸ ਕਰਕੇ ਪੈਸਾ ਜਿੱਥੇ ਪੈਸਾ ਰਿਹਾ ਤਾਂ ਜਿਹੜਾ ਆਤਮ ਨਿਰਭਰ ਰਹੇ ਉਹ ਕਾਮਯਾਬ ਰਹਿ ਗਏ ਤੇ ਬਾਕੀ ਵਿਚਾਰੇ ਮਾਰੇ ਗਏ ਕਈਆਂ ਦੇ ਗੀਤ
1: ਉਹ ਸਰਬਜੀਤ ਸਿੰਘ ਚੀਮਾ ਦਾ ਗੀਤ ਸਰਬਜੀਤ ਚੀਮੇ ਦਾ ਗੀਤ ਨੀ ਆਈ ਜਿੱਥੋਂ ਉਹਦੀ ਚਲੋ ਪ੍ਰਫੁੱਲਤਾ ਵੀ ਹੋਈ ਹੈ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ ਉਹ ਵੀ ਦੇਖੋ ਆ ਗਰਾਇਆ ਸਾਹਿਬ ਦਾ ਹੀ ਲਿਖਿਆ ਹੋਇਆ ਸੀ ਪਰ ਉਹ ਕਿਸੇ ਨੂੰ ਪਤਾ ਹੋਏਗਾ ਕਿ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ
3: ਬਿਲਕੁਲ
1: ਜੀ
3: ਦੇਖੋ ਸਿਰਮੌਰ ਗਾਇਕ ਉਦੋਂ ਚਰਨਜੀਤ ਦੇ ਗਰੁੱਪ ਚ ਹੁੰਦੇ ਪੰਜ ਛੇ
1: ਜੀ
3: ਤੇ ਪੰਜ ਛੇ ਦੀ ਜੇ ਕੈਸਟ ਆਉਂਦੀ ਚਾਰ ਪੰਜ ਗੀਤ ਦਵਿੰਦਰ ਦੇ ਹੁੰਦੇ ਸੀਗੇ ਕੱਲੇ ਦੇ
1: ਬਿਲਕੁਲ
3: ਉਦੋਂ ਦੀਪੀ ਨੂੰ ਲਿਖਣਾ ਨੀ ਆਉਂਦਾ ਕਿ ਗੁਣਾ ਚੌਰੀ ਨੂੰ ਲਿਖਣਾ ਨੀ ਆਉਂਦਾ ਕਿ ਵਿਜੇ ਧੰਮੀ ਨੂੰ ਲਿਖਣਾ ਨੀ ਸੀ ਆਉਂਦਾ
1: ਜੀ
3: ਤੇ ਉਹਨੇ ਖਰੀਦੇ ਚਰਨਜੀਤ ਦੂਜਾ ਆਇਆ ਸੀਗਾ ਜੀ
1: ਬਿਲਕੁਲ
3: ਤੇ ਨਚਾਈ ਗਿਆ ਜਿਹਨੂੰ ਨਚਾਉਣਾ ਸੀ ਉਹਨੇ
1: ਬਿਲਕੁਲ ਜੀ
4: ਇਸ ਕਰਕੇ ਤਾਂ ਹੁਣ ਤਾਂ ਹੈ ਹੀ ਨੀ ਗਾ ਇਹ ਸਭ ਨੂੰ ਆਪੋ ਧਾਪੀ ਆਪਦੀ ਆਪਦੀ ਪਈ ਹੋਈ ਆ ਕਿਸੇ ਦਾ ਕਿਸੇ ਨੇ ਹੁਣ ਤਾਂ ਪੈ ਨਹੀਂ
3: ਹੁਣ ਤਾਂ ਕਈ ਮਿੰਟਾਂ ਐ ਲੱਗਦਾ ਕਈ ਗਾਇਕ ਏਆਈ ਤੋਂ ਗੀਤ ਬਣਾ ਕੇ ਆਵੇ ਗਾਇਕ ਨੇ ਆਵੇ ਗੀਤ ਕਰਦੇ
1: ਜੀ
3: ਆਪੇ ਮਿਊਜ਼ੀਅਨ ਬਣੇ ਦੀ ਜਦੋਂ 20 22 22 ਸਾਲ ਦੇ ਨੇ ਇੰਨਾ ਕੁਝ ਸਿੱਖ ਲਿਆ
1: ਆ ਮਿਊਜ਼ਿਕ ਤਾਂ ਬਣ ਹੀ ਜਾਂਦਾ ਤਕਰੀਬਨ ਦੇ
3: ਉੱਤੋਂ ਨਾਲੇ ਕੰਪੋਜ਼ਰ ਵੀ ਆਪੇ
4: ਨਾਲੇ ਤੁਸੀਂ ਇਹ ਦੇਖੋ ਹੁਣ ਤੋਂ ਤੁਸੀਂ ਥੋੜਾ ਜਿਹਾ 15 ਕੁ ਸਾਲ ਪਿੱਛੇ ਨੂੰ ਚਲੇ ਜਾਓ ਆਪਣੇ ਸੋਰੀ ਮੈਂ ਵੈਸੇ ਕਹਿਣਾ ਨੀ ਮੈਨੂੰ ਚਾਹੀਦਾ, ਜਿਹੜਾ ਇਹ ਜੱਟ ਭਾਈਚਾਰਾ ਹੁੰਦਾ ਸੀਗਾ ਇਹਦੇ ਵਿੱਚੋਂ ਤਾਂ ਗਾਉਣ ਵਾਲੇ ਨਿਕਲਦੇ ਹੀ ਨੀ ਸੀਗੇ, ਘੱਟ ਨਿਕਲਦੇ ਸੀ, ਬਹੁਤ ਥੋੜੇ ਨਿਕਲਦੇ ਸੀਗੇ। ਹੁਣ ਤਾਂ ਮੈਨੂੰ ਇਹ ਨੀ ਸਮਝਿਆ ਵੀ ਪੋਲੂਸ਼ਨ ਇੰਨਾ ਹੋਇਆ ਹੈ, ਇਨਵਾਇਰਮੈਂਟ ਇੰਨਾ ਪੋਲੂਟਿਡ ਹੋਇਆ ਪਿਆ, ਇਹ ਪੰਜਾਬ ਵਾਲਿਆਂ ਦੀ ਆਵਾਜ਼ ਇੰਨੀ ਸੁਰੀਲੀ ਕਿਉਂ ਹੋਈ ਜਾਂਦੀ ਹੈ ਹੁਣ ਇਸ ਜ਼ਮਾਨੇ ਚ?
3: ਜਿੰਨਾ ਚਿਰ ਆੜਤ ਵਾਲਿਆਂ ਦੇ ਹੱਥ ਰਹੀ ਨਾ
1: ਜੀ,
3: ਜਿਹੜੇ ਕਾਮਯਾਬ ਸੀ ਜੱਟ ਵੀ ਨੀ ਸੀ ਮਰੇ ਤੇ ਆੜਤੀ ਵੀ ਨੀ ਸੀ
1: ਮਰੇ,
3: ਜਿਹੜੇ ਕੰਮ ਚ ਆਪਣੀ ਕੌਮ ਆ ਜਾਵੇ ਨਾ
1: ਉਹ ਅਰਸ਼ ਤੇ ਜਾਂ ਫਰਸ਼ ਤੇ ਜੀ, ਉਹ ਅਰਸ਼ ਤੇ ਜਾਂ ਫਿਰ ਫਰਸ਼ ਤੇ ਜੀ,
3: ਅਰਸ਼ ਪਰਸ ਵਾਲਾ ਤਾਂ ਕੰਮ ਛੱਡ ਮਲੀਆ ਮੀਟ ਕਰ ਦਿੰਦੇ
1: ਨੇ ਬਿਲਕੁਲ, ਕੁਚੁੰਬਰ ਕੱਢ ਦਿੰਦੇ
3: ਅੱਗੇ ਦਿਲਾਰ ਸਿੰਘ ਤੁਸੀਂ ਮਤਲਬ ਇਸ ਪੱਖ ਤੋਂ, ਬਾਕੀ ਤਾਂ ਸਾਰੇ ਦੂਏ ਹੀ ਸੀਗੇ
1: ਬਿਲਕੁਲ ਹੈ ਜੀ। ਥੈਂਕ ਯੂ ਭੈਣ ਜੀ, ਬਹੁਤ ਬਹੁਤ
3: ਸ਼ੁਕਰੀਆ ਸੀ ਤੇ ਗਾਇਕ ਇਹੀ ਹੁੰਦੇ ਸੀ ਸਾਰੇ
1: ਜੀ ਬਿਲਕੁਲ,
3: ਇਸ ਕਰਕੇ ਨਾਲੇ ਇੱਕ ਚੀਜ਼ ਅੱਗੇ ਜਿਹੜਾ ਸੀ ਇੱਕ ਮਨੋਰੰਜਨ ਦਾ ਸਾਧਨ ਵੀ ਸੀ, ਚਲੋ ਹੈ ਤਾਂ ਸੀਗਾ, ਮੈਂ ਨੀ ਕਹਿੰਦਾ ਵੀ ਉਹ ਚ ਪੈਸਾ ਨਹੀਂ ਸੀਗਾ, ਪਰ ਮਨੋਰੰਜਨ ਦਾ ਸਾਧਨ ਜ਼ਿਆਦਾ ਸੀ
1: ਬਿਲਕੁਲ,
3: ਧੰਦਾ ਵੱਧ ਬਣ ਗਿਆ ਜੀ
1: ਬਿਲਕੁਲ,
3: ਧੰਦੇ ਦਾ ਜਦੋਂ ਜਿਹੜੀ ਚੀਜ਼ ਧੰਦਾ ਬਣ ਜਾਵੇ ਉਹਦਾ ਤੁਹਾਨੂੰ ਪਤਾ ਹੀ ਹੈ
1: ਬਿਲਕੁਲ।
3: ਠੀਕ ਹੈ, ਸੁਣਦੇ ਆ, ਲੈ ਲਓ ਹੋਰ ਮੁਕੱਦਰ ਜੀ ਸ਼ਾਇਦ,
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਛੰਮੀ ਜੀ ਜਾਂਦੇ ਜਾਂਦੇ ਮੁਕੱਦਰ ਜੀ ਦੀ ਵੀ ਗੱਲ ਸੁਣ ਲਈਏ, 16-17 ਮਿੰਟ ਹੋ ਗਏ ਉਹਨਾਂ ਨੂੰ ਹੋਲਡ ਦੇ ਉੱਤੇ ਵੀ ਜੀ, ਤੇ ਫਿਰ ਮੈਂ ਅੱਗੇ ਲੈਣਾ ਤੁਹਾਡੇ ਤੋਂ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
5: ਸਤਿ ਸ਼੍ਰੀ ਅਕਾਲ ਭਰਜ ਬਾਈ ਜੀ, ਛੰਮੀ ਬਾਈ ਜੀ,
1: ਸਤਿ ਸ਼੍ਰੀ ਅਕਾਲ
5: ਸਾਰੇ ਪਿਆਰੇ ਸੱਜਣਾਂ ਨੂੰ ਵੀ
1: ਸਤਿ ਸ਼੍ਰੀ ਅਕਾਲ ਜੀ। ਆਵਾਜ਼ ਟੁੱਟਾ ਆ ਰਹੀ ਹੈ, ਦੇਖਿਓ ਚੈੱਕ ਕਰਿਓ ਮੁਕੱਦਰ ਜੀ।
5: ਸ਼ਮੀ ਬਾਈ ਜੀ ਨਾਲ ਸਾਡੀ ਆ ਵਿਚਾਲੇ ਵਾਲੇ ਪੜਾ ਤੇ ਜਰੂਰ ਸਾਂਝ ਪਵਾ ਦਿਆ ਕਰੋ
1: ਜੀ,
5: ਫਿਰ ਅਗਲਾ ਪੜਾ ਸੌਖਾ ਆ ਜਾਂਦਾ ਸ਼ਨੀਵਾਰ
1: ਵਾਲਾ,
5: ਉਹ ਫਿਰ ਕਈ ਵਾਰੀ ਫਰਲੋ ਮਾਰ ਜਾਂਦੇ ਨੇ ਇਹ
1: ਜੀ,
5: ਫਿਰ ਹੋਰ ਔਖਾ ਹੋ ਜਾਂਦਾ
1: ਜੀ,
5: ਤੇ ਇਸ ਕਰਕੇ ਚਲੋ ਬਾਈ ਜੀ ਤੁਸੀਂ ਗੀਤਕਾਰੀ ਦੀ ਅੱਜ ਗੱਲ ਕਰਦੇ ਹੋ, ਚਲੋ ਮੈਂ ਟਾਈਮ ਸ਼ਮੀ ਬਾਈ ਦਾ ਮੈਨੂੰ ਲੱਗਦਾ ਜਿਆਦਾ ਹੀ ਹੋਇਆ ਪਿਆ, ਤੇ ਮੈਂ ਆਪਣੇ ਕਿਉਂਕਿ ਗੀਤਕਾਰੀ ਵੇਖੋ ਜਜ਼ਬਾਤ ਵੀ ਸਾਂਝੇ ਕਰਦੀ ਆ, ਆਪਾਂ ਮੰਨ ਲਓ ਇੱਕ ਦੂਜੇ ਦੇ ਜਜ਼ਬਾਤ ਵੀ ਲੈ ਕੇ ਜਾਂਦੇ ਨੇ ਇੱਕ ਦੂਜੇ ਤੱਕ
1: ਜੀ,
5: ਹੈ ਉਹ ਜਿਵੇਂ ਉਹ ਪਹਿਲਾਂ ਮੈਨੇ ਪਿਆਰ ਕੀ ਫਿਲਮ ਚ ਗਾਣਾ ਆਇਆ ਸੀ ਨਾ, ਕਹਿੰਦਾ ਕਬੂਤਰ ਜਾ ਜਾ ਜਾ ਪਹਿਲੇ ਪਿਆਰ ਕੀ ਪਹਿਲੀ ਚਿੱਠੀ ਸਾਜਨ ਕੋ ਦੇ ਆ,
1: ਬਿਲਕੁਲ
5: ਤੇ ਉਹ ਜਜ਼ਬਾਤਾਂ ਦਾ ਵੀ ਇਹਦੇ ਚ ਹੁੰਦਾ ਜੀ। ਦੇਖੋ ਚਲੋ ਮੈਂ ਗੀਤਕਾਰ ਤਾਂ ਨੀ
1: ਜੀ,
5: ਪਰ ਮੈਂ ਜਿੰਨਾ ਕੁ ਮਾੜਾ ਮੋਟਾ ਗਾ ਕੇ ਆਪਣੇ ਜਜ਼ਬਾਤ ਪੇਸ਼ ਕਰ ਸਕਦਾ ਮੈਂ ਓਨੇ ਕੁ ਕਰ ਸਕਦਾ ਜਿੰਨੇ ਕੁ ਵੀ ਹੋ ਸਕਦਾ
1: ਜੀ,
5: ਤੇ ਮੈਂ ਸ਼ਮੀ ਬਾਈ ਜੀ ਨਾਲ ਕਰਦਾ ਆਪਣੇ ਜਜ਼ਬਾਤ ਸਾਂਝੇ
1: ਜੀ।
5: ਮਾਸਟਰ ਸਲੀਮ ਦਾ ਤੁਹਾਨੂੰ ਇੱਕ ਛੋਟਾ ਜਿਹਾ ਸੁਣਾਉਣਾ ਮੈਂ, ਦੋ ਕੁ ਲਾਈਨਾਂ
1: ਜੀ।
5: ਉਹ ਕਹਿੰਦਾ

0: क्या बात है जी,
1: जी बाप रे
0: क्या
1: हो,
0: बात है, बहुत खूब
1: जी
0: मुकद्दर जी,
1: बाप
0: हर बार की तरह थैंक यू
1: रे।
0: जी।
1: मैं शमी शमी भाई जी का थोड़ा जा पढ़ा नेड़े लियाने की कोशिश की है।
0: जी बिल्कुल है जी, बिल्कुल है जी।
1: क्या ही बता,
0: नहीं
1: व्हाट अ ब्यूटी ऑन ड्यूटी भाई।
0: पर मैनू अपना पड़ा चेते आ गया जिंदगी दा, जदों मैं टीनेजर हुंदा सी मंगी माल लोहार
1: वाह
0: पर
1: जी
0: तापरा
1: वाह,
0: पिंड, ते ओ
1: वाह
0: साडे
1: जी
0: भुआ जी दा लड़का, ए सारे कठे हुंदे सी जी, अपना मक्खन हो गया ते ए सारे खालसा कॉलेज दे विद्यार्थी रहे ने, ते ओ पिंड साडे
1: बिल्कुल।
0: उथे भुआ दे गुआंढ च ही रहिंदे सीगे सारे जाने इह, ते अज भी चलो सारा कुछ उसे तरह बरकरार है, हुण तां आप भी गाउण लग गए ने मंगी माल होनी
1: यही तां जज्बात ने भारज भाई जी, वेखो
0: जी।
1: थोड़े किते पहुंच गए, साडे हो सकता किते पहुंच गए हुण, है जी।
0: साडे तां
1: ते
0: वांटिया
1: ए
0: वांटे मंगी माल होना दे, ओ वांटे ही खेड़दे
1: बिल्कुल
0: रहे।
1: बिल्कुल। असल च ना बहुत मेनू अगे ना ओजला बाई जी ने मेनू एक गल चेता आउंदी हुंदी है, कहिंदे वी सैड सोंग वी अपने खिते ची क्यों लिखे गए, मान लो
0: जी
1: जा सैड ला लो जा दूजे ला लो भी, क्योंकि असि जज्बाती लोग हाँ, असि इन्हां नाल
0: जी
1: जुड़े हुए हाँ, मान लो
0: बिल्कुल है जी
1: इसे करके नहीं जो उथे हुण मान लो जिथे ओजला बाई जी रहिंदे ने जां उथे क्यों नहीं भी घट ने, हो सकदा कुछ कुछ लिखिया गया होवे,
0: जी।
1: पर ओ गल ओही आ बाई
0: असल
1: जी।
0: च ना
1: ए भी
0: विछोड़े
1: एक
0: दे
1: एक
0: विचों ए चीजां निकलदियां ने, ओ विछोड़ा
1: लिखिया
0: बहुत
1: जरूर
0: चीजां
1: हो, पर
0: सिखाउंदा है जी,
1: ओ उन्हां ने भाषा अंग्रेजी च लिखता,
0: अंग्रेजी
1: बस
0: च लिख
1: चक्कर
0: दिता
1: ही पै
0: सैड।
1: गया।
0: इन्हां
1: हाँ
0: इन्हां मुल्कां च भी हैगे
1: ओ
0: आ,
1: साडे
0: सैड
1: को नहीं,
0: वाले
1: ओ
0: हैगे आ,
1: सा
0: प्यार वाले
1: नहीं, हो
0: हैगे आ,
1: सकता ओ साडे समझ ना आउंदी, नहीं
0: गाला
1: दरेती भी
0: वाले
1: गल नहीं, माड़ी मोटी तो समझ ही सकदे हैं।
0: गाला वाले भी
1: जी
0: हैगे आ, कॉफी दे उत्ते बने
1: जी
0: ने, गीत दारू दे उत्ते बने आ, सारियां चीजां ते बने ने
1: हाँ नहीं, मेनू ना गल ओजला बाई जी ने की सी, हो
0: जी
1: सकता मेरे को कुछ अगे पिछे होने शब्द, इन्होंने कुछ क्या सी उन्हां चीजा बारे, कुछ
0: जी
1: प्यार बारे जां कोई भी, ये जज्बात जेडे ने भी वो इसे खिते ज्यादा सांझे
0: बिल्कुल
1: हुए
0: है जी,
1: ने,
0: बिल्कुल है,
1: हो सकता चलो होए तो उधर भी
0: इस
1: होणगे,
0: में कोई शक नहीं,
1: भाषा का
0: शक
1: भी
0: नहीं, बिल्कुल
1: हो
0: बिल्कुल जी
1: सकता है। थोड़ी गल सुनो, अपना शमी
0: जी
1: बाई जी की गल सुनो, भी सानू ना समझ आउंदे होण,
0: जी
1: अंग्रेजी च ही कही जाने होणगे सारा
0: जी
1: कुछ,
0: बिल्कुल है जी,
1: ओते चिंगा मिंगा लिंगा हो रही होवे
0: हो रही
1: जी।
0: होवे, बिल्कुल है
1: हाँ
0: जी
1: हाँ बिल्कुल बिल्कुल।
0: जी
1: नहीं बहुत बहुत बढ़िया भाई जी, देखो तुसी ए बड़ा वधिया, तुसी तां साडा जरिया, साडे तां ना तुसी ओ बने होए हो, कहिंदा कबूतर जा जा, ओ ही गल है थोड़ा प्रोग्राम
0: सुने ही देख लो, अपन डाकिया
1: देते
0: डाकिया बनाता हूं इन्होंने देख लो है। पर असि तो अनु ए नहीं
1: बिल्कुल
0: पता, असि कहां भी रखे हुए इदा दे खतरनाक जे ना, तो कत्ल करा दिता जांदा सी जी कबूतर। साडे इत्थे पहाड़ी
1: बिल्कुल।
0: कां बहुत आ जेहड़े काले ऐन शाह दे आ जी, ओ कबूतर मारदे जांदे सी जेहड़े खुफिया तंत्र दे विच जांदे हुंदे सी।
1: पौड़ते खड़े होंने, साडे संदेश भी तो साडिया शिकायतां भी घरे पहुंच दी होंगे, असि अपने मुंड दूर गए होंने, चलो उत्थे जाके गावांगे घरे ना पहुंचे।
0: मैनू लगदा मैनू इन्ना क पार्ट कट के पाउणा पिया करूगा स्पेशल।
1: बिल्कुल
0: बाकी
1: अच्छा वेखो औलख साहब,
0: बिल्कुल
1: भी किवें मतलब जेड़ा सिंगर आ ओ जा जेड़ा जेड़े गीतकार आ,
0: जी
1: जो सिंगर दा रोल भी बाद च आया क्योंकि म्यूजिक डायरेक्टर ने एदी कंपोजिशन बनाती, फिर उन्होंने समझाया कि भाई ऐ गाउणा
0: जी
1: तां ऐ उतरा चढ़ा होणगे, इत्थे होके लैणा इत्थे ऐ करना इत्थे पॉज लैणा,
0: जी
1: ओ सारा हो गया।
0: जी
1: पर ओ लिखिया जेहड़े बाई ने,
0: बिल्कुल
1: तुसीं वेखो अगला कहण की
0: हाँ
1: डे भी दुख देणी, गल तां इत्थों शुरू
0: जी
1: होणी, दुख ही
0: बिल्कुल
1: देणी, होर कोई रोल ही नहीं छड्या उहदे लई, जमा ही एंड करता जी।
0: जी जिदा सैनी साहब कहते रलाऊ
1: जिमें
0: रोण आला गीत नहीं, कहती गिण गिण बदले लाऊंगी तेरे कोलों, तैनू भी रवाऊंगी, आ तो सही करा जी।
1: जिमें एक ओ कहने उंज गिरदी तां चुक लैंदे
0: जी,
1: नजरां तों
0: नजरां तो
1: गिर के
0: देगी
1: की
0: की
1: करिए,
0: करिए बिल्कुल
1: वे भाई
0: उंज सिट
1: फिर
0: दिंदे भाई,
1: उसको
0: सट
1: हैड्रोलिक
0: चोट
1: चेक
0: लग
1: ला
0: जाती
1: लो।
0: कितें, कौन हुंदा देनदार है
1: मैं
0: दसो।
1: नहीं तुसी तुसी देखो ना भाई जी, देखो ਤੁਸੀਂ ਤੁਸੀਂ ਸਾਡੇ ਸੈਡ ਸੌਂਗਾਂ ਚੋਂ ਹਾਸਾ ਕੱਢੀ ਜਾਂਦੇ ਹੋ, ਕਦੇ ਕੁਛ ਕੱਢੀ ਜਾਂਦੇ ਹੋ, ਪਰ ਉਹ ਕਬੂਤਰ ਜੇ ਅੱਪੜਨਾ ਹੁੰਦਾ ਉੱਥੇ ਉਹ ਉੱਥੇ ਅੱਪੜ ਜਾਂਦਾ ਚੋਰੀ ਚੋਰੀ, ਉਹੀ ਗੱਲ ਉਹ ਜਾ ਕੇ ਆਪਣਾ ਸੰਦੇਸ਼ਾ ਦੇ ਆਉਂਦਾ।
0: ਅੱਜ ਤੋਂ ਭਾਈ ਅਸੀਂ
1: ਉਹ ਨਹੀਂ
0: ਕਾਂ ਕੱਢ
1: ਕਬੂਤਰ
0: ਲਏ ਆਪਣੇ,
1: ਨਹੀਂ ਹਟਦਾ ਜੀ
0: ਖੂਫੀਆ ਕਾਂ ਕੱਢ ਲਏ
1: ਬਾਕੀ
0: ਅਸੀਂ ਉਹਨਾਂ ਨੂੰ ਵੀ ਸਾਨੂੰ ਰੀਚਾਰਜ ਕਰਨਾ ਪੈਣਾ ਲੱਗਦਾ
1: ਚੰਗਾ ਨੀ ਲੱਗਦਾ ਜਦੋਂ ਕਈ ਵਾਰੀ ਮਹਿਫਲ ਮਿੱਤਰਾਂ ਦੀ ਜੇ ਸੀਰੀਅਸ ਹੋ ਜਾਈਦਾ ਤਾਂ ਹੀ ਤੁਹਾਨੂੰ ਤਵਾ ਆਈਦਾ ਵੀ ਭਾਰਜ ਬਾਈ ਜੀ ਸੀਰੀਅਸ ਨਾ ਹੋਇਆ ਕਰੋ
0: ਮੈਂ ਇੰਨਾ ਸੀਰੀਅਸ
1: ਅੱਜ ਰੌਣਕ ਮੇਰਾ ਲੱਗ ਗਿਆ ਨਾ ਵਧੀਆ
0: ਥੈਂਕ ਯੂ ਜੀ ਥੈਂਕ ਯੂ ਮੁਕੰਦਰ ਜੀ ਸ਼ੁਕਰੀਆ ਜੀ ਪਿਆਰ ਮੁਹੱਬਤ ਜੀ
1: ਠੀਕ ਹੈ ਜੀ ਸ਼ਮੀ ਬਾਈ ਜੀ ਭਾਰਜ ਬਾਈ ਜੀ ਸਾਰੇ ਸੱਜਣ ਜੁੜਦੇ ਅਗਲੇ ਪੜਾਅ ਤੇ ਜੀ
0: ਮੁਹੱਬਤ
2: ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਜੀ ਬਹੁਤ ਬਹੁਤ ਸ਼ੁਕਰੀਆ
0: ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਜੀ ਮੁਕੰਦਰ ਜੀ ਔਜਲਾ ਸਾਹਿਬ ਤੇ ਜੋਲ ਭੈਣ ਜੀ ਜੁੜੇ ਸੀ ਤੇ ਸ਼ਮੀ ਜੀ ਜਾਂਦੇ ਜਾਂਦੇ ਇੱਕ ਦੋ ਗੱਲਬਾਤ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਸੰਖੇਪ ਦੇ ਵਿਚ ਹੀ ਅੱਜ ਦੀ ਗਾਇਕੀ ਦੇ ਵਿਚ ਜੋ ਹਾਲਾਤ ਬਣਦੇ ਨਜ਼ਰ ਆਉਂਦੇ ਆ ਹਰ ਪਾਸੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਟਰੋਵਰਸੀ ਛਿੜ ਜਾਂਦੀ ਹੈ ਬਾਹਰਲੇ ਮੁਲਕਾਂ ਦੇ ਵਿਚ ਅਸਲ ਦੇ ਵਿਚ ਤਾਂ ਚਲੋ ਜਿਹੜੇ ਕੰਸਰਟ ਆ ਸੁਣਦੇ ਨੇ ਜਾਂ ਚਲੋ ਪ੍ਰਮੋਟਰ ਜਿਹੜੇ ਨੇ ਕਰਾਉਂਦੇ ਨੇ ਉਨ੍ਹਾਂ ਦਾ ਬਿਜ਼ਨਸ ਵੀ ਹੈਗਾ ਸਾਰਾ ਕੁਝ ਹੈ ਪਰ ਜਿਹੜੇ ਆਮ ਲੋਕ ਨੇ ਜਿਹੜੇ ਇਨ੍ਹਾਂ ਕੰਸਰਟਾਂ ਨੂੰ ਬਾਹਰਲੇ ਮੁਲਕਾਂ ਦੇ ਵਿਚ ਬੈਠ ਕੇ ਮਾਨਣਾ ਚਾਹੁੰਦੇ ਨੇ ਇਕ ਸਮਾਂ ਕੱਢ ਕੇ ਫੈਮਿਲੀ ਦੇ ਨਾਲ ਜਾਂਦੇ ਆ ਚਾਹੇ ਕੁਝ ਕੰਸਰਟਾਂ ਐਸੀਆਂ ਹੋ ਜਾਂਦੀਆਂ ਨੇ ਕਿ ਆਪਣੇ ਵਾਦ ਵਿਵਾਦ ਜਿਹੜੇ ਨੇ ਉਹ ਕਿਤੇ ਨਾ ਕਿਤੇ ਕਿਸੇ ਜਗ੍ਹਾ ਦੇ ਵਿਚ ਜਾ ਕੇ ਖਲਲ ਵੀ ਮਚਾਇਆ ਜਾਂਦਾ ਹੋਰ ਸਾਰੀਆਂ ਚੀਜ਼ਾਂ ਨੇ ਪਰ ਉਹ ਜੋ ਹਾਲਾਤ ਬਣਦੇ ਜਾ ਰਹੇ ਨੇ ਜਾਂ ਪਿਛਲੇ ਦਿਨਾਂ ਦੇ ਵਿਚ ਮੈਂ ਸੁਣ ਰਿਹਾ ਚਲੋ ਜਿੱਦਾਂ ਮਾਨ ਸਾਹਿਬ ਦਾ ਵੀ ਪਿਛਲੇ ਸਮਿਆਂ ਦੇ ਵਿਚ ਕੰਟਰੋਵਰਸੀ ਹੋਈ ਉਨ੍ਹਾਂ ਦੀ ਪੰਜਾਬੀ ਨੂੰ ਕਿੰਨੀ ਦੇਣ ਹੈ ਜਾਂ ਕੋਈ ਉਨ੍ਹਾਂ ਦੇ ਗੀਤ ਦੇ ਉੱਤੇ ਕੋਈ ਉਂਗਲੀ ਨਹੀਂ ਚੱਕ ਸਕਦਾ ਤੇ ਇਸੇ ਤਰ੍ਹਾਂ ਹੁਣ ਜਿਹੜਾ ਜੇ ਕਹਿ ਲੋ ਕਿ ਦਲਜੀਤ ਅੱਜ ਦੀ ਦੁਨੀਆਂ ਦੇ ਵਿਚ ਜੇ ਦੇਖਿਆ ਜਾਵੇ ਉਹ ਚਾਹੇ ਅਮਰੀਕਾ ਦੀ ਲੇਡੀ ਗਾਗਾ ਹੋ ਗਈ ਤੇ ਚਾਹੇ ਭਾਰਤ ਦਾ ਆਪਣਾ ਪੰਜਾਬ ਦਾ ਜੰਮਿਆ ਪਲਿਆ ਦੁਸਾਂਝ ਦਲਜੀਤ ਹੋ ਜਾਵੇ ਤਾਂ ਉਹ ਜਿਹੜਾ ਕੁਝ ਉਹਨਾਂ ਨੂੰ ਜਦੋਂ ਮੈਂ ਆਪਣੇ ਨਜ਼ਰੀਏ ਦੇ ਨਾਲ ਦੇਖਦਾ ਹਾਲੀਵੁੱਡ ਬਾਲੀਵੁੱਡ ਇੱਥੇ ਤੱਕ ਕਿ ਬਹੁਤ ਸਾਰੀਆਂ ਐਸੀਆਂ ਉਹਨਾਂ ਦੇ ਮੈਂ ਹੈਰਾਨ ਰਹਿ ਗਿਆ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੈਂ ਇਸ ਸਾਲ ਜਿਹੜਾ ਸੀ ਕੋਸ਼ਿਸ਼ ਕਰ ਰਿਹਾ ਸੀ ਕਿ ਆਪਣਾ ਸਰੀਰ ਹੀ ਛੱਡ ਦਵਾਂ ਕਹਿੰਦੇ ਉਹ ਚੀਜ਼ਾਂ ਕਈ ਵਾਰੀ ਮਤਲਬ ਕਿ ਹੈਰਾਨ ਵੀ ਕਰਦੀਆਂ ਨੇ ਪਰ ਸੋਚਣ ਨੂੰ ਵੀ ਮਜਬੂਰ ਕਰਦੀਆਂ ਨੇ ਕਿ ਇਹ ਸੁਰ ਜਿਹੜੇ ਨੇ ਇਹ ਵੀ ਸੁਰ ਜਿਹੜੇ ਨੇ ਕਿੱਥੋਂ ਉੱਠਦੇ ਨੇ ਤੇ ਉਹ ਚੀਜ਼ ਨੂੰ ਮੈਂ ਥੋੜਾ ਜਿਹਾ ਡਿਸਕਸ ਕਰਨਾ ਚਾਹਾਂਗਾ ਤੁਹਾਨੂੰ ਵੀ ਪਤਾ ਕਿ ਜਿਹੜੇ ਕਹਿ ਸਕਦੇ ਬਹੁਤ ਵੱਡੇ ਇਹਦੇ ਪਿੱਛੇ ਇਨਵੈਸਟਰ ਕਹਿ ਲੋ ਜਾਂ ਬਹੁਤ ਸਾਰੀਆਂ ਵੱਡੀਆਂ ਟੀਮਾਂ ਕਹਿ ਲੋ ਜਿਹੜੀਆਂ ਵਰਲਡ ਵਾਈਡ ਕੰਮ ਵੀ ਕਰਦੀਆਂ ਨੇ ਉਹ ਲੇਡੀ ਗਾਗਾ ਦੇ ਪਹਿਰਾਵੇ ਦੀ ਗੱਲ ਕਰ ਲੋ ਇਸ਼ਾਰਿਆਂ ਦੀ ਗੱਲ ਕਰ ਲੋ ਹੋਰ ਸਪੈਸ਼ਲ ਚੀਜ਼ਾਂ ਨੇ ਪਰ ਉਹ ਚੀਜ਼ਾਂ ਨੂੰ ਤਾਂ ਹੀ ਸਮਝ ਸਕਾਂਗੇ ਜੇ ਉਹਨਾਂ ਚੀਜ਼ਾਂ ਨੂੰ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਉਹਨਾਂ ਦੇ ਵਿਹਾਰ ਦੀ ਉਹਦੀ ਬੋਡੀ ਲੈਂਗੁਏਜ ਦੀ ਸਾਰੀ ਆਪਾਂ ਨੂੰ ਜਾਣ ਪਛਾਣ ਹੈ ਮੈਂ ਹੈਰਾਨ ਸੀ ਕਿ ਉਹਨੇ ਇਹ ਗੱਲ ਕਹਿ ਦਿੱਤੀ ਕਿ ਮਤਲਬ ਕਿ ਮੇਰਾ ਰੱਬ ਤਾਂ ਕੋਈ ਹੋਰ ਹੀ ਹੈ
2: ਪਰ ਜਿਹੜੀ ਨਾ ਇਹ ਆਪਾਂ ਜਿਹੜੀ ਚਰਚਾ ਹੁਣ ਛੇੜ ਰਹੇ ਹਾਂ ਇਹਦਾ ਅਰਥ ਮੈਨੂੰ ਥੋੜਾ ਜਿਹਾ ਅਲੱਗ ਨਜ਼ਰ ਆਉਂਦਾ ਹੈ ਕਿ ਜਿਹੜਾ ਕੋਈ ਕਲਾਕਾਰ ਹੈ ਜਿਵੇਂ ਹੁਣ ਦਲਜੀਤ ਦੁਸਾਂਝ ਸਾਹਿਬ ਨੇ
0: ਜੀ
2: ਉਹ ਬਹੁਤ ਹੀ ਵਰਸਟਾਈਲ ਇੱਕ ਪਰਸਨੈਲਿਟੀ ਦੇ ਮਾਲਕ ਆ ਕੁਦਰਤ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਆ ਉਹ ਇੱਕ ਬਹੁਤ ਹੀ ਵਧੀਆ ਅਦਾਕਾਰ ਵੀ ਨੇ ਫਿਲਮਾਂ ਦੇ ਵਿੱਚ ਉਹਨਾਂ ਨੂੰ ਆਪਾਂ ਵੇਖਦੇ ਹਾਂ ਤੇ ਉਹ ਘੁਲ ਮਿਲ ਜਾਂਦੇ ਕਿਰਦਾਰ ਨੂੰ ਐਂ ਲੱਗਦਾ ਕਿ ਸਹੀ ਬਿਲਕੁਲ ਸਹੀ ਐਂ ਹੀ ਹੋ ਸਕਦਾ ਸੀ ਜੋ ਇਹਨਾਂ ਨੇ ਕੀਤਾ ਬਾਰਡਰ 2 ਆਈ ਏ ਉਹਦੇ ਵਿੱਚ ਉਹ ਸਾਰਾ ਮੇਲਾ ਹੀ ਉਹ ਲੁੱਟ ਕੇ ਲੈ ਗਏ ਆ ਤੇ ਜਿਹੜੇ ਕੰਸਰਟਸ ਦੀ ਆਪਾਂ ਗੱਲ ਕਰਦੇ ਆ ਉਹ ਵੱਡੇ ਪੱਧਰ ਦੇ ਉੱਤੇ ਹਾਲਾਂਕਿ ਅੱਜ ਆਪਾਂ ਗੀਤਕਾਰੀ ਦੀ ਗੱਲ ਕਰ ਰਹੇ ਹਾਂ ਔਰ ਦੁਸਾਂਝ ਸਾਹਿਬ ਗੀਤਕਾਰ ਨਹੀਂ ਹੈਗੇ ਉਹ ਇੱਕ ਬਹੁਤ ਹੀ ਵੱਡੇ ਫਨਕਾਰ ਨੇ
0: ਜੀ
2: ਉਹ ਇੱਕ ਗਾ ਰਹੇ ਨੇ ਔਰ ਉਹਨਾਂ ਦੇ ਗੀਤਾਂ ਦੀ ਚੋਣ ਉਹ ਆਪ ਕਰਦੇ ਆ ਜਾਂ ਉਹਨਾਂ ਦੀ ਟੀਮ ਕਰਦੀ ਹੈ ਇਹ ਤਾਂ ਰੱਬ ਜਾਣਦਾ ਪਰ ਕਿਉਂਕਿ ਇੱਕ ਮਾਰਕੀਟਿੰਗ ਟੀਮ ਵੀ ਹੁੰਦੀ ਹੈ ਉਹਨਾਂ ਨੇ ਦੇਖਣਾ ਹੈ ਕਿ ਉਹ ਜਿਹੜਾ ਗ੍ਰਾਫ ਆ ਉਹ ਠੀਕ ਰਹੇ
0: ਬਿਲਕੁਲ
2: ਜੋ ਆਰਟਿਸਟ ਆ ਉਹ ਉਹਨਾਂ ਨੂੰ ਕੋਈ ਘਾਟਾ ਨਾ ਪਵੇ
0: ਕਿਉਂਕਿ
2: ਉਹ ਚੱਲਦਾ ਰਹੇ
0: ਉਸ ਮੁਕਾਮ ਦੇ ਉੱਤੇ ਲਗਾਤਾਰਤਾ ਦੇ ਵਿਚ ਰਹਿਣ ਦੀ ਜਿਹੜੀ ਹੈ ਚਾਹਤ ਹੈ ਕਹਿ ਲੋ ਜਾਂ ਉਹ ਵੀ ਕਿਤੇ ਨਾ ਕਿਤੇ ਬਣੀ ਰਹਿੰਦੀ ਹੈ ਕਲਾਕਾਰ
2: ਇਹ ਤਾਂ ਭਾਰਤ ਸਾਹਿਬ ਕੱਲੀ ਕਲਾਕਾਰੀ ਨੀ ਇਹ ਕੋਈ ਵੀ ਫੀਲਡ ਲੈ ਲੋ ਇੱਕ ਤਰ੍ਹਾਂ ਦੇ ਪਿਰਾਮਿਡ ਦੀ ਤਰ੍ਹਾਂ ਹੀ ਹੁੰਦਾ ਹੈ ਪਿਰਾਮਿਡ ਦਾ ਜਿਹੜਾ ਬੇਸ ਹੈ ਉੱਥੇ ਬਹੁਤ ਸਾਰੀ ਸਪੇਸ ਹੁੰਦੀ ਹੈ ਉੱਥੇ ਬਹੁਤ ਲੋਕ ਰਹਿ ਸਕਦੇ ਆ ਪਰ ਜਿਉਂ ਜਿਉਂ ਆਪਾਂ ਉੱਪਰ ਨੂੰ ਉੱਠਦੇ ਆ ਜਿਉਂ ਜਿਉਂ ਆਪਾਂ ਉੱਪਰ ਵੱਧਦੇ ਆ ਤਾਂ ਜਗ੍ਹਾ ਘਟਦੀ ਜਾਂਦੀ ਹੈ ਤੇ ਜਦੋਂ ਆਪਾਂ ਟੋਪ ਤੇ ਜਾਂਦੇ ਹਾਂ ਉੱਥੇ ਸਿਰਫ ਇੱਕ ਅੱਧਾ ਬੰਦਾ ਹੀ ਰਹਿ ਸਕਦਾ ਜਦੋਂ ਅਸੀਂ ਉਸ ਸਿਖਰ ਤੇ ਆ ਭਾਰਤ ਸਾਹਿਬ ਜਦੋਂ ਸਿਖਰ ਪ੍ਰਾਪਤ ਕਰ ਲਿਆ ਤਾਂ ਉਸ ਸਿਖਰ ਦੇ ਪ੍ਰਾਪਤ ਕਰਨਾ ਇੱਕ ਪ੍ਰਾਪਤੀ ਹੋ ਗਈ ਠੀਕ ਆ ਪਰ ਉਸ ਨੂੰ ਬਰਕਰਾਰ ਰੱਖਣਾ, ਉਹ ਸਿਖਰ ਦੇ ਉੱਤੇ ਬਣੇ ਰਹਿਣਾ
0: ਜੀ,
2: ਇੱਕ ਚੈਲੰਜ ਹੈ।
0: ਬਿਲਕੁਲ ਹੈ ਜੀ।
2: ਇਹਨੂੰ ਕਿਵੇਂ ਰੱਖ ਸਕਦੇ ਆ, ਕਿਵੇਂ ਉਹ ਜਿਹੜੀ ਲਗਾਤਾਰਤਾ ਬਣੀ ਰਹੇ ਕਿ ਉਹ ਉੱਥੇ ਹੀ ਰਹੇ ਬੰਦਾ, ਉਹ ਥੱਲੇ ਨੀ ਹੋਣਾ ਚਾਹੁੰਦਾ ਫਿਰ।
0: ਬਿਲਕੁਲ ਹੈ ਜੀ।
2: ਬੇਸ ਦੇ ਵਿੱਚ ਨੀ ਹੋਣਾ ਚਾਹੁੰਦਾ
0: ਜੀ,
2: ਉਹ ਫਿਰ ਬਕਾਇਦਾ ਉਹਨਾਂ ਕੋਲ ਇੱਕ ਪ੍ਰੋਫੈਸ਼ਨਲ ਟੀਮ ਹੋਏਗੀ, ਸਭ ਕੁਛ ਹੋਏਗਾ
0: ਜੀ।
2: ਜਿਹੜੀ ਆਪਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਗੁਰਦਾਸ ਮਾਨ ਸਾਹਿਬ ਦਾ ਤੇ ਦੁਸਾਂਝ ਸਾਹਿਬ ਦਾ, ਜਿਹੜੀ ਉਹਨਾਂ ਦੇ ਕੰਸਰਟਸ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ
0: ਜੀ,
2: ਉਹ ਆਡੀਅੰਸ ਦੇ ਵਿੱਚ ਕੁਝ ਕਹਿ ਲੋ ਵੀ ਸ਼ਰਾਰਤੀ ਲੋਕ ਹੋਣਗੇ, ਕਈ ਤਰ੍ਹਾਂ ਦੇ ਲੋਕ ਨੇ, ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ। ਜਿਹੜਾ ਸਾਰਿਆਂ ਨੂੰ ਖੁਸ਼ ਕਰੇ ਉਹ ਤਾਂ ਰੱਬ ਹੀ ਹੈ।
0: ਬਿਲਕੁਲ।
2: ਇਨਸਾਨ ਜਿਹੜਾ ਉਹ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ, ਉੱਤੇ ਜਿਹੜੇ ਆ ਜਿਹੜੇ ਸੈਟਿਸਫਾਈਡ ਨਹੀਂ ਹੋਏ ਲੋਕ ਉਹ ਵੀ ਹੋਣਗੇ, ਜਿਹੜੇ ਦੁਖੀ ਲੋਕ ਵੀ ਹੋਣਗੇ, ਕਈ ਤਰ੍ਹਾਂ ਦੇ ਲੋਕ ਹੋਣਗੇ, ਆਲੋਚਕ ਵੀ ਹੋਣਗੇ, ਚਿੰਤਕ ਵੀ ਹੋਣਗੇ, ਕਈ ਤਰ੍ਹਾਂ ਦੇ ਹੋਣਗੇ। ਹੁਣ ਗੁਰਦਾਸ ਮਾਨ ਸਾਹਿਬ ਹੋਰਾਂ ਨੇ ਜੋ ਪੰਜਾਬੀ ਦੀ ਸੇਵਾ ਕੀਤੀ ਆ ਮਾਂ ਬੋਲੀ ਦੀ, ਉਹਦਾ ਕੋਈ ਆਰ ਪਾਰ ਨਹੀਂ। ਉਹ ਬਹੁਤ ਹੀ ਇੱਕ ਆਪਣਾ ਉਹਨਾਂ ਦਾ ਇਜਾਮ ਹੈ
0: ਜੀ,
2: ਉਹ ਇੱਕ ਏਡੀ ਕੁ ਬਾਰ ਉਹਨਾਂ ਨੇ ਹਾਈ ਕੀਤੀ ਆ ਕਿ ਉਸ ਪੱਧਰ ਤੇ ਆਉਣਾ ਮੈਨੂੰ ਲੱਗਦਾ ਕਿ ਸੁਪਨਾ ਹੀ ਹੋਊਗਾ ਕਿਸੇ ਦਾ, ਵੀ ਬੰਦਾ ਖੁਦ ਲਿਖ ਰਿਹਾ, ਖੁਦ ਗਾ ਰਿਹਾ, ਖੁਦ ਪਰਫੋਰਮ ਕਰ ਰਿਹਾ, ਇਹ ਤਾਂ ਉਹਨਾਂ ਦੇ ਹਿੱਸੇ ਹੀ ਆਇਆ
0: ਜੀ।
2: ਉਹ ਸਟੇਜ ਨੂੰ ਪੂਰਾ ਛਾ ਜਾਂਦੇ ਆ
0: ਜੀ,
2: ਸਟੇਜ ਕੀ ਮਤਲਬ ਬਿਨਾਂ ਤੇ ਛਾ ਜਾਂਦੇ ਆ
0: ਜੀ,
2: ਉਹਨਾਂ ਦੇ ਬੋਲ ਜਿਹੜੇ ਆ, ਕੋਈ ਗਾਣੇ ਤੁਸੀਂ ਉਂਗਲੀ ਨੀ ਉਠਾ ਸਕਦੇ ਕਿ ਐ ਕਰ ਲੈ ਜੀ। ਹੁਣ ਉੱਥੇ ਆ ਕੇ ਉਹਨਾਂ ਨੂੰ ਕੋਈ ਕਹੇ ਕਿ ਤੁਸੀਂ ਜੀ ਐ ਕਰ ਲੈ ਜੀ, ਤਖਤੀਆਂ ਲੈ ਖੜੇ ਹੋ ਜਾਓ ਉਹਦੇ ਅੱਗੇ ਵੀ ਤੁਸੀਂ ਬਈ ਐ ਕਰਤਾ, ਵਾਹ ਕਰਤਾ ਜੀ, ਤੁਸੀਂ ਹਿੰਦੀ ਨੂੰ ਐ ਕਰਤਾ, ਪੰਜਾਬੀ ਨੂੰ ਐ ਕਰਤਾ, ਅੰਗਰੇਜ਼ੀ ਨੂੰ ਐ ਕਰਤਾ
0: ਜੀ,
2: ਉਹ ਕਹਿ ਕੀ ਰਹੇ, ਉਹ ਤਾਂ ਸੁਣ ਨਹੀਂ ਰਿਹਾ ਕੋਈ, ਕਿਉਂਕਿ ਲੋਕ ਤਾਂ ਆਪਣੀ ਸੁਣਾਉਣ ਆਏ।
0: ਬਿਲਕੁਲ।
2: ਕਹਿ ਤਾਂ ਉਹ ਭਾਈ ਉਹ ਰਹੇ ਆ ਕਿ ਪੰਜਾਬੀ ਤਾਂ ਭਾਈ ਮਾਂ ਬੋਲੀ ਆ, ਜੇ ਹਿੰਦੀ ਮਾਸੀ ਮੈਂ ਕਹਿਤੀ ਕੀ ਰੋਣਾ ਪੈ ਗਿਆ।
0: ਬਿਲਕੁਲ ਹੈ ਜੀ।
2: ਭਾਸ਼ਾਵਾਂ ਨੇ, ਤੁਸੀਂ ਹਿੰਦੀ ਛੋਲੇ ਫਿਲਮ ਦੇਖ ਕੇ ਬੁਲਬੁਲੀਆਂ ਮਾਰ ਰਹੇ ਹੋ, ਤੁਸੀਂ ਕੁਰਬਾਨੀ ਦੇਖ ਰਹੇ ਹੋ ਤੇ ਫਲਾਣਾ ਦੇਖ ਰਹੇ ਹੋ, ਤੇ ਉਹ ਚ ਕੀ ਰੋਲ ਹੈ? ਭਾਸ਼ਾ ਤਾਂ ਉਹ ਇੱਕ ਮਾਧਿਅਮ ਹੈ ਆਪਣੀ ਭਾਵਨਾਵਾਂ ਨੂੰ ਕਹਿਣ ਦਾ, ਉਹਨਾਂ ਤੋਂ ਵੱਧ ਕਿਹਨੇ ਕਹਿਣੀਆਂ ਨੇ ਜਿਹੜੀ ਉਹਨਾਂ ਨੇ ਆਪ ਆਖੀਆਂ ਨੇ ਜਾਂ ਗਾਈਆਂ ਨੇ ਜਾਂ ਲਿਖੀਆਂ ਨੇ ਹੰਡਾਈਆਂ ਨੇ।
0: ਪਹਿਲਾਂ ਦੇਖੋ ਫਿਲਮਾਂ ਬਣਦੀਆਂ ਸੀ ਜਾਂ ਨਾਟਕ ਬਣਦੇ ਸੀਗੇ, ਉਹ ਮਤਲਬ ਕਿ
2: ਹੁਣ ਉਹ ਬੰਦੇ ਨੇ
0: ਅੰਨੇ ਘੋੜੇ ਦਾ ਦਾਨ ਦੇਖੋ ਕਿੰਨਾ ਉਹਨੂੰ ਅਵਾਰਡ ਮਿਲਿਆ ਵੱਡਾ, ਦੇਖੋ ਉਹਦੇ ਵਿੱਚ ਬੋਲਦਾ ਹੀ ਕੋਈ ਨੀ ਕੁਛ ਵੀ।
2: ਸਾਹਿਬ ਵੀ ਉਹ ਬੰਦੇ ਹੁਣ ਬੰਦਾ ਖੇਡ ਸਕਦਾ, ਬੰਦੇ ਨੂੰ ਗੁੱਸਾ ਆ ਸਕਦਾ, ਉਹਨਾਂ ਨੇ ਗੁੱਸੇ ਚ ਕਹਿਤਾ ਭਾਈ ਤੂੰ ਆ ਜਿਹੜੀ ਇਹਦੇ ਐ ਕਰਕੇ ਐ ਕਰਨਾ, ਉਹ ਹੁਣ ਰੌਲਾ ਪੈ ਗਿਆ। ਉਹ ਜਿਹੜਾ ਸ਼ਬਦ ਦੇਤਾ ਉਹਨਾਂ ਨੇ
0: ਜੀ,
2: ਦੇਖੋ ਸ਼ਬਦ ਚ ਕਿੰਨੀ ਪਾਵਰ ਹੈ,
0: ਪਾਵਰ ਹੈ ਜੀ।
2: ਲੋਕਾਂ ਨੇ ਉਹਨਾਂ ਦੇ ਮੂੰਹੋਂ ਹੀ ਉਹ ਸ਼ਬਦ ਕਢਾ ਲਿਆ ਕਿ ਐ ਕਰ ਲੋ ਜੀ, ਇਹਨਾਂ ਨੇ ਤਾਂ ਐ ਕਹਿਤਾ ਜੀ, ਸਾਨੂੰ ਆਪਣਾ ਆਪਣੀ ਕਤੂਤ ਨੀ ਦੱਸੀ ਕਿ ਅਸੀਂ ਕਰਨ ਡੇ ਉੱਥੇ।
0: ਬਿਲਕੁਲ ਹੈ ਜੀ।
2: ਤੁਸੀਂ ਉਹਨਾਂ ਦੇ ਗੀਤ ਸੁਣ ਥੋੜੋ ਗਏ ਹੋ, ਤੁਸੀਂ ਤੇ ਉੱਥੇ ਕੁਝ ਹੋਰ ਕਰਨ ਗਏ ਹੋ, ਤੁਸੀਂ ਤੇ ਅਗਲੇ ਦਾ ਜਲੂਸ ਕੱਢਣ ਗਏ ਹੋ, ਉਹ ਆਪਣੀ ਕਰਤੂਤ ਨਹੀਂ ਦੱਸੀ ਪਰ ਉਹਨਾਂ ਦੀ ਦੱਸਤੀ, ਕਿਉਂਕਿ ਭਾਈ ਸਾਹਿਬ ਗੱਲ ਇਹ ਹੁੰਦੀ ਹੈ, ਲੰਬੜਦਾਰ ਨੇ ਕਿਸੇ ਦੇ ਚਪੇੜ ਮਾਰੀ, ਓਕੇ ਰਿਪੋਰਟ ਆ, ਪਰ ਉਹ ਲੰਬੜਦਾਰ ਦੇ ਕੋਈ ਚਪੇੜ ਮਾਰ ਗਿਆ?

0: ਆਪਣਾ ਪ੍ਰਗਟਾਵਾ ਹੈ ਜੋ ਆਪਾਂ ਚਾਹੁੰਦੇ ਹਾਂ, ਹਰੇਕ ਦੀ ਵੱਖਰੀ ਸੋਚ ਹੈ ਨਾ, ਸੋਚ ਹੈ ਜੀ। ਤੋਂ ਅਸੀਂ ਕੋਈ ਕਹਿ ਲਓ ਯੂਨੀਫਾਰਮਿਟੀ ਨਹੀਂ ਹੈਗੀ ਆਪਾਂ ਕਹਿ ਲਈਏ, ਫਿਰ ਤਾਂ ਕੋਈ ਕਹਿ ਲਓ ਧਰਤੀ ਦਾ ਕੋਈ ਮਤਲਬ ਨਹੀਂ ਰਹਿ ਗਿਆ ਜੇ ਸਾਰੇ ਇੱਕੋ ਇੱਕੋ ਇੱਥੇ ਇੱਕ ਰੰਗ ਦੇ ਫੁੱਲ ਨਹੀਂ ਖਿੜ ਸਕਦੇ
1: ਜੀ।
0: ਇੱਥੇ ਸਾਰੇ ਆਪਾਂ ਕਹੀਏ ਮੈਨੂੰ ਗੁਲਾਬ ਪਸੰਦ ਹੈ, ਸਿਰਫ ਗੁਲਾਬ ਤੋਂ ਇਲਾਵਾ ਕੋਈ ਫੁੱਲ ਨਹੀਂ ਖਿੜੂਗਾ, ਏਦਾਂ ਨਹੀਂ ਹੋਣਾ। ਉੱਥੇ ਕੰਡੇ ਵੀ ਹੋਣਗੇ, ਉੱਥੇ ਸਭ ਕੁਝ ਹੋਊਗਾ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ। ਪਰ ਮਸਲਾ ਇਹ ਹੈ ਕਿ ਉਹ ਆਪਾਂ ਧਿਆਨ ਕਿਹਦੇ ਉੱਤੇ ਦੇ ਰਹੇ ਹਾਂ ਜ਼ਿਆਦਾ
1: ਜੀ।
0: ਧਿਆਨ ਤਾਂ ਜੋ ਮੰਨ ਲਓ ਹੁਣ ਆਪਾਂ ਹੰਸਰਾਜ ਹੰਸ ਦੀ ਗੱਲ ਕਰੀਏ ਕਿ ਜੇ ਉਹ ਇੱਕ ਮਹਾਨ ਕਲਾਕਾਰ ਹੈ, ਬਤੌਰ ਕਲਾਕਾਰ ਉਹਨਾਂ ਦਾ ਕੋਈ ਸਾਨੀ ਨਹੀਂ,
1: ਬਿਲਕੁਲ
0: ਉਹ ਆਪਣੇ ਫੀਲਡ ਦੇ ਮਾਹਰ ਨੇ, ਉਹ ਮਤਲਬ ਕਲਾਸੀਕਲ ਕੁਛ ਕਹਿ ਲਓ ਉਹਨਾਂ ਦਾ, ਅੱਜ ਵੀ ਉਹ ਗਾਉਣਾ ਸ਼ੁਰੂ ਕਰ ਦੇਣ ਤੇ ਉਹ ਮਤਲਬ ਕਹਿ ਲਓ ਵੀ ਛਾਏ ਹੋਏ ਰੂਹ ਦੇ ਵਿੱਚ ਵਸੇ ਪੰਜਾਬੀਆਂ ਦੇ। ਸਧੂਰ ਸਿਕੰਦਰ ਸਾਹਿਬ ਉਹਨਾਂ ਦਾ ਜ਼ਿਕਰ ਬਹੁਤ ਹੋਇਆ ਤੇ ਉਹ ਦੇਖੋ ਕਿੱਡੇ ਮਹਾਨ ਲੋਕ ਨੇ
1: ਜੀ।
0: ਤੇ ਕਿਸੇ ਵੀ ਸਾਡੇ ਫਨਕਾਰ ਨੂੰ ਲੈ ਲਓ, ਦਿਲਜੀਤ ਦੋਸਾਂਝ ਸਾਹਿਬ ਦੀ ਗੱਲ ਹੋ ਰਹੀ ਹੈ ਜਾਂ ਆਪਣੇ ਚਮਕੀਲਾ ਜੀ ਦੀ ਗੱਲ ਹੋਈ,
1: ਸਰਤਾਜ ਹੋ ਗਿਆ,
0: ਕਰਤਾਰ ਸਾਹਿਬ ਦੀ ਗੱਲ ਹੋ ਰਹੀ ਹੈ, ਇਹ ਸਾਰੇ ਮਹਾਨ ਇਹ ਬਲੈਸਡ ਨੇ
1: ਜੀ।
0: ਕਰਤਾਜ ਉਰੀ ਤੇ ਕਹਿ ਲਓ ਜਿਵੇਂ ਗੁਰਦਾਸ ਮਾਨ ਸਾਹਿਬ ਆਪ ਲਿਖਦੇ ਆਪ ਗਾਉਂਦੇ ਆ, ਉਹ ਵੀ ਆਪ ਲਿਖਦੇ ਆਪ ਗਾਉਂਦੇ, ਸ਼ਾਇਰੀ ਦੀ ਆਮਦ ਹੁੰਦੀ ਹੈ
1: ਜੀ,
0: ਇਹ ਹਰੇਕ ਦੇ ਉੱਤੇ ਨਹੀਂ ਹੁੰਦੀ,
1: ਬਿਲਕੁਲ
0: ਇਹ ਬੰਦਾ ਕੋਈ ਆਪ ਲਿਖ ਵੀ ਰਿਹਾ ਤੇ ਉਹਨੂੰ ਪੇਸ਼ਕਸ਼ ਵੀ ਕਰ ਰਿਹਾ। ਇਹ ਗੀਤਕਾਰੀ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹਦੇ ਉੱਤੇ ਢੁਕਦੇ ਆ ਪੂਰੇ,
1: ਬਿਲਕੁਲ
0: ਕਿ ਆਪ ਹੀ ਲਿਖ ਕੇ ਆਪ ਹੀ ਪੇਸ਼ ਵੀ ਕਰ ਰਹੇ
1: ਹੈ,
0: ਇਹ ਵੱਡੀ ਗੱਲ ਹੈ। ਬਾਕੀ ਕੰਟਰੋਵਰਸੀ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ
1: ਜੀ,
0: ਇਹ ਤਾਂ ਚਲੋ ਹਾਥੀ ਤੁਰਿਆ ਤੇ ਪਿੱਛੇ ਕੋਈ ਚੈ ਚੈ ਹੋਣ ਡੀ ਪੈ ਪੈ ਹੋਣ ਡੀ, ਉਹਨੂੰ ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜਿਹੜਾ ਸਾਡਾ ਫੋਕਸ ਆ, ਅਸੀਂ ਦੇਖਣਾ ਕੀ ਚਾਹੁੰਦੇ ਆ, ਅਸੀਂ ਉਸ ਸਾਰੀ ਦੁਨੀਆਂ ਦੇ ਵਿੱਚ ਜੋ ਖਲਾਰਾ ਪਿਆ ਹੋਇਆ ਉਹਦੇ ਵਿੱਚ ਹਰ ਚੀਜ਼ ਥੋੜੋ ਆਪਾਂ ਆਪਣੇ ਘਰ ਦੇ ਵਿੱਚ ਲੈ ਆਵਾਂਗੇ, ਜੋ ਕਿ
1: ਬਿਲਕੁਲ
0: ਇਹ ਥੋੜੋ ਕਿ ਬਾਹਰ ਬਾਹਰ ਕੂੜਾ ਕਰਕਟ ਬਹੁਤ ਖਿਲ ਰਿਹਾ ਪਿਆ ਸੀ, ਮੈਂ ਸੋਚਿਆ ਫ੍ਰੀ ਚ ਪਿਆ ਚੱਕ ਕੇ ਆਪਣੇ ਘਰ ਲੈ ਆਵਾਂ, ਐ ਥੋੜੋ ਹੁਣ ਚੰਗੀਆਂ ਚੀਜ਼ਾਂ ਦੀ ਸਾਂਝ ਪਾਉਣੀ ਚਾਹੀਦੀ ਆ। ਠੀਕ ਆ, ਕਿਸੇ ਨੇ ਕੁਛ ਗਲਤ ਕਹਿਤਾ ਮਲਤ ਕਹਿਤਾ, ਆਪਾਂ ਉਹ ਨਾ ਰੱਖੋ
1: ਜੀ,
0: ਉਹਨੂੰ ਛੱਡ ਦੋ, ਜਿਹੜਾ ਉਹਨੇ ਚੰਗਾ ਕੀਆ ਉਹਨੂੰ ਰੱਖੋ,
1: ਉਹਨੂੰ ਰੱਖ ਲੋ, ਬਿਲਕੁਲ ਬਿਲਕੁਲ ਹੈ,
0: ਭੈੜੇ ਤੋਂ ਭੈੜੇ ਬੰਦੇ ਵਿੱਚ ਵੀ ਕੋਈ ਚੰਗੀ ਗੱਲ ਹੋਏਗੀ, ਉਹ ਵੀ ਕੋਈ ਚੰਗਾ ਸਿਖਾ ਕੇ ਜਾਊਗੀ,
1: ਬਿਲਕੁਲ ਹੈ,
0: ਉਹ ਰਿਸੀਵ ਕਰਨ ਜੋਗੇ ਤਾਂ ਹੋ ਜਾਈਏ,
1: ਬਿਲਕੁਲ ਹੈ, ਬਿਲਕੁਲ ਦਰੁਸਤ।
0: ਤੇ ਇਹੀ ਗੀਤਕਾਰੀ ਤੇ ਗੀਤਕਾਰੀ ਦਾ ਜਾਂ ਸ਼ਾਇਰੀ ਦਾ ਜਿਹੜਾ ਅੰਜਾਮ ਹੈ, ਇਹਦਾ ਵੀ ਪਰਪਸ ਮੈਨੂੰ ਲੱਗਦਾ ਇਹੀ ਹੈ ਭਰ ਸਾਹਿਬ
1: ਜੀ,
0: ਜੋ ਜਿਵੇਂ ਤੁਸੀਂ ਮਿੱਥ ਕੇ ਗੱਲ ਕੀਤੀ ਨਾ ਸ਼ੁਰੂ ਦੇ ਵਿੱਚ ਵੀ, ਕਿ ਸਮਾਜ ਦੀ ਸਾਡੀ ਮਾਨਸਿਕਤਾ ਦੀ ਜੇ ਸੱਭਿਆਚਾਰ ਦੀ ਜਾਂ ਇਤਿਹਾਸ ਦੀ ਗੱਲ ਜਿੰਨੀ ਜੋ ਵੀ ਆਪਾਂ ਜਿਹੜੇ ਵੀ ਐਂਗਲ ਤੋਂ ਦੇਖੀਏ ਤਾਂ ਇਹ ਵਾਕਈ ਬਹੁਤ ਮਹੱਤਵਪੂਰਨ ਹੈ, ਇਹ ਤੇ ਚਰਚਾ ਚੱਲਦੀ ਰਹਿਣੀ ਚਾਹੀਦੀ ਹੈ, ਜਾਰੀ ਰਹਿਣੀ ਚਾਹੀਦੀ ਹੈ। ਬੜੀ ਮੈਂ ਤੇ ਇੱਕ ਵਾਰੀ ਫੇਰ ਸ਼ੁਕਰੀਆ ਅਦਾ ਕਰਨਾ ਚਾਹੁੰਗਾ, ਬਹੁਤ ਹੀ ਕੱਲੋ ਲਾਟਰੀ ਜਿਵੇਂ ਨਿਕਲਦੀ ਹੁੰਦੀ ਹੈ, ਮਾਨ ਸਾਹਿਬ ਅੱਜ ਸ਼ਾਮਿਲ ਹੋਏ ਤੇ ਉਹਨਾਂ ਨੇ
1: ਜਿਹੜੀ
0: ਦਿਖਾ ਗਏ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਸਰ ਤੁਸੀਂ ਜ਼ਰੂਰ ਸ਼ਾਮਿਲ ਹੁੰਦੇ ਰਹੋ ਤੇ ਸਾਨੂੰ ਗਾਈਡ ਕਰਦੇ ਰਹੋ ਜ਼ਰੂਰ, ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਹੈ, ਕਹਿੰਦੇ ਬਿਲਕੁਲ ਬਹੁਤ ਅੱਛਾ ਲੱਗਿਆ ਅੱਜ ਗੱਲਬਾਤ ਕਰਕੇ,
1: ਬਿਲਕੁਲ
0: ਤੇ ਭਾਰਤ ਸਾਹਿਬ ਤੁਹਾਡਾ ਸ਼ੁਕਰੀਆ, ਬਹੁਤ ਬਹੁਤ
1: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸ਼ਮੀ ਜੀ, ਇਸ ਵਿਸ਼ੇ ਦੇ ਵਿਚ ਲੈ ਕੇ ਆਉਣ ਦੀ ਤੇ ਗੱਲਬਾਤ ਕਰਨ ਦੀ ਵੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਮਾਨ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਜੋੜਦੇ ਆ ਫਿਰ ਨਵਾਂ ਪ੍ਰੋਗਰਾਮ ਲੈ ਕੇ ਅਗਲੇ ਹਫਤੇ ਵੀ, ਤੇ ਉਸ ਤੋਂ ਪਹਿਲਾਂ ਵੀਕਐਂਡ ਦੀ ਉਡੀਕ ਰਵੇਗੀ ਜੀ।
0: ਜਰੂਰ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮੁਹੱਬਤ ਜਿੰਦਾਬਾਦ,
1: ਜ਼ਿੰਦਗੀ ਜਿੰਦਾਬਾਦ ਜੀ, ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ। ਲੋ ਦੋਸਤੋ, ਇਸ ਜੀ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ, ਤੇ ਅੱਜ ਗੱਲਬਾਤ ਹੋਈ ਹੈ ਗੀਤਕਾਰੀ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਸਮਾਜ ਸੋਚ ਤੇ ਮਾਨਸਿਕਤਾ ਦਾ ਸਾਡਾ ਦਰਪਾ, ਤੇ ਗੱਲਾਂ ਬਾਤਾਂ ਇਹ ਇੱਥੇ ਸਮਾਪਤ ਕਰਦੇ ਹਾਂ। ਜੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੋਗੇ ਇਸ ਮਸਲੇ ਦੇ ਉੱਤੇ ਤਾਂ ਤੁਹਾਡਾ ਨਿੱਘਾ ਸਵਾਗਤ ਰਹੇਗਾ। ਇੱਕ ਘੰਟਾ ਤਕਰੀਬਨ 45 ਮਿੰਟ 47 ਮਿੰਟ ਇਹਦੇ ਉੱਤੇ ਗੱਲਬਾਤ ਹੋਈ ਹੈ, ਤੇ ਹੋਰ ਆਪਣੇ ਕੋਲ 15 ਮਿੰਟ ਦਾ ਸਮਾਂ ਹੈਗਾ, ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਅੱਜ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਖਾਸ ਦਿਹਾੜਾ ਵੀ ਜੀ, ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਜ਼ਿਕਰ ਕਰਨ ਤੋਂ ਬਗੈਰ ਮੈਨੂੰ ਲੱਗਦਾ ਕਿ ਇਹ ਪ੍ਰੋਗਰਾਮ ਅਧੂਰਾ ਵੀ ਰਹੇਗਾ, ਤੇ ਇਹਨਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਫਿਰ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਸਮਾਪਤੀ ਵੱਲ ਨੂੰ ਲੈ ਕੇ ਚੱਲਦੇ ਹਾਂ, ਕਿਉਂਕਿ ਅੱਜ ਦੇ ਦਿਹਾੜੇ ਦੇ ਉੱਤੇ ਜਦੋਂ ਦੇਖਦੇ ਹਾਂ, ਝਾਤ ਮਾਰਦੇ ਹਾਂ ਤਾਂ ਇਸ ਦੁਨੀਆਂ ਨੂੰ ਉਹ ਅਲਵਿਦਾ ਕਹਿ ਕੇ ਗਏ ਸੀ, ਤੇ

0: ਗੱਲਾਂ ਬਾਤਾਂ ਉਹਨਾਂ ਦੀਆਂ ਕੁਝ ਸਮਾਂ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1976 ਸਟੂਡੀਓ ਦਾ ਨੰਬਰ ਹੈ ਤੇ ਕੁਝ ਹੀ ਪਲਾਂ ਤੱਕ ਆਪਾਂ ਸ਼ੁਰੂਆਤ ਕਰਦੇ ਹਾਂ ਸ਼ਿਵ ਕੁਮਾਰ ਹੁਣ ਆਪਣੇ ਬਟਾਲਵੀ ਸਾਹਿਬ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਬਾਈ ਜੀ ਤੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਬਲਵੀਰ ਸਿੰਘ ਸੈਣੀ ਜੀ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅਗਲੀ ਤੇ ਖਬਰਾਂ ਜਿਹੜੀਆਂ ਨੇ ਦੋਸਤੋ ਬਾਅਦ ਦੇ ਵਿਚ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਾਂਗਾ ਪਰ ਅੱਜ ਦੇ ਪ੍ਰੋਗਰਾਮ ਦੇ ਵਿਚ ਮੈਨੂੰ ਲੱਗਦਾ ਕਿ ਖਲਲ ਮਚੇਗਾ ਜੇ ਆਪਾਂ ਖਬਰਾਂ ਦੀ ਸਾਂਝ ਪਾਈ ਤਾਂ ਹੁਣ ਤੇ ਸਾਹਿਤਕ ਹੀ ਗੱਲਬਾਤ ਹੋ ਰਹੀ ਹੈ ਤੇ ਵਿਰਸੇ ਵਿਰਾਸਤ ਦੀ ਬਾਤ ਚੱਲ ਰਹੀ ਹੈ ਤੇ ਉਹਦੇ ਵਿਚ ਹੀ ਆਪਾਂ ਅੱਗੇ ਇਸ ਗੱਲਬਾਤ ਨੂੰ ਵਧਾਉਂਦੇ ਹਾਂ ਤੇ ਜਾਂਦੇ ਜਾਂਦੇ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ ਜੀ। ਆਪਾਂ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਆਪਾਂ ਜਿੱਥੋਂ ਸ਼ੁਰੂਆਤ ਕੀਤੀ ਸੀ ਤੇ ਇੱਕ ਗੱਲਬਾਤ ਵੈਸੇ ਹੋਰ ਸੀ, ਲਾਇਬ੍ਰੇਰੀ ਕਲਚਰ ਜਿਹੜਾ ਹੈ, ਡਿਸਲਾਈਨ ਜਿਹੜਾ ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਆ, ਲੱਗਦਾ ਕਿ ਇਸ ਦੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਇਹ ਵੀ ਜਾਂਦਾ ਜਾਂਦਾ ਗੱਲਬਾਤ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗਾ। ਪਰ ਉਸ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਅੱਜ ਦੇ ਜਿੱਥੋਂ ਮਨ ਦੇ ਵਿੱਚ ਵਿਚਾਰ ਆਏ ਗੱਲਬਾਤ ਇਹਦੇ ਉੱਤੇ ਕਰਨੀ ਚਾਹੀਦੀ ਹੈ। ਬੁਲੰਦ ਆਵਾਜ਼ ਖਾਮੋਸ਼ ਹੋਈ ਹੈ, ਉੱਗੇ ਗੀਤਕਾਰ ਚੰਨ ਗੁਰਾਇਆ ਦਾ ਦੇਹਾਂਤ ਹੋਇਆ, 97 ਸਾਲ ਦੀ ਉਮਰ ਦੇ ਵਿੱਚ ਜਿਹੜੇ ਸਨ ਸਾਹਿਤਕ ਸਫ਼ਰ ਨੂੰ ਵਿਰਾਮ ਲੱਗਿਆ ਤੇ ਚੰਡੀਗੜ੍ਹ ਰਹਿਣ ਵਾਲੀਏ ਵਰਗੇ ਜਿਹੜੇ ਸਨ ਯਾਦਗਾਰੀ ਗੀਤਾਂ ਨੇ ਉਹਨਾਂ ਨੇ ਸਾਨੂੰ ਦਿੱਤੇ ਨੇ। ਸੰਖੇਪ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦਾ, ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਉੱਗੇ ਗੀਤਕਾਰ ਤੇ ਲੇਖਕ ਭੁੱਲਾ ਰਾਮ, ਜਿਨ੍ਹਾਂ ਨੂੰ ਦੁਨੀਆਂ ਜਿਹੜੀ ਸੀ ਚੰਨ ਗੁਰਾਇਆ ਦੇ ਨਾਂ ਦੇ ਨਾਲ ਜਾਣਦੀ ਹੈ, ਅੱਜ ਕਾਲ ਚਲਾਨਾ ਕੱਲ ਬੀਤੇ ਚ ਕਰ ਗਏ। 97 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਉਮਰ ਸੰਬੰਧੀ ਬਿਮਾਰੀਆਂ ਦੇ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੇ ਨਾਲ ਪੰਜਾਬੀ ਸਾਹਿਤ ਦੇ ਇੱਕ ਸੁਨਹਿਰੀ ਯੁੱਗ ਦਾ ਜਿਹੜਾ ਅੰਤ ਹੋਇਆ। ਚੰਨ ਗੁਰਾਇਆ ਦਾ ਜਨਮ ਕਸਬਾ ਗੁਰਾਇਆ ਵਿਖੇ ਹੁੰਦਾ ਹੈ, ਆਪਣਾ ਫਗਵਾੜੇ ਤੋਂ ਅਗਲਾ ਪਿੰਡ ਸ਼ਹਿਰ ਜਿਹੜਾ ਗੁਰਾਇਆ ਖੰਨੇ ਦੇ ਵਿਚਕਾਰ, ਤੇ ਉਨ੍ਹਾਂ ਨੇ ਆਪਣੀ ਕਲਮ ਦੇ ਰਾਹੀਂ ਪੰਜਾਬੀ ਸੱਭਿਆਚਾਰ ਤੇ ਮਨੁੱਖੀ ਜਜ਼ਬਾਤਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਪੇਸ਼ ਕੀਤਾ। ਉਨ੍ਹਾਂ ਦਾ ਲਿਖਿਆ ਗੀਤ ਚੰਡੀਗੜ੍ਹ ਰਹਿਣ ਵਾਲੀਏ, ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ, ਅੱਜ ਵੀ ਹਰ ਪੰਜਾਬੀ ਦੀ ਜ਼ੁਬਾਨ ਦੇ ਉੱਤੇ ਹੈ। ਗੀਤਕਾਰੀ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ 1 ਦਰਜ਼ਨ ਤੋਂ ਵੱਧ ਜਿਹੜਾ ਕਿਤਾਬਾਂ ਪਾਈਆਂ। ਪ੍ਰਸਿੱਧ ਪੰਜਾਬੀ ਫਿਲਮ ਬਲਬੀਰੋ ਭਾਬੇ ਦਾ ਨਿਰਮਾਣ ਵੀ ਕੀਤਾ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਬਿਮਾਰ ਸਨ ਤੇ ਜ਼ੇਰੇ ਇਲਾਜ ਚੱਲ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਲੇਖਕਾਂ, ਕਲਾਕਾਰਾਂ, ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜੀ ਹੈ। ਵੱਖ ਵੱਖ ਸਾਹਿਤਕ ਸਭਾਵਾਂ ਦੇ ਵਿੱਚ ਵੀ ਤੇ ਸੱਭਿਆਚਾਰਕ ਸੰਸਥਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਚੰਨ ਗੁਰਾਇਆ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਮਾਂ ਬੋਲੀ ਦੇ ਲੇਖੇ ਲਾ ਦਿੱਤੀ। ਉਨ੍ਹਾਂ ਦੀ ਨਿਮਰਤਾ ਤੇ ਸਾਹਿਤ ਪ੍ਰਤੀ ਜਿਹੜਾ ਸਮਰਪਣ ਹੈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਜਿਹੜਾ ਬਣਿਆ ਰਹੇਗਾ। ਤੇ ਲੋ ਅੱਗੇ ਗੱਲਬਾਤ ਵਧਾਉਂਦੇ ਹਾਂ, ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸ਼ਿਵ ਕੁਮਾਰ ਬਟਾਲਵੀ ਸਾਹਿਬ ਹੁਣਾਂ ਨੇ ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਿਵੇਂ ਬਣਾ ਦਿੱਤਾ, ਲੂਣਾ ਦੇ ਬਾਰੇ ਲੋਕਾਂ ਦੀ ਸੋਚ ਕਿਵੇਂ ਬਦਲ ਗਈ। ਗੱਲਬਾਤ ਲਿਖ ਰਹੇ ਨੇ ਨਵਦੀਪ ਕੌਰ ਗਰੇਵਾਲ BBC ਤੋਂ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਦੀ ਸੂਝ ਕਲਮ ਤੇ ਰੋਸ਼ਨ ਜ਼ਹਿਨ ਨੇ ਆਮ ਜਿਹੜਾ ਜਿਹੇ ਸ਼ਬਦਾਂ ਦੇ ਨਵੇਂ ਪ੍ਰਤੀਮਾਨ ਸਿਰਜੇ, ਦਹਾਕਿਆਂ ਬਾਅਦ ਵੀ ਉਨ੍ਹਾਂ ਦੇ ਲਿਖੇ ਗੀਤ, ਗਜ਼ਲਾਂ, ਨਾਟਕ ਪ੍ਰਸੰਗਿਕ ਜਾਪਦੇ ਨੇ। ਸ਼ਿਵ ਨੂੰ ਯਾਦ ਕਰਦਿਆਂ ਅੱਜ ਉਨ੍ਹਾਂ ਦੀ ਉਸ ਸ਼ਾਹਕਾਰ ਮੰਨੀ ਜਾਂਦੀ ਰਚਨਾ ਦੇ ਬਾਰੇ ਜਾਣਦਿਆਂ, ਜਿਸ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਸਭ ਤੋਂ ਛੋਟੀ ਉਮਰ ਦੇ ਵਿਚ ਸਾਹਿਤ ਅਕਾਦਮੀ ਅਵਾਰਡ ਜਿਹੜਾ ਸੀ ਹਾਸਲ ਕਰਨ ਵਾਲਾ ਲੇਖਕ ਬਣਾ ਦਿੱਤਾ। 1965 ਦੇ ਵਿਚ ਲਿਖੇ ਗਏ ਮਹਾਂਕਾਵ ਲੂਣਾ ਲਈ ਸ਼ਿਵ ਨੂੰ 1967 ਦੇ ਵਿਚ ਇਸ ਸਨਮਾਨ ਦੇ ਨਾਲ ਨਵਾਜਿਆ ਗਿਆ। ਇਹ ਅਵਾਰਡ ਮਿਲਣ ਵੇਲੇ ਸ਼ਿਵ ਮਹਿਜ 31 ਵਰਿਆਂ ਦੇ ਸਨ। ਸ਼ਿਵ ਦਾ ਮਹਾਂਕਾਵ ਲੂਣਾ ਆਖਰ ਕਿਉਂ ਖਾਸ ਸੀ? ਸਦੀਆਂ ਤੋਂ ਮਾੜੇ ਚਰਿੱਤਰ ਦੇ ਦੋਸ਼ ਝੱਲ ਰਹੀ ਲੂਣਾ ਨੂੰ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਲੋਕਾਂ ਸਾਹਮਣੇ ਲਿਆ ਕੇ ਸ਼ਿਵ ਨੇ ਪ੍ਰਗਤੀਵਾਦੀ ਕਲਮ ਦੀ ਜਿਹੜੀ ਮਿਸਾਲ ਪੇਸ਼ ਕੀਤਾ ਸੀ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਵਿਚ ਹੀ ਨਵੇਂ ਅਰਥ ਸਥਾਪਿਤ ਜਿਹੜੇ ਸੀ ਹੋ ਜਾਂਦੇ ਨੇ। ਸ਼ਿਵ ਦਾ ਮਹਾਂਕਾਵ ਲੂਣਾ ਕਾਦਰ ਯਾਰ ਵੱਲੋਂ ਲਿਖੇ ਪੂਰਨ ਭਗਤ ਦੇ ਕਿੱਸੇ ਨੂੰ ਆਧਾਰ ਬਣਾ ਕੇ ਲਿਖਿਆ ਗਿਆ। ਇਸ ਕਿੱਸੇ ਦੇ ਮੁਤਾਬਕ ਸਿਆਲਕੋਟ ਦੇ ਰਾਜਾ ਸਲਵਾਨ ਤੇ ਰਾਣੀ ਇੱਛਰਾ ਦੇ ਘਰ ਪੂਰਨ ਨਾਮ ਦਾ ਪੁੱਤਰ ਪੈਦਾ ਹੁੰਦਾ ਹੈ, ਜਿਸ ਨੂੰ ਨਜੂਮੀਆਂ ਦੇ ਕਹਿਣ ਦੇ ਉੱਤੇ 12 ਸਾਲ ਦੇ ਲਈ ਭੋਰੇ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਉੱਥੇ ਹੀ ਹਰ ਤਰ੍ਹਾਂ ਦੀ ਵਿੱਦਿਆ ਦਿੱਤੀ ਜਾਂਦੀ ਹੈ। ਪੂਰਨ ਦੇ ਭੋਰੇ ਤੋਂ ਬਾਹਰ ਆਉਣ ਤੱਕ ਰਾਜਾ ਸਲਵਾਨ ਆਪਣੇ ਤੋਂ ਉਮਰ ਦੇ ਵਿੱਚ ਛੋਟੀ ਗਰੀਬ ਘਰ ਦੀ ਲੜਕੀ ਲੂਣਾ ਦੇ ਨਾਲ ਵਿਆਹ ਕਰਵਾ ਲੈਂਦਾ ਹੈ। ਪੂਰਨ ਨੂੰ ਆਪਣੇ ਹਾਨ ਦਾ ਦੇਖ ਕੇ ਲੂਣਾ ਉਸਦੇ ਉੱਤੇ ਮੋਹਿਤ ਹੋ ਜਾਂਦੀ ਹੈ, ਪਰ ਪੂਰਨ ਆਪਣੇ ਬਾਪ ਦੀ ਪਤਨੀ ਹੋਣ ਦੇ ਲਿਹਾਜ਼ ਦੇ ਨਾਲ ਉਸਦੇ ਨਾਲ ਇਕਰਾਰ ਨਹੀਂ ਕਰਦਾ। ਬਦਲਾ ਲੈਣ ਦੇ ਲਈ ਲੂਣਾ ਰਾਜੇ ਸਲਵਾਨ ਦੇ ਕੋਲ ਝੂਠ ਬੋਲਦੀ ਹੈ ਕਿ ਪੂਰਨ ਨੇ ਉਸਦੇ ਉੱਤੇ ਬੁਰੀ ਅੱਖ ਰੱਖੀ ਤੇ ਪੂਰਨ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਕਾਦਰ ਯਾਰ ਦੇ ਕਿੱਸੇ ਦੀ ਕਹਾਣੀ ਇਸ ਤੋਂ ਅੱਗੇ ਵੀ ਚੱਲਦੀ ਹੈ, ਪਰ ਸ਼ਿਵ ਨੇ ਸਜ਼ਾ ਦੇ ਵਜੋਂ ਪੂਰਨ ਦੇ ਹੱਥ ਪੈਰ ਕੱਟੇ ਜਾਣ ਤੱਕ ਹੀ ਕਹਾਣੀ ਲਈ ਹੈ, ਕਿਉਂਕਿ ਜੋ ਨਜ਼ਰੀਆ ਉਹ ਪੇਸ਼ ਕਰਨਾ ਚਾਹੁੰਦੇ ਸੀ ਉਸ ਦੇ ਲਈ ਉਹਨਾਂ ਨੂੰ ਅਗਲੀ ਕਹਾਣੀ ਦੀ ਬਹੁਤੀ ਲੋੜ ਜਾਂ ਜ਼ਰੂਰਤ ਨਹੀਂ ਲੱਗੀ। ਚੰਡੀਗੜ੍ਹ ਦੇ ਜੀ DST ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਹਰਪ੍ਰੀਤ ਕੌਰ ਕਹਿੰਦੇ ਨੇ ਕਿ ਜਿਹੜਾ ਲੂਣਾ ਦਾ ਕਿਰਦਾਰ ਸਾਡੇ ਰਵਾਇਤੀ ਕਿੱਸੇ ਪੂਰਨ ਭਗਤ ਦੇ ਵਿੱਚ ਲਿਖਿਆ ਹੋਇਆ ਹੈ ਉਹ ਨਾ ਪੱਖੀ ਹੈ। ਉਸਦਾ ਜਿਹੜਾ ਅਕਸ ਉੱਭਰ ਕੇ ਆਉਂਦਾ ਹੈ ਉਹ ਸਾਡੇ ਮਨਾਂ ਦੇ ਵਿੱਚ ਲੂਣਾ ਦੇ ਲਈ ਨਫ਼ਰਤ ਪੈਦਾ ਕਰਦਾ ਹੈ। ਸ਼ਿਵ ਕੁਮਾਰ ਨੇ ਲੂਣਾ ਨੂੰ ਆਪਣੇ ਮਹਾਂਕਾਵ ਦੇ ਵਿੱਚ ਪੇਸ਼ ਕੀਤਾ ਤੇ ਉਸਦੇ ਨਾਲ ਸਾਰੇ ਪੜ੍ਹਨ ਵਾਲਿਆਂ ਦਾ ਨਜ਼ਰੀਆ ਜਿਹੜਾ ਬਦਲ ਦਿੱਤਾ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 42 ਸਥਿਤ ਕੁੜੀਆਂ ਦੇ ਸਰਕਾਰੀ ਕਾਲਜ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਦਵਿੰਦਰ ਕੌਰ ਸ਼ਿਵ ਦੇ ਮਹਾਂਕਾਵ ਲੂਣਾ ਨੂੰ ਇੱਕ ਕ੍ਰਾਂਤੀਕਾਰੀ ਦਸਤਾਵੇਜ਼ ਮੰਨਦੇ ਨੇ। ਪ੍ਰੋਫੈਸਰ ਦਵਿੰਦਰ ਕੌਰ ਉਹਨਾਂ ਦਾ ਕਹਿਣਾ ਕਿ ਕਾਦਰ ਯਾਰ ਦੇ ਵੱਡੇ ਮੁੱਖ ਕਿੱਸੇ ਤੋਂ ਬਾਅਦ ਵੀ ਭਗਤ ਪੂਰਨ ਦੇ ਬਾਰੇ ਤਾਂ ਕਾਫ਼ੀ ਲਿਖਿਆ ਗਿਆ ਪਰ ਲੂਣਾ ਦੇ ਬਾਰੇ ਨਹੀਂ। ਜੇ ਕਿਤੇ ਲਿਖਿਆ ਵੀ ਹੈ ਤਾਂ ਲੂਣਾ ਦਾ ਨਾ ਪੱਖੀ ਅਕਸ ਹੀ ਉਭਰਿਆ ਜਾਂ ਉਭਾਰਿਆ ਗਿਆ, ਪਰ ਆਧੁਨਿਕ ਸਮੇਂ ਦੇ ਵਿੱਚ ਆ ਕੇ ਸ਼ਿਵ ਨੇ ਇਸ ਨੂੰ ਪੂਰੀ ਤਰ੍ਹਾਂ ਠੱਲ ਕੇ ਰੱਖ ਦਿੱਤਾ। ਸ਼ਿਵ ਨੇ ਪੂਰਨ ਨੂੰ ਚਾਹੁਣ ਦੇ ਲਈ ਬਦਕਾਰੀ ਗਈ ਲੂਣਾ ਦਾ ਨੁਕਤਾ ਜਿਹੜਾ ਨਿਗਾਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਸ਼ਿਵ ਨੇ ਨਵੀਂ ਸੋਚ ਦੇ ਉੱਤੇ ਨਜ਼ਰੀਆ ਮੂਹਰੇ ਲਿਆਉਣ ਦਾ ਜਿਹੜਾ ਖਾਤਰ ਕਹਾਣੀ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਤੇ ਸੰਵਾਦ ਰਚਾਉਣ ਦੇ ਲਈ ਆਪਣੇ ਵੱਲੋਂ ਕੁਝ ਪਾਤਰ ਘੜੇ ਨੇ। ਸ਼ਿਵ ਨੇ ਮਹਾਂਕਾਵ ਦੇ ਆਰੰਭ ਦੇ ਵਿੱਚ ਇਸ ਦੇ ਬਾਰੇ ਲਿਖਿਆ ਕਿ ਰਾਜਿਆਂ ਦੇ ਟੁਕੜਿਆਂ ਦੇ ਉੱਤੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਦੇ ਸਨ ਤਾਂ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਸੱਚਾ ਸੁੱਚਾ ਸਿੱਧ ਕਰਦੇ ਸਨ। ਜੋ ਇੱਕ ਕਵੀ ਲਿਖ ਜਾਂਦਾ ਸੀ ਉਸੇ ਲੀਹ ਦੇ ਉੱਤੇ ਦੂਜੇ ਵੀ ਤੁਰਦੇ ਰਹਿੰਦੇ ਸਨ। ਜਿਵੇਂ ਗੱਲਾਂ ਆਪਣੇ ਅੱਜ ਪ੍ਰੋਗਰਾਮ 'ਚ ਵੀ ਹੋਈਆਂ ਨਾ, ਮੈਂ ਪਿਛਲੇ ਦਿਨਾਂ 'ਚ ਇੱਕ ਅੱਜ ਦਾ ਵਿਚਾਰ ਦੇ ਵਿੱਚ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਲੇਖਕ ਜਿਹੜੇ ਨੇ ਕਲਮਾਂ ਵਾਲੇ ਜਿਹੜੇ ਨੇ ਉਹਨਾਂ ਦਾ ਇੱਕ ਚਲੋ ਇਹ ਪੈਸ਼ਨ ਹੈ, ਪਰ ਨਾਲ ਦੀ ਨਾਲ ਪ੍ਰੋਫੈਸ਼ਨ ਹੋਵੇਗਾ ਨਾ ਜਿੱਥੋਂ ਰੋਟੀ ਆਪਣਾ ਸਾਰਾ ਕੁਝ ਕਿੱਤਾ ਚਲਾ ਸਕਦੇ ਨੇ, ਕੰਮ ਕਰ ਸਕਦੇ ਨੇ, ਉਹ ਮਜਬੂਰੀਆਂ ਨਹੀਂ ਰਹਿਣਗੀਆਂ। ਤਾਂ ਫਿਰ ਇਸੇ ਤਰ੍ਹਾਂ ਜਿਵੇਂ ਸ਼ਿਵ ਉਹਨਾਂ ਦਾ ਜ਼ਿਕਰ ਆਇਆ ਕਿ ਰਾਜਿਆਂ ਦੇ ਟੁਕੜਿਆਂ ਦੇ ਉੱਤੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਦੇ ਸਨ ਤਾਂ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਸੱਚਾ ਸੁੱਚਾ ਜਿਹੜਾ ਸਿੱਧ ਕਰਦੇ ਸਨ ਤੇ ਹਾਲਾਤ ਫਿਰ ਇਸ ਤਰ੍ਹਾਂ ਬਣ ਜਾਂਦੇ ਹੈ ਕਿਉਂਕਿ ਉਹਨਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ। ਉਸੇ ਲਈ ਦੇ ਉੱਤੇ ਦੂਜੇ ਵੀ ਤੁਰਦੇ ਰਹਿੰਦੇ ਸਨ। ਸ਼ਿਵ ਕੁਮਾਰ ਲਿਖਦੇ ਨੇ ਪਰ ਅੱਜ ਜਿਹੜਾ ਅੱਜ ਦਾ ਕਵੀ ਕਿਵੇਂ ਅੱਖਾਂ ਮੀਟ ਕੇ ਉਹਨਾਂ ਲੀਹਾਂ ਦੇ ਉੱਤੇ ਤੁਰਿਆ, ਕਿਵੇਂ ਤੁਰਿਆ ਰਹੇ। ਜਦੋਂ ਨਵੇਂ ਪੱਖ ਦੀ ਗੱਲ ਆਉਂਦੀ ਹੈ ਤਾਂ ਸਾਹਿਤ ਦੇ ਵਿੱਚ ਇਸਦਾ ਅਰਥ ਪਰੰਪਰਾ ਨੂੰ ਜਿਹੜਾ ਕਿਸੇ ਹੱਦ ਤੱਕ ਤਿਆਗਣਾ ਤੇ ਪਰੰਪਰਾਗਤ ਕਥਾਵਾਂ ਦੇ ਪ੍ਰਵਾਨਿਤ ਅਰਥਾਂ ਦੇ ਵਿੱਚੋਂ ਨਵੇਂ ਅਰਥ ਕੱਢਣ ਤੋਂ ਹੈ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਦੇ ਵਿੱਚ ਹੀ ਨਵੇਂ ਅਰਥ ਸਥਾਪਿਤ ਜਿਹੜੇ ਹੋ ਜਾਂਦੇ ਨੇ। ਪਿਤਾ ਜੇ ਧੀ ਦਾ ਰੂਪ ਹੰਡਾਵੇ ਤਾਂ ਲੋਕਾਂ ਨੂੰ ਲਾਜ ਨਾ ਆਵੇ। ਪੂਰਨ ਭਗਤ ਦੇ ਮੂਲ ਕਿੱਸੇ ਦੇ ਹਵਾਲੇ ਦੇ ਨਾਲ ਪ੍ਰੋਫੈਸਰ ਦਵਿੰਦਰ ਕੌਰ ਕਹਿੰਦੇ ਨੇ ਕਿ ਜਦੋਂ ਜਦੋਂ ਰਾਜਾ ਸਲਵਾਨ ਇੱਕ 18 ਸਾਲ ਦੀ ਬੱਚੀ ਦੇ ਨਾਲ ਵਿਆਹ ਕਰਦਾ ਹੈ ਜੋ ਉਸ ਤੋਂ ਉਮਰ ਦੇ ਵਿੱਚ 3 ਗੁਣਾ ਛੋਟੀ ਸੀ ਤਾਂ ਉਸਦੇ ਖਿਲਾਫ਼ ਕੋਈ ਆਵਾਜ਼ ਨਹੀਂ ਚੁੱਕਦਾ, ਪਰ ਜਦੋਂ ਲੂਣਾ ਨੇ ਪੂਰਨ ਤੋਂ ਆਪਣਾ ਹਾਂ ਚਾਇਆ ਤਾਂ ਉਸਨੂੰ ਬਦਕਾਰ ਔਰਤ ਦਾ ਦਰਜਾ ਦੇ ਦਿੱਤਾ ਗਿਆ। ਹੁਣ ਅੱਜ ਦੇਖੋ ਚਾਹੇ ਉਹ ਟਰੰਪ ਹੈ, ਮਲੇਨੀਆ ਟਰੰਪ ਹੈ ਤੇ ਹੋਰ ਜਿਹੜੇ ਲੋਕ ਨੇ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀਆਂ ਨੇ, PM ਨੇ, ਜਾਂ ਬਹੁਤ ਵੱਡੇ ਵੱਡੇ ਕਾਰੋਬਾਰ ਚਲਾਉਂਦੇ ਹੈ, ਪੂਰੇ ਵਪਾਰੀ ਨੇ, ਹਰ ਚੀਜ਼ਾਂ ਦੇ ਵਿੱਚ ਉਹਨਾਂ ਦਾ ਲੈਣ ਦੇਣ ਹੈ। ਉਹਨਾਂ ਦੀਆਂ ਕਦੇ ਵਾਈਫ ਦੇਖਿਓ, ਚਾਹੇ ਉਹ ਸਪੋਰਟਸ ਦੇ ਵਿੱਚ ਵੀ ਹੈ। ਬਹੁਤ ਸਾਰੀਆਂ ਐਸੀਆਂ ਪਰਸਨੈਲਿਟੀਆਂ ਨੇ, ਸਿੰਗਰ ਨੇ, ਗੀਤਕਾਰ ਨੇ, ਕਿਸੇ ਵੀ ਖਿੱਤੇ ਦੇ ਵਿੱਚ ਦੇਖ ਲਓ, ਕਿਉਂਕਿ ਪੈਸਾ ਬੋਲਦਾ ਹੈ ਅਤੇ ਉਹਨਾਂ ਨੂੰ ਬੜਾ ਲੋਕ ਆਪਣਾ ਰੋਲ ਮਾਡਲ ਮੰਨਦੇ ਨੇ। ਪਰ ਇੱਥੇ ਜਿਹੜਾ ਮਸਲਾ ਹੋਰ ਪਾਸੇ ਨੂੰ ਚਲਿਆ ਜਾਂਦਾ, ਕਿਉਂਕਿ ਇੱਕ ਗਰੀਬ ਪਰਿਵਾਰ ਦੀ ਗੱਲ ਆ ਜਾਂਦੀ ਹੈ ਅਤੇ ਅਮੀਰ ਗਰੀਬ ਦਾ ਪਾੜਾ ਫਿਰ ਇੱਥੋਂ ਵੱਧ ਜਾਂਦਾ ਹੈ। ਉਮਰ ਦੇ ਵਿੱਚ 3 ਗੁਣਾ ਛੋਟੀ ਸੀ ਉਹ ਅਤੇ ਉਸਦੇ ਖਿਲਾਫ਼ ਕੋਈ ਆਵਾਜ਼ ਨਹੀਂ ਸੀ ਚੁੱਕਦਾ। ਪਰ ਜਦੋਂ ਲੂਣਾ ਦੇ ਪੂਰਨ ਤੋਂ ਆਪਣਾ ਹਾਣ ਚਾਹਿਆ ਨਾ ਤਾਂ ਉਸਨੂੰ ਬਦਕਾਰ ਔਰਤ ਦਾ ਦਰਜਾ ਦੇ ਦਿੱਤਾ ਗਿਆ। ਪ੍ਰੋਫੈਸਰ ਦਵਿੰਦਰ ਕੌਰ ਹੁਣਾਂ ਕਿਹਾ ਕਿ ਉਸ ਕਾਲ ਦੇ ਵਿੱਚ ਔਰਤ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਜਦੋਂ 1837 ਦੇ ਵਿੱਚ ਕਾਦਰ ਯਾਰ ਪੂਰਨ ਭਗਤ ਦਾ ਕਿੱਸਾ ਲਿਖਦਾ ਹੈ ਤਾਂ ਉਸਨੇ ਵੀ ਪੂਰਨ ਨੂੰ ਤਾਂ ਨਾਇਕ ਦੇ ਵਜੋਂ ਪੇਸ਼ ਕੀਤਾ ਅਤੇ ਔਰਤ ਨੂੰ ਤ੍ਰਿਸਕਾਰਿਆ। ਉਹ ਲੂਣਾ ਨੂੰ ਕਹਿ ਰਿਹਾ ਹੈ ਕਿ ਬੰਦੇ ਦਾ ਜੱਤ ਸੱਤ ਭੰਗ ਕਰਨ ਵਾਲੀ ਔਰਤ ਹੈ। ਲੂਣਾ ਦੇ ਬਾਰੇ ਇਹੀ ਕਹਿ ਰਿਹਾ ਹੈ ਕਿ ਉਹ ਪੂਰਨ ਨੂੰ ਆਪਣੇ ਮਗਰ ਲਾ ਕੇ ਉਸਨੂੰ ਸਮਾਜ ਦੀਆਂ ਇਖਲਾਕੀ ਕਦਰਾਂ ਕੀਮਤਾਂ ਤੋਂ ਕਹਿੰਦਾ ਹੈ ਗਿਰਾਉਣਾ ਚਾਹੁੰਦੀ ਹੈ। ਲਓ ਦੱਸੋ ਭਾਈ, ਜਿਵੇਂ ਕਿ ਆਪਣਾ ਕਸਾਬ ਦੀ ਅੱਜ ਗੱਲ ਕੀਤੀ ਹੈ, ਬੰਬੇ ਦੇ ਵਿੱਚ ਜਿਹੜਾ ਜੋ ਕੁਝ ਵਾਪਰਿਆ ਸੀ ਅਤੇ ਉਹਦੇ ਜਿਹੜੇ ਜਾਂ ਦਿੱਲੀ ਦੇ ਵਿੱਚ ਨਿਰਭਯਾ ਕਾਂਡ ਹੋਇਆ, ਹੋਰ ਸਾਰੀਆਂ ਚੀਜ਼ਾਂ ਹੋਈਆਂ, ਉਹ ਦੋਸ਼ੀ ਜਿਹੜੇ ਸਨ, ਜਦੋਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਅਤੇ ਉਹ ਕੋਰਟ ਦੇ ਵਿੱਚ ਬਿਆਨ ਦਿੰਦੇ ਆ ਕਿ ਔਰਤਾਂ ਕੱਪੜੇ ਇੱਦਾਂ ਦੀਆਂ ਪਾਉਂਦੀਆਂ ਨੇ ਤਾਂ ਕਰਕੇ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ। ਅਤੇ ਇਸੇ ਤਰ੍ਹਾਂ ਹੀ ਉਹਦੀ ਵੀ ਗੱਲ ਕੀਤੀ ਆ ਕਿ 1837 ਦਾ ਸਮਾਂ, ਅਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਵੀ ਲਿਖਦੇ ਨੇ ਇਹਦੇ ਬਾਰੇ ਕਿ ਸਲਵਾਨ ਦੀ ਜਦੋਂ ਗੱਲ ਆਉਂਦੀ ਹੈ ਕਿ ਬੰਦੇ ਦਾ ਜੱਤ ਸੱਤ ਭੰਗ ਕਰਨ ਵਾਲੀ ਔਰਤ ਹੈ, ਉਹਨੂੰ ਦੋਸ਼ੀ ਕਰਾਰ ਦਿੰਦੇ ਹੈ। ਲੂਣਾ ਦੇ ਬਾਰੇ ਇਹੀ ਕਹਿ ਰਿਹਾ ਕਿ ਉਹ ਪੂਰਨ ਨੂੰ ਆਪਣੇ ਮਗਰ ਲਾ ਕੇ ਉਸਨੂੰ ਸਮਾਜ ਦੀਆਂ ਇਖਲਾਕੀ ਕਦਰਾਂ ਕੀਮਤਾਂ ਤੋਂ ਗਿਰਾਉਣਾ ਚਾਹੁੰਦੀ ਹੈ। ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਵੀ ਮਹਾਂਕਾਵ ਦੇ ਆਰੰਭ ਦੇ ਵਿੱਚ ਲਿਖੇ ਮੇਰੇ ਪਾਤਰ ਮੇਰੀ ਕਥਾ ਵਿੱਚ ਲਿਖਿਆ ਕਿ ਲੂਣਾ ਜਿਹੀਆਂ ਕੁੜੀਆਂ ਨੂੰ ਕਾਮ ਦੀਆਂ ਪੁਤਲੀਆਂ, ਮਾਇਆ ਦਾ ਰੂਪ ਤੇ ਸ਼ੈਤਾਨ ਦੀਆਂ ਦਾਸੀਆਂ ਸਿੱਧ ਕੀਤਾ ਜਾਂਦਾ ਸੀ। ਇਹ ਕੁੜੀਆਂ ਬਹੁਤੀ ਵਾਰ ਨੀਵੀਂ ਸ਼੍ਰੇਣੀ ਦੀਆਂ ਜੰਪਲ ਹੁੰਦੀਆਂ ਸਨ ਤੇ ਉੱਚੀ ਕੁੱਲ ਦੇ ਉੱਚੇ ਆਚਰਣ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਜਿਹੜਾ ਭੁਲਾਉਣ ਭਟਕਾਉਣ ਦੇ ਚਿੰਨ੍ਹ ਦੇ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੀ। ਪਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕੁਝ ਐਸੇ ਸੀਰੀਅਲ ਦੇਖਦੇ ਹਾਂ ਪੁਰਾਣੇ, ਰਾਜੇ ਮਹਾਰਾਜੇ, ਉਹਨਾਂ ਦੇ ਔਲਾਦਾਂ ਨਹੀਂ ਹੁੰਦੀਆਂ, ਅੱਗੇ ਵੰਸ਼ ਚਲਾਉਣ ਨੂੰ ਜਾਂ ਗੱਦੀ ਦੇ ਉੱਤੇ ਬਿਠਾਉਣ ਨੂੰ ਕੋਈ ਨਹੀਂ ਮਿਲਦਾ, ਤੇ ਉਹੀ ਗਰੀਬ ਗੁੜਿਆਂ ਦੇ ਘਰਾਂ ਦੇ ਵਿੱਚ ਜਾ ਕੇ ਆਪਣੀ ਔਲਾਦ ਭਾਲਦੇ ਹੈ ਤੇ ਉਸ ਤੋਂ ਬਾਅਦ ਜਦੋਂ ਆਪਣੀ ਔਲਾਦ ਪੈਦਾ ਕਰ ਲੈਂਦੇ ਹੈ ਸੀਕਰਟ ਦੇ ਚੁੱਪ ਚਪੀਤੇ, ਤਾਂ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਦਾਸੀਆਂ ਬਣਾ ਕੇ ਰੱਖਿਆ ਜਾਂਦਾ ਤੇ ਉਹ ਸਾਰਾ ਕੁਝ ਗੁਪਤ ਰੱਖਿਆ ਜਾਂਦਾ, ਉਹਨਾਂ ਦੀ ਜ਼ਰੂਰਤ ਪੈਂਦੀ ਹੈ। ਪਰ ਉਹਨਾਂ ਚਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜਾ ਤਮਗਿਆਂ ਦੇ ਨਾਲ ਉਹਨਾਂ ਨੂੰ ਨਿਵਾਜਿਆ ਜਾਂਦਾ ਹੈ ਕਿ ਉਹ ਸ਼ੈਤਾਨ ਨੇ ਜਾਂ ਦਾਸੀਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਇਹ ਕੁੜੀਆਂ ਬਹੁਤੀ ਵਾਰ ਨੀਵੀਂ ਸ਼੍ਰੇਣੀ ਦੀਆਂ ਜੰਪਲ ਹੁੰਦੀਆਂ ਤੇ ਉੱਚੀ ਕੁੱਲ ਦੇ ਉੱਚੇ ਆਚਰਣ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਜਿਹੜਾ ਸੀ ਡਲਾਉਣ ਭਟਕਾਉਣ ਤੇ ਚਿੰਨ੍ਹ ਦੇ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੀ। ਜਦੋਂ ਸ਼ਿਵ ਨੇ ਮਹਾਂਕਾਵ ਲੂਣਾ ਲਿਖਿਆ ਤਾਂ ਉਹਨਾਂ ਨੇ ਸਦੀਆਂ ਤੋਂ ਤ੍ਰਿਸਕਾਰੀ ਜਾ ਰਹੀ ਲੂਣਾ ਦੇ ਬਾਰੇ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ। ਸ਼ਿਵ ਕੁਮਾਰ ਦੇ ਕਿੱਸੇ ਦੇ ਵਿੱਚ ਇਹ ਫਰਕ ਹੈ ਕਿ ਉਹ ਜਾਣ ਰਹੇ ਨੇ ਕਿ ਜਿਹੜਾ ਇਨਸਾਨ ਇੱਥੇ ਪੈਦਾ ਹੋਇਆ ਦੁਨੀਆਂ ਤੇ ਅੰਨ ਪਾਣੀ ਖਾ ਰਿਹਾ, ਕਾਮੁਕਤਾ ਵੀ ਉਸਦੀ ਹੀ ਉਸੇ ਤਰ੍ਹਾਂ ਦੀ ਜਿਹੜੀ ਜ਼ਰੂਰਤ ਹੈ ਜਿਵੇਂ ਰੋਟੀ ਅਤੇ ਪਾਣੀ ਹੈ। ਸਰੀਰਕ ਦੇਹ ਨੂੰ ਵੀ ਪੂਰਾ ਕਰਨਾ ਉਨਾ ਹੀ ਜ਼ਰੂਰੀ ਮੰਨ ਰਿਹਾ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਉਹ ਸਾਈਕੋਲੋਜੀ ਨੂੰ, ਮਨੁੱਖੀ ਸਾਈਕੋਲੋਜੀ ਨੂੰ ਸਮਝਦੇ ਨੇ। ਪਰ ਜਿਹੜੇ ਬਾਬੇ ਨੇ ਜਾਂ ਹੋਰ ਜਿਹੜੇ ਨੇ ਡੇਰੇ ਨੇ, ਉਹ ਕਹਿੰਦੇ ਮਾਇਆ ਵੀ ਸਾਨੂੰ ਦੇ ਦਿਓ ਤੇ ਆਹ ਚੀਜ਼ਾਂ ਸਾਰਾ ਕੁਝ ਤਿਆਗ ਦਿਓ। ਸ਼ਿਵ ਨੇ ਲਿਖਿਆ ਕਿ ਬੁੱਢੇ ਰਾਜੇ ਆਪਣੇ ਪੁੱਤਰਾਂ ਦੇ ਹਾਂ ਦੀਆਂ ਰਾਣੀਆਂ ਨੂੰ ਸੱਜਰਾ ਤੇ ਕੀ ਉਹਨਾਂ ਦੇ ਜਿਉਂਦੇ ਰਹਿਣ ਜੋਗਾ ਬੇਹਾ ਪਿਆਰ ਵੀ ਨਹੀਂ ਸਨ ਦੇ ਸਕਦੇ। ਨਾਲੇ ਬੇਹੀ ਰੱਤ ਸੱਜਰੀ ਰੱਤ ਨੂੰ ਉਹ ਆਤਮ ਹੁਲਾਰਾ ਨਹੀਂ ਦੇ ਸਕਦੀ ਹੈ। ਸ਼ਿਵ ਦਾ ਇਹ ਭਾਵ ਲੂਣਾ ਮਹਾਂਕਾਵ ਦੇ 5ਵੇਂ ਭਾਗ ਦੇ ਵਿੱਚ ਲੂਣਾ ਵੱਲੋਂ ਉਸਦੀ ਸਹੇਲੀ ਈਰਾ ਨੂੰ ਜਿਹੜਾ ਕਈਆਂ ਗੱਲਾਂ ਜ਼ਰੀਏ ਬਾਖੂਬੀ ਸਮਝਿਆ ਜਾ ਸਕਦਾ ਹੈ। ਉਹ ਲਿਖਦੇ ਨੇ ਕਿ ਈਰਾ ਤੂੰ ਵੀ ਸੱਚ ਸੁਣਾਇਆ, ਤੂੰ ਵੀ ਲੂਣਾ ਦੇ ਜ਼ਖਮਾਂ ਦੇ ਉੱਤੇ ਮੱਤਾਂ ਦਾ ਬਸ ਲੂਣ ਹੈ, ਲੂਣ ਹੀ ਹੈ ਲਾਇਆ। ਤੈਨੂੰ ਵੀ ਕੁਝ ਸਮਝ ਨਾ ਆਇਆ, ਧਰਮੀ ਬਾਬਲ ਪਾਪ ਕਮਾਇਆ, ਲੜ ਲਾਇਆ ਮੇਰੇ ਫੁੱਲ ਕਮਲਾਇਆ, ਜਿਸਦਾ ਇਛਰਾ ਰੂਪ ਹੰਢਾਇਆ। ਮੈਂ ਪੂਰਨ ਦੀ ਮਾਂ, ਪੂਰਨ ਦੇ ਹਾਨ ਦੀ, ਮੈਂ ਉਸ ਤੋਂ ਇੱਕ ਚੁੰਮਣ ਵੱਡੀ, ਪਰ ਮੈਂ ਕਿੱਕਣ ਮੈਂ ਉਹਦੀ ਲੱਗੀ। ਉਹ ਮੇਰੀ ਗਰਭ ਜੂਨ ਨਾ ਆਇਆ, ਸਈਏ ਨੀ ਮੈਂ ਧੀ ਵਰਗੀ ਸਲਵਾਨ ਦੀ। ਪਿਤਾ ਜੇ ਧੀ ਦਾ ਰੂਪ ਹੰਢਾਵੇ ਤਾਂ ਲੋਕਾਂ ਨੂੰ ਲਾਜ ਨਾ ਆਵੇ। ਜੇ ਲੂਣਾ ਪੂਰਨ ਨੂੰ ਚਾਹਵੇ ਚਰਿੱਤਰਹੀਨ ਕਹੇ ਕਿਉਂ ਜੀਵ ਜਹਾਨ ਦੀ। ਇੱਥੇ ਅੱਗੇ ਕੁਝ ਸਤਰਾਂ ਨੇ ਜੋ ਲੂਣਾ ਹੀ ਹਾਣ ਨਾ ਮਿਲਣ ਦੀ ਤੜਪ ਤੇ ਤਿਗਣੀ ਉਮਰ ਦੇ ਆਦਮੀ ਦੇ ਨਾਲ ਸੇਜ ਸਾਂਝੀ ਕਰਨ ਦੀ ਘਰੇਣਾ ਨੂੰ ਜਿਹੜਾ ਬਿਆਨ ਕਰਦੀ ਹੈ ਤੇ ਕਹਿੰਦੀ ਹੈ ਕਿ ਸ਼ਿਵ ਦਾ ਖਿਆਲ ਹੈ ਕਿ ਲੂਣਾ ਜਿਹੀਆਂ ਕੁੜੀਆਂ ਦਾ ਗੁਨਾਹ ਸਿਰਫ ਇਹ ਸੀ ਕਿ ਉਹ ਗਰੀਬ ਹੋ ਕੇ ਰੂਪਵਾਨ ਸੀ। ਚਾਹੇ ਉਹ ਘਰਾਂ ਦੇ ਵਿੱਚੋਂ ਗਰੀਬ ਸੀ ਪਰ ਰੂਪ ਪੱਖੋਂ ਸੁਹੱਪਣ ਪੱਖੋਂ ਬਹੁਤ ਅਮੀਰ ਸਨ। ਗਰੀਬਾਂ ਦੱਬਿਆਂ ਕੁਚਲਿਆਂ ਦੀਆਂ ਧੀਆਂ ਹੋਣਾ ਇਹਨਾਂ ਦਾ ਦੋਸ਼ ਸੀ। ਸ਼ਿਵ ਨੇ ਕਿਹਾ ਧਰਤੀ ਦੀ ਹੋਰ ਦੌਲਤ ਵਾਂਗ ਇਹਨਾਂ ਉੱਪਰ ਵੀ ਰਾਜਿਆਂ ਰਜਵਾੜਿਆਂ ਦਾ ਅਧਿਕਾਰ ਸੀ। ਐਸ਼ ਦੇ ਉਸ ਯੁੱਗ ਦੇ ਵਿੱਚ ਕੌਣ ਸੀ ਕੋਈ ਦਿਲ ਵਾਲਾ ਜਿਹੜਾ ਇਹਨਾਂ ਦੀ ਵੇਦਨਾ ਫੋਲਦਾ, ਇਹਨਾਂ ਦੇ ਦਰਦ ਨੂੰ ਪਛਾਣਦਾ। ਮੈਂ ਸਦੀਆਂ ਦੀ ਦੱਬੀ ਘੁੱਟੀ ਪੀੜ ਨੂੰ ਹਮਦਰਦੀ ਦੇ ਫੇਹੇ ਲਾ ਕੇ ਫੂਕਾਂ ਮਾਰੀਆਂ ਤੇ ਪੀੜ ਹਰਨ ਦਾ ਜਿਹੜਾ ਯਤਨ ਕੀਤਾ। ਸ਼ਿਵ ਨੇ ਮਹਾਂਕਾਵਿ ਲੂਣਾ ਵਿੱਚ ਸਿਰਫ ਲੂਣਾ ਦੇ ਬਾਰੇ ਹੀ ਦ੍ਰਿਸ਼ਟੀਕੋਣ ਨਹੀਂ ਬਦਲਿਆ, ਹੋਰ ਵੀ ਪਾਤਰਾਂ ਤੇ ਸੰਵਾਦਾਂ ਜ਼ਰੀਏ ਨਾਰੀਵਾਦ, ਨਾਰੀਵਾਦੀ ਵੇਦਨਾ ਪਰੋਈ ਹੈ। ਉਦਾਹਰਣ ਦਿੱਤੀ ਜਾਵੇ ਤਾਂ ਸ਼ਿਵ ਨੇ ਪੂਰਨ ਦੇ ਮੂਲ ਕਿੱਸੇ ਦੇ ਵਿੱਚ ਇੱਕ ਇਹ ਬਦਲਾਅ ਵੀ ਕੀਤਾ ਕਿ ਸਲਵਾਨ ਦੇ ਵੱਲੋਂ ਲੂਣਾ ਦੇ ਨਾਲ ਦੂਜਾ ਵਿਆਹ ਕਰਵਾਉਣ ਬਾਅਦ ਰਾਣੀ ਇੱਛਰਾਂ ਨੂੰ ਉਸਦੇ ਪੇਕੇ ਘਰ ਮੋੜਦਿਆਂ ਉਸਦਾ ਇਸ ਘਟਨਾ ਦੇ ਬਾਰੇ ਦੁਖਦਾਈ ਪ੍ਰਤੀਕਰਮ ਵੀ ਪੇਸ਼ ਕੀਤਾ। ਰਾਣੀ ਇੱਛਰਾਂ ਦੇ ਮੂੰਹੋਂ ਸ਼ਿਵ ਨੇ ਕਈ ਦਿਲ ਟੁੰਬਣ ਵਾਲੇ ਵਿਚਾਰ ਜਿਹੜੇ ਖਵਾਏ ਨੇ, ਇਹਨਾਂ ਦੇ ਵਿੱਚੋਂ ਕੁਝ ਸਤਰਾਂ ਨੇ। ਕਹਿੰਦੀ ਹੈ ਕਿ ਨੀ ਮੈਂ ਗਿਰਗਟਾਂ ਦੇ ਰੰਗ ਸਮਝਦੀ ਹਾਂ, ਨੀ ਮੈਂ ਗਿਰਗਟਾਂ ਦੇ ਰੰਗ ਸਮਝਦੀ ਹਾਂ, ਪਰ ਇਹ ਮਰਦਾਂ ਦੇ ਰੰਗ ਨਾ ਸਮਝ ਸਕੀ। ਡੰਗ ਸਮਝਾ ਮੈਂ ਕਾਲੇ ਖੜੱਪਿਆਂ ਦੇ, ਪਰ ਇਹ ਮਰਦਾਂ ਦੇ ਡੰਗ ਨਾ ਸਮਝ ਸਕੀ। ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਲੂਣਾ ਮਹਾਂਕਾਵਿ ਦੇ ਬਾਰੇ ਇਹ ਵੀ ਲਿਖਿਆ ਕਿ ਸਥਾਪਤ ਕੀਮਤਾਂ ਦੇ ਵਿੱਚ ਬੱਝੇ ਲੋਕਾਂ ਨੂੰ ਸ਼ਾਇਦ ਉਹਨਾਂ ਦਾ ਹਰ ਸ਼ਬਦ ਮੈਲਾ ਜਾਪੇ, ਪਰ ਸ਼ਿਵ ਦਾ ਵਿਸ਼ਵਾਸ ਹੈ ਕਿ ਮੈਲੇ ਸ਼ਬਦ ਹੀ ਸਮਾਜਾਂ, ਧਰਮਾਂ ਤੇ ਕੌਮਾਂ ਦੇ ਛਿਦਰੇ ਰਿਵਾਜਾਂ, ਦੁਰਗੰਧਤ ਭਰਮਾਂ ਤੇ ਕੂੜ ਵਿਚਾਰਾਂ ਨੂੰ ਨਿਤਾਰ ਕੇ ਸਾਫ਼ ਕਰ ਸਕਦੇ ਨੇ, ਕਿਉਂਕਿ ਸੋਚ ਗੰਦੀ ਹੋ ਸਕਦੀ ਹੈ ਤੇ ਉਹਨੂੰ ਨਿਖਾਰਨ ਦੇ ਲਈ ਸ਼ਬਦਾਂ ਦੀ ਤਾਕਤ ਬਾਕਮਾਲ ਹੈ। ਇਹ ਸੀ ਦੋਸਤੋ ਗੱਲਬਾਤ। ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਿਵੇਂ ਬਣਾ ਦਿੱਤਾ ਤੇ ਲੂਣਾ ਦੇ ਬਾਰੇ ਲੋਕਾਂ ਦੀ ਸੋਚ ਕਿਵੇਂ ਬਦਲ ਕੇ ਰੱਖ ਦਿੱਤੀ। ਕਲਮ ਸੀ ਨਵਦੀਪ ਕੌਰ ਗਰੇਵਾਲ ਜੀ ਦੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਹਿਤ ਹੈ ਜੀ BBC ਵਰਲਡ ਤੋਂ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਤੇ ਦੋਸਤੋ ਜਾਂਦੇ ਜਾਂਦੇ ਇੱਕ ਦੋ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਮਾਂ ਵੀ ਆਪਣਾ ਤਕਰੀਬਨ ਪੂਰਾ ਹੋ ਚੁੱਕਿਆ, ਪਰ ਇਸੇ ਤਰ੍ਹਾਂ ਦੀ ਗੱਲ ਅੱਗੇ ਇੱਕ ਸਾਂਝ ਪਾਵਾਂਗੇ, ਫਿਰ ਆਗਿਆ ਲਵਾਂਗੇ, ਕਿਉਂਕਿ ਸਾਡਾ ਡੋਗੀ ਵੀ ਜਿਹੜਾ ਰੋਲਾ ਪਾਉਣ ਲੱਗ ਗਿਆ ਭਾਈ ਹੁਣ। ਤੇ ਗੱਲ ਕਿਤਾਬਾਂ ਦੀ, ਸ਼ਬਦ ਦੀ ਤੇ ਕਲਾਕਾਰੀ ਦੀ, ਲਿਖਣ ਦੀ, ਲੇਖਕ ਦੀ ਹੋਈ ਹੈ ਤੇ ਨਾਲ ਫਿਰ ਕਿਤਾਬਾਂ ਦੀ ਬਾਤ ਪਾਈ ਹੈ ਆਪਣੇ ਡਾਕਟਰ ਸਾਹਿਬ ਨੇ ਵੀ, ਮੰਡ ਜੀ ਨੇ, ਤੇ ਉਸ ਦੇ ਨਾਲ ਜੁੜਦੀ ਇੱਕ ਗੱਲਬਾਤ ਤੁਹਾਡੇ ਨਾਲ ਸਾਂਝ ਪਾਉਣੀ ਚਾਹਾਂਗਾ। ਵਿਨੋਦ ਕੁਮਾਰ ਖੰਨਾ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ, ਜਾਂਦੇ ਜਾਂਦੇ ਉਸਦੀ ਸਾਂਝ ਵੀ ਪਾਉਂਦਾ। ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਹੈ, ਇਹ ਗੱਲਬਾਤ ਲਿਖਦੇ ਨੇ ਵਿਨੋਦ ਕੁਮਾਰ ਖੰਨਾ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਆਧੁਨਿਕ ਯੁੱਗ ਦੇ ਵਿੱਚ ਜਿੱਥੇ ਤਕਨਾਲੋਜੀ ਨੇ ਮਨੁੱਖੀ ਜੀਵਨ ਬੇਹੱਦ ਸੁਖਾਲਾ ਬਣਾ ਦਿੱਤਾ, ਉੱਥੇ ਕੁਝ ਅਜਿਹੀਆਂ ਰਵਾਇਤਾਂ ਤੇ ਆਦਤਾਂ ਹੌਲੀ ਹੌਲੀ ਦਮ ਤੋੜ ਰਹੀਆਂ ਨੇ ਜੋ ਮਨੁੱਖੀ ਸ਼ਖਸੀਅਤ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਨੇ। ਇਹਨਾਂ ਦੇ ਵਿੱਚੋਂ ਇੱਕ ਅਹਿਮ ਆਦਤ ਹੈ ਲਾਇਬ੍ਰੇਰੀ ਜਾਣ ਦੀ। ਪਹਿਲੇ ਸਮਿਆਂ ਦੇ ਵਿੱਚ ਵਿਦਿਆਰਥੀ ਤੇ ਗਿਆਨ ਪ੍ਰੇਮੀ ਲਾਇਬ੍ਰੇਰੀਆਂ ਦੇ ਵਿੱਚ ਘੰਟਿਆਂ ਬੱਧੀ ਬੈਠ ਕੇ ਅਧਿਐਨ ਕਰਦੇ, ਪਰ ਅਜੋਕੇ ਦੌਰ ਦੇ ਵਿੱਚ ਮੋਬਾਈਲ ਫੋਨ, ਇੰਟਰਨੈਟ ਤੇ ਸੋਸ਼ਲ ਮੀਡੀਆ ਨੇ ਇਸ ਰੁਝਾਨ ਨੂੰ ਪੂਰੀ ਤਰ੍ਹਾਂ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਲਾਇਬ੍ਰੇਰੀ ਇੱਕ ਅਜਿਹਾ ਸਥਾਨ ਹੈ ਜਿੱਥੇ ਸਿਰਫ ਕਿਤਾਬਾਂ ਹੀ ਨਹੀਂ ਹੁੰਦੀਆਂ, ਸਗੋਂ ਗਿਆਨ ਦਾ ਇੱਕ ਵਿਸ਼ਾਲ ਖਜ਼ਾਨਾ ਹੁੰਦਾ ਹੈ। ਇੱਥੇ ਪਾਠਕਾਂ ਨੂੰ ਵੱਖ ਵੱਖ ਵਿਸ਼ਿਆਂ ਦੀਆਂ ਪੁਸਤਕਾਂ, ਅਖਬਾਰ, ਰਸਾਲੇ ਤੇ ਖੋਜ ਸਮੱਗਰੀ ਪ੍ਰਾਪਤ ਹੁੰਦੀ ਹੈ। ਇਹ ਸਥਾਨ ਸਿੱਖਣ ਤੇ ਚਿੰਤਨ ਕਰਨ ਦੇ ਲਈ ਇੱਕ ਖੁੱਲਾ ਆਕਾਸ਼ ਪ੍ਰਦਾਨ ਕਰਦਾ ਹੈ ਜਿੱਥੇ ਮਨੁੱਖ ਆਪਣੇ ਮੌਲਿਕ ਵਿਚਾਰਾਂ ਨੂੰ ਵਿਕਸਿਤ ਕਰ ਸਕਦਾ ਹੈ। ਲਾਇਬ੍ਰੇਰੀ ਜਾਣ ਦੀ ਪ੍ਰਵਿਰਤੀ ਵਿਦਿਆਰਥੀਆਂ ਦੇ ਵਿੱਚ ਪੜ੍ਹਨ ਦੀ ਲਗਨ ਪੈਦਾ ਕਰਦੀ ਹੈ। ਜਦੋਂ ਵਿਦਿਆਰਥੀ ਨਿਯਮਤ ਤੌਰ ਦੇ ਉੱਤੇ ਇੱਥੇ ਜਾਂਦੇ ਨੇ ਤਾਂ ਉਹਨਾਂ ਦੀ ਰੁਚੀ ਸਹਿਜ ਹੀ ਅਧਿਐਨ ਵੱਲ ਵਧਣ ਲੱਗ ਪੈਂਦੀ ਹੈ। ਲਾਇਬ੍ਰੇਰੀ ਦਾ ਸ਼ਾਂਤ ਤੇ ਅਨੁਸ਼ਾਸਿਤ ਮਾਹੌਲ ਉਹਨਾਂ ਨੂੰ ਇਕਾਗਰਤਾ ਬਣਾਈ ਰੱਖਣ ਦੇ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਇਸੇ ਤਰ੍ਹਾਂ ਉਹ ਆਪਣੇ ਵਿਸ਼ਿਆਂ ਨੂੰ ਗਹਿਰਾਈ ਦੇ ਨਾਲ ਸਮਝਣ ਤੇ ਪ੍ਰੀਖਿਆ ਦੇ ਵਿੱਚ ਉੱਤਮ ਪ੍ਰਦਰਸ਼ਨ ਕਰਨ ਦੇ ਸਮਰੱਥ ਹੁੰਦੇ ਨੇ। ਇਸ ਤੋਂ ਇਲਾਵਾ ਲਾਇਬ੍ਰੇਰੀ ਮਨੁੱਖ ਦੇ ਚਰਿੱਤਰ ਨਿਰਮਾਣ ਦੇ ਵਿੱਚ ਵੀ ਫੈਸਲਾਕੁੰਨ ਭੂਮਿਕਾ ਨਿਭਾਉਂਦੀ ਹੈ। ਕਿਤਾਬਾਂ ਪੜ੍ਹਨ ਦੇ ਨਾਲ ਮਨੁੱਖ ਦੇ ਵਿੱਚ ਸਹਿਣਸ਼ੀਲਤਾ, ਸੂਝਬੂਝ ਤੇ ਨੈਤਿਕਤਾ ਆਉਂਦੀ ਹੈ। ਮਹਾਨ ਲੇਖਕਾਂ ਦੀਆਂ ਕਾਲਜਈ ਰਚਨਾਵਾਂ ਪੜ੍ਹ ਕੇ ਵਿਅਕਤੀ ਨੂੰ ਜੀਵਨ ਦੀਆਂ ਅਸਲ ਕਦਰਾਂ ਕੀਮਤਾਂ ਦਾ ਪਤਾ ਲੱਗਦਾ ਹੈ, ਕਿਉਂਕਿ ਜਿਹੜੀ ਪੜ੍ਹਾਈ ਅਸੀਂ ਸਕੂਲਾਂ 'ਚ ਕਰਦੇ ਉਹ ਤਾਂ ਹੈ ਹੀ ਹੈ, ਪਰ ਉਸ ਤੋਂ ਬਾਹਰ ਵੀ ਪਰੇ ਵੀ ਜਿਹੜੀ ਹੈ ਕਿਤਾਬਾਂ ਦੀ ਦੁਨੀਆ ਹੈਗੀ ਹੈ ਜਿਸ ਤੋਂ ਅਸੀਂ ਆਪਣੇ ਜ਼ਿੰਦਗੀ ਦੇ ਤਜਰਬੇ ਜਾਂ ਹੋਰ ਸਾਰੀ ਸਾਂਝ ਪਾ ਸਕਦੇ ਹਾਂ, ਹੋਰ ਬਹੁਤ ਸਾਰੀਆਂ ਪ੍ਰੋਫੈਸ਼ਨ ਦੇ ਵਿੱਚ ਚੀਜ਼ਾਂ ਨੂੰ ਸਿੱਖ ਸਕਦੇ ਹਾਂ। ਇਸ ਦੇ ਨਾਲ ਉਸਦਾ ਮਾਨਸਿਕ ਦਾਇਰਾ ਜਿਹੜਾ ਵਿਸ਼ਾਲ ਹੁੰਦਾ ਹੈ, ਉਹ ਇੱਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ। ਅਜੋਕੇ ਦੌਰ ਦੇ ਵਿੱਚ ਨੌਜਵਾਨ ਪੀੜ੍ਹੀ ਦਾ ਧਿਆਨ ਜ਼ਿਆਦਾਤਰ ਸੋਸ਼ਲ ਮੀਡੀਆ ਦੀ ਚਕਾਚੌਂਦ ਦੇ ਉੱਤੇ ਕੇਂਦਰਿਤ ਹੋਇਆ। ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਆਦਿ ਜਿਹੜੇ ਨੇ ਬੇਲੋੜਾ ਸਮਾਂ ਗਵਾਉਣ ਦੇ ਕਾਰਨ ਉਨ੍ਹਾਂ ਦੇ ਵਿੱਚ ਪੜ੍ਹਨ ਦੀ ਆਦਤ ਲਗਾਤਾਰ ਮਨਫੀ ਹੋ ਰਹੀ ਹੈ। ਇਹ ਰੁਝਾਨ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਦੇ ਨਾਲ ਉਨ੍ਹਾਂ ਦੀ ਸੋਚਣ ਦੀ ਸ਼ਕਤੀ ਤੇ ਇਕਾਗਰਤਾ ਦੇ ਉੱਤੇ ਨਕਾਰਾਤਮਕ ਜਿਹੜੀ ਹੈ ਨੈਗੇਟਿਵ ਪ੍ਰਭਾਵ ਪੈ ਰਿਹਾ। ਜੇਕਰ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਕੁਝ ਸਮਾਂ ਲਾਇਬ੍ਰੇਰੀ ਦੇ ਵਿੱਚ ਬਿਤਾਉਣ ਤਾਂ ਉਹ ਆਪਣੇ ਜੀਵਨ ਨੂੰ ਇੱਕ ਨਵੀਂ ਤੇ ਸਾਰਥਕ ਦਿਸ਼ਾ ਦੇ ਸਕਦੇ ਹੈ। ਲਾਇਬ੍ਰੇਰੀ ਸਿਰਫ ਵਿਦਿਆਰਥੀ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਹਰ ਉਮਰ ਦੇ ਲੋਕਾਂ ਦੇ ਲਈ ਬੇਹੱਦ ਲਾਹੇਵੰਦ ਹੈ। ਇਨ੍ਹਾਂ ਮੁਲਕਾਂ ਦੇ ਵਿੱਚ ਬਜ਼ੁਰਗ ਜਿਹੜੇ ਨੇ ਬਕਾਇਦਾ ਕਿਤਾਬਾਂ ਲੈ ਕੇ ਆਉਂਦੇ ਆ, ਰਿਟਾਇਰਮੈਂਟ ਦੇ ਉੱਤੇ ਨੇ, ਉੱਥੇ ਜਾ ਕੇ ਪੜ੍ਹਦੇ ਆ, ਕੰਪਿਊਟਰ ਯੂਜ਼ ਕਰਦੇ ਆ, ਹੋਰ ਸਾਰੀਆਂ ਚੀਜ਼ਾਂ ਕਰਦੇ ਨੇ, ਤੇ ਇਨ੍ਹਾਂ ਮੁਲਕਾਂ ਦੇ ਵਿੱਚ ਬਜ਼ੁਰਗ ਜਿਹੜੇ ਨੇ ਕਿਤਾਬਾਂ ਜਿਹੜੇ ਨੇ ਲਿਆ ਕੇ ਵਾਪਸ ਕਰਦੇ ਆ, ਪੜ੍ਹਦੇ ਆ, ਹੋਰ ਲੈ ਆਉਂਦੇ ਆ, ਖਾਲੀ ਹੱਥ ਨਹੀਂ ਮੁੜਦੇ। ਇਸੇ ਤਰ੍ਹਾਂ ਬੱਚੇ ਨੇ ਜੀ, ਸਕੂਲੀ ਬੱਚੇ ਨੇ ਜਾਂ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਜਾਂ ਕਾਲਜੀਏਟ ਬੱਚੇ ਨੇ, ਉਹਨਾਂ ਦਾ ਵੀ ਰੁਝਾਨ ਉਸੇ ਤਰ੍ਹਾਂ। ਹਰ ਕਾਲਜ ਦੇ ਵਿੱਚ, ਸਕੂਲ ਦੇ ਵਿੱਚ ਲਾਇਬ੍ਰੇਰੀਆਂ ਨੇ, ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਨੇ, ਇੱਥੇ ਤੱਕ ਕਿ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਲਾਇਬ੍ਰੇਰੀ ਨਹੀਂ ਬਣੀ ਸੀ ਤਾਂ ਬੱਸਾਂ ਦੇ ਵਿੱਚ ਜਿਹੜੀ ਤੁਰਦੀ ਫਿਰਦੀ ਲਾਇਬ੍ਰੇਰੀ ਸੀ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਆਉਂਦੀ ਸੀ। ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਰੁਝਾਨ ਸ਼ੁਰੂ ਕੀਤਾ ਕਿ ਅੱਜ ਹਰ ਪਿੰਡ ਛੋਟੇ ਤੋਂ ਛੋਟੇ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਹੈ, ਤੇ ਅੱਜ ਵੀ ਉਹ ਬੱਸਾਂ ਜਿਹੜੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ, ਫਿਨਲੈਂਡ ਦੇ ਵਿੱਚ ਖਾਸ ਕਰਕੇ ਸਾਂਭ ਕੇ ਰੱਖੀਆਂ ਹੋਈਆਂ ਨੇ ਸਮਰ ਦੇ ਟਾਈਮ ਦੇ ਵਿੱਚ, ਗਰਮੀਆਂ ਨੂੰ ਕਿਤੇ ਨਾ ਕਿਤੇ ਗੇੜਾ ਲਾਉਂਦੀਆਂ ਅਜੇ ਵੀ ਨਜ਼ਰ ਆ ਜਾਂਦੀਆਂ ਨੇ। ਚਾਹੇ ਉੱਥੇ ਲਾਇਬ੍ਰੇਰੀਆਂ ਹੈਗੀਆਂ ਨੇ, ਪਰ ਲੋਕਾਂ ਦੇ ਵਿੱਚ ਉਹ ਚਾਹਤ ਬਣੀ ਰਹੇ, ਉਸ ਨੂੰ ਬਰਕਰਾਰ ਰੱਖਿਆ ਹੋਇਆ। ਇਹ ਸਥਾਨ ਹਰ ਵਰਗ ਨੂੰ ਆਪਣੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਨ ਦਾ ਮੌਕਾ ਦਿੰਦਾ ਹੈ। ਇਸ ਦੇ ਨਾਲ ਸਮਾਜ ਦੇ ਵਿੱਚ ਚੇਤਨਾ ਦਾ ਪਸਾਰਾ ਹੁੰਦਾ ਤੇ ਲੋਕ ਆਪਣੇ ਅਧਿਕਾਰਾਂ ਦੇ ਉੱਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੁੰਦੇ ਹੈ। ਸਾਡੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦੀ ਘਾਟ ਵੀ ਇੱਕ ਗੰਭੀਰ ਚੁਣੌਤੀ ਹੈ। ਬਹੁਤੇ ਪਿੰਡਾਂ ਦੇ ਵਿੱਚ ਅਜੇ ਵੀ ਮਿਆਰੀ ਲਾਇਬ੍ਰੇਰੀਆਂ ਮੌਜੂਦ ਨੇ, ਜਿਸਦੇ ਕਾਰਨ ਉੱਥੋਂ ਦੇ ਹੋਣਹਾਰ ਵਿਦਿਆਰਥੀ ਇਸ ਅਹਿਮ ਜਿਹੜਾ ਸਹੂਲਤ ਤੋਂ ਵਾਂਝੇ ਰਹਿ ਰਹੇ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਤੇ ਕਸਬਿਆਂ ਦੇ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰੇ ਤੇ ਉਹਨਾਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕੀਤਾ ਜਾਵੇ। ਸਕੂਲ ਤੇ ਕਾਲਜਾਂ ਦੇ ਵਿੱਚ ਵੀ ਲਾਇਬ੍ਰੇਰੀ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਅਧਿਆਪਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਵਰਤੋਂ ਕਰਨ ਦੇ ਲਈ ਪ੍ਰੇਰਿਤ ਕਰਨ। ਹਫ਼ਤੇ ਦੇ ਵਿੱਚ ਕੁਝ ਸਮਾਂ ਲਾਇਬ੍ਰੇਰੀ ਦੇ ਵਿੱਚ ਗੁਜ਼ਾਰਨਾ ਵਿਦਿਆਰਥੀਆਂ ਦੇ ਟਾਈਮ ਟੇਬਲ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਉਨ੍ਹਾਂ ਦੇ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਹੋਏਗੀ। ਇਨ੍ਹਾਂ ਮੁਲਕਾਂ 'ਚ ਖਾਸ ਕਰ ਜਿਹੜੇ ਪ੍ਰਾਇਮਰੀ ਦੇ ਬੱਚੇ ਨੇ, ਉਹ ਚਾਹੇ ਤੀਜੀ ਦਾ, ਚੌਥੀ ਦਾ, ਪੰਜਵੀਂ ਦਾ, ਉਹਨਾਂ ਨੂੰ ਡਿਪਲੋ ਦਿੱਤਾ ਜਾਂਦਾ, ਪ੍ਰਾਈਜ਼ ਦਿੱਤਾ ਜਾਂਦਾ, ਜਿਹਨੇ ਵੱਧ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਨੂੰ ਜਿਹੜਾ ਹੋਰ ਪ੍ਰਮੋਟ ਕੀਤਾ ਜਾਂਦਾ, ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਲਾਇਬ੍ਰੇਰੀ ਜਾਣ ਦੀ ਆਦਤ ਪਾਉਣ ਦੇ ਲਈ ਕੁਝ ਸਰਲ ਤਰੀਕੇ ਅਪਣਾਏ ਜਾ ਸਕਦੇ ਹੈ, ਜਿਵੇਂ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਲਾਇਬ੍ਰੇਰੀ ਜਾਣ ਦੇ ਲਈ ਨਿਸ਼ਚਿਤ ਕਰਨਾ, ਆਪਣੀ ਦਿਲਚਸਪੀ ਦੇ ਮੁਤਾਬਕ ਕਿਤਾਬਾਂ ਦੀ ਚੋਣ ਕਰਨਾ, ਪੜ੍ਹਨ ਦੇ ਲਈ ਇੱਕ ਟੀਚਾ ਮਿਥਣਾ, ਅਜਿਹਾ ਕਰਨ ਦੇ ਨਾਲ ਇਹ ਆਦਤ ਹੌਲੀ ਹੌਲੀ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਬਣ ਜਾਂਦੀ ਹੈ। ਅਜੋਕੇ ਡਿਜੀਟਲ ਯੁੱਗ ਦੇ ਵਿੱਚ ਈ ਲਾਇਬ੍ਰੇਰੀ ਵੀ ਇੱਕ ਨਵੇਂ ਵਿਕਲਪ ਦੇ ਵਜੋਂ ਉਭਰੀ ਹੈ। ਇੰਟਰਨੈਟ ਦੇ ਰਾਹੀਂ ਕਿਤਾਬਾਂ ਪੜ੍ਹੀਆਂ ਜਾਂ ਸੁਣੀਆਂ ਜਾ ਸਕਦੀਆਂ ਨੇ, ਪਰ ਫਿਰ ਵੀ ਅਸਲ ਜਿਹੜੀ ਭੌਤਿਕ ਲਾਇਬ੍ਰੇਰੀ ਦਾ ਆਪਣਾ ਇੱਕ ਵੱਖਰਾ ਹੀ ਮਹੱਤਵ ਹੈ। ਉੱਥੋਂ ਦਾ ਸ਼ਾਂਤ ਮਾਹੌਲ, ਪੁਸਤਕਾਂ ਦੀ ਖੂਬ ਜਿਹੜੀ ਖੁਸ਼ਬੂ ਪਾਠਕ ਨੂੰ ਇੱਕ ਅਲੌਕਿਕ ਸਕੂਨ ਤੇ ਤਸੱਲੀ ਦਿੰਦੀ ਹੈ। ਮਹਿਕ ਲਾਇਬ੍ਰੇਰੀ ਸਾਨੂੰ ਸਿਰਫ ਗਿਆਨ ਹੀ ਨਹੀਂ ਵੰਡਦੀ ਸਗੋਂ ਸਮੇਂ ਦੀ ਕਦਰ ਕਰਨਾ ਵੀ ਸਿਖਾਉਂਦੀ ਹੈ। ਜਦੋਂ ਅਸੀਂ ਨਿਯਮਤ ਤੌਰ ਦੇ ਉੱਤੇ ਲਾਇਬ੍ਰੇਰੀ ਜਾਂਦੇ ਹਾਂ ਤਾਂ ਅਸੀਂ ਆਪਣੇ ਕੀਮਤੀ ਸਮੇਂ ਦੀ ਸਾਰਥਿਕ ਵਰਤੋਂ ਕਰ ਰਹੇ ਹੁੰਦੇ ਹਾਂ। ਇਹ ਰੁਝਾਨ ਸਾਨੂੰ ਅਨੁਸ਼ਾਸਿਤ, ਸੰਵੇਦਨਸ਼ੀਲ ਤੇ ਜ਼ਿੰਮੇਵਾਰ ਇਨਸਾਨ ਬਣਾਉਂਦਾ ਹੈ। ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਲਗਾਤਾਰ ਸਿੱਖਦੇ ਰਹਿਣਾ ਬੇਹੱਦ ਜ਼ਰੂਰੀ ਹੈ। ਲਾਇਬ੍ਰੇਰੀ ਸਿੱਖਣ ਦੀ ਇਸ ਨਿਰੰਤਰ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੀ ਹੈ। ਇੱਥੇ ਮੌਜੂਦ ਪੁਸਤਕਾਂ ਤੇ ਹੋਰ ਗਿਆਨ ਸਰੋਤ ਸਾਨੂੰ ਨਵੇਂ ਵਿਚਾਰਾਂ ਦੇ ਰੂਬਰੂ ਕਰਵਾਉਂਦੇ ਨੇ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹੈ। ਹੁਣ ਸਾਡੇ ਇੱਥੇ ਇੱਦਾਂ ਦੀਆਂ ਕਿਤਾਬਾਂ ਵੀ ਹੈਗੀਆਂ ਨੇ ਕਿ ਇਕੱਲਾ ਚਾਹੇ ਤੁਸੀਂ ਕੋਈ ਬਿਲਡਿੰਗ ਦਾ ਕੰਸਟਰਕਸ਼ਨ ਕਰਨਾ ਹੈ ਜਾਂ ਮੈਪਿੰਗ ਦੇਖਣੀ ਹੈ, ਹੋਰ ਸਾਰੀਆਂ ਚੀਜ਼ਾਂ ਨੇ ਉਦਾਂ ਦੀਆਂ ਵੱਖਰੇ ਵੱਖਰੇ ਜਿਹੜੇ ਨੇ ਕਿੱਤੇ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕਿਤਾਬਾਂ ਜਾਂ ਐਡਵਾਈਸ ਸਾਰਾ ਕੁਝ ਉੱਥੋਂ ਮਿਲ ਜਾਂਦਾ ਹੈ। ਅੰਤ ਦੇ ਵਿੱਚ ਇਹ ਕਿਹਾ ਜਾ ਸਕਦਾ ਕਿ ਲਾਇਬ੍ਰੇਰੀ ਜਾਣ ਦੀ ਪ੍ਰਵਿਰਤੀ ਇੱਕ ਅਜਿਹੀ ਖੂਬਸੂਰਤ ਆਦਤ ਹੈ ਜੋ ਇਨਸਾਨ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦੀ ਹੈ। ਇਹ ਸਿਰਫ ਵਿਦਿਆਰਥੀ ਵਰਗ ਦੇ ਲਈ ਹੀ ਨਹੀਂ ਸਗੋਂ ਸਮਾਜ ਦੇ ਹਰ ਨਾਗਰਿਕ ਦੇ ਲਈ ਲਾਹੇਵੰਦ ਹੈ। ਜੇਕਰ ਅਸੀਂ ਇਸ ਆਦਤ ਨੂੰ ਆਪਣੀ ਜੀਵਨ ਦੇ ਵਿੱਚ ਹਿੱਸਾ ਬਣਾ ਲਈਏ ਤਾਂ ਅਸੀਂ ਨਾ ਸਿਰਫ ਆਪਣੀ ਸ਼ਖਸੀਅਤ ਨੂੰ ਨਿਖਾਰ ਸਕਦੇ ਹਾਂ ਬਲਕਿ ਸਮੁੱਚੇ ਸਮਾਜ ਨੂੰ ਨਵੀਆਂ ਉਚਾਈਆਂ ਦੇ ਉੱਤੇ ਲਿਜਾ ਸਕਦੇ ਹਾਂ। ਇਸ ਦੇ ਲਈ ਸਾਨੂੰ ਸਭ ਨੂੰ ਰਲ ਕੇ ਲਾਇਬ੍ਰੇਰੀ ਜਾਣ ਦੀ ਇਸ ਰਵਾਇਤ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ। ਗਿਆਨ ਹੀ ਅਸਲ ਸ਼ਕਤੀ ਹੈ ਤੇ ਲਾਇਬ੍ਰੇਰੀ ਇਸ ਸ਼ਕਤੀ ਦਾ ਸਭ ਤੋਂ ਵੱਡਾ ਤੇ ਭਰੋਸੇਯੋਗ ਜਿਹੜਾ ਸਰੋਤ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ ਤੇ ਬਹੁਤ ਬਾਕਮਾਲ ਜਿਹੜੀ ਲਾਇਬ੍ਰੇਰੀ ਦੇ ਉੱਤੇ ਗੱਲਬਾਤ ਲਿਖੀ ਹੈ ਵਿਨੋਦ ਕੁਮਾਰ ਖੰਨਾ ਜੀ ਨੇ। ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਹੈ ਤੇ ਉਹਨਾਂ ਦਾ ਸੰਪਰਕ ਨੰਬਰ ਵੀ ਹੈ, ਜ਼ਰੂਰ ਹੱਲਾ ਸ਼ੇਰੀ ਦਿਆ ਕਰੋ ਇਹਨਾਂ ਚੰਗੀਆਂ ਕਲਮਾਂ ਨੂੰ। ਦੋਸਤੋ 62 39 6 00 623 ਨੰਬਰ ਹੈ ਜੀ ਤੇ ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਤੇ ਵੀਰਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਉਲੀਕਣ ਦੀ ਕੋਸ਼ਿਸ਼ ਰਹੇਗੀ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਜਾਂਦੇ ਜਾਂਦੇ ਕੁਇਕਲੀ ਜਿਹੜਾ ਤੁਹਾਡੇ ਸੁਨੇਹਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦਾ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਅੱਜ ਇੱਥੇ ਸਮਾਪਤ ਕਰਦੇ ਹਾਂ। ਆਪਾਂ 15 ਮਿੰਟ ਉੱਪਰ ਲਾ ਲੈਣੇ ਵੈਸੇ ਤੇ ਤੁਹਾਡੇ ਸੁਨੇਹੇ ਆਏ ਨੇ ਉਹਨਾਂ ਦਾ ਸਵਾਗਤ ਕਰਕੇ ਆਗਿਆ ਲੈਂਦੇ ਹਾਂ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਕੈਲੀਫੋਰਨੀਆ ਤੋਂ, ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਦੁਆਬਾ ਪਰਿਵਾਰ ਨੂੰ। ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ, ਲਾਈਕ ਨੰਬਰ 4 ਕਿਹਾ ਜੀ ਸਮੂਹਿਕ ਰੂਪ ਦੇ ਵਿੱਚ ਤੇ ਆਵਾਜ਼ ਓਕੇ ਹੈ ਜੀ, ਕਹਿੰਦੇ ਚੱਕ ਦਿਓ ਫੱਟੇ ਜੀ। ਪਰਮਿੰਦਰ ਬਰਨ ਜੀ ਫਗਵਾੜੇ ਤੋਂ ਭਾਰਤ ਸਾਹਿਬ ਤੇ ਸ਼ੰਮੀ ਭਾਜੀ ਸਾਰੇ ਹੀ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ, ਬਰਨ ਸਾਹਿਬ ਪਰਮਿੰਦਰ ਜੀ ਤੇ ਪ੍ਰੋਫੈਸਰ ਮੰਡ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ, ਕਹਿੰਦੇ ਰਾਜਨ ਸੈਣੀ ਸਾਹਿਬ ਲਿਖਦੇ ਨੇ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ, ਕਹਿੰਦੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਔਜਲਾ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ US ਤੋਂ ਜੀ ਤੇ ਮਾਲ ਸੁਰਿੰਦਰ ਜੀ ਕਹਿੰਦੇ ਵਧੀਆ ਸਾਂਝ ਪਾਈ ਹੈ ਜੀ ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀ। ਇੰਡੀਆ ਤੋਂ ਰਾਜਨ ਜੀ ਕਹਿੰਦੇ ਨੇ ਆਓ ਜੀ ਪਿਆਰਿਓ ਮੁਕੱਦਰ ਵੀਰ ਜੀ। ਰਜਿੰਦਰ ਕੁਮਾਰ ਜੀਰਾ ਜੀ ਦਾ ਵੀ ਸੁਨੇਹਾ ਆ ਚੁੱਕਿਆ, ਕਹਿੰਦੇ ਭੁਪਿੰਦਰ ਭਾਰਤ ਜੀ, ਸਮਰਜੀਤ ਸਿੰਘ ਸ਼ੰਮੀ ਜੀ, ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਬਲਬੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ ਭੁਪਿੰਦਰ ਭਾਰਤ ਜੀ, ਸ਼ੰਮੀ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ, ਜੀਆਂ ਨੂੰ ਜੀ ਸਵਾਗਤ ਹੈ ਸੈਣੀ ਸਾਹਿਬ। ਤੇ ਮਾਲ ਜੀ ਕਹਿੰਦੇ ਨੇ ਬਹੁਤ ਖੂਬ ਜੀ, ਪਸੰਦ ਕੀਤੀ ਗੱਲਬਾਤ ਉਹਨਾਂ ਨੇ ਤੇ ਬਹੁਤ ਵਧੀਆ ਗਾਇਆ ਮੁਕੱਦਰ ਜੀ ਨੇ ਵੀ ਜੀ, ਕਹਿੰਦੇ ਮੁਕੱਦਰ ਜੀ ਨੂੰ ਕਹਿੰਦੇ ਨੇ ਔਜਲਾ ਸਾਹਿਬ ਬਹੁਤ ਖੂਬ ਮੁਕੱਦਰ ਵੀਰ। ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਸੈਡ ਸੌਂਗ ਹਮੇਸ਼ਾ ਹੀ ਕਹਿੰਦੇ ਨੇ ਖੂਬਸੂਰਤੀ ਦੇ ਲਈ ਬੈਠੇ ਹੁੰਦੇ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਸ਼ੁਕਰੀਆ ਜੀ, ਤੇ ਸੁਰਿੰਦਰ ਕੌਰ ਮਾਲ ਜੀ ਦਾ ਵੀ ਸ਼ੁਕਰੀਆ ਕੀਤਾ ਉਹਨਾਂ ਨੇ। ਬਲਵੀਰ ਸਿੰਘ ਸੈਣੀ ਸਾਹਿਬ ਲਿਖਦੇ ਨੇ ਮੁਕੱਦਰ ਜੀ ਨੇ ਬਹੁਤ ਵਧੀਆ ਗਾਇਆ ਜੀ। ਸੁਰਿੰਦਰ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਮੁਕੱਦਰ ਜੀ ਕਹਿੰਦੇ ਬਲਵੀਰ ਸਿੰਘ ਸੈਣੀ ਜੀ ਸ਼ੁਕਰੀਆ ਜੀ, ਤੇ ਸਤਿ ਸ੍ਰੀ ਅਕਾਲ ਪਿਆਰਿਓ, ਗੁੱਡ ਨਾਈਟ ਜੀ ਆਪਣੇ ਮੁਕੱਦਰ ਜੀ ਕਹਿੰਦੇ ਆ ਜੀ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਮੈਨੂੰ ਵੀ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਹੁਣ। ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਜਿਹਦਾ ਔਜਲਾ ਸਾਹਿਬ ਨੇ ਜ਼ਿਕਰ ਕੀਤਾ ਸੀ, ਪੰਜਾਬ ਦੇ ਬਾਰੇ ਹੁਸਤਿੰਦਰ ਉਹਨਾਂ ਦੀ ਜਿਹੜੀ ਆਵਾਜ਼ ਦੇ ਵਿੱਚ ਗੀਤ ਹੈ, ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ, ਤੇ ਉਹਨਾਂ ਦਾ ਗੀਤ ਤੁਹਾਡੇ ਲਈ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫੀ ਚਾਹਾਂਗਾ। ਤੇ ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਯੂਟਿਊਬ ਫੇਸਬੁੱਕ ਦੇ ਉੱਤੇ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਾਰੇ ਦੋਸਤਾਂ ਦਾ, ਮਿੱਤਰਾਂ ਦਾ ਧੰਨਵਾਦ ਤੇ ਸ਼ੁਕਰੀਆ ਹੈ ਜੀ। ਤੇ ਇਸੇ ਤਰ੍ਹਾਂ ਜੁੜੇ ਰਹੋ, ਚੰਗਾ ਲੱਗਦਾ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਅੱਗੇ ਸਾਂਝਾ ਜ਼ਰੂਰ ਕਰਦਿਆ ਕਰੋ, ਇਹੀ ਸਾਡੀ ਇੱਕ ਬੇਨਤੀ ਹੈ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ 9:30 ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।
1: ਪੰਜਾਬ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ, ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ। ਇਹ ਕਿੰਨੀ ਵਾਰੀ ਉਜੜੀ ਹੈ ਤੇ ਕਿੰਨੀ ਵਾਰੀ ਵਸੀ ਹੈ। ਪੰਜਾਬ ਨਾ ਕਦੇ ਉਜੜਿਆ ਤੇ ਨਾ ਹੀ ਉਜੜ ਸਕਦਾ। ਤੁਸੀਂ ਉਜੜ ਗਏ, ਤੁਸੀਂ ਉਜੜ ਗਏ, ਜਾਓ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦਿਆਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੈਥੋਂ ਵਾਰ ਵਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੀ ਸਤਸੰਗ ਜੀ, ਉਹ ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਥੇ ਦੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ।
3: ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ, ਤਨ ਉਹ

ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ।

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ।

ਵਾ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਹੱਥ ਜੋੜ ਜਾਲ ਮਾਨੂ ਹਾਏ ਹੱਥ ਜੋੜ ਜਾਲ ਮਾਨੂ ਵਾਸਤੇ ਮੈਂ ਪਾਵਾਂ ਹੱਥ ਜੋੜ ਜਾਲ ਮਾਨੂ ਵਾਸ

ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ।

0: ਸੋ ਪਿਆਰੀ ਸਾਧ ਸੰਗਤ ਜੀ ਸਾਡੇ ਇੱਥੇ ਪੰਜਾਬੀ ਸਤ ਕਵੈਤ ਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋਂ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ ਸਵੰਤ ਤੇ ਦਾਸ ਨੂੰ ਆਗਿਆ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸੈਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸੈਦੋਕੀ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿੱਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੇ ਇੰਜ ਬਿਆਨ ਕੀਤਾ ਜਾ ਰਿਹਾ ਜੀ।

ਉਹ ਚੜ੍ਹਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਕਿਲਾ ਛੱਡ ਗੁਰੂ ਸਰਸਾ ਤੇ ਆ ਗਏ ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ ਸਰਸਾ

ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਹ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

0: ਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
1: ਧੀ ਜੰਮਦੀ ਤਾਂ ਕਾਤੋਂ ਲੋਕੀ ਸੋਚੀ ਪੈਂਦੇ ਨੇ, ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ, ਕਿਉਂ ਇੰਨਾ ਮੰਦ ਭਾਗਾ ਜੰਮਣਾ ਕਿਸਮਤ ਰੂੜੀਆਂ ਦਾ। ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

0: ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੁੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਬੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ
2: ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ ਉਸੇ ਪ੍ਰਤੀ ਇੱਕ ਰਚਨਾ ਪੋਹ ਮਾਘ ਦੀਆਂ ਠੰਡੀਆਂ ਰਾਤਾਂ

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ।

ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ ਪੰਥ ਖਾਲਸਾ ਸਾਜ ਕੇ ਸਤਿਗੁਰ ਲੀਨ ਵੇਕਲੀ ਪਾਈ ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉਂ ਰਾਹੋਂ ਪਏ ਇਕ ਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ ਦਾ ਸੰਬੰਧ। ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਗੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸਾਡਾ ਦਿਨ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਪਲਮਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਪਰ ਰੇਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ ਤੇ ਅੰਤ ਵਿਚ ਹਰਵੰਸ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਸ਼ਾਮਲ ਹੋ ਚੁੱਕੇ ਹਾਂ ਤੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਅੱਜ 5 ਮਈ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ, ਜਿਹਦੇ ਵਿਚ ਨਾਲ ਦੀ ਨਾਲ ਜਿਹੜੀਆਂ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ, ਦੇਸ਼ ਭੇਦ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਰਲਵਾਂ ਮਿਲਵਾਂ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਘੜੀਆਂ ਦੇ 12 ਮਿੰਟ ਹੋ ਕੇ ਚੁੱਕੇ ਨੇ ਜੀ, 7:12 ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦਾ ਦੁਪਹਿਰ ਦਾ ਸਮਾਂ ਹੈ 12:12 ਦਾ। ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:12, ਯੂਕੇ ਦੇ ਵਿਚ ਸ਼ਾਮ ਦੇ 5:12 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:12 ਦਾ ਜਿਹੜਾ ਸਮਾਂ ਦਿਖਾਈ ਦੇ ਰਿਹਾ। ਭਾਰਤ ਦੇ ਵਿਚ ਇਸ ਵਕਤ ਰਾਤ ਦੇ 9:42 ਹੋ ਚੁੱਕੇ ਹੈ। ਤੇ ਕਰਦਿਆਂ ਸ਼ੁਰੂਆਤ ਤੁਹਾਡੇ ਨਾਲ ਫਿਰ ਅੱਜ ਦੇ ਵਿਚਾਰ ਦੇ ਨਾਲ ਸਭ ਤੋਂ ਪਹਿਲਾਂ, ਤੇ ਉਮੀਦ ਕਰਦਿਆਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਾਂ ਦੇ ਰਾਹੀਂ ਵੀ ਦਰੁਸਤ ਕਰਾ ਸਕਦੇ ਹੋ ਜਿੱਥੇ ਤੱਕ ਮੇਰੀ ਜਿਹੜੀ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਦੋਸਤੋ ਪਹੁੰਚ ਰਹੀ ਹੈ। 5 ਮਈ ਦੀ ਗੱਲ ਕਰੀਏ ਤੇ ਅੱਜ ਜਿਹਦੇ ਵਿਚ ਜ਼ਿਕਰ ਆਉਂਦਾ ਹੈ ਉਹਨਾਂ ਮਹਾਨ ਸ਼ਖਸੀਅਤਾਂ ਦਾ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਦੁਨੀਆਂ ਨੂੰ ਕਿਸੇ ਲੀਹੇ ਦੇ ਉੱਤੇ ਪਾਉਣ ਦੇ ਕਾਰਜ ਅਰੰਭੇ ਹੈ। ਕਹਿੰਦੇ ਕਿ ਲੇਖਕ ਦੇ ਲਈ ਜ਼ਰੂਰੀ ਹੈ ਕਿ ਉਹ ਜਿਉਂਦੇ ਰਹਿਣ ਅਤੇ ਲਿਖਦੇ ਰਹਿਣ ਲਈ ਜਿਹੜਾ ਕਮਾਈ ਕਰੇ, ਪਰ ਉਹਨੂੰ ਜਿਹੜਾ ਕਿਸੇ ਵੀ ਤਰ੍ਹਾਂ ਕਮਾਈ ਕਰਨ ਦੇ ਲਈ ਹੀ ਜਿਉਣਾ ਅਤੇ ਲਿਖਣਾ ਨਹੀਂ ਚਾਹੀਦਾ, ਕਿਉਂਕਿ ਵੱਖਰਾ ਜਿਹੜਾ ਉਹਨਾਂ ਦਾ ਰੋਜ਼ਗਾਰ ਜਿਹੜਾ ਹੋਣਾ ਚਾਹੀਦਾ। ਜੇ ਉਹਨਾਂ ਦੇ ਉੱਤੇ ਹੀ ਨਿਰਭਰ ਰਹਾਂਗੇ ਤੇ ਫਿਰ ਉਹ ਲਿਖਣਾ ਵੀ ਸਾਡੀਆਂ ਕਿਤੇ ਨਾ ਕਿਤੇ ਮਜਬੂਰੀਆਂ ਬਣ ਜਾਣਗੀਆਂ ਤੇ ਉਹ ਲਿਖਣ ਦੇ ਲਈ ਵੀ ਜੋ ਅਸੀਂ ਲਿਖਣਾ ਚਾਹੁੰਦੇ ਹਾਂ, ਸਾਡੇ ਜੋ ਆਪਣੇ ਖਿਆਲ ਨੇ, ਫਿਰ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਕਲਮ ਦਾ ਵੀ ਦਮ ਜਿਹੜਾ ਘੁੱਟਣ ਲੱਗ ਜਾਂਦਾ। ਮਾਰਕਸ ਜਿਹੜੇ ਨੇ, ਇੰਗਲਸ, ਉਹਨਾਂ ਦੀ ਇਹ ਜਿਹੜੀ ਲਿਖਤ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਕਿ ਲੇਖਕ ਲਈ ਜ਼ਰੂਰੀ ਹੈ ਕਿ ਉਹ ਜਿਉਂਦੇ ਰਹਿਣ ਅਤੇ ਲਿਖਦੇ ਰਹਿਣ ਲਈ ਕਮਾਈ ਕਰੇ, ਪਰ ਉਹਨੂੰ ਕਿਸੇ ਵੀ ਤਰ੍ਹਾਂ ਕਮਾਈ ਕਰਨ ਦੇ ਲਈ ਹੀ ਜਿਉਣਾ ਅਤੇ ਲਿਖਣਾ ਨਹੀਂ ਚਾਹੀਦਾ। ਅੱਜ ਦੇ ਦਿਹਾੜੇ ਦੇ ਉੱਤੇ 5 ਮਈ 1723 ਦਾ ਜ਼ਿਕਰ ਕਰੀਏ ਤੇ ਮਿਸਲਾਂ ਦਾ ਜ਼ਿਕਰ ਆ ਜਾਂਦਾ ਹੈ। ਜਰਨੈਲ ਜੱਸਾ ਸਿੰਘ ਰਾਮਗੜੀਆ ਉਹਨਾਂ ਦਾ ਅੱਜ ਜਨਮ ਦਿਹਾੜਾ ਵੀ ਹੈ, ਉਹਨਾਂ ਨੂੰ ਵੀ ਯਾਦ ਕਰਨ ਦੀ ਥੋੜੀ ਕੋਸ਼ਿਸ਼ ਰਹੇਗੀ। 1818 ਦੇ ਵਿਚ ਪ੍ਰਸਿੱਧ ਮਜ਼ਦੂਰ ਜਮਾਤ ਦੇ ਮਸੀਹਾ ਲੇਖਕ ਕਾਰਲ ਮਾਰਕਸ ਦਾ ਵੀ ਜਨਮ ਅੱਜ ਦੇ ਦਿਹਾੜੇ ਦੇ ਉੱਤੇ ਹੋਇਆ। 1821 ਦੇ ਵਿਚ ਨੈਪੋਲੀਅਨ ਬੋਨਾਪਾਰਟ ਦਾ ਜਿਹੜਾ ਸੀ ਸੈਟਲਲੀਨਾ ਟਾਪੂ ਦੇ ਉੱਤੇ ਦੇਹਾਂਤ ਹੋ ਜਾਂਦਾ ਹੈ। 1916 ਦੇ ਵਿਚ ਕ੍ਰਾਂਤੀਕਾਰੀ ਬਿਸਮਿਲ ਕੋਟੀ ਦਾ ਸੰਧਵਾ ਫਰੀਦਕੋਟ ਦੇ ਵਿਚ ਜਿਹੜਾ ਜਨਮ ਹੁੰਦਾ ਹੈ। 1984 ਦੇ ਵਿਚ ਮਾਊਂਟ ਐਵਰੈਸਟ ਚੋਟੀ ਦੇ ਉੱਤੇ ਫੂ ਡੋਰ ਜੀ ਬਿਨਾਂ ਆਕਸੀਜਨ ਤੋਂ ਚੜਿਆ ਚੜ ਗਿਆ ਸੀ। ਨੈਸ਼ਨਲ ਸਪੇਸ ਡੇ ਵੀ ਜਿਹੜਾ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਦੁਨੀਆਂ ਦੇ ਵਿਚ। ਤੇ ਕਾਰਲ ਮਾਰਕਸ ਦੀ ਗੱਲ ਕਰਦੇ ਉਹਨਾਂ ਦਾ ਜ਼ਿਕਰ ਹੋਇਆ, ਕਹਿੰਦੇ ਕਿ ਜਦੋਂ ਤੋਂ ਮਨੁੱਖ ਨੇ ਸੋਚਣਾ ਵਿਚਾਰਨਾ ਸ਼ੁਰੂ ਕੀਤਾ ਉਦੋਂ ਤੋਂ ਹੀ ਉਹ ਇਸ ਸਵਾਲ ਤੋਂ ਪਰੇਸ਼ਾਨ ਰਿਹਾ ਕਿ ਸੰਸਾਰ ਕੀ ਹੈ, ਕਿੱਥੋਂ ਤੇ ਕਿਵੇਂ ਪੈਦਾ ਹੋ ਗਿਆ। ਇਹਨਾਂ ਸਵਾਲਾਂ ਦੇ ਉੱਤੇ ਵਿਚਾਰ ਕਰਨ ਵਾਲੇ ਦਾਰਸ਼ਨਿਕ, ਕਿਹਾ ਜਾਂਦਾ ਹੈ ਕਿ ਕਾਰਲ ਮਾਰਕਸ ਇੱਕ ਦਾਰਸ਼ਨਿਕ ਸੀ। ਇਸ ਤੋਂ ਵੀ ਵੱਧ ਕੇ ਉਹਨੇ ਜਿਹੜਾ ਆਪਣਾ ਜੀਵਨ ਗਰੀਬੀ ਦੀ ਸਮੱਸਿਆ ਦੇ ਹੱਲ ਪਿੱਛੇ ਲਾ ਦਿੱਤਾ ਤੇ ਗਰੀਬੀ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਪਾਪ ਤੇ ਕਿਸੇ ਜਾਤੀ ਦੇ ਲਈ ਸਰਾਪ ਹੈ ਜੋ ਗੁਲਾਮੀ ਤੇ ਰੋਗਾਂ ਦੀ ਜੜ ਮੰਨੀ ਜਾਂਦੀ ਹੈ। ਮਾਰਕਸ ਦਾ ਜਿਹੜਾ ਜਨਮ ਹੈ 5 ਮਈ 1818 ਨੂੰ ਜਰਮਨ ਦੇ ਕਸਬੇ ਟ੍ਰੋਵੇਜ਼ ਦੇ ਵਿੱਚ ਹੁੰਦਾ ਹੈ ਤੇ ਉਹਨਾਂ ਦੇ ਪਿਤਾ ਜਿਹੜੇ ਸਨ ਵਕੀਲ ਸਨ ਜੋ ਯਹੂਦੀ ਤੋਂ ਈਸਾਈ ਹੋ ਗਏ ਸੀ। ਉਹਨਾਂ ਦਾ ਜਿਹੜਾ ਪਿਤਾ ਸੀ ਕਾਰਲ, ਉਹਨੂੰ ਵਕਾਲਤ ਕਰਾਉਣਾ ਚਾਹੁੰਦੇ ਸੀ, ਪਰ ਉਹਨਾਂ ਨੇ ਜਿਹੜਾ ਸੀ ਪੁੱਤਰ ਨੂੰ ਰਾਜਨੀਤਿਕ ਚਿੰਤਨ
ਤੇ ਫਿਲਾਸਫੀ ਦੇ ਕੰਡਿਆਲੇ ਰਾਹ ਦੇ ਵਿੱਚ ਜਿਹੜਾ ਭਟਕਦੇ ਹੋਏ ਵੇਖ ਕੇ ਉਸ ਦੇ ਪਿਤਾ ਨੂੰ ਬਹੁਤ ਦੁੱਖ ਹੁੰਦਾ ਹੈ। ਕਾਰਲ ਵੀ ਜਿਹੜਾ ਸੀ ਆਪਣੇ ਮਾਤਾ ਪਿਤਾ ਦੇ ਦਿਲਾਂ ਨੂੰ ਦੁੱਖ ਦੇਣ ਪਰ ਸੰਸਾਰ ਨੂੰ ਮਹਾਨ ਸੁੱਖ ਦਾ ਸੰਦੇਸ਼ ਦੇਣ ਦੇ ਲਈ ਪੈਦਾ ਹੋਇਆ। 1843 ਦੇ ਵਿੱਚ ਉਹਨੇ ਬਚਪਨ ਦੀ ਸਾਥਣ ਜੈਨੀ ਦੇ ਨਾਲ ਪ੍ਰੇਮ ਵਿਹਾਰ ਜਿਹੜਾ ਵਿਆਹ ਕਰਵਾ ਲਿਆ ਜੋ ਅਮੀਰ ਘਰਾਨੇ ਦੀ ਧੀ ਸੀ ਤੇ ਕਾਰਲ ਜਿਹੜਾ ਸੀ ਇੱਕ ਕੰਗਾਲ ਗ੍ਰੈਜੂਏਟ ਸੀ। ਕਾਰਲ ਨੇ 1842 ਦੇ ਵਿੱਚ ਸਿਆਸੀ ਪੱਤਰਕਾਰ ਦੇ ਰੂਪ ਦੇ ਵਿੱਚ ਆਪਣੇ ਜੀਵਨ ਦਾ ਸਫ਼ਰ ਸ਼ੁਰੂ ਕੀਤਾ। ਛੇਤੀ ਹੀ ਉਹ ਜਿਹੜਾ ਸੀਗਾ ਗਿਨੇਸ਼ ਤਜਾਈ ਤੁੰਡੇ ਦਾ ਸੰਪਾਦਕ ਜਿਹੜਾ ਬਣ ਜਾਂਦਾ। 1843 ਦੇ ਵਿੱਚ ਪੁਲਿਸ ਨੇ ਜਿਹੜਾ ਉਹਨਾਂ ਨੂੰ ਬੰਦ ਕਰਾ ਦਿੱਤਾ ਸੀ। ਫਰਾਂਸ ਦੇ ਵਿੱਚ ਜਾ ਕੇ ਵਾਰਵਰਥ ਪੱਤਰਿਕਾ ਜਿਹੜੀ ਉਹਨਾਂ ਨੇ ਕੱਢੀ ਪਰਚਾ ਕੱਢਿਆ। 1845 ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਗੀਜ਼ੋ ਨੇ ਉਹਨੂੰ ਬੰਦ ਜਿਹੜਾ ਸੀ ਕਰਵਾ ਦਿੱਤਾ ਤੇ ਦੇਸ਼ ਦੇ ਵਿੱਚੋਂ ਬਾਹਰ ਉਹਨੂੰ ਕੱਢ ਦਿੱਤਾ। ਉਹ ਬ੍ਰਸਲ ਦੇ ਵਿੱਚ ਚਲਿਆ ਜਾਂਦਾ। ਉੱਥੋਂ ਦੀਆਂ ਕਮਿਊਨਿਸਟ ਸੰਸਥਾਵਾਂ ਨੂੰ ਇਕੱਠੇ ਕਰਕੇ ਫਰੈਡਰਿਕ ਇੰਗਲਜ਼ ਦੇ ਨਾਲ ਮਿਲ ਕੇ ਕਮਿਊਨਿਸਟ ਲੀਗ ਦੀ ਜਿਹੜੀ ਸਥਾਪਨਾ ਕਰਦਾ ਹੈ। 24 ਫਰਵਰੀ 1848 ਨੂੰ ਇਤਿਹਾਸਕ ਦਸਤਾਵੇਜ਼ ਕਮਿਊਨਿਸਟ ਮੈਨੀਫੈਸਟੋ ਉਹਨਾਂ ਦੋਹਾਂ ਨੇ ਜਿਹੜਾ ਛਪਵਾਇਆ। ਬੈਲਜੀਅਮ ਦੀ ਸਰਕਾਰ ਨੇ ਮਜ਼ਦੂਰਾਂ ਦੇ ਵਿੱਚ ਫੈਲ ਰਹੇ ਕਮਿਊਨਿਜ਼ਮ ਵਿਚਾਰਾਂ ਤੋਂ ਜਿਹੜਾ ਘਬਰਾ ਕੇ ਮਾਰਕਸ ਨੂੰ ਜਿਹੜਾ ਸੀ ਦੇਸ਼ ਨਿਕਾਲਾ ਦੇ ਦਿੱਤਾ। ਕੁਝ ਸਮਾਂ ਜਰਮਨੀ ਤੇ ਫਰਾਂਸ ਦੇ ਵਿੱਚ ਰਹਿਣ ਦੇ ਪਿੱਛੋਂ ਲੰਡਨ ਚਲੇ ਗਏ। ਉਹਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਵੀ ਲੰਡਨ ਦੇ ਮਜ਼ਦੂਰਾਂ ਦੇ ਵਿੱਚ ਅਰਥ ਸ਼ਾਸਤਰ ਤੇ ਭਾਸ਼ਣ ਕਰਦਾ ਸੀ। ਜਰਮਨੀ ਦੇ ਪ੍ਰਧਾਨ ਮੰਤਰੀ ਬਿਸਮਾਰਕ ਨੇ ਗੁਪਤ ਰੂਪ ਦੇ ਵਿੱਚ ਰਿਸ਼ਵਤ ਦੇਣੀ ਚਾਹੀ ਸੀ ਉਹਨੂੰ ਕਿ ਉਹ ਮਜ਼ਦੂਰਾਂ ਦੇ ਅੰਦੋਲਨ ਤੋਂ ਜਿਹੜਾ ਵੱਖ ਹੋ ਜਾਵੇ, ਪਰ ਉਹ ਨਾ ਮੰਨਿਆ। ਉਹਨੇ 1846 ਦੇ ਵਿੱਚ ਇੰਟਰਨੈਸ਼ਨਲ ਵਰਕਿੰਗ ਮੈਨੇਜ ਐਸੋਸੀਏਸ਼ਨ ਬਣਾ ਲਈ, ਜਿਹਦਾ 6-7 ਸਾਲ ਯੂਰਪ ਦੇ ਵਿੱਚ ਕਾਫੀ ਅਸਰ ਵੀ ਰਿਹਾ। ਉਸਦਾ ਨਾਰਾ ਸੀ ਕਿ ਦੁਨੀਆਂ ਭਰ ਦੇ ਮਜ਼ਦੂਰੋਂ ਇੱਕ ਹੋ ਜਾਓ। ਮਾਰਕਸ ਦਾ ਜਿਹੜਾ ਸਾਹਿਤਕ ਕੰਮ ਬਹੁਤ ਵੱਡਾ ਸੀ। ਉਹਨੇ ਕੀਮਤ, ਮੱਲ ਤੇ ਮੁਨਾਫਾ, ਰਾਜਨੀਤਿਕ ਅਰਥ ਸ਼ਾਸਤਰ ਦਾ ਅਧਿਐਨ ਤੇ ਸਭ ਤੋਂ ਵੱਡੀ ਮਹਾਨ ਕਿਰਤ ਦਾਸ ਕੈਪੀਟਲ ਲਿਖੀ ਸੀ, ਜਿਸ ਨੂੰ ਕਮਿਊਨਿਜ਼ਮ ਦੀ ਬਾਈਬਲ ਕਹਿੰਦੇ ਨੇ। ਉਦੋਂ ਤੋਂ ਲੈ ਕੇ ਹੁਣ ਤੱਕ ਮਾਰਕਸਵਾਦ ਇੱਕ ਤੋਂ ਦੂਜਾ ਤਾਂ ਦੂਜੇ ਤੋਂ ਤੀਜੇ ਤੱਕ ਮਾਰਕਸਵਾਦ, ਲੈਨਨਵਾਦ, ਮਾਓਵਾਦ ਵਿਕਸਿਤ ਹੋਇਆ। 1881 ਦੇ ਵਿੱਚ ਉਸਦੀ ਪਤਨੀ ਜਿਹੜੀ ਸੀ ਤੇ ਜਿਹੜੀ 14 ਮਾਰਚ 1883 ਨੂੰ ਉਹ ਆਪ ਚੱਲ ਵਸਿਆ ਸੀ ਤੇ ਕੁਝ ਸਾਲ ਪਹਿਲਾਂ ਮੰਗ ਉੱਠੀ ਕਿ ਉਸਦੀ ਯਾਦਗਾਰ ਬਣਾਈ ਜਾਵੇ, ਪਰ ਉਹਦੇ ਸ਼ਾਗਿਰਦ ਜਿਹੜੇ ਸਨ ਉਹਨਾਂ ਨੇ ਲਿਖਿਆ ਸੀ ਕਿ ਮਾਰਕਸ ਦੀ ਯਾਦਗਾਰ ਮੌਜੂਦ ਹੈ ਪਰ ਇਹ ਪਿੱਤਲ ਵਰਗੀਆਂ ਧਾਤਾਂ ਜਾਂ ਪੱਥਰਾਂ ਦੀ ਸ਼ਕਲਾਂ ਦੇ ਵਿੱਚ ਨਹੀਂ, ਸਗੋਂ ਇਹ ਮਨੁੱਖਾਂ ਦੇ ਦਿਲਾਂ ਦੇ ਵਿੱਚ ਹੈ। ਸਮੁੱਚਾ ਅੰਤਰਰਾਸ਼ਟਰੀ ਕਮਿਊਨਿਸਟ ਅੰਦੋਲਨ ਉਹਦਾ ਹੀ ਜਿਹੜਾ ਅੰਦੋਲਨ ਹੈ ਤੇ ਸਮਾਜਵਾਦੀਆਂ ਸ਼ਕਤੀਆਂ ਦੀ ਜਿਹੜੀ ਹੈ ਹਰ ਨਵੀਂ ਜਿੱਤ ਉਹਨੂੰ ਉੱਚਾ ਚੁੱਕ ਰਹੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਤਸੱਲੀ ਪ੍ਰਗਟ ਕੀਤੀ ਕਿ ਜਦੋਂ ਮਾਰਕਸ ਹੀ ਫਲਸਫੇ ਨੂੰ ਵੇਲਾ ਵਹਾ ਚੁੱਕਾ ਕਹਿਣ ਦੀ ਜਿਹੜੀ ਰੱਟ ਲਾਈ ਜਾ ਰਹੀ ਹੈ, ਤਾਂ ਇਸ ਮੌਕੇ ਮਾਰਕਸ ਹੀ ਫਲਸਫਾ ਹੀ ਆਰਥਿਕ, ਰਾਜਨੀਤਿਕ, ਸਮਾਜਿਕ ਤੇ ਸਭਿਆਚਾਰ ਉਲਝੇ ਤਾਣੇ ਬਾਣੇ ਨੂੰ ਸੁਲਝਾਉਣ ਦਾ ਜਿਹੜਾ ਸਭ ਤੋਂ ਸਾਰਥਕ ਤੇ ਇਕਾਗਰਤਾ ਦਾ ਜਿਹੜਾ ਹਥਿਆਰ ਹੈ, ਇਹ ਗੱਲਬਾਤ ਲਿਖਦੇ ਨੇ ਆਪਣੇ ਮਾਰਕਸ, ਕਾਰਲ ਮਾਰਕਸ ਦੇ ਬਾਰੇ ਦੇ ਵਿੱਚ, ਕਿਉਂਕਿ ਉਹਨਾਂ ਦਾ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਹੋਇਆ ਸੀ। 1818 ਦੇ ਵਿੱਚ 5 ਮਈ ਪ੍ਰਸਿੱਧ ਮਜ਼ਦੂਰ ਜਮਾਤ ਦੇ ਮਸੀਹਾ ਲੇਖਕ ਕਾਰਲ ਮਾਰਕਸ ਤੇ ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ ਦੂਸਰੀ ਗੱਲ ਕਰਦੇ ਹਾਂ ਦੋਸਤੋ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ, ਉਹਨਾਂ ਦਾ ਵੀ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਦਿਨ ਹੈ। ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆ ਦਾ ਜਨਮ 5 ਮਈ 1723 ਨੂੰ ਹੁੰਦਾ ਹੈ ਮਾਤਾ ਗੰਗੋ ਤੇ ਪਿਤਾ ਭਗਵਾਨ ਸਿੰਘ ਦੇ ਘਰ, ਪਿੰਡ ਇਚੋਗਿੱਲ, ਜ਼ਿਲ੍ਹਾ ਲਾਹੌਰ। ਉਹਨਾਂ ਪਿਤਾ ਕੋਲੋਂ ਜਿਹੜਾ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਤਰਖਾਣ ਦੇ ਕੰਮ ਦੇ ਵਿੱਚ ਪਾਉਣਾ ਜਿਹੜਾ ਚਾਹੁੰਦੇ ਸਨ ਉਹਨਾਂ ਨੂੰ, ਪਰ ਉਹਨਾਂ ਇਸ ਕੰਮ ਦੇ ਵਿੱਚ ਕੋਈ ਰੁਚੀ ਨਹੀਂ ਸੀ ਲਈ। ਨਾਦਰ ਸ਼ਾਹ ਦੇ ਹਮਲੇ ਦੇ ਕਾਰਨ ਉਹਨਾਂ ਦੇ ਪਰਿਵਾਰ ਨੂੰ ਪਿੰਡ ਛੱਡਣਾ ਪੈ ਗਿਆ। ਜਦ ਜ਼ਕਰੀਆ ਖਾਨ ਨੂੰ ਪਤਾ ਲੱਗਦਾ ਹੈ ਕਿ ਨਾਦਰ ਸ਼ਾਹ ਹਮਲਾ ਕਰਨ ਆ ਰਿਹਾ
ਤਾਂ ਉਹਨੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਤੇ ਨਾਦਰ ਸ਼ਾਹ ਖਿਲਾਫ਼ ਜੱਸਾ ਸਿੰਘ ਤੇ ਭਗਵਾਨ ਸਿੰਘ ਦੇ ਸਮੇਤ ਸਿੱਖ ਉਸ ਦੀ ਫੌਜ ਦੇ ਵਿਚ ਭਰਤੀ ਹੋ ਗਏ। 1739 ਦੇ ਵਿਚ ਵਜ਼ੀਰਾਬਾਦ ਗੁਜਰਾਂਵਾਲਾ ਵਿਖੇ ਨਾਦਰ ਸ਼ਾਹ ਦੇ ਨਾਲ ਹੋਈ ਲੜਾਈ ਦੇ ਵਿਚ ਭਗਵਾਨ ਸਿੰਘ ਸ਼ਹੀਦ ਹੋਏ ਤੇ ਜੱਸਾ ਸਿੰਘ ਉਨ੍ਹਾਂ ਨੇ ਛੋਟੀ ਉਮਰ ਦੇ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਇਸ ਬਹਾਦਰੀ ਦੇ ਬਦਲੇ ਜ਼ਕਰੀਆ ਖਾਨ ਨੇ ਰਸਾਲਦਾਰ ਦੀ ਪਦਵੀ ਦੇ ਉੱਤੇ ਜਿਹੜਾ ਪਿੰਡ ਵਾਲਾ ਉਨ੍ਹਾਂ ਨੂੰ ਪਿੰਡ ਵਲਾ ਦਿੱਤਾ ਤੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੇ ਜੱਸਾ ਸਿੰਘ ਉਨ੍ਹਾਂ ਦੀ ਬਹਾਦਰੀ ਨੂੰ ਵੇਖਦੇ ਹੋਏ ਬੜੀ ਚਲਾਕੀ ਦੇ ਨਾਲ ਆਪਣੀ ਫੌਜ ਦੇ ਵਿਚ 500 ਘੋੜ ਸਵਾਰ ਦੇ ਕੇ ਆਗੂ ਬਣਾ ਦਿੱਤਾ। 1748 ਦੇ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰਾਖੀ ਦੇ ਲਈ ਸਿੱਖਾਂ ਨੇ ਰਾਮ ਰੋਣੀ ਦਾ ਕਿਲਾ ਬਣਾਇਆ। ਮੀਰ ਮੰਨੂ ਨੇ ਗੱਦੀ ਕਾਇਮ ਰੱਖਣ ਦੇ ਲਈ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਜੰਗਲਾਂ ਵੱਲ ਚਲੇ ਗਏ ਤੇ ਕੁਝ 500 ਦੇ ਕਰੀਬ ਰਾਮ ਰੋਣੀ ਕਿਲੇ ਦੇ ਵਿਚ ਆ ਕੇ ਜਿਹੜੇ ਵਸ ਜਾਂਦੇ ਆ, ਜਿੱਥੇ ਮੀਰ ਮੰਨੂ ਦੇ ਕਹਿਣ ਦੇ ਉੱਤੇ ਅਦੀਨਾ ਬੇਗ ਜੱਸਾ ਸਿੰਘ ਰਾਮਗੜੀਆ ਸਮੇਤ ਆਪਣੀ ਫੌਜ ਦੇ ਨਾਲ ਮੁਕਾਬਲਾ ਕਰਨ ਲੱਗ ਪੈਂਦੇ ਆ ਤੇ 6 ਮਹੀਨੇ ਘੇਰਾ ਪੈਣ ਦੇ ਉੱਤੇ ਵੀ ਅੰਦਰ ਜਿਹੜਾ ਸਿੱਖਾਂ ਦੀ ਹਾਲਤ ਮਾੜੀ ਹੋ ਜਾਂਦੀ ਹੈ ਤੇ ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਅਦੀਨਾ ਬੇਗ ਦਾ ਸਾਥ ਛੱਡ ਕੇ ਸਿੱਖ ਫੌਜ ਦੇ ਨਾਲ ਆ ਰਲਿਆ। ਮੁਗਲਾਂ ਨੂੰ ਸਮਝੌਤਾ ਕਰਨ ਦੇ ਲਈ ਮਜਬੂਰ ਕਰ ਦਿੱਤਾ ਗਿਆ। ਇਸ ਕਿਲੇ ਦਾ ਨਾਂ ਜਿਹੜਾ ਬਾਅਦ ਦੇ ਵਿਚ ਰਾਮਗੜ੍ਹ ਰੱਖਿਆ ਗਿਆ। ਕਿਲੇ ਦੀ ਜਿਹੜੀ ਸੀ ਜਥੇਦਾਰੀ ਮਿਲਣ ਕਰਕੇ ਇਨ੍ਹਾਂ ਦੇ ਨਾਂ ਦੇ ਨਾਲ ਰਾਮਗੜੀਆ ਜੁੜ ਜਾਂਦਾ ਹੈ। ਨੰਦ ਸਿੰਘ ਸਿੰਘਾਣੀਆ ਦੀ ਮਿਸਲ ਜਿਹੜੀ ਸੀ ਉਸਦੀ ਮੌਤ ਤੋਂ ਬਾਅਦ ਜੱਸਾ ਸਿੰਘ ਦੇ ਮਿਸਲ ਮੁਖੀ ਬਣਨ ਦੇ ਉੱਤੇ ਰਾਮਗੜੀਆ ਮਿਸਲ ਬਣ ਗਈ। ਜੱਸਾ ਸਿੰਘ ਉਨ੍ਹਾਂ ਨੇ 300 ਕਿਲੇ ਰਾਮਗੜੀਆ ਬੁੰਗਾ ਤੇ 2 ਮੀਨਾਰ ਜਿਹੜੇ ਬਣਵਾਏ। ਜੱਸਾ ਸਿੰਘ ਆਲੂਵਾਲੀਆ ਦੀ ਰਾਮਗੜੀਆ ਹੱਥੋਂ ਗ੍ਰਿਫ਼ਤਾਰੀ ਨੇ ਦੂਜੀਆਂ ਮਿਸਲਾਂ ਨੂੰ ਜਿਹੜਾ ਸੀ ਇਕੱਠਾ ਕਰ ਦਿੱਤਾ ਤੇ ਉਨ੍ਹਾਂ ਨੇ ਇਕੱਠੇ ਹੋ ਕੇ ਰਾਮਗੜੀਆ ਦੇ ਜਿਹੜਾ ਇਲਾਕਿਆਂ ਦੇ ਉੱਤੇ ਕਬਜ਼ਾ ਕੀਤਾ ਤੇ ਰਾਮਗੜੀਆ ਆਪਣੇ 94 ਸਾਥੀਆਂ ਦੇ ਨਾਲ ਸਤਲੁਜ ਪਾਰ ਚਲਿਆ ਗਿਆ ਤੇ 11 ਮਾਰਚ 1783 ਨੂੰ ਦਿੱਲੀ ਤੇ ਹਮਲਾ ਕਰਦੇ ਆ ਤੇ ਇੱਕ ਪਾਸੇ ਜੱਸਾ ਸਿੰਘ ਆਲੂਵਾਲੀਆ, ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਉਨ੍ਹਾਂ ਨੇ ਫੌਜਾਂ ਦੇ ਨਾਲ ਮੁਗਲ ਬਾਦਸ਼ਾਹ ਨੂੰ ਭਜਾ ਕੇ ਕਬਜ਼ਾ ਕਰਕੇ ਲਾਲ ਕਿਲੇ ਦੇ ਉੱਪਰ ਜਿਹੜਾ ਕੇਸਰੀ ਝੰਡਾ ਲਹਿਰਾਇਆ ਸੀ ਤੇ ਇੱਕੋ ਵਾਰੀ ਲਹਿਰਾਇਆ ਸੀ, ਕੋਈ ਕਹਿੰਦਾ 19 ਵਾਰੀ, 20 ਵਾਰੀ, 22 ਵਾਰੀ, ਪਰ ਅਸਲ ਦੇ ਵਿਚ ਜਿਹੜਾ ਫਤਿਹ ਕੀਤਾ ਸੀ ਬਘੇਲ ਸਿੰਘ, ਜੱਸਾ ਸਿੰਘ ਰਾਮਗੜੀਆ ਤੇ ਆਲੂਵਾਲੀਆ ਸਾਹਿਬ ਨੇ ਜਿਹੜਾ ਇਹ ਕਿਲਾ ਫਤਿਹ ਕੀਤਾ ਸੀ ਇਤਿਹਾਸ ਦੇ ਵਿਚ ਜਦੋਂ ਜ਼ਿਕਰ ਆਉਂਦਾ ਹੈ। ਰਾਮਗੜੀਆ ਮੁਗਲਾਂ ਦੀ ਤਾਜਪੋਸ਼ੀ ਵਾਲੀ ਸਿੱਲ ਤੇ ਬਰਾਦਰੀ ਦੇ 44 ਜਿਹੜੇ ਥੰਮ ਪੁੱਟ ਕੇ ਨਾਲ ਲੈ ਆਏ ਜੋ ਰਾਮਗੜੀਆ ਬੁੰਗਾ ਅੰਮ੍ਰਿਤਸਰ ਦੇ ਵਿਚ ਅਜੇ ਵੀ 8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜੀਆ ਆਪਣੀ ਰਾਜਧਾਨੀ ਹਰਗੋਬਿੰਦਪੁਰ ਵਿਖੇ ਬਿਮਾਰ ਰਹਿਣ ਮਗਰੋਂ ਜਿਹੜਾ ਸਦਾ ਦੇ ਲਈ ਜਿਹੜਾ ਝਾਲੇ ਪਾ ਜਾਂਦੇ ਆ। ਲੋ ਦੋਸਤੋ, ਇਹ ਸਨ ਕੁਝ ਇਤਿਹਾਸਕ ਪੱਖ ਤੇ ਕੁਝ ਗੱਲਾਂ ਬਾਤਾਂ ਸੰਸਾਰ ਦੀਆਂ ਤੇ ਹੁਣ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਜ਼ਿੰਦਗੀਨਾਮਾ ਦੀ ਬਾਤ ਪਾਉਂਦੇ ਹਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 10-15 ਮਿੰਟ ਜਿਹੜੀਆਂ ਨੇ ਆਪਾਂ ਵਿਦੇਸ਼ੀ ਖ਼ਬਰਾਂ ਦੀ ਕੁਝ ਪੋਜ਼ਿਟਿਵ ਕੁਝ ਨੈਗੇਟਿਵ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਕੁਝ ਹੋਰ ਵੀ ਗੱਲਾਂ ਬਾਤਾਂ ਅੱਜ ਕਾਰਪੋਰੇਟ ਘਰਾਣਿਆਂ ਦੀਆਂ ਜਾਂ ਰਾਜਿਆਂ ਮਹਾਰਾਜਿਆਂ ਦੀਆਂ ਤੁਹਾਨੂੰ ਸੁਣਾਉਂਦੇ ਹਾਂ। ਜਿੱਦਾਂ ਸਮਾਂ ਇਜਾਜ਼ਤ ਦੇਵੇਗਾ ਉਸ ਤਰ੍ਹਾਂ ਆਪਾਂ ਅੱਗੇ ਵੱਧਦੇ ਜਾਵਾਂਗੇ ਤੇ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਤੇ ਕੁਝ ਚੰਗੀਆਂ ਖ਼ਬਰਾਂ ਵੀ ਨੇ ਤੇ ਕੁਝ ਮੰਦੀਆਂ ਖ਼ਬਰਾਂ ਵੀ ਨੇ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀ। ਜੇ ਬਾਤ ਪਾਈਏ ਗੱਲ ਚਲਾਈਏ ਤੇ ਲਓ ਜੀ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਅੱਜ ਰਾਸ਼ਟਰਪਤੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਰਾਘਵ ਚੱਡਾ ਹੁਣਾਂ ਨੇ ਤੇ ਸੀਆ ਮਾਨ ਹੁਣਾਂ ਨੇ ਤੇ ਰਾਘਵ ਚੱਡਾ ਹੁਣੀ ਪੁਆਤੀ ਹੈ ਰਾਘਵ ਚੱਡਾ ਉਹਨਾਂ ਨੇ ਕਿੱਕਲੀ ਲੋਕਤੰਤਰ ਕਹਿੰਦੇ ਅਗਵਾਹ ਹੋ ਗਿਆ ਪਰ ਕੀਤਾ ਕਿਸ ਨੇ ਹੈ ਇਹਦਾ ਅਜੇ ਪਤਾ ਨਹੀਂ ਲੱਗ ਰਿਹਾ। ਮੈਲੋਨੀ ਜਿਹੜੀ ਹੈ ਜੋਰਜੀਆ ਮੈਲੋਨੀ ਇਟਲੀ ਦੀ PM ਤੇ ਟਰੰਪ ਵਿਚਕਾਰ ਜਿਹੜਾ ਟਕਰਾਅ ਚੱਲ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨੇ ਬਿਆਨ ਦਿੱਤਾ ਸੀ ਕਿ ਜਿਹੜਾ ਜੇ ਨਾਟੋ ਸਾਡਾ ਸਾਥ ਨਹੀਂ ਦੇਗਾ ਤੇ ਅਸੀਂ ਜਿਹੜੇ ਅਮੈਰੀਕਨ ਫੌਜੀ ਹੈ ਉਹਨਾਂ ਨੂੰ ਵਾਪਸ ਬੁਲਾ ਲਵਾਂਗੇ ਇਹਨਾਂ ਮੁਲਕਾਂ ਦੇ ਵਿੱਚੋਂ ਤੇ ਉਹ ਵਾਦ ਵਿਵਾਦ ਚੱਲ ਰਿਹਾ ਉਸ ਦੇ ਵਿੱਚ ਤੇ ਨਾਟੋ ਦੇ ਜਿਹੜੇ ਨੇ ਚੀਫ ਨੇ ਉਹਨਾਂ ਦਾ ਵੀ ਬਿਆਨ ਆਇਆ। ਇਸੇ ਤਰ੍ਹਾਂ IMF ਨੇ ਜਿਹੜਾ ਚੇਤਾਵਨੀ ਦੇ ਦਿੱਤੀ ਹੈ ਕਿ ਜੰਗ ਜੇ ਇਸੇ ਮੁਕਾਮ ਦੇ ਉੱਤੇ ਰਹੀ ਜਾਂ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਏਸ਼ੀਆ ਦੀ ਤਬਾਹੀ ਜਿਹੜੀ ਹੈ ਕਿਸੇ ਨੂੰ ਕੋਈ ਰੋਕਿਆ ਵੀ ਨਹੀਂ ਰੋਕ ਸਕਦੀ ਕਿਉਂਕਿ ਉੱਥੇ ਭੁੱਖਮਰੀ ਹੋਰ ਸਾਰਾ ਸਿਲਸਿਲਾ ਜਿਹੜਾ ਵੱਡੇ ਪੱਧਰ ਦੇ ਉੱਤੇ ਚੱਲੇਗਾ।
ਦੂਸਰੇ ਪਾਸੇ ਗੱਲ ਕਰੀਏ ਤਾਂ ਅਮਰੀਕਾ ਇਰਾਨ ਤਣਾਅ ਵਿਚਾਲੇ ਟਰੰਪ ਦੇ ਵਿਰੋਧਾਭਾਸੀ ਜਿਹੜੇ ਬਿਆਨ ਆ ਰਹੇ ਨੇ, ਇੱਕ ਪਾਸੇ ਕਹਿ ਰਹੇ ਨੇ ਕਿ ਬੜੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਨਾਲ ਦੀ ਨਾਲ ਬਿਆਨ ਦੇ ਰਹੇ ਨੇ ਕਿ ਭਾਈ ਅਸੀਂ ਤਬਾਹੀ ਮਚਾ ਦਾਂਗੇ। ਜੰਗ ਦੇ ਦਾਅਵੇ ਤੇ ਕੂਟਨੀਤਿਕ ਗੱਲਬਾਤ ਦੇ ਸੰਕੇਤ ਦਿੰਦੇ ਆ, ਦੁਨੀਆਂ ਨੂੰ ਜਿਹੜਾ ਦੋਚਿੱਤੀ ਦੇ ਵਿੱਚ ਪਾਇਆ ਹੋਇਆ ਕਿ ਆਖਰ ਦੇ ਵਿੱਚ ਕਰਨਾ ਕੀ ਚਾਹੁੰਦੇ ਆ। IMF ਦੀ ਜਿਹੜੀ ਹੈ ਵਾਰਨਿੰਗ ਆ ਗਈ ਹੈ, ਉਹਦੇ ਮੁਤਾਬਕ ਮਹਿੰਗਾਈ ਦਾ ਵੱਡਾ ਖਤਰਾ ਮੰਡਰਾ ਰਿਹਾ, ਜਿਸ ਦਾ ਪਹਿਲਾ ਅਸਰ ਜਿਹੜਾ ਪਵੇਗਾ ਏਸ਼ੀਆ ਦੇ ਉੱਤੇ ਤੇ ਪੈ ਵੀ ਰਿਹਾ। ਕੈਨੇਡਾ ਨੇ ਜਿਹੜੀ ਹੈ ਨਵੀਂ ਆਵਾਜ਼ ਚੱਕ ਦਿੱਤੀ ਹੈ, ਅਲਬਰਟਾ ਸੂਬਾ ਜਿਹੜਾ ਉਹਦੇ ਵਿੱਚ ਅਲੱਗ ਹੋਣ ਦੇ ਜਿਹੜੇ ਨੇ ਝੰਡੇ ਜਿਹੜੇ ਨੇ ਖੜੇ ਹੋਣ ਲੱਗ ਗਏ ਨੇ ਤੇ ਨਵੀਂ ਚਰਚਾ ਜਿਹੜੀ ਛਿੜ ਗਈ ਹੈ। ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਭਾਰੀ ਹਲਚਲ ਚੱਲ ਰਹੀ ਹੈ। ਸੀਐਮ ਮਾਨ ਜਿਹੜੇ ਨੇ ਅੱਜ ਦਿੱਲੀ ਦੇ ਵਿੱਚ ਨੇ ਤੇ ਆਪਣੇ ਸਾਰੀ ਟੀਮ ਲੈ ਕੇ MLA ਨਾਲ ਲੈ ਕੇ ਉੱਥੇ ਪਹੁੰਚੇ ਹੋਏ ਨੇ। ਬਾਕੀ MP ਜਿਹੜੇ ਨੇ ਉਹਨਾਂ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਜੋ ਕੁਝ ਤੁਸੀਂ ਸ਼ੁਰੂ ਕੀਤਾ ਭਾਈ ਇਹਦਾ ਖਮਿਆਜ਼ਾ ਭੁਗਤਣਾ ਪਏਗਾ। ਸ਼ੁਰੂ ਤਾਂ ਕਰ ਲਿਆ ਪਰ ਇਹਦੀ ਅਖੀਰ ਫਿਰ ਹੁਣ ਅਸੀਂ ਹੀ ਕਰਾਂਗੇ। ਕੇਜਰੀਵਾਲ ਤੇ ਰਾਘਵ ਚੱਡਾ ਦੇ ਉੱਤੇ ਜਿਹੜੇ ਨੇ ਤਿੱਖੇ ਬਿਆਨ ਆ ਰਹੇ ਨੇ ਤੇ ਲੋਕਤੰਤਰ ਤੇ ਸੰਵਿਧਾਨ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੇ ਨੇ ਤੇ ਇਸ ਦੇ ਬਾਰੇ ਆਪਾਂ ਵਿਚਾਰ ਚਰਚਾ ਵੀ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਖਬਰਾਂ ਵੱਲ ਨੂੰ ਚੱਲਦੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਚੀਫ਼ ਖਾਲਸਾ ਦੀਵਾਨ ਦੀ ਕਮੇਟੀ ਨੂੰ ਤਲਬ ਕਰ ਲਿਆ। 8 ਮਈ ਨੂੰ ਉਹਨਾਂ ਨੂੰ ਵੀ ਬੁਲਾ ਲਿਆ ਗਿਆ, ਪੇਸ਼ੀ ਹੋਵੇਗੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਅਹਿਮ ਆਦੇਸ਼ ਜਾਰੀ ਕਰਦਿਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤਾ ਹੈ। ਇਹ ਕਾਰਵਾਈ ਸੁਸਾਇਟੀ ਦੇ ਪ੍ਰਬੰਧਕੀ ਮੈਂਬਰਾਂ ਦੇ ਤੇ ਅੰਮ੍ਰਿਤਧਾਰੀ ਨਾ ਹੋਣ ਸਬੰਧੀ ਮਿਲੀ ਲਿਖਤੀ ਸ਼ਿਕਾਇਤ ਤੋਂ ਜਿਹੜਾ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਮੇਟੀ ਨੂੰ 8 ਮਈ ਨੂੰ ਸਵੇਰੇ 10 ਵਜੇ ਪੇਸ਼ ਹੋਣ ਦੇ ਲਈ ਕਿਹਾ ਗਿਆ। ਇਸ ਦੇ ਦੌਰਾਨ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਸੂਚੀ ਨਾ ਦੇਣ ਦੇ ਕਾਰਨਾਂ ਦੇ ਬਾਰੇ ਵਿਸਤਾਰ ਦੇ ਨਾਲ ਪੁੱਛਗਿੱਛ ਕੀਤੀ ਜਾਏਗੀ। ਇਸੇ ਦੇ ਤਹਿਤ 8 ਮਈ ਦੀ ਇਸ ਇਕੱਤਰਤਾ ਦੇ ਦੌਰਾਨ ਸੰਸਥਾ ਦੇ ਭਵਿੱਖੀ ਪ੍ਰਬੰਧਾਂ ਤੇ ਮਰਿਆਦਾ ਦੀ ਵੀ ਜਿਹੜੀ ਪਾਲਣਾ ਸਬੰਧੀ ਕੋਈ ਵੱਡੇ ਫੈਸਲੇ ਲਏ ਜਾ ਸਕਦੇ ਨੇ। ਅਧਿਆਪਕਾਂ ਨੂੰ ਥੋੜੀ ਜਿਹੀ ਕਹਿ ਸਕਦੇ ਕਿ ਠੰਡੀ ਹਵਾ ਦਾ ਬੁੱਲਾ ਆਇਆ ਮਰਦਮਸ਼ੁਮਾਰੀ ਮਾਮਲੇ ਦੇ ਵਿੱਚ। ਪਿਛਲੇ ਦਿਨਾਂ ਚ ਖਬਰਾਂ ਵੀ ਸੀ ਜਲੰਧਰ ਤੋਂ ਵੀ ਕਿ ਭਾਈ ਬੱਚੇ ਜਿਹੜੇ ਨੇ ਉਹ ਖਪ ਰਹੇ ਨੇ, ਉਹਨਾਂ ਦੀ ਐਜੂਕੇਸ਼ਨ ਦਾ ਮਸਲਾ ਹੈ, ਪਰ ਸਾਡੀਆਂ ਡਿਊਟੀਆਂ ਇਹਨਾਂ ਚੀਜ਼ਾਂ 'ਚ ਲਾਈਆਂ ਜਾ ਰਹੀਆਂ ਨੇ ਤੇ ਉਹਦੇ ਵਿੱਚ ਇੱਕ ਬਹੁਤ ਵਧੀਆ ਫੈਸਲਾ ਆਇਆ। ਆਪਾਂ ਵੀ ਗੱਲ ਕੀਤੀ ਸੀ ਕਿ ਭਾਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਨੂੰ ਕਰਨ ਦਿਓ, ਹੋਰ ਬਹੁਤ ਸਾਰਾ ਮਾਲ ਮਹਿਕਮਾ ਜਾਂ ਹੋਰ ਬਹੁਤ ਲੋਕ ਪਏ ਨੇ ਜਿਹੜੇ ਰਿਟਾਇਰਡ ਨੇ ਜਾਂ ਹੋਰ ਸਾਰੀਆਂ ਚੀਜ਼ਾਂ, ਕਿਤੇ ਨਾ ਕਿਤੇ ਉਹਨਾਂ ਤੋਂ ਇਸਤੇਮਾਲ ਉਹਨਾਂ ਦਾ ਵਰਤੋਂ ਲੈ ਲਈ ਜਾਵੇ, ਸੇਵਾਵਾਂ ਲੈ ਲਈਆਂ ਜਾਣ ਤੇ ਇਸ ਤਰ੍ਹਾਂ ਦਾ ਫੈਸਲਾ ਇੱਕ ਠੰਡੀ ਹਵਾ ਦਾ ਬੁੱਲਾ ਆ ਚੁੱਕਿਆ ਹੈ। ਮਰਦਮਸ਼ੁਮਾਰੀ 227 ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਡਾ ਫੈਸਲਾ ਆਇਆ। ਜਨਗਣਨਾ ਡਿਊਟੀ ਤੋਂ ਅਧਿਆਪਕਾਂ ਨੂੰ ਮਿਲੀ ਹੈ ਰਾਹਤ, ਹੁਣ ਇਹ ਮੁਲਾਜ਼ਮ ਜਿਹੜੇ ਨੇ ਕੰਮ ਕਰਨਗੇ ਕਿਹੜੇ ਕਰਨਗੇ। ਜਨਗਣਨਾ 227 ਦੀਆਂ ਤਿਆਰੀਆਂ ਦੇ ਵਿਚਕਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਅਧਿਆਪਕਾਂ ਨੂੰ ਰਾਹਤ ਦੇਣ ਦੀ ਦਿਸ਼ਾ ਦੇ ਵਿੱਚ ਕਦਮ ਵਧਾਇਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਜ਼ਿਲ੍ਹਾ ਜਨਗਣਨਾ ਅਧਿਕਾਰੀ KK ਮਿਸ਼ਰਾ ਦੇ ਪੱਧਰ ਤੋਂ ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਜਨਗਣਨਾ ਦੇ ਕੰਮ ਦੇ ਵਿੱਚ ਅਧਿਆਪਕਾਂ ਦੀ ਬੇਲੋੜੀ ਤਾਇਨਾਤੀ ਤੋਂ ਬਚਿਆ ਜਾਵੇ ਤਾਂ ਜੋ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋ ਸਕੇ। ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਨਗਣਨਾ 227 ਦਾ ਕੰਮ ਸਮਾਬੰਧ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਦੇ ਨਾਲ ਹੀ ਸਕੂਲਾਂ ਦੇ ਸੰਚਾਲਨ ਤੇ ਵੀ ਕੋਈ ਅਸਰ ਨਹੀਂ ਪੈਣਾ ਚਾਹੀਦਾ। ਇਸ ਦੇ ਕਾਰਨ ਹੁਣ ਜ਼ਿਆਦਾਤਰ ਜਨਗਣਨਾ ਦਾ ਕੰਮ ਗੈਰ ਅਧਿਆਪਨ ਕਰਮਚਾਰੀਆਂ ਨਾਨ ਟੀਚਿੰਗ ਸਟਾਫ ਤੋਂ ਜਿਹੜਾ ਕਰਵਾਉਣ ਦੇ ਨਿਰਦੇਸ਼ ਜਿਹੜੇ ਦਿੱਤੇ ਗਏ ਨੇ। ਪ੍ਰਸ਼ਾਸਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ ਕਰਮਚਾਰੀ ਪਹਿਲਾਂ ਹੀ ਦੂਜੇ ਵਿਭਾਗਾਂ ਜਿਵੇਂ ਕਿ ਬੈਂਕ, ਬੀਮਾ ਕੰਪਨੀਆਂ, ONGC, PHE, ਕੇਂਦਰੀ ਗਰਾਊਂਡ, ਵਾਟਰ ਕੰਜ਼ਰਵੇਸ਼ਨ ਆਦਿ ਜਿਹੜੇ ਨੇ ਉਹਨਾਂ ਦੇ ਵਿੱਚ ਤਾਇਨਾਤ ਨੇ, ਉਹਨਾਂ ਨੂੰ ਪਹਿਲਾਂ ਦੇ ਆਧਾਰ ਦੇ ਉੱਤੇ, ਪਹਿਲ ਦੇ ਆਧਾਰ ਦੇ ਉੱਤੇ, ਜਾਣੀ ਕਿ ਪਹਿਲੀ ਕਤਾਰ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਜਨਗਣਨਾ ਦੇ ਕੰਮ ਦੇ ਵਿੱਚ ਲਗਾਇਆ ਜਾਵੇ। ਇਸ ਦੇ ਨਾਲ ਹੀ ਰਾਜ ਸਰਕਾਰ ਦੇ ਅਧੀਨ ਵਿਭਾਗਾਂ ਦੇ ਕਰਮਚਾਰੀਆਂ ਦੀ ਵੀ ਸਮਾਬੰਧ ਤਾਇਨਾਤੀ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ। ਹੁਕਮਾਂ ਦੇ ਅਨੁਸਾਰ ਜਿਨ੍ਹਾਂ ਅਧਿਆਪਕਾਂ ਜਾਂ ਕਰਮਚਾਰੀਆਂ ਦੀ ਡਿਊਟੀ ਪਹਿਲਾਂ ਹੀ ਜਨਗਣਨਾ ਦੇ ਕੰਮ ਦੇ ਵਿੱਚ ਲਗਾਈ ਗਈ ਸੀ ਉਨ੍ਹਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਹਟਾਉਣ ਤੇ ਉਨ੍ਹਾਂ ਦੀ ਥਾਂ ਦੇ ਉੱਤੇ ਹੋਰ ਜਿਹੜੇ ਨੇ ਮੁਲਾਜ਼ਮਾਂ ਨੂੰ ਲਗਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਨੇ ਕਿ ਜਨਗਣਨਾ ਵਰਗੇ ਮਹੱਤਵਪੂਰਨ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੂਰਾ ਕਰਨ ਦੇ ਨਾਲ ਨਾਲ
ਸਿੱਖਿਆ ਪ੍ਰਣਾਲੀ ਦੇ ਵਿਚ ਕੋਈ ਵਿਘਨ ਨਾ ਪਵੇ ਇਹ ਯਕੀਨੀ ਬਣਾਉਣਾ ਸਾਰੇ ਸੰਬੰਧਤ ਅਧਿਕਾਰੀਆਂ ਦੀ ਜਿੰਮੇਵਾਰੀ ਹੁਣ ਹੋਵੇਗਾ। ਦੂਸਰੇ ਪਾਸੇ ਗਾਇਕ ਦੀ ਖਬਰ ਆ ਰਹੀ ਹੈ ਆਪਣੇ ਗੀਤਕਾਰ ਉਹਨਾਂ ਦੀ। ਨਹੀਂ ਰਹੇ ਨੇ ਪ੍ਰਸਿੱਧ ਰਾਜ ਗੀਤਕਾਰ ਚੰਨ ਗੁਰਾਇਆਂ ਵਾਲੇ ਜੀ ਤੇ ਉਹਨਾਂ ਦੇ ਪੂਰੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਸੋਗ ਹੈ ਜੀ ਤੇ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਜੀ ਤੇ ਸਰੋਤਾ ਪਰਿਵਾਰ ਵੱਲੋਂ ਵੀ। ਤੇ ਦੋਸਤੋ ਅੱਗੇ ਵੱਧਦੇ ਹਾਂ ਖਬਰ ਵੱਲ ਨੂੰ ਚੱਲਦੇ ਹਾਂ। ਪੰਜਾਬ ਕਹਿੰਦੇ ਨੇ ਜੋ ਅੱਜ ਹਾਲਾਤ ਬਣੇ ਨੇ ਟਰੱਕ ਨਹੀਂ ਹੈ ਜਿਸ ਨੂੰ ਕੋਈ ਵੀ ਚਲਾਉਣ ਲੱਗ ਪਵੇ ਭਗਵੰਤ ਮਾਨ। ਮਾਨ ਸਾਹਿਬ ਟਰੱਕ ਚਲਾਉਣਾ ਇੰਨਾ ਸੌਖਾ ਬਣੀ ਆ ਜਿੰਨਾ ਤੁਸੀਂ ਸਮਝਦੇ ਹੋ। ਖਾਸਕਰ ਇੰਡੀਆ ਦੇ ਵਿੱਚ ਪਾਵਰ ਸਟੇਅਰਿੰਗ ਨਹੀਂ ਨੇ, ਉਹਨਾਂ ਨੂੰ ਮਾੜਾ ਜਿਹਾ ਹੁਲਾਰਾ ਦੇ ਕੇ ਦੇਖੋ, ਸਟੇਅਰਿੰਗ ਮੁੜ ਵੀ ਗਿਆ ਤਾਂ ਨਾ ਬਟਾ ਦਿਓ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕਰਕੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਵੱਲੋਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਨੂੰ ਗੈਰ ਸੰਵਿਧਾਨਕ ਕਰਾਰ ਦੇ ਦਿੱਤਾ। ਰਾਸ਼ਟਰਪਤੀ ਭਵਨ ਤੋਂ ਬਾਹਰ ਆ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮਾਨ ਉਹਨਾਂ ਨੇ ਕੇਂਦਰ ਸਰਕਾਰ ਦੇ ਤਿੱਖੇ ਹਮਲੇ ਕੀਤੇ ਹੈ ਤੇ ਕਿਹਾ ਕਿ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਵਰਗੀਆਂ ਘਟੀਆ ਚਾਲਾਂ ਕਦੇ ਕਾਮਯਾਬ ਨਹੀਂ ਹੋਣਗੀਆਂ। ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਪਾਰਟੀ ਦੇ ਨਾਲ ਗਦਾਰੀ ਕੀਤੀ ਹੈ ਉਹਨਾਂ ਦੀ ਮੈਂਬਰੀ ਤੁਰੰਤ ਰੱਦ ਹੋਣੀ ਚਾਹੀਦੀ ਹੈ। ਉਹਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ED ਤੇ CBI ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਭਾਜਪਾ ਦੇ ਅਗਲੇ ਨਿਸ਼ਾਨਾ ਕਹਿੰਦੇ ਪੰਜਾਬ ਹੈ ਤੇ ਉਹਦੇ ਉੱਤੇ ਵੀ ਬਿਆਨ ਜਿਹੜਾ ਦਿੱਤਾ ਹੈ। ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਪੰਜਾਬ ਨੂੰ ਅਗਲਾ ਨਿਸ਼ਾਨਾ ਦੱਸਣ ਵਾਲੇ ਬਿਆਨਾਂ ਦੇ ਉੱਤੇ ਚੁਟਕੀ ਲੈਂਦਿਆਂ ਮਾਨ ਹੁਣਾਂ ਕਿਹਾ ਕਿ ਪੰਜਾਬ ਕੋਈ ਟਰੱਕ ਨਹੀਂ, ਜਿਸ ਦੀ ਵਾਰੀ ਆਵੇਗੀ ਉਹੀ ਜਿਹੜਾ ਚਲਾਉਣ ਲੱਗ ਪਵੇਗਾ। ਇਹ ਉਹ ਸੂਬਾ ਹੈ ਜਿਸ ਨੇ ਦੇਸ਼ ਦੇ ਆਈ ਹਰ ਮੁਸੀਬਤ ਵੇਲੇ ਸਭ ਤੋਂ ਅੱਗੇ ਹੋ ਕੇ ਹਿੱਕ ਡਾਹੀ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦੇ ਅਜੇ ਸਿਰਫ 2 ਵਿਧਾਇਕ ਨੇ ਤੇ ਅਗਲੀਆਂ ਚੋਣਾਂ ਦੇ ਵਿੱਚ ਇਹ ਗਿਣਤੀ 0 ਹੋ ਸਕਦੀ ਹੈ। ਮਾਨ ਹੁਣਾਂ ਨੇ ਐਕਸ ਦੇ ਉੱਤੇ ਲਿਖਿਆ ਕਿ 7 ਸੰਸਦ ਮੈਂਬਰਾਂ ਦਾ ਜਾਣਾ ਲੋਕਤੰਤਰ ਦਾ ਕਤਲ ਹੈ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਕਹਿੰਦੇ ਗੱਦਾਰੀ ਬਰਦਾਸ਼ਤ ਨਹੀਂ ਕਰਦੇ ਤੇ ਉਹਨਾਂ ਦੀ ਸਰਕਾਰ ਲੋਕਾਂ ਦੇ ਫਤਵੇ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਦੀ ਰਾਖੀ ਲਈ ਆਖਰੀ ਸਾਹ ਤੱਕ ਲੜੇਗੀ। 24 ਅਪ੍ਰੈਲ ਨੂੰ ਆਪ ਦੇ 10 ਦੇ ਵਿੱਚੋਂ 7 ਰਾਜ ਸਭਾ ਮੈਂਬਰ ਰਾਘਵ ਚੱਡਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ,

ਦਾ ਨਿਸ਼ਾਨਾ ਬਣਾਉਣ ਦੇ ਲਈ ਸਰਕਾਰੀ ਤੰਤਰ ਦੀ ਨਜਾਇਜ਼ ਵਰਤੋਂ ਕਰ ਰਹੀ ਹੈ। ਮੁਲਾਕਾਤ ਤੋਂ ਬਾਅਦ ਰਾਘਵ ਚੱਡਾ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਕੱਲ ਇੱਕ ਸਿਆਸੀ ਪਾਰਟੀ ਵਾਂਗ ਨਹੀਂ ਸਗੋਂ ਇੱਕ ਜਿਲਟਡ ਐਕਸ ਜਿਸਦਾ ਦਿਲ ਟੁੱਟਿਆ ਹੋਵੇ ਜਾਂ ਧੋਖਾ ਖਾਧਾ ਹੋਵੇ ਵਾਂਗ ਵਿਹਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਬੇਹੱਦ ਕੌੜੀ ਬਦਲਾਖੋਰੀ ਦੀ ਭਾਵਨਾ ਨਾਲ ਭਰੀ ਪਈ ਹੈ ਹੋਈ ਹੈ ਤੇ ਸਚਾਈ ਨੂੰ ਸਵੀਕਾਰ ਕਰਨ ਦੇ ਵਿਚ ਅਸਮਰਥ ਹੈ। ਚੱਡੇ ਨੇ ਕਿਹਾ ਕਿ ਜਿਹੜੀ ਪਾਰਟੀ ਕਦੇ ਖੁਦ ਸਿਆਸੀ ਬਦਲਾਖੋਰੀ ਦਾ ਰੋੜਾ ਰੋਂਦੀ ਸੀ ਅੱਜ ਉਹ ਖੁਦ ਇਸ ਦੇ ਸਭ ਤੋਂ ਜ਼ਹਿਰੀਲੇ ਰੂਪ ਦੀ ਵਰਤੋਂ ਕਰ ਰਹੀ ਹੈ। ਅਸੀਂ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਕਿ ਕਿਵੇਂ ਦੋ ਤਿਹਾਈ ਬਹੁਮਤ ਦੇ ਨਾਲ ਭਾਜਪਾ ਦੇ ਵਿਚ ਰਲੇਵੇਂ ਦੇ ਸੰਵਿਧਾਨਕ ਫੈਸਲੇ ਤੋਂ ਬਾਅਦ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੰਵਿਧਾਨਕ ਅਧਿਕਾਰਾਂ ਅਤੇ ਲੋਕਤੰਤਰੀ ਚੋਣਾਂ ਦਾ ਸਤਿਕਾਰ ਕੀਤਾ ਜਾਵੇਗਾ ਅਤੇ ਗੌਰਤਲਬ ਇਹ ਵੀ ਹੈ ਕਿ ਬਾਗੀ ਮੈਂਬਰਾਂ ਦੀ ਇਹ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਸ਼ਟਰਪਤੀ ਦੇ ਨਾਲ ਹੋਣ ਵਾਲੀ ਮੀਟਿੰਗ ਤੋਂ ਕੁਝ ਘੰਟੇ ਹੀ ਪਹਿਲਾਂ ਹੋਈ ਹੈ। ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਭਾਈ ਬੀਜੇਪੀ ਨੇ ਲੋਕਤੰਤਰ ਨੂੰ ਅਗਵਾ ਕਰ ਲਿਆ ਤੇ ਪੰਜਾਬ ਉਸਦਾ ਵਿਜੇ ਰੱਥ ਜਿਹੜਾ ਰੋਕੇਗਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਉੱਤੇ ਲੋਕਤੰਤਰ ਨੂੰ ਅਗਵਾ ਕਰਨ ਦਾ ਦੋਸ਼ ਲਾ ਦਿੱਤਾ। ਉਨ੍ਹਾਂ ਨੇ ਹਾਲ ਹੀ ਦੇ ਵਿਚ ਮੁਕੰਮਲ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਪਿਛੋਕੜ ਦੇ ਵਿਚ ਕਿਹਾ ਕਿ ਪੰਜਾਬ ਪਾਰਟੀ ਦੇ ਵਿਜੇ ਰੱਥ ਨੂੰ ਰੋਕ ਦੇਵੇਗਾ, ਪੰਜਾਬ ਰੋਕੇਗਾ ਜੀ ਕਹਿੰਦੇ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਨੇ ਲੋਕਤੰਤਰ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਪਾਰਟੀ ਦੇ ਉਤੇ ਚੋਣਾਂ ਦੇ ਵਿਚ ਹੇਰਾਫੇਰੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਨੇ ਪੱਛਮੀ ਬੰਗਾਲ ਦੇ ਵਿਚ ਉਹੀ ਕੀਤਾ ਜੋ ਉਸਨੇ ਨਵੀਂ ਜਿਹੜੀ ਦਿੱਲੀ ਦੇ ਵਿਚ ਮੇਰੇ ਵਿਧਾਨ ਸਭਾ ਹਲਕੇ ਦੇ ਵਿਚ ਵੋਟਾਂ ਕੱਢ ਕੇ ਕੀਤਾ ਸੀ ਤੇ ਪੰਜਾਬ ਦੇ ਵਿਚ ਵੀ ਵੈਸੇ 92 ਜਿਹੜੇ 96 ਆਏ ਸੀ ਜੀ ਤੇ ਉਥੇ ਵੀ ਫਿਰ ਤਾਂ ਸਵਾਲ ਖੜੇ ਉੱਠ ਸਕਦੇ ਆ ਭਈ ਧੱਕਾ ਹੋ ਗਿਆ। ਕੇਜਰੀਵਾਲ ਨੇ ਕਿਹਾ ਕਿ ਅੱਜ ਲੋਕਤੰਤਰ ਖਤਰੇ ਦੇ ਵਿਚ ਹੈ ਤੇ 2014 ਦੇ ਵਿਚ ਨਰਿੰਦਰ ਮੋਦੀ ਦੇ ਪੱਖ ਦੇ ਵਿਚ ਲਹਿਰ ਸੀ ਤੇ ਉਹ ਭਾਜਪਾ ਲਗਾਤਾਰ ਚੋਣਾਂ ਜਿੱਤਦੇ ਰਹੇ ਨੇ। ਫਰਵਰੀ 2015 ਦੇ ਵਿਚ ਦਿੱਲੀ ਦੇ ਵਿਚ ਉਨ੍ਹਾਂ ਨੂੰ ਸਿਰਫ 3 ਸੀਟਾਂ ਮਿਲੀਆਂ ਤੇ ਜੇ ਉਹ ਪੰਜਾਬ ਦੇ ਵਿਚ ਸੱਤਾ ਦੇ ਵਿਚ ਆਏ ਤਾਂ ਸੂਬੇ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਪ੍ਰਧਾਨ ਮੰਤਰੀ ਮੋਦੀ ਦੇ ਲਈ ਆਖਰੀ ਚੋਣ ਹੋਣਗੀਆਂ, ਪੰਜਾਬ ਤੋਂ ਬਾਅਦ ਮੋਦੀ ਸਰਕਾਰ ਡਿੱਗ ਜਾਵੇਗੀ। ਕਿਆ ਬਾਤ ਹੈ ਜੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਆਪ ਸਰਕਾਰ ਦੇ ਪੱਖ ਦੇ ਵਿਚ ਸੱਤਾ ਪੱਖੀ ਲਹਿਰ ਹੈ ਤੇ ਹਰ ਪਿੰਡ ਪ੍ਰਸ਼ਾਸਨ ਵੱਲੋਂ ਕੀਤੇ ਗਏ ਕੰਮਾਂ ਨੂੰ ਮਾਨਤਾ ਦਿੰਦਾ ਹੈ। ਹਾਲ ਹੀ ਦੇ ਵਿਚ ਆਪ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਹੋਣ ਵਾਲੇ 7 ਰਾਜ ਸਭਾ ਮੈਂਬਰਾਂ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਸਿੱਟਾ ਪੰਜਾਬੀਆਂ ਦੀਆਂ ਇਹ ਜਿਹੜੀਆਂ ਸੀਟਾਂ ਸੀ ਪੰਜਾਬੀਆਂ ਦੀਆਂ ਸੀ ਤੇ ਭਾਜਪਾ ਨੇ ਪੰਜਾਬ ਤੋਂ ਇਹ ਸੀਟਾਂ ਖੋਹ ਲਈਆਂ ਤੇ ਹੁਣ ਸਾਨੂੰ ਸਾਰਿਆਂ ਨੂੰ ਉਨ੍ਹਾਂ ਨੂੰ ਰੋਕਣ ਦੇ ਲਈ ਕੰਮ ਕਰਨਾ ਹੋਏਗਾ। ਪੰਜਾਬ ਨੇ ਇਤਿਹਾਸਕ ਤੌਰ ਦੇ ਉੱਤੇ ਵਿਦੇਸ਼ੀ ਹਮਲਿਆਂ ਨੂੰ ਰੋਕਿਆ ਪਰ ਇਸ ਵਾਰ ਦੁਸ਼ਮਣ ਅੰਦਰ ਹੀ ਹੈ, ਬਾਹਰੋਂ ਨਹੀਂ ਕਹਿੰਦੇ ਹੋਣਾ। ਪੰਜਾਬ ਨੂੰ ਪੰਜਾਬੀਆਂ ਨੂੰ ਉਹ ਇੱਥੇ ਪੰਜਾਬੀ ਆ ਜਾਂਦੇ ਨੇ ਜੀ ਜਾਂ ਮਨ ਪੜ੍ਹਦੇ ਵੀ ਇਹ ਗੱਲ ਹੋ ਰਹੀ ਹੈ ਮਹਿਸੂਸ ਕਿ ਜਦੋਂ ਤੁਹਾਡੇ ਨਿੱਜੀ ਲਾਲਚ ਨੇ ਸਾਰੀਆਂ ਚੀਜ਼ਾਂ ਨੇ ਤਾਂ ਉੱਥੇ ਪੰਜਾਬੀਆਂ ਨੂੰ ਮੂਹਰੇ ਲਿਆ ਕੇ ਖੜਾ ਕਰ ਰਹੇ ਹੋ ਤੇ ਜਦੋਂ ਪੰਜਾਬੀ ਨਾ ਪੜ੍ਹਨਾ ਹੋਊਗਾ ਤੇ ਨਾ ਧਰਨਾ ਹੋਊਗਾ ਉਹਦੀ ਗੱਲ ਕਰਦੇ ਹਾਂ ਤੇ ਧਰਨੇ ਉਹਦੇ ਉਸੇ ਤਰ੍ਹਾਂ ਬਰਕਰਾਰ ਨਹੀਂ ਉਦੋਂ ਪੰਜਾਬੀ ਨਹੀਂ ਦਿਖਦੇ। ਪੰਜਾਬੀਆਂ ਨੂੰ ਹੀ ਉਨ੍ਹਾਂ ਨੂੰ ਰੋਕਣਾ ਹੋਏਗਾ। ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਪੂਰਥਲਾ ਹਾਊਸ ਦੇ ਵਿਚ ਇਕੱਠੇ ਹੋਏ ਸੂਬੇ ਦੇ ਵਿਧਾਇਕਾਂ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਮਾਨ ਨੇ ਰਾਸ਼ਟਰਪਤੀ ਭਵਨ ਦੇ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਸੂਬੇ ਦੇ ਉਨ੍ਹਾਂ 6 ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਖਤਮ ਕਰਨ ਦੀ ਜਿਹੜੀ ਅਪੀਲ ਕੀਤੀ ਜਿਨ੍ਹਾਂ ਨੇ ਆਪ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਤੇ ਭਾਜਪਾ ਆਗੂਆਂ ਨੇ 2027 ਦੇ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਪੱਛਮੀ ਬੰਗਾਲ ਦੇ ਵਿਚ ਮਿਲੀ ਸਫਲਤਾ ਨੂੰ ਦੁਹਰਾਉਣ ਦਾ ਭਰੋਸਾ ਜਿਹੜਾ ਪ੍ਰਗਟ ਕਰ ਦਿੱਤਾ ਹੈ ਤੇ ਮੁੱਖ ਮੰਤਰੀ ਮਾਨ ਸਾਹਿਬ ਸ਼ੁਕਰਾਨਾ ਯਾਤਰਾ ਜਿਹੜਾ ਸ਼ਡਿਊਲ ਵੀ ਤੈਅ ਹੋ ਗਿਆ ਉਹਦੀ ਗੱਲਬਾਤ ਵੀ ਅੱਗੇ ਜਾ ਕੇ ਕਰਦਿਆਂ ਦੇਖਦਿਆਂ ਪੇਚਾ ਫਸਣਾ ਇਹਦੇ ਵਿਚ ਵੀ ਫਿਰ ਪੇਚ ਫਸੇਗਾ ਕਿਉਂਕਿ ਭਾਈ ਉਧਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਇਸ ਚੀਜ਼ ਨੂੰ ਨਕਾਰ ਰਹੀਆਂ ਨੇ ਤੇ ਮਾਨ ਸਾਹਿਬ ਸ਼ੁਕਰਾਨਾ ਕਰਨ ਪਤਾ ਨਹੀਂ ਕਿਹਦਾ ਚੱਲਿਆ ਜੀ ਤੇ ਦੇਖਦਿਆਂ ਜਿਹੜਾ ਸਤਿਕਾਰ ਐਕਟ ਬਣਾਇਆ 2026 ਇਹ ਖ਼ਬਰ ਜਿਹੜੀ ਹੈ ਵੀ ਕਰਦਿਆਂ ਤੇ 6 ਮਈ ਨੂੰ ਸਵੇਰੇ ਗੁਰਦੁਆਰਾ ਅਨੰਦਪੁਰ ਸਾਹਿਬ ਦੇ ਨੇੜੇ ਤੋਂ ਸ਼ੁਰੂ ਹੋਵੇਗੀ ਇਹ ਯਾਤਰਾ ਤੇ 9 ਮਈ ਦੁਪਹਿਰ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਣੀ ਹੈ। ਪਹਿਲੇ ਦਿਨ ਪਾਰਟੀ ਲੀਡਰਸ਼ਿਪ ਰੋਪੜ ਤੇ ਗੜਸ਼ੰਕਰ ਦੇ ਵਿਚੋਂ ਲੰਘਦੇ ਹੋਏ ਇਕ ਕਾਫਲੇ ਦੇ ਵਿਚ ਰਵਾਨਾ ਹੋਏਗੀ ਤੇ ਨਵਾਂ ਸ਼ਹਿਰ ਵਿਖੇ ਭਗਤ ਸਿੰਘ ਦੇ ਜੱਦੀ ਸਥਾਨ ਖਟਕੜ ਕਲਾਂ
ਵਿਖੇ ਮੱਥਾ ਟੇਕੇਗੀ ਤੇ ਫਗਵਾੜਾ

0: ਵਿਖੇ ਸਮਾਪਤ ਹੋਏਗੀ ਤੇ ਜਲੰਧਰ ਦੇ ਲਈ ਰਾਤ ਦੇ ਠਹਿਰਨ ਦੀ ਯੋਜਨਾ ਜਿਹੜੀ ਬਣਾਈ ਗਈ ਹੈ। ਦੂਜੇ ਦਿਨ ਦੀ ਯਾਤਰਾ ਜਲੰਧਰ ਦੇ ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਪੁਰਾਣੀ ਬਰਾਦਰੀ ਤੋਂ ਸ਼ੁਰੂ ਹੋਵੇਗੀ, ਜਿੱਥੋਂ ਟੀਮਾਂ ਆਦਮਪੁਰ ਭਾਈ ਉਹ ਰੋਡ ਦੇ ਉੱਤੇ ਦੀ ਲੰਘ ਕੇ ਜ਼ਰੂਰ ਜਾਇਓ, ਬੇਨਤੀ ਹੈ ਮੇਰੀ। ਜਿਹੜਾ ਆਪਣਾ ਜਲੰਧਰ ਹੁਸ਼ਿਆਰਪੁਰ ਵਾਲਾ ਨਾ ਜਿਹਦੇ ਉੱਤੇ ਬ੍ਰਿਜ ਬਣ ਰਿਹਾ, ਉੱਥੋਂ ਲੰਘ ਕੇ ਜਾਇਓ, ਫਿਰ ਨਜ਼ਾਰਾ ਆਊਗਾ ਤੁਰ ਕੇ ਨਾਲੇ। ਟੀਮਾਂ ਆਦਮਪੁਰ ਬਾਬਾ ਬਕਾਲਾ ਵੱਲ ਜਾਣਗੀਆਂ ਤੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਵਿਖੇ ਮੱਥਾ ਟੇਕਣਗੀਆਂ। ਦੂਜੇ ਦਿਨ ਦੀ ਯਾਤਰਾ ਦੁਆਬਾ ਮਾਝਾ ਨੂੰ ਪਾਰ ਕਰਦੇ ਹੋਏ ਸਭ ਤੋਂ ਲੰਮੀ ਹੋਏਗੀ ਤੇ ਤਰਨ ਤਾਰਨ ਵਿਖੇ ਠਹਿਰਾ ਜਿਹੜਾ ਹੋਵੇਗਾ ਤੇ ਬਾਅਦ ਦੇ ਵਿਚ ਮਾਲਵਾ ਪਾਰ ਕਰੇਗੀ। ਮਾਲਵੇ ਦੇ ਵਿਚ ਪ੍ਰਵੇਸ਼ ਜੀਰਾ ਆਪਣੇ ਜੀਰਾ ਸਾਹਿਬ ਰਜਿੰਦਰ ਜੀਰਾ ਹੁਣਾਂ ਦੇ ਜਾਣਗੇ ਜੀ ਸ਼ਹਿਰ। ਜੀਰਾ ਕੋਟਕਪੂਰਾ ਤੇ ਫਰੀਦਕੋਟ ਰਾਹੀਂ ਹੋਏਗੀ। ਸੰਗਰੂਰ ਵਿਖੇ ਰਾਤ ਠਹਿਰਾ ਤੋਂ ਬਾਅਦ ਜਿਹੜਾ ਸੀ ਯਾਤਰਾ 8 ਮਈ ਨੂੰ ਬਠਿੰਡਾ ਤੋਂ ਕੋਟ ਸ਼ਮੀਰ ਜਾਵੇਗੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇੱਕ ਵਿਰਾਮ ਲਵੇਗੀ ਤੇ ਅਗਲੇ ਛੋਟੇ ਪੜਾਅ ਦੇ ਮਾਨਸਾ ਦੇ ਅਰਵਿੰਦ ਨਗਰ ਸਰਦੂਲਗੜ੍ਹ ਦੇ ਪਿੰਡ ਬਨਵਾਈ ਹਦਾਇਆ ਤੇ ਬਰਨਾਲਾ ਦੇ ਵਿਚ ਸੁਨਾਮ ਦੇ ਮਸਤੂਆਣਾ ਸਾਹਿਬ ਵਿਖੇ ਜਿਹੜੀ ਹੋਵੇਗੀ ਜਾਂਦੀ ਹੋਈ। 9 ਮਈ ਨੂੰ ਯਾਤਰਾ ਸੰਗਰੂਰ ਤੋਂ ਸੁਨਾਮ ਸਮਾਣਾ ਤੇ ਪਟਿਆਲਾ ਜਾਏਗੀ। ਇਹ ਅੰਤ ਦੇ ਵਿਚ ਫਤਿਹਗੜ੍ਹ ਸਾਹਿਬ ਵਿਖੇ ਜਿਹੜੀ ਸਮਾਪਤ ਹੋਣੀ ਹੈ ਤੇ ਯਾਤਰਾ ਦੌਰਾਨ ਸਾਰੇ ਪੜਾਅ ਦੇ ਉੱਤੇ ਮੁੱਖ ਮੰਤਰੀ, ਸਥਾਨਕ ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਆਗੂਆਂ ਦੇ ਨਾਲ ਭਾਸ਼ਣ ਦੇਣਗੇ ਤੇ ਸਥਾਨਕ ਪੱਧਰ ਦੇ ਉੱਤੇ ਮਿੱਠੇ ਛਬੀਲ ਦੇ ਪਾਣੀ ਦੇ ਸਟਾਲ ਵੀ ਕਹਿੰਦੇ ਲਗਾਏ ਜਾਣਗੇ। ਬੀਬੀ ਜਗੀਰ ਕੌਰ ਹੁਣਾਂ ਨੇ ਵੀ PM ਨੂੰ ਚਿੱਠੀ ਲਿਖ ਦਿੱਤੀ ਹੈ, ਔਰਤਾਂ ਦੇ ਲਈ ਕੀਤੀ ਹੈ ਵੱਡੀ ਮੰਗ। ਕਹਿੰਦੇ ਭਾਈ 33% ਦੀ ਬਜਾਏ 50% ਰਾਖਵਾਂਕਰਨ ਮਿਲਣਾ ਚਾਹੀਦਾ ਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਕਾਲੀ ਦਲ ਇਸਤਰੀ ਵਿੰਗ ਦੀ 31 ਮੈਂਬਰੀ ਟੀਮ ਵੀ ਬਣਾਈ ਗਈ ਹੈ। ਇਹ ਆਪਣੇ ਬਿਲੋਂਗ ਕਰਦੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਪੂਨਰ ਸੁਰਜੀਤ ਨੂੰ ਜੀ, ਇਸਤਰੀ ਵਿੰਗ ਨੂੰ ਉਹਦੀ ਮੀਟਿੰਗ ਲਈ ਹੈ ਤੇ 31 ਮੈਂਬਰੀ ਟੀਮ ਵੀ ਬਣਾਈ ਗਈ ਹੈ ਜਿਹਦੇ ਵਿਚ ਪ੍ਰਿੰਸੀਪਲ, ਸਕੂਲ ਅਧਿਆਪਕ, ਡਾਕਟਰ, ਵਕੀਲ, ਸਮਾਜਿਕ ਤੌਰ ਦੇ ਉੱਤੇ ਜਿੰਮੇਵਾਰੀ ਰੱਖਣ ਵਾਲੀਆਂ ਔਰਤਾਂ ਸ਼ਾਮਲ ਨੇ ਤੇ ਬੀਬੀ ਜਗੀਰ ਕੌਰ ਹੁਣਾਂ ਨੇ 33% ਔਰਤਾਂ ਦੇ ਰਾਖਵੇਂ ਕਰਨ ਦੀ ਗੱਲ ਕਹੀ ਹੈ ਜਿਸ ਨੂੰ ਸਰਵ ਸੰਮਤੀ ਦੇ ਨਾਲ ਕਹਿੰਦੇ ਪਾਸ ਕਰ ਦਿੱਤਾ ਗਿਆ। ਭਾਈ ਪਜਾ ਹੀ ਕਰ ਦਿੰਦੇ, ਆਪ ਹੀ ਕਰ ਦਿੰਦੇ, ਆਪਣੀ ਪਾਰਟੀ ਤੋਂ ਸ਼ੁਰੂਆਤ ਕਰ ਦਿੰਦੇ ਤੇ ਲੋ ਆਪਾਂ ਇੱਕ ਦੋ ਜਿਹੜੀਆਂ ਵੀਡੀਓ ਨੇ ਸ਼ਾਰਟ ਦੇ ਵਿੱਚ ਇਹ ਤੁਹਾਨੂੰ ਸੁਣਾਉਂਦਾ, ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +3584 1942 ਸਟੂਡੀਓ ਦਾ ਨੰਬਰ ਹੈ ਤੇ ਲੋ ਸੁਣਦੇ ਹਾਂ ਭਾਈ ਰਾਘਵ ਚੱਡਾ ਸਾਹਿਬ ਦੀ ਸਪੀਚ ਤੇ ਸੀਗਾ ਮਾਨ ਸਾਹਿਬ ਹੁਣਾਂ ਦਾ ਜਿਹੜਾ ਕੀ ਕੁਝ ਜਿਹੜਾ ਚੱਲਿਆ। ਆਮ ਆਦਮੀ ਪਾਰਟੀ ਦੇ ਕੋਲ ਕਹਿੰਦੇ ਇੱਕ ਸਟੇਟ ਦੀ ਪੁਲਿਸ ਹੈ ਤੇ ਸਰਕਾਰ ਹੈਗੀ ਹੈ ਤੇ ਬੀਜੇਪੀ ਦੇ ਕੋਲ ਕਹਿੰਦੇ ਨੇ 21 ਸਟੇਟ ਦੀ ਸਰਕਾਰ ਵੀ ਹੈ ਤੇ ਪੁਲਿਸ ਵੀ ਹੈ। ਰਾਘਵ ਚੱਡਾ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ।
1: ਆਮ ਆਦਮੀ ਪਾਰਟੀ ਕੇ ਪਾਸ ਏਕ ਰਾਜ੍ਯ ਮੇ ਸਰਕਾਰ ਹੈ ਔਰ ਏਕ ਰਾਜ੍ਯ ਕੀ ਪੁਲਿਸ ਹੈ। ਭਾਰਤੀ ਜਨਤਾ ਪਾਰਟੀ ਕੇ ਪਾਸ 21 ਰਾਜ੍ਯੋ ਮੇ ਸਰਕਾਰ ਹੈ, 21 ਰਾਜ੍ਯੋ ਕੀ ਪੁਲਿਸ ਹੈ। ਆਪ ਜੋ ਇੱਕ ਗੰਦਾ ਖੇਲ ਸ਼ੁਰੂ ਕਰ ਰਹੇ ਹੈ ਪ੍ਰਤੀਸ਼ੋਧ ਕਾ ਬਦਲੇ ਕਾ, ਵੋ ਕਹਾਂ ਜਾ ਕਰ ਰੁਕੇਗਾ ਉਸਕੀ ਕਲਪਨਾ ਵੀ ਆਪ ਨਹੀਂ ਕਰ ਸਕਤੇ। ਇਸਸੇ ਬਚੀਏ ਔਰ ਅੰਤ ਮੇ ਮੈਂ ਬਸ ਪੰਜਾਬ ਸਰਕਾਰ ਕੇ ਅਧਿਕਾਰੀਓ ਕੋ ਵੀ ਕਹਿਣਾ ਚਾਹੂੰਗਾ ਕਿ ਆਪ ਸਭ ਬਹੁਤ ਸਨਮਾਨਿਤ ਲੋਕ ਹੈ। ਇਨਕੇ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਜੋ ਆਪਕੋ ਡਰਾਇਆ ਜਾ ਰਹਾ ਹੈ, ਨੇਤਾਓ ਦੁਆਰਾ ਡਰਾਇਆ ਜਾ ਰਹਾ ਹੈ, OSDs ਦੁਆਰਾ ਡਰਾਇਆ ਜਾ ਰਹਾ ਹੈ ਕਿ ਆਪਕਾ ਤਬਾਦਲਾ ਕਰ ਦੇਂਗੇ, ਆਪਕੋ ਸਸਪੈਂਡ ਕਰ ਦੇਂਗੇ, ਅਗਰ ਆਪਨੇ ਹਮ 6-7 ਲੋਕੋ ਕੇ ਖਿਲਾਫ ਕਾਰਵਾਈ ਨਹੀਂ ਕਰੀ। ਮੈਂ ਉਨ ਅਧਿਕਾਰੀਓ ਕੋ ਵੀ ਕਹਿਣਾ ਚਾਹਤਾ ਹੂੰ ਕਿ ਆਪ ਉਨਕੀ ਧਮਕੀਓ ਸੇ ਡਰੀਏ ਮਤ। ਆਮ ਆਦਮੀ ਪਾਰਟੀ ਕੀ ਪੰਜਾਬ ਸਰਕਾਰ ਚੰਦ ਮਹੀਨੋ ਕੀ ਸਰਕਾਰ ਹੈ, ਅਬ ਉਨਕਾ ਬਹੁਤ ਜਲਦ ਪੰਜਾਬ ਸੇ ਸਫਾ।
2: ਉਹ ਕਹਿੰਦੇ ਇਹਨਾਂ ਕੋਲ ਇੱਕ ਰਾਜ ਦੀ ਪੁਲਿਸ ਹੈ, ਸਾਡੇ ਕੋਲ ਬੀਜੇਪੀ ਕੋਲ 21 ਰਾਜਾਂ ਦੀ ਪੁਲਿਸ ਹੈ। ਧਮਕੀ ਦਿੰਦੇ ਆ, ਮਤਲਬ 21 ਪਰਚੇ ਕਰਾ ਦੋਗੇ ਸਾਡੇ ਤੇ, ਧਮਕੀ ਦਿੰਦੇ ਸਾਨੂੰ ਤੁਸੀਂ। ਪੰਜਾਬੀ ਏਦਾਂ ਬਰਦਾਸ਼ਤ ਨਹੀਂ ਕਰਦੇ, ਪਿਆਰ ਨਾਲ ਚਾਹੇ ਜਾਨ ਲੈ ਲੋ, ਪਰ ਜੇ ਕਿਤੇ ਆਕੜ ਕੀਤੀ ਜਾਂ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀ 4x5x ਵੱਧ ਜਿਹੜਾ ਫੋਰਸ ਨਾਲ ਵਾਪਸੀ ਕਰਦੇ ਆ ਫਿਰ। ਸੋ ਮੈਂ ਅੱਜ ਰਾਸ਼ਟਰਪਤੀ ਜੀ ਨੂੰ ਇਹ ਦੱਸ ਕੇ ਆਇਆ, ਲੰਬੀ ਚੌੜੀ ਲੈਟਰ ਹੈ, ਸਾਰਿਆਂ ਦੇ ਸਾਈਨ ਨੇ ਕਿ ਇਲੈਕਟਡ ਤੇ ਸਿਲੈਕਟਡ ਚ ਫਰਕ ਹੁੰਦਾ। ਇਹ ਸਿਲੈਕਟਡ ਸੀ ਪਰ ਇਲੈਕਟਡ ਦੁਆਰਾ ਸਿਲੈਕਟਡ ਸੀ, ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਮਾਨਤਾ ਰੱਦ ਕੀਤੀ ਜਾਵੇ। ਅਸੀਂ ਕੋਰਟ ਦੇ ਵਿਚ ਵੀ ਗਏ ਹੋਏ ਹਾਂ, ਮੈਂ ਰਾਸ਼ਟਰਪਤੀ ਨੇ ਇਹ ਵੀ ਦੱਸਿਆ। ਉਹ ਕਹਿੰਦੇ ਕਿ ਮੈਂ ਸੰਵਿਧਾਨ ਦੇ ਸਪੈਸ਼ਲਿਸਟਾਂ ਨਾਲ ਗੱਲ ਕਰਦੀ ਹਾਂ, ਮੈਂ ਜ਼ਰੂਰ ਇਸ ਗੱਲ ਦਾ ਕੋਈ ਨਾ ਕੋਈ ਤੁਹਾਨੂੰ ਰਿਸਪੌਂਸ ਦੇਊਂਗੀ। ਮੈਂ ਸੰਵਿਧਾਨ ਦੇ ਵਿਚ ਕੀ ਲਿਖਿਆ ਹੋਇਆ, ਸੰਵਿਧਾਨ ਹੀ ਸਾਨੂੰ ਸਾਡੇ ਦੇਸ਼ ਨੂੰ ਚਲਾਉਂਦਾ। ਮੈਂ ਕਿਹਾ ਜੀ ਸੰਵਿਧਾਨ ਨੂੰ ਤਾਂ ਬਦਲ ਲੱਗੇ ਹੋਏ ਨੇ, ਸੰਵਿਧਾਨ ਨੂੰ ਤਾਂ ਟਿੱਚ ਨਹੀਂ ਸਮਝਦੇ ਉਹ, ਕਦੇ ED ਵਰਤ ਲਈ, ਕਦੇ CBI ਵਰਤ ਲਈ, ਕਦੇ ਇਨਕਮ ਟੈਕਸ ਦਾ ਛਾਪਾ ਪੈ ਗਿਆ। ਇਹ ਡਰਾਉਂਦੇ ਆ, ਇਹ ਡਰਾ ਕੇ ਉਹ ਤੋਂ ਬਾਅਦ ਫਿਰ ਸਾਰਾ ਕੁਝ ਠੀਕ ਹੋ ਜਾਂਦਾ। ਤੁਸੀਂ ਐਸੇ ਕੇਸ ਦੇ ਵਿੱਚ ਹੀ ਐਗਜ਼ਾਮਪਲ ਲੈ ਲਓ, 10 ਦਿਨ ਪਹਿਲਾਂ ਅਸ਼ੋਕ ਮਿੱਤਲ ਜੀ ਦੇ ED ਦਾ ਛਾਪਾ ਪੈਂਦਾ, 10 ਦਿਨ ਪਹਿਲਾਂ ਹੀ ਉਹਨਾਂ ਦੇ ਗੁੜਗਾਓਂ ਸਥਿਤ ਬਿਜਨਸ ਤੇ, ਲਵਲੀ ਯੂਨੀਵਰਸਿਟੀ ਤੇ ਜਾਂ ਜਿੰਨੇ ਵੀ ਉਹਨਾਂ ਦੇ ਬਿਜਨਸ ਦੇ ਟਿਕਾਣੇ ਨੇ, ਉਹਨਾਂ ਤੇ ED ਦਾ ਛਾਪਾ ਪੈਂਦਾ। ਛਾਪਾ ਦੋ ਦਿਨ ਚੱਲਦਾ ਤੇ ਦਸ ਦਿਨਾਂ ਬਾਅਦ ਉਸੇ ਬੰਦੇ ਨੂੰ ਵਾਈ ਕੈਟਾਗਰੀ ਦੀ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਲੋ ਇਹ ਕਿਹੜੀ ਵਾਸ਼ਿੰਗ ਮਸ਼ੀਨ ਚ ਧੋ ਲਿਆ ਬਾਈ, ਈਡੀ ਦੇ ਕੇਸਾਂ ਦਾ ਕੀ ਬਣਿਆ? ਮਤਲਬ ਡਰਾ ਕੇ ਧਮਕਾ ਕੇ ਆ ਜਾ ਬਈ, ਤੈਨੂੰ ਹੁਣ ਅਸੀਂ ਤੈਨੂੰ ਹੁਣ ਸੁਰੱਖਿਆ ਦੇਵਾਂਗੇ। ਇੱਦਾਂ ਕੀਤਾ, ਪਹਿਲਾਂ ਵੀ ਇੱਦਾਂ ਕੀਤਾ। ਜਿਹੜੇ ਬੰਦੇ ਨੂੰ ਮੋਦੀ ਸਾਹਿਬ ਕਹਿੰਦੇ ਰਹੇ ਕਿ ਫਲਾਨਾ ਤਾਂ ਬਹੁਤ ਵੱਡਾ ਘਪਲੇਬਾਜ਼ ਹੈ, ਚਾਰ ਪੰਜ ਦਿਨਾਂ ਬਾਅਦ ਉਸੇ ਬੰਦੇ ਨੂੰ ਡਿਪਟੀ ਸੀਐਮ ਦੀ ਸਹੁੰ ਚੁਕਾ ਦਿੰਦੇ ਨੇ ਕਿ ਹੁਣ ਤੂੰ ਬਣ ਗਿਆ ਡਿਪਟੀ।
0: ਜੀ ਦੋਸਤੋ, ਇਹ ਸੀ ਜੀ ਭਗਵੰਤ ਸਿੰਘ ਮਾਨ ਹੋਣਾ ਦੇ ਬਿਆਨ ਤੇ ਨਾਲ ਦੀ ਨਾਲ ਰਾਘਵ ਚੱਡਾ ਹੋਣਾ ਦੇ ਜੋ ਪ੍ਰੈਸ ਕਾਨਫਰੰਸ ਬਾਅਦ ਦੇ ਵਿੱਚ ਕੀਤੀ ਹੈ। ਮੁਲਾਕਾਤ ਤੋਂ ਬਾਅਦ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਉਨ੍ਹਾਂ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
0: ਜੀ
3: ਮਾਨ ਸਾਹਿਬ ਕਹਿੰਦੇ ਪੰਜ ਗੁਣਾ ਫੋਰ, ਮਾਨ ਸਾਹਿਬ ਕਹਿੰਦੇ ਦਿੱਲੀ ਗਏ ਸੀ ਜੀ, ਦਿੱਲੀ ਹੁਣ 90 ਬੰਦੇ ਨਾਲ ਲੈ ਕੇ ਗਏ ਹੈਗੇ ਆ ਜੀ, ਅਗਲੇ ਡਰਦੇ ਆ।
0: ਮੈਂ ਇੱਕ ਹੈਰਾਨ, ਮੈਂ ਚਲੋ ਖਬਰ ਵੀ ਕੀਤੀ ਹੈ, ਕੇਜਰੀਵਾਲ ਸਾਹਿਬ ਪੰਜਾਬੀਆਂ ਨੂੰ ਮੋਹਰੇ ਕਰੀ ਜਾਂਦੇ, ਆਪ ਕਿਉਂ ਨੀ ਮੋਹਰੇ ਹੁੰਦੇ ਜੀ? ਇਹ
3: ਗੱਲ ਤਾਂ ਇਹੀ ਆ ਜੀ। ਅੱਛਾ ਇੱਕ ਗੱਲ ਹੈਗੀ ਆ, ਅੰਦਰੋਂ ਨਾ ਮਮਤਾ ਹਾਰੀ ਆ ਤੇ ਅੰਦਰੋਂ ਕਿੰਨੇ ਖੁਸ਼ ਆ ਵੀ ਹੁਣ ਉਹ ਵੀ ਨਾਲ ਸਾਡੇ ਦਰੀ ਤੇ ਬਹਿ ਜੂਗੀ, ਇਹ ਹਾਰਿਆਂ ਦੀ ਦਰੀ ਵੱਖਰੀ ਬਹਿ ਜਾਣੀ ਆ ਵੀ ਹਾਂ ਜੀ ਅਸੀਂ ਸਾਡੇ ਸਾਰਿਆਂ ਦਾ ਸਟੇਟਸ ਬਰਾਬਰ ਹੋ ਗਿਆ, ਹੁਣ ਇੰਡੀਆ ਗਠਬੰਧਨ ਜਿਹੜਾ ਹੈਗਾ ਆ ਉਹ ਸਹੀ ਤਰੀਕੇ ਨਾਲ ਚੱਲੂਗਾ।
0: ਹਾਂਜੀ ਬਿਲਕੁਲ,
3: ਹੁਣ ਇਹਨਾਂ ਨੂੰ ਅਪਲਾ ਲੱਗ ਪਿਆ ਜੀ ਵੀ 40 ਲੱਖ ਵੋਟਰ, 40,000 ਵੋਟਰ ਜਿਹੜਾ ਮੇਰਾ ਕੱਟ ਦਿੱਤਾ ਸੀ
0: ਜੀ।
3: ਉਹ ਭਾਈ ਜਦੋਂ ਤੁਸੀਂ ਜਿਹੜਾ ਹੈਗਾ ਆ ਵੋਟਾਂ ਹੀ ਜਾਲੀ ਬਣਾ ਲਈਆਂ ਜਾਂ ਦੂਜੇ ਵਾਰਡ ਦੀ ਆਪਣੀ ਕੰਸਟੀਚੁਐਂਸੀ ਚ ਬਣਾ ਲਈਆਂ ਤੇ ਤਾਂ ਕਿ ਆਪਣੀਆਂ ਪੈਟ ਵੋਟਾਂ ਜਿਹੜੀਆਂ ਹੈਗੀਆਂ ਉਹ, ਸਰ ਇਹ ਸਾਰੇ ਪੋਲੀਟੀਕਲ ਲੀਡਰ ਕਰਦੇ ਹੈਗੇ ਆ। ਤੁਸੀਂ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਰੌਲਾ ਪਾਉਂਦੇ ਨੀ ਹੈਗੇ ਵੀ ਜਲਾਲਾਬਾਦ ਦੇ ਵਿੱਚ ਸੁਖਬੀਰ ਬਾਦਲ ਦਾ ਜਿਹੜਾ ਹੈਗਾ ਆ ਭਾਈ ਇੰਨੀਆਂ ਵੋਟਾਂ ਤਾਂ ਘਰੋਂ ਲੈ ਕੇ ਤੁਰਦਾ ਆ ਜੀ ਵੀ ਉੱਥੇ ਉਹਨੇ ਇੰਨੀਆਂ ਕੁ ਵੋਟਾਂ ਬਣਾਈਆਂ ਹੀ ਹੈਗੀਆਂ ਭਾਈ, ਉਨੀਆਂ ਵੋਟਾਂ ਉਹਨੂੰ ਜਿਹੜੀਆਂ ਹੈਗੀਆਂ ਉਹਨਾਂ ਦਾ ਪਤਾ ਹੀ ਨੀ ਕਿਸੇ ਨੂੰ, ਦੂਜੀ ਜਿਹੜੀਆਂ ਹੈਗੇ ਕੰਸਟੀਚੁਐਂਸੀ ਦੇ ਵਿੱਚੋਂ ਜਿਹੜੀਆਂ ਇੱਧਰ ਰੱਖੀਆਂ ਹੀ ਆ ਜੀ, ਉਹ ਆਪਣੀਆਂ ਰਿਜ਼ਰਵ ਕੋਟਾ ਸਾਰੇ ਹੀ ਰੱਖਦੇ ਹੈਗੇ ਸੀਗੇ ਜੀ ਇਹ। ਇਹ ਹੁਣ ਪ੍ਰਥਾ ਜਿਹੜੀ ਚੱਲੀ ਹੈਗੀ ਇਹ ਭਾਈ ਇਸ ਚੀਜ਼ ਦਾ ਛਾਂਟਾ ਲੱਗਣੀ ਚਾਹੀਦੀ ਹੈਗੀ ਆ ਤੇ ਉਹ ਆਪਣੇ ਆਪ ਹੀ ਜਿਹੜਾ ਇਹ ਪਤਾ ਲੱਗ ਜਾਂਦਾ ਜੀ ਵੀ ਲੀਡਰ ਚ ਕਿੰਨਾ ਕੁ ਦਮ ਹੈਗਾ ਜੀ। ਬਾਕੀ ਜਿਹੜਾ ਇਹ ਇਹਨਾਂ ਦਾ ਕੰਮ ਆ ਉਹ ਤਾਂ ਇਹਨਾਂ ਨੇ ਕਰੀ ਜਾਣਾ ਆ ਜੀ, ਉੱਥੇ ਸੰਵਿਧਾਨ ਦੀ ਗੱਲ ਕਰਦੇ ਆ ਜੀ, ਅਗਲੇ ਵੀ ਉਸੇ ਸੰਵਿਧਾਨ ਦੇ ਮੁਤਾਬਕ ਹੀ ਅਗਲੇ ਕਹਿੰਦੇ ਹੈਗੇ 2/3 ਹੈਗੇ ਸੀਗੇ ਚੱਲ ਗਏ ਜੀ।
0: ਜੀ ਬਿਲਕੁਲ,
3: ਇਹ ਤਾਂ ਜਿਹੜਾ ਹੈਗਾ ਆ ਉੱਥੇ ਉੱਥੇ ਨਾ ਜੀ ਉਹ 2/3 ਇਨ ਦਾ ਹਾਊਸ ਲਿਖਿਆ ਆ ਲਫ਼ਜ਼, ਹੁਣ ਉਹ ਹਾਊਸ ਰਾਜ ਸਭਾ ਦਾ ਆ, ਰਾਜ ਸਭਾ ਦੇ ਵਿੱਚ ਹਾਊਸ ਦੇ ਵਿੱਚ ਜਿਹੜਾ ਹੈ ਉਹਨਾਂ ਦੀ 7 ਗਿਣਤੀ ਉਹਦੇ ਹਿਸਾਬ ਨਾਲ ਉਹ ਪੂਰੇ ਹੈਗੇ ਆ ਜੀ। ਤੇ ਜੇ ਤੁਸੀਂ ਜਿਹੜਾ ਹੈਗਾ ਕੇਸ ਲਾਇਆ ਹੀ ਹੈਗਾ ਤੇ ਫੇਰ ਤੁਸੀਂ ਉੱਥੇ ਕਾਹਦੇ ਵਾਸਤੇ ਚੱਲ ਗਏ ਜੀ?
0: ਬਿਲਕੁਲ ਹੈ ਜੀ,
3: ਤੇ ਪੰਜਾਬੀਆਂ ਤੋਂ ਅੱਗੇ ਕਰਦੇ ਹੈਗੇ ਆ ਪੰਜਾਬੀਆਂ ਦਾ ਤਾਂ ਇਹ, ਅੱਜ ਇੱਕ ਚੈਨਲ ਖਬਰ ਦੇਣ ਡਿਆ ਸੀ ਜੀ ਕਿ ਮੁੜ ਕੇ ਜਿਹੜਾ ਆ ਦੁਬਾਰਾ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਣ ਲੱਗੇ ਆ ਜੀ, ਥੋੜਾ ਜਿਹਾ ਉਹਨੂੰ ਫੇਰ ਬਦਲ ਕਰਕੇ ਤੇ ਮੁੜ ਕੇ ਲਾਗੂ ਕਰਨ ਲੱਗੇ ਜੀ, 65,000 ਏਕੜ ਜਿਹੜੀ ਆ ਉਹ ਲੈਂਡ ਜਿਹੜੀ ਆ ਉਹ ਲੈਣ ਲੱਗੇ ਆ ਜੀ।
0: ਜੀ ਕਿਆ ਬਾਤ ਹੈ ਜੀ,
3: ਨੋ ਡਾਊਟ ਕੇ ਮਤਲਬ ਜਿਹੜਾ ਹੈਗਾ ਪਹਿਲਾਂ ਇਹਨਾਂ ਨੇ ਖਤਾ ਖਾਧੀ ਆ ਜੀ, ਹੁਣ ਦੇਖਦੇ ਹੈਗੇ ਆ ਕਿ ਜਥੇਬੰਦੀਆਂ ਕਿੰਨੀਆਂ ਐਕਟਿਵ ਹੁੰਦੀਆਂ ਹੈਗੀਆਂ ਜੀ, ਇਹਨਾਂ ਨੂੰ ਇਹ ਹੈਗਾ ਆ ਕਿ ਉਹ ਆਰਾਮ ਨਾਲ ਸਾਇਲੈਂਟ ਮੋਡ ਤੇ ਚੱਲ ਗਈਆਂ ਤੇ ਹੁਣ ਜਾਂ ਹੁਣ ਅਸੀਂ ਡਿਵਾਈਡ ਵੀ ਬਥੇਰਾ ਕਰ ਦਿੱਤਾ ਹੈਗਾ ਤੇ ਉਹਦਾ ਸ਼ਾਇਦ ਵਿਰੋਧ ਨਾ ਹੋਵੇ। ਕਾਰਨ ਇਹ ਹੁੰਦਾ ਆ ਜੀ ਕਿ ਅੱਗੇ ਇਲੈਕਸ਼ਨ ਆ ਰਹੇ ਹੈਗੇ ਆ, ਲੋਕਾਂ ਨਾਲ ਵਾਅਦੇ ਕੀਤੇ ਹੈਗੇ ਤੇ ਇਲੈਕਸ਼ਨ ਵਾਸਤੇ ਵੀ ਪੈਸਾ ਚਾਹੀਦਾ ਹੈਗਾ ਜੀ, ਤੇ ਇਹਨਾਂ ਨੇ ਨਾ ਜੀ ਜਿਹੜੇ ਆ ਕੁਛ ਜਿਹੜੇ ਕਾਰਪੋਰੇਟ ਹਾਊਸਿਸ ਹੁੰਦੇ ਆ ਉਹਨਾਂ ਦਾ ਉਹਨਾਂ ਨਾਲ ਜਿਹੜੇ ਵਾਅਦੇ ਹੁੰਦੇ ਨਾ ਜੀ ਉਹ ਅਖਬਾਰਾਂ ਚ ਨੀ ਆਉਂਦੇ
0: ਜੀ,
3: ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਦੇ ਵਿਗਲਿਆਂ ਨੇ ਵੀ ਕਿਹਾ ਹੋਣਾ ਵੀ ਭਾਈ ਕਰੋ ਕੁਛ, ਸਾਡਾ ਵੀ ਜਿਹੜਾ ਹੈਗਾ ਆ ਡੰਗ ਸਾਰੋ ਤਾਂ ਹੀ ਤੁਹਾਨੂੰ ਫੰਡ ਦੇ ਸਕਦੇ ਹੈਗੇ ਜੀ।
0: ਬਿਲਕੁਲ ਹੈ ਜੀ,
3: ਤੇ ਜੇ ਇਹਨਾਂ ਨੇ ਇਹ ਇੱਥੇ ਤਾਂ ਇਹ ਗੱਲ ਕਰਦੇ ਪਏ ਨਾ ਜੀ ਪੰਜਾਬੀ ਪੰਜਾਬੀ ਕਰਦੇ ਪਏ ਆ, ਜਦੋਂ ਜੇ ਇਹ ਮੁੜ ਕੇ ਪਾਲਿਸੀ ਲੈ ਤੇ ਇਹਨਾਂ ਦਾ ਇਲੈਕਸ਼ਨ ਯੀਅਰ ਅੱਗੇ ਜਿਹੜਾ ਹੈਗਾ ਆ ਉਹਦਾ ਵਿਰੋਧ ਇੰਨਾ ਕੁ ਹੋਏਗਾ ਕਿ ਆਪਣੇ ਆਪ ਹੀ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਵਾਕਈ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਇਹਨਾਂ ਨੂੰ।
0: ਜੀ ਬਿਲਕੁਲ ਹੈ ਜੀ,
3: ਚਾਹੇ ਜਿੰਨਾ ਮਰਜ਼ੀ ਪੰਜਾਬੀਆਂ ਦਾ ਨਾਂ ਜਪੀ ਜਾਣ ਜੀ ਜਾਂ ਜੋ ਮਰਜ਼ੀ ਕਰੀ ਜਾਣ ਜੀ।
0: ਤੁਸੀਂ ਦੇਖੋ ਕਿ
3: ਹਰ ਗੱਲ
0: ਸੈਣੀ ਸਾਹਿਬ, ਜਿੱਦਾਂ ਇੱਕ ਸੀਐਮ ਦੇ ਸੂਬੇ ਦੇ ਸੀਐਮ ਦੇ ਟੇਬਲ ਦੇ ਉੱਤੇ ਸਵੇਰ ਨੂੰ ਚਾਹ ਪਹੁੰਚਣ ਤੋਂ ਪਹਿਲਾਂ ਜਾਂ ਚਾਹ ਦੇ ਬਿਸਕਟਾਂ ਦੇ ਨਾਲ ਹੀ ਸੀਆਈਡੀ ਦੀ ਜਾਂ ਸਾਰੀ ਏਜੰਸੀਆਂ ਦੀਆਂ ਰਿਪੋਰਟਾਂ ਜਾਂ ਅਖਬਾਰਾਂ ਜਿੰਨੀਆਂ ਵੀ ਨੇ ਉਹ ਪਹੁੰਚ ਜਾਂਦੀਆਂ ਨੇ ਜੀ, ਪੂਰੀ ਰਿਪੋਰਟ ਪਹੁੰਚ ਜਾਂਦੀ ਹੈ ਆਪਣੀ ਕੌਫੀ ਜਾਂ ਚਾਹ ਦੇ ਨਾਲ ਹੀ ਜੀ। ਕਿ ਦੇਸ਼ ਦੀ ਜਿਹੜੀ ਰਾਸ਼ਟਰਪਤੀ ਹੈ ਕਿ ਉਹਨੂੰ ਪਤਾ ਨਾ ਹੋਏਗਾ ਕਿ ਉਹਦੇ ਥੱਲੇ ਜਿਹੜਾ ਜੋ ਕੁਝ ਹੋ ਰਿਹਾ ਪਾਰਟੀਆਂ ਜੋ ਕੁਝ ਕਰ ਰਹੀਆਂ ਕਿ ਉਹਨਾਂ ਨੂੰ ਪਤਾ ਨਾ ਹੋਏਗਾ ਕਿ ਸੱਤ ਜਿਹੜੇ ਲੋਕ ਨੇ ਪੰਜਾਬ ਦੇ ਜਿਹੜੇ ਬੀਜੇਪੀ ਦੇ ਵਿਚ ਐਂਟਰੀ ਮਾਰ ਗਏ ਨੇ, ਕਿ ਉਹ ਸਮਝਾਉਣਾ ਜਾਂ ਗੱਲਬਾਤ ਕਰਨਾ ਜਾਂ ਬਾਅਦ ਦੇ ਵਿਚ ਚਾਹੇ ਉਹ ਰਾਘਵ ਚੱਡਾ ਨੇ ਚਾਹੇ ਸੀਐਮ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਨੀ ਬਾਹਰ ਆ ਕੇ ਦੱਸਣਾ, ਉਹ ਤਾਂ ਚਾਹੇ ਜੋ ਮਰਜ਼ੀ ਕਹੀ ਜਾਣ ਭਾਈ ਮੈਂ ਇੱਦਾਂ ਕਰ ਦਿੱਤਾ, ਮੈਂ ਉਹਨਾਂ ਨਾਲ ਆਹ ਗੱਲ ਕੀਤੀ ਹੈ ਜੀ, ਇਹ ਕੀਤੀ ਹੈ, ਕਿੱਥੇ ਕੁ ਤੱਕ ਜਾਇਜ਼ ਹੈ ਜੀ?
3: ਸਰ ਗੱਲ ਇਹ ਤਾਂ ਹੈਗਾ, ਪਤਾ ਸਭ ਕੁਛ ਹੁੰਦਾ ਹੈਗਾ ਆ, ਉਹਦੇ ਬਾਵਜੂਦ ਵੀ ਗੱਲ ਤਾਂ ਸੁਣਨੀ ਪੈਂਦੀ ਨਾ, ਸੰਵਿਧਾਨਕ ਅਹੁਦੇ ਤੇ ਬੈਠੇ ਹੈਗੇ ਆ ਜੀ। ਰਾਘਵ ਚੱਡੇ ਹੁਣੀ ਇਹਨਾਂ ਨਾਲ, ਉਹਨਾਂ ਨੂੰ ਪਤਾ ਸੀ ਵੀ ਇਹ ਇਵੈਂਟ ਬਣਾਉਣ ਆਏ ਹੈਗੇ ਆ ਜੀ, ਉਹਨਾਂ ਨੇ ਆਪਣੀ ਗੱਲ ਜਿਹੜੀ ਹੈਗੀ ਆ ਉਹ ਰੱਖ ਕੇ ਚੱਲ ਗਏ ਜੀ। ਹੁਣ ਮੀਡੀਆ ਦਾ ਇੱਕ ਹਿੱਸਾ ਜਿਹੜਾ ਹੈਗਾ ਆ, ਜਿਹੜਾ ਉਹਨਾਂ ਨਾਲ ਸਹਿਮਤ ਆ, ਉਹ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਜਿਆਦਾ ਰੱਖਦਾ ਪਿਆ, ਸਰਕੂਲੇਟ ਕਰਦਾ ਪਿਆ
0: ਜੀ।
3: ਤੇ ਇਹਨਾਂ ਦਾ ਜਿਹੜਾ ਹੱਕ ਦੇ ਵਿਚ ਇੱਥੇ ਸਟੇਟ ਦੇ ਵਿਚ ਹੈਗਾ ਮੀਡੀਆ, ਉਹ ਇਹਨਾਂ ਦੇ ਹੱਕ ਦੀ ਗੱਲ ਕਰਦਾ ਪਿਆ ਜੀ।
0: ਬਿਲਕੁਲ ਜੀ,
3: ਉਹ ਅੱਜ ਇਦਾਂ ਹੀ ਕਰਕੇ ਕਿਤੇ ਉਹਨਾਂ ਨੂੰ ਮਤਲਬ ਬੁਰਾ ਭਲਾ ਕਿਹਾ ਆ ਦੀ ਪੋਸਟ ਮੈਂ ਦੇਖੀ, ਤੇ ਉਹਦੇ ਥੱਲੇ ਪਿੱਛੇ ਕਮੈਂਟ ਕਿਸੇ ਬੰਦੇ ਨੇ ਦਿੱਤਾ ਵੀ ਪਹਿਲਾਂ ਉਹਨਾਂ ਨੂੰ ਕਾਹਦੇ ਵਾਸਤੇ ਲੈ ਕੇ ਆਏ ਸੀ ਬਈ, ਸਾਡਾ ਉਹਨਾਂ ਨਾਲ ਕੀ ਤਲਕ ਹੈ? ਉਦਣ ਤੁਸੀਂ ਕਹਿੰਦੇ ਸੀ ਹੀਰੇ ਲੱਭ ਕੇ ਲਿਆਂਦੇ ਹੈਗੇ ਆ, ਅੱਜ ਤੁਸੀਂ ਜਿਹੜਾ ਆ ਉਹਨਾਂ ਦੇ ਉੱਤੇ ਪਰਚੇ ਕਰ ਰਹੇ ਆ ਜੇ ਉਹ ਚੱਲ ਗਏ ਆਪਣੀ ਫਿਤਰਤ ਅਨੁਸਾਰ
0: ਜੀ,
3: ਘਰ ਤੁਹਾਡੇ ਕੋਲ ਆਪਣਾ ਨੀ ਸਾਫ ਹੋਇਆ, ਦੂਜੇ ਨੂੰ ਕਹਿੰਦਾ ਦੋਸ਼।
0: ਜਿਦਾਂ ਕਹਿੰਦੇ ਸੈਣੀ ਸਾਹਿਬ ਕਿ ਲੋਕਤੰਤਰ ਅਗਵਾਹ ਹੋ ਗਿਆ ਜਾਂ ਲੋਕਤੰਤਰ ਦੇ ਨਾਲ ਵਿਸ਼ਵਾਸ ਘਾਤ ਹੋ ਗਿਆ, ਕਿ ਭਾਈ ਜਿਹੜਾ ਇਹ ਤਾਂ ਫਿਰ ਕੀਤਾ ਕਿ ਇਹਨਾਂ ਨੇ, ਸਵਾਲ ਤਾਂ ਇਹ ਵੀ ਬਣਦਾ ਹੈ।
3: ਸਰ ਗੱਲ ਇਹ ਤਾਂ ਹੈ ਨਾ ਜੀ, ਲੋਕਤੰਤਰ ਉਦੋਂ ਨੀ ਹੁੰਦਾ ਹੈਗਾ ਆ, ਪਰ ਮੈਂ ਤਾਂ ਕਹਿੰਦਾ ਆ ਵੀ ਇੱਕ ਵੋਟ ਵੀ ਜਾਲੀ ਕਿਉਂ ਬਣੇ ਜੀ।
0: ਜੀ
3: ਗੱਲ ਤਾਂ ਇਹ ਹੈਗਾ ਨਾ ਜੀ, ਵੋਟਾਂ ਜਿਹੜੀਆਂ ਹੈਗੀਆਂ ਉਹ ਬੰਦੇ ਤਾਂ ਨਿਕਲਣ ਬਾਹਰ ਵੀ ਹਾਂ ਜੀ ਅਸੀਂ ਜੈਨੂਅਨ ਵੋਟਰ ਹੈਗੇ ਸੀਗੇ, ਤੇ ਸਾਡਾ ਜਿਹੜਾ ਹੈਗਾ ਆ ਉਹ ਪਟੀਸ਼ਨ ਪਾਉਣ ਆਪਣੀ ਵੀ ਸੁਪਰੀਮ ਕੋਰਟ, ਤੇ ਅਸੀਂ ਜਿਹੜਾ ਆ ਇਲੈਕਸ਼ਨ ਦੇ ਵਿਚ ਵੋਟ ਪਾਉਣ ਤੋਂ ਵਾਂਝੇ ਰਹਿ ਗਏ ਹੈਗੇ ਆ ਜੀ, ਉਹਨਾਂ ਦੀ ਸਕਰੂਟਨੀ ਹੋਵੇ ਵੀ ਵਾਕਈ ਇਹ ਇੰਟਾਈਟਲਮੈਂਟ ਹੈਗੀ ਸੀ
0: ਜੀ,
3: ਤੇ ਉਹਦੇ ਬਾਵਜੂਦ ਇਹਨਾਂ ਨੂੰ ਵੋਟ ਪਾਉਣ ਤੋਂ ਜਿਹੜਾ ਹੈਗਾ ਆ ਰੋਕਿਆ ਗਿਆ ਜੀ।
0: ਨਾਲੇ ਦੇਖੋ ਜਿਹੜਾ ਪਬਲਿਕ ਦਾ ਰਾਈਟ ਆ ਜੇ ਡੈਮੋਕਰੇਸੀ ਦੀ ਗੱਲ ਕਰਦੇ ਆ ਸੈਣੀ ਸਾਹਿਬ, ਚਲੋ ਮੈਂ ਪਹਿਲਾਂ ਵੀ ਕਈ ਵਾਰੀ ਇਸ ਚੀਜ਼ ਨੂੰ ਪੜਿਆ ਜਾਂ ਘੋਖਿਆ ਕੋਸ਼ਿਸ਼ ਕੀਤੀ ਹੈ, ਪਰ ਲੋਕਾਂ ਤੱਕ ਇਹ ਜਾਗਰੂਕਤਾ ਹੀ ਨਹੀਂ ਆਉਂਦੀ ਹੈ ਕਿ ਜੇ ਚਾਹੇ ਉਹ ਸੂਬੇ ਦੀਆਂ ਪਾਰਟੀਆਂ ਨੇ ਚਾਹੇ ਉਹ ਦੇਸ਼ ਦੀ ਜਿਹੜੀ ਹੈ ਸੱਤਾਧਾਰੀ ਹੈਗੀ ਹੈ ਜੋ ਵੀ ਪਾਰਟੀ ਹੈ, ਜੇ ਲੋਕ ਇਕੱਠੇ ਹੋ ਜਾਣ ਜਦੋਂ ਲੋਕਤੰਤਰ ਦੀ ਗੱਲ ਆਉਂਦੀ ਹੈ ਤਾਂ ਉਹ ਜੇ ਇਹਨਾਂ ਨੂੰ ਵੋਟਾਂ ਪਾ ਕੇ ਬਣਾ ਸਕਦੇ ਨੇ ਤਾਂ ਜਿੱਦਾਂ ਕਿ ਹੁਣ ਇਹ ਆਮ ਆਦਮੀ ਪਾਰਟੀ ਵਾਲੇ ਵੀ ਲੱਗੇ ਹੋਏ ਕਿ ਰੀਕਾਲ ਕੀਤੀ ਜਾਵੇ, ਤੇ ਉਹਦੇ ਵਿਚ ਤਾਂ ਫਿਰ ਵੋਟਾਂ ਪਾ ਕੇ ਜਿਹੜੇ ਨੇ ਜੇ ਉਹ ਸੂਬੇ ਦੇ ਵਿਚ ਚਾਹੇ ਆ ਤੇ ਚਾਹੇ ਉਹ ਕੇਂਦਰ ਦੇ ਵਿਚ ਨੇ ਤਾਂ ਉਹਨਾਂ ਨੂੰ ਵੀ ਬਦਲਾ ਸਕਦੇ ਨੇ ਜੀ। ਕੀ ਇਹ ਅਧਿਕਾਰ ਦੇਣਗੇ ਲੋਕਾਂ ਨੂੰ ਜੇ ਉਹਨਾਂ ਦੀ ਮਨ ਪਸੰਦੀ ਦੀ ਸਰਕਾਰ ਜਾਂ ਮੈਨੀਫੈਸਟੋ ਜੋ ਸ਼ਰਤਾਂ ਲਾ ਕੇ ਆਏ ਨੇ ਕਿ ਉਹ ਪੂਰੀਆਂ ਨਹੀਂ ਹੁੰਦੀਆਂ? ਤਾਂ
3: ਸਰ ਗੱਲ ਆ ਰਾਈਟ ਟੂ ਰੀਕਾਲ ਜਿਹੜਾ ਹੈਗਾ ਆ ਉਹ ਜਾਂ ਤਾਂ ਜਿਹੜਾ ਇਹ ਕਾਨੂੰਨ ਬਣਿਆ ਹੋਵੇ
0: ਜੀ,
3: ਜਿਹੜਾ ਤੁਸੀਂ ਬਾਹਰ ਪ੍ਰਚਾਰ ਕਰਦੇ ਰਹੇ ਹੈਗੇ ਲੋਕਾਂ ਕੋਲ ਜਿਹਦੇ ਕਰਕੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਕਿ ਤੁਸੀਂ ਅਲੱਗ ਹਟ ਕੇ ਕੋਈ ਗੱਲ ਕਰਨ ਲੱਗੇ ਹੈਗੇ, ਲਕੀਰ ਤੋਂ ਹਟ ਕੇ ਗੱਲ ਕਰਨ ਲੱਗੇ
0: ਜੀ,
3: ਉਹ ਸਾਰੀਆਂ ਗੱਲਾਂ ਤਾਂ ਰਹਿ ਗਈਆਂ ਇਲੈਕਸ਼ਨ ਤੋਂ ਪਹਿਲਾਂ ਦੀਆਂ ਜੀ, ਬਾਅਦ ਦੇ ਵਿਚ ਉਹ ਤੇ ਕੋਈ ਵਰਕਆਊਟ ਥੋੜਾ ਕੀਤਾ ਜੀ। ਹੁਣ ਜਿਹੜਾ ਹੈਗਾ ਆ ਤੁਰ ਪਏ ਆ, ਦੇਖੋ ਜੀ ਆਉਣ ਵਾਲੇ 8 ਮਹੀਨੇ ਮੈਨੂੰ ਤਾਂ ਦਿਸਦੇ ਹੈਗੇ ਆ ਕਿ ਧਰਮ ਦੇ ਮਾਮਲੇ ਦੇ ਵਿਚ ਹੀ ਚੱਲ ਪੈਣਾ ਜੀ, ਇਹ ਹੁਣ ਸ਼ੁਕਰਾਨਾ ਯਾਤਰਾ ਚੱਲ ਪਈ ਜੀ। ਅੱਜ ਤੁਸੀਂ ਦੇਖੋ ਨਾ, ਇੱਕ ਗਿਆਨੀ ਰਘਵੀਰ ਸਿੰਘ ਨੇ ਚਿੱਠੀ ਲਿਖੀ ਹੈਗੀ ਆ ਆਪਣੇ ਅਮਿਤ ਸ਼ਾਹ ਹੁਣਾਂ ਨੂੰ, ਹਾਂਜੀ, ਵੀ ਫੌਜ ਜਿਹੜੀ ਹੈਗੀ ਆ ਉਹ ਸਮਾਨ ਚੱਕ ਕੇ ਲੈ ਗਈ ਸੀਗੀ ਉਸ ਵੇਲੇ, ਤੇ ਉਹ ਸਾਡਾ ਜਿਹੜਾ ਸਮਾਨ ਆ ਉਹ ਕਿੱਥੇ ਵਾਪਸ ਦਿੱਤਾ ਨੀ ਹੈਗਾ ਜੀ, ਤੇ ਉਹਦਾ ਦੱਸੋ ਜੀ
0: ਬਿਲਕੁਲ
3: ਕੀ ਬਣਿਆ। ਤੁਸੀਂ ਦੇਖੋ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹਦੇ ਸੱਦੇ ਦੇ ਰਹੇ ਆ ਆਮ ਆਦਮੀ ਪਾਰਟੀ ਦੇ ਵਰਕਰ
0: ਜੀ,
3: ਉੱਥੇ ਜਿਹੜਾ ਹੈਗਾ ਆ ਪਤਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਗਿਆਨੀ ਰਘਵੀਰ ਸਿੰਘ ਦੀ ਪ੍ਰੈਸ ਕਾਨਫਰੰਸ ਵਾਸਤੇ ਪ੍ਰੈਸ ਨੂੰ ਇੰਟੀਮੇਟ ਕਰ ਰਹੇ ਆ
0: ਜੀ,
3: ਮੀਨਿੰਗ ਦੇਰ ਬਾਈ ਕਿ ਇਹ ਜਿਹੜੇ ਹੈਗੇ ਆ ਜਿਹੜੇ ਸੋ ਕਾਲਡ ਜਥੇਦਾਰ ਆ ਜਿਹੜੇ ਆਪਣੇ ਭਾਈ ਤੁਸੀਂ ਅੱਜ ਤੱਕ ਇੱਥੇ ਹੀ ਰਹੇ ਆ, ਤੁਹਾਨੂੰ ਅੱਜ ਚੇਤਾ ਆਇਆ ਜਦੋਂ ਤੁਸੀਂ ਅਹੁਦਿਆਂ ਤੋਂ ਬਰਖਾਸਤ ਹੋ ਗਏ ਤਾਂ ਤੁਹਾਨੂੰ ਜਿਹੜਾ ਹੈਗਾ ਆ ਵੀ ਪਤਾ ਲੱਗ ਗਿਆ ਵੀ ਹਾਂ ਜੀ ਇੱਥੇ ਸਾਡੀ ਜਿਹੜੀ ਹੈਗੀ ਆ ਵੈਲਿਊਏਬਲ ਸਮੱਗਰੀ ਪਈ ਸੀ ਜਿਹੜੀ ਫੌਜ ਚੱਕ ਕੇ ਲੈ ਗਈ ਸੀ ਤੇ ਉਹ ਮੁੜ ਕੇ ਹੈ ਨੀ ਜੀ। ਕਾਰਨ ਇਹ ਹੈਗਾ ਆ ਕਿ ਉਹ ਆਪਣਾ ਇਹ ਆਪਣੇ ਜਿਹੜੇ ਹੈਗੇ ਆ ਚੋਲਿਆਂ ਦੇ ਅੰਦਰ ਜਿਹੜੇ ਆ ਸਿਆਸੀ ਮੁਫਾਦ ਜਿਹੜੇ ਆ ਉਹ ਸਿੱਧਣ ਲੱਗ ਪਏ ਆ
0: ਜੀ,
3: ਇੱਥੇ ਕੋਈ ਵੀ ਬੰਦਾ ਬੇਦਾਗ ਨਹੀਂ ਗਾ ਜੀ, ਸਾਰਾ ਇੱਥੇ ਪਾਪੀ ਸਾਰੇ ਆ
0: ਜੀ,
3: ਸੋ ਇਸ ਕਰਕੇ ਜਿਹੜਾ ਆ ਇਹਨਾਂ ਦੀ ਕਿਸੇ ਗੱਲ ਤੇ ਵਿਸ਼ਵਾਸ ਕਰਨ ਨੂੰ ਦਿਲ ਹੀ ਨਹੀਂ ਕਰਦਾ ਜੀ ਵੀ ਹਾਂ ਜੀ ਸੰਜੀਤਾ ਹੋਣਗੇ।
0: ਸੈਣੀ ਸਾਹਿਬ ਜਿਵੇਂ ਇਹ ਸਾਰੀਆਂ ਪਾਰਟੀਆਂ ਕਹਿੰਦੀਆਂ ਆਈਆਂ ਨੇ ਹੁਣ ਵੀ ਕਹਿੰਦੀਆਂ ਨੇ ਕਿ ਬਾਦਲਾਂ ਦੇ ਲਿਫਾਫੇ ਦੇ ਵਿੱਚੋਂ ਨਿਕਲਦੇ ਨੇ ਜਾਂ ਸੰਸਥਾਵਾਂ ਦੇ ਜੋ ਵੀ ਜਥੇਦਾਰਾਂ ਦੀ ਗੱਲ ਕਰਦੇ ਜਾਂ ਕੁਛ ਵੀ ਕਰਦੇ ਆ, ਮਾਫੀ ਚਾਹਾਂਗਾ ਇਸ ਗੱਲ ਦੇ ਉੱਤੇ ਕਹਿਣ ਤੇ, ਪਰ ਜੋ ਹੁਣ ਇਹ ਕਰ ਰਹੇ ਨੇ ਚਾਹੇ ਉਹ ਰਾਘਵ ਚੱਡਾ ਨੇ ਜਾਂ ਕਾਰਪੋਰੇਟ ਸੈਕਟਰ ਦੇ ਜਿਹੜੇ ਆਪਾਂ ਵਪਾਰੀਆਂ ਦੀ ਗੱਲ ਕਰ ਲਈਏ ਜਿੱਥੋਂ ਫੰਡਿੰਗ ਮਿਲਣੀ ਆ, ਸਾਰਾ ਕੁਝ ਹੋਣਾ, ਪਾਰਟੀ ਨੇ ਚੱਲਣਾ ਜਾਂ ਪਬਲਿਸਿਟੀ ਹੋਣੀ ਆ ਜਾਂ ਉਹਨਾਂ ਦੇ ਕੰਮ ਅੱਗੇ ਚੱਲਣੇ ਨੇ, ਸਾਰਾ ਕੁਝ ਚੱਲਦਾ ਤੇ ਕੀ ਹੁਣ ਇਹਨਾਂ ਦੇ ਲਿਫਾਫਿਆਂ ਦੇ ਵਿੱਚੋਂ ਵੀ ਤਾਂ ਇਹ ਲੋਕ ਨਿਕਲਦੇ ਹੀ ਨੇ ਫਿਰ।
3: ਪਰ ਇਹ ਸਭ ਸਿਆਸੀ ਦਲ ਜਿਹੜੇ ਹੈਗੇ ਆ, ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਆ ਭਾਈ ਲੋਕਾਂ ਨੇ ਇਹਨਾਂ ਨੂੰ ਫਤਵਾ ਇਸ ਕਰਕੇ ਦਿੱਤਾ ਸੀ ਭਾਈ ਲਕੀਰ ਤੋਂ ਹਟ ਕੇ ਕੁਛ ਕਰਨਗੇ
0: ਜੀ।
3: ਇਹਨਾਂ ਨੇ ਵੀ ਤਾਂ ਰਵਾਇਤੀ ਪਾਰਟੀਆਂ ਵਾਲਾ ਹੀ ਹਿਸਾਬ ਕਿਤਾਬ ਹੈਗਾ ਆ ਜੀ।
0: ਬਿਲਕੁਲ,
3: ਬਾਕੀ ਪੋਲੀਟਿਕਸ ਜਿਹੜੀ ਆ ਇੱਕ ਪਰਸੈਪਸ਼ਨ ਦੀ ਗੇਮ ਆ ਜੀ। ਅਕਾਲੀਆਂ ਨੂੰ ਤਾਂ ਵੈਸੇ ਹੀ ਜਿਹੜਾ ਬਰਬਾਦ ਕਰ, ਮਤਲਬ ਜਿਹੜਾ ਬਦਨਾਮ ਕੀਤਾ, ਤੇ ਓਦਾਂ ਜਿਹੜਾ ਹੈਗਾ ਇਹਨਾਂ ਦਾ ਆਪਣਾ ਹਾਲ ਦੇਖ ਲੋ ਜੀ, ਕਾਂਗਰਸ ਦਾ ਦੇਖ ਲੋ ਜੀ, ਹਾਈ ਕਮਾਂਡ ਕਲਚਰ ਕਿੱਥੇ ਨੀ ਹੈਗਾ ਜੀ, ਭਾਜਪਾ ਚ ਨੀ ਹੈਗਾ ਜੀ। ਕੱਲ ਨੂੰ ਜਿਹੜਾ ਹੈਗਾ ਤੁਸੀਂ ਦੇਖ ਲਿਓ ਮੁੱਖ ਮੰਤਰੀ ਉਹ ਬਣਨਾ ਹੈਗਾ ਆ ਜੀ, ਭਾਵਾਂ ਸੁਪਨੇ ਕਿਸੇ ਨੇ ਦੇਖੇ ਹੋਣਗੇ, ਮੁੱਖ ਮੰਤਰੀ ਉਹ ਬਣੂਗਾ ਜਿਸ ਬੰਦੇ ਨੇ ਜਿਹੜਾ ਹੈਗਾ ਆਰ ਐਸ ਐਸ ਨਾਲ ਦੇਖੀਆਂ ਹੋਣਗੀਆਂ ਜੀ।
0: ਜੀ ਬਿਲਕੁਲ ਹੈ ਜੀ।
3: ਸੋ ਇਸ ਕਰਕੇ ਹਰ ਇੱਕ ਪਾਰਟੀ ਜਿਹੜੀ ਆ ਇਹਦੇ ਵਿੱਚ ਜਿਹੜੀ ਆ ਉਹ ਦੋਸ਼ੀ ਹੈਗੀ ਆ, ਕੱਲੀ ਇੱਕ ਪਾਰਟੀ ਨੀ
0: ਜੀ।
3: ਇਹ ਵੱਖਰੀ ਗੱਲ ਹੈਗੀ ਆ ਕਿ ਹੁਣ ਇਸ ਵੇਲੇ ਮੌਜੂਦਾ ਜਿਹੜਾ ਹੈਗਾ ਆ ਵੀ 8 ਮਹੀਨੇ ਤੁਹਾਡੇ ਪੰਜਾਬ ਦੇ ਜਿਹੜੇ ਹੈਗੇ ਆ ਉਹ ਬਿਨਾਂ ਕਿਸੇ ਮਸਲੇ ਨੂੰ, ਬਿਨਾਂ ਕੋਈ ਪੰਜਾਬ ਦੀ ਤਰੱਕੀ ਵਾਲੇ ਪਾਸੇ ਨੂੰ ਲਿਜਾਣ ਦੀ ਬਜਾਏ ਉਹ ਆਪਣਾ ਕ੍ਰੈਡਿਟ ਲੈਂਦੀ ਪਈ ਆ ਸਰਕਾਰ ਕਿ ਅਸੀਂ ਏਦਾਂ ਦਾ ਕਾਨੂੰਨ ਲੈ ਆਂਦਾ ਜੀ। ਉਧਰੋਂ ਜਿਹੜੇ ਬੰਦੇ ਕਾਨੂੰਨ ਨੂੰ ਮੰਨਣ ਵਾਲੇ ਹੈਗੇ ਆ ਜਾਂ ਜਿਹੜੇ ਹੈਗੇ ਆ ਦੇਖਦੇ ਪਏ ਆ ਵੀ ਇਸ ਕਾਨੂੰਨ ਦੇ ਇੰਪੈਕਟ ਕੀ ਹੋਣੇ ਆ ਜੀ, ਉਹ ਤੋਬਾ ਤੋਬਾ ਕਰੀ ਜਾਂਦੇ ਹੈਗੇ ਆ ਵੀ ਇਹ ਹੋ ਕੀ ਗਿਆ, ਇਹਨਾਂ ਨੇ ਕਰ ਕੀ ਦਿੱਤਾ ਆ ਵੀ ਇਹਦੇ ਨਾਲ ਤਾਂ ਧਰਮ ਜਿਹੜਾ ਆ। ਕੱਲ ਨੂੰ ਕਿਸੇ ਨੂੰ ਤੁਸੀਂ ਲਿਟਰੇਚਰ ਦਿਓਗੇ ਨਾ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਆ ਬੈਠੇ ਹੁੰਦੇ ਉੱਥੇ ਤੁਹਾਨੂੰ ਧਾਰਮਿਕ ਲਿਟਰੇਚਰ ਗੁਟਕਾ ਸਾਹਿਬ ਜਾਂ ਹੋਰ ਕੋਈ ਤੁਸੀਂ ਕਿਤਾਬ ਲੈਣੀ ਆ ਤੁਹਾਨੂੰ ਦਿੱਤੀ ਜਾਂਦੀ ਹੈਗੀ ਆ ਜੀ, ਕਿਸੇ ਨੇ ਨੀ ਲੈਣੀ ਜੀ।
0: ਬਿਲਕੁਲ,
3: ਤੁਸੀਂ ਤਾਂ ਇਹ ਸੰਦੇਸ਼ ਗੁਰੂ ਸਾਹਿਬ ਦਾ ਘਰ ਘਰ ਪਹੁੰਚਾਉਣਾ ਜਿਹੜਾ ਹੈਗਾ ਮਕਸਦ ਹੋਣਾ ਚਾਹੀਦਾ ਹੈਗਾ, ਤੇ ਸਾਰੇ ਕੰਮ ਏਦਾਂ ਦੇ ਕਰਦੇ ਪਏ ਆ ਤੁਸੀਂ ਵੀ ਲੋਕੀ ਆਪਣੇ ਘਰਾਂ ਦੇ ਬਾਹਰ ਬੋਰਡ ਲਾਉਣ ਲਈ ਮਜਬੂਰ ਹੋ ਜਾਣਗੇ ਵੀ ਇਸ ਘਰ ਦੇ ਵਿੱਚ ਕੋਈ ਗੁਰਬਾਣੀ ਨਾਲ ਸੰਬੰਧਿਤ ਕੋਈ ਵੀ ਲਿਟਰੇਚਰ ਮੌਜੂਦ ਨਹੀਂ ਹੈ ਜੀ, ਕਿਉਂਕਿ ਫੇਰ ਤੁਹਾਡੀ ਜਿਹੜੀ ਹੈਗੀ ਆ ਅਣ ਐਲਾਨੀ ਫੌਜ ਜਿਹੜੀ ਆ
0: ਜੀ। ਇਹਦੇ ਵਿਚ ਮੈਨੂੰ ਸਮਝਣਾ ਚਾਹੁੰਦਾ ਤੁਹਾਡੇ ਕੋਲ, ਮੈਨੂੰ ਸਮਝ ਨਹੀਂ ਆ ਰਹੀ ਕਿ ਮਾਨ ਸਾਹਿਬ ਸ਼ੁਕਰਾਨਾ ਕਿਹਦਾ ਕਰਨ ਜਾ ਰਹੇ ਨੇ ਜੀ। ਇਹ ਬਿੱਲ ਲਿਆਂਦਾ ਉਹ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਹਿ ਸਕਦੇ ਆ ਜਾਂ ਕਿੱਦਾਂ ਜਿੱਦਾਂ ਵੀ, ਚਲੋ ਦਾਵਾ ਕਰਦੇ ਆ ਆਪਾਂ ਗੁਰੂ ਸਾਹਿਬ ਨੂੰ ਮੰਨਦੇ ਆ, ਪਰ ਇਹ ਲੋਕਾਂ ਦੇ ਵਿਚ ਕਿਹਦਾ ਸ਼ੁਕਰਾਨਾ ਕਰਨ ਜਾ ਰਹੇ ਨੇ ਜੀ।
3: ਇਹ ਗੁਰੂ ਸਾਹਿਬ ਦਾ ਸਾਨੂੰ ਮਤ ਬਖਸ਼ੀ ਤੇ ਤਾਂ ਹੀ ਅਸੀਂ ਜਿਹੜਾ ਹੈਗਾ ਏਡਾ ਵੱਡਾ ਮੀਲ ਪੱਥਰ ਸਾਬਤ ਕਰ ਦਿੱਤਾ ਵੀ ਏਡਾ ਵਧੀਆ ਕਾਨੂੰਨ ਅਸੀਂ ਲੈ ਕੇ ਆਏ ਆ ਜੀ, ਆਪਣੀ ਪਿੱਠ ਆਪ ਸਭ ਪਾਉਣੀ ਆ, ਇੱਕ ਈਵੈਂਟ ਬਣਾਉਣਾ ਆ ਤੇ ਸਿੱਖ ਵੋਟ ਨੂੰ ਇਹ ਅਹਿਸਾਸ ਕਰਾਉਣਾ ਹੈਗਾ ਆ ਕਿ ਅਸੀਂ ਜਿਹੜੇ ਆ ਤੁਹਾਡੇ ਜ਼ਿਆਦਾ ਲੋਇਲ ਹੈਗੇ ਆ, ਪਹਿਲਿਆਂ ਨੇ ਕੀਤਾ ਕੱਖ ਨੀ ਸੀ ਤੇ ਬਾਕੀ ਸਾਰੀ ਇਹਨਾਂ ਦੀ ਰਾਜਨੀਤੀ ਜਿਹੜੀ ਹੈਗੀ ਆ ਦੂਜੇ ਨੂੰ ਕ੍ਰਿਟੀਸਾਈਜ਼ ਕਰਕੇ ਹੀ ਹੈਗੀ ਜੀ, ਹੋਰ ਕੁਛ ਨੀ ਆ ਜੀ। ਹੁਣ ਦੂਜਿਆਂ ਨੂੰ ਮਾੜਾ ਕਹਿਣਾ ਆ ਤੇ ਆਪਣੇ ਆਪ ਚੰਗਾ ਚੰਗਾ ਬਣਨਾ ਜੀ, ਤੇ ਬੁੱਲੇ ਸ਼ਾਹ ਦੀ ਕੁਆਲੀ ਵੀ ਇਹੀ ਹੈਗੀ ਆ ਜੀ, ਉਹ ਕਹਿੰਦਾ ਨੱਕ ਚਾੜ ਕੇ ਲੋਕਾਂ ਨੂੰ ਬੁਰਾ ਕਹਿਣਾ ਏ, ਆਪ ਚੰਗੋ ਚੰਗਾ ਬਣ ਬਣ ਬਹਿਣਾ ਏ, ਫੇਰ ਆਪਣੇ ਮਜੇ ਦੇ ਹੇਠ ਸੋਟਾ ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸੁੱਟ ਲੋਟਾ ਐਵੇਂ ਨੀ ਤੈਨੂੰ ਰੱਬ ਲੱਭਣਾ।
0: ਪਰ ਸਾਹਿਬ ਇਹ ਦੇਖੋ ਸ਼ੈਡਿਊਲ ਕਿੱਦਾਂ ਤਿਆਰ ਕੀਤਾ, ਮੈਂ ਮਾਫੀ ਚਾਹਾਂਗਾ, ਇਹਦੇ ਵਿਚ ਮੈਂ ਗੱਲ ਕਰ ਰਿਹਾ ਕਿ 8 ਤਰੀਕ ਨੂੰ ਸੰਧਵਾ ਸਾਹਿਬ ਨੂੰ ਜਿਹੜਾ ਸੱਦਾ ਪੱਤਰ ਮਿਲਿਆ ਹੋਇਆ, ਠੀਕ ਹੈ ਜੀ, ਕਿ ਉਹਨਾਂ ਨੇ ਪੇਸ਼ ਹੋਣਾ ਉੱਥੇ ਜੋ ਵੀਕਐਂਡ ਦੇ ਵਿਚ ਸਿੱਖ ਸੰਸਥਾਵਾਂ ਜਾਂ ਅਕਾਲ ਤਖ਼ਤ ਸਾਹਿਬ ਜਾਂ ਹੋਰ ਧੜੇ ਬੰਦੀਆਂ ਵੀ ਹੈਗੀਆਂ, ਜਥੇਬੰਦੀਆਂ ਹੈਗੀਆਂ, ਉਹ ਬੈਠੀਆਂ ਨੇ ਤੇ ਉਹਨਾਂ ਨੇ ਇਸ ਨੂੰ ਜਿਹੜਾ ਕਿਹਾ ਕਿ ਸਾਨੂੰ ਇਹ ਚੀਜ਼ ਸਵੀਕਾਰ ਨਹੀਂ ਹੈ, ਤੇ ਇਸ ਦੇ ਵਿਚ ਸਪਸ਼ਟੀਕਰਨ ਮੰਗਿਆ ਉਹਨਾਂ ਨੂੰ, ਸੰਧਵਾ ਸਾਹਿਬ ਆਉਣਗੇ 8 ਤਰੀਕ ਨੂੰ, ਪਰ 6 ਤਰੀਕ ਤੋਂ ਜਿਹੜਾ ਇਹ ਸ਼ੁਕਰਾਨਾ ਯਾਤਰਾ ਸ਼ੁਰੂ ਹੋ ਜਾਣੀ ਹੈ ਤੇ 9 ਤਾਈ ਸਮਾਪਤ ਹੋ ਜਾਣੀ ਹੈ ਜੀ, ਤੇ ਕਿਵੇਂ ਦੇਖਦੇ ਹੋ ਇਹ, ਮਤਲਬ ਕਿ ਪੂਰਾ ਇਹ ਵੀ ਕਿਤੇ ਨਾ ਕਿਤੇ ਪਲੈਨਡ ਹੀ ਸਾਰਾ ਕੁਝ ਇੱਕਦਮ ਹੀ ਸ਼ੁਰੂ ਕਰ ਦਿੱਤਾ ਜੀ ਕਿ ਪਹਿਲਾਂ ਪਲੈਨਡ ਹੋਇਆ ਲੱਗਦਾ ਹੈ।
3: ਸਰ ਉੱਥੇ ਬੈਠੇ ਆ ਪਲੈਨਰ ਬੈਠੇ, ਇੱਥੇ ਬਹੁਤ ਵੱਡੀ ਟੀਮ ਬੈਠੀ ਆ ਸੈਕਟਰੀਏਟ ਦੇ ਵਿੱਚ
0: ਜੀ,
3: ਉਹ ਸਾਰੀ ਸਕ੍ਰਿਪਟ ਆਉਂਦੀ ਆ ਪਿੱਛੋਂ
0: ਜੀ,
3: ਇਹ ਤਾਂ ਐਕਟਰ ਹੈਗੇ ਆ, ਇਹ ਐਕਟਿੰਗ ਕਰਦੇ ਆ ਜੀ, ਆਪਣੀ ਜੋ ਸਕ੍ਰਿਪਟ ਆਈ ਆ ਉਦਾਂ ਹੀ ਨਿਭਾਉਣੀ ਪੈਂਦੀ ਆ ਜੀ
0: ਜੀ।
3: ਹੁਣ ਰਾਸ਼ਟਰਪਤੀ ਨੇ ਤਾਂ ਸੱਦਿਆ ਸੀ ਭਗਵੰਤ ਮਾਨ ਨੂੰ ਵੀ ਤੂੰ ਬਸ ਕੱਲਾ ਹੀ ਆ ਜਾ
0: ਜੀ,
3: ਇਹ 90 ਲੈ ਕੇ ਕਾਹਨੂੰ ਚੱਲ ਗਿਆ ਨਾਲ ਜੀ,
0: ਬਿਲਕੁਲ
3: ਦਿੱਲੀ ਦੀਆਂ ਸੜਕਾਂ ਨੀਵੀਆਂ ਕਰਨ ਵਾਸਤੇ ਉੱਥੇ ਜਿਹੜੇ ਹੈਗੇ ਆ ਖੜੇ ਕੀਤੇ ਹੈਗੇ

0: ద్వాపా రేడియో.
1: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਤੁਹਾਡੀ ਆਪਣੀ ਆਵਾਜ਼ ਅਤੇ ਮੰਚ 'ਤੇ ਬਹੁਤ ਬਹੁਤ ਸਵਾਗਤ ਹੈ ਆਪ ਸਭ ਦਾ। ਅਤੇ ਅਸੀਂ ਅੱਜ ਲੈ ਕੇ ਹਾਜ਼ਰ ਹਾਂ ਬਿਲਕੁਲ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਜਿੰਦਾਬਾਦ। ਔਰ ਇਸ ਜ਼ਿੰਦਗੀ ਜਿੰਦਾਬਾਦ ਵਾਲੇ ਮਾਹੌਲ ਦੇ ਵਿੱਚ ਅੱਜ ਸਾਡੇ ਨਾਲ ਬਹੁਤ ਹੀ ਜ਼ਿੰਦਾ ਦਿਲ ਅਤੇ ਬਹੁਪੱਖੀ ਸ਼ਖਸੀਅਤ ਸ਼ਾਮਲ ਨੇ। ਨੰਗਲ ਡੈਮ ਦੀ ਖੂਬਸੂਰਤ ਪਵਿੱਤਰ ਧਰਤੀ ਦੇ ਉੱਤੇ ਇਹ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਬੈਠ ਕੇ, ਔਰ ਇਸ ਪ੍ਰੋਗਰਾਮ ਦਾ ਆਗਾਜ਼ ਵੀ ਗਰੇਵਾਲ ਸਾਹਿਬ ਦੇ ਨਾਲ ਹੋ ਰਿਹਾ ਹੈ। ਤੋ ਉਹਨਾਂ ਦਾ ਸਵਾਗਤ ਕਰਦੇ ਹਾਂ, ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਜੀ ਆਇਆਂ ਨੂੰ ਜੀ ਗਰੇਵਾਲ ਸਾਹਿਬ।
2: ਥੈਂਕ ਯੂ ਸਰ, ਥੈਂਕ ਯੂ।
1: ਦੋਸਤੋ, ਕਿੰਨਾ ਚੰਗਾ ਹੋਵੇ ਜੇ ਅਸੀਂ ਗਰੇਵਾਲ ਸਾਹਿਬ ਕੋਲੋਂ ਹੀ ਪੁੱਛੀਏ ਕਿ ਉਹ ਦੱਸਣ ਕਿ ਗੁਰਪ੍ਰੀਤ ਗਰੇਵਾਲ ਜੀ ਦੀ ਸ਼ਖਸੀਅਤ ਦੇ ਬਾਰੇ ਕੁਝ ਚਾਨਣਾ ਪਾਉਣ।
2: ਮੇਰੀ ਗੁਰਪ੍ਰੀਤ ਗਰੇਵਾਲ ਦੀ ਡੈਫੀਨੇਸ਼ਨ ਇੱਕ ਸ਼ਬਦ ਦੀ ਹੈ, ਮੈਂ ਸਟੂਡੈਂਟ ਹਾਂ ਔਰ ਨਿਰੰਤਰ ਸਿੱਖ ਰਿਹਾ। ਮੇਰੀ ਗੁਰਪ੍ਰੀਤ ਗਰੇਵਾਲ ਦੀ ਡੈਫੀਨੇਸ਼ਨ ਇੱਕ ਸ਼ਬਦ ਦੀ ਹੈ, ਸੱਚ। ਮੈਂ ਸੱਚ ਲਿਖ ਰਿਹਾ, ਦੂਜਿਆਂ ਦੇ ਖਿਲਾਫ਼ ਵੀ ਆਪਣੇ ਖਿਲਾਫ਼ ਵੀ, ਜਿਹੜਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ। ਅਤੇ ਚਾਰ ਕਿਤਾਬਾਂ ਮੈਂ ਹੁਣ ਤੱਕ ਲਿਖੀਆਂ, ਜਿਹਦੇ 'ਚ 3 ਹਾਸ ਵਿਅੰਗ ਦੀਆਂ, ਪਾਤੇੜੀਏ ਬਾਜਰੇ ਦੀ ਮੁੱਠ, ਖੁਸ਼ੀਆਂ ਵੀ ਅੱਧੀਆਂ ਪਾਉਣੀਆਂ, ਇਸ਼ਕ ਵਿਸ਼ਕ ਨੂਡਲਸ, ਇਹ ਮੇਰੀਆਂ 3 ਕਿਤਾਬਾਂ। ਚੌਥੀ ਕਿਤਾਬ ਮੇਰੀ ਗੱਡੀ ਚੱਲੀ ਕੂ, ਕੇਰਲ, ਤਾਮਿਲਨਾਡੂ, ਉੜੀਸਾ, ਆਂਧਰਾ ਅਤੇ ਯੂਪੀ ਯਾਤਰਾ, ਅਤੇ ਭਾਰਤ ਦੇ ਕੁਝ ਹੋਰ ਭਾਗਾਂ ਦੇ ਵਿੱਚ, ਖਾਸ ਤੌਰ 'ਤੇ ਇੰਡੀਅਨ ਰੇਲਵੇ ਦੇ ਸਿਸਟਮ ਬਾਰੇ ਹੈ, ਜਿਹੜਾ ਮੈਂ ਨੇੜਿਓਂ ਸਮਝਿਆ।
1: ਵਾਹ ਜੀ ਵਾਹ, ਬਹੁਤ ਖੂਬਸੂਰਤ ਹੈ। ਕਿਤਾਬਾਂ ਇੱਕ ਮੀਲ ਪੱਥਰ ਦੀ ਤਰ੍ਹਾਂ ਗਰੇਵਾਲ ਸਾਹਿਬ ਨੂੰ ਲੱਗਦੀਆਂ ਕਿ ਉਹ ਰੋਸ਼ਨੀ ਦਿਖਾਉਂਦੀਆਂ ਨੇ ਆਪਣੇ ਆਪ ਦੇ ਵਿੱਚ, ਇੱਕ ਸੰਪੂਰਨਤਾ ਦਾ ਵੀ ਸੰਕੇਤ ਉਹ ਦੇ ਦਿੰਦੀਆਂ ਨੇ ਕਿ ਇੱਕ ਕਾਰਜ ਆਪਾਂ ਪੂਰਾ ਕਰਦੇ ਹੈ ਅਤੇ ਫਿਰ ਅਗਲੇ ਸਫ਼ਰ ਦੇ ਉੱਤੇ ਆਪਾਂ ਨਿਕਲ ਪੈਂਦੇ ਹਾਂ। ਤੋ ਇਹ ਜਿਹੜਾ ਲਿਖਣ ਦਾ ਅਤੇ ਪੜ੍ਹਨ ਦਾ ਅਤੇ ਛਪਣ ਦਾ ਇਹ ਜਿਹੜਾ ਸ਼ੌਕ ਆ, ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ?
2: ਇਹਦੀ ਸ਼ੁਰੂਆਤ ਮੇਰੇ ਪਾਪਾ ਸਵਰਗੀ ਇੰਦਰਜੀਤ ਗਰੇਵਾਲ ਵੀ ਰਾਈਟਰ ਸੀ, ਉਹਨਾਂ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਰਾਈਟਰਸ ਨਾਲ ਮਿਲ ਕੇ 2 ਪੁਸਤਕਾਂ ਛਾਪੀਆਂ, ਜਿਹੜੀਆਂ ਕਾਵਿ ਸੰਗ੍ਰਹਿ ਸੀ, ਕਲਮਾਂ ਦੇ ਰਿਸ਼ਤੇ ਅਤੇ ਦੋਸਤੀ ਦਾ ਪੁੱਲ। ਇਸ ਤੋਂ ਇਲਾਵਾ ਦੂਰੇ ਗੀਤ ਅਤੇ ਸਰਗੀ ਦੇ ਨਕਸ਼ ਵੀ ਉਹਨਾਂ ਨੇ ਲਿਖੀ, ਅਤੇ ਥੋੜ੍ਹਾ ਜਿਹਾ ਵਿਰਾਸਤ 'ਚੋਂ ਵੀ ਮਿਲਿਆ, ਬਾਕੀ ਮੇਰੇ ਆਪਣੇ ਤਜਰਬੇ ਹੈ। ਮੈਨੂੰ ਬਹੁਤ ਜ਼ਿਆਦਾ ਟਰੈਵਲ ਕਰਨ ਦਾ ਮੌਕਾ ਮਿਲਿਆ, ਯਾਨੀ ਟਰੈਵਲ ਕਰਨ ਦਾ ਇੰਨੀ ਬਰੀਕੀ ਨਾਲ ਮੌਕਾ ਮਿਲਿਆ ਕਿ ਇੱਕ ਇੱਕ ਥਾਂ 'ਤੇ ਮੈਂ ਕਈ ਕਈ ਵਾਰੀ ਗਿਆ। ਪੱਜਰ 'ਚ ਵੀ ਗਿਆ, ਬਸੰਤ 'ਚ ਵੀ ਗਿਆ, ਸਾਵਣ 'ਚ ਵੀ ਗਿਆ, ਬਹਾਰ 'ਚ ਵੀ ਗਿਆ, ਯਾਨੀ ਇੱਕ ਸਾਲ 'ਚ 4-4 ਵਾਰੀ ਗਿਆ। ਉਸ ਸਫ਼ਰ ਨੇ ਮੈਨੂੰ ਬਹੁਤ ਸਾਰੇ ਨਵੇਂ ਸ਼ਬਦ ਦਿੱਤੇ ਜਿਹੜੇ ਮੈਂ ਲਿਖੇ ਔਰ ਵੱਖ ਵੱਖ ਰਚਨਾਵਾਂ ਮੇਰੀਆਂ ਛਪੀਆਂ।
1: ਕਿਆ ਪਤਾ, ਅਤੇ ਇਸ ਕਿਉਂਕਿ ਤੁਸੀਂ ਕਿਹਾ ਕਿ ਸਫ਼ਰ ਨੇ ਹੀ ਜਿਹੜਾ ਸਾਹਿਤ ਦਾ ਸਫ਼ਰ ਜਿਹੜਾ ਸਹਿਜਤਾ ਦੇ ਨਾਲ ਸ਼ੁਰੂ ਜਿਹੜਾ ਕਰਵਾ ਦਿੱਤਾ ਹੈ। ਅਤੇ ਹੁਣ ਤੱਕ ਤੁਸੀਂ ਅਖਬਾਰਾਂ ਦੇ ਕੋਲਮ ਦੇ ਵਿੱਚ ਵੀ ਜਿਹੜੇ ਆ ਬਕਾਇਦਾ ਪੂਰੀ ਐਨ ਜੋਸ਼ੋ ਖਰੋਸ਼ ਦੇ ਨਾਲ ਲਿਖ ਰਹੇ ਹੋ।
2: ਠੀਕ ਹੈ,
1: ਪਾਠਕ ਜਾਣਦੇ ਨੇ ਕਿ ਗੁਰਪ੍ਰੀਤ ਗਰੇਵਾਲ ਹੋਰਾਂ ਦਾ ਜਦੋਂ ਕੋਈ ਲੇਖ ਆਏਗਾ ਤਾਂ ਉਹਦੇ 'ਚ ਸਮਾਈਲ ਦਾ ਸੁਨੇਹਾ ਹੁੰਦਾ ਹੈ। ਅਤੇ ਇਹ ਜਿਹੜੇ ਹਾਸ ਵਿਅੰਗ ਦੀ ਵਿਧਾ ਨੂੰ ਤੁਸੀਂ ਵਿਸ਼ੇਸ਼ ਤੌਰ 'ਤੇ ਚੁਣਿਆ, ਇਹਦੇ ਬਾਰੇ ਜ਼ਰੂਰ ਦੱਸੋ ਵੀ ਇਹ ਕਿਉਂ ਜਿਹੜੀ ਵਿਸ਼ੇਸ਼ ਤੌਰ 'ਤੇ ਚੁਣੀ ਗਈ ਹੈ?
2: ਹਾਸ ਵਿਅੰਗ ਦੀ ਵਿਧਾ ਇਸ ਕਰਕੇ ਚੁਣੀ ਕਿ ਜੇ ਇਸ ਵੇਲੇ ਸਾਡੇ 1 ਬ੍ਰਹਿਮੰਡ, 7 ਸਮੁੰਦਰ, 8 ਗ੍ਰਹਿ, 200 ਤੋਂ ਵੱਧ ਮੁਲਕ ਔਰ 8 ਅਰਬ ਦੀ ਜੇ ਆਬਾਦੀ ਹੈ, ਉਸ ਆਬਾਦੀ 'ਚ ਚਾਹੇ ਸਭ ਤੋਂ ਅਮੀਰ ਦੇਸ਼ ਕਤਰ ਹੈ, ਸਭ ਤੋਂ ਗਰੀਬ ਦੇਸ਼ ਕਾਂਗੋ ਹੈ, ਪਰ ਜੇ ਕੋਈ ਬਹੁਤ ਅਮੀਰ ਵੀ ਹੈ ਉਹ ਵੀ ਸਟ੍ਰੈਸ 'ਚ ਹੈ, ਜੇ ਝੁੱਗੀ 'ਚ ਹੈ ਉਹ ਵੀ ਸਟ੍ਰੈਸ 'ਚ ਹੈ। ਮੈਂ ਹਾਸ ਵਿਅੰਗ ਰਾਹੀਂ ਕੋਈ ਸੇਧ ਦੇਣ ਦੀ ਵੀ ਕੋਸ਼ਿਸ਼ ਕੀਤੀ ਅਤੇ ਸਮਾਈਲ ਦੇਣ ਦੀ ਵੀ ਕੋਸ਼ਿਸ਼ ਕੀਤੀ। ਮੇਰਾ ਇਹ ਮੰਨਣਾ ਹੈ ਕਿ ਤੁਹਾਡਾ ਬਤੌਰ ਸਾਹਿਤਕਾਰ ਸਭ ਤੋਂ ਵੱਡਾ ਫਰਜ਼ ਇਹ ਹੈ ਜੇ ਤੁਸੀਂ ਕਿਸੇ ਨੂੰ ਖੁਸ਼ੀ ਗਿਫਟ ਕਰ ਸਕੋ, ਜੇ ਬਹੁਤ ਗੰਭੀਰ ਗੱਲਾਂ ਲਿਖੀਆਂ ਉਹ ਵੀ ਲਿਖੋ, ਪਰ ਇਹਨਾਂ ਲੋਕ ਤਾਂ ਪਹਿਲਾਂ ਹੀ ਦੁਖੀ ਹੈ, ਜੇ ਕਿਸੇ ਨੂੰ ਥੋੜ੍ਹਾ ਹਸਾ ਸਕੋ ਤਾਂ। ਉਸ ਕਰਕੇ ਮੈਂ ਹਾਸ ਵਿਅੰਗ ਜ਼ਿਆਦਾ ਲਿਖਿਆ ਔਰ ਲਿਖ ਵੀ ਰਿਹਾ।
1: ਅਤੇ ਜਦੋਂ ਪਾਠਕਾਂ ਦਾ ਪ੍ਰਤੀਕਰਮ ਆਉਂਦਾ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ?
2: ਪਾਠਕਾਂ ਦਾ ਪ੍ਰਤੀਕਰਮ ਬਹੁਤ ਵਧੀਆ ਹੁੰਦਾ ਹੈ। ਉਹ ਪ੍ਰਤੀਕਰਮ 'ਚ ਅਸੀਂ ਵੀ ਸੇਧ ਲੈਂਦੇ ਹਾਂ, ਕਈ ਵਾਰੀ ਉਹ ਬੜੇ ਅੱਛੇ ਨੁਕਤੇ ਦਿੰਦੇ ਹੈ ਅਤੇ ਉਹ ਅਸੀਂ ਇੰਪਲੀਮੈਂਟ ਵੀ ਕਰਦੇ ਹਾਂ। ਕਈ ਵਾਰੀ ਉਹਨਾਂ ਦੀਆਂ ਉਮੀਦਾਂ ਬੜੀਆਂ ਹੁੰਦੀਆਂ, ਜਿੱਦਾਂ ਇੱਕ ਮੈਂ ਆਰਟੀਕਲ ਲਿਖਿਆ, ਹਰ ਸੰਡੇ ਨਹੀਂ ਨਿਕਲਦਾ ਸੱਪ। ਇਹ ਇੱਕ ਪਾਠਕ ਨੇ ਕਿਹਾ ਸੀਗਾ ਵੀ ਹਰ ਸੰਡੇ ਕੋਈ ਨਾ ਕੋਈ ਸੱਪ ਕੱਢੋ, ਫਿਰ ਮੈਂ ਉਹ ਆਰਟੀਕਲ ਲਿਖਿਆ ਵੀ ਹਰ ਸੰਡੇ ਸੱਪ ਨਹੀਂ ਨਿਕਲ ਸਕਦਾ, ਕਿਉਂਕਿ 6000 ਸ਼ਬਦ ਅਸੀਂ ਰੋਜ਼ ਬੋਲਦੇ ਹਾਂ, 20 ਕਰੋੜ ਸ਼ਬਦ ਅਸੀਂ ਪੂਰੀ ਜ਼ਿੰਦਗੀ 'ਚ ਬੋਲਦੇ ਹਾਂ, ਜਿਹੜੇ 6000 ਸ਼ਬਦ ਅਸੀਂ ਰੋਜ਼ ਬੋਲਦੇ ਹਾਂ ਸਾਰੇ ਉਹ ਸਾਹਿਤ ਨਹੀਂ ਹੈ। ਨਿਊਜ਼ ਦੇ ਸ਼ਬਦ ਹੋਰ ਹੈ, ਵਿਊਜ਼ ਦੇ ਹੋਰ ਹੈ, ਇਹਨਾਂ 'ਚ ਫਰਕ ਹੈ, ਆਮ ਗੱਲਬਾਤ ਦੇ ਹੋਰ ਹੈ, ਔਰ ਸੱਥ ਦੇ ਸਾਰੇ ਸ਼ਬਦ ਲਿਖੇ ਨਹੀਂ ਜਾ ਸਕਦੇ, ਉਹਨਾਂ ਨੂੰ ਵੀ ਮਰਿਆਦਿਤ ਕਰਨਾ ਪੈਂਦਾ। ਕਈ ਵਾਰੀ ਬੜੀ ਅਸ਼ਲੀਲ ਗੱਲ 'ਚ ਬੜਾ ਅੱਛਾ ਮੈਸੇਜ ਹੁੰਦਾ, ਅਸੀਂ ਉਹ ਉੱਦਾਂ ਹੀ ਹੂ ਬਹੂ ਲਿਖਣਾ ਚਾਹੁੰਦੇ ਹਾਂ, ਪਰ ਮਰਿਆਦਾ ਕਹਿੰਦੀ ਹੈ ਉਹਨੂੰ ਨਹੀਂ ਲਿਖਣਾ।
1: ਬਿਲਕੁਲ
2: ਉਹ ਅੱਛਾ ਜੇ ਉਹਨੂੰ ਬਿਲਕੁਲ ਪਿਓਰੀਫਾਈ ਕਰਦੇ ਉਹਦੇ ਅਰਥ ਦੇ ਅਨਰਥ ਹੋ ਜਾਂਦੇ ਆ ਜਿੱਦਾਂ ਟਰਾਂਸਲੇਸ਼ਨ ਸੰਭਵ ਨਹੀਂ ਹੈ ਪਰ ਫਿਰ ਵੀ ਸਾਨੂੰ ਇੱਕ ਬਤੌਰ ਜ਼ਿੰਮੇਵਾਰ ਜਰਨਲਿਸਟ ਜਾਂ ਜ਼ਿੰਮੇਵਾਰ ਰਾਈਟਰ ਉਹ ਸਾਨੂੰ ਆਪਣੇ 'ਤੇ ਪਾਬੰਦੀਆਂ ਲਾਉਣੀਆਂ ਪੈਂਦੀਆਂ ਕਿਉਂਕਿ 65 ਸਾਲ ਦੀ ਸ਼ੰਕਰੀ ਬੁੜੀ ਵੀ ਪੜ੍ਹ ਰਹੀ ਹੈ ਪਲੱਸ ਟੂ ਦੀ ਕੁੜੀ ਮੋਨਾ ਵੀ ਪੜ੍ਹ ਰਹੀ ਹੈ ਬੱਚਾ ਵੀ ਪੜ੍ਹ ਰਿਹਾ ਉਹਦੇ ਪੇਰੈਂਟਸ ਵੀ ਪੜ੍ਹ ਰਹੇ ਅਤੇ ਅਖਬਾਰ ਸਾਰੇ ਲੋਕ ਦੇਖ ਰਹੇ
1: ਬਿਲਕੁਲ ਬਿਲਕੁਲ ਜੀ ਅਤੇ ਜਦੋਂ ਉਹਨਾਂ ਦਾ ਫੀਡਬੈਕ ਆਉਂਦਾ ਅਤੇ ਮੈਨੂੰ ਲੱਗਦਾ ਕਿ ਕਾਫੀ ਅੱਛਾ ਮਹਿਸੂਸ ਹੁੰਦਾ ਕਿ ਕਈ ਵਾਰੀ ਤਾਂ ਬੜੇ ਫਨੀ ਫੀਡਬੈਕ ਵੀ ਆ ਜਾਂਦੇ ਹੋਣਗੇ ਕਿ ਦੱਸੋ ਜੀ ਤੁਸੀਂ ਨੰਗਲ ਬੈਠੇ ਹੋ ਕਤਲਾ ਮੱਛੀ ਕਦੋਂ ਸ਼ੁਰੂ ਹੋਣੀ ਹੈ।
2: ਹਾਂ ਫੀਡਬੈਕ ਐਕਚੁਅਲੀ ਭਾਖੜਾ ਡੈਮ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਨਾਮ ਹੈ ਕਿਉਂਕਿ ਸ਼ੁਰੂ ਤੋਂ ਹੀ ਲੋਕਾਂ ਦੇ ਮਨਾਂ ਦੇ ਵਿੱਚ ਜਿੱਦਾਂ ਆਨੰਦ ਲਾਲ ਨੂਰਪੁਰੀ ਨੇ ਲਿਖਿਆ ਉਦੋਂ ਬਿਜਲੀ ਨਹੀਂ ਸੀ ਭਾਖੜੇ ਤੋਂ ਆਵੇ ਇੱਕ ਮੁਟਿਆਰ ਨੱਚਦੀ ਫਿਰ ਭਾਖੜਾ ਡੈਮ ਦਾ ਸੰਬੰਧ ਬਿਜਲੀ ਦੀ ਪ੍ਰੋਡਕਸ਼ਨ ਨਾਲ ਹੈ ਹਰੀ ਕ੍ਰਾਂਤੀ ਨਾਲ ਹੈ ਅੱਛਾ ਫਿਰ ਕਈ ਵਾਰੀ ਬਦਕਿਸਮਤੀ ਨਾਲ ਪਾਣੀ ਜ਼ਿਆਦਾ ਜਾਂਦਾ ਹੜ੍ਹਾਂ ਨਾਲ ਵੀ ਹੈ ਤਾਂ ਉਹ ਬੰਦੇ ਕੁਸਚਨ ਪੁੱਛਦੇ ਹੈ ਵੀ ਜਿਵੇਂ ਉਹ ਰਚਨਾ ਛਪੀ ਗਰਮੀਆਂ ਬਰਸਾਤ ਦੇ ਵਿੱਚ ਤਾਂ ਉਹ ਇਹ ਨਹੀਂ ਦੇਖਦੇ ਵੀ ਰਚਨਾ ਕੀ ਹੈ ਉਹ ਕਹਿੰਦੇ ਪਾਣੀ ਤਾਂ ਨਹੀਂ ਛੱਡਣ ਲੱਗੇ ਉਹ ਫਿਰ ਉਹ ਬੜਾ ਫਨੀ ਹੁੰਦਾ ਫਿਰ ਇਸ ਤਰ੍ਹਾਂ ਹੀ ਉਹ ਕਹਿੰਦੇ ਮੱਛੀ ਕਦੋਂ ਸ਼ੁਰੂ ਹੋਣ ਲੱਗੀ ਸੱਚੀ ਮੱਛੀ ਜ਼ਾਇਕੇਦਾਰ ਹੈ ਫਿਰ ਬਹੁਤ ਸਾਰੇ ਲੋਕ ਪੁੱਛਦੇ ਭਾਖੜੇ ਜਾਣਾ ਕਿੱਦਾਂ ਮਤਲਬ ਬੜੀਆਂ ਇੱਕ ਉਮੀਦਾਂ ਸਾਨੂੰ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਹੁੰਦਾ ਮੈਂ ਭਾਖੜਾ ਵਿਆਸ ਪ੍ਰਬੰਧ ਬੋਰਡ ਦਾ ਹੀ ਕੋਈ ਛੋਟਾ ਜਿਹਾ ਮੁਲਾਜ਼ਮ ਹੈ ਜਿਹਦਾ ਸੰਬੰਧ ਸੈਰ ਸਪਾਟੇ ਨਾਲ ਹੈ।
1: ਕਿਆ ਬਾਤਾਂ। ਇੱਕ ਮੈਂ ਦੇਖ ਰਿਹਾ ਸੀਗਾ ਜਿਵੇਂ ਤੁਹਾਡੇ ਲੇਖਾਂ ਦੇ ਵਿੱਚ ਨੇ ਵਿਅੰਗ ਦੇ ਵਿੱਚ ਨੇ ਜਾਂ ਕਹਾਣੀਆਂ 'ਚ ਨੇ ਉਹ ਪਾਤਰਾਂ ਦੇ ਨਾਮ ਬੜੇ ਫਨੀ ਹੁੰਦੇ ਆ ਅਤੇ ਉਹਨਾਂ ਤੋਂ ਵੀ ਦਿਲਚਸਪ ਆ ਤੁਹਾਡੀਆਂ ਕਿਤਾਬਾਂ ਦੇ ਨਾਮ ਤੁਸੀਂ ਇਹਨਾਂ ਬਾਰੇ ਇੱਕ ਇੱਕ ਕਰਕੇ ਜ਼ਰੂਰ ਦੱਸਿਓ ਜਿਹੜੇ ਕਿਤਾਬਾਂ ਦੇ ਨਾਮ ਨੇ ਅਤੇ ਉਹਨਾਂ ਬਾਰੇ ਥੋੜ੍ਹੀ ਥੋੜ੍ਹੀ ਜਾਣਕਾਰੀ ਜ਼ਰੂਰ ਦਿਓ।
2: ਪਾਤੀਆੜੀਏ ਬਾਜਰੇ ਦੀ ਮੁੱਠ ਜਿਹੜਾ ਹੈ ਉਹ ਮੇਰਾ ਸਭ ਤੋਂ ਪਹਿਲਾਂ ਹਾਸ ਵਿਅੰਗ ਸੰਗ੍ਰਹਿ ਆਇਆ ਜਿਹਦੇ 'ਚ ਸਿੱਖਿਆ ਵੀ ਹੈ ਵਿਅੰਗ ਵੀ ਹੈ ਗੱਲਬਾਤ ਵੀ ਹੈ ਉਹਦੇ 'ਚ ਮੈਂ ਦੱਸਣਾ ਚਾਹਿਆ ਕਿ ਜ਼ਿੰਦਗੀ 'ਚ ਸਭ ਕੁਛ ਨਹੀਂ ਮਿਲਦਾ ਜ਼ਿੰਦਗੀ 'ਚ ਸਾਰੀ ਖੁਸ਼ੀ ਨਹੀਂ ਮਿਲਣੀ ਹਰ ਚੀਜ਼ ਗੋਡ ਨੇ ਤੁਹਾਨੂੰ ਗਿਫਟ ਨਹੀਂ ਕੀਤੀ ਹੋਈ ਹਰ ਚੀਜ਼ ਕੁਦਰਤ ਨੇ ਤੁਹਾਨੂੰ ਗਿਫਟ ਨਹੀਂ ਕੀਤੀ ਹੋਈ ਇਹ ਇੱਕ ਸ਼ਤਰੰਜ ਹੈ ਆ ਤੁਹਾਨੂੰ ਪਿਆਰ ਮਿਲ ਗਿਆ ਇਹ ਕੋਈ ਬਿਮਾਰੀ ਆ ਗਈ ਬਿਮਾਰੀ ਖਤਮ ਹੋਈ ਪੈਸਾ ਆ ਗਿਆ ਪੈਸਾ ਤੇ ਬਿਮਾਰੀ ਮੁੱਕੀ ਕੁਛ ਹੋਰ ਮੁਕੱਦਮਾ ਆ ਗਿਆ ਇਹ ਇੱਕ ਜੀਵਨ ਚੱਕਰ
0: ਇਹ ਵੀ ਕੱਲ ਨੂੰ ਜਦੋਂ ਚੱਲ ਗਏ ਤੇ
2: ਔਰ ਉਹਦੇ 'ਚ ਛੋਟੀਆਂ ਛੋਟੀਆਂ ਚੀਜ਼ਾਂ ਛੋਟੇ ਛੋਟੇ ਵਿਅੰਗ ਛੋਟੀਆਂ
0: ਬਾਅਦ ਇਹਨਾਂ ਦੇ ਵੀ ਪਰਚੇ ਹੋਣੇ ਆ
3: ਜੀ
0: ਸਰ ਇਨ ਫੈਕਟ ਕਿ ਉਹ ਈਡੀ ਵਰਤਦੇ ਹੈਗੇ ਆ ਤੇ ਤੁਸੀਂ ਵੀ
2: ਛੋਟੀਆਂ ਗੱਲਾਂ ਜਿਹੜਾ ਸਮਾਜਿਕ ਵਰਤਾਰਾ ਹੈ ਅਸੀਂ ਜਿਹਦਾ ਝੂਠੀ ਚਾਂਦੀ ਝੂਠੀ
0: ਸੈਂਸ ਨਹੀਂ ਵਰਤਦੇ
3: ਜੀ
0: ਤੇ ਜੇ ਉਹ ਜਿਹੜੇ ਹੈਗੇ ਆ ਆਪਣੇ ਹੋਰ
2: ਇਸ ਤਰ੍ਹਾਂ ਛੋਟੇ ਛੋਟੇ ਚੀਜ਼ਾਂ ਲਿਖੀਆਂ ਤੁਹਾਡੀ ਵਿਹਲ ਦਾ ਅਰਥ ਸਾਡੀ ਵਿਹਲ ਨਹੀਂ ਸੋ ਉਹ ਸਾਰੀਆਂ ਚੀਜ਼ਾਂ ਲਿਖੀਆਂ ਸੈਕਿੰਡ ਫਿਰ ਜਿਹੜੀ ਹੈ ਮੇਰੀ ਖੁਸ਼ੀਆਂ ਵੀ ਅੱਧੀਆਂ ਪਾਉਣੀਆਂ ਕਿਤਾਬ ਹੈ
1: ਜੀ
2: ਉਹਦੇ 'ਚ ਵੀ ਇੱਦਾਂ ਵੀ ਮਨੁੱਖੀ ਵਰਤਾਰੇ ਦੀ ਕਹਾਣੀ ਹੈ ਕਿ ਨਾ ਹਮੇਸ਼ਾ ਹੰਝੂ ਰਹਿਣੇ ਨਾ ਤੁਸੀਂ ਨੱਚਦੇ ਟੱਪਦੇ ਰਹਿਣਾ ਵੀ ਬੜੀ ਬੈਲੈਂਸ ਹੁੰਦੀ ਹੈ ਲਾਈਫ ਜੇ ਤੁਸੀਂ ਬੈਲੈਂਸ ਨਹੀਂ ਰੱਖੋਗੇ ਉਹਨੇ ਬੈਲੈਂਸ ਕਰ
1: ਦੇਣਾ
2: ਤੇ ਇਸ਼ਕ ਵਿਸ਼ਕ ਨੂਡਲਸ ਵੀ ਇੱਦਾਂ ਹੈ ਕਿ ਮੁਹੱਬਤ ਹੈ ਪਰ ਮੁਹੱਬਤ 'ਚ ਉਲਝਾ ਬਹੁਤ ਹੈ ਨੂਡਲਸ ਖਾਸ ਘਟਨਾਵਾਂ ਦਾ ਵੀ ਜ਼ਿਕਰ ਹੈ ਇਕੱਲਾ ਸਫ਼ਰਨਾਮਾ ਹੀ ਨਹੀਂ ਹੈ
1: ਅਤੇ ਇਹ ਜਿਹੜਾ ਬਹੁਤ ਕਮਾਲ ਦਾ ਕਾਰਜ ਹੈ ਸਮੁੱਚੇ ਰੂਪ ਦੇ ਵਿੱਚ ਅਤੇ ਸਫ਼ਰਨਾਮਾ ਪਹਿਲੀਆਂ ਕਿਤਾਬਾਂ ਨਾਲੋਂ ਬਿਲਕੁਲ ਵੱਖਰੀ ਤਰ੍ਹਾਂ ਦਾ ਇੱਕ ਕਹਿ ਲਓ ਵੀ ਉੱਦਮ ਹੈ।
2: ਹਾਂ
1: ਇਹ ਜਿਹੜਾ ਸਫ਼ਰਨਾਮਾ ਹੈ ਕਿੱਥੋਂ ਤੋਂ ਕਿੱਥੋਂ ਤੱਕ ਹੈ ਅਤੇ ਕੀ ਇਹਦੇ ਵਿੱਚ ਤੁਸੀਂ ਸਫ਼ਰ ਦੇ ਵਿੱਚ ਤਜਰਬੇ ਜਿਹੜੇ ਆ ਕਿਹੋ ਜਿਹੇ ਸਾਂਝੇ ਕੀਤੇ ਆ?
2: ਸਰ ਉਸ ਸਫ਼ਰਨਾਮੇ 'ਚ ਜਿੱਦਾਂ ਮੈਂ ਨੰਗਲ ਤੋਂ ਕੰਨਿਆ ਕੁਮਾਰੀ ਗਿਆ ਯਾਨੀ ਨੰਗਲ ਤੋਂ ਦਿੱਲੀ ਦਿੱਲੀ ਤੋਂ ਕੰਨਿਆ ਕੁਮਾਰੀ
1: ਜੀ
2: ਉਹ ਹਿਮਸਾਗਰ ਐਕਸਪ੍ਰੈਸ 'ਚ ਗਿਆ ਫਿਰ ਬੰਗਲੌਰ ਜੇ ਮੈਂ ਗਿਆ ਫਿਰ ਮੈਂ ਜੇ ਹੈਦਰਾਬਾਦ ਗਿਆ ਅਲੱਗ ਅਲੱਗ ਟ੍ਰੇਨਸ 'ਚ ਗਿਆ ਫਿਰ ਮੈਂ ਜੇ ਪਠਾਨਕੋਟ ਤੋਂ ਜੋਗਿੰਦਰ ਨਗਰ ਗਿਆ ਉਹ ਅਲੱਗ ਟ੍ਰੇਨ 'ਚ ਗਿਆ ਉਹ ਛੋਟੀ ਟ੍ਰੇਨ ਸੀ ਫਿਰ ਮੈਂ ਮੈਟਰਪੋਲੀਅਮ ਤੋਂ ਊਟੀ ਗਿਆ ਉਹ ਵੀ ਛੋਟੀ ਟ੍ਰੇਨ ਸੀ ਫਿਰ ਨੰਗਲ ਭਾਖੜਾ ਇਹ ਛੋਟੀ ਟ੍ਰੇਨ ਸੀ
1: ਫਿਰ
2: ਜਿਹੜੀ ਮੁਫ਼ਤ ਚੱਲਦੀ ਹੈ ਇਹਦੇ 'ਚ ਅੱਡ ਮਜ਼ਾ ਹੈ ਇਹ ਚੱਲੀ ਜਾ ਰਹੀ ਹੈ ਔਰ ਉਹ ਕੰਪਨੀ ਨੇ ਇੰਜਨ ਬਣਾਉਣੇ ਵੀ ਬੰਦ ਕਰਤੇ ਇਹ ਚੱਲੀ ਹੀ ਜਾ ਰਹੇ ਹੈ ਠੀਕ ਹੈ ਸੋ ਉਹਦੇ 'ਚ ਸਾਰੀ ਚੀਜ਼ ਇੱਕ ਇੱਕ ਚੀਜ਼ ਦਾ ਦੱਸਿਆ ਜਿਸ ਤਰ੍ਹਾਂ ਬੜੌਦਾ 'ਚ ਚੀਕੂ ਦਾ ਘਰ ਹੈ ਨਾਗਪੁਰ ਸੰਤਰੇ ਦਾ ਘਰ ਹੈ ਫਿਰ ਪੰਛੀ ਪੇਠਾ ਆਗਰੇ ਮਿਲਦਾ ਮਥੁਰਾ ਪੇੜੇ ਮਿਲਦੇ ਆ ਹਰ ਚੀਜ਼ ਦੀ ਜਿਹੜੀ ਵਿਲੱਖਣਤਾ ਹੈ ਹਰ ਜਗ੍ਹਾ ਦਾ ਆਪਣਾ ਆਪਣਾ ਉਹ ਕਲਚਰ ਕਿਤੇ ਨਾਰੀਅਲ ਹੈ ਕਿਤੇ ਨਾਰੀਅਲ ਨਹੀਂ ਹੈ ਕਿਤੇ ਆਮ ਚੀਜ਼ਾਂ ਹੈ ਕਿਤੇ ਕੋਈ ਫਰੂਟ ਹੈ ਕਿਤੇ ਕੋਈ ਫਰੂਟ ਹੈ ਕਿਤੇ ਕਲਚਰ ਹੋਰ ਹੈ ਉਹ ਸਾਰੀ ਚੀਜ਼ ਕਿਤੇ ਕਾਲੀ ਮਿੱਟੀ ਹੈ ਕਿਤੇ ਲਾਲ ਮਿੱਟੀ ਹੈ ਕਿਤੇ ਫੀਲਡ ਹੈ ਜਿੱਦਾਂ ਕੇਰਲ ਅਤੇ ਪੰਜਾਬ ਦਾ ਇੱਕ ਸਾਂਝੀ ਚੀਜ਼ ਹੈ ਉੱਥੇ ਕਿਤੇ ਵੀ ਖਾਲੀ ਜਗ੍ਹਾ ਨਹੀਂ ਹੈ ਉੱਥੇ ਵੀ ਨਹੀਂ ਹੈ ਜਾਂ ਫੀਲਡ ਹੈ ਜਾਂ ਘਰ ਹੈ ਇੱਥੇ ਵੀ ਜਾਂ ਖੇਤ ਹੈ ਜਾਂ ਘਰ ਹੈ
1: ਜਾਂ ਘਰ ਹੈ
2: ਹਾਂ ਖਾਲੀ ਜਗ੍ਹਾ ਨਹੀਂ ਹੈ ਜਿੱਦਾਂ MP 'ਚ ਬਹੁਤ ਖਾਲੀ ਜਗ੍ਹਾ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਸਾਰੀਆਂ ਐਡ ਕੀਤੀਆਂ ਅਤੇ ਰਸਤੇ ਦੀਆਂ ਘਟਨਾਵਾਂ ਵੀ ਉਹ ਬੜੀਆਂ ਪਾਠਕਾਂ ਨੇ ਪਸੰਦ ਕੀਤੀਆਂ।
1: ਕਿਆ ਬਾਤਾਂ, ਵਾਕਈ ਇਹ ਖੂਬਸੂਰਤ ਪੁਸਤਕ ਸਾਂਭਣ ਯੋਗ ਅਤੇ ਪੜ੍ਹਨ ਯੋਗ ਪੁਸਤਕ ਹੈ ਜੀ। ਇੱਕ ਖਾਣਿਆਂ ਦੇ ਬਾਰੇ ਵੀ ਤੁਸੀਂ ਲਿਖਿਆ ਸੀਗਾ?
2: ਹਾਂ ਉਹ ਭਾਰਤ ਦੇ ਖਾਣਿਆਂ ਬਾਰੇ ਲਿਖਿਆ ਕਿਉਂਕਿ ਖਾਣੇ ਬੜੇ ਮਹੱਤਵਪੂਰਨ ਹੈ। ਖਾਣੇ ਅਤੇ ਮਸਾਲਿਆਂ ਦੀ ਤਲਾਸ਼ ਦੇ ਵਿੱਚ ਹੀ ਅੰਗਰੇਜ਼ ਆਏ
3: ਅਤੇ
2: ਇੱਥੇ ਹੀ ਰਹਿ ਗਏ
3: ਅਤੇ
2: ਕਬਜ਼ਾ ਹੀ ਕਰ ਲਿਆ। ਸੋ ਖਾਣਾ ਜਿਹੜਾ ਇੰਡੀਅਨ ਸਟਰੀਟ ਫੂਡ ਹੈ
3: ਜੀ,
2: ਉਹਦਾ ਤਾਂ ਮੁਕਾਬਲਾ ਹੀ ਨਹੀਂ ਹੈ, ਕਿਉਂਕਿ ਇੰਡੀਅਨ ਸਟਰੀਟ ਫੂਡ ਦਾ ਤੁਸੀਂ ਕੁਛ ਵੀ ਐਂਡ ਨਹੀਂ ਹੈ। ਜੇ ਤੁਸੀਂ ਕਹੋ ਰਾਮਪੁਰਾ ਫੂਲ ਦੀ ਸਾਧੂ ਦੀਆਂ ਟਿੱਕੀਆਂ ਦਾ ਕੋਈ ਮੁਕਾਬਲਾ ਨਹੀਂ, ਬਰਨਾਲੇ ਦੀਆਂ ਬੰਸੀ ਦੀਆਂ ਪੂਰੀਆਂ ਦਾ ਕੋਈ ਮੁਕਾਬਲਾ ਨਹੀਂ, ਕਾਗਜ਼ ਬਹਾਦਰ ਦਾ ਢਾਬਾ ਉਹਦੇ ਮੱਕੀ ਦੀ ਰੋਟੀ 'ਤੇ ਉਹਦਾ ਮੁਕਾਬਲਾ ਨਹੀਂ,
3: ਕਿਆ ਪਤਾ
2: ਕਟਿਆੜ ਦੀ ਮੱਛੀ ਭਾਖੜੇ ਦੀ ਮੱਛੀ ਦਾ ਕੋਈ ਮੁਕਾਬਲਾ ਨਹੀਂ, ਫਿਰ ਕੁੱਲੂ ਦੇ ਵਿੱਚ ਟਰਾਊਟ ਫਿਸ਼ ਹੈ ਉਹਦਾ ਮੁਕਾਬਲਾ ਨਹੀਂ। ਫਿਰ ਸਾਡੇ ਕਈ ਚੀਜ਼ਾਂ ਐਸੀਆਂ ਹੈ ਜਿਹੜੀਆਂ ਕਿਤੇ ਵਰਲਡ 'ਚ ਨਹੀਂ ਮਿਲਦੀਆਂ, ਜਿੱਦਾਂ ਕੋਟਕਪੂਰੇ ਢੋਡਾ ਮਿਲ ਰਿਹਾ,
3: ਢੋਡਾ
2: ਕੋਟਕਪੂਰੇ ਆਟਾ ਚਿਕਨ ਮਿਲ ਰਿਹਾ, ਆਟਾ ਚਿਕਨ ਹੋਰ ਕਿਤੇ ਨਹੀਂ ਦੇਖੋਗੇ, ਫਾਜ਼ਿਲਕਾ ਦੇ ਵਿੱਚ ਤੋਸ਼ੇ ਮਿਲ ਰਹੇ ਆ, ਹੋਰ ਕਿਤੇ ਉਹ ਮਠਿਆਈ ਨਹੀਂ ਹੋਏਗੀ। ਔਰ ਇੱਕ
0: ਏਜੰਸੀਸ ਨੂੰ ਵਰਤਦੇ ਹੈਗੇ ਆ, ਤੁਹਾਡੇ ਕੋਲ ਜੋ ਸਰਦਾ ਹੈਗਾ ਜਾਂ ਪੋਲਿਊਸ਼ਨ ਕੰਟਰੋਲ ਬੋਰਡ ਤੇ ਕੀ ਸਾਰਾ ਕੁਝ ਹੈਗਾ, ਤੁਸੀਂ ਆਪਣੇ ਢੰਗ ਨਾਲ ਹਰਾਸ ਕਰਦੇ ਹੋ।
2: ਨੇੜੇ ਵੀ ਸਾਡੇ
3: ਜੀ,
2: ਮਤਲਬ ਪਹਿਲਾਂ ਟੇਸਟ ਉਹਨਾਂ ਦਾ
3: ਕਿਆ ਬਾਤ,
2: ਉਹ ਪੰਡਿਤ ਦੇਵਰਾਜ ਨੇ ਪਾਰਟੀਸ਼ਨ ਤੋਂ ਬਾਅਦ ਖੋਲਿਆ ਇੱਥੇ 52 ਦੇ ਵਿੱਚ, ਉਹ ਅੱਜ ਵੀ ਬੜਾ ਜ਼ਬਰਦਸਤ ਤਰੀਕੇ ਨਾਲ ਉਹੀ ਜ਼ਾਇਕੇ ਨਾਲ, ਠੀਕ ਹੈ ਥੋੜ੍ਹੀਆਂ ਚੇਂਜਿਸ ਹੋਈਆਂ, ਉੱਦਾਂ ਹੀ ਚੱਲ ਰਿਹਾ, ਔਰ ਬੜਾ ਬੜੀ ਤਰੱਕੀ ਕੀਤੀ ਉਹਨਾਂ ਨੇ ਅਤੇ ਰੇਟ ਵੀ ਵਾਜਬ ਰੱਖੇ ਅਤੇ ਚੱਲ ਰਿਹਾ ਉਹ ਸਾਰੀ ਚੀਜ਼ਾਂ ਘੁੰਮ ਘੁੰਮ ਕੇ। ਉਹ ਕਿਤੇ ਬਾਥੂ ਦੀ ਖੀਰ ਮਿਲਦੀ ਹੈ, ਕਿਤੇ ਬਾਥੂ ਦਾ ਸਾਗ ਮਿਲਦਾ
3: ਜੀ, ਫਰਕ ਬਾਥੂ ਬਾਰੇ ਦੱਸਿਓ ਜਰਾ,
2: ਬਾਥੂ
3: ਜਿਹੜਾ ਸਾਗ ਵਾਲਾ,
2: ਜਿਹੜਾ ਸਾਗ ਵਾਲਾ ਇੱਕ ਬਾਥੂ ਦੀ ਖੀਰ ਹਿਮਾਚਲ 'ਚ ਮਿਲਦੀ ਹੈ
3: ਜੀ,
2: ਇਹ ਕਰਸੋਂਗ ਚਿੰਡੀ, ਉਹ ਬਾਥੂ ਉਹਨੂੰ ਕਹਿੰਦੇ ਜਿਹੜਾ ਸੀਲ ਦੇ ਲੱਡੂ ਹੈ
3: ਜੀ
2: ਉਹਨਾਂ ਦਾ, ਅਸੀਂ ਵੀ ਪਹਿਲਾਂ ਮਨਾ ਕਰਦੇ ਰਹੇ ਵੀ ਅਸੀਂ ਨਹੀਂ ਖਾਣੀ ਬਾਥੂ ਦੀ, ਅਸੀਂ ਸਮਝੋ ਸਾਡੇ ਬਾਥੂ ਵਾਲੀ ਹੈ, ਉਹ ਬਾਥੂ ਹੋਰ ਹੈ
3: ਜੀ। ਅੱਛਾ ਉਹ ਬੱਕਰੇ ਜੀ, ਕਿਆ ਪਤਾ ਕਿਆ ਪਤਾ ਗਰੇ, ਬਸ ਵਾਕਈ ਦਿਲਚਸਪ ਹੈ, ਸਾਰੇ ਪਹਿਲੂਆਂ ਨੂੰ ਤੁਸੀਂ ਛੂੰਹਦੇ ਹੋ ਅਤੇ ਇਹੀ ਕਹਿੰਦੇ ਵੀ ਲੇਖਕ ਦਾ ਅਤੇ ਆਮ ਬੰਦੇ ਦੇ ਇਹਨਾਂ ਆਲੇ ਦੁਆਲੇ ਚੀਜ਼ਾਂ ਨੂੰ ਦੇਖਣ ਦਾ ਫਰਕ ਹੋ ਸਕਦਾ ਕਿ ਲੇਖਕ ਆਪਣੇ ਤਰੀਕੇ ਨਾਲ ਵੇਖਦਾ ਅਤੇ ਪਾਠਕ ਨੇ ਆਪਣੇ ਤਰੀਕੇ ਨਾਲ ਵੇਖਣਾ, ਪਰ ਉਹ ਪਾਠਕ ਦਾ ਅਤੇ ਸਮਾਜ ਦਾ ਇੱਕ ਮਾਧਿਅਮ ਬਣ ਜਾਂਦਾ ਲੇਖਕ।
2: ਬਿਲਕੁਲ,
3: ਅਤੇ ਇਹ ਸ਼ੁਰੂ ਮੈਂ ਜਾਣਨਾ ਜ਼ਰੂਰ ਚਾਹੂੰਗਾ ਕਿ ਸ਼ੁਰੂਆਤ ਦੇ ਵਿੱਚ ਜਿਹੜੀ ਪਹਿਲੀ ਕਹਾਣੀ ਹੈ ਜਾਂ ਪਹਿਲੀ ਕਵਿਤਾ ਹੈ ਉਹਦੇ ਬਾਰੇ ਥੋੜ੍ਹੀ ਜਿਹੀ ਜ਼ਰੂਰ ਸੰਖੇਪ।
2: ਪਹਿਲੀ ਮੇਰੀ ਕਹਾਣੀ ਔਰੰਗਜ਼ੇਬ ਸੀ ਜਿਹੜੀ ਮੈਂ ਆਪਣੇ ਫਾਦਰ ਦੇ ਖਿਲਾਫ ਲਿਖੀ ਸੀ ਕਿ ਉਹ ਮੈਨੂੰ ਕੁੱਟਦੇ ਬਹੁਤ ਸੀ, ਪਰ ਉਹਦਾ ਅੱਜ ਮੈਨੂੰ ਬੜਾ ਅਫਸੋਸ ਹੈ, ਬਾਅਦ 'ਚ ਵੀ ਅਫਸੋਸ ਹੋਇਆ, ਕਿਉਂਕਿ ਅਸੀਂ ਇਹ ਕਹਿੰਦੇ ਹਾਂ ਸਾਡਾ ਪਿਓ ਸਾਨੂੰ ਕੁੱਟ ਰਿਹਾ, ਅਸੀਂ ਕਹਿੰਦੇ ਸਾਡੀ ਮਾਂ ਸਾਨੂੰ ਕੁੱਟ ਰਹੀ ਹੈ, ਆ ਸਾਨੂੰ ਉਹਨਾਂ ਨੇ ਪਹਿਲੇ 3 ਵਰਿਆਂ 'ਚ 50,000 ਵਾਰੀ ਤੁਹਾਡੇ ਗੰਦੇ ਡਾਇਪਰ ਵੀ ਚੇਂਜ ਕੀਤੇ
3: ਹੋਣਗੇ,
2: ਉਹ ਤੁਹਾਡੇ ਲਈ ਜ਼ਮੀਨ ਜਾਇਦਾਦ ਵੀ ਛੱਡ ਕੇ ਜਾਂਦੇ ਆ, ਉਹ ਤੁਹਾਡੇ ਲਈ ਸਾਰਾ ਸੋਸ਼ਲ ਸਿਕਿਉਰਿਟੀ ਦੁਆਵਾਂ ਦੇ ਕੇ ਜਾਂਦੇ ਆ, ਉਹ ਤੁਹਾਨੂੰ ਇੱਕ ਫਾਊਂਡੇਸ਼ਨ ਦੇ ਕੇ ਜਾਂਦੇ ਆ, ਤੁਸੀਂ ਉਹਨਾਂ ਨੂੰ ਔਰੰਗਜ਼ੇਬ ਨਹੀਂ ਕਹਿ ਸਕਦੇ, ਉਹ ਠੀਕ ਹੈ ਵਹਾ ਪ੍ਰਵਾਹ 'ਚ ਲਿਖਤੀ ਤੁਸੀਂ, ਉਹ ਰੋਂਗ ਹੈ, ਉਹ ਭਾਵਨਾ ਜਿੱਦਾਂ ਉਹ ਕਹਿੰਦੇ ਵੀ ਫਲਾਨੇ ਬੰਦੇ ਦੀ ਜਿਹੜੀ ਜਨਾਨੀ ਗੁੱਸੇ ਹੋ ਕੇ ਦੌੜ ਜਾਂਦੀ ਫਿਰ ਤੀਜੇ ਕੁ ਮਹੀਨੇ ਆ ਜਾਂਦੀ, ਉਹ ਦੌੜ ਤਾਂ ਜਾਂਦੀ ਆ ਜਾਂਦੀ ਉਹਦਾ ਵੈਲਕਮ, ਪਰ ਉਹ ਜਿਹੜੀਆਂ ਗਾਲਾਂ ਕੱਢ ਕੇ ਜਾਂਦੀ ਉਹ ਉਸ ਟੱਬਰ ਨੂੰ ਜਿਹੜੀਆਂ ਉਹਦੇ ਮਨ ਦੇ ਵਿੱਚ ਵਸ ਜਾਂਦੀ,
3: ਉਹ
2: ਕਰ ਜਾਂਦੀ ਹੈ। ਸੋ ਉਹਦਾ ਮੈਨੂੰ ਅਫਸੋਸ ਵੀ ਹੈ, ਪਰ ਮੈਂ ਚਲੋ ਲਿਖੀ ਗਈ ਉਹ, ਮੈਂ ਆਪਣੀ ਗਲਤੀ 1 ਮਿੰਟ ਤੋਂ ਪਹਿਲਾਂ ਮੰਨ ਲੈਂਦਾ।
3: ਕਿਆ ਪਤਾ, ਇਹੀ ਫਿਰ ਖੂਬਸੂਰਤੀ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਾਂ ਜਿਹੜੀਆਂ ਮੰਨ ਲਓ ਤੁਸੀਂ ਇਹਨੂੰ ਗਲਤੀ ਮੰਨਦੇ ਹੋ ਤੇ ਫਿਰ ਸਾਰੀਆਂ ਅਗਲੀਆਂ ਲਿਖਤਾਂ ਦੇ ਵਿੱਚ ਉਹ ਦੁਹਰਾਈ ਨਹੀਂ ਗਈ,
2: ਨਹੀਂ ਉਹ ਦੁਹਰਾਈ ਨਹੀਂ ਗਈ,
3: ਉਹਦੇ ਵਿੱਚ ਜਿਹੜੀ ਪੋਜ਼ਿਟਿਵਿਟੀ ਨਾਲ ਤੁਸੀਂ ਲਿਖਦੇ ਹੋ ਤੇ ਕ੍ਰੀਏਟੀਵਿਟੀ ਦੀ ਜਿਹੜੀ ਆਉਂਦੀ ਹੈ ਉਹ ਬਾਕਮਾਲ ਹੋ ਜਾਂਦੀ,
2: ਕਿਉਂਕਿ ਮੇਰੇ ਹਿਸਾਬ ਦੇ ਨਾਲ ਕਿ ਠੀਕ ਹੈ ਸਾਡਾ ਧਾਰਮਿਕ ਸਥਾਨਾਂ ਦੀ ਮੈਂ ਕਦਰ ਕਰਦਾ
3: ਜੀ,
2: ਸੰਤਾਂ ਮਹਾਤਮਾ ਦੀ, ਪਰ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਤੀਰਥ ਤੁਹਾਡੇ ਮਾਂ ਬਾਪ ਹੈ, ਉਹਨਾਂ ਤੋਂ ਉੱਤੇ ਕੋਈ ਨਹੀਂ, ਉਹਨਾਂ ਦੀ ਡੈਫੀਨੇਸ਼ਨ ਉਦੋਂ ਤੁਹਾਨੂੰ ਪਤਾ ਲੱਗਦੀ ਜਦੋਂ ਤੁਹਾਨੂੰ ਛੱਡ ਜਾਂਦੇ, ਜਦੋਂ ਰੱਬ ਨੂੰ ਪਿਆਰੇ ਹੋ ਜਾਂਦੇ, ਉਦੋਂ ਉਹਨਾਂ ਦਾ ਪੇਰੈਂਟਸ ਦਾ ਤੁਹਾਨੂੰ ਮੁੱਲ ਪਤਾ ਲੱਗਦਾ।
3: ਬਿਲਕੁਲ,
2: ਇਹ ਤੁਹਾਨੂੰ ਮੰਨਣਾ ਹੀ ਪਏਗਾ।
3: ਕਿਆ ਬਾਤ ਹੈ,
2: ਸੋ
3: ਇਹ ਵਾਕਈ ਜੀ ਇਹ ਵੀ ਇੱਕ ਔਰੰਗਜ਼ੇਬ ਵੀ ਮੀਲ ਪੱਥਰ ਹੀ ਕਹਿ ਲਓ ਲਾਈਫ ਦੇ ਵਿੱਚ ਸਾਬਤ ਹੋਇਆ।
2: ਹਾਂ ਬਿਲਕੁਲ,
3: ਅਤੇ ਸਾਹਿਤ ਸਿਰਜਣਾ ਅਤੇ ਸਾਹਿਤ ਸੁਭਾਵਾਂ ਦਾ ਇੱਕ ਰੋਲ ਜਦੋਂ ਆਪਾਂ ਦੇਖਦੇ ਹਾਂ ਕਿ ਇੱਕ ਗਿਲਾ ਸ਼ਿਕਵਾ ਰਹਿੰਦਾ ਕਿ ਪਾਠਕ ਹੈ ਨਹੀਂ ਜਾਂ ਪਾਠਕਾਂ ਦੀ ਘਾਟ ਹੈ, ਜਿਹੜੇ ਨੌਜਵਾਨ ਨੇ ਜਾਂ ਬੱਚੇ ਉਹ ਆ ਨਹੀਂ ਰਹੇ, ਘੱਟ ਆ ਰਹੇ ਨੇ, ਪਰ ਸਾਹਿਤ ਸੁਭਾਵਾਂ ਦੀ ਕੋਈ ਕਮੀ ਨਹੀਂ ਹੈ, ਉਹ ਆਪਾਂ ਨੂੰ ਹਰ ਸ਼ਹਿਰ ਕਸਬੇ 'ਚ ਨਜ਼ਰ ਆਉਂਦੀਆਂ ਨੇ, ਵੱਡੇ ਪੱਧਰ 'ਤੇ ਵੀ ਛੋਟੇ 'ਤੇ ਵੀ। ਫਿਰ ਇਹ ਕਿੱਥੇ ਗੈਪ ਜਿਹੜਾ ਰਹਿ ਜਾਂਦਾ?
2: ਇਹ ਗੈਪ 2 ਤਰ੍ਹਾਂ ਦਾ ਹੈ, ਇੱਕ ਤਾਂ ਜਿੱਦਾਂ ਗੌਰਮੈਂਟ ਹੈ, ਗੌਰਮੈਂਟ ਦੇ 3 ਮੈਗਜ਼ੀਨ ਸਾਡੇ ਪੰਜਾਬ ਸਰਕਾਰ ਦੇ ਹੈ, ਜਨ ਸਾਹਿਤ, ਪੰਜਾਬੀ ਦੁਨੀਆ, ਜਾਗਰਤੀ, ਲੋਕ ਸੰਪਰਕ ਵਿਭਾਗ ਦਾ, ਇਹਨਾਂ ਨੂੰ ਟਾਈਮ ਸਿਰ ਅਪਡੇਟ ਨਹੀਂ ਕੀਤਾ, ਹੁਣ ਤੱਕ ਤਾਂ ਇਹਨਾਂ ਦੀ ਸਰਕੂਲੇਸ਼ਨ 1-1 ਲੱਖ ਹੋ ਜਾਣੀ ਚਾਹੀਦੀ ਸੀ, ਉਹ ਲੱਭਦੇ ਹੀ ਨਹੀਂ ਕਿਤੇ। ਫਿਰ ਦੂਜਾ ਹੈ ਦਿਲਚਸਪ ਸਿਲੇਬਸ ਹੋਣਾ ਚਾਹੀਦਾ
3: ਜੀ,
2: ਉਹਦੇ 'ਚ ਸਰਕਾਰ ਨੇ ਕੁਛ ਜ਼ਿਆਦਾ ਇੰਤਜ਼ਾਮ ਨਹੀਂ ਕੀਤਾ, ਪੰਜਾਬੀ ਲੈਂਗੁਏਜ ਦਾ ਸਿਲੇਬਸ ਐਸਾ ਹੋਵੇ ਜਿੱਦਾਂ ਅਲਜਬਰਾ ਹੈ, ਫਿਰ ਉਹ ਗੌਰਮੈਂਟ ਦੇ ਪੱਧਰ 'ਤੇ ਗਲਤੀ ਹੈ। ਤੀਜਾ ਰਹੀ ਤੁਹਾਡੀ ਸਹਿਜ ਸੁਭਾਵਾਂ ਦੀ, ਸਹਿਜ ਸੁਭਾਵਾਂ 'ਚ ਇੱਦਾਂ ਹੈ ਵੀ ਜਿਵੇਂ ਇੱਕ ਐਡਮਿਨਿਸਟ੍ਰੇਸ਼ਨ ਦਾ ਬੰਦਾ, ਇੱਕ ਪੁਲਿਸ ਦਾ ਬੰਦਾ, ਇੱਕ ਜਰਨਲਿਸਟ ਹੈ, ਇੱਕ ਕੋਈ ਹੋਰ ਨੇਤਾ, ਇੱਕ ਹੋਰ ਕੋਈ ਸੀਏ ਹੈ ਜਾਂ ਕੋਈ ਹੈ, ਉਹਨਾਂ ਦੀ ਗਰਦਨ 'ਚ ਕਿੱਲਾ ਫਸਿਆ ਹੋਇਆ। ਇੱਦਾਂ ਹੀ ਜਿਹੜੇ ਇਹ ਲਿਟਰੇਰੀ ਟੱਚ ਵਾਲੇ ਬੰਦੇ ਹੈ, ਸਹਿਜ ਸੁਭਾਵਾਂ ਵਾਲੇ ਬੰਦੇ, ਇਹਨਾਂ ਦੀ ਗਰਦਨ 'ਚ ਵੀ ਕਿੱਲਾ ਫਸਿਆ ਹੋਇਆ, ਬੜੀ ਈਗੋ ਹੈ, ਬੜੇ ਇਹ ਨੈਰੋ ਮਾਈਂਡਡ ਹੈ, ਇਹਨਾਂ ਕੋਲ ਆਰਟ ਆਫ ਗਿਵਿੰਗ ਨਹੀਂ ਹੈ। ਇਹ ਉੱਥੇ ਕਿ ਘੁੰਮੀ ਜਾਂਦੇ, ਜੇ ਕੋਈ ਮੋਗੇ ਆ ਉਹ ਮੋਗੇ ਹੀ ਘੁੰਮੀ ਜਾਂਦਾ, ਉਹ ਬਾਹਰ ਨਹੀਂ ਮਹਿਕ ਬਖੇਰਦਾ। ਜੇ ਕੋਈ ਲੁਧਿਆਣੇ ਉੱਥੇ ਘੁੰਮੀ ਜਾ ਰਿਹਾ, ਜੇ ਕੋਈ ਕਿਤੇ ਹੈ ਉਹ ਉਹਦਾ ਪਤਾ ਨਹੀਂ ਇੱਕ ਫਰੇਮ 'ਚ ਸੋਚਦੇ ਆ।
4: ਅੱਛਾ ਬਿਲਕੁਲ ਹੈ ਜੀ,
0: ਸੋ ਇੱਥੇ ਬਰਾਬਰ ਦੀ ਸੱਟ ਹੈਗੀ ਆ। ਰਾਘਵ ਚੱਡਾ ਜਿਹੜੀ ਗੱਲ ਕਹਿੰਦਾ ਹੈਗਾ ਆ,
2: ਉਹੀ ਛੋਟੇ ਛੋਟੇ ਗਰੁੱਪ ਹੈ, ਉਹ
0: ਬੜਾ ਉਹ ਜ਼ਿਆਦਾ ਮਤਲਬ ਪਾੜ ਕੇ ਕਹੀ ਜਾਂਦਾ ਆ
4: ਜੀ।
0: ਉਹ ਤਾਂ ਇੱਦਾਂ ਆ ਵੀ ਇੱਕ ਤੁਸੀਂ ਜਿਹੜਾ ਹੈਗਾ ਆ ਪਹਿਲਾਂ ਫਿਲਹਾਲ ਜਦੋਂ ਅਟੈਕ ਹੋਇਆ ਆ ਹੋਵੇ ਉਦੋਂ ਜਿਹੜਾ ਆ ਵੀ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਉਦੋਂ ਆਪਣਾ
2: ਬੜੀ ਦੇਰ ਤਾਂ ਮੈਂ ਦੇਖਦਾ ਰਿਹਾ ਕਿ ਜਿਹੜੇ ਹੈ ਉਹੀ ਸ਼ਾਇਰ ਹੁੰਦੇ ਆ ਜਿਹੜੇ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ, ਇਹ ਬੜੀ
0: ਜਿਹੜਾ ਆ ਉਹ ਕਰੀਦਾ ਪਹਿਲਾਂ
4: ਜੀ।
0: ਸੋ ਕਾਨੂੰਨ ਦੇ ਵਿੱਚ ਜਿਹੜਾ ਆ ਜੇ ਇਹਨਾਂ ਨੇ ਚੈਲੰਜ ਕੀਤਾ ਆ ਤੇ ਲੈਟ ਦੈਮ ਸੇ, ਉਹਨਾਂ ਨੂੰ ਦੇਖ ਲੈਣਗੇ, ਦੇ ਵਿਲ ਫੇਸ ਦਾ ਮਿਊਜ਼ਿਕ। ਜੇ ਇਦਾਂ ਦੀ ਗੱਲ ਹੋਊਗੀ ਇਹ ਸੰਵਿਧਾਨ ਦੇ ਵਿੱਚ ਕੁਛ ਗਲਤ ਹੋਇਆ ਆ ਤੇ ਸੁਪਰੀਮ ਕੋਰਟ ਇਜ਼ ਦੇਅਰ,
4: ਬਿਲਕੁਲ
0: ਉਹ ਆਪੇ ਹੀ ਪੜਚੋਲ ਕਰ ਲਊਗੇ ਜੀ। ਅੱਗੇ ਵੀ ਇਹਨਾਂ ਨੇ ਸਾਰੇ ਇੱਦਾਂ ਹੀ ਕਰਦੇ ਹੈਗੇ ਆ ਜੀ। ਅੱਗੇ ਵੀ ਕਹਿੰਦੇ ਸੀ ਆਰ ਟੀ ਐਫ ਦਾ ਪੈਸਾ ਅਸੀਂ ਤੁਹਾਡੇ ਤੋਂ ਮੰਗ ਕੇ ਨੀ ਲੈਣਾ, ਅਸੀਂ ਕਹਿੰਦੇ ਸੁਪਰੀਮ ਕੋਰਟ ਕੇਸ ਲਾ ਦੇਣਾ, ਉਹ ਕੇਸ ਲਾਇਆ ਆ। ਹੁਣ ਕੇਸ ਅਗਲੇ ਜਦੋਂ ਜਾਂਦੇ ਅਗਲੇ ਕਹਿੰਦੇ ਕੋਈ ਗੱਲ ਨੀ, ਜੋ ਹੁਕਮ ਹੋਊਗਾ ਅਦਾਲਤ ਦਾ ਹੀ ਦੇਵਾਂਗੇ ਜੀ।
4: ਜੀ ਬਿਲਕੁਲ,
2: ਵਿਆਹ ਹੋ ਗਿਆ, ਪੈਸੇ ਹੋ ਗਏ, ਪੈਸੇ ਖਰਚ ਹੋ ਜਾਂਦੇ,
3: ਬਿਲਕੁਲ
2: ਕਿੱਡਾ ਕੁ ਬੜਾ ਅਮਾਉਂਟ ਹੈ, ਉਹਨਾਂ ਅਮਾਊਂਟ ਤੋਂ ਉਹਦੇ ਖਰਚ ਹੋ ਜਾਂਦਾ ਸਾਡੇ।
3: ਬਿਲਕੁਲ ਬਿਲਕੁਲ,
2: ਪਰਮਾਤਮਾ ਉਹੀ ਸ਼ਕਤੀ ਦੇਵੇ, ਉਹਨੇ ਖਰਚ ਦੇਈਏ ਅਸੀਂ ਪਬਲਿਕ ਦੇ ਵੈਲਫੇਅਰ ਤੇ ਆ, ਕੋਈ ਹੋਰ ਕੰਮ ਸਾਡੇ ਬਥੇਰੇ ਚੱਲਦੇ ਰਹਿੰਦੇ ਆ।
3: ਤੋ ਜਿਵੇਂ ਹੁਣ ਆਪਾਂ ਗੱਲ ਚੱਲਦੀ ਕਿ ਸਾਹਿਤ ਸਭਾਵਾਂ ਨੂੰ ਤੇ ਸਰਕਾਰੀ ਪੱਧਰ ਤੇ ਵੀ ਉਪਰਾਲਿਆਂ ਦੀ ਲੋੜ ਆ,
2: ਲੋੜ
3: ਜ਼ਿਆਦਾ
2: ਲੋੜ ਹੈ।
3: ਚਲੋ ਇਹ ਉਮੀਦ ਕਰਦੇ ਆ ਕਿ ਕਰਨਗੇ ਵੀ ਜ਼ਰੂਰ।
2: ਬਿਲਕੁਲ,
3: ਤੁਸੀਂ ਬਤੌਰ ਲੇਖਕ ਦੇ ਨਾਲ ਨਾਲ ਸਮਾਜਿਕ ਸਰਗਰਮੀਆਂ ਦੇ ਵਿੱਚ ਵੀ ਬਹੁਤ ਸਰਗਰਮ ਹੋ,
2: ਠੀਕ ਹੈ,
3: ਉਹਨਾਂ ਬਾਰੇ ਵੀ ਥੋੜ੍ਹਾ ਦੱਸੋ ਸੰਖੇਪ।
2: ਅਸੀਂ ਇੱਥੇ ਸਹੇਲੀ ਫਾਊਂਡੇਸ਼ਨ ਹੈ ਸਾਡੀ, ਜਿਨ੍ਹਾਂ ਦਾ ਉਹ ਕੈਨੇਡਾ ਬੇਸਡ ਹੈ, ਉਹਨਾਂ ਨੇ ਇੱਥੇ ਬਹੁਤ ਸਾਰੇ ਸਕੂਲਸ ਅਡੋਪਟ ਕੀਤੇ ਹੋਏ ਆ। ਉੱਥੇ ਤਲਵਾੜਾ ਸਕੂਲ ਹੈ, ਉਹਨਾਂ ਨੂੰ ਹਰ ਸਾਲ ਵਰਦੀਆਂ, ਸ਼ੂਜ਼ ਅਤੇ ਹੋਰ ਸਟੇਸ਼ਨਰੀ ਦਿੰਦੇ ਆ, ਅਤੇ ਇਸ ਤੋਂ ਇਲਾਵਾ ਹੋਰ ਸਕੂਲਾਂ 'ਚ ਵੀ ਅਵੇਅਰਨੈਸ ਦੇ ਪ੍ਰੋਗਰਾਮ ਹੈ। ਅਤੇ ਪ੍ਰਵਾਸੀ ਪੰਜਾਬੀ ਫਰੈਂਡਸ ਕਲੱਬ ਹੈ ਸਾਡਾ, ਉਹ ਫ੍ਰੀ ਮੇਸਨਸ ਆਫ ਲੁਧਿਆਣਾ ਨਾਲ ਮਿਲ ਕੇ ਉਹਨੇ 800 ਸਾਈਕਲ ਪਿਛਲੇ 5-6 ਸਾਲਾਂ 'ਚ ਬੱਚੀਆਂ ਨੂੰ ਦਿੱਤੇ ਆ, ਜਿਹੜੇ ਹੁਣੀ 31 ਕੁਛ ਦਿਨ ਪਹਿਲਾਂ ਦਿੱਤੇ ਆ। ਉਹਦੇ 'ਚ ਸਰਦਾਰ ਕਿਰਨ ਸਿੰਘ ਵਿਰਕ ਦਾ ਵੱਡਾ ਯੋਗਦਾਨ ਹੈ। ਯਾਨੀ ਇੱਦਾਂ ਸਮਝ ਲਓ ਕਿ ਮੈਂ ਮੰਗਤਾ ਹੈ, ਮੈਂ ਇਕੱਠਾ ਕਰਕੇ ਅੱਗੇ ਦੇ ਦਿੰਦਾ, ਮੇਰਾ ਐਡਾ ਕੋਈ ਔਕਾਤ ਨਹੀਂ ਹੈ।
3: ਕਿਆ ਪਤਾ, ਕਿਆ ਪਤਾ ਜੀ। ਤੋ ਇਸੇ ਤਰ੍ਹਾਂ ਵਾਤਾਵਰਨ ਦਾ ਵੀ ਜੋ ਤੁਸੀਂ ਦੱਸਿਆ,
2: ਹਾਂ ਵਾਤਾਵਰਨ ਦਾ ਮੇਰਾ ਇਹ ਹੈਗਾ ਮੰਨਣਾ ਕਿ ਇਹ 1 ਕਰੋੜ ਦਾ ਘਰ ਹੈ, ਹੋ ਸਕਦਾ ਕੋਈ ਘਰ 15 ਕਰੋੜ ਦਾ ਵੀ ਹੋਵੇ, 20 ਕਰੋੜ ਦਾ ਵੀ ਹੋਵੇ, ਤੇ ਇਹਨਾਂ ਦੀ ਕਿਚਨ ਬੜੀ ਵਧੀਆ ਹੈ, ਹੋਰ ਲੋਕਾਂ ਕੋਲ ਵੀ ਬੜੀਆਂ ਕਾਰਾਂ। ਜੇ ਤੁਹਾਡੇ ਕੋਲ ਇਨਹੇਲ ਕਰਨ ਲਈ ਆਕਸੀਜਨ ਚੰਗੀ ਨਹੀਂ, ਏਅਰ ਕੁਆਲਿਟੀ ਚੰਗੀ ਨਹੀਂ, ਪਾਣੀ ਚੰਗਾ ਨਹੀਂ, ਫੂਡ ਚੰਗਾ ਨਹੀਂ, ਇਹ ਸਾਰੇ ਚੀਜ਼ ਜ਼ੀਰੋ ਹੈ, ਬ੍ਰਾਂਡਡ ਕੱਪੜੇ ਜ਼ੀਰੋ,
3: ਬਿਲਕੁਲ
2: ਤੁਹਾਡਾ ਸਾਰਾ ਕੁਛ ਜ਼ੀਰੋ ਹੈ। ਇਹ ਅਸੀਂ ਇੱਕ ਵਾਤਾਵਰਨ ਦੇ ਲਈ ਬੜੇ ਚਿੰਤਿਤ ਹੈ, ਔਰ ਪਲਾਂਟਸ ਵੀ ਲਗਾਉਂਦੇ, ਔਰ ਪਲਾਂਟਸ ਵੀ ਇਸ ਤਰ੍ਹਾਂ ਦੇ ਲਗਾਉਂਦੇ ਪਲੇ ਹੋਏ, ਜਿਹੜੇ ਥੋੜੇ ਲਾਓ ਅਗਲੇ ਸਾਲ ਹੋਣੇ ਨਹੀਂ, 100 ਪਲਾਂਟਸ ਲਾਤਾ, ਫੋਟੋ ਖਿਚਾਈ, ਅਗਲੀ ਵਾਰੀ ਹੈ ਕੋਈ,
3: ਬਿਲਕੁਲ ਬਿਲਕੁਲ,
2: ਇਹ ਕੋਸ਼ਿਸ਼ ਹੈ।
3: ਤੇ ਉਹ ਪਲਾਸਟਿਕ ਵਾਲਾ ਤੇ ਹੋਰ ਸਾਰਾ ਇਹ ਵੀ ਕੱਲੋ ਵੀ ਇੱਕ
2: ਪਲਾਸਟਿਕ ਦਾ ਵੀ ਸਾਡਾ, ਅਸੀਂ ਬੈਗ ਵੰਡਦੇ ਹਾਂ ਕਾਫੀ ਸਾਰੇ, ਔਰ ਅਵੇਅਰ ਕਰ ਰਹੇ ਹਾਂ, ਸਕੂਲ ਸਕੂਲ ਜਾ ਕੇ ਬੱਚਿਆਂ ਨੂੰ ਅਵੇਅਰ ਕਰ ਰਹੇ ਹਾਂ ਕਿ ਪਲਾਸਟਿਕ ਦੇ ਡੱਬੇ ਹਟਾ ਦਿਓ, ਪਲਾਸਟਿਕ ਦੀ ਬੋਤਲ ਹਟਾ ਦਿਓ, ਇਹਨੂੰ ਹੌਲੀ ਹੌਲੀ ਸਟੀਲ 'ਚ ਲਓ, ਜਿਹੜੇ ਨਹੀਂ ਲੈ ਸਕਦੇ ਕੋਸ਼ਿਸ਼ ਕਰਦੇ ਹਾਂ ਦੇਈਏ ਵੀ, ਫਿਰ ਜਿਹਨਾਂ ਕੋਲ ਹੈਗੇ ਉਹ ਸਿੱਟਣੇ ਤਾਂ ਹੈ ਨਹੀਂ, ਵੀ ਇਹ 'ਚ ਗਰਮ ਖਾਣਾ ਨਾ ਪਾਓ, ਪਲਾਸਟਿਕ 'ਚ ਗਰਮ ਖਾਣਾ ਨਾ ਪਾਓ, ਪਲਾਸਟਿਕ ਨੂੰ ਘਰੋਂ ਬਾਹਰ ਕੱਢੋ, ਇਹ ਬੜਾ ਜ਼ਰੂਰੀ ਹੈ, ਟਾਈਮ ਦੀ ਜ਼ਰੂਰਤ ਹੈ।
3: ਕਿਆ ਬਾਤਾਂ, ਕਿਆ ਬਾਤਾਂ ਦੋਸਤੋ। ਗੁਰਪ੍ਰੀਤ ਗਰੇਵਾਲ ਸਾਹਿਬ ਹੋਰਾਂ ਦੇ ਨਾਲ ਉਹਨਾਂ ਦੇ ਵੱਖ ਵੱਖ ਪਹਿਲੂਆਂ ਦੇ ਉੱਤੇ ਗੱਲਬਾਤ ਅੱਜ ਜ਼ਿੰਦਗੀ ਜਿੰਦਾਬਾਦ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਉਹ ਕੀਤੀ ਜਾ ਰਹੀ ਆ, ਅਤੇ ਉਹਨਾਂ ਕੋਲੋਂ ਸੁਨੇਹਾ ਵੀ ਲਵਾਂਗੇ ਜਦ ਜਾਂਦੇ। ਤੁਸੀਂ ਕੀ ਦੋਸਤਾਂ ਨੂੰ ਜਿਹੜਾ ਸੰਦੇਸ਼?
2: ਮੈਂ ਦੋਸਤਾਂ ਨੂੰ ਸੰਦੇਸ਼ ਦੇਣਾ ਚਾਹੂੰਗਾ, ਜੇ ਤੁਹਾਡੀ ਉਮਰ 45 ਸਾਲ ਹੈ, ਜੇ ਤੁਹਾਡੀ ਉਮਰ 85 ਸਾਲ ਹੈ, ਜੇ ਤੁਹਾਡੀ ਉਮਰ 20 ਸਾਲ ਹੈ, ਤੁਹਾਡੀ ਜ਼ਿੰਦਗੀ 'ਚ 45 ਸਕਿੰਟ ਦਾ ਟਾਈਮ ਆਉਂਦਾ ਜਦੋਂ ਤੁਹਾਡਾ ਆਤਮ ਹੱਤਿਆ ਕਰਨ ਨੂੰ ਦਿਲ ਕਰਦਾ। ਉਹਦੇ ਵੇਰੀਅਸ ਰੀਜ਼ਨ ਹੋ ਸਕਦੇ, ਤੁਹਾਡੀ ਆਰਥਿਕ ਸਥਿਤੀ ਠੀਕ ਨਹੀਂ ਹੋ ਸਕਦੀ, ਤੁਹਾਡੀ ਬਿਮਾਰੀ ਹੋ ਸਕਦੀ, ਤੁਹਾਨੂੰ ਕੋਈ ਤੁਹਾਡਾ ਪ੍ਰੇਮੀ ਛੱਡ ਗਿਆ ਹੋ ਸਕਦਾ, ਜਾਂ ਉਮੀਦ ਮੁਤਾਬਕ ਤੁਹਾਡਾ ਇਮਤਿਹਾਨ ਨਹੀਂ ਪਾਸ ਹੋਇਆ
3: ਜੀ।
2: ਮੈਂ ਇਹ ਕਹਿਣਾ ਚਾਹੁੰਦਾ 45 ਸਕਿੰਟ ਦਾ ਟਾਈਮ ਸਾਰਿਆਂ ਦੀ ਜ਼ਿੰਦਗੀ 'ਚ ਆਉਂਦਾ ਜਦੋਂ ਸਾਡਾ ਖੁਦਕੁਸ਼ੀ ਕਰਨ ਨੂੰ ਦਿਲ ਕਰਦਾ, ਕਿਉਂਕਿ ਭਾਰਤ 'ਚ 1,33,000-43,000 ਇੰਨੇ ਕੁ ਲੋਕ ਆਤਮ ਹੱਤਿਆ ਹਰ ਸਾਲ ਕਰਦੇ ਆ, ਅਤੇ ਜਿਹੜੇ ਨਹੀਂ ਕਰਨਗੇ, ਜੇ ਉਹ 45 ਸਕਿੰਟ ਦਾ ਟਾਈਮ ਤੁਸੀਂ ਲੰਘਾ ਦਿਓ ਅਤੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਹੋ, ਇਹ ਤਾਂ ਦਿਲ ਕਰਦਾ ਰਹਿੰਦਾ। ਆਤਮ ਹੱਤਿਆ ਕਿਹੜਾ ਇੰਡੀਆ 'ਚ ਹੁੰਦੀ, ਅਮੈਰੀਕਾ 'ਚ ਵੀ ਹੁੰਦੀ, ਕੈਨੇਡਾ 'ਚ ਵੀ ਹੁੰਦੀ, ਨਹੀਂ ਕਰਨੀ। ਕਿਉਂਕਿ ਜੇ ਤੁਸੀਂ ਹੁਣ ਆਤਮ ਹੱਤਿਆ ਕਰ ਰਹੇ ਹੋ ਘੰਟੇ ਬਾਅਦ ਹੋ ਸਕਦਾ ਜਿਸ ਕਾਰਨ ਕਰਕੇ ਕੀਤੀ ਉਹ ਹਾਲਾਤ ਹੀ ਚੇਂਜ
3: ਹੋ ਜਾਣਗੇ।
2: ਸੋ ਇਹ ਮੈਂ ਕਹਿਣਾ ਚਾਹੁੰਦਾ।
3: ਕਿਆ ਬਤਾ ਦੋਸਤੋ, ਇਸ ਸੰਦੇਸ਼ ਜਿਹੜਾ ਹੈ ਨਾ, ਇੱਕ ਹੋਰ ਤੁਹਾਡਾ ਸੁਨੇਹਾ ਹੁੰਦਾ ਜਿਹੜਾ ਹੌਲੀ ਹੌਲੀ
2: ਹੌਲੀ ਹੌਲੀ ਚੱਲੋਗੇ, ਬਾਰ ਬਾਰ ਮਿਲੋਗੇ, ਤੇਜ਼ ਤੇਜ਼ ਚੱਲੋਗੇ, ਹਰਿਦੁਆਰ
3: ਮਿਲੋਗੇ,
2: ਜ਼ਿੰਦਗੀ 'ਚ ਵੀ ਸੜਕ 'ਤੇ ਵੀ।
3: ਬਿਲਕੁਲ ਜੀ,
2: ਇਹ ਬੜਾ ਜ਼ਰੂਰੀ ਹੈ। ਕਈ ਲੋਕਾਂ ਨੇ ਉੱਦਾਂ ਹੀ ਧਮਾਲ ਪਾਈ ਹੁੰਦੀ, ਫਿਰ ਧੜਾਮ ਕਰਦੇ ਡਿੱਗਦੇ ਆ ਸੜਕ 'ਤੇ। ਇੱਦਾਂ ਹੀ ਕਈ ਲੋਕ ਇੱਕਦਮ ਪੀਕ 'ਤੇ ਚਲੇ ਜਾਂਦੇ, ਫਿਰ ਠਾਹ ਡਿੱਗਦੇ ਆ, ਕਰੀਅਰ ਹੀ ਖਤਮ ਹੋ ਜਾਂਦਾ।
0: ਇਸ ਕਰਕੇ ਉੱਥੋਂ ਉਹ ਛੋਟਾ ਜਿਹਾ ਕਰਕੇ ਲੈ ਆਉਂਦੇ ਹੈਗੇ ਆ,
2: ਕਰਕੇ ਸਹਿਜਤਾ ਸਬਰ ਬਹੁਤ ਜ਼ਰੂਰੀ ਹੈ
4: ਜੀ।
0: ਸੋ ਕਈ ਚੀਜ਼ਾਂ ਜਿਹੜੀ
2: ਤੇ ਇਹ ਗੱਲ ਬੰਦੇ ਦੇ ਦਿਮਾਗ 'ਚ ਹੋਣੀ ਚਾਹੀਦੀ
0: ਹੈਗੀਆਂ, ਉਹ ਐਮੀਕੇਬਲੀ ਸੈਟਲ ਕੀਤੀਆਂ ਜਾ ਸਕਦੀਆਂ ਹੁੰਦੀਆਂ ਆ, ਜਦੋਂ ਆਪਾਂ ਹਰ ਇੱਕ ਚੀਜ਼ ਨੂੰ ਬਹਾਨਾ ਦੇਣਾ ਨੂੰ ਚਾਹੀਦਾ ਹੁੰਦਾ ਹੈਗਾ ਜੀ। ਪੰਜਾਬ ਦੇ ਵਿੱਚ ਤਾਂ ਪਹਿਲੀ ਗੱਲ ਆ, ਜਿਹੜੀ ਸਰਕਾਰ ਨਾਕਾਮ ਹੁੰਦੀ ਹੈਗੀ ਉਹ ਸੈਂਟਰ ਤੇ ਮਤਲਬ ਜਿਹੜਾ ਹੈਗਾ ਠੀਕਰਾ ਫੋੜ ਦਿੰਦੀ ਆ ਤੇ ਭਾਈ ਇਹਨਾਂ ਸਾਨੂੰ ਕੁਛ ਦੀ ਬੱਲਾ ਜਿਹੜਾ ਹੈਗਾ ਦਿੱਤਾ ਹੀ ਨੀ ਜੀ। ਸੋ ਇਹਦੇ ਵਿੱਚ ਜਦਕਿ ਆਪਣਾ ਫੇਲਰ ਹੁੰਦਾ ਜੀ ਸਰ, ਉੱਥੇ ਜਿਹੜਾ ਆ ਸਾਡਾ ਜਿਹੜਾ ਹੈਗਾ ਆ ਕਿ ਕਾਗਜ਼ੀ ਕਾਰਵਾਈ ਨੂੰ ਅਸੀਂ ਬਹੁਤ ਮਾੜੇ ਆ
4: ਜੀ,
0: ਅਸੀਂ ਇੰਨੇ ਲੇਜ਼ੀ ਹੈਗੇ ਆ, ਅਸੀਂ ਹਿਸਾਬ ਕਿਤਾਬ ਦੇ ਵਿੱਚ ਪੈਸਾ ਜਦੋਂ ਸੈਂਟਰ ਦਾ ਆਉਂਦਾ ਹੈਗਾ ਆ ਜੀ, ਨਾ ਕਦੀ ਹਿਸਾਬ ਰੱਖਿਆ ਹੈਗਾ ਵੀ ਕਿਸ ਹੈੱਡ ਥੱਲੇ ਆਇਆ, ਅਸੀਂ ਉਸ ਹੈੱਡ ਥੱਲੇ ਖਰਚਣਾ, ਉਹਦਾ ਹਿਸਾਬ ਦੇ ਕੇ ਤੇ ਮੁੜ ਕੇ ਹੋਰ ਲਿਆਉਣੇ
4: ਜੀ।
0: ਸਰ ਦੂਜੀਆਂ ਸਟੇਟਾਂ ਦੇ IAS ਅਫਸਰ ਜਿਹੜੇ ਡੈਪੂਟੇਸ਼ਨ ਤੇ ਵੀ ਗਏ ਹੁੰਦੇ ਨਾ ਜੀ ਦਿੱਲੀ, ਉਹ ਉੱਥੇ ਬੈਠੇ ਬੈਠੇ ਜਿਸ ਮਹਿਕਮੇ ਚ ਹੁੰਦੇ ਆ ਨਾ, ਉਹ ਆਪਣੀਆਂ ਸਟੇਟਾਂ ਤੇ ਜਿਹੜੇ ਹੈਗੇ ਆ ਉੱਥੇ ਆਫਿਸਰ ਹੁੰਦੇ, ਉਹਨਾਂ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੰਦੇ ਵੀ ਆਹ ਤੁਸੀਂ ਜਿਹੜਾ ਹੈਗਾ ਆਹ ਸਕੀਮ ਥੱਲੇ ਪੈਸੇ ਮਿਲਦੇ ਹੈਗੇ ਆ ਤੇ
2: ਸਾਰਾ ਕੁਛ ਉਹਦੇ।

0: ਇਹਦਾ ਸਾਨੂੰ ਜਿਹੜਾ ਆ ਪ੍ਰੋਜੈਕਟ ਬਣਾ ਕੇ ਭੇਜੋ ਹਾਂਜੀ। ਉਹ ਮਤਲਬ ਉਹ ਪਤਾ ਨੀ ਸਾਡਾ ਪੰਜਾਬ ਦਾ ਹਿੱਤ ਕਿਹਨੇ ਕਰਨਾ ਆ ਤੇ ਕਿਹਨੇ ਨਹੀਂ ਜੀ। ਨਾ ਕਦੀ ਏਦਾਂ ਦਾ ਸੁਣਿਆ ਹੈਗਾ ਜੀ ਵੀ ਹਾਂ ਜੀ ਸਾਡੇ ਕਿਸੇ ਸਾਡੇ ਇੱਥੇ ਬਿਊਰੋਕਰੇਟਸ ਹੁੰਦੇ ਸੀਗੇ ਪੰਜਾਬ ਨਾਲ ਰਿਲੇਟਡ ਤੇ ਕਾਨ ਸਿੰਘ ਪੰਨੂ ਵਰਗੇ ਉਹ ਕਰਦੇ ਹੁੰਦੇ ਸੀ ਸਟੇਟ ਨਾਲ ਮਤਲਬ ਤੇ ਕਰਦੇ ਸੀਗੇ ਤੇ ਉਹ ਮਤਲਬ ਕਰਦੇ ਹੁੰਦੇ ਸੀ ਵੀ ਸੈਂਟਰ ਦੀ ਆਹ ਪਾਲਿਸੀ ਜਿਹੜੀ ਸਾਡੇ ਸਟੇਟ ਦੇ ਅਗੇਂਸਟ ਆ ਰਹੀ ਅਸੀਂ ਤਾਂ ਨੀ ਬੋਲ ਸਕਦੇ ਪਰ ਤੁਸੀਂ ਇਹਦਾ ਰੌਲਾ ਪਾ ਲਓ ਪਹਿਲਾਂ ਹੀ
1: ਹੈ ਜੀ।
0: ਉਹ ਤੇ ਬਾਕੀ ਹੁਣ ਜਿਹੜਾ ਹੈਗਾ ਇਹ ਕਦੀ ਏਦਾਂ ਦਾ ਸੁਣਿਆ ਹੀ ਨੀ ਹੈਗਾ ਜੀ। ਨਾਲੇ ਹੈ ਹੀ ਆਫੀਸਰ ਸਾਰੇ ਤੁਹਾਨੂੰ ਸਾਡਾ ਤਾਂ ਜਿਹੜਾ ਇਹ ਐਕਟਿੰਗ ਡੀ ਜੀ ਪੀ ਹੈਗਾ ਆ ਉਹ ਵੀ ਬਾਹਰਲਾ ਚੀਫ ਸੈਕਟਰੀ ਵੀ ਬਾਹਰਲਾ ਇੱਥੇ ਹੈ ਕਿਹੜਾ ਪੰਜਾਬ ਨੂੰ ਹਿੱਤ ਕਿਹਦਾ ਆ।
1: ਬਿਲਕੁਲ ਵੈਸੇ ਔਜਲਾ ਸਾਹਿਬ ਕਹਿੰਦੇ ਨੇ ਕਿ ਪਹਿਲੀ ਟਰਮ ਦੇ ਵਿੱਚ ਦਾ ਕਹਿੰਦੇ ਕੰਮ ਹੀ ਸਿੱਖ ਹੁੰਦਾ ਇੱਕ ਮੌਕਾ ਹੋਰ ਚਾਹੀਦਾ ਕਹਿੰਦੇ
0: ਦੇ ਦੇਣਾ ਹੀ ਅਸੀਂ ਇੱਕ ਮੌਕਾ ਮੈਨੂੰ ਲੱਗਦਾ ਇੱਥੇ ਜਿਹੜਾ ਹੈਗਾ ਆ ਲੋਕੀ ਰੌਲਾ ਪਾਉਂਦੇ ਪਏ ਆ।

0: ਦੇ ਹੀ ਦੇਣਾ ਹੈਗਾ ਇਹਨਾਂ ਨੇ ਸਰ। ਇਹ ਸੀਟਾਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਘਟੀਆਂ ਤੇ ਕਾਂਗਰਸ ਨੇ ਪੂਰਤੀ ਕਰ ਦੇਣੀ, ਇਹਨਾਂ ਦਾ ਅਲਾਇੰਸ ਹੋ ਜਾਣਾ ਇੱਥੇ
1: ਜੀ।
0: ਠੀਕ ਹੈ ਨਾ ਜੀ, ਇਹ ਤਾਂ ਇਹ ਹੈਗਾ ਆ ਵੀ ਜੇ ਕਿਤੇ ਮਤਲਬ ਜਿਹੜਾ ਹੈਗਾ ਜੇ ਉਹਨਾਂ ਦਾ ਅਲਾਇੰਸ ਹੋ ਗਿਆ ਅਕਾਲੀ ਭਾਜਪਾ ਦਾ ਤਾਂ ਫੇਰ ਇਹਨਾਂ ਦੀ ਛੁੱਟੀ ਹੈਗੀ ਆ। ਇਸੇ ਕਰਕੇ ਅਕਾਲੀ ਭਾਜਪਾ ਦਾ ਅਲਾਇੰਸ ਦੀ ਗੱਲ ਜਦੋਂ ਹੀ ਚੱਲਦੀ ਹੈਗੀ ਆ ਤੇ ਆਮ ਆਦਮੀ ਪਾਰਟੀ ਐਕਟਿਵ ਹੋ ਜਾਂਦੀ ਹੈਗੀ ਆ ਜੀ, ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਪਹਿਲਾਂ ਹੀ ਹਾਂਜੀ। ਉਹ ਉਹ ਗੱਲ ਏਦਾਂ ਇਹ ਆ ਕਿ ਅਕਾਲੀ ਦਲ ਦੇ ਨੁਕਸਾਨ ਦੀ ਗੱਲ ਫੇਰ ਦੱਸਣਗੇ ਜੀ ਵੀ ਹਾਂ ਜੀ ਉਹ ਇਹਨਾਂ ਦੇ ਬੰਦੇ ਕਰਨ ਲੱਗ ਪੈਂਦੇ ਹੈਗੇ ਜੀ। ਸੋ ਇਸ ਕਰਕੇ ਉਹਦਾ ਇਤਰਾਜ ਜਿਹੜਾ ਆ ਇਹਨਾਂ ਨੂੰ ਜ਼ਿਆਦਾ ਹੁੰਦਾ ਜੀ
1: ਜੀ।
0: ਸੋ ਇਸ ਕਰਕੇ ਏਦਾਂ ਦੀਆਂ ਮਤਲਬ ਇਹ ਰਾਜਨੀਤੀ ਜਿਹੜੀ ਹੈਗੀ ਆ ਸਰ ਮਾੜੀ ਆ ਜੀ, ਏਦਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇੱਥੇ ਤਾਂ ਜਿਹੜਾ ਆ ਡਿਵੈਲਪਮੈਂਟ ਦੀ ਸਰ ਕਿੱਥੇ ਗਏ ਉਹ ਮੁੱਦੇ ਜੀ, ਪਾਣੀਆਂ ਦਾ ਕਿਹੜਾ ਇਹਨਾਂ ਨੇ ਹੱਲ ਕਰ ਦਿੱਤਾ ਜੀ, BBM ਵੀ ਸਾਡੇ ਹੱਥੋਂ ਜਾਂਦਾ ਲੱਗਾ ਜੀ, ਚੰਡੀਗੜ੍ਹ ਬਾਰੇ ਇਹਨਾਂ ਨੇ ਆਪ ਟਵੀਟ ਕਰਤਾ ਸਾਨੂੰ ਵੀ ਜ਼ਮੀਨ ਚਾਹੀਦੀ ਹੈ ਜੀ, ਉਹ ਤੁਹਾਡਾ ਤਾਂ ਆਪਣਾ ਚੰਡੀਗੜ੍ਹ ਆ ਤੁਸੀਂ ਮਤਲਬ ਹੈਗਾ ਆ ਤੁਸੀਂ ਆਪਣਾ ਕਲੇਮ ਹੀ ਛੱਡ ਦਿੱਤਾ ਇੱਕ ਕਿਸਮ ਦਾ
1: ਜੀ ਬਿਲਕੁਲ ਹੈ ਜੀ।
0: ਬਿਨ ਸੋਚੇ ਬਿਨ ਸਮਝੇ ਜਿਹੜਾ ਹੈਗਾ ਆ ਸਰ ਜਿਹੜਾ ਆ ਚੱਲੀ ਜਾਂਦੀ ਸਰਕਾਰ। ਮਾਨ ਸਾਹਿਬ ਕਹਿੰਦੇ ਟਰੱਕ ਨੀ ਹੈਗਾ ਆ ਵੀ ਜਿਹੜਾ ਟਰੱਕ ਸਰਕਾਰ ਆ ਟਰੱਕ ਨੀ ਗਾ, ਉਹ ਭਾਈ ਟਰੱਕ ਵਾਲਾ ਜਿਹੜਾ ਹੈਗਾ ਚਲਾਉਣਾ ਤੁਹਾਡੇ ਵਾਲੀ ਗੱਲ ਬਿਲਕੁਲ ਠੀਕ ਆ, ਉਹ ਇੰਨਾ ਸੌਖਾ ਨੀ ਆ। ਟਰੱਕ ਵਾਲੇ ਨੂੰ ਲਾਇਸੈਂਸ ਲੈਣਾ ਪੈਂਦਾ ਹੈਗਾ ਆ, 100 ਕਬੱਡੀਆਂ ਦੇ ਵਿੱਚ ਗੁਜ਼ਰਨਾ ਪੈਂਦਾ,
1: ਚੱਕਣੇ ਪੈਂਦੇ ਆ, ਟਰੱਕ ਥੱਲੇ ਲੰਮਾ ਵੀ ਪੈਣਾ ਪੈਂਦਾ, ਕਾਲੇ ਮੂੰਹ ਕਰਾਉਣੇ ਪੈਂਦੇ ਆ।
0: ਨਹੀਂ ਸਰ ਮੇਰੀ ਬੇਨਤੀ ਸੁਣੋ, ਤੁਸੀਂ ਤਾਂ ਐਲਕੋਮੀਟਰ ਦੇ ਵਿੱਚ ਬਿਨਾ ਫੂਕ ਮਾਰੇ ਨਿਕਲ ਗਏ ਹੈਗੇ, ਉਹਨੂੰ ਤਾਂ ਫੂਕ ਮਾਰ ਕੇ ਨਿਕਲਣਾ
1: ਪੈਂਦਾ ਐਲਕੋਮੀਟਰ ਦੇ ਵਿੱਚ। ਹਾਂ
0: ਉਹਦਾ ਟਰੱਕ ਇਹ ਵਿਧਾਨ ਸਭਾ ਦਾ ਸੈਸ਼ਨ ਤਾਂ ਨੀ ਜਿਹੜਾ ਚਲਾ ਲੈਣਾ ਹੈਗਾ ਜੀ, ਉਹ ਸਟਾਰਟ ਹੋ ਜਾਣਾ ਆ, ਇੱਥੇ ਉਹ ਟਰੱਕ ਸਟਾਰਟ ਨੀ ਹੁੰਦਾ
1: ਬਿਲਕੁਲ
0: ਠੀਕ ਗੱਲ ਹੈ ਸਰ। ਪਹਿਲਾਂ ਲੋਕਾਂ ਦਾ ਹੈਗਾ ਜੀ, ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਜੀ, ਉਹਨਾਂ ਦਾ ਜਿਹੜਾ NRI ਦਾ ਵੀ ਮੋਹ ਭੰਗ ਹੋ ਗਿਆ ਆ, ਬਹੁਤ ਪੈਸਾ ਦਿੱਤਾ ਇਸ ਪਾਰਟੀ ਨੂੰ ਉਹਨਾਂ ਨੇ, ਇਹਨਾਂ ਦਾ ਕੋਈ ਲੀਡਰ ਉੱਥੋਂ ਖਾਲੀ ਨੀ ਆਇਆ ਜੀ, ਤੇ ਪਰ ਇਹਨਾਂ ਤੋਂ ਜੋ ਉਹਨਾਂ ਨੂੰ ਉਮੀਦਾਂ ਸੀ ਨਾ ਜੀ ਸਰ, ਪੰਜਾਬ ਬਚਿਆ ਜਾ NRI ਦੇ ਸਿਰ ਤੇ ਆ
1: ਜੀ।
0: ਬਸ ਠੀਕ ਇਹਨਾਂ ਹੈਗਾ ਜੀ, ਇੱਥੇ ਮਤਲਬ ਦੇਖੋ ਹਰ ਫਸਲ ਤੋਂ ਬਾਅਦ ਜਿਹੜਾ ਹੈਗਾ ਰੋਣਾ ਹੁੰਦਾ ਵੀ ਝੜ ਘਟ ਗਿਆ ਜੀ, ਖਰਚੇ ਨੀ ਪੂਰੇ ਹੁੰਦੇ ਜੀ, ਸਾਰਾ ਕੁਛ ਉਹਦੇ ਬਾਵਜੂਦ ਵੀ ਜਿਹੜਾ ਆ ਸ਼ਾਮ ਨੂੰ ਸਾਰੇ ਹੀ ਰਾਜੇ ਬਣ ਕੇ ਘੁੰਮਦੇ ਆ। ਇਹ ਜਿਹੜਾ ਬਾਹਰੋਂ NRI ਭਰਾ ਉੱਥੇ ਜਿਹੜਾ ਹੈਗਾ ਭਰਾ ਦਾ ਦੁੱਖ ਦੇਖ ਕੇ ਨਾ ਵੀ ਹਾਂ ਜੀ ਵੀ ਮੈਂ ਇੱਥੇ ਜਿਹੜਾ ਆ ਪਰਦੇਸਾਂ ਚ ਬਹਿਣ ਦਾ ਫਾਇਦਾ ਕੀ ਹੈ, ਜੇ ਪਿੱਛੇ ਪਰਿਵਾਰ ਦੁਖੀ ਰਿਹਾ, ਜਿਹੜੀ ਇਹ ਫੀਲਿੰਗ ਉਹਨਾਂ ਨੂੰ ਆਉਂਦੀ ਹੈ ਨਾ ਉਹ ਕਰਕੇ ਜਿਹੜਾ ਆ ਇੱਥੇ ਚੱਲ ਰਿਹਾ ਆ। ਅਦਰਵਾਈਜ਼ ਜਿਹੜਾ ਆ ਇੱਥੇ ਲੁੱਟ ਘਸੁੱਟ ਥੋੜੀ ਥੋੜਾ ਹੋ ਰਹੀ ਹੈ ਪੰਜਾਬ ਦੀ।
1: ਬਿਲਕੁਲ ਹੈ ਜੀ ਸੈਣੀ ਸਾਹਿਬ, ਇੱਕ ਜਿਹੜਾ ਕਾਨੂੰਨੀ ਨੁਕਤਾ ਹੋਰ ਦੱਸਿਓ, ਪਿਛਲੇ ਦਿਨਾਂ ਦੇ ਵਿੱਚ ਜੋ 33% ਜਿਹੜੀ ਹੈ ਨੁਮਾਇੰਦਗੀ ਕਹਿ ਸਕਦੇ ਹਾਂ ਕਿ ਪਾਰਟੀਆਂ ਦੇ ਵਿੱਚ ਔਰਤਾਂ ਨੂੰ ਪਹਿਲਕਦਮੀ ਦੇ ਆਧਾਰ ਦੇ ਉੱਤੇ ਦੇਣੀ ਹੈ, ਤਾਂ ਉਹਦੇ ਵਿੱਚ ਬੀਬੀ ਜਗੀਰ ਕੌਰ ਹੁਣਾਂ ਨੇ ਨਵੇਂ ਆਪਣੇ ਜਿਹੜਾ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੈ ਉਹ ਇਸਤਰੀ ਵਿੰਗ ਦੇ ਮੀਟਿੰਗ ਉਹਨਾਂ ਨੇ ਲਈ ਹੈ, ਤੇ ਮਹਿਲਾ ਰਾਖਵਾਂ ਕਰਨ ਦੇ ਉੱਤੇ ਜੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਸੀ ਕੇਂਦਰ ਨੇ, ਤੇ ਉਹਨਾਂ ਨੂੰ ਚਿੱਠੀ ਲਿਖੀ ਹੈ ਇਸ ਆਧਾਰ ਦੇ ਉੱਤੇ ਕਿ ਭਾਈ 50% ਰਾਖਵਾਂਕਰਨ ਮਿਲਣਾ ਚਾਹੀਦਾ ਹੈ, ਤੇ ਇਹ ਪਾਰਟੀ ਆਪਣੇ ਪੱਧਰ ਦੇ ਉੱਤੇ ਵੀ ਤਾਂ ਦੇ ਸਕਦੇ ਆ ਕਿ ਕੇਂਦਰ ਦੇ ਕਹਿਣ ਦੇ ਉੱਤੇ ਹੀ ਦੇਣਾ।
0: ਮੈਂ ਤਾਂ ਅੱਗੇ ਬੇਨਤੀ ਕੀਤੀ ਸੀ ਜੀ ਵੀ ਇਹਦੇ ਲਈ ਕਾਨੂੰਨ ਬਣਾਉਣ ਦੀ ਕੀ ਲੋੜ ਆ, ਜਿਹੜਾ ਜਿਹੜੀ ਪਾਰਟੀ ਇੱਛਾ ਰੱਖਦੀ ਹੈਗੀ ਉਹ ਆਪਣੇ ਸੰਵਿਧਾਨ ਦੇ ਵਿੱਚ ਹੀ ਪਾ ਲੈ। ਇਸ ਪਾਰਟੀ ਦੇ ਵਿੱਚ ਜਿਹੜਾ ਹੈਗਾ ਆ 50% ਜਿਹੜਾ ਆ ਔਰਤਾਂ ਨੂੰ ਰਾਖਵਾਂ ਕਰਨ ਦਿੱਤਾ ਜਾਊਗਾ, ਨਾਲੇ ਔਰਤਾਂ ਤੁਹਾਡੇ ਵੱਲ ਨੂੰ ਅਟਰੈਕਟ।
1: ਪਾਰਟੀਆਂ ਆਪ ਦਾਵਾ ਕਰਨ ਕਿ ਭਾਈ 50% ਅਸੀਂ 50% ਰੱਖਿਆ ਦੋਵਾਂ ਦੇ ਲਈ ਬਰਾਬਰ,
0: ਕੋਈ 50 ਦੇਵੇ ਕੋਈ 70 ਦੇਵੇ, ਤਾਂ ਕਿ ਜਿਹੜੀਆਂ ਔਰਤਾਂ ਅਟਰੈਕਟ ਹੋ ਕੇ ਤੇ ਉਸ ਪਾਰਟੀ ਵੱਲ ਜਾਣ, ਉਹਦੀਆਂ ਵੋਟਰ ਵੀ ਵੜਨ, ਉਹਦੀਆਂ ਸਪੋਰਟਰ ਵੀ ਵੜਨ, ਤੇ ਉਹਦੀਆਂ ਕੈਂਡੀਡੇਟ ਵੀ ਵੜਨ ਜੀ।
1: ਬਿਲਕੁਲ ਹੈ ਜੀ,
0: ਇਹਦੇ ਵਾਸਤੇ ਲਾ ਬਣਾਉਣ ਦੀ ਕੀ ਲੋੜ ਹੈਗੀ ਆ ਜੀ।
1: ਜੀ
0: ਜੇ ਕੋਈ ਬੰਦਾ ਇਸ ਚੀਜ਼ ਤੋਂ ਵਕਾਲਤ ਕਰਦਾ ਇਸ ਚੀਜ਼ ਦੀ, ਤੇ ਉਹਨਾਂ ਨੂੰ ਪਹਿਲਾਂ ਆਪਣੀ ਪਾਰਟੀ ਦੇ ਵਿੱਚ ਹੀ ਇਹ ਸੰਵਿਧਾਨ ਲਾਗੂ ਕਰਨਾ ਚਾਹੀਦਾ, ਫਿਰ ਜਿਹੜਾ ਹੈਗਾ ਕੋਈ ਅਗਲੀ ਗੱਲ ਕਰਨੀ ਚਾਹੀਦੀ ਹੈ ਜੀ।
1: ਜੀ ਬਿਲਕੁਲ ਹੈ ਜੀ, ਹੁਣ ਸਾਨੂੰ ਤਾਂ ਪ੍ਰਾਊਡ ਫੀਲ ਹੁੰਦਾ ਜੀ ਕਿ ਸਾਡੇ ਆਪਣੇ ਆਧਾਰੇ ਦੇ ਨਾਲ ਆਪਣਾ ਛੋਟਾ ਜਿਹਾ ਪਲੇਟਫਾਰਮ ਆ, ਤੇ ਉਹਦੇ ਨਾਲ ਹੀ ਆਪਣੇ ਨਾਲ ਬੀਬੀਆਂ ਦਾ ਯੋਗਦਾਨ 2% ਬਣ ਜਾਂਦਾ ਜਦੋਂ ਅਸੀਂ ਡਾਟਾ ਦੇਖਦੇ ਹਾਂ, ਸਾਨੂੰ ਤਾਂ ਖੁਸ਼ੀ ਹੁੰਦੀ ਆ ਭਈ, ਅਸੀਂ ਤਾਂ ਕਹਿੰਦੇ ਭਾਈ ਚਾਹੇ 10 ਜਾਂ 15 ਵੀ ਹੋ ਜਾਵੇ ਤਾਂ ਸਾਨੂੰ ਕੋਈ ਫਰਕ ਨਹੀਂ ਗਾ ਜੀ।
0: ਨਹੀਂ ਅਸੀਂ ਤਾਂ ਰਿਜ਼ਰਵ ਕਰਦੇ ਹਾਂ ਕਿ ਟਾਈਮ ਹੋਣ ਵਾਸਤੇ।
1: ਬਿਲਕੁਲ ਜੀ, ਅਸੀਂ ਤਾਂ 80% ਨੂੰ ਦੇਣ ਨੂੰ ਤਿਆਰ।
0: ਬਿਲਕੁਲ ਜੀ ਬਿਲਕੁਲ, ਪਰ
1: ਸਾਡੀ ਇੱਥੇ
0: ਗੱਲ ਫਿਲਰ
1: ਦੀ
0: ਠੀਕ ਹੈ ਜੀ।
1: ਪੀਐਮ ਰਹੀ ਹੈ ਜੀ ਕਿੰਨਾ ਚਿਹਰਾ, ਹੁਣ ਜਿਹੜੀ ਹੈ ਸਾਨਾ ਹੈਗੀ ਹੈ ਜੀ ਉਹ, ਤੇ ਵੱਡੇ ਪੱਧਰ ਦੇ ਉੱਤੇ ਤਾਂ ਇੱਥੇ ਜੰਗ ਜਿਹੜੀਆਂ ਕੁੜੀਆਂ ਨੇ ਜੀ ਉਹ ਮੁਲਕ ਚਲਾ ਰਹੀਆਂ ਨੇ ਜੀ ਸਾਡੇ ਤਾਂ।
0: ਬਿਲਕੁਲ ਭਾਰਤ ਸਾਹਿਬ ਤੁਹਾਡੀਆਂ ਤਾਂ ਕਿਆ ਗੱਲਾਂ ਹੈਗੀਆਂ, ਤੁਸੀਂ ਵੀ ਆ ਦੋ ਢਾਈ ਘੰਟੇ ਜਿਹੜਾ ਆ ਸਾਡੇ ਨਾਲ ਹੀ ਗੱਲਾਂ ਕਰ ਦਿੰਦੇ ਆ, ਬਾਅਦ ਚ ਤੁਹਾਨੂੰ ਵੀ ਕੌਣ ਬੋਲਣ ਦਿੰਦਾ ਤੇ ਮੈਨੂੰ ਕੌਣ ਬੋਲਣ ਦਿੰਦਾ ਜੀ। ਇਸ ਕਰਕੇ ਅਸੀਂ ਤੁਸੀਂ ਦੇਖੋ ਨਾ ਅਸੀਂ ਕਿੰਨੀ ਕਿੰਨੀ ਲਿਬਰਟੀ ਦਿੱਤੀ ਹੈਗੀ ਆ, ਤੇ ਇਸ ਕਰਕੇ ਪਾਰਟੀਆਂ ਨੂੰ ਵੀ ਏਦਾਂ ਹੀ ਜਿਹੜਾ ਚਾਹੀਦਾ, ਔਰਤਾਂ ਨੂੰ ਲਿਬਰਟੀ ਦੇਣੀ ਚਾਹੀਦੀ ਆ ਜੀ। ਬੰਦਾ ਤਾਂ ਉਦੋਂ ਹੀ ਬੁਲਾਵੇ ਜੋ ਬੰਦੇ ਬੰਦਾ ਤਾਂ ਉਦੋਂ ਹੀ ਬੋਲੇ ਜਦੋਂ ਉਹਨੂੰ ਪੰਜ ਚਾਰ ਵਾਰੀ ਬੁਲਾਇਆ ਜਾਵੇ, ਉਸ ਤੋਂ ਪਹਿਲਾਂ ਜੇ ਬੋਲ ਪਏ ਤੇ ਸਮਝੋ ਅਜੇ ਕੱਚਾ ਆ। ਹਾਂਜੀ ਇਹ ਕਿੱਦਾਂ ਬੋਲ ਪਿਆ। ਹਾਂਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
0: ਇਸ ਕਰਕੇ ਜੀ ਹੋਰ ਕੋਈ ਭਾਰਤ ਸਾਹਿਬ ਖਬਰ ਜੀ?
1: ਸੈਣੀ ਸਾਹਿਬ ਹੋਰ ਖਬਰਾਂ ਤਾਂ ਆਪਾਂ ਕਰ ਹੀ ਲਈਆਂ ਤਕਰੀਬਨ, ਤੇ ਬਾਕੀ ਆਪ ਦੇ ਜਿਹੜੇ ਦੋ ਜਿਹੜੇ ਰਹਿ ਗਏ ਨੇ ਮੀਤ ਹੇਰ ਹੋਣੀ, ਤੇ ਉਹ ਕਹਿੰਦੇ ਭਾਈ ਕਿਸੇ ਡਰਾਵੇ ਦੇ ਅੱਗੇ ਅਸੀਂ ਨਹੀਂ ਝੁਕਾਂਗੇ ਕਹਿੰਦੇ ਜੀ।
0: ਨਹੀਂ ਕੋਈ ਚੱਕਰ ਨੀ ਹੈਗਾ ਸਰ, ਗੱਲ ਤਾਂ ਇਹ ਹੈਗੀ ਲੋਕੀ ਕਹਿੰਦੇ ਦਿਵਾਲੀ ਦੇਖ ਲੋ ਪਹਿਲਾਂ, ਦਿਵਾਲੀ ਤੋਂ ਬਾਅਦ ਸਰ ਓਦਾਂ ਜਿਹੜਾ ਹੈਗਾ ਆ ਵੀ ਸਟੇਟ ਦੇ ਕੋਲ ਪਾਵਰ ਬਹੁਤ ਹੁੰਦੀ ਆ, ਅਖਤਿਆਰ ਬਹੁਤ ਹੁੰਦਾ ਆ, ਜਿਸ ਹਿਸਾਬ ਨਾਲ ਇਹ ਜਿਹੜਾ ਬਦਲਾ
1: ਸਾਹਿਬ ਪਹਿਲਾਂ ਲੰਕਾ ਵੀ ਢਾਈ ਜਾਣੀ ਹੈ ਘਰ ਢਾਏ ਵਾਲਾ ਫਿਕਰਾ ਵੀ ਹੋਣਾ ਅਜੇ ਤਾਂ ਜੀ।
0: ਕੋਈ ਗੱਲ ਨੀ ਦੁਸਹਿਰੇ ਤੇ ਚੱਲ ਜਾਣਗੇ ਜੀ, ਤਾਂ ਕਿਹੜੀ ਗੱਲ ਹੈਗੀ ਆ, ਉਹ ਅਜੇ ਚਾਰ ਕੁ ਮਹੀਨੇ ਨਿਕਲ ਜਾਓ, ਫੇਰ ਅਫਸਰ ਸ਼ਾਹੀ ਦੀ ਵੀ ਪਕੜ ਜਿਹੜੀ ਹੈਗੀ ਆ ਨਾ ਜੀ ਉਹ ਥੋੜੀ ਜਿਹੀ ਇਹਨਾਂ ਦੀ ਘੱਟ ਜਾਂਦੀ
1: ਪੰਚਾਇਤਾਂ ਦੀ
0: ਅਫਸਰ ਸ਼ਾਹੀ, ਹਾਂਜੀ ਇੰਡੀਪੈਂਡੈਂਟ ਜੇ ਹੋਣ ਲੱਗ ਪੈਂਦੇ ਉਹਨਾਂ ਨੂੰ ਵੀ ਉਹ ਹਵਾ ਦਾ ਰੁੱਖ ਭਾਵ ਜਾਂਦੇ ਚੰਗੀ ਤਰ੍ਹਾਂ
1: ਜੀ,
0: ਇੱਥੇ ਕੀ ਹੋਣ ਲੱਗਾ, ਨਾਲੇ ਪਿਕਚਰ ਕਲੀਅਰ ਹੋ ਜਾਊਗੀ ਸਾਰੀ ਜੀ।
1: ਜੀ
0: ਸਰ ਥੈਂਕ ਯੂ
1: ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਉਸੇ ਤਰ੍ਹਾਂ ਹੀ ਕਾਲ ਤੁਸੀਂ ਵੀ ਕਰ ਸਕਦੇ ਹੋ +358 44 976 1962 ਸਟੂਡੀਓ ਦਾ ਨੰਬਰ ਹੈ, ਵਟਸਐਪ ਕਾਲ ਕਰਕੇ ਜਿਹੜਾ ਜਿੱਥੋਂ ਵੀ ਦਿਲ ਕਰਦਾ ਤੁਸੀਂ ਜੁੜ ਸਕਦੇ ਹੋ ਤੇ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਪਾ ਸਕਦੇ ਹੋ। ਤੇ ਇੰਟਰਨੈਸ਼ਨਲ ਖਬਰਾਂ ਦੀ ਵੀ ਗੱਲ ਕਰਦੇ ਹਾਂ ਤੁਹਾਡੇ ਨਾਲ, ਵੱਧਦੇ ਹਾਂ ਥੋੜਾ ਜਿਹਾ ਅਮਰੀਕਾ ਇਰਾਨ ਜੰਗ ਦੇ ਹਾਲਾਤ ਅਤੇ ਹੋਰ ਜਿਹੜੀਆਂ ਚੇਤਾਵਨੀਆਂ ਆ ਰਹੀਆਂ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਇਰਾਨ ਦੀ ਗੱਲ ਕਰ ਲਈਏ ਤਾਂ ਇਰਾਨ ਦੇ ਨਾਲ ਹਾਂ ਪੱਖੀ ਜਿਹੜੀ ਚਰਚਾ ਦਾ ਦਾਅਵਾ ਕਰ ਰਹੇ ਨੇ ਟਰੰਪ ਸਾਹਿਬ, ਇੱਕ ਪਾਸੇ ਟਰੰਪ ਨੇ ਇਰਾਨ ਦੇ ਨਾਲ ਪਰਦੇ ਦੇ ਪਿੱਛੇ ਹਾਂ ਪੱਖੀ ਵਾਰਤਾ ਹੋਣ ਦਾ ਦਾਅਵਾ ਕੀਤਾ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਨੁਮਾਇੰਦੇ ਇਰਾਨ ਦੇ ਨਾਲ ਬੇਹੱਦ ਸਕਾਰਾਤਮਕ ਚਰਚਾ ਕਰ ਰਹੇ ਹੈ ਤੇ ਉਨ੍ਹਾਂ ਉਮੀਦ ਜਤਾਈ ਹੈ ਕਿ ਇਹ ਗੱਲਬਾਤ ਸਾਰੀਆਂ ਹੀ ਧਿਰਾਂ ਦੇ ਲਈ ਬਹੁਤ ਹੀ ਵਧੀਆ ਨਤੀਜਾ ਲੈ ਕੇ ਆ ਸਕਦੀ ਹੈ। ਟਰੰਪ ਦਾ ਇਹ ਬਿਆਨ ਉਨ੍ਹਾਂ ਦੇ ਪਿਛਲੇ ਸਖ਼ਤ ਰੁੱਖ ਤੋਂ ਉਲਟ ਮੰਨਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਮੇਰੇ ਨੁਮਾਇੰਦੇ ਇਰਾਨ ਦੇ ਨਾਲ ਗੱਲਬਾਤ ਕਰ ਰਹੇ ਤੇ ਇਹ ਚਰਚਾ ਸਾਰਿਆਂ ਦੇ ਲਈ ਰਾਹਤ ਸਾਬਤ ਹੋ ਸਕਦੀ ਹੈ। ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਟੀਵੀ ਚੈਨਲ CNN ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਸੰਪਰਕ ਜਾਰੀ ਹੈ। ਉਂਝ ਟਰੰਪ ਦੇ ਵੱਲੋਂ ਇਕ ਦਿਨ ਪਹਿਲਾਂ ਦਿੱਤੀ ਗਈ ਤਿੱਖੀ ਪ੍ਰਤੀਕਿਰਿਆ ਤੋਂ ਬਿਆਨ ਜਿਹੜਾ ਇਹ ਬਿਲਕੁਲ ਵੱਖਰਾ ਹੈ। ਟਰੰਪ ਨੇ ਇਹ ਇਰਾਨ ਦੀ ਤਾਜ਼ਾ ਤਜਵੀਜ਼ ਨੂੰ ਜਿਹੜਾ ਰੱਦ ਕਰ ਦਿੱਤਾ ਸੀ ਤੇ ਉਨ੍ਹਾਂ ਦਾ ਮੰਨਣਾ ਸੀ ਕਿ ਇਰਾਨ ਨੇ ਮਨੁੱਖਤਾ ਦੇ ਵਿਰੁੱਧ ਕੀਤੇ ਆਪਣੇ ਕੰਮਾਂ ਦੇ ਲਈ ਅਜੇ ਤੱਕ ਲੋੜੀਂਦੀ ਕੀਮਤ ਨਹੀਂ ਚੁਕਾਈ ਹੈ। ਦੂਸਰੇ ਪਾਸੇ ਅਮਰੀਕਾ ਨੇ ਹੌਰਮੁਜ਼ ਦੇ ਉੱਤੇ ਹਮਲਾ ਕੀਤਾ, ਕਰਾਤਾ ਹਮਲਾ ਕਹਿ ਲਓ ਜਾਂ ਕਰਤਾ ਹਮਲਾ, ਤੇ ਕਿਸ਼ਤੀਆਂ ਨੂੰ ਬਣਾਇਆ ਨਿਸ਼ਾਨਾ, ਪੰਜ ਲੋਕਾਂ ਦੀ ਮੌਤ ਜਿਹੜੀ ਦੱਸੀ ਜਾ ਰਹੀ ਹੈ। ਪਰ ਦੂਸਰੇ ਪਾਸੇ ਇਹਦੇ ਉਲਟ ਅਮਰੀਕਾ ਨੇ ਇਰਾਨ ਦੀਆਂ ਜਿਹੜੀਆਂ 6 ਕਿਸ਼ਤੀਆਂ ਨੂੰ ਉਡਾਉਣ ਦਾ ਦਾਅਵਾ ਕੀਤਾ ਹੈ। IRGC ਨੇ ਜਿਹੜਾ ਇਰਾਨ ਦੀ ਫੋਰਸ ਹੈਗੀ ਹੈ ਉਹਨੇ ਦੱਸਿਆ ਕਿ ਇਹ ਸਾਰਾ ਕੁਝ ਝੂਠ ਹੈ। ਹੌਰਮੁਜ਼ ਦੇ ਵਿੱਚ ਅਮਰੀਕਾ ਤੇ ਇਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਭਿਆਨਕ ਜੰਗ ਦਾ ਰੂਪ ਧਾਰ ਕਰ ਰਿਹਾ ਹੈ। ਇਸੇ ਦੌਰਾਨ ਇਰਾਨ ਦੀ ਨਿਊਜ਼ ਏਜੰਸੀ ਤਸਨੀਮ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜ ਨੇ ਓਮਾਨ ਦੇ ਤੱਟ ਤੋਂ ਇਰਾਨ ਜਾਂ ਰਹੀਆਂ ਜਿਹੜੀਆਂ ਨੇ ਦੋ ਛੋਟੀਆਂ ਵਪਾਰਕ ਕਿਸ਼ਤੀਆਂ ਦੇ ਉੱਤੇ ਹਮਲਾ ਕੀਤਾ ਜਿਸ ਦੇ ਵਿੱਚ 5 ਬੇਗੁਨਾਹ ਨਾਗਰਿਕਾਂ ਦੀ ਜਿਹੜੀ ਮੌਤ ਹੋਈ। ਦੂਜੇ ਪਾਸੇ ਅਮਰੀਕੀ ਸੈਂਟਰਲ ਕਮਾਂਡ ਜਿਹੜੀ ਹੈ ਉਹਦੇ ਮੁਖੀ ਜਿਹੜੇ ਨੇ ਬ੍ਰੈਂਡ ਕੁੱਪਰ ਹੁਣਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਅਮਰੀਕੀ ਅਪਾਚੇ ਅਤੇ ਸਿਹਾਕ ਹੈਲੀਕਾਪਟਰਾਂ ਨੇ ਇਰਾਨ ਦੀਆਂ 6 ਛੋਟੀਆਂ ਜੰਗੀ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਸਮੁੰਦਰ ਦੇ ਵਿੱਚ ਡੋਬ ਦਿੱਤਾ। ਅਮਰੀਕਾ ਦੇ ਅਨੁਸਾਰ ਇਨ੍ਹਾਂ ਇਰਾਨੀ ਕਿਸ਼ਤੀਆਂ ਨੇ ਉਨ੍ਹਾਂ ਦੇ ਵੱਲੋਂ ਸੁਰੱਖਿਆ ਦਿੱਤੇ ਜਾ ਰਹੇ ਵਪਾਰਕ ਜਹਾਜ਼ਾਂ ਦੇ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤਣਾਅਪੂਰਨ ਸਥਿਤੀ ਵਿਚਾਲੇ ਅਮਰੀਕਾ ਦੇ ਦੋ ਜੰਗੀ ਬੇੜੇ ਯੂ ਐਸ ਐਸ ਟਰੁਕਸਟਨ ਤੇ ਯੂ ਐਸ ਐਸ ਮੈਸੋਨ ਈਰਾਨ ਦੇ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ, ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦਾ ਸਾਹਮਣਾ ਕਰਦੇ ਹੋਏ ਸੁਰੱਖਿਅਤ ਤਰੀਕੇ ਦੇ ਨਾਲ ਹੌਰਮੁਜ਼ ਨੂੰ ਪਾਰ ਕਰਕੇ ਖਾੜੀ ਦੇ ਵਿਚ ਦਾਖਲ ਹੋਏ, ਜਿਸਦੇ ਮਗਰੋਂ ਹੁਣ ਅਮਰੀਕਾ ਈਰਾਨ ਦੇ ਖਿਲਾਫ਼ ਵੱਡੀ ਕਾਰਵਾਈ ਕਰ ਕਹਿੰਦੇ ਸਕਦਾ ਹੈ। ਇਸ ਤੋਂ ਪਹਿਲਾਂ ਇਕ ਇੰਟਰਵਿਊ ਦੇ ਦੌਰਾਨ ਟਰੰਪ ਨੇ ਇਕ ਵਾਰ ਫਿਰ ਤੋਂ ਈਰਾਨ ਨੂੰ ਧਮਕੀ ਦਿੱਤੀ, ਕਿਹਾ ਕਿ ਜੇਕਰ ਈਰਾਨ ਨੂੰ ਹੌਰਮੁਜ਼ ਦੇ ਵਿਚ ਸਾਡੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ

0: ਰਹੀ ਹਿੰਸਾ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲਾ ਜਿਹੜਾ ਉਹਨੇ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਇਸ ਨਾਜ਼ੁਕ ਸਥਿਤੀ ਨੂੰ ਸੁਲਝਾਉਣ ਦੇ ਲਈ ਗੱਲਬਾਤ ਅਤੇ ਕੂਟਨੀਤੀ ਦੇ ਪੱਖ ਦੇ ਵਿਚ ਹੈ। ਮੰਤਰਾਲੇ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਤਾਂ ਜੋ ਪੱਛਮੀ ਏਸ਼ੀਆ ਦੇ ਵਿਚ ਸ਼ਾਂਤੀ ਤੇ ਸਥਿਰਤਾ ਜਿਹੜੀ ਬਹਾਲ ਕੀਤੀ ਜਾ ਸਕੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਫੁਜੇਰਾ ਦੇ ਉਤੇ ਹਮਲਾ ਜਿਸਦੇ ਵਿਚ ਤਿੰਨ ਭਾਰਤੀ ਜ਼ਖਮੀ ਹੋਏ ਨੇ ਬੇਹੱਦ ਮੰਦਭਾਗਾ ਹੈ। ਮਾਸੂਮ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਜਿਹੜਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਭਾਰਤ ਨੇ ਕੌਮਾਂਤਰੀ ਕਾਨੂੰਨ ਦੇ ਅਨੁਸਾਰ ਹੋਰਮੁਜ਼ ਜਲਡਮਰੂ ਰਾਹੀਂ ਸਮੁੰਦਰੀ ਆਵਾਜਾਈ ਨੂੰ ਨਿਰਵਿਘਨ ਜਿਹੜਾ ਆਪਣਾ ਜਾਰੀ ਰੱਖਣ ਦੀ ਮਹੱਤਤਾ ਦੇ ਉਤੇ ਵੀ ਜ਼ੋਰ ਦਿੱਤਾ ਹੈ। ਬਿਆਨ ਦੇ ਵਿਚ ਕਿਹਾ ਗਿਆ ਕਿ ਭਾਰਤ ਅਮਨ ਸ਼ਾਂਤੀ ਦੇ ਲਈ ਕੀਤੇ ਜਾਣ ਵਾਲੇ ਹਰ ਯਤਨ ਦੇ ਵਿਚ ਸਹਿਯੋਗ ਜਿਹੜਾ ਦੇਣ ਦੇ ਲਈ ਤਿਆਰ ਹੈ। ਦੂਸਰੇ ਪਾਸੇ ਪੂਰੀ ਦੁਨੀਆਂ ਦੇ ਲਈ ਖਤਰੇ ਦੀ ਘੰਟੀ ਦੱਸਿਆ ਹੈ। IMF ਚੀਫ ਨੇ ਜਿਹੜਾ ਵਾਰਨਿੰਗ ਦੇ ਦਿੱਤੀ ਹੈ, ਕਿਹਾ ਕਿ ਅਜੇ ਤਾਂ ਸ਼ੁਰੂਆਤ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ ਜਿਹੜਾ IMF ਦੀ ਚੀਫ ਕ੍ਰਿਸਟਾਲੀਨਾ ਜ਼ੋਰਜੀਵਾ ਨੇ ਅਮਰੀਕਾ ਤੇ ਈਰਾਨ ਵਿਚਾਲੇ ਵਧਦੇ ਤਣਾਅ ਨੂੰ ਲੈ ਕੇ ਪੂਰੀ ਦੁਨੀਆਂ ਦੇ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। IMF ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਈਰਾਨ ਜੰਗ 2027 ਤੱਕ ਜਾਰੀ ਰਹਿੰਦੀ ਹੈ ਤਾਂ ਦੁਨੀਆਂ ਨੂੰ ਅਨੁਮਾਨ ਤੋਂ ਕਿਤੇ ਜ਼ਿਆਦਾ ਜਿਹੜਾ ਭਿਆਨਕ ਨਤੀਜੇ ਜਿਹੜੇ ਨੇ ਭੁਗਤਣੇ ਪੈ ਸਕਦੇ ਨੇ। ਕੱਚੇ ਤੇਲ ਦੀਆਂ ਕੀਮਤਾਂ $125 ਤੱਕ ਪਹੁੰਚਣ ਦਾ ਖਦਸ਼ਾ ਜਤਾਇਆ। IMF ਦੀਆਂ ਜਿਹੜੇ ਚੀਫ ਮੁਤਾਬਕ ਜੇਕਰ ਇਹ ਜੰਗ ਲੰਬੀ ਖਿੱਚੀ ਗਈ ਤਾਂ ਕੱਚੇ ਤੇਲ ਦੀਆਂ ਕੀਮਤਾਂ $125 ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਤਾਂ ਗਲੋਬਲ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗੀ। ਸ਼ੈਵਰੋਨ ਦੇ ਚੇਅਰਮੈਨ ਜਿਹੜੇ ਨੇ ਮਾਈਕ ਵਿਰਥ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਹੋਰਮੁਜ਼ ਸਟ੍ਰੇਟ ਦੇ ਬੰਦ ਹੋਣ ਦੇ ਨਾਲ ਦੁਨੀਆਂ ਭਰ ਦੇ ਵਿਚ ਤੇਲ ਦੀ ਸਪਲਾਈ ਦੇ ਵਿਚ ਵੱਡੀ ਕਮੀ ਆ ਸਕਦੀ ਹੈ ਕਿਉਂਕਿ ਦੁਨੀਆਂ ਦੀ 20% ਤੇਲ ਸਪਲਾਈ ਇਸੇ ਰਸਤੇ ਦੇ ਰਾਹੀਂ ਹੁੰਦੀ ਹੈ। ਮਹਿੰਗਾਈ ਦਾ ਫਟੇਗਾ ਕਹਿੰਦੇ ਬੰਬ। ਰਿਪੋਰਟ ਦੇ ਵਿਚ ਦਸਿਆ ਗਿਆ ਕਿ ਜੰਗ ਦੇ ਚਲਦਿਆਂ 2026 ਦੇ ਵਿਚ ਗਲੋਬਲ ਵਿਕਾਸ ਦਰ ਜਿਹੜੀ ਹੈ ਡਿੱਗ ਕੇ 2.5% ਤੱਕ ਰਹਿ ਸਕਦੀ ਹੈ ਜਦਕਿ ਮਹਿੰਗਾਈ 5.4% ਤੱਕ ਪਹੁੰਚਣ ਦਾ ਖਦਸ਼ਾ ਹੈ। ਜ਼ੋਰਜੀਵਾ ਨੇ ਦਸਿਆ ਕਿ ਖਾਦਾਂ ਜਿਹੜੀਆਂ ਨੇ ਫਰਟੀਲਾਈਜ਼ਰ ਪਹਿਲਾਂ ਹੀ ਜਿਹੜਾ 30% ਤੋਂ 40% ਤੱਕ ਮਹਿੰਗੀਆਂ ਜਿਹੜੀਆਂ ਹੋ ਚੁੱਕੀਆਂ ਨੇ ਜਿਹਦੇ ਕਾਰਨ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਭਾਅ ਜਿਹੜੇ ਨੇ ਵੱਧ ਰਹੇ ਨੇ 3% ਤੋਂ 6% ਤੱਕ ਵਾਧਾ ਹੋ ਸਕਦਾ ਹੈ। ਏਸ਼ੀਆ ਦੇ ਉੱਤੇ ਬੜਾ ਵੱਡਾ ਪ੍ਰਭਾਵ ਪਵੇਗਾ ਇਹਦਾ ਜਿਹੜਾ ਪਹਿਲਾਂ ਹੀ ਅਸਰ ਚੱਲ ਰਿਹਾ। ਮਾਹਰਾਂ ਦਾ ਮੰਨਣਾ ਕਿ ਜੇਕਰ ਜੰਗ ਲੰਮੇ ਸਮੇਂ ਤੱਕ ਚੱਲ ਜਾਂਦੀ ਹੈ ਦੁਨੀਆਂ ਦੀਆਂ ਅਰਥ ਵਿਵਸਥਾਵਾਂ ਸੁੰਗੜਨ ਲੱਗ ਜਾਣਗੀਆਂ ਤੇ ਇਸਦਾ ਸਭ ਤੋਂ ਵੱਡਾ ਜਿਹੜਾ ਜਾਂ ਪਹਿਲਾ ਬੁਰਾ ਅਸਰ ਏਸ਼ੀਆਈ ਦੇਸ਼ਾਂ ਦੇ ਉੱਤੇ ਦੇਖਣ ਨੂੰ ਮਿਲੇਗਾ। IMF ਦਾ ਕਹਿਣਾ ਹੈ ਕਿ ਉਹ ਸਪਲਾਈ ਚੇਨ ਦੇ ਉੱਤੇ ਪੈਣ ਵਾਲੇ ਅਸਰ ਦੀ ਜਿਹੜੀ ਬਰੀਕੀ ਦੇ ਨਾਲ ਨਿਗਰਾਨੀ ਕਰ ਰਹੀ ਹੈ। ਨੀਤੀ ਘੜਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਜ਼ੋਰਜੀਵਾ ਨੇ ਕਿਹਾ ਕਿ ਸਥਿਤੀ ਬਹੁਤ ਗੰਭੀਰ ਜਿਹੜੀ ਹੁੰਦੀ ਜਾ ਰਹੀ ਹੈ ਤੇ ਇਸ ਨੂੰ ਮਾਮੂਲੀ ਸਮਝਣਾ ਭਾਰੀ ਜਿਹੜਾ ਸਾਡੇ ਉੱਤੇ ਪੈ ਸਕਦਾ ਹੈ। ਤੇ ਦੋਸਤੋ ਅੱਗੇ ਜਾ ਕੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ। ਕੈਨੇਡਾ ਤੋਂ ਟੁੱਟ ਕੇ ਬਣੇਗਾ ਉਹ ਨਵਾਂ ਦੇਸ਼ ਕਿਹੜਾ ਬਣੇਗਾ? ਰੈਫਰੈਂਡਮ ਦੀ ਆਵਾਜ਼ ਉੱਠ ਰਹੀ ਹੈ ਉੱਥੇ। ਹਜ਼ਾਰਾਂ ਪੰਜਾਬੀਆਂ ਤੇ ਵੀ ਜਿਹੜਾ ਇਹਦਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਤੇ ਇੱਕ ਦੋ ਦਿਨਾਂ ਪਹਿਲਾਂ ਹੀ ਜਿਹੜੀਆਂ ਰਿਪੋਰਟਾਂ ਵੀ ਆਈਆਂ ਨੇ ਖਾਲਿਸਤਾਨੀ ਜਾਂ ਹੋਰ ਚੀਜ਼ਾਂ ਦੀਆਂ, ਪਰ ਇਹ ਆਵਾਜ਼ ਜਿਹੜੀ ਹੈ ਉਸ ਪੱਖ ਦੀ ਨਹੀਂ ਹੈ, ਪਰ ਇਹ ਕੈਨੇਡਾ ਦੇ ਵਿੱਚ ਹੀ ਆਪਣਾ ਵੱਖਰਾ ਮੁਲਕ ਬਣਾਉਣ ਦੀ ਜਿਹੜੀ ਹੈ ਆਵਾਜ਼ ਉੱਠ ਰਹੀ ਹੈ ਉਹਦਾ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀਆਨੂ ਜੀ।
1: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ।
0: ਸਤਿ ਸ੍ਰੀ ਅਕਾਲ ਜੀ, ਜੀਆਨੂ ਜੀ, ਕੀ ਹਾਲ ਚਾਲ ਨੇ ਜਨਾਬ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਸਾਰੇ ਸੱਜਣਾਂ ਨੂੰ ਸਤਿ
0: ਸ੍ਰੀ ਅਕਾਲ। ਕੀ ਕਹਿਣਾ ਚਾਹੋਗੇ?
1: ਕਹਿਣਾ ਤਾਂ ਕੀ ਹੈ ਬਾਈ ਜੀ, ਉਹੀ ਗੱਲ ਹੈ ਵੀ ਤੁਹਾਡੇ ਨਾਲ ਜੁੜ ਕੇ ਤੁਹਾਡਾ ਹਾਲ ਚਾਲ ਪੁੱਛ ਲਈਦਾ ਹੈ ਤੇ ਆਪਣੇ ਸੱਜਣਾਂ ਦਾ ਚਲੋ ਗੱਲ ਹੋ ਜਾਂਦੀ ਹੈ।
0: ਬਿਲਕੁਲ,
1: ਬਾਕੀ ਦਾ ਜੋ ਕੁਛ ਹੈਗਾ ਤੁਸੀਂ ਐਕਸਪਲੇਨ ਕਰ ਹੀ ਦਿੰਦੇ ਹੋ, ਰਹਿੰਦੀ ਖੁੰਦੀ ਸੈਣੀ ਬਾਈ ਜੀ ਕਰ ਜਾਂਦੇ ਨੇ
0: ਜੀ।
1: ਤੇ ਚੱਲੀ ਦਾ ਇਹੀ ਜਾਂਦਾ ਬਾਈ ਜੀ, ਸਿਆਸਤ ਚ ਤੁਹਾਨੂੰ ਪਤਾ ਹੀ ਹੈ ਜੋ ਕੁਛ ਚੱਲਦਾ ਪਿਆ
0: ਜੀ।
1: ਗੱਲ ਇਹ ਆ ਬਾਈ ਜੀ, ਮੈਂ ਤਾਂ ਨਾ ਚਲੋ ਸੈਣੀ ਬਾਈ ਜੀ ਆਪਣੇ ਤਜਰਬੇ ਦੇ ਹਿਸਾਬ ਨਾਲ ਉਹੀ ਗੱਲ ਉਹ ਗੱਲ ਕਰਦੇ ਨੇ, ਸਾਰਾ ਆਪਣਾ ਐਕਸਪਲੇਨ ਕਰਦੇ ਹੈਗੇ ਨੇ
0: ਜੀ,
1: ਬੜਾ ਵਧੀਆ ਤਰੀਕੇ ਨਾਲ। ਮੈਂ ਉਹੀ ਗੱਲ ਵੀ ਹਰ ਇੱਕ ਚੀਜ਼ ਨੂੰ ਮੰਨ ਲਓ ਵੀ ਪੂਰਾ ਵਧੀਆ ਤਰੀਕੇ ਨਾਲ ਗੱਲ ਕਰਕੇ ਸਮਝਾ ਕੇ ਜਾਂਦੇ ਨੇ।
0: ਥੈਂਕ ਯੂ।
1: ਇੰਨੀ ਲੰਮੀ ਚੌੜੀ ਗੱਲ ਤਾਂ ਮੈਨੂੰ ਲੱਗਦਾ ਉਹੀ ਗੱਲ ਵਕੀਲ ਸਾਹਿਬ ਵੀ ਕਰ ਸਕਦੇ ਨੇ ਸਾਡੇ ਵਰਗਿਆਂ ਦੇ ਵਾਸਤੇ ਗੱਲ ਵੀ, ਅਸੀਂ ਤਾਂ ਇੱਕ ਦੂਜੇ ਚ ਦੂਜੇ ਤੇ ਉਹੀ ਉਲਝ
0: ਜਾਵਾਂਗੇ
1: ਉਲਝ ਜਾਵਾਂਗੇ
0: ਜੀ।
1: ਤੇ ਉਹ ਪਰ ਐ ਭਾਰਤ ਬਾਈ ਜੀ ਗੱਲ ਉਹੀ ਹੈ ਨਾ

0: ਹੁਣ ਜਿਹੜੇ ਆਉਣ ਵਾਲੇ ਨੇ ਤੇ ਜਿਹੜੇ ਜਾਣ ਵਾਲੇ ਨੇ,
1: ਹਾਂਜੀ,
0: ਉਹ ਮੈਂ ਤਾਂ ਕਈ ਸੱਜਣਾਂ ਤੋਂ ਸੁਣੀ ਜਾਣਾ, ਕਹਿੰਦੇ ਉਹ ਮੈਂ ਨਾ ਪਿਛਲੇ ਦਿਨ ਮੇਰੇ ਮਾਮਾ ਜੀ ਦਾ ਬੇਟਾ ਆਇਆ
1: ਜੀ,
0: ਮੇਰੇ ਤੋਂ ਵੱਡੇ ਹੀ ਨੇ, ਤੇ ਉਹ ਨਾ ਪੱਕੇ ਅਕਾਲੀ ਦਲ ਵਾਲੇ ਨੇ
1: ਜੀ,
0: ਪੱਕੇ ਹੀ।
1: ਅੱਛਾ,
0: ਉਹਨਾਂ ਨੇ ਪਿਛਲੀ ਵਾਰ ਉਹਨਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਸੀ, ਜਿਹੜੇ ਪਿਛਲਾ ਇਲੈਕਸ਼ਨ ਹੋਇਆ ਜਦੋਂ ਇਹ ਜਿੱਤ ਕੇ ਆਏ ਨੇ
1: ਜੀ।
0: ਉਹ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ, ਮੈਨੂੰ ਨੀ ਸਮਝ ਆਉਂਦੀ, ਪਤਾ ਨੀ ਹੋਈ ਇਹ ਲੋਕਾਂ ਦਾ ਵੀ ਸਿਸਟਮ ਕੀ ਹੈ ਕੀ ਨਹੀਂ। ਉਹ ਲੈਟ ਤੋਂ ਹੀ ਖੁਸ਼, ਕਈ ਕਈ ਬੰਦੇ ਵੀ ਇਹੀ ਬਹੁਤ ਹੈ, ਕਹਿੰਦੇ ਵੀ ਭਗਵੰਤ ਮਾਨ ਨੇ ਲੈਟ ਦਿਨੇ ਆਉਣ ਲਾ ਤੀ। ਕਹਿੰਦੇ
1: ਜੀ,
0: ਇਹ ਮੇਰਾ ਸੈਣੀ ਬਾਈ ਜੀ ਵਾਸਤੇ ਸਵਾਲ ਹੈ, ਕੱਲ ਨੂੰ ਆਉਣਗੇ ਵੀ ਜਦੋਂ ਜਦੋਂ ਦੁਬਾਰਾ ਕੱਲ ਨੂੰ ਮੰਨ ਲਓ ਤੁਹਾਡੇ ਨਾਲ ਜੁੜ ਕੇ ਫਿਰ ਦੁਬਾਰਾ ਗੱਲ ਕਰਨਗੇ
1: ਜੀ।
0: ਵੀ ਦੇਖੋ ਅਸੀਂ ਜਿਹੜੇ ਉਹ ਕਹਿੰਦੇ ਵੀ ਅਸੀਂ ਪੰਜਾਬ ਦੇ ਮੁੱਦੇ ਨਾਲ ਜੁੜੇ ਹਾਂ, ਅਸੀਂ ਫਲਾਣਿਆਂ ਦੇ ਨਾਲ ਜੁੜੇ ਹਾਂ, ਉਹ ਤਾਂ ਗੱਲਾਂ ਹੀ ਬੜੀ ਦੂਰ ਦੀਆਂ ਨੇ ਬਾਈ ਜੀ।
1: ਜੀ,
0: ਪੰਜਾਬ ਪੰਜਾਬ ਕਿੱਥੇ ਖੜਾ ਜਿੱਥੇ ਅਸੀਂ ਸਾਰਿਆਂ ਵਾਸਤੇ, ਕਿਉਂਕਿ ਜੇ ਅਸੀਂ ਪੰਜਾਬ ਨਾਲ ਜੁੜੇ ਹਾਂ ਤਾਂ ਮਤਲਬ ਇਹ ਵੀ ਅਸੀਂ ਸਾਰੇ ਲੋਕਾਂ ਦੇ ਸਾਂਝੇ ਮੁੱਦੇ ਨਾਲ ਜੁੜੇ
1: ਜੀ।
0: ਅਸੀਂ ਤਾਂ ਆਪੋ ਆਪਣੇ ਫਾਇਦੇ ਵੇਖੀ ਜਾਂਦੇ ਹਾਂ ਬਾਈ ਜੀ, ਵੀ ਜੇ ਸਾਡੇ ਕੋਲ ਲੈਟ ਆਉਂਦੀ ਵੀ ਦਿਨੇ ਆਉਂਦੀ ਸੀ ਤੇ ਪਹਿਲਾਂ ਰਾਤ ਨੂੰ ਆਉਂਦੀ ਸੀ, ਹੁਣ ਦਿਨੇ ਆਉਣ ਲੱਗ ਗਈ, ਤੇ ਇਹੀ ਬੜਾ ਵੱਡਾ ਬਦਲਾਅ।
1: ਬਿਲਕੁਲ,
0: ਮੈਂ ਇਸੇ ਕਰਕੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਬਾਈ ਜੀ, ਆਪਾਂ ਅਸੀਂ ਨਾ ਜਿਵੇਂ ਹੁਣ ਬੰਗਾਲ ਦਾ ਇਲੈਕਸ਼ਨ ਹੋਇਆ ਮੰਨ ਲਓ
1: ਜੀ,
0: ਉਹ ਕਈ ਮੰਨ ਲਓ ਪੱਤਰਕਾਰਾਂ ਨੇ ਇਹੀ ਗੱਲ ਕਹੀ ਵੀ ਜਿਹੜੇ ਉੱਥੇ ਫੀਲਡ ਤੇ ਜਾ ਕੇ ਆਏ
1: ਜੀ,
0: ਉਹ ਕਹਿੰਦੇ ਵੀ ਤੁਸੀਂ ਪਹਿਲਾਂ ਹੀ ਜਿਹੜੀ ਮੰਨ ਲਓ ਬੰਦੇ ਦੀ ਸੋਚ ਹੁੰਦੀ ਹੈ ਨਾ, ਉਸ ਹਿਸਾਬ ਨਾਲ ਉਹ ਅਜ਼ਿਊਮ ਕਰ ਲੈਂਦਾ ਪਹਿਲਾਂ ਹੀ ਵੀ ਐ ਹੀ ਹੋਊ
1: ਹਨਾ।
0: ਉਹ ਗੱਲ ਉਹੀ ਆ ਵੀ ਹੁਣ ਮੰਨ ਲਓ ਆਪਾਂ ਨੂੰ ਜਿਵੇਂ ਹੁਣ ਸੈਣੀ ਬਾਈ ਜੀ ਨੇ ਸਾਰੇ ਹੀ ਮੰਨ ਲਓ ਆਪਾਂ ਸੋਚਦੇ ਹੈਗੇ ਆ, ਸੋਚਦੇ ਆ ਆਪਾਂ ਨੇ ਜੇ ਪਹਿਲਾਂ ਵੀ ਵੋਟਾਂ ਪਾਈਆਂ ਤਾਂ ਉਹ ਮੈਨੂੰ ਨੀ ਲੱਗਦਾ ਹੈਗਾ, ਮੈਂ ਉਹ ਗੱਲ ਨੀ ਕਦੇ ਵੀ ਕਹਿੰਦਾ ਹੈਗਾ ਵੀ ਆਪਾਂ ਚੰਗਾ ਸੋਚ ਕੇ ਪਾਈਆਂ ਹੋਣਗੀਆਂ, ਜੇ ਦੂਜਿਆਂ ਨੂੰ ਛੱਡ ਕੇ ਪਾਈਆਂ ਨੇ ਤੇ ਇਹਨਾਂ ਨੂੰ ਪਾਈਆਂ ਹੋਣਗੀਆਂ
1: ਜੀ।
0: ਪਰ ਜੇ ਆਪਾਂ ਮੰਨ ਲਓ ਅਸੀਂ ਮੰਨ ਲਓ ਜੇ ਸਾਡੇ ਵਿਚਾਰ ਨਹੀਂ ਰਲਦੇ ਹੈਗੇ ਮੰਨ ਲਓ, ਫਿਰ ਅਸੀਂ ਉਹੀ ਵਿਚਾਰ ਬਣਾ ਕੇ ਤੁਰ ਪੈਂਦੇ ਹਾਂ, ਮੰਨ ਲਓ ਵੀ ਉਹ ਸਾਰੇ ਲੋਕਾਂ ਦੇ ਵਿਚਾਰ ਇੱਕੋ ਹੀ ਨੇ ਵੀ ਸਾਰੇ ਲੋਕ ਇਹਨਾਂ ਦੇ ਖਿਲਾਫ ਹੀ ਹੋਣਗੇ
1: ਜੀ। ਬਿਲਕੁਲ,
0: ਉਹ ਸਾਡਾ ਵਿਚਾਰ ਹੈ, ਜਿਹੜਾ ਮੇਰਾ ਵਿਚਾਰ ਹੈ ਮੈਂ ਉਸੇ ਹਿਸਾਬ ਨਾਲ ਹੀ ਤੁਰ ਪੈਣਾ ਵੀ ਜੇ, ਕਿਉਂਕਿ ਮੈਨੂੰ ਫਿਰ ਦੂਜੀ ਗੱਲ ਨਜ਼ਰ ਨੀ ਨਾ ਆਉਣੀ ਜਦੋਂ ਆਪਾਂ ਅਜ਼ਿਊਮ ਕਰ ਲੈਣੇ ਵੀ ਹਾਂ ਇਹ ਹੀ ਹੋਊਗਾ
1: ਜੀ।
0: ਤੇ ਉਹ ਮੈਂ ਕੱਲ ਸੁਣਦਾ ਪਿਆ ਸੀ ਵਿਸ਼ਲੇਸ਼ਣ ਬੰਗਾਲ ਦੇ ਵਿੱਚ ਵੀ ਉਹ ਗੱਲ ਉਹੀ ਹੈ, ਆਪਾਂ ਨਾ ਚਲੋ ਠੀਕ ਹੈ, ਮੈਂ ਵੀ ਇਹਨਾਂ ਚੀਜ਼ਾਂ ਨੂੰ ਬੜਾ ਸੋਚਦਾ ਹੈਗਾ ਵੀ ਤੁਸੀਂ ਦੇਖੋ ਹੁਣ ਇਹਨਾਂ ਨੇ ਬੰਗਾਲ ਦੇ ਵਿੱਚ ਜਿਹੜਾ ਕੀਤਾ ਇਹਨਾਂ ਨੇ ਆਪਣਾ ਵੋਟਾਂ ਕੱਟੀਆਂ ਨੇ
1: ਜੀ,
0: ਇਹ ਤਾਂ ਹੁਣ ਕੱਟੀਆਂ ਨੇ ਨਾ ਜੀ, ਪਰ ਪਿਛਲੀ ਵਾਰੀ ਜਿਹੜੀ ਪਿਛਲੀ ਵਾਰੀ ਤਾਂ ਕੱਟੀਆਂ ਨੀ ਸੀ। ਤੁਸੀਂ ਦੇਖੋ ਅਸੀਂ ਸੋਚਦੇ ਕੀ ਆ ਵੀ ਜਿਹੜੀ ਬੰਗਾਲ ਦੀ ਮੁੱਖ ਮੰਤਰੀ ਹੈ ਆਪਣਾ ਮਮਤਾ ਬੈਨਰਜੀ
1: ਜੀ,
0: ਉਹ ਪਿਛਲੀ ਵਾਰੀ ਕਿਉਂ ਹਾਰ ਗਈ? ਪਿਛਲੀ ਵਾਰੀ ਤਾਂ ਕਿਸੇ ਨੇ ਵੋਟਾਂ ਨਹੀਂ ਕੱਟੇ, ਵੋਟਾਂ ਤਾਂ ਇਸ ਵਾਰ ਕੱਟੀਆਂ
1: ਜੀ
0: ਉਸੇ ਬੰਦੇ ਦੁਸ਼ਮਣ ਤੋਂ,
1: ਦੇਖੋ ਮੁਕੱਦਰ ਬਾਈ ਜੀ ਆਪਣੇ ਹੁਣ ਪੰਜਾਬ ਦੇ ਵਿਚ ਵੀ ਰੋਲਾ ਪੈਂਦਾ, ਠੀਕ ਆ, ਆਪਣੇ ਪ੍ਰਵਾਸੀ ਭਾਈਚਾਰੇ ਦੇ ਲੋਕ ਆਉਂਦੇ ਆ ਤਾਂ ਉਹਨਾਂ ਦਾ ਵੀ ਤਾਂ ਰੋਲਾ ਪੈ ਰਿਹਾ ਇਸ ਚੀਜ਼ ਦੇ ਵਿਚ ਭਾਈ, ਉਹਨਾਂ ਦੀਆਂ ਵੋਟਾਂ ਨੀ ਬਣਨੀਆਂ ਚਾਹੀਦੀਆਂ, ਉਹ ਜ਼ਮੀਨ ਨੀ ਖਰੀਦਣੀ ਬਣੇ ਵਾਲੇ ਚਾਹੀਦੇ ਆ। ਇਸੇ ਤਰ੍ਹਾਂ ਹੁਣ ਉਹ ਜਿੱਦਾਂ ਹੁਣ ਆਪਣੇ ਚਲੋ ਆਪਣੇ ਆਪਾਂ ਪਿੰਡਾਂ ਦੇ ਵਿਚ ਉੱਥੇ ਜੰਮੇ ਪਲੇ ਆ, ਸ਼ਹਿਰਾਂ ਦੇ ਵਿਚ ਜੋ ਕੁਝ ਵੀ ਜਿੱਥੇ ਵੀ ਜੋ ਜੰਮਿਆ ਪਲਿਆ ਉਹਦਾ ਕੋਈ ਨਾ ਕੋਈ ਰਿਕਾਰਡ ਤਾਂ ਹੈਗਾ ਹਨਾ, ਚਾਹੇ ਉਹ ਰਾਸ਼ਨ ਕਾਰਡ ਦੇ ਵਿਚ ਬੋਲਦਾ ਆ ਚਾਹੇ ਕੁਛ ਆ। ਹੁਣ ਚਲੋ ਬੰਗਲਾਦੇਸ਼ ਤੋਂ ਜਿਹੜੇ ਲੋਕ ਆਏ ਨੇ ਉਹ ਰਿਫਿਊਜੀ ਕਹਿ ਲੋ ਜਾਂ ਕਿੱਦਾਂ ਹੈ, ਤਾਂ ਉਹ ਉਹਨਾਂ ਦਾ ਕਿਤੇ ਨਾ ਕਿਤੇ ਉਹ ਪ੍ਰੂਫ ਨੀ ਨਾ ਕਰ ਸਕਣਗੇ ਉਸ ਚੀਜ਼ ਨੂੰ ਪਿਆ ਸੀ ਇੱਥੇ ਜੰਮੇ ਪਲੇ ਆ ਜਾਂ ਕਿੱਦਾਂ ਆ।
0: ਨਹੀਂ ਨਹੀਂ ਉਸ ਹਿਸਾਬ ਨਾਲ ਭਾਰਤ ਬਾਈ ਜੀ ਕੋਈ ਇਹ ਪ੍ਰੂਫ ਕਰ ਹੀ ਨਹੀਂ ਸਕਦੇ ਹੈਗੇ। ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਵੀ ਆਪਾਂ ਜੇ ਨਾ, ਕਿਉਂਕਿ ਇਹਦੇ ਵਿੱਚ ਨਾ ਜਿਹੜੀ ਆਹ ਮਮਤਾ ਬੈਨਰਜੀ ਦੀ ਹਾਰ ਹੋਈ ਹੈ
1: ਜੀ,
0: ਇਹ ਜਿਹੜਾ ਇਹਨਾਂ ਨੇ ਆ ਕੀਤਾ ਹੈਗਾ ਆਪਣਾ ਵੋਟਾਂ ਕੱਟੀਆਂ ਹੈਗੀਆਂ ਨੇ, ਇਹਦੇ ਵਿੱਚ ਉਹਦੇ ਜਿਹੜੇ 15 ਸਾਲਾਂ ਦਾ ਉਹਦਾ ਜਿਹੜਾ ਮੰਨ ਲਓ ਮਾੜਾ ਰਾਜ ਸੀ
1: ਜੀ ਜੀ,
0: ਉਹ ਵੀ
1: ਪੰਜਾਬ ਦੇ ਵਿਚ ਵੀ ਬਹੁਤ ਲੰਮਾ ਸਮਾਂ ਸਰਕਾਰਾਂ ਰਹੀਆਂ ਨੇ ਉਹ, ਜਾਂ ਇੱਥੇ ਵੀ ਤਾਂ ਐਗਜ਼ਾਮਪਲ ਉਹੀ ਸੀ ਨਾ ਭਗਵੰਤ ਮਾਨ ਉਹਨਾਂ ਦੀ, ਜੇ ਸਰਕਾਰ ਆਈ ਹੈ ਤਾਂ ਉਹ ਇਹੀ ਸੀ ਨਾ, ਲੋਕ ਬਦਲਾਅ ਚਾਹੁੰਦੇ ਸੀ ਕੁਛ ਨਾ ਕੁਛ।
0: ममता बनर्जी इन्हां ने इस वारी जिहड़ी उत्थे 2-2.5 लाख मान लो उत्थे लाई है अपना CRPF दा जो दूजी तीजी इन्हां ने भी कोई
1: मैं
0: बीजेपी नाल मैनू आपां नूं वेखो बीजेपी नाल कोई दिक्कत नहीं हैगी जे एक सियासी पार्टी नूं वरतारा करदी है करी जावे जिते गल तो जो विरोधी दल च होंदिया ने
1: हुण भी गल करदे सी सैनी साहब दे नाल जदों आम आदमी पार्टी पंजाब ओदो पंजाबियां दी गल कीती आ जदों सिर दे उत्ते पई आ हुण पंजाबी दिखण लग गया कि पंजाबी लड़ाई लड़नगे जी 227 दी केजरीवाल साहब बैठ के बोली जांदे उत्ते हुण पंजाबी याद आउंदे इहनां नूं हांजी
0: बिलकुल अज ही कहण दे असी इह भगवंत मान
1: बिलकुल
0: है धक्का करोगे तां तुसीं इह पंजाबी कदे
1: जवाब दो ना
0: जी गल तो ना उथे जाके लग गए कहण भी धक्का सिर्फ जिन्ने पत्रकार ने भगवंत मान की फोटो शेयर नहीं कर सकते अपने चैनल कॉपीराइट
1: फिर
0: इस तू बाद धक्का की होगा
1: बिलकुल
0: अपने गल कर सिस्टम बहुत बहुत उल्ट हैगा भारतीय भाई जी एक बार ना जिन्ने मैं एक एक बार कुर्सी भाल दे कुर्सी मिल गई इन्हों ने अपना निज वेखना लोगों के डांगा वेखनिया ने यही भगवंत मान कहना होंगे
1: बिलकुल
0: पर साडे लोग नहीं ना सुधर रहे उन्होंने इधरों टले हुण भगवंत मान देख लै हुण हो किसे पासे तुर पैणगे
1: जी बिलकुल
0: जिन्ना चिर लोग एक ही गल है भावे ना इन्हों किसी चुन लो भावे बादल साहब नु चुन लो भावे कांग्रेस नु चुन लो भावे अकालिया इन्हों दूजे नु चुन लो धन्यवाद जिन्ना चिर इन्हों सिर तो सिर ते बिठाणो असीं हटदे नहीं है जिन्ना चिर असीं इह कर रहे असीं इन्हां नाल फोटो खिचाणी है कदे वास्ते खिचाणी है फोटो साडे पैसिआं ते साडे इस ते इह ऐश करदे ने
1: कपड़ा लीड़ा पाओ तुहानू अपने आप दे विच खुशी मिलदी आ तुसीं भी तां ओदां दे ही आ कुदरत ने तुहाडे भी तां ओदां ही सिर लाया आ कोई बखरा ला दित्ता इन्हां दे जां इह कितों डिगे ने
0: गल ही ओही आ भरज भाई जी जिहड़ियां लैणां लग्गियां हेड़ां दीआं हेड़ां फिरदीआं ने इहनां दे मगर जदो मतलब मेरे पिछे 5-4 हजार रुपया 5-4 हजार बंदा मेरे मगर लग्या होगा तो मेनू ए मान लो खड़े नु मेनू ए देखता होगी 5-4 हजार रुपया 5-4 हजार बंदा मान लो मेरे मगर लाला लाला करी आउंदा वी हां जी जिंदाबाद तो मेनू तो फिर ओही गल मेनू होर मेनू तो यही दिसू
1: बिलकुल
0: ते किथे ओ मेरी जवाबदेही तय कर नो 5-4 हजार बंदा जेड़ा मेरे मगर हो मेरी जवाबदेही तय करे ओ
1: जी
0: तेनू इस वास्ते असीं तेनू ए नहीं भी तू ओही गल मान लो साडे टैक्स ते साडी मेहनत दी कमाई दे तू पलदा पिया ते तू ओही गल खल के तू बणिया सी नो
1: जी
0: साडे दिक्कत ही है भाई जिन्ना असीं किसे पार्टी नूं बादल साहब ने कांग्रेस है कोई पार्टी है
1: ये
0: सारे सीधे हो सकदे ने पर जे असीं सुधर जाइए
1: बिलकुल
0: पर असीं सुधर नूं तैयार असीं तां इह इहनां दे मगर लैणां लाईआं होईआं ने वी इक वारी फोटो खिच दे तो फेसबुक ते पाई होवे तां बादल साहब दे नाल खड़ा है राहुल गांधी नाल खड़ा है फलाणे नाल खड़ा
1: जी
0: दिक्कत ही है ना
1: हुण
0: अपने अपने थोड़ी मान लो
1: चौधरी ने भी प्रॉब्लम दे लई इन्हां दे सत जड़े ने एमपी जड़े ने गए ने ठीक है जी ਜੇ ਚਲੇ ਵੀ ਗਏ ਤੇ ਕਿੱਡੀ ਕੁ ਵੱਡੀ ਗੱਲ ਆ, ਤੁਹਾਡੀ ਸਰਕਾਰ ਤਾਂ ਉੱਥੇ ਦੀ ਉੱਥੇ ਪਈ ਆ ਨਾ, ਕਿਹੜੀ ਡਿੱਗ ਗਈ ਆ। ਠੀਕ ਆ, ਕਦੇ ਇੰਨਾ ਲਾਮ ਲਸ਼ਕਰ ਲੈ ਕੇ ਜਾਂ 92 ਜਾਂ 94 ਬੰਦੇ ਐਮ ਐਲ ਏ ਲੈ ਕੇ ਕਦੇ ਪੰਜਾਬ ਦੇ ਬੀ ਐਮ ਦੇ ਚੰਡੀਗੜ੍ਹ ਦੇ ਪਾਣੀਆਂ ਦੇ ਕਦੇ ਗਏ ਹੋ ਤੁਸੀਂ? ਬੈਠੇ ਉੱਥੇ ਜਾ ਕੇ ਧਰਨਾ ਲਾਇਆ, ਰਾਸ਼ਟਰਪਤੀ ਨੂੰ ਮਿਲਣ ਗਏ ਹੋ ਉਦੋਂ?
0: ਭਾਰਜਭਾਈ ਜੀ ਆ ਪਿੱਛੇ ਜੀ ਨਾ ਇਹੀ ਇਹੀ ਭਗਵੰਤ ਮਾਨ ਹਰ ਵਾਰੀ ਕਹਿੰਦਾ ਹੁੰਦਾ ਵੀ 50,000 ਕਰੋੜ ਅਸੀਂ ਲੈਣਾ ਹੈ ਜੀ ਸੈਂਟਰ ਤੋਂ, ਫਲਾਣੇ ਲੈਣੇ ਨੇ, ਢੁਕਾਣੇ ਲੈਣੇ ਨੇ। ਆ ਮਮਤਾ ਬੈਨਰਜੀ ਉਹ ਬੰਗਾਲ ਤੋਂ ਕਈ ਹਜ਼ਾਰ ਕਿਲੋਮੀਟਰ ਤੋਂ ਬੱਸਾਂ ਭਰ ਕੇ ਇੱਥੇ ਦਿੱਲੀ ਆ ਕੇ ਧਰਨਾ ਲਾ ਕੇ ਗਈ ਸੀ ਉਹ
1: ਜੀ।
0: ਆ ਸਾਡੇ ਤੋਂ ਸਾਰਾ 200-250 ਕਿਲੋਮੀਟਰ ਹੈਗਾ ਜੀ।
1: ਬੈਂਕਰਾਪਸੀ ਦੇ ਵਿਚ ਚੱਲ ਰਿਹਾ ਜਾ ਰਿਹਾ, ਸਾਡੇ ਲੋਨ ਜਿਹੜੇ ਨੇ ਉਹਨਾਂ ਦੀ ਸਾਡੀ ਕੋਈ ਕਿਸ਼ਤ ਨੀ ਭਰ ਹੁੰਦੀ, ਸਾਡੇ ਕੋਲ ਲੋਨ ਨੀ, ਤੁਸੀਂ ਕਿਹਾ ਹੋਇਆ ਵੀ ਅਸੀਂ ਲੋਨ ਨੀ ਨਵਾਂ ਚੱਕ ਸਕਦੇ, ਤਾਂ ਉਹ ਚੀਜ਼ਾਂ ਤਾਂ ਕਿਉਂ ਨੀ, ਉਹ ਇਕਨੋਮਿਕ ਫੈਕਟਰ ਦੇ ਨਾਲ ਕਿਉਂ ਨੀ ਜਾਂਦੇ? ਕਿਉਂਕਿ ਕੰਮ ਸਰੀ ਜਾਂਦਾ
0: ਭਾਰਜਭਾਈ ਜੀ, ਫਰਕ ਹੀ ਕੋਈ ਨੀ ਪੈਂਦਾ। ਜਿਹੜਾ ਕੁਛ ਲੋਨ ਚੜੀ ਜਾਂਦਾ, ਮੰਨ ਲਓ ਜੇ ਸਾਨੂੰ ਮੰਨ ਲਓ ਆਰ ਬੀ ਆਈ ਤੋਂ ਲੋਨ ਜੇ ਘੱਟ ਰੇਟ ਚ ਮਿਲਦਾ, ਉਹ ਨਾ ਮਿਲੇਗਾ ਸਾਡੇ ਤੇ ਟੈਕਸ ਲੱਗ ਜਾਣਾ। ਉਹੀ ਗੱਲ, ਇਹਨਾਂ ਨੇ ਕਿਹੜਾ ਕੋਲੋਂ ਚਲਾਣੀ ਸਰਕਾਰ
1: ਜੀ?
0: ਜਿਹੜਾ ਕੋਈ ਹੋਰ ਨਵਾਂ ਆਏਗਾ ਉਹ ਮੰਨ ਲਓ ਜੇ 100 ਰੁਪਏ ਪੈਟਰੋਲ ਹੈ ਉਹ 10 ਰੁਪਏ ਹੋਰ ਵਧਾ ਦੇ।
1: ਬਾਈ ਜੀ ਇੱਕ ਦਿਨ ਉਦਾਂ ਦਾ ਵੀ ਆਉਣਾ ਨਾ, ਜੇ ਪਾਕਿਸਤਾਨ ਦੇ ਹਾਲਾਤ ਹੋਏ ਨੇ ਜਾਂ ਹੋਰ ਮੁਲਕਾਂ ਦੇ ਹੋਏ ਨੇ, ਉਹ ਸੂਬਾ ਬੈਂਕਰਪਟ ਹੋ ਸਕਦਾ। ਇੱਥੇ ਕੀ ਆ, ਪਿਛਲੇ ਸਮੇਂ ਦੇ ਵਿੱਚ ਕੋਰੋਨਾ ਦੇ ਦੌਰਾਨ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਐਸੇ ਕਹਿੰਦੇ ਕਹਾਉਂਦੇ ਜਿਹੜੇ ਨੇ ਸ਼ਹਿਰ ਨੇ ਉਹ ਬੈਂਕਰਪਟ ਹੋਏ ਨੇ ਜੀ।
0: ਭਾਰਜਭਾਈ ਜੀ ਮੈਂ ਗੱਲ ਪਾਕਿਸਤਾਨ ਵਾਲੀ ਨਾ ਮੇਰੇ ਮੂੰਹ ਚੋਂ ਕਹਿੰਦਾ ਤੁਸੀਂ ਗੱਲ ਪਹਿਲਾਂ ਕਹਿ ਹੀ ਦਿੱਤੀ, ਗੱਲ ਉਹੀ ਹੈ ਨਾ, ਹਾਲ ਤਾਂ ਉਹੀ ਹੋਣਾ ਨਾ
1: ਜੀ।
0: ਭਰਨੇ ਤਾਂ ਅਸੀਂ ਨੇ, ਇਹਨਾਂ ਦੇ ਘਰ ਮਸ਼ੀਨਾਂ ਤਾਂ ਲੱਗੀਆਂ ਨੀ ਨਾ ਹੈਗੀਆਂ।
1: ਬਿਲਕੁਲ ਆ ਜੀ, ਭੁੱਖਮਰੀ ਆ, ਹੁਣ ਲੁੱਟਦੇ ਜਿਹੜੇ ਇਹ ਗੈਂਗਸਟਰ ਚੱਲ ਰਿਹਾ ਸਿਸਟਮ, ਧਮਕੀ ਸਿਸਟਮ ਚੱਲ ਰਿਹਾ, ਕਿ ਇਹ ਉਹਦੀਆਂ ਨਿਸ਼ਾਨੀਆਂ ਨੇ, ਭੁੱਖਮਰੀ ਪਈ ਹੋਈ ਹੈ ਸੂਬੇ ਦੇ ਵਿੱਚ।
0: ਭਾਰਜਭਾਈ ਜੀ ਇਹੀ ਤਾਂ ਸਿਸਟਮ ਦਾ ਰੋਣਾ ਹੈਗਾ। ਮੈਂ ਇਸੇ ਕਰਕੇ ਤਾਂ ਤੁਸੀਂ ਕਈ ਵਾਰੀ ਚਲੋ ਤੁਸੀਂ ਗੱਲ ਕਰਦੇ ਹੁੰਦੇ ਹੋ, ਪਰ ਇੱਥੇ ਬਹੁਤ ਬੁਰੇ ਹਾਲ ਨੇ ਬਾਈ ਜੀ। ਇੱਥੇ ਕੋਈ ਤੁਸੀਂ ਦੇਖੋ ਐਮ ਐਲ ਏ ਗਿਆਸਪੁਰ ਹੈ, ਕੱਲ ਉਹਨੂੰ ਉਹ ਮੁੰਡਾ ਗੈਂਗਸਟਰ ਹੈ, ਤੁਸੀਂ ਦੇਖੋ ਐਮ ਐਲ ਏ ਹੈ, ਉਹਨੂੰ ਸਿੱਧੀ ਧਮਕੀ ਦੇਣ ਦਿਆ, ਕਹਿੰਦਾ ਤੁਸੀਂ 2 ਮਹੀਨੇ ਤੁਹਾਡੀ ਸਰਕਾਰ ਚ ਰਹਿ ਗਏ, ਕਹਿੰਦਾ 2 ਮਹੀਨੇ ਬਾਅਦ ਤੈਨੂੰ ਕਹਿੰਦਾ ਮਾਰ ਕੇ ਬਿਲ ਚੁਕਾਵਾਂ
1: ਜੀ।
0: ਤੇ ਤੁਸੀਂ ਦੇਖੋ ਵੀ ਆਮ ਬੰਦਾ ਜਿਹੜਾ ਹੈ ਉਹ ਕੀ ਕਰੂਗਾ ਜੀ।
1: ਬਿਲਕੁਲ ਹੈ ਜੀ, ਬਿਲਕੁਲ।
0: ਇਸ ਕਰਕੇ ਭਾਰਜਭਾਈ ਜੀ ਇੱਥੇ ਨਾ ਇਹ ਮੈਂ ਤਾਂ ਇਹ ਗੱਲ ਕਹਿਣ ਦਿਆਂ ਵੀ ਜਿੰਨੇ ਵੀ ਅਸੀਂ ਇਹਨਾਂ ਨੂੰ ਤਾਂ ਹਟਾਉਣਾ ਹੈਗਾ, ਮੇਰਾ ਸਵਾਲ ਇੱਕੋ ਹੀ ਹੁੰਦਾ ਹਰ ਵਾਰੀ।
1: ਨਹੀਂ ਬਾਈ, ਇਹਨਾਂ ਨੂੰ ਹਟਾਉਣਾ ਚਾਹੀਦਾ, ਚਾਹੇ ਇਹੀ ਸਰਕਾਰ ਚੱਲੀ ਜਾਵੇ, ਜਿਹਦੀ ਮਰਜ਼ੀ ਸਰਕਾਰ ਆਵੇ, ਆਪਾਂ ਤਾਂ ਉਹ ਗੱਲ ਕਰਦੇ ਹਾਂ ਨਾ, ਇਹਨਾਂ ਨੂੰ ਹਟਾਉਣ ਦੀ ਗੱਲ ਕਰਦੇ ਹਾਂ ਨਾ ਇਹਨਾਂ ਨੂੰ ਲਿਆਉਣ ਦੀ ਗੱਲ ਕਰਦੇ ਹਾਂ। ਗੱਲ ਹੈਗੀ ਕਿ ਜਿੱਥੇ ਲੋਕਾਂ ਦੀ ਗੱਲ ਹੈ, ਸਮਾਜ ਦੀ ਗੱਲ ਹੈ, ਸਮਾਜ ਦੇ ਮੁੱਦਿਆਂ ਦੇ ਨਾਲ ਖੜਨ ਦੀ, ਪੰਜਾਬ ਦੇ ਮੁੱਦਿਆਂ ਦੇ ਨਾਲ ਖੜਨ ਦੀ ਗੱਲ ਹੈ, ਉੱਥੇ ਤਾਂ ਤੁਹਾਨੂੰ ਹਫੜਾ ਦਫੜੀ ਨਹੀਂ ਪੈਂਦੀ, ਉਹ ਚਾਹੇ ਕੋਈ ਵੀ ਪਾਰਟੀ ਹੈ। ਪਰ ਹੈਦਾਂ ਦੇ ਮੁੱਦਿਆਂ ਦੇ ਉੱਤੇ ਤੁਹਾਨੂੰ ਮਤਲਬ ਕਿ ਆਪਣੀ ਛਵੀ ਬਚਾਉਣ ਦੇ ਲਈ ਜਾਂ ਆਪਣੀ ਕੁਰਸੀ ਬਚਾਉਣ ਦੇ ਲਈ ਤੁਸੀਂ ਸਾਰਾ ਲਾਮ ਲਕਸ਼ਣ ਲੈ ਕੇ ਚੱਕ ਤੁਰ ਪੈਂਦੇ ਹੋ ਜੀ, ਸਾਰੀਆਂ ਚੀਜ਼ਾਂ ਕਰਨ ਨੂੰ ਤਿਆਰ ਹੋ ਜਾਂਦੇ ਹੋ।
0: ਮੈਂ ਉਹੀ ਗੱਲ ਕਹਿਣ ਦਿਆਂ ਵੀ ਜਿੰਨਾ ਜਿਹੜੇ ਵੀ ਸੱਜਣਾਂ ਨੇ ਮੰਨ ਲਓ ਸੋਚ ਕੇ ਵੋਟ ਪਾਈ ਇੱਕ ਆਸ ਦੇ ਨਾਲ, ਮੈਂ ਉਹਨਾਂ ਜੇ ਮੰਨ ਲਓ ਉਹਨਾਂ ਨੇ ਇਹਨਾਂ ਨੂੰ ਆਸ ਦੇ ਨਾਲ ਪਾਈ ਵੀ, ਮੈਂ ਉਹ ਨੀ ਕਹਿੰਦਾ ਹੈਗਾ ਵੀ ਉਹਨਾਂ ਨੇ ਕੋਈ ਗਲਤ ਕੀਤਾ, ਉਹਨਾਂ ਨੇ ਇੱਕ ਵੀ ਪਿਛਲਿਆਂ ਚ ਕੁਛ ਗਲਤ ਦੇਖਿਆ ਹੋਊਗਾ ਤਾਂ ਹੀ ਇਹਨਾਂ ਨੂੰ ਵੋਟ ਪਾਈ ਹੈ ਨਾ।
1: ਬਿਲਕੁਲ,
0: ਹੁਣ ਇਹਨਾਂ ਨੂੰ ਆਪਾਂ ਮੰਨ ਲਓ, ਮੈਂ ਤਾਂ ਕਹਿੰਦਾ ਵੀ ਇਹ ਉਹਨਾਂ ਨਾਲੋਂ ਗਲਤ ਨੇ ਜਿੰਨਾ, ਉਹੀ ਗੱਲ ਇਹਨਾਂ ਨੇ ਮੁੱਖ ਮੰਤਰੀ ਦੀ ਫੋਟੋ ਤੇ ਕਾਪੀਰਾਈਟ ਲਾਤਾ ਵੀ ਕੋਈ ਚੈਨਲ ਕੋਈ ਵਿਖਾ ਨੀ ਸਕਦਾ
1: ਜੀ।
0: ਇੱਕ ਪਾਸੇ ਜਾ ਕੇ ਉਹੀ ਗੱਲ ਦਿੱਲੀ ਹੈ ਧਨੇ ਨੂੰ ਵੀ ਇਹ ਅਸੀਂ ਲੋਕਤੰਤਰ ਦੇ ਖਵਾਲੀਆਂ ਜੀ, ਬੀਜੇਪੀ ਦੇ ਧੱਕਾ ਕਰਦੀ ਪਈ
1: ਜੀ ਜੀ ਜੀ।
0: ਦੂਜੇ ਪਾਸੇ ਕੋਈ ਚੈਨਲ ਪੰਜਾਬ ਦੇ ਵਿੱਚ ਉਹੀ ਗੱਲ ਮੁੱਖ ਮੰਤਰੀ ਦੀ ਫੋਟੋ ਨਹੀਂ ਵਿਖਾ ਸਕਦਾ।
1: ਉਹ ਤਾਂ ਬਾਈ ਜੀ ਹਰ ਤੁਸੀਂ ਫੋਟੋ ਜਿੱਥੋਂ ਵੀ ਚੱਕਣੀ ਆ ਜਾਂ ਜਿੱਥੋਂ ਵੀ ਲੈਣੀ ਆ ਉਹਦੇ ਉੱਤੇ ਬਕਾਇਦਾ ਥੱਲੇ ਹੁੰਦੀ ਆ, ਇੰਟਰਨੈਟ ਦੇ ਉੱਤੇ ਸਾਰੇ ਲੈਂਦੇ ਆ ਉਹਦੇ ਉੱਤੇ ਬਕਾਇਦਾ, ਚਾਹੇ ਉਹ ਮੇਰੀ ਫੋਟੋ ਵੀ ਤੁਸੀਂ ਚੱਕਣੀ ਆ ਉਹਦੇ ਉੱਤੇ ਲੱਭ ਜਾਓਗੇ ਤਾਂ ਉੱਤੇ ਲਿਖਿਆ ਹੋਣਾ ਕਾਪੀਰਾਈਟ ਆ ਜੀ, ਇਜਾਜ਼ਤ ਤੋਂ ਬਗੈਰ ਨਹੀਂ ਲੈ ਸਕਦੇ।
0: ਭਾਰਜਭਾਈ ਜੀ ਗੱਲ ਤੁਹਾਡੀ ਟੈਕਨੀਕਲ ਹਿਸਾਬ ਨਾਲ ਦਰੁਸਤ ਹੈਗੀ ਆ ਜਿਹੜੀ ਤੁਸੀਂ ਗੱਲ ਕਹਿਣ,
1: ਬਿਲਕੁਲ ਆ ਜੀ।
0: ਇੱਕ ਪਾਸੇ ਦਾ ਦਾਵਾ ਮੰਤਰੀ ਇਹ ਦਾਵਾ ਕਰਦਾ ਨਾ ਮੈਂ ਪੰਜਾਬ ਦੇ ਲੋਕਾਂ ਦਾ ਵਾ
1: ਜੀ,
0: ਉੱਥੇ ਫਿਰ ਪੰਜਾਬ ਦੇ ਲੋਕ ਉਹਦੀ ਫੋਟੋ ਕਿਉਂ ਨੀ ਚੁੱਕ ਸਕਦੇ? ਉਹ ਟੈਕਨੀਕਲ ਹਿਸਾਬ ਨਾਲ ਤੁਸੀਂ ਸਹੀ ਹੈਗੇ ਹੋ,
1: ਬਿਲਕੁਲ
0: ਤੁਸੀਂ ਗੱਲ ਕਹਿਣ ਦੇ, ਇਸੇ ਦਾ ਤਾਂ ਫਾਇਦਾ ਚੱਕਦੇ ਪਏ ਨੀ, ਇਸੇ ਗੱਲ ਦਾ ਫਾਇਦਾ ਚੱਕ ਕੇ ਉਹ ਗੱਲ ਜੇ ਕੋਈ ਮੁੱਖ ਮੰਤਰੀ ਦੀ ਫੋਟੋ ਵੀ ਲਾ ਦਿੰਦਾ ਪੱਤਰਕਾਰ ਉਹਦੇ ਚੈਨਲ ਤੇ ਕਾਪੀਰਾਈਟ ਮਾਰ ਦੇ ਨਾਲ
1: ਜੀ,
0: ਫਿਰ ਉਹ ਲੋਕਤੰਤਰ ਕਿੱਥੇ ਹੈ? ਜੇ ਤੁਹਾਡੀ ਫੋਟੋ ਹੀ ਨੀ ਲਾ ਸਕਦਾ ਕੋਈ, ਤੁਸੀਂ ਅਖਬਾਰਾਂ ਚ ਆਪਣੇ ਹਿਸਾਬ ਨਾਲ ਲਾਈ ਜਾਂਦੇ ਹੋ, ਜੇ ਤੁਹਾਡਾ ਜੀ ਕਰਦਾ ਉਹੀ ਗੱਲ ਭਾਵੇਂ ਇਸ਼ਤਿਹਾਰ ਲਾਈ ਜਾਓ, ਤੇ ਜੇ ਕੋਈ ਪੱਤਰਕਾਰ ਚੁੱਕ ਕੇ ਲਾਣਾ ਚਾਹੁੰਦਾ ਤੁਸੀਂ ਉਹਨਾਂ ਚ ਉਹੀ ਗੱਲ ਵੀ ਉਹ ਗਲਤ ਹੈ। ਇਸ ਕਰਕੇ ਭਾਰਤ ਬਾਈ ਜਿਹੜੇ ਹਿਸਾਬ ਨਾਲ ਇਹ ਸਿਸਟਮ ਤੁਰਿਆ ਹੋਇਆ ਨਾ, ਮੈਂ ਮੇਰੇ ਕਹਿਣ ਦਾ ਮਤਲਬ ਇਹੀ ਹੈ ਵੀ ਜਿਵੇਂ ਹੁਣ ਹੌਲੀ ਹੌਲੀ ਇਹ ਵਧੀ ਜਾਂਦਾ ਵੀ ਮੰਨ ਲਓ ਕੋਈ ਗੱਲ ਕਿਸੇ ਨੂੰ ਜੇ ਕੋਈ ਸਾਡੇ ਖਿਲਾਫ਼ ਹੈ ਤੁਹਾਨੂੰ ਗੱਲ ਕਰਨੀ ਦੇਣੀ, ਇਹ ਭਾਵੇਂ ਅਗਲੀ ਸਰਕਾਰ ਕੋਈ ਵੀ ਲਿਆਵਾਂਗੇ ਆਪਾਂ, ਭਾਵੇਂ ਅਕਾਲੀ ਲੈ ਆਓ, ਭਾਵੇਂ ਕਾਂਗਰਸ ਲੈ ਆਓ, ਭਾਵੇਂ ਝਾੜੂ ਵਾਲੇ ਲੈ ਆਓ, ਇਹ ਜੇ ਜਿਹੜੀ ਆਊਗੀ ਇਹ ਏਦੋਂ ਵੀ ਤੁਹਾਡੀ ਜਵਾਨਬੰਦੀ ਕਰੂਗੀ ਜਿਹੜੇ ਪਾਸੇ ਨੂੰ ਕੰਮ ਤੁਰਿਆ।
1: ਬਿਲਕੁਲ ਬਿਲਕੁਲ,
0: ਇਹਨਾਂ ਨੇ ਬੋਲਣ ਨੀ ਦੇਣਾ ਹੈਗਾ ਜੇ ਆਪਾਂ ਕਹੀਏ ਵੀ ਅਸੀਂ ਕੋਈ ਗੱਲ ਖੁੱਲ ਕੇ ਕਹਿ ਜਿਹੜੇ ਪਾਸੇ ਨੂੰ ਇਹ ਕੰਮ ਚੱਲਿਆ ਹੋਇਆ।
1: ਬਿਲਕੁਲ ਹੈ ਜੀ,
0: ਇਸ ਕਰਕੇ ਬਾਈ ਜੀ ਬਹੁਤ ਆਪਾਂ ਤਾਂ ਉਹੀ ਗੱਲ ਵੀ ਸਾਰਾ ਦੇਖ ਕੇ ਸਿਸਟਮ ਹੁਣ ਉਹੀ ਗੱਲ ਟਿੱਪਣੀਆਂ ਕਰਨ ਨੂੰ ਜੀ ਨੀ ਕਰਦਾ ਵੀ ਕਰੀਏ ਕਰੀਏ ਕਾਹਦੇ ਵਾਸਤੇ ਉਹ ਗੱਲ ਕਹਿਣ ਨੂੰ ਉਹੀ ਵੀ ਆਪਾਂ ਇੱਕ ਦੂਜੇ ਨਾਲ ਗੱਲ ਕਰਕੇ ਵੀ ਉਹ ਆਪਣਾ ਦਿਲ ਹੌਲਾ ਕਰ ਦਿੰਦਾ, ਪਰ ਫਰਕ ਤਾਂ ਕੋਈ ਹੈ ਨੀ ਸਮਾਜ।
1: ਬਿਲਕੁਲ ਹੈ ਜੀ, ਜੀ
0: ਸਾਰਾ ਸਿਸਟਮ ਉਹੀ ਚੱਲ।
1: ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਲਓ ਦੋਸਤੋ, ਇਹ ਸਨ ਜੀ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ ਸਨ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਸ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਆਪਾਂ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ ਤੇ ਖ਼ਬਰਾਂ ਨੂੰ ਸਮਾਪਤ ਕਰਕੇ ਕੁਝ ਹੋਰ ਗੱਲਾਂ ਬਾਤਾਂ ਵੱਲ ਨੂੰ ਤੁਰਦੇ ਹਾਂ। ਤੇ ਸਮਾਂ ਤਕਰੀਬਨ 1 ਘੰਟਾ 28 ਮਿੰਟ ਹੋ ਗਏ ਨੇ ਪ੍ਰੋਗਰਾਮ ਚੱਲਦੇ ਨੂੰ, ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਚਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਬੀਰ ਸਿੰਘ ਸੈਣੀ ਸਾਹਿਬ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਜੀ। ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼, ਰੈਫਰੈਂਡਮ ਦੇ ਲਈ ਆਵਾਜ਼ ਉੱਠ ਰਹੀ ਹੈ, ਹਜ਼ਾਰਾਂ ਪੰਜਾਬੀਆਂ ਦੇ ਉੱਤੇ ਵੀ ਇਹਦਾ ਪਵੇਗਾ ਅਸਰ। ਕੈਨੇਡਾ ਦੇ ਸਭ ਤੋਂ ਅਮੀਰ ਤੇ ਊਰਜਾ ਸਰੋਤਾਂ ਦੇ ਨਾਲ ਭਰਪੂਰ ਸੂਬਾ ਅਲਬਰਟਾ, ਉਹਦੇ ਵਿੱਚ ਇੱਕ ਵਾਰ ਫਿਰ ਵੱਖਰਾ ਦੇਸ਼ ਜਿਹੜਾ ਬਣਨ ਦੀ ਜਿਹੜੀ ਹੈ ਮੰਗ ਨੇ ਜ਼ੋਰ ਫੜਿਆ। ਸਟੇ ਫਰੀ ਅਲਬਰਟਾ ਨਾਮਕ ਜਿਹੜਾ ਸੰਗਠਨ ਹੈ ਉਹਦੇ ਵੱਲੋਂ ਸ਼ੁਰੂ ਕੀਤੀ ਗਈ ਇੱਕ ਜਨਤਕ ਮੁਹਿੰਮ ਅਤੇ ਰੈਫਰੈਂਡਮ ਜਨਮਤ ਸੰਗ੍ਰਹਿ ਦੀ ਮੰਗ ਨੇ ਦੇਸ਼ ਦੀ ਜਿਹੜੀ ਆ ਰਾਜਨੀਤੀ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸੰਗਠਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਲੱਖਾਂ ਲੋਕਾਂ ਦੇ ਦਸਤਖਤ ਜਿਹੜੇ ਜੁਟਾ ਕੇ ਯਾਨੀ ਕਿ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ਦਾ ਇੱਕ ਵੱਡਾ ਹਿੱਸਾ ਕੈਨੇਡਾ ਤੋਂ ਵੱਖ ਹੋਣਾ ਚਾਹੁੰਦਾ ਹੈ। ਪੰਜਾਬੀਆਂ ਦੇ ਲਈ ਇਹ ਖ਼ਬਰ ਮਹੱਤਵਪੂਰਨ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਜਿਹੜਾ ਅਲਬਰਟਾ ਦੇ ਵਿੱਚ ਰਹਿ ਰਿਹਾ। ਜੇਕਰ ਵੱਖ ਹੋਣ ਦੀ ਮੰਗ ਸਵੀਕਾਰ ਹੋ ਜਾਂਦੀ ਹੈ ਤਾਂ ਇਸ ਫੈਸਲੇ ਦਾ ਅਸਰ ਪੰਜਾਬੀਆਂ ਦੇ ਉੱਤੇ ਵੀ ਪਵੇਗਾ। ਅਸਲ ਦੇ ਵਿੱਚ ਇਹ ਮੰਗ ਉੱਠ ਕਿਉਂ ਰਹੀ ਹੈ? ਇਸ ਪੂਰੇ ਵਿਵਾਦ ਦੇ ਪਿੱਛੇ ਵੈਸਟਰਨ ਐਲੀਐਨਸ਼ਨ ਜਿਹੜਾ ਯਾਨੀ ਕਿ ਪੱਛਮੀ ਖੇਤਰ ਦੀ ਅਣਦੇਖੀ ਦੀ ਭਾਵਨਾ ਹੈ। ਅਲਬਰਟਾ ਦੇ ਵਸਨੀਕਾਂ ਦਾ ਮੰਨਣਾ ਹੈ ਕਿ ਓਟਾਵਾ ਸਥਿਤ ਕੇਂਦਰੀ ਸਰਕਾਰ ਉਨ੍ਹਾਂ ਦੇ ਹਿੱਤਾਂ ਨੂੰ ਜਿਹੜਾ ਲੋੜੀਂਦੀ ਅਹਿਮੀਅਤ ਨਹੀਂ ਦਿੰਦੀ ਹੈ। ਆਰਥਿਕ ਕਾਰਨ ਬਣੇ ਨੇ, ਅਲਬਰਟਾ ਕੈਨੇਡਾ ਦਾ ਸਭ ਤੋਂ ਵੱਡਾ ਤੇਲ ਅਤੇ ਗੈਸ ਉਤਪਾਦਕ ਖੇਤਰ ਹੈ। ਵੱਖਵਾਦੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਦੀਆਂ ਸਖ਼ਤ ਜਲਵਾਯੂ ਨੀਤੀਆਂ ਤੇ ਵਾਤਾਵਰਨ ਸਬੰਧੀ ਨਿਯਮਾਂ ਦੇ ਅਨੁਸਾਰ ਉਨ੍ਹਾਂ ਦੇ ਊਰਜਾ ਉਦਯੋਗ ਨੂੰ ਨੁਕਸਾਨ ਪਹੁੰਚਾ ਰਹੇ ਨੇ। ਉਨ੍ਹਾਂ ਦਾ ਮੰਨਣਾ ਹੈ ਕਿ ਆਜ਼ਾਦ ਹੋਣ ਤੋਂ ਬਾਅਦ ਅਲਬਰਟਾ ਆਪਣੇ ਕੁਦਰਤੀ ਸਰੋਤਾਂ ਤੇ ਪੂਰਾ ਕੰਟਰੋਲ ਆਪ ਕਰ ਸਕੇਗਾ। ਸਿਆਸੀ ਜਿਹੜੀ ਹੈ ਇਹਦੇ ਵਿੱਚ ਸੰਤੁਸ਼ਟੀ ਨਹੀਂ ਹੈ। ਸੂਬੇ ਦੇ ਲੋਕਾਂ ਦੇ ਵਿੱਚ ਇਹ ਵੀ ਰੋਸ ਹੈ ਕਿ ਕੈਨੇਡਾ ਦੀ ਕੇਂਦਰੀ ਰਾਜਨੀਤੀ ਦੇ ਵਿੱਚ ਅਲਬਰਟਾ ਦੀ ਆਵਾਜ਼ ਬਹੁਤ ਕਮਜ਼ੋਰ ਹੈ ਤੇ ਫੈਸਲੇ ਲੈਂਦੇ ਸਮੇਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇਸ ਮੁਹਿੰਮ ਨੂੰ ਜਿੱਥੇ ਸਮਰਥਨ ਮਿਲ ਰਿਹਾ ਉਥੇ ਹੀ ਸਖ਼ਤ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਅਥਾਬਾਸਕਾ, ਚੇਪੇਵ, ਗਿਆਨ, ਫਸਟ ਨੇਸ਼ਨ ਸਮੇਤ ਕਈ ਆਦਿਵਾਸੀ ਜਿਹੜੇ ਨੇ ਉਥੇ ਫਸਟ ਨੇਸ਼ਨ ਦੇ ਜਿਹੜੇ ਲੋਕ ਨੇ ਰੈਡ ਇੰਡੀਅਨ ਸਮੇਤ ਕਈ ਆਦਿਵਾਸੀ ਸਮੂਹਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਵੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਵੱਖਰਾ ਦੇਸ਼ ਬਣਨ ਦੇ ਨਾਲ ਉਨ੍ਹਾਂ ਦੇ ਇਤਿਹਾਸਕ ਸੰਧੀ ਅਧਿਕਾਰਾਂ ਤੇ ਜ਼ਮੀਨੀ ਹੱਕਾਂ ਦੇ ਉਤੇ ਬੁਰਾ ਅਸਰ ਪਵੇਗਾ। ਤੇ ਭਾਈ ਜੇ ਆਦਿਵਾਸੀ ਇੰਡੀਆ ਦੇ ਵਿਚ ਲੜ ਰਹੇ ਨੇ ਇਨ੍ਹਾਂ ਚੀਜ਼ਾਂ ਦੇ ਲਈ ਤੇ ਲੜ ਕੈਨੇਡਾ ਵਰਗੇ ਐਡਵਾਂਸ ਮੁਲਕਾਂ ਦੇ ਵਿਚ ਵੀ ਰਹੇ ਨੇ, ਵਾਦ ਵਿਵਾਦ ਉਹੋ ਹੀ ਨੇ ਜ਼ਮੀਨਾਂ ਦੇ, ਕਾਰਪੋਰੇਟ ਢਾਂਚੇ ਦੇ, ਸਰਕਾਰਾਂ ਦੇ, ਹਕੂਮਤਾਂ ਦੇ। ਇਸ ਤੋਂ ਇਲਾਵਾ ਅਦਾਲਤਾਂ ਨੇ ਵੀ ਸੰਕੇਤ ਦਿੱਤਾ ਕਿ ਅਜਿਹਾ ਜਨਮਤ ਜਿਹੜਾ ਸੰਗ੍ਰਹਿ ਸੰਵਿਧਾਨਕ ਨਿਯਮਾਂ ਦੇ ਖਿਲਾਫ਼ ਜਿਹੜਾ ਹੋ ਸਕਦੈ। ਮੁੱਦਾ ਕਾਫ਼ੀ ਚਰਚਾ ਦੇ ਵਿਚ ਹੈ ਪਰ ਤਾਜ਼ਾ ਸਰਵੇਖਣ ਦਸਦੇ ਨੇ ਕਿ ਫਿਲਹਾਲ ਸਿਰਫ 25% ਲੋਕ ਹੀ ਕੈਨੇਡਾ ਤੋਂ ਵੱਖ ਹੋਣ ਦੇ ਪੱਖ ਦੇ ਵਿਚ ਨੇ, ਜਦਕਿ ਵੱਡੀ ਗਿਣਤੀ ਇਸ ਦੇ ਖਿਲਾਫ਼ ਹੈ। ਇਸ ਦੇ ਬਾਵਜੂਦ ਜਿਹੜਾ ਆਰਥਿਕ ਅਸੰਤੁਸ਼ਟੀ ਜਿਹੜੀ ਹੈ ਸਰਟੀਫਿਕੇਸ਼ਨ ਨਹੀਂ ਹੈ, ਖੇਤਰੀ ਅਣਦੇਖੀ ਕਾਰਨ ਇਹ ਅੰਦੋਲਨ ਲਗਾਤਾਰ ਮਜ਼ਬੂਤ ਜਿਹੜਾ ਹੁੰਦਾ ਦਿਖਾਈ ਦੇ ਰਿਹਾ। ਦੂਸਰੇ ਪਾਸੇ ਟਰੰਪ ਸਾਹਿਬ ਗੁਆਂਢੀ ਮੁਲਕ ਵਾਲੇ ਉਨ੍ਹਾਂ ਦੇ ਫੈਸਲੇ ਦੇ ਉੱਤੇ ਮੈਲੋਨੀ ਭੜਕ ਗਈ ਹੈ। ਸਾਡੀ ਇੱਧਰ ਇਟਾਲੀਅਨ PM ਉਹ ਕਹਿੰਦੀ ਹੈ ਕਿ ਪਹਿਲਾਂ ਮੈਂ ਲਿਖਣ ਲੱਗਾ ਸੀ ਜਿਹੜਾ ਮੈਂ ਪੋਸਟਰ ਲਾਇਆ ਸੀ ਭਈ ਉਹ ਜਿੱਦਾਂ ਪਿੱਟ ਸੇ ਆਪਾਂ ਨਹੀਂ ਕਰਦੇ ਹੁੰਦੇ ਮਤਲਬ ਕਿ ਉਦਾਂ ਹੱਥ ਚੱਕ ਕੇ ਖੜੀ ਆ ਉਹ ਮਤਲਬ ਕਿ ਜਿੱਦਾਂ ਲੱਗੀ ਆ ਪੱਟਾਂ ਤੇ ਮਾਰਨ ਜਾਂ ਛਾਤੀ ਤੇ ਮਾਰਨ ਤੇ ਪਹਿਲਾਂ ਮੈਂ ਲਿਖਣ ਲੱਗਾ ਸੀ ਟਰੰਪ ਨੂੰ ਪਈਆਂ ਲਾਣ ਤਾਂ ਤੇ ਮੈਲੋਨੀ ਤੇ ਟਰੰਪ ਦਾ ਜਿਹੜਾ ਤਕਰਾਰ ਚੱਲ ਰਿਹਾ ਜੀ ਤੇ ਉਹਦਾ ਜ਼ਿਕਰ ਕਰਦੇ ਆਂ। ਅਮਰੀਕੀ ਫੌਜਾਂ ਦੀ ਵਾਪਸੀ ਦਾ ਉਹਨੇ ਵਿਰੋਧ ਕੀਤਾ ਤੇ ਕਿਹਾ ਕਿ ਮੈਂ ਇਸ ਦੇ ਨਾਲ ਸਹਿਮਤ ਨਹੀਂ ਹਾਂ। ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਫੈਸਲੇ ਦੀ ਨਿਖੇਧੀ ਕੀਤੀ ਹੈ ਜਿਸਦੇ ਤਹਿਤ ਜਰਮਨੀ, ਸਪੇਨ ਅਤੇ ਇਟਲੀ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਗਿਆ। ਮੈਲੋਨੀ ਨੇ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਉਹ ਇਸ ਕਦਮ ਦੇ ਨਾਲ ਸਹਿਮਤ ਨਹੀਂ ਹੈ। ਆਰਮੇਨੀਆ ਦੇ ਜਿਹੜਾ ਯਰਵਨ ਦੇ ਵਿਚ ਯੂਰਪੀਅਨ ਪੋਲੀਟੀਕਲ ਕਮਿਊਨਿਟੀ ਸੰਮੇਲਨ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੈਲੋਨੀ ਨੇ ਕਿਹਾ ਕਿ ਇਹ ਇਕ ਅਜਿਹੀ ਚੋਣ ਹੈ ਜੋ ਮੇਰੇ ਤੇ ਨਿਰਭਰ ਨਹੀਂ ਕਰਦੀ ਪਰ ਮੈਂ ਨਿੱਜੀ ਤੌਰ ਦੇ ਉੱਤੇ ਇਸ ਦੇ ਨਾਲ ਸਹਿਮਤ ਨਹੀਂ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਟਲੀ ਨੇ ਹਮੇਸ਼ਾ ਨਾਟੋ ਦੇ ਅੰਦਰ ਆਪਣੀਆਂ ਵਚਨਬੱਧਤਾਵਾਂ ਨੂੰ ਜਿਹੜਾ ਪੂਰਾ ਕੀਤਾ ਹੈ ਭਾਵੇਂ ਦੇਸ਼ ਦੇ ਸਿੱਧੇ ਹਿੱਤ ਪ੍ਰਭਾਵਿਤ ਨਾ ਵੀ ਹੋਏ ਹੋਣ। ਪ੍ਰਧਾਨ ਮੰਤਰੀ ਮੈਲੋਨੀ ਨੇ ਇਟਲੀ ਦੇ ਬਾਰੇ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਵੀ ਗਲਤ ਕਰਾਰ ਦਿੱਤਾ ਹੈ ਤੇ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਇਸ ਹਫ਼ਤੇ ਦੇ ਅੰਤ ਦੇ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਨਾਲ ਉਨ੍ਹਾਂ ਦੀ ਰੋਮ ਫੇਰੀ ਦੇ ਦੌਰਾਨ ਜਿਹੜਾ ਮੁਲਾਕਾਤ ਕਰ ਸਕਦੀ ਹੈ ਜਿੱਥੇ ਇਸ ਮੁੱਦੇ ਦੇ ਉੱਤੇ ਅੱਗੇ ਜਿਹੜੀ ਚਰਚਾ ਹੋਣ ਦੀ ਵੀ ਉਮੀਦ ਜਤਾਈ ਗਈ ਹੈ। ਟਰੰਪ ਦੇ ਪਿੱਛੇ ਜਿਹੜੇ ਲੋਕ ਪਏ ਨੇ ਭਾਈ ਕਹਿੰਦੇ ਉਹਦੇ ਵਿਚ ਅੱਜ ਜਿਹੜਾ ਹਮਲਾ ਫਿਰ ਦੱਸਿਆ ਜਾ ਰਿਹਾ ਉਹਦੇ ਵਿਚ ਵਾਈਟ ਹਾਊਸ ਦੇ ਬਾਹਰ ਹਮਲਾਵਰ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਅਮਰੀਕਾ ਦੀ ਰਾਸ਼ਟਰਪਤੀ ਰਿਹਾਇਸ਼ ਕਿਲੇ ਦੇ ਵਿਚ ਤਬਦੀਲ ਕੀਤੀ ਗਈ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਵਿਚ ਮੰਗਲਵਾਰ ਦੁਪਹਿਰ ਨੈਸ਼ਨਲ ਮਾਲ ਦੇ ਨੇੜੇ ਇਕ ਹਥਿਆਰਬੰਦ ਸ਼ੱਕੀ ਜਿਹੜਾ ਤੇ ਸੀਕਰੇਟ ਸਰਵਿਸ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਵਾਈਟ ਹਾਊਸ ਨੂੰ ਕੁਝ ਸਮੇਂ ਦੇ ਲਈ ਲਾਕਡਾਊਨ ਦੇ ਉੱਤੇ ਰੱਖਿਆ ਗਿਆ। ਹਥਿਆਰਬੰਦ ਸ਼ੱਕੀਆਂ ਦੇ ਵੱਲੋਂ ਸੁਰੱਖਿਆ ਕਰਮੀਆਂ ਦੇ ਉੱਤੇ ਫਾਇਰਿੰਗ ਕੀਤੇ ਜਾਣ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿਚ ਉਸ ਨੂੰ ਗੋਲੀ ਮਾਰ ਦਿੱਤੀ ਗਈ ਜਦੋਂ ਕਿ ਕਰਾਸ ਫਾਇਰ ਦੀ ਜਿਹੜੀ ਹੈ ਲਪੇੜ ਦੇ ਵਿਚ ਆਉਣ ਕਾਰਨ ਇਕ ਅੱਲੜ ਰਾਹਗੀਰ ਵੀ ਜ਼ਖਮੀ ਹੋਇਆ। ਇਹ ਘਟਨਾ ਦੁਪਹਿਰ ਕਰੀਬ ਦੱਸੀ ਜਾ ਰਹੀ ਹੈ 3:30 ਦੀ ਜਦੋਂ ਵਾਈਟ ਹਾਊਸ ਕੰਪਲੈਕਸ ਦੀ ਬਾਹਰੀ ਸੀਮਾ ਦੇ ਉੱਤੇ ਗਸ਼ਤ ਕਰ ਰਹੇ ਸਾਦੇ ਕੱਪੜਿਆਂ ਦੇ ਵਿਚ ਮੌਜੂਦ ਸੀਕਰੇਟ ਸਰਵਿਸ ਦੇ ਜਿਹੜੇ ਕਰਮਚਾਰੀਆਂ ਨੇ ਇਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਜਿਸ ਦੇ ਕੋਲ ਹਥਿਆਰ ਹੋਣ ਦਾ ਖਦਸ਼ਾ ਸੀ। ਡਿਪਟੀ ਡਾਇਰੈਕਟਰ ਮੈਟ ਕਿਵਨ ਨੇ ਦੱਸਿਆ ਕਿ ਹਥਿਆਰਬੰਦ ਸ਼ੱਕੀ ਦੇ ਨਾਲ ਨਜਿੱਠਣ ਦੇ ਲਈ ਵਰਦੀਧਾਰੀ ਅਧਿਕਾਰੀਆਂ ਨੂੰ ਬੁਲਾਇਆ ਗਿਆ। ਇਸ ਦੇ ਦੌਰਾਨ ਸ਼ੱਕੀ ਕੁਝ ਦੂਰ ਪੈਦਲ ਭੱਜਿਆ ਅਤੇ ਹਥਿਆਰ ਕੱਢ ਕੇ ਸਾਡੇ ਏਜੰਟਾਂ ਅਤੇ ਅਧਿਕਾਰੀਆਂ ਦੇ ਵੱਲ ਗੋਲੀ ਚਲਾਈ। ਇਸ ਦੇ ਦੌਰਾਨ ਸੁਰੱਖਿਆ ਕਰਮੀਆਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਉਸਦੇ ਨਾਲ ਭਿੜ ਗਏ। ਉਸ ਵਿਅਕਤੀ ਨੂੰ ਗੋਲੀ ਲੱਗੀ ਤੇ ਸ਼ੱਕੀ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਸਦੀ ਹਾਲਤ ਦੇ ਉੱਤੇ ਉਨ੍ਹਾਂ ਦੀ ਕੋਈ ਟਿੱਪਣੀ ਨਹੀਂ ਹੈ। ਇਸ ਗੋਲੀਬਾਰੀ ਦੇ ਦੌਰਾਨ ਇਸ ਇਕ ਜਿਹੜਾ ਰਾਹਗੀਰ ਨੂੰ ਵੀ ਗੋਲੀ ਲੱਗੀ। ਅਧਿਕਾਰੀਆਂ ਦੇ ਅਨੁਸਾਰ ਰਾਹਗੀਰ ਨੂੰ ਸ਼ੱਕੀ ਨੇ ਹੀ ਜਿਹੜੀ ਗੋਲੀ ਮਾਰੀ ਸੀ। ਇਹ ਗੋਲੀਬਾਰੀ ਵਾਈਟ ਹਾਊਸ ਤੋਂ ਕੁਝ ਹੀ ਦੂਰੀ ਦੇ ਉੱਤੇ ਸਥਿਤ 15ਵੀਂ ਸਟਰੀਟ ਜਿਹੜੀ ਹੈ ਇੰਡੀਪੈਂਡੈਂਸ ਐਵਨਿਊ ਦੇ ਕੋਲ ਹੋਈ ਹੈ। ਸੀਕਰੇਟ ਸਰਵਿਸ ਦੇ ਏਜੰਟਾਂ ਨੇ ਦੱਸਿਆ ਕਿ ਸ਼ੱਕੀ ਕੁਝ ਸਮੇਂ ਤੋਂ ਉਨ੍ਹਾਂ ਦੀ ਨਿਗਰਾਨੀ ਦੇ ਵਿਚ ਸੀ। ਗੋਲੀਬਾਰੀ ਤੋਂ ਬਾਅਦ ਸੀਕਰੇਟ ਸਰਵਿਸ ਨੇ ਵਾਈਟ ਹਾਊਸ ਨੇ ਨੌਰਥ ਲਾਨ ਦੇ ਉੱਤੇ ਜਿਹੜਾ ਮੌਜੂਦਾ ਪੱਤਰਕਾਰਾਂ ਨੂੰ ਅੰਦਰ ਜਾਣ ਦਾ ਜਿਹੜਾ ਆਦੇਸ਼ ਦਿੱਤਾ ਹੈ। ਲਾਕਡਾਊਨ ਲਾਉਣਾ ਪੈ ਗਿਆ। ਇਸ ਦੇ ਦੌਰਾਨ ਕੁਝ ਹੀ ਮਿੰਟਾਂ ਦੇ ਵਿਚ ਲਾਕਡਾਊਨ ਹਟਾ ਲਿਆ ਗਿਆ ਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਸਟ ਰੂਮ ਦੇ ਅੰਦਰ ਪਹਿਲਾਂ ਤੋਂ ਹੀ ਨਿਰਧਾਰਿਤ ਇਕ ਛੋਟੇ ਕਾਰੋਬਾਰ ਦੇ ਨਾਲ ਜੁੜੇ ਪ੍ਰੋਗਰਾਮ ਨੂੰ ਜਾਰੀ ਰੱਖਿਆ। ਟਰੰਪ ਨੇ ਸਿੱਧੇ ਤੌਰ ਦੇ ਉੱਤੇ ਇਸ ਗੋਲੀਬਾਰੀ ਦਾ ਜ਼ਿਕਰ ਨਹੀਂ ਕੀਤਾ ਹੈ ਪਰ ਉਨ੍ਹਾਂ ਨੇ ਆਪਣੀ ਟਿੱਪਣੀ ਦੀ ਵਰਤੋਂ ਰਾਜਧਾਨੀ ਦੇ ਵਿਚ ਸੁਰੱਖਿਆ ਵਿਵਸਥਾ ਨੂੰ ਉਜਾਗਰ ਕਰਨ ਦੇ ਲਈ ਕੀਤੀ ਹੈ। ਇਸ ਘਟਨਾ ਜਿਹੜੀ ਹੈ ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਉਪ ਰਾਸ਼ਟਰਪਤੀ JD ਵੈਸ ਦਾ ਕਾਫਲਾ ਨੇੜਲੇ ਇਲਾਕੇ ਦੇ ਵਿਚੋਂ ਲੰਘਿਆ। ਹਾਲਾਂਕਿ ਅਧਿਕਾਰੀਆਂ ਨੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਨੂੰ ਸਿੱਧੇ ਤੌਰ ਦੇ ਉੱਤੇ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਸੀਕਰੇਟ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਵਾਲੀ ਥਾਂ ਤੋਂ ਇਕ ਹਥਿਆਰ ਬਰਾਮਦ ਕੀਤਾ ਗਿਆ ਤੇ ਕਿਹਾ ਕਿ ਮੈਟਰੋਪੋਲੀਟਨ ਪੁਲਿਸ ਵਿਭਾਗ ਬਲ ਪ੍ਰਯੋਗ ਦੀ ਘਟਨਾ ਦੀ ਜਾਂਚ ਦੀ ਜਿਹੜੀ ਆ ਅਗਵਾਈ ਕਰ ਰਹੀ ਹੈ। ਆਖਰੀ ਖ਼ਬਰ ਮੰਦਭਾਗੀ ਦੀ ਗੱਲ ਕਰੀਏ। ਚੀਨ ਦੀ ਪਟਾਕਾ ਫੈਕਟਰੀ ਦੇ ਵਿਚ ਭਿਆਨਕ ਧਮਾਕਾ ਹੋਇਆ ਤੇ 21 ਮੌਤਾਂ ਹੋਈਆਂ ਨੇ। 61 ਲੋਕ ਜਿਹੜੇ ਨੇ ਜ਼ਖਮੀ ਹੋਏ ਨੇ। ਮੱਧ ਚੀਨ ਦੇ ਹੁਨਾਨ ਸੂਬੇ ਦੇ ਵਿਚ ਇਹ ਘਟਨਾ ਵਾਪਰੀ ਹੈ। ਪਟਾਕਾ ਬਣਾਉਣ ਵਾਲੀ ਫੈਕਟਰੀ ਚ ਜ਼ਬਰਦਸਤ ਧਮਾਕੇ ਕਾਰਨ ਘੱਟੋ ਘੱਟ 21 ਵਿਅਕਤੀਆਂ ਦੀ ਮੌਤ ਹੋਈ ਹੈ ਤੇ 61 ਹੋਰ ਗੰਭੀਰ ਦੱਸੇ ਗਏ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿਚ ਚੰਡੀਗੜ੍ਹ ਦੇ ਉੱਤੇ ਵੀ ਗੱਲਬਾਤ ਆ ਰਹੀ ਹੈ। ਉਹਦੇ ਵਿਚ ਜਿਹੜਾ ਆਪਾਂ ਬੈਟਰੀ ਜਿਹੜਾ ਬੈਂਕ ਰੱਖਦੇ ਹਾਂ ਜੀ, ਪਾਵਰ ਬੈਂਕ ਦੀ ਗੱਲ ਹੈ, ਕਿਉਂਕਿ ਉਹਨਾਂ ਨੂੰ ਆਪਣੇ ਤਾਂ ਇਦਾਂ ਮੁਲਕਾਂ ਦੇ ਵਿਚ ਜਦੋਂ ਆਪਾਂ ਫਲਾਈ ਕਰਦੇ ਹਾਂ ਉਹਨਾਂ ਨੂੰ ਨਾਲ ਨਹੀਂ ਰੱਖਣ ਦਿੱਤਾ ਜਾਂਦਾ, ਪਰ ਹੈਦਰਾਬਾਦ ਚੰਡੀਗੜ੍ਹ ਫਲਾਈਟ ਜਿਹੜੀ ਹੈ ਉਹਦੇ ਵਿਚ ਫਟਿਆ ਪਾਵਰ ਬੈਂਕ ਤੇ 198 ਯਾਤਰੀ ਜਿਹੜੇ ਨੇ ਐਮਰਜੈਂਸੀ ਬਾਹਰ ਕੱਢੇ ਗਏ ਨੇ। ਸ਼ਹੀਦ ਭਗਤ ਸਿੰਘ ਨਗਰ ਤੋਂ ਜਿਹੜੀ ਹੈ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਵਿਖੇ ਅੱਜ ਦੁਪਹਿਰ ਕਰੀਬ 3:30 ਵਜੇ ਹੈਦਰਾਬਾਦ ਚੰਡੀਗੜ੍ਹ ਫਲਾਈਟ ਦੇ 198 ਯਾਤਰੀਆਂ ਤੇ ਚਾਲਕ ਦਲ ਦੇ 6 ਮੈਂਬਰਾਂ ਨੂੰ ਐਮਰਜੈਂਸੀ ਹਾਲਤ ਦੇ ਵਿਚ ਬਾਹਰ ਕੱਢਿਆ ਗਿਆ। ਇਹ ਕਾਰਵਾਈ ਇਕ ਯਾਤਰੀ ਦੇ ਪਾਵਰ ਬੈਂਕ ਦੇ ਵਾਲੇ ਬੈਗ ਦੇ ਵਿਚ ਮਾਮੂਲੀ ਧਮਾਕਾ ਹੋਣ ਦੇ ਕਾਰਨ ਜਹਾਜ਼ ਦੇ ਵਿਚ ਧੂੰਆਂ ਫੈਲਣ ਤੋਂ ਬਾਅਦ ਕੀਤੀ ਗਈ ਹੈ। ਜਹਾਜ਼ ਦੇ ਵਿਚ 198 ਯਾਤਰੀ ਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸਲਾਈਡਰਾਂ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ। ਸੀਟ ਨੰਬਰ ਜਿਹੜੀ ਹੈ 39 ਸੀ ਤੇ ਬੈਠੇ ਯਾਤਰੀ ਨੇ ਚਾਲਕ ਦਲ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਚਾਲਕ ਦਲ ਨੇ ਅੱਗ ਬਚਾਓ ਯੰਤਰ ਨਾਲ ਜਿਹੜਾ ਸੀ ਜਵਾਬ ਦਿੱਤਾ ਤੇ ਪਰ ਜਹਾਜ਼ ਦੇ ਬੇ 1 ਦੇ ਉੱਤੇ ਪਹੁੰਚਣ ਤੱਕ ਧੂੰਆਂ ਪੂਰੇ ਕੈਬਨ ਦੇ ਵਿਚ ਫੈਲ ਗਿਆ। ਅਧਿਕਾਰੀਆਂ ਨੇ ਦਸਿਆ ਕਿ ਚਾਲਕ ਦਲ ਨੇ ਐਮਰਜੈਂਸੀ ਗੇਟ ਖੋਲਿਆ ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਯਾਤਰੀਆਂ ਨੇ ਸਲਾਈਡਰ ਰਾਹੀਂ ਉਤਰਨਾ ਜਿਹੜਾ ਸ਼ੁਰੂ ਕੀਤਾ ਤੇ ਇਸ ਦੇ ਦੌਰਾਨ ਇਕ ਮਹਿਲਾ ਯਾਤਰੀ ਦੇ ਗਿੱਟੇ ਦੀ ਜਿਹੜੀ ਹੱਡੀ ਖਿਸਕ ਗਈ। ਏਅਰਫੋਰਸ ਦਾ ਇਕ ਅੱਗ ਬੁਝਾਊ ਟਰੱਕ ਤੁਰੰਤ ਅੱਗੇ ਮੌਕੇ ਦੇ ਉੱਤੇ ਆਇਆ ਪਹੁੰਚਿਆ, ਪਰ ਉਸਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਦੋਂ ਤੱਕ ਧੂੰਆਂ ਜਿਹੜਾ ਸੀ ਖਤਮ ਹੋ ਚੁੱਕਿਆ ਸੀ। ਏਅਰਪੋਰਟ ਦੇ CEO ਅਤੇ ਵਰਮਾ ਉਹਨਾਂ ਨੇ ਕਿਹਾ ਏਅਰਲਾਈਨ ਤੋਂ ਵਿਸਤ੍ਰਿਤ ਰਿਪੋਰਟ ਦੀ ਜਿਹੜੀ ਉਡੀਕ ਕੀਤੀ ਜਾ ਰਹੀ ਹੈ। ਤੇ ਦੋਸਤੋ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿਉਂਕਿ ਤੁਸੀਂ ਇਕੱਲੇ ਫਲਾਈਟ ਦੇ ਵਿਚ ਨਹੀਂ ਹੁੰਦੇ ਹੋ, ਬਹੁਤ ਸਾਰੇ ਪਰਿਵਾਰ, ਬਹੁਤ ਸਾਰੇ ਬੱਚੇ, ਬੱਚਿਆਂ ਵਾਲੇ ਉਹਦੇ ਵਿਚ ਬੈਠੇ ਹੁੰਦੇ ਆ ਤੇ ਕੋਈ ਸੋਗ ਤੇ ਹੁੰਦਾ ਹੈ, ਕੋਈ ਖੁਸ਼ੀ ਚ ਹੁੰਦਾ ਹੈ ਤੇ ਕੋਈ ਆਪਣੀ ਜੋਬ ਤੇ ਜਾ ਰਿਹਾ, ਕੋਈ ਆ ਰਿਹਾ, ਉਹਨਾਂ ਦਾ ਵੀ ਧਿਆਨ ਰੱਖਣ ਦਾ ਸਾਡਾ ਫਰਜ਼ ਬਣਦਾ। ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਆਮ ਪਹਿਲਾਂ ਹੀ ਉਹਨਾਂ ਨੇ ਕਿਹਾ ਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਪਰੇ ਰੱਖੋ, ਪਰ ਅਸੀਂ ਜਿਹੜਾ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਤੁਰ ਪੈਂਦੇ ਹਾਂ ਤੇ ਕਈ ਵਾਰੀ ਫਿਰ ਇਹੋ ਜਿਹਾ ਭਾਣਾ ਵਾਪਰ ਜਾਂਦਾ ਹੈ। ਤੇ ਲੋ ਦੋਸਤੋ, ਇਹ ਸਨ ਜੀ ਗੱਲਾਂ ਬਾਤਾਂ, ਦੇਸ਼ ਦੇ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਤੇ ਅੱਗੇ ਆਪਾਂ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਜਿਹੜੀ ਗੱਲ ਕਰਦੇ ਹਾਂ ਕੁਝ ਇਤਿਹਾਸਕ ਗੱਲਬਾਤ ਦੇ ਵਿਚ ਪਿਓਕੜ ਦੇ ਵਿਚ ਚੱਲਦੇ ਹਾਂ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲਵਾਂਗੇ। ਮੁਗਲਾਂ ਦੀ ਗੱਲ ਤੁਹਾਨੂੰ ਸੁਣਾਉਂਦੇ ਅੱਜ ਥੋੜੀ ਜਿਹੀ। ਚੰਗੇਜ਼ ਖਾਨ ਘੋੜਿਆਂ ਦੇ ਉੱਤੇ ਜਿਹੜਾ ਜ਼ਿੰਦਗੀ ਬਿਤਾ ਚੁੱਕਿਆ ਸੀ ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਚੰਗੇਜ਼ ਖਾਨ ਘੋੜਿਆਂ ਤੇ ਜ਼ਿੰਦਗੀ ਬਿਤਾ ਦੁਨੀਆਂ ਜਿੱਤਣ ਵਾਲੇ ਮੰਗੋਲ ਨੇ ਮਰਨ ਵੇਲੇ ਆਪਣੇ ਪੁੱਤਰ ਨੂੰ ਇੱਕ ਸੁਨੇਹਾ ਦਿੱਤਾ ਸੀ। ਉਹ ਕੀ ਸੁਨੇਹਾ ਸੀ ਉਹਦੀ ਬਾਤ ਪਾਉਂਦੇ ਹਾਂ। ਇਹ ਗੱਲਬਾਤ ਲਿਖਦੇ ਨੇ ਰਿਹਾਨ ਫਜ਼ਲ, ਉਹਨਾਂ ਦੀ ਕਲਮ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਹੁਣ ਤੋਂ ਤਕਰੀਬਨ 800 ਸਾਲ ਪਹਿਲਾਂ ਇੱਕ ਮੰਗੋਲ ਖਾਣਾ ਬਦੋਸ਼ ਨੇ ਕਾਲੇ ਸਾਗਰ ਤੋਂ ਪ੍ਰਸ਼ਾਂਤ ਮਹਾਂਸਾਗਰ ਤੱਕ ਜਿਹੜਾ ਸੀ ਇੱਕ ਵੱਡਾ ਸਾਮਰਾਜ ਕਾਇਮ ਕੀਤਾ ਸੀ। ਮੰਗੋਲਾਂ ਨੇ ਵੀ ਬੜੀ ਅੱਤ ਚੁੱਕੀ ਜੀ ਉਦੋਂ। ਉਸਦਾ ਨਾਮ ਸੀ ਤੇਮੁਜ਼ੀਨ, ਜਿਸ ਨੂੰ ਬਾਅਦ ਦੇ ਵਿਚ ਪੂਰੀ ਦੁਨੀਆਂ ਦੇ ਵਿਚ ਚੰਗੇਜ਼ ਖਾਂ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗ ਪਿਆ। 1162 ਦੇ ਵਿਚ ਮਸ਼ਹੂਰ ਬੈਕਾਲ ਝੀਲ ਦੇ ਪੂਰਬ ਦੇ ਵਿਚ ਇਕ ਅਸਤਮਲ ਜਿਹੇ ਇਲਾਕੇ ਦੇ ਵਿਚ ਇਕ ਦਲੇਰ ਖਾਨਾ ਬਦੋਸ਼ ਦੇ ਘਰ ਇਕ ਪੁੱਤਰ ਦਾ ਜਨਮ ਹੁੰਦਾ ਹੈ। ਦ ਸੀਕਰੇਟ ਹਿਸਟਰੀ ਆਫ਼ ਮੰਗੋਲ ਦੇ ਵਿਚ ਜ਼ਿਕਰ ਕੀਤਾ ਜਾਂਦਾ ਹੈ ਕਿ ਜਦੋਂ ਇਸ ਪੁੱਤਰ ਦਾ ਜਨਮ ਹੋਇਆ ਤਾਂ ਉਸਦੀ ਹੱਥ ਦੀ ਤਲੀ ਦੇ ਵਿਚ ਖੂਨ ਦਾ ਇਕ ਜਿਹੜਾ ਥੱਕਾ ਸੀ। ਇਸ ਨੂੰ ਉਹਨਾਂ ਲੋਕਾਂ ਨੇ ਇਕ ਮਹਾਨ ਜੇਤੂ ਹੋਣ ਦੀ ਨਿਸ਼ਾਨੀ ਦੇ ਤੌਰ ਦੇ ਉੱਤੇ ਵੇਖਿਆ ਸੀ। ਉਹਨਾਂ ਦੇ ਪਿਤਾ ਨੂੰ ਦੁਸ਼ਮਣਾਂ ਨੇ ਜ਼ਹਿਰ ਦੇ ਕੇ ਮਾਰ ਸੁੱਟਿਆ ਤੇ ਉਹ ਬਹੁਤ ਥੋੜੀ ਉਮਰ ਦੇ ਵਿਚ ਬੇਸਹਾਰਾ ਹੋ ਗਿਆ। ਨਾਮ ਦੇ ਵਿਚ ਖਾਨ ਹੋਣ ਦੇ ਕਰਕੇ ਕਈ ਲੋਕ ਉਹਨਾਂ ਨੂੰ ਮੁਸਲਮਾਨ ਸਮਝ ਲੈਂਦੇ ਨੇ। ਖਾਨ ਜਿਹੜਾ ਦਰਅਸਲ ਇੱਕ ਸਨਮਾਨ ਸੂਚਕ ਜੋ ਇੱਕ ਟਾਈਟਲ ਦੇ ਵਜੋਂ ਉਹਨਾਂ ਦੇ ਨਾਮ ਦੇ ਨਾਲ ਲੱਗਿਆ ਸੀ। ਚੰਗੇਜ਼ ਖਾਨ ਮੰਗੋਲ ਸੀ ਤੇ ਸ਼ਾਮਾਨੀ ਧਰਮ ਨੂੰ ਜਿਹੜਾ ਸੀ ਮੰਨਦਾ ਸੀ।
2: ਹੋਮ ਡਿਲੀਵਰੀ ਅਵੇਲੇਬਲ ਵਿਦ 1 ਫੋਨ ਕਾਲ 1916-791-0102 ਓਪਨ ਐਵਰੀ ਡੇ ਚਿਕਾਗੋਸ ਪਿਜ਼ਾ ਵਿਦ ਅ ਟਵਿਸਟ।
3: ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
2: ਦਿਲ ਦੀਆਂ ਗੱਲਾਂ, ਤੂੰ ਮੇਰੇ ਦਰ ਤੇ ਆਵੇ ਤੇ ਮੈਂ ਤੇਰੇ ਸੰਗ ਰਲਾ, ਜੋ ਹਵਾ ਦੇ ਬੁੱਲੇ, ਜੋ ਪਾਣੀ ਦੀਆਂ ਛੱਲਾਂ, ਤੇ ਰਲ ਕੇ ਬਈਏ ਵਿਹੜੇ ਕਰੀਏ ਦਿਲ ਦੀਆਂ ਗੱਲਾਂ। ਹਾਂਜੀ, ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੇ ਆਪਣੇ ਦੁਆਬਾ ਰੇਡੀਓ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ। ਤੁਸੀਂ ਆਪਣੀ ਰਲਤ ਕਰ ਸਕਦੇ ਹੋ ਫੋਨ ਕਰਕੇ ਤੇ ਸੁਨੇਹੇ ਭੇਜ ਕੇ, ਨੰਬਰ ਹੈ 8360824918 8360824918। ਪ੍ਰੋਗਰਾਮ ਦਿਲ ਦੀਆਂ ਗੱਲਾਂ
1: ਜਿਹਦੇ ਵਿੱਚ ਅਸਮਾਨ ਦੀ ਪੂਜਾ ਕਰ
2: ਸਾਡੀ ਆਪਣੀ ਦੋਸਤ ਸੀਮਾ ਗਰੇਵਾਲ ਦੇ ਨਾਲ।
1: ਚੰਗੇਜ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਜਹਾਲਤ, ਸ਼ਰਮਿੰਦਗੀ ਤੇ ਗਰੀਬੀ ਦੇ ਵਿੱਚ ਬਿਤਾਈ ਹੈ। 50 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਸਨੇ ਜਿੱਤ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ। ਉਸਨੇ
2: ਦੁਨੀਆਂ
1: ਦੇ ਮਹਾਨ ਸੂਰਮਿਆਂ ਦੀ ਸ਼੍ਰੇਣੀ ਦੇ ਵਿੱਚ ਲਿਆ ਕੇ ਉਹਨੂੰ ਖੜਾ ਕਰ ਦਿੱਤਾ। ਉਨ੍ਹਾਂ ਦੀ ਅਗਵਾਈ ਦੇ ਵਿੱਚ ਮੰਗੋਲ ਸ਼ਾਹੀ ਵੰਸ਼ ਦਾ ਸੂਰਜ ਚੜਿਆ, ਜਿਸ ਨੇ ਪੂਰੇ ਚੀਨ, ਮੱਧ ਏਸ਼ੀਆ, ਈਰਾਨ, ਪੂਰਬੀ ਯੂਰਪ ਤੇ ਰੂਸ ਦੇ ਵੱਡੇ ਹਿੱਸੇ ਦੇ ਉੱਤੇ ਰਾਜ ਕੀਤਾ। ਚੰਗੇਜ਼ ਦੇ ਫੌਜੀ ਆਸਟਰੀਆ, ਫਿਨਲੈਂਡ, ਕੁਰੇਸ਼ੀਆ, ਹੰਗਰੀ, ਪੋਲੈਂਡ, ਵੀਅਤਨਾਮ, ਬਰਮਾ, ਜਪਾਨ, ਇੱਥੋਂ ਤੱਕ ਕਿ ਇੰਡੋਨੇਸ਼ੀਆ ਤੱਕ ਪਹੁੰਚੇ ਨੇ। ਐਫ ਈ ਕਰਾਊਜ਼ ਆਪਣੀ ਕਿਤਾਬ ਇਪੋਕ ਡਿਰ ਮੰਗੋਲੇਨ ਦੇ ਵਿੱਚ ਲਿਖਦੇ ਨੇ ਕਿ ਚੰਗੇਜ਼ ਦਾ ਜਿਹੜਾ ਸਾਮਰਾਜ ਸੀ 1,20,00,000 ਵਰਗ ਮੀਲ ਦੇ ਵਿੱਚ ਫੈਲਿਆ ਹੋਇਆ ਸੀ।
4: ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਆਵਾਜ਼ ਦੀ ਦੁਨੀਆਂ ਦੇ ਦੋਸਤੋ। ਇਸ ਆਵਾਜ਼ ਦੀ ਦੁਨੀਆਂ ਨੂੰ ਥੋੜਾ ਜਿਹਾ ਵੀਡੀਓ ਦੇ ਨਾਲ ਅਸੀਂ ਯੂਟਿਊਬ ਦੇ ਰਾਹੀਂ ਵੀ ਜੋੜਦੇ ਹਾਂ ਤੇ ਇਸ ਉਪਰਾਲੇ ਦੇ ਵਿੱਚ ਆਪ ਸਭ ਦਾ ਪਿਆਰ, ਸਤਿਕਾਰ ਤੇ ਸਹਿਯੋਗ ਮਿਲਦਾ ਏ ਤੇ ਕਿਆ ਬਤਾ, ਦਿਲ ਗਾਰਡਨ ਗਾਰਡਨ ਹੋ ਗਿਆ ਏ। ਤੋ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਸਵਾਗਤ ਆਪ ਸਭ ਦਾ ਦੋਸਤੋ। ਤੇ ਅੱਜ ਵੀਰਵਾਰ ਹੈ, ਰਵੀਵਾਰ ਹੈ, ਸਪੈਲਿੰਗ ਥੋੜਾ ਜਿਹਾ ਬਰਾਬਰ ਜਿਹੀ ਹੈ, ਚਲੋ ਕੋਈ ਚੱਕਰ ਨਹੀਂ, ਹੋ ਵੀ ਜਾਂਦਾ ਕਈ ਵਾਰੀ, ਰਵੀ ਤੋਂ ਵੀਰਵਾਰ ਹੋ ਗਿਆ। ਇਹ ਧਰਤੀ ਤੇ ਕੁਛ ਗੜਬੜ ਜ਼ਿਆਦਾ ਨਹੀਂ ਵੱਧ ਗਈ ਜੀ, ਮਤਲਬ ਨੋਟ ਕਰਨੀ ਪੈਣੀ ਹੈ ਗੱਲ, ਇਹ ਜੇ ਐਂ ਹੁੰਦਾ ਰਿਹਾ, ਜੇ ਸਭ ਐਂ ਚੱਲਦਾ ਰਿਹਾ ਤਾਂ ਬੜੀ ਵੱਡੀ ਦਿੱਕਤ ਹੋ ਸਕਦੀ ਹੈ ਜੀ। ਪਰ ਸਭ ਹੁਰੀ ਕਹਿ ਰਹੇ ਨੇ ਕਿ ਆਵਾਜ਼ ਨਹੀਂ ਆ ਰਹੀ ਹੈ, ਤੋ ਪਲੀਜ਼ ਜਰਾ ਜ਼ਰੂਰ ਦਰੁਸਤ ਕੀਤਾ ਜਾਏ ਮੈਨੂੰ ਕਿ ਜੇ ਆਵਾਜ਼ ਨਹੀਂ ਆ ਰਹੀ ਹੈ ਤਾਂ ਫਿਰ ਤੋਂ ਕਿਆ ਹੀ ਫਾਇਦਾ, ਤੋ ਫਿਰ ਸਾਨੂੰ ਕੁਝ ਸੋਚਣਾ ਪਏਗਾ, ਵਿਚਾਰਨਾ ਪਏਗਾ ਕਿ ਇਹ ਗੜਬੜ ਕਿੱਥੇ ਹੋ ਰਹੀ ਹੈ, ਚੈੱਕ ਕਰਦੇ ਹਾਂ ਜੀ। ਪਰ ਮੇਰੇ ਵੱਲੋਂ ਤੇ ਲਗਭਗ ਠੀਕ ਆ, ਜ਼ਰੂਰ ਚੈੱਕ ਕਰਿਓ ਬਾਬਿਓ, ਇੱਧਰੋਂ ਮਤਲਬ ਦੇਖਿਓ ਕਿ ਤੁਹਾਡੇ ਵਾਰੀ ਤੁਹਾਡੇ ਕਹਿੰਦੇ ਠੀਕ ਆ ਜਾਂ ਕਿਵੇਂ ਆ। ਮੇਰੇ ਕਨੀ ਤਾਂ ਮਤਲਬ ਐਨ ਬਾਗੋ ਬਾਗ ਹੋਇਆ ਪਿਆ ਕੰਮ ਇਸ ਵੇਲੇ, ਗਾਰਡਨ ਗਾਰਡਨ। ਬਹਿਰਹਾਲ ਦੋਸਤੋ, ਜ਼ਿੰਦਗੀ ਜਿੰਦਾਬਾਦ ਤੇ ਮੁਹੱਬਤ ਜਿੰਦਾਬਾਦ ਕਹਿੰਦੇ ਹੋਏ ਆਪਾਂ ਕਰਦੇ ਹਾਂ ਆਗਾਜ਼ ਅੱਜ ਦੇ ਇਸ ਪ੍ਰੋਗਰਾਮ ਦਾ, ਜਿਸ ਦਾ ਨਾਮ ਹੈ ਮਹਿਫਿਲ ਮਿੱਤਰਾਂ ਦੀ। ਔਰ ਇਸ ਦੇ ਵਿਚ ਅਸੀਂ ਹੋ
1: ਜਾਣੀ ਅਫਰੀਕਾ ਮਹਾਂਦੀਪ ਦੇ ਬਰਾਬਰ ਤੇ ਉੱਤਰੀ ਅਮਰੀਕਾ ਮਹਾਂਦੀਪ ਤੋਂ ਵੱਡਾ ਇਲਾਕਾ। ਇਸ ਦੇ ਮੁਕਾਬਲੇ ਦੇ ਵਿਚ ਰੋਮਨ ਸਾਮਰਾਜ ਬਹੁਤ ਛੋਟਾ
4: ਸੀ। ਬੇਫਿਕਰ, ਕਿਉਂਕਿ ਅੱਜ ਵਰਲਡ ਬੇਫਿਕਰੀ ਡੇ।
1: ਸਿਕੰਦਰ ਮਹਾਨ ਦੇ ਕੋਲ ਆਪਣੇ ਪਿਤਾ ਫਿਲਿਪ ਦੀ ਜਿਹੜੀ ਬਣਾਈ ਹੋਈ ਵਿਸ਼ਾਲ ਯੁੱਧ ਮਸ਼ੀਨਰੀ ਸੀ।
4: ਬਣਾਇਆ ਜਾ ਰਿਹਾ ਹੈ, ਇਹ ਪਤਾ ਨਹੀਂ ਸਾਡੀ ਜਿਹੜੀ ਆ।
1: ਜੂਲੀਅਸ ਸੀਜ਼ਰ ਦੇ ਕੋਲ 300 ਸਾਲ ਪੁਰਾਣਾ ਰੋਮਨ ਫੌਜੀਆਂ ਦੀ ਸਰਵ ਉੱਚਤਾ ਦਾ ਜਿਹੜਾ ਇਤਿਹਾਸ ਸੀ। ਨੈਪੋਲੀਅਨ ਫ੍ਰੈਂਚ ਕ੍ਰਾਂਤੀ ਤੋਂ ਬਾਅਦ ਮਿਲੇ ਲੋਕਾਂ ਦੇ ਸਮਰਥਨ ਦੀ ਬਦੌਲਤ ਰਾਜ ਕਰ ਸਕੇ ਸਨ। ਇਸ ਦੇ ਮੁਕਾਬਲੇ ਚੰਗੇਜ਼ ਖਾਨ ਨੂੰ ਆਪਣੀਆਂ ਰਵਾਇਤਾਂ ਆਪ ਇਜ਼ਾਦ ਕਰਨੀਆਂ ਪਈਆਂ ਸਨ। ਸਾਰੀਆਂ ਸਿਆਸੀ ਅਤੇ ਸਮਾਜਿਕ ਦਿੱਕਤਾਂ ਦੇ ਨਾਲ ਜੂਝਦਿਆਂ ਹੋਇਆਂ ਉਨ੍ਹਾਂ ਨੇ ਬਹੁਤ ਮੁਸ਼ਕਲ ਦੇ ਨਾਲ ਆਪਣੀ ਥਾਂ ਬਣਾਈ ਸੀ। ਫਿਰ ਉਹਦੇ ਮਤਰੇ ਭਰਾ ਦਾ ਕਤਲ ਹੋ ਜਾਂਦਾ। ਜਵਾਨ ਹੁੰਦਿਆਂ ਹੀ ਉਸਦੇ ਬਾਜਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ ਕਰਨ ਦੀ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਕਲਾ ਨੂੰ ਉਸ ਜ਼ਮਾਨੇ ਦੇ ਵਿੱਚ ਇੱਕ ਚੰਗੇ ਆਗੂ ਦੇ ਲਈ ਇੱਕ ਜ਼ਰੂਰੀ ਗੁਣ ਮੰਨਿਆ ਜਾਂਦਾ ਸੀ, ਜਾਣੀ ਕਿ ਬਾਜਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ।
4: ਹੋ ਸਕਦਾ ਹੈ ਵੀ ਲੋਕਾਂ ਨੇ ਸੋਚਿਆ ਹੋਊਗਾ ਬਈ ਜੇ ਇੰਨੀ ਮਤਲਬ ਆਪਾਂ ਨੂੰ ਲੱਗ ਰਹੀ ਹੈ ਵੀ ਟੈਂਸ਼ਨ ਵਾਲੀ ਗੱਲ ਹੈ, ਤਾਂ ਕਿਉਂ ਨਾ ਕਿ ਟੈਂਸ਼ਨ ਵਾਲਾ ਦਿਨ ਹੀ ਲੱਗ ਲਈਏ। ਦੇਖ ਲਓ ਜਿਹੜੇ ਜਿਹੜੇ ਹੁੰਦੇ ਜੀ, ਤੋ ਮੈਂ ਨਿਆਣੀ ਕੀ ਜਾਣਾ, ਉਹ ਕੰਮ ਹੋ ਜਾਂਦਾ। ਕਹਿੰਦੇ ਕਾਟੋ ਕੀ ਜਾਣੇ ਸਤਿਗੁਰ ਗਿਆ ਬਤਾ, ਨਹੀਂ ਨਹੀਂ ਕਾਟੋ ਨੀ ਵੀਰੇ ਘੁੱਗੀ। ਇਹ ਬੜਾ ਅੱਜ ਮਤਲਬ ਰਵੀ ਤੋਂ ਵੀਰ ਹੋ ਚੁੱਕਾ ਹੈ, ਵੀਰ ਤੋਂ ਰਵੀ ਹੋ ਚੁੱਕਾ ਹੈ, ਪਰ ਆਪਾਂ ਨੂੰ ਟੈਂਸ਼ਨ ਕੋਈ ਨੀ ਇਸ ਕਰਕੇ ਕਿਉਂਕਿ ਅੱਜ ਦਿਨ ਹੀ ਇਹੋ ਜਿਹਾ। ਨੋ ਟੈਂਸ਼ਨ ਡੇ, ਇਸ ਬੜੇ ਪਿਆਰੇ ਦਿਨ ਦੀ ਜਿਹੜੀ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਸ਼ੁਭਕਾਮਨਾਵਾਂ, ਤੇ ਅਸੀਂ ਤਾਂ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਭਾਈ ਕਿ ਤੁਸੀਂ ਅਸੀਂ ਸਾਰੇ ਮਿਲ ਕੇ ਮੁਸਕਰਾਉਂਦੇ ਰਹੀਏ ਤੇ ਜ਼ਿੰਦਾਬਾਦ ਜ਼ਿੰਦਗੀ ਦਾ ਆਨੰਦ ਮਾਣਦੇ ਰਹੀਏ। ਹਾਂ ਬਿਲਕੁਲ, ਮੁਸੀਬਤਾਂ ਤਾਂ ਆਪਾਂ ਹੁਣੇ ਥੋੜੀ ਦੇਰ ਪਹਿਲਾਂ ਗੁਰਪ੍ਰੀਤ ਗਰੇਵਾਲ ਸਾਹਿਬ ਨੂੰ ਸੁਣਿਆ, 7 ਵਜੇ ਅੱਜ ਨਵਾਂ ਪ੍ਰੋਗਰਾਮ ਜਿਹੜਾ ਆਗਾਜ਼ ਕੀਤਾ ਗਿਆ, ਤੇ ਸ਼ੁਕਰੀਆ ਅਸੀਂ ਕਰਦੇ ਹਾਂ ਪੂਰੀ ਟੀਮ ਵੱਲੋਂ ਆਪ ਸਭ ਦਾ ਕਿ ਬਹੁਤ ਵਧੀਆ ਹੁੰਗਾਰਾ ਆਪ ਸਭ ਦੇ ਵੱਲੋਂ ਮਿਲਿਆ। ਤੋ ਜ਼ਿੰਦਾਬਾਦ ਯਾਰੀਆਂ ਦੋਸਤੋ, ਬਹੁਤ ਬਹੁਤ ਸ਼ੁਕਰੀਆ। ਤੋ ਬਹੁਤ ਹੀ ਜ਼ਿੰਦਾ ਦਿਲ ਸ਼ਖਸੀਅਤ ਨੇ ਗੁਰਪ੍ਰੀਤ ਗਰੇਵਾਲ ਜੀ। ਤੋ ਆਹ ਜਿਹੜੀ ਅੱਜ ਦੀ ਸ਼ੁਰੂਆਤ ਹੈ, ਇਹ ਅੱਜ ਦੇ ਦਿਨ ਤੇ ਵੀ ਬੜੀ ਮੈਚ ਕਰ ਗਈ ਹੈ, ਕਿਉਂਕਿ ਜਦੋਂ ਅਸੀਂ ਰਿਕਾਰਡ ਕਰਕੇ ਚਲਾਇਆ ਤੇ ਅੱਜ ਦਾ ਦਿਨ ਘੜੇ ਜੋ ਪਰਚੀ ਕੱਢ ਕੇ ਨਿਕਲਿਆ ਕਿ ਅੱਜ ਚੱਲੂ ਪ੍ਰੋਗਰਾਮ ਜ਼ਿੰਦਗੀ ਜ਼ਿੰਦਾਬਾਦ ਪਹਿਲਾ ਐਪੀਸੋਡ, ਤੋ ਸਾਨੂੰ ਥੋੜਾ ਪਤਾ ਸੀ ਕਿ ਅੱਜ ਹਾਈਪਰ ਟੈਂਸ਼ਨ ਡੇ ਵੀ ਹੈ ਬਈ। ਬਹੁਤ ਦੱਸੋ ਜੀ ਕਿਵੇਂ ਮਤਲਬ ਸੁਰ ਨਾਲ ਸੁਰ ਕਿਵੇਂ ਮਿਲਦੇ ਜਾਂਦੇ ਆ। ਦੋਸਤੋ ਇਹ ਪ੍ਰੋਗਰਾਮ ਦੁਆਬਾ ਰੇਡੀਓ .com ਤੇ ਐਪ ਜਿਹੜੀ ਐਂਡਰਾਇਡ ਐਪ ਉਹਦੇ ਉੱਤੇ ਵੀ ਲਾਈਵ ਆ, ਟਿਊਨ ਇਨ ਦੇ ਉੱਤੇ ਜੇ ਤੁਸੀਂ ਐਪਲ ਤੇ ਸੁਣ ਰਹੇ ਹੋ ਤਾਂ ਟਿਊਨ ਇਨ ਦੇ ਉੱਤੇ ਤੁਸੀਂ ਸੁਣ ਸਕਦੇ ਹੋ ਆਡੀਓ, ਪਰ ਉੱਤੇ ਆਡੀਓ ਚੱਲੂ ਬਈ। ਪਰ ਜੇ ਵੀਡੀਓ, ਕਿਉਂਕਿ ਕੁਝ ਖਾਸ ਪ੍ਰੋਗਰਾਮ ਤੇ ਆਪਾਂ ਵੀਡੀਓ ਵੀ ਕਰ ਰਹੇ ਹਾਂ, ਤੋ ਇਹ ਜਿਹੜਾ ਪ੍ਰੋਗਰਾਮ ਹੈ ਵੀਡੀਓ ਤੇ ਵੀ ਹੈ, ਯਾਨੀ ਕਿ ਯੂਟਿਊਬ ਟਿਊਬੀ ਹੋਏ ਪਏ ਆ, ਤੋ ਇਹਦੇ ਉੱਤੇ ਵੀ ਆਪਾਂ ਇਸ ਵੇਲੇ ਲਾਈਵ ਬੈਠੇ ਹਾਂ। ਯੂਟਿਊਬ ਦੇ ਰਾਹੀਂ ਤੁਸੀਂ ਸੁਨੇਹੇ ਭੇਜ ਸਕਦੇ ਹੋ, ਤੇ ਸੁਨੇਹੇ ਭੇਜਣ ਲਈ ਦੂਸਰਾ ਦਰਵਾਜ਼ਾ ਜਾਂ ਖਿੜਕੀ ਜਾਂ ਬੂਹਾ ਹੈਗਾ 9478355591 ਵਟਸਐਪ। ਬਈ ਵਟਸਐਪ ਓਨਲੀ, ਕਿਉਂਕਿ ਜਿਹੜੀ ਰੈਗੂਲਰ ਕਾਲ ਹੈ ਨਾ ਉਹ ਪਤਾ ਨਹੀਂ ਬਈ ਸਤਿ ਸ੍ਰੀ ਅਕਾਲ ਹੋਈ ਪਈ ਉਹਦੀ ਤਾਂ ਆ ਗਈ ਰਹਿ ਗਈ। ਕਈ ਵਾਰੀ ਬਾਈ ਜੀ ਫੋਨ ਕਰਦੇ, ਕਈ ਵਾਰੀ ਕਿ ਬਾਈ ਤੁਹਾਨੂੰ ਫੋਨ ਕਰਿਆ ਤੁਸੀਂ ਚੱਕਿਆ ਨਹੀਂ, ਅਸੀਂ ਭਾਈ ਆਈਓ ਨਹੀਂ ਸਾਡੇ ਕੋਲ, ਆਵੇ ਤਾਂ ਚੱਕੀਏ 9478355591। ਹੈਪੀ ਨੋ ਟੈਂਸ਼ਨ ਡੇ। ਤੋ ਦੋਸਤੋ ਸੁਖਨਾ ਝੀਲ ਦੇ ਕੰਢੇ ਚੱਲਦੇ ਹਾਂ ਤੇ ਆਪਣੇ ਨਾਲ ਬਾਈ ਬਲਵੀਰ ਸਿੰਘ ਸੈਣੀ ਸਾਹਿਬ ਜੁੜ ਚੁੱਕੇ ਨੇ ਮਹਿਫਲ ਦੇ ਵਿੱਚ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਸੈਣੀ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ
5: ਜੀ, ਤੇ ਮਹਿਫਲ ਮਿੱਤਰਾਂ ਦੀ ਦੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ।
5: ਸ਼ਮੀ ਜੀ, ਬਹੁਤ ਹੀ ਰੇਅਰ ਬੰਦਾ ਹੋਏਗਾ ਜਿਹੜਾ ਕਿ ਟੈਂਸ਼ਨ ਨਾ ਲੈਂਦਾ ਹੋਵੇ।
4: ਹਾਂ ਬਿਲਕੁਲ ਜੀ, ਮਤਲਬ ਉਹਨੂੰ ਬੰਦਾ ਸ਼ਾਇਦ ਕਿਹਾ ਨਹੀਂ ਜਾ ਸਕਦਾ ਜਿਹੜਾ ਟੈਂਸ਼ਨ ਲੈਂਦਾ ਹੀ ਨਹੀਂ,
5: ਜਿਹਨੂੰ ਬੇਫਿਕਰੀ ਹੋਵੇ
4: ਬਾਹਲੀ ਜ਼ਿਆਦਾ, ਐਂਟੀ ਕੀਤਾ ਪਿਆ ਹੋਵੇ ਜਿਹਨੇ। ਬਿਲਕੁਲ,
5: ਤੇ ਇੱਕ ਵੈਸੇ ਕਹਿ ਦਿੰਦੇ ਕਿ ਟੈਂਸ਼ਨ ਲੈਣੇ ਕਾ ਨਹੀਂ ਦੇਣੇ ਕਾ,
4: ਇਹ ਵੀ ਹੈਗਾ ਚੱਕਰ ਜੀ। ਫਿਲਮ ਵਾਲੇ ਨੇ ਬੜੇ ਡਾਇਲੋਗ ਲਿਖੇ ਹੋਏ ਨਾ,
5: ਹੋਰ ਕਹਿੰਦੇ ਵੀ ਅਸੀਂ ਕਾਹਨੂੰ ਲੈਣੀ ਟੈਂਸ਼ਨ, ਦੇਣੀ ਹੈ ਸਿੱਧਾ ਟੈਂਸ਼ਨ।
4: ਬਿਲਕੁਲ, ਅਗਲਾ ਰਹੇ ਵਿਪਤਾ ਚ
5: ਇਹ ਫਾਰਮੂਲਾ ਚੱਲਦਾ ਜ਼ਿਆਦਾ। ਇਸ ਕੁਐਸਚਨ ਇਜ਼ ਵੈਰੀ ਇੰਪੋਰਟੈਂਟ ਕੁਐਸਚਨ,
4: ਇਹ ਉਹ ਕੁਐਸਚਨ ਹੈ ਜਿਹਦੇ ਅੱਗੇ ਹੱਥ ਵਾਲਾ ਨਿਸ਼ਾਨ ਵੀ ਬਣਿਆ ਹੁੰਦਾ।
5: ਹਾਂਜੀ ਹਾਂਜੀ ਹਾਂਜੀ ਕਮੀ ਜੀ, ਬਾਬਾ ਨਜ਼ਮੀ ਜੀ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਅੱਜ ਇੱਕ ਗਾਣਾ 16ਵਾਂ ਸਾਲ ਫਿਲਮ ਚੋਂ ਸਾਂਝਾ ਕਰਾਂਗਾ
4: ਜੀ।
5: ਅੱਗ ਵੀ ਹਿੰਮਤੋਂ ਬਹੁਤੀ ਦਿੱਤੀ, ਫੇਰ ਵੀ ਭਾਂਡੇ ਪਿੱਲੇ ਰਹੇ, ਭਾਂਬੜ ਜਿਹੀਆਂ ਧੁੱਪਾਂ ਵਿੱਚ ਵੀ ਮੇਰੇ ਲੀੜੇ ਗਿੱਲੇ ਰਹੇ
4: ਵਾਹ।
5: ਦੋਸ਼ ਕਿਉਂ ਨਾ ਝੱਖੜਾਂ ਉੱਤੇ ਸਿਰ ਤੋਂ ਉੜੇ ਤੰਬੂਆਂ ਦਾ ਕਿੱਲੇ ਠੀਕ ਨਹੀਂ ਠੋਕੇ ਖੋਰੇ ਸਾਥੋਂ ਰਸੇ ਢਿੱਲੇ ਰਹੇ। ਇੱਧਰ ਗਬਰੂ ਲਾਸ਼ਾਂ ਡਿੱਗੀਆਂ ਸੀਨੇ ਪਾਟੇ ਮਾਵਾਂ ਦੇ ਉੱਧਰ ਠੀਕ ਨਿਸ਼ਾਨੇ ਬਦਲੇ ਲੱਗਦੇ ਤਗਮੇ ਬਿੱਲੇ ਰਹੇ
4: ਜੀ।
5: ਮੈਂ ਵੀ ਧੀ ਸੀ ਡੋਲੇ ਪਾਉਣੀ ਸੂਹਾ ਜੋੜਾ ਲੈਣ ਗਿਆ ਵੇਖ ਕੇ ਮੇਰੀ ਹਾਲਤ ਵੱਲੇ ਹੱਸਦੇ ਗੋਟੇ ਤਿੱਲੇ ਰਹੇ।
4: ਕਿਆ ਬਾਤ
5: ਰਸਤਾ ਪੈਂਡਾ ਵੇਲਾ ਇੱਕੋ ਮੰਜ਼ਿਲ ਉੱਤੇ ਅਪੜਨ ਦਾ ਪਿੱਟਣਗੇ ਤਕਦੀਰਾਂ ਬਹਿ ਕੇ ਜ਼ਰਾ ਵੀ ਜਿਹੜੇ ਢਿੱਲੇ ਰਹੇ।
4: ਕਿਆ ਬਤਾ
5: ਇੱਕ ਦਿਹਾੜੇ ਬੱਦਲ ਵਸਿਆ ਜਸ਼ਨ ਮਨਾਇਆ ਚੌਧਰੀਆਂ ਝੁੱਗੀਆਂ ਦੇ ਫਿਰ ਕਈ ਦਿਹਾੜੇ ਬਾਲਣ ਚੁੱਲ੍ਹੇ ਸਿੱਲੇ ਰਹੇ
4: ਸਿੱਲੇ ਰਹੇ।
5: ਸਾਡਾ ਵੀ ਹਾਲ ਪੁੱਛਣ ਜੋਗੀ ਉਹਨਾਂ ਪੱਲੇ ਫੁਰਸਤ ਨਹੀਂ ਜਿਨ੍ਹਾਂ ਦੀ ਤੰਦਰੁਸਤੀ ਦੇ ਲਈ ਬਾਬਾ ਕੱਟਦੇ ਛਿਲੇ ਰਹੇ। ਧੰਨਵਾਦ ਸ਼ਮੀ ਜੀ,
4: ਬਹੁਤ ਹੀ ਖੂਬ, ਬਹੁਤ ਹੀ ਖੂਬ।
5: ਨਾਜ਼ਰ ਜੀ ਦੀ ਰਚਨਾ ਸੀ ਜੀ, ਤੇ 1958 ਚ ਸ਼ਮੀ ਜੀ ਫਿਲਮ ਆਈ ਸੀ 16ਵਾਂ ਸਾਲ, ਤੇ ਬੋਲ ਲਿਖੇ ਨੇ ਮਜਰੂਹ ਸੁਲਤਾਨਪੁਰੀ ਜੀ ਨੇ।
1: ਇਹ ਗੱਲਾਂ ਬਾਤਾਂ ਆਪਾਂ 800 ਸਾਲ ਪਹਿਲਾਂ ਦੀਆਂ ਕਰ ਰਹੇ ਹਾਂ,
5: ਸਚਿਨ ਦੇ ਬਰਮਨ ਜੀ ਨੇ
1: ਆਪਣੇ ਧਰਮ ਤੋਂ ਪਹਿਲਾਂ ਦੀ ਗੱਲ ਹੈ, 550-600 ਸਾਲ ਹੋਏ ਨੇ ਆਪਾਂ ਨੂੰ।
5: ਦਰਜ ਬਣਾਈ ਹੈ, ਹੇਮੰਤ ਕੁਮਾਰ ਜੀ ਨੇ ਗਾਇਆ ਸੀ ਗਾਣਾ, ਤੇ ਮੈਂ ਕੋਸ਼ਿਸ਼ ਕਰਦਾ ਹੈ ਆਪਣਾ ਤੁਆਵਾਰ।
1: ਤੇ ਉਹਨਾਂ ਦੇ ਵਿੱਚ ਵੀ ਇਹਦਾ ਪੰਛੀ ਦਾ ਜ਼ਿਕਰ ਆਉਂਦਾ ਹੈ, ਬਾਜ ਦਾ। ਜਵਾਨ ਹੁੰਦਿਆਂ ਹੀ ਉਸਨੇ ਬਾਜਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ ਕਰਨ ਦੀ ਕਲਾ ਸਿੱਖਣੀ ਸ਼ੁਰੂ ਕਰਤੀ ਸੀ। ਇਸ ਕਲਾ ਨੂੰ ਉਸ ਜ਼ਮਾਨੇ ਦੇ ਵਿੱਚ ਇੱਕ ਚੰਗੇ ਆਗੂ ਦੇ ਲਈ ਇੱਕ ਜ਼ਰੂਰੀ ਗੁਣ ਮੰਨਿਆ ਜਾਂਦਾ ਸੀ। ਚੰਗੇਜ਼ ਨੇ ਕਦੇ ਵੀ ਲਿਖਣਾ ਤੇ ਪੜ੍ਹਨਾ ਨਹੀਂ ਸੀ ਸਿੱਖਿਆ। 13 ਸਾਲ ਦੀ ਉਮਰ ਦੇ ਵਿੱਚ ਉਸਨੇ ਆਪਣੇ ਮਤਰੇ ਭਰਾ ਬਹਿਤੇਰ ਦਾ ਜਿਹੜਾ ਕਤਲ ਕਰ ਦਿੱਤਾ। ਫਰੈਂਕ ਮਕਲਿਨ ਆਪਣੀ ਕਿਤਾਬ ਗੈਗਿਸ ਖਾਨ ਦਾ ਮੈਨ ਹੂ ਕੌਨਕਰਡ ਦੀ ਵਰਲਡ ਦੇ ਵਿੱਚ ਲਿਖਦੇ ਨੇ ਕਿ ਇੰਨੀ ਘੱਟ ਉਮਰ ਦੇ ਵਿੱਚ ਕੀਤਾ ਗਿਆ ਕਤਲ ਦੱਸਦਾ ਹੈ ਕਿ ਚੰਗੇਜ਼ ਖਾਨ ਦੇ ਵਿੱਚ ਬੇਰਹਿਮੀ ਦੇ ਲੱਛਣ ਜਨਮ ਦੇ ਸਮੇਂ ਤੋਂ ਹੀ ਸਨ। ਕਿਸ਼ੋਰ ਅਵਸਥਾ ਦੇ ਵਿੱਚ ਹੀ ਉਸਦੇ ਵਿੱਚ ਭਵਿੱਖ ਦੇ ਬਾਰੇ ਸੋਚਣ ਦੀ ਸਮਰੱਥਾ ਵਿਕਸਿਤ ਹੋ ਗਈ ਸੀ। ਬਹਿਤੇਰ ਨੂੰ ਜਿਹੜਾ ਸੀ
5: ਅਜਬ ਹੈ ਦੀਵਾਨਾ ਨਾ ਦਰ ਨਾ ਠਿਕਾਨਾ ਜ਼ਮੀਂ ਸੇ ਬੇਗਾਨਾ ਫਲਕ ਸੇ ਜੁਦਾ ਅਜਬ ਹੈ ਦੀਵਾਨਾ ਨਾ ਧਰ ਨਾ ਠਿਕਾਨਾ ਜ਼ਮੀਂ ਸੇ ਬੇਗਾਨਾ ਫਲਕ ਸੇ ਯੇ ਇੱਕ ਟੂਟਾ ਹੁਆ ਤਾਰਾ ਨਾ ਜਾਣੇ ਕਿਸ ਪੇ ਆਏਗਾ ਹੈ ਆਪਣਾ ਦਿਲ ਤੋ ਆਵਾਰਾ ਨਾ ਜਾਣੇ ਕਿਸ ਪੇ ਆਏਗਾ ਜ਼ਮਾਨਾ ਦੇਖਾ ਸਾਰਾ ਹੈ ਸਭ ਕਾ ਸਹਾਰਾ ਯੇ ਦਿਲ ਹੀ ਹਮਾਰਾ ਹੁਆ ਨਾ ਕਿਸੀ ਕਾ ਜ਼ਮਾਨਾ ਦੇਖਾ ਸਾਰਾ ਹੈ ਸਭ ਕਾ ਸਹਾਰਾ ਯੇ ਦਿਲ ਹੀ ਹਮਾਰਾ ਹੁਆ ਨਾ ਕਿਸੀ ਕਾ ਸਫ਼ਰ ਮੇ ਹੈ ਯੇ ਬੰਜਾਰਾ ਨਾ ਜਾਣੇ ਕਿਸ ਪੇ ਆਏਗਾ ਹੈ ਆਪਣਾ ਦਿਲ ਤੋ ਆਵਾਰਾ ਨਾ ਜਾਣੇ ਕਿਸ ਪੇ ਆਏਗਾ ਹੁਆ ਜੋ ਕਭੀ ਰਾਜੀ ਤੋ ਮਿਲਾ ਨਹੀਂ ਕਾਜੀ ਜਹਾਂ ਪੇ ਲਗੀ ਬਾਜੀ ਵਹੀਂ ਪੇ ਹਾਰਾ ਹੁਆ ਜੋ ਕਭੀ ਰਾਜੀ ਤੋ ਮਿਲਾ ਨਹੀਂ ਕਾਜੀ ਜਹਾਂ ਪੇ ਲਗੀ ਬਾਜੀ ਵਹੀਂ ਪੇ ਹਾਰਾ ਜ਼ਮਾਨੇ ਭਏ ਕਨਾ ਕਾਰਾ ਨਾ ਜਾਣੇ ਕਿਸ ਪੇ ਆਏਗਾ ਹੈ ਆਪਣਾ ਦਿਲ ਤੋ ਆਵਾਰਾ ਨਾ ਜਾਣੇ ਕਿਸ ਪੇ ਆਏਗਾ। ਧੰਨਵਾਦ ਸ਼ਮੀ ਜੀ।
4: ਬਹੁਤ ਹੀ ਖੂਬ, ਬਹੁਤ ਹੀ ਖੂਬ, ਕਿਆ ਬਾਤ ਹੈ।
1: ਉਹਦੇ ਭਰਾ ਜਾਣੀ ਕਿ ਮਤਰੇਆ ਭਰਾ,
4: ਬੇਫਿਕਰੀ ਦਾ ਆਲਮ, ਕਿਆ ਬਾਤ ਹੈ ਜੀ।
5: ਹਾਂਜੀ,
4: ਵਾਹ ਕਮਾਲ
5: ਸ਼ਮੀ ਜੀ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਸ਼ਮੀ ਜੀ ਦਾ ਬਹੁਤ ਧੰਨਵਾਦ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ।
4: ਮੁਰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਸਨੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਹਾਏ ਆਪਣਾ ਦਿਲ ਤੋਂ ਨਾ ਜਾਣੇ ਕਿਸ ਪੇ ਆਏਗਾ, ਆਹਾ, ਬਹੁਤ ਹੀ ਖੂਬ, ਬਹੁਤ ਹੀ ਖੂਬ। ਬਾਬਾ ਨਜ਼ਮੀ ਸਾਹਿਬ ਹੋਰਾਂ ਦਾ ਕਲਾਮ ਵੀ ਉਨ੍ਹਾਂ ਨੇ ਸਾਂਝਾ ਕੀਤਾ, ਬਾ ਕਮਾਲ ਹਮੇਸ਼ਾ ਦੀ ਤਰ੍ਹਾਂ। ਦੋਸਤੋ, ਯੂਟਿਊਬ ਦੇ ਮਾਧਿਅਮ ਦੇ ਰਾਹੀਂ ਤੇ ਵਟਸਐਪ ਦੇ ਮਾਧਿਅਮ ਰਾਹੀਂ ਬਹੁਤ ਪਿਆਰੇ ਤੇ ਮਹਿਕਾ ਬਣਦੇ ਸੁਨੇਹੇ ਆ ਰਹੇ ਦੋਸਤਾਂ ਦੇ, ਬਹੁਤ ਬਹੁਤ ਸਵਾਗਤ। ਭਾਨ ਸਿੰਘ ਗਰੇਵਾਲ ਜੀ ਲਿਖਦੇ ਨੇ ਲਾਈਕ ਨੰਬਰ 1 ਤੇ 5 ਉਨ੍ਹਾਂ ਨੇ ਐਂ ਕਰਕੇ ਅੰਗੂਠੇ ਵੀ ਕੀਤੇ ਆ, ਬਹੁਤ ਬਹੁਤ ਸ਼ੁਕਰੀਆ ਜੀ, ਸਵਾਗਤ। ਕਹਿੰਦੇ ਜੀ ਭਾਈ ਸਮਰਜੀਤ ਸਿੰਘ ਸ਼ਮੀ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਭਾਈ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਸਵਾਗਤ। ਤੇ ਸੁਰਿੰਦਰ ਕੌਰ ਮਾਹਿਲ ਜੀ ਕਹਿੰਦੇ ਸਾਰੇ ਦੁਆਬਾ ਪਰਿਵਾਰ ਨੂੰ ਭਾਈ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਮਨਦੀਪ ਜੱਸੀ ਸਾਹਿਬ ਕਹਿੰਦੇ ਭਾਈ ਸਤਿ ਸ੍ਰੀ ਅਕਾਲ ਜੀ, ਸਾਰੇ ਪਰਿਵਾਰ ਦੇ ਸਤਿਕਾਰ ਮੈਂਬਰਾਂ ਭੈਣਾਂ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ, ਜਨਾਬ ਗਰੇਵਾਲ ਸਾਹਿਬ ਜੀ ਤੇ ਸਤਿ ਸ੍ਰੀ ਅਕਾਲ ਜੀ। ਕੁਲਵੰਤ ਖੰਨਾ ਸਾਹਿਬ ਕਹਿੰਦੇ ਸਾਹਿਬ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਜੀ ਆਇਆਂ ਜੀ। ਖੰਨਾ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਹੋਰਾਂ ਨਾਲ ਹੁਣੇ ਅਸੀਂ ਗੁਫ਼ਤਗੂ ਕੀਤੀ, ਕਿਆ ਬਾਤ ਆ, ਬਹੁਤ ਹੀ ਕਮਾਲ। ਐਡਵੋਕੇਟ ਰਾਜ ਸੈਣੀ ਸਾਹਿਬ ਕਹਿੰਦੇ 4 ਨੰਬਰ ਲਾਈਕ ਹੋ ਗਿਆ, ਹੱਥ ਉਹਨਾਂ ਨੇ ਉੱਧਰ 3 ਹੀ ਪਾਇਆ, ਅੱਗੇ ਜੀ ਪਾਇਆ ਉਹਦਾ, ਯਾਨੀ ਕਿ 3G ਨੈਟਵਰਕ ਆ ਚੁੱਕਾ ਹੈ ਵੈਸੇ ਸੈਣੀ ਸਾਹਿਬ, ਹੁਣ 5G ਵੀ ਆ ਗਿਆ। ਬਹੁਤ ਬਹੁਤ ਸਵਾਗਤ ਹੈ ਸੈਣੀ ਸਾਹਿਬ ਜੀ ਆਇਆਂ ਨੂੰ। ਤੇ ਕਹਿੰਦੇ ਸਮੂਹਿਕ ਰੂਪ ਚ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਭੁਪਿੰਦਰ ਸਿੰਘ ਭਾਰਤ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਫੀਡਬੈਕ ਵੀ ਦਿੱਤੀ ਕਿ ਥੋੜੀ ਸੌ ਹੋ ਸਕਦਾ ਹੈ ਸਾਊਂਡ ਚ ਪ੍ਰੋਬਲਮ ਆਈ ਹੋਵੇ, ਪਰ ਬਹੁਤ ਬਹੁਤ ਸ਼ੁਕਰੀਆ ਬਾਬਿਓ। ਤੇ ਸੈਣੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਭਾਰਤ ਸਾਹਿਬ, ਸੁਰਿੰਦਰ ਕੌਰ ਮਾਹਿਲ ਜੀ, ਭਾਨ ਸਿੰਘ ਗਰੇਵਾਲ ਜੀ, ਤੇ ਇਸੇ ਤਰ੍ਹਾਂ ਹੀ ਦੋਸਤੋ ਮਨਦੀਪ ਜੱਸੀ ਸਾਹਿਬ ਸੁਣ ਰਹੇ ਨੇ ਪ੍ਰੋਗਰਾਮ ਨੂੰ, ਤੇ ਮੁਕੱਦਰ ਸਿੰਘ ਔਲਖ ਜੀ, ਇਕਬਾਲ ਮਾਂਗਟ ਜੀ, ਕਿਆ ਬਾਤ ਆ, ਬਹੁਤ ਬਹੁਤ ਸ਼ੁਕਰੀਆ। ਔਰ ਇਸ ਵੇਲੇ ਕਹਿ ਲਓ ਲਹਿਰ ਪਹਿਰ ਹੋਈ ਪਈ ਹੈ ਦੋਸਤਾਂ ਦੀ ਆਮਦ ਦੇ ਨਾਲ, ਤੋ ਚਰਨਜੀਤ ਕੌਰ ਮਾਤਾ ਜੀ ਉਹਨਾਂ ਦੇ ਸੁਨੇਹੇ ਆ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਚੱਸ ਮਿੱਠੂ ਜੀ ਸੁਨੇਹੇ ਭੇਜ ਰਹੇ ਨੇ, ਸ਼ੁਕਰੀਆ ਮਿੱਠੂ ਜੀ, ਬਹੁਤ ਬਹੁਤ। ਲਓ ਜੀ ਦੋਸਤੋ, ਰਾਜਨ ਸੈਣੀ ਜੀ ਇਸ ਵੇਲੇ ਰੂਬਰੂ ਨੇ ਮਹਿਫਲ ਦੇ ਵਿੱਚ, ਤੁਹਾਡੇ ਨਾਲ ਸਵਾਗਤ ਜੀ। ਆਇਆਂ ਨੂੰ ਜੀ ਸੈਣੀ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
6: ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਸੈਣੀ ਸਾਹਿਬ।
6: ਕਦੇ ਮਨ ਮੌਜੀ, ਕਦੇ ਬੇਫਿਕਰੀ, ਇਹ ਬਸ ਗੱਲ ਏਦਾਂ ਹੈਗੀ ਆ, ਇਹ ਤਾਂ ਟੀਚਰਾਂ ਦਾ ਹੀ ਸੁਭਾਅ ਆ ਮਹਾਰਾਜ। ਹਾਂਜੀ,
4: ਅੱਜ ਪਹਿਲੀ ਬਾਰ ਸ਼ੀਰੀ ਬਾਉਂਡਰੀ ਸੇ ਬਾਹਰ ਸਿਕਸ,
6: ਪਹਿਲਾਂ ਤਾਂ ਅੱਜ ਤੁਸੀਂ ਸੋਹਣੇ ਹੀ ਬਹੁਤ ਲੱਗਦੇ ਪਏ, ਮੈਨੂੰ ਲੱਗਦਾ ਇਹ ਸਵੇਰ ਵਾਸਤੇ ਹੁਣੇ ਤਿਆਰ ਹੋ ਗਏ ਨਾ, ਤੋ ਕਿ ਤੁਸੀਂ ਪਾਕਿਸਤਾਨ ਦੀ ਬੰਨੀ।
4: ਇਹ ਐਂ ਕਹਿੰਦੇ ਜੀ ਸਵੇਰੇ ਖਿੱਚਣ ਲੱਗੇ ਨੇ, ਐਂ ਤਿਆਰ ਹੋ ਕੇ ਬੈਠੇ, ਤਿਆਰ ਬਰ ਤਿਆਰ।
6: ਮੈਂ ਤਾਂ ਏਦਾਂ ਹੀ ਲੱਗਦਾ ਹੈਗਾ, ਮੈਨੂੰ ਏਦਾਂ ਹੀ ਜਾਓਗੇ। ਮੈਂ ਸ਼ਮੀ ਵੀਰ ਜੀ ਝੂਠ ਨੀ ਕਹਿੰਦਾ ਪਿਆ
4: ਜੀ,
1: ਆਪਣੇ ਮੁਕਾਬਲੇ ਦੇ ਵਿੱਚ ਮੰਨਦਾ,
6: ਤੁਸੀਂ ਦੇਖਿਓ ਜਰਾ। ਹਾਂਜੀ ਹਾਂਜੀ, ਇਸ ਕਰਕੇ ਮੇਰਾ ਤਾਂ ਇਹ ਤਾਂ ਘਰਦਿਆਂ ਨੂੰ ਹੀ ਚਾਹੀਦਾ ਆ ਹੁਣ ਸਕੂਲੇ ਬਿਠਾਉਣ।
1: ਅਸੀਂ ਜਿਸਦਾ ਉਸਦੇ ਪਿਤਾ ਦਾ ਜਿਸਦਾ ਜਿਹੜਾ ਸੀ ਉਸਦੇ ਪਿਤਾ ਤਾਂ ਵਾਰਸ ਬਣਨ ਦਾ ਦਾਵਾ ਉਸਦੇ ਨਾਲ,
6: ਸਵੇਰੇ ਨੀ ਸਾਡੇ ਕੋਲ ਇੱਦਾਂ ਦਾ ਤਿਆਰ ਕਰ ਹੋਣਾ।
4: ਏਐਮ ਪੀਐਮ ਵਾਲਾ ਚੱਕਰ ਹੀ ਆ, ਹੁਣ ਪੀਐਮ ਉਹ ਏਐਮ ਲੱਗਦਾ
1: ਵੱਧ ਸੀ, ਕਿਉਂਕਿ ਉਹ ਸਭ ਤੋਂ
4: ਹੈਗਾ ਹੱਠ ਵਾਲਾ ਹੀ ਕੰਮ।
6: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਬੇਫਿਕਰੀ ਦੇ ਪਿੱਛੇ, ਮਨ ਮੌਜੀ ਹੋਣ ਦੇ ਪਿੱਛੇ ਜਿਹੜਾ ਹੈਗਾ ਆ, ਇੱਕ ਤਕੜਾ ਹੱਥ ਆ
4: ਜੀ,
6: ਉਹ ਹੈ ਸਾਡੇ ਮਿੱਠੂ,
4: ਮਿੱਠੂ ਜੀ,
6: ਉਹ ਜਿੱਥੇ ਵੀ ਮਿੱਠੂ ਜੀ ਆਵਾਜ਼ ਜਿੱਥੇ ਸੁਣਦੇ ਹੋਣ ਗੱਲ ਸਮਝਣ ਜੀ।
4: ਕਿਆ ਪਤਾ
6: ਏਦਾਂ ਨਾ ਜੀ, ਉਹ ਕਹਿੰਦੇ ਵੀ ਮਤਲਬ ਜੰਨਤ ਦੇ ਵਿਚ 72 ਜਿਹੜੀਆਂ ਹੈਗੀਆਂ ਹੂਰਾਂ, ਏਦਾਂ ਦੀ ਕੋਈ ਗੱਲ ਦੱਸਦੇ ਆ ਵੀ ਉੱਥੇ 72 ਹੂਰਾਂ ਮਿਲਦੀਆਂ ਜੀ, ਗੱਲ ਸਹੀ ਆ ਜੀ?
4: ਇਹ ਦੇਖਿਓ ਵਕੀਲ ਸਾਹਿਬ, ਮਤਲਬ ਗਾਹ ਪਾਉਣ ਵਾਲਾ ਬਿਆਨ ਦਿੱਤਾ ਤੁਸੀਂ ਹੁਣ।
6: ਨਹੀਂ, ਫਿਨਲੈਂਡ ਨੂੰ ਕਿੰਨੇ ਭੇਜੇ, ਸਾਡਾ ਸੰਨਿਆਸੀ ਉੱਥੇ ਬੈਠਾ, ਸਾਡਾ ਸੰਨਿਆਸੀ, ਮੈਂ ਤਾਂ ਸੰਨਿਆਸੀ ਨੂੰ ਮੈਸੇਜ ਕੀਤਾ ਤੁਹਾਡਾ ਤਪ ਪੂਰਾ ਹੋ ਗਿਆ, 72 ਭੇਜ ਦਿੱਤੀਆਂ ਇੰਡੀਆ ਵਾਲਿਆਂ ਨੇ।
4: ਕਿਆ ਬਤਾ
6: ਸ਼ਮੀ ਵੀਰ ਜੀ, ਇਹਨਾਂ ਨੇ ਮੇਲ ਟੀਚਰ ਨੀ ਭੇਜੇ?
4: ਹੈਗੇ ਹੈਗੇ ਜੀ,
6: ਅੱਛਾ ਜੀ ਅੱਛਾ ਅੱਛਾ ਅੱਛਾ ਅੱਛਾ ਫੇਰ ਠੀਕ ਆ ਫੇਰ ਠੀਕ ਆ ਤੇ ਤੁਸੀਂ ਕਿੱਦਾਂ ਮਿਸ ਕਰਕੇ ਗਾਂ ਛੁੱਟੀਆਂ ਵੀ ਸੀਗੀਆਂ ਹਾਂਜੀ ਨਾਲੇ ਭਾਰਾ ਸਾਹਿਬ ਨੂੰ ਮਿਲੇ ਆਉਂਦੇ
4: ਵਾਕਈ ਵਾਕਈ ਬਹੁਤ ਬਹੁਤ ਕਮਾਲ ਦਾ ਇਹ ਆਈਡੀਆ ਪਰ ਤੁਸੀਂ ਆਈਡੀਆ ਲੇਟ ਦਿੱਤਾ ਜੇ ਪਹਿਲਾਂ ਮਾੜਾ ਜਿਹਾ ਕੀਤਾ ਹੁੰਦਾ ਤੇ ਸ਼ਾਇਦ ਅਸੀਂ ਕੋਈ ਕਾਗਜ਼ ਪੱਤਰ ਭੇਜਦੇ
6: ਨਹੀਂ ਉਹਨਾਂ ਨੇ ਆਪਸ਼ਨ ਮੰਗੀ ਸੀ
4: ਹਾਂਜੀ ਬਿਲਕੁਲ ਜੀ ਅਪਲਾਈ ਕਰਨਾ ਹੁੰਦਾ
6: ਓਹੋ
4: ਫਿਰ ਉਹਨਾਂ ਦੀ ਚੋਣ ਕੀਤੀ ਜਾਂਦੀ ਆ ਵੀ ਬੰਦਾ ਕਿਹੋ ਜਿਹਾ ਹੁਣ ਸਾਡੇ ਵਰਗੇ ਤਾਂ ਪਤਾ ਹੀ ਹੈ ਵੀ ਕਿਹੋ ਜਿਹਾ
6: ਨਹੀਂ ਉਹ ਠੀਕ ਗੱਲ ਹੈਗੀ ਆ ਪਰ ਏਦਾਂ ਆ ਵੀ ਜੇ ਤੁਸੀਂ ਅਪਲਾਈ ਕਰਦੇ ਤੇ ਡਿਨਾਈ ਨਹੀਂ ਸੀ ਕਿਸੇ ਨੇ ਕਰਨਾ
4: ਇਹ ਗੱਲ ਵੀ ਸਹੀ ਲੱਗ ਰਹੀ ਹੈ ਜੀ ਬਿਲਕੁਲ
6: ਹਾਂਜੀ ਤੇ ਕਿਉਂਕਿ ਗੁੜਗੁੜਿਆਂ ਵਾਲਾ ਮੀਂਹ ਹੁਣ ਅੱਗੇ ਤਾਂ ਪੈਣਾ ਨਹੀਂ
4: ਨਹੀਂ ਉਹ ਨਹੀਂ ਪੈਣਾ ਜੀ
6: ਉਹ ਕਹਿੰਦੇ ਨਾ ਜੀ ਕਹਿੰਦੇ ਉਹ ਕਦੇ ਨਾ ਲੈਂਦੇ ਟੈਨਸ਼ਨ ਜਿਹਨਾਂ ਨੂੰ ਮਿਲਦੀ ਹੋਵੇ ਕੈਨੇਡਾ ਚ ਪੈਨਸ਼ਨ
4: ਪੈਨਸ਼ਨ
6: ਹਾਂਜੀ ਨਾ ਕਿਤੇ ਜਾਣਾ ਹੈ ਨਾ ਕਿਤੇ ਆਉਣਾ ਹੈ ਘਰ ਬੈਠੇ ਸਵੇਰੇ ਉੱਠ ਕੇ ਔੜੇ ਦਾ ਮੁਰੱਬਾ ਖਾਣਾ ਹੈ
4: ਖਾਣਾ ਹੈ
6: ਸਵੇਰੇ ਉੱਠ ਕੇ ਯੋਗਾ ਦੀਆਂ ਰੀਲਾਂ ਪਾਉਂਦੇ ਨਾਲੇ ਕਰਦੇ ਸਾਨੂੰ ਮੈਂਸ਼ਨ ਉਹ ਕਦੇ ਨਾ ਲੈਂਦੇ ਟੈਨਸ਼ਨ ਜੋ ਲੈਣ ਅਮਰੀਕਾ ਦੀ ਪੈਨਸ਼ਨ
4: ਪੈਨਸ਼ਨ ਕਿਆ ਪਤਾ
1: ਉਹ ਵੱਡਾ ਪੁੱਤਰ ਸੀ ਹੌਲੀ
6: ਉਹ ਬਿਨਾਂ ਕੰਮ ਕੀਤੇ
1: ਹੌਲੀ ਚੰਗੇਜ਼ ਨੇ ਇੱਕ ਨੌਜਵਾਨ ਜੰਗਜੂ ਜਾਂ ਸਿਪਾਹ ਸਲਾਰ ਦੇ ਤੌਰ ਦੇ ਉੱਤੇ ਆਪਣੀ ਥਾਂ ਬਣਾਉਣੀ ਸ਼ੁਰੂ ਕਰਤੀ
6: ਸਰਦਾ ਹੋਵੇ ਹੋਰ ਕੀ ਕਰਨਾ ਜੀ
4: ਖੋਰੂ
1: ਚੰਗੇਜ਼ ਨੇ ਲਗਭਗ ਆਪਣੀ ਪੂਰੀ
4: ਪੈਰੇ ਜੀ ਬਿਲਕੁਲ
6: ਉਹ ਕਈ ਤਾਂ ਏਦਾਂ ਦੇ ਹੈਗੇ
1: ਉਹ ਜ਼ਿੰਦਗੀ ਤੰਬੂਆਂ ਤੇ ਲੜਾਈ ਦੀ ਲੜਾਈਆਂ ਦੇ ਵਿੱਚ ਹੀ ਬਿਤਾਈ ਸੀ
6: ਨਾ ਇੱਧਰ ਵੀ ਲੈਂਦੇ ਹੈਗੇ ਪੈਨਸ਼ਨ ਜੋ ਲੈਣ ਅਮਰੀਕਾ 'ਚ ਬੈਠੇ ਪੈਨਸ਼ਨ
4: ਪੈਨਸ਼ਨ
6: ਕਿਹੜਾ ਇੱਕ
1: ਨਾਗਰਿਕ ਪ੍ਰਸ਼ੰਸਾ ਨਾਗਰਿਕ
6: ਨੇ ਸਾਲ ਦੀ ਇੱਕੋ ਵਾਰੀ ਕੋਈ ਚੁੱਕ ਲਿਆਉਂਦੇ ਨੇ
4: ਲਿਆਉਂਦੇ ਨੇ
6: ਉਹ ਕਦੇ ਨਾ ਲੈਂਦੇ ਟੈਨਸ਼ਨ ਜੋ ਲੈਣ ਅਮਰੀਕਾ ਦੀ ਪੈਨਸ਼ਨ ਉਹ ਸਾਡਾ ਉਸਤਾਦ ਵੀ ਖਰੇ ਪੈਨਸ਼ਨ ਨਹੀਂ ਉਡੀਕੀ ਜਾਂਦੇ ਹੈਗੇ ਅਸੀਂ ਤਾਂ ਕਹਿੰਦੇ ਆ ਜਾਓ ਆ ਜਾਓ
1: ਪ੍ਰਸ਼ਾਸਨ ਵੱਲ ਧਿਆਨ ਦੇਣ ਦਾ ਉਸ ਨੂੰ ਜਿਹੜਾ ਸਮਾਂ ਹੀ ਨਹੀਂ ਸੀ ਮਿਲਿਆ ਮਸ਼ਹੂਰ ਇਰਾਨੀ ਇਤਿਹਾਸਕਾਰ ਹੋਏ ਨੇ
4: ਮਿਨਪੇ ਚੱਕਰਾਂ 'ਚ ਪੈ ਗਏ ਆ
6: ਹਾਂ ਉਹ ਪੈਨਸ਼ਨ ਦੇ ਸਕੋਰ ਬਣਾਉਂਦੇ ਪਏ ਆ ਜੀ ਸ਼ਹਿਰ ਰੁਪਏ
1: ਹਾਜ਼ ਅਲ ਸਿਰਾਜ
6: ਆਇਆ ਜੀ
4: ਬਿਲਕੁਲ ਇਹ ਚ ਕੋਈ
1: ਜ਼ੁਜ਼ਜ਼ਾਨੀ ਲਿਖਿਆ
6: ਬਿਲਕੁਲ ਜੀ ਬਿਲਕੁਲ ਬਿਲਕੁਲ ਔਜਲਾ ਸਾਹਿਬ ਜਦੋਂ ਨਾ ਮੈਂ ਕਿਹਾ ਵੀ ਕੇਵਲ ਇਸ ਲੜਕੀ ਸੀ ਉਹਨੇ ਮੈਨੂੰ ਕੋਈ ਦੱਸ ਪਾਈ ਏਦਾਂ ਕਰਕੇ
1: ਕਿਹਾ ਉਹਨਾਂ ਨੇ
6: ਮੈਨੂੰ ਕਹਿੰਦੀ ਮੈਂ ਧਿਆਨ ਹੀ ਨਹੀਂ ਰਿਹਾ ਮੈਨੂੰ ਵੀ ਉਹ ਕੀ ਹੈਗੀ ਕੁੜੀ ਆ ਇੱਥੇ ਏਦਾਂ ਨਰਸ ਲੱਗੀ ਮੈਂ ਕਿਹਾ ਪੈਂਟ ਬਾਰੇ ਰੈਪੂਟੇਸ਼ਨ ਕੋਈ ਬਹੁਤ ਹੀ ਵਧੀਆ ਕਹਿੰਦੀ ਭਾਜੀ ਕੋਈ ਗੱਲ ਨੀ ਵਕੀਲਾਂ ਨੂੰ ਵੀ ਸਾਰੇ ਕੰਜਰ ਹੀ ਕਹਿੰਦੇ ਸਾਰੇ ਥੋੜਾ ਹੁੰਦੇ ਉਹ ਮੈਨੂੰ ਚੇਤਾ ਭੁੱਲ ਗਿਆ ਉਹ ਖੁਦ ਸਟਾਫ ਨਰਸ ਸੀ ਹਾਂਜੀ ਮੈਂ ਉਹਦੇ ਸਾਹਮਣੇ ਇੰਨੀ ਗੱਲ ਕਹਿ ਬੈਠਾ
4: ਐਂਡ ਹੋ ਗਿਆ
6: ਬੇਫਿਕਰੀ ਬਹੁਤੀ ਵੀ ਥੋੜਾ ਫਿਕਰ ਕਰਕੇ ਬੋਲਣਾ ਚਾਹੀਦਾ
4: ਪਹਿਲਾਂ ਤੋਲੋ ਫਿਰ ਬੋਲੋ ਕਹਿੰਦਾ ਬੋਲ ਲਈਏ ਤੋਲ ਤਾਂ ਲਵਾਂਗੇ ਫਿਰ
6: ਸ਼ੁੱਕਰਵਾਰ ਨਾ ਜੀ ਖਬਰਾਂ ਕਰਦੇ ਕਰਦੇ ਭਾਰੇ ਸਾਹਿਬ ਨਾਲ ਤਾਸਰਾ ਕਰਦੇ ਕਰਦੇ ਮੈਂ ਆਪਣੀ ਲਿਆ ਕੁਛ ਸ਼ੈਲੀ ਵੀ ਸਾਡਾ ਗੁੱਸਾ ਕਰ ਗਿਆ ਹਾਂਜੀ
4: ਓਹੋ
6: ਮੈਂ ਫਿਰ ਨਾ ਕਿਹਾ ਮੈਂ ਕਿਹਾ ਭਾਈ ਅਜੇ ਨਵੀਂ ਨਵੀਂ ਹੱਟੀ ਪਾਈ ਆ ਤੋਲਣਾ ਸਿੱਖਦੇ ਪਏ ਆ ਕਿਤੇ ਵੱਧ ਘੱਟ ਤੋਲ ਹੋ ਜਾਂਦਾ ਐਵੇਂ ਬਹੁਤਾ ਗੁੱਸਾ ਨੀ ਕਰਨਾ ਅਸੀਂ ਥੋੜਾ ਜਿਆਦਾ ਬੋਲ ਹੋ ਜਾਂਦਾ ਸੋ ਇਸ ਕਰਕੇ ਜੀ ਇਹ ਵੱਧ ਘੱਟ ਬੋਲ ਹੋ ਜਾਂਦਾ ਜੀ
4: ਇਹ ਹੋ ਜਾਂਦਾ ਜੀ ਬਿਲਕੁਲ ਬਿਲਕੁਲ ਕੋਈ ਸ਼ੱਕ ਨੀ
6: ਹਾਂਜੀ ਹਾਂਜੀ ਹਾਂਜੀ ਤੇ ਮੈਂ ਤਾਂ ਜੀ ਇੰਨੀ ਕੀ ਹਾਜ਼ਰੀ ਅੱਜ ਪਾਉਣੀ ਸੀ ਮਿਹਰਬਾਨੀ ਸ਼ੁਕਰੀਆ ਜੀ ਜ਼ਿੰਦਗੀ ਜਿੰਦਾਬਾਦ ਤੇ ਮੁਹੱਬਤ ਜਿੰਦਾਬਾਦ
4: ਜੀ ਬਹੁਤ ਬਹੁਤ
6: ਤੇ ਉਹ ਸੰਨਿਆਸੀ ਨੂੰ ਦੱਸੋ ਜੀ ਵੀ ਕੁਛ ਨਾ ਕੁਛ ਉਹਨਾਂ ਨੂੰ ਸਿਖਾ ਕੇ ਭੇਜਣ ਜਿਹੜੇ ਭੇਜੇ ਫਿਨਲੈਂਡ ਪਰਾਉਣੇ ਤੁਹਾਡੇ ਹਾਂਜੀ
4: ਦੇਖੋ ਉਹਨਾਂ ਦਾ ਪਤਾ ਨੀ ਇੱਧਰ ਭਾਨ ਸਿੰਘ ਗਰੇਵਾਲ ਜੀ ਹੋਰੀ ਕਹਿੰਦੇ ਜੀ ਤੁਸੀਂ ਅੱਜ ਨਵਾਂ ਪ੍ਰੋਗਰਾਮ ਜ਼ਿੰਦਗੀ ਜਿੰਦਾਬਾਦ ਸ਼ੁਰੂ ਕੀਤਾ ਹੈ ਉਹਦੀ ਸਪੋਰਟ ਕਰ ਰਹੇ ਹਾਂ ਕਹਿੰਦੇ ਤਿਲ ਫੁੱਲ ਪ੍ਰਵਾਨ ਕਰਨਾ ਤੇ $50 ਦੀ ਉਹਨਾਂ ਨੇ ਬੇਲ ਕਰਾ ਦਿੱਤੀ ਏ ਉਹਨਾਂ ਦਾ ਬਹੁਤ
6: ਵੈਰੀ ਗੁੱਡ ਜੀ ਵੈਰੀ ਗੁੱਡ ਆਏ ਵੀ ਬਹੁਤ ਦੇਰ ਬਾਅਦ ਆ ਜੀ ਜਿਸ ਕਰਕੇ ਫਿਰ ਬਣਦੇ ਸੀ ਇੰਨੇ ਕੁ ਤਾਂ
4: ਕਿਆ ਬਾਤਾਂ ਕਿਆ ਬਾਤਾਂ ਜੀ ਜਿੰਦਾਬਾਦ ਜਾਂਦੇ
6: ਜਦੋਂ ਇਹ ਆ ਜਾਂਦੇ ਸਾਨੂੰ ਤਾਂ ਵੈਸੇ ਹੀ ਚਾਹ ਚੜ੍ਹ ਜਾਂਦਾ ਹੈਗਾ ਆ ਵੀ ਆ ਲਓ ਜੀ ਆਇਆ ਕੁਛ ਅੱਜ ਆਇਆ ਕੁਛ ਹਾਂਜੀ ਖਾਲੀ ਹੱਥ ਜਦੋਂ ਆ ਜਾਂਦੇ ਉਦਣ ਜਿਹੜਾ ਪ੍ਰਾਹੁਣਾ ਨਾ ਲਿਫਾਫਾ ਲੈ ਕੇ ਆਉਂਦਾ ਹੈ ਉਹ ਬਹੁਤ ਚੰਗਾ ਲੱਗਦਾ ਹੁੰਦਾ ਜੀ ਇਹ ਸਾਡੇ ਇੰਡੀਅਨ ਟ੍ਰੈਡੀਸ਼ਨ ਆ,
4: ਜਿੰਦਾਬਾਦ ਹੈ ਜੀ।
6: ਹਾਂਜੀ, ਜਾਂਦੇ ਦੇਖਦੇ ਦੇਖਦੇ ਵੀ ਨਿਆਣੇ ਦੀ ਮੋਟਰ ਸੀ ਕੀ ਦੇ ਕੇ ਚੱਲਾ ਤੇ ਆਉਂਦੇ ਸਾਡੇ ਲਈ ਕੀ ਲੈ ਆਇਆ। ਹਾਂਜੀ, ਸਤਿਕਾਰ ਸਾਡੇ ਦਿਲ ਚ ਪੂਰਾ ਹੁੰਦਾ
4: ਪੂਰਾ ਜੀ।
6: ਥੈਂਕ ਯੂ ਭਾਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ, ਸ਼ੁਕਰੀਆ।

0: ਤੇ ਰਾਜਨ ਸੈਣੀ ਜੀ ਕਹਿੰਦੇ ਬਹੁਤ ਰੌਣਕਾਂ ਲਗਾ ਰਹੇ ਨੇ, ਬਲਵੀਰ ਸਿੰਘ ਜੀ ਲਿਖਦੇ ਨੇ ਤੇ ਭਾਨ ਸਿੰਘ ਗਰੇਵਾਲ ਜੀ ਕਹਿੰਦੇ ਰਾਜਨ ਸੈਣੀ ਤੇ ਆਪਣੇ ਬਾਈ ਜੀ ਨੇ ਪੰਜ ਹੀ ਪਾਏ
1: ਕਿ ਚੰਗੇਜ ਬਹੁਤ ਵੱਡੀ ਸਮਰਥਾਵਾਂ ਦੇ ਵਾਲਾ
0: ਕਹਿੰਦੇ ਕਮਾਲਾਂ ਹੋਈਆਂ ਪਈਆਂ ਭਾਜੀ, ਬਹੁਤ ਬਹੁਤ ਸ਼ੁਕਰੀਆ ਭਾਨ ਸਿੰਘ ਗਰੇਵਾਲ ਜੀ, ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ, ਤੇ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਨੂੰ ਸਪੋਰਟ ਕਰਨ ਲਈ। ਤੇ ਚਰਨਜੀਤ ਸਿੰਘ ਸ਼ੈਲੀ ਜੀ ਦੋਸਤੋ ਇਸ ਵੇਲੇ ਸਾਡੇ ਨਾਲ ਨੇ, ਜੀ ਆਇਆਂ ਨੂੰ ਜੀ ਸ਼ੈਲੀ ਸਾਹਿਬ, ਆ ਦੇਖੋ ਮੇਰਾ ਅੱਜ ਨਾ ਐਂ ਹੋ ਰਿਹਾ, ਮਤਲਬ ਰਵੀਵਾਰ ਨੂੰ ਵੀਰਵਾਰ ਦੱਸੀ ਜਾਂਦੇ, ਵੀਰਵਾਰ ਨੂੰ ਰਵੀ ਦੱਸੀ ਜਾਂਦੇ, ਜਿਵੇਂ ਹੋਣ ਕੀ ਡਿਆ ਮੈਨੂੰ ਸਮਝ ਨਹੀਂ ਆ ਰਹੀ, ਮਤਲਬ ਮੈਂ ਬਾਹਲਾ ਹੀ ਬੇਫਿਕਰਾ ਜਿਹਾ ਹੋ ਗਿਆ ਲੱਗਦਾ। ਸਵਾਗਤ ਹੈ ਜੀ
2: ਜਮੀ ਜੀ, ਸਤਿ ਸ੍ਰੀ ਅਕਾਲ। ਵਕੀਲ ਸਾਹਿਬ ਇੱਕ ਵਾਰ ਦੱਸ ਦੀਏ ਆ ਜਿਹੜੀ ਬਿਨਾਂ ਜਵਾਨ ਵਾਲੀਆਂ ਤਲਾ
1: ਦਿੰਦੀ, ਰੱਬ ਦੇ ਵਾਂਗ ਅਗਵਾਈ ਕੀਤੀ
2: ਕੋਈ ਨੀ ਹੁੰਦੀ
0: ਤੇ ਹੱਡੀ ਛੱਡਦੀ ਕੋਈ ਨੀ।
1: ਜਦੋਂ ਖਰਾ
2: ਨੀ ਪਤਾ ਲੱਗਦਾ ਸੀ ਕਿੰਨੀ ਕੁ ਉੱਪਰ ਨੂੰ ਹੋਈ ਆ, ਕਿੰਨੀ ਕੁ ਥੱਲੇ ਨੂੰ ਹੋਈ ਆ।
0: ਚੱਕ ਲੋ ਨੀ ਚੱਕ ਲੋ,
2: ਸਾਡੇ ਵਰਗੇ ਕੋਈ ਚੱਕ ਨਹੀਂ, ਬੌਲੇ ਵਰਗੇ ਅਨਪੜਾ ਕੋਲ ਜਾ ਕੇ ਤੂੰ ਨਾ ਫਸ ਜਾਓ।
1: ਆਇਆ ਸੀ ਤੇ ਉਸਦੀ ਉਮਰ ਸੀ
2: ਬੌਲੇ ਦੇ ਹੋਗੇ ਮਤਲਬ ਧੱਕੇ ਨੀ ਚੜੀਦਾ
1: 65 ਸਾਲ।
0: ਓਹੋ ਕਿਆ ਬਤਾ,
1: ਮੈਂ ਅਤੇ ਸੁੰਡੋਲ ਸਰੀਰ ਵਾਲਾ ਸ਼ਖਸ ਸੀ ਉਸ,
2: ਤੁਸੀਂ ਬੋਲਣੀ ਅੰਗਰੇਜ਼ੀ, ਅਸੀਂ ਕਿਹੜਾ ਗਾਲਾ ਕੱਢਦਾ,
0: ਫੜੋ ਫੜੋ ਫੜੋ ਇਹਨੂੰ ਆ ਗੱਲ
1: ਕਰਦੇ। ਚਿਹਰੇ ਦੇ ਉੱਤੇ ਬਹੁਤ ਘੱਟ ਵਾਲ
0: ਗਏ ਜੀ,
2: ਫੜਕੇ ਕਿੱਧਰ ਜੀ ਠੀਕ ਹੈ ਨਹੀਂ ਬਾਣੀ ਅਸੀਂ।
0: ਓਹੋ
1: ਸਨ ਜਿਹੜੇ ਉਦੋਂ ਤੱਕ ਚਿੱਟੇ ਹੋ ਚੱਲੇ ਸਨ, ਉਸ ਦੀਆਂ ਅੱਖਾਂ ਬਿੱਲੀਆਂ
2: ਹੋਊਗੀ, ਇਹਨੂੰ ਚਿੱਠੀ ਬਣਾਓ ਜੀ, ਭਾਗਲ ਬਣਾ ਲਈ ਹੋ ਜਾ
0: ਹਾਂ ਕਹਿ ਕੇ ਤੁਸੀਂ ਪਿਛਲਾ ਜਿਹੜਾ ਗੁਬਾਰਾ ਫਲਾਇਆ ਜੀ ਉਹ ਚ ਪੈਨ ਮਾਰਤੀ, ਹੁਣ
2: ਡਰ ਵੀ ਲੱਗਦਾ ਗਿੱਦੜ ਜਿੱਥੇ ਤੁਸੀਂ ਨਾ ਭੇਜ ਦੇਣਾ
0: ਲੈ ਮਿੱਤਰ,
2: ਇੱਧਰ ਪਹਾੜੀਆਂ ਨੇ ਚੜ੍ਹਾਈ ਚੜ੍ਹਨੀ ਔਖੀ ਹੋ
1: ਜੂ, ਬਿੱਲਿਆਂ ਦੇ ਵਰਗੀਆਂ ਸਨ ਤੇ ਉਸਦੇ ਸਰੀਰ ਦੇ ਵਿੱਚ।
0: ਓਹੋ ਵਾਟ ਆ ਬਿਊਟੀ ਜੀ, ਵਾਕਈ ਐਂਡ ਕਰਤਾ ਤੁਸੀਂ,
2: ਗਰੇ ਬਹੁਤ ਦਰਵਾਜ਼ਾ ਨੇ ਠੀਕ ਠਾਕ ਨੇ ਗਰੇ ਸਾਹਿਬ ਨੂੰ ਕਹਿੰਦੇ ਯਾਦ,
0: ਸਹੀ ਗੱਲ ਹੈ ਜੀ ਬਿਲਕੁਲ,
2: ਕਾਫੀ ਦਿਨਾਂ ਬਾਅਦ ਦੇਖੇ ਨੇ ਜੀ ਅੱਜ।
0: ਹਾਂ ਜੀ ਮਤਲਬ ਉਹੀ ਗੱਲ ਆ ਵੀ ਮਤਲਬ ਇੰਨੀ ਲੰਬੀ ਗੈਰ ਹਾਜ਼ਰੀ ਜ਼ਰੂਰ ਕਾਫੀ ਰੁਝੇਵੇਂ ਰਹੇ ਹੋਣਗੇ ਉਹਨਾਂ ਦੇ।
2: ਹਾਂਜੀ ਰੁਝੇਵੇਂ ਰਹੇ ਹੋਣਗੇ, ਡਾਕਟਰ ਨੂੰ ਦਿਖਾਉਣ ਜਾਣਾ ਸੀ, ਉਹਨੂੰ ਪੁੱਟਣਾ ਸੀ ਡਾਕਟਰ ਨੂੰ ਵੀ ਰੱਜ ਕੇ ਖਾ ਲਈਏ ਤਾਂ,
1: ਜਬਰਦਸਤ ਊਰਜਾ ਸੀ ਦੁਸ਼ਮਣਾਂ ਦੇ ਲਈ,
2: ਸੌਂ ਲਈਏ ਤਾਂ ਨੀਂਦ ਨੀ ਆਉਣੀ ਯਾਰ
0: ਕੁਛ ਤਾਂ ਕਰ।
1: ਉਸ ਦੇ ਨਾਲੋਂ ਨਿਰਦਈ ਕੋਈ ਨਹੀਂ ਹੋ
2: ਸਕਦਾ, ਧਰਨੇ ਧੁਰਨੇ ਮੰਨ ਰਹੇ
0: ਸਾਡਾ ਧਰਨ ਪਈ ਪਈ ਆ।
2: ਜਿੱਦਾਂ ਜਿਹਦੇ ਬਾਹਰ ਮੂਹਰੇ ਸਪੀਕਰ ਗਾਏ ਤਾਂ ਉਹਨੂੰ ਪਤਾ ਜਿੱਦਾਂ ਸਰਕਾਰ ਹਲਾ ਦਿੰਦਾ।
1: ਹਰੀਲੇ ਤੇ ਤੀਰ ਦੇ ਨਾਲ ਉਹ ਜ਼ਖਮੀ ਹੋਇਆ, ਫਿਰ ਜਮੁਗਾ ਦੇ ਨਾਲ ਹੋਈ ਲੜਾਈ ਦੇ ਵਿਚ ਚੰਗੇਜ ਦੀ ਗਰਦਨ ਦੇ ਵਿਚ ਇਕ ਜ਼ਹਿਰੀਲਾ ਤੀਰ ਲੱਗਿਆ। ਫਰੇਕ ਮਕਲਿਨ ਲਿਖਦਾ ਹੈ ਕਿ ਉਸ ਜ਼ਮਾਨੇ ਦੇ ਵਿਚ ਤੀਰਾਂ ਦੇ ਉੱਤੇ ਸੱਪ ਦਾ ਜ਼ਹਿਰ ਜਿਹੜਾ ਲਗਾਇਆ ਜਾਂਦਾ ਸੀ, ਇਹ ਦੰਦਿਆਂ ਵਾਲੇ ਤੀਰ ਹੁੰਦੇ ਸਨ ਜੋ ਸਰੀਰ ਦੇ ਵਿਚ ਇਕ ਵਾਰੀ ਵੜਨ ਤੋਂ ਬਾਅਦ ਵੱਧ

0: ਦੇਰ ਤੱਕ ਰਹਿੰਦੇ ਸਨ ਤੇ ਜ਼ਹਿਰ ਨੂੰ ਤੇਜ਼ੀ ਦੇ ਨਾਲ ਫੈਲਣ ਦਾ ਜਿਹੜਾ ਸੀ ਮੌਕਾ ਦਿੰਦੇ ਸੀ। ਇਸ ਦਾ ਇਲਾਜ ਹੁੰਦਾ ਸੀ ਜ਼ਖਮ ਨੂੰ ਧੋ ਕੇ ਜ਼ਖਮੀ ਸ਼ਖਮ ਨੂੰ ਦੁੱਧ ਪਿਆਉਣਾ, ਪਰ ਚੰਗੇਜ਼ ਦਾ ਜ਼ਖਮ ਜਿਹੜਾ ਸੀ ਗੰਭੀਰ ਸੀ ਕਿਉਂਕਿ ਤੀਰ ਦੇ ਨਾਲ ਉਸਦੀ ਗਰਦਨ ਦੀ ਇੱਕ ਨਾੜ ਕੱਟੀ ਗਈ ਸੀ ਤੇ ਉਸਦੇ ਵਿੱਚੋਂ ਤੇਜ਼ੀ ਦੇ ਨਾਲ ਖੂਨ ਨਿਕਲ ਰਿਹਾ ਸੀ। ਅਜਿਹੇ ਸਮੇਂ ਦੇ ਵਿੱਚ ਚੰਗੇਜ਼ ਦੇ ਇੱਕ ਕਮਾਂਡਰ ਜ਼ੇਲਮੇ ਨੇ ਉਹਨਾਂ ਦੀ ਜਿਹੜੀ ਜਾਨ ਬਚਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਜ਼ੇਲਮੇ ਖੂਨ ਨੂੰ ਵਹਿਣ ਤੋਂ ਨਹੀਂ ਰੋਕ ਸਕਿਆ ਪਰ ਉਸਨੇ ਚੰਗੇਜ਼ ਦੀ ਗਰਦਨ
1: ਤੋਂ
0: ਜ਼ਹਿਰੀਲੇ ਖੂਨ ਨੂੰ ਚੂਸ ਕੇ ਥੁੱਕਣਾ ਸ਼ੁਰੂ ਕਰ ਦਿੱਤਾ। ਥੋੜੀ ਦੇਰ ਦੇ ਵਿੱਚ ਚੰਗੇਜ਼ ਨੂੰ ਹੋਸ਼ ਆਈ। ਜ਼ੇਲਮੇ ਨੇ ਉਸਦੇ ਲਈ ਦੁੱਧ ਦਾ ਪ੍ਰਬੰਧ ਕਰਕੇ ਉਸਦੀ ਜਾਨ
2: ਬਚਾਈ।
0: ਸ਼ਾਇਦ ਜਿਹੜਾ ਫਿਲਮਾਂ ਦੇ ਵਿੱਚ ਆਪਣੇ ਬਾਲੀਵੁੱਡ ਦੀਆਂ ਫਿਲਮਾਂ ਆਉਣ ਲੱਗੀਆਂ ਉਹਦੇ ਵਿੱਚ ਸੱਪ ਡੰਗ ਲੈਂਦਾ ਸੀ ਜਾਂ ਕਰ ਲੈਂਦਾ ਸੀ ਤਾਂ ਉਦੋਂ ਚੂਸ ਚੂਸ ਕੇ ਬਾਹਰ ਨੂੰ ਸਿੱਟਦੇ ਸੀ, ਉਹਦਾ ਆਪਾਂ ਦੇਖ ਸਕਦੇ ਸ਼ਾਇਦ ਇੱਥੋਂ ਹੀ ਚੀਜ਼ਾਂ ਲਈਆਂ ਗਈਆਂ ਹੋਣਗੀਆਂ। 800 ਸਾਲ ਪਹਿਲਾਂ ਦੀ ਗੱਲ ਹੈ। ਪਰ ਚੰਗੇਜ਼ ਨੇ ਉਹਨਾਂ ਦੇ ਨਾਲ ਮਾੜਾ
2: ਵਿਹਾਰ
0: ਕਰਦੇ ਹੋਏ ਕਿਹਾ ਸੀ ਕਿ ਤੂੰ ਉਸ ਜ਼ਹਿਰੀਲੇ ਖੂਨ ਨੂੰ ਥੋੜੀ ਦੂਰ ਨਹੀਂ ਥੁੱਕ ਸਕਦਾ ਸੀ। ਚੰਗੇਜ਼ ਦੇ ਵਿੱਚ ਕਈ ਅਗੋਣ ਸਨ। ਚੰਗੇਜ਼ ਦੀ ਸ਼ਖਸੀਅਤ ਦੇ ਕਈ ਮਾੜੇ ਪਹਿਲੂ ਰਹੇ ਨੇ ਤੇ ਹੋਣਗੇ ਵੀ, ਪਰ ਬਹੁਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸਦੀ ਸਿਆਸੀ ਸਮਰੱਥਾ ਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ। ਰੂਸ ਦੇ ਇਤਿਹਾਸ ਦੇ ਉੱਤੇ ਕੰਮ ਕਰਨ ਵਾਲੇ ਜੋਰਜ ਵੇਰਨਾਡਸਕੀ ਨੇ ਆਪਣੀ ਕਿਤਾਬ ਮੰਗੋਲਸ ਐਂਡ ਰਸ਼ੀਆ ਦੇ ਵਿੱਚ ਲਿਖਿਆ, ਚੰਗੇਜ਼ ਫੌਜੀ ਰਣਨੀਤੀ ਦਾ ਬੇਜੋੜ ਉਸਤਾਦ ਸੀ ਪਰ ਜੰਗ
1: ਜਨਾਬ ਜੀ ਥੋੜਾ ਜਿਹਾ ਲੰਬਾ ਜਾ ਆ ਰਿਹਾ ਦੋਸਤਾਂ ਵੱਲੋਂ ਵੀ ਕਰੀਦਾ ਤੁਸੀਂ ਕੱਲੀ ਅੱਧਾ ਤਾਂ ਘਾਟਾ ਬੋਲੀ ਜਾਂਦੇ ਜੀ ਹਨਾ,
2: ਸਹੀ ਜੁੜਦਾ ਨਹੀਂ
1: ਤੇ ਜਦੋਂ ਜੁੜਦੇ ਹੋ ਤੇ ਉਦੋਂ ਥੋੜਾ ਜਿਹਾ ਚੱਕਰ ਜਾ ਜਾਂਦਾ।
0: ਇੱਕ ਦੋ ਦੇ ਕਮਾਂਡਰ ਦੇ ਤੌਰ ਦੇ ਉੱਤੇ ਉਹ ਓਨਾ ਪ੍ਰਭਾਵ
1: ਦੋਸਤਾਂ ਦਾ ਉਹ ਸੀਗਾ ਜੀ।
2: ਜੀ ਜੀ ਬਿਲਕੁਲ ਜੀ ਬਿਲਕੁਲ, ਇਹ ਸਿਰ ਮੱਥੇ ਜੀ ਬਿਲਕੁਲ।
1: ਤੇ ਉਹ ਮੇਰੇ ਵਰਗੇ ਨਾ
0: ਅਬਝਾਲੀ ਨਹੀਂ ਸੀ। ਲੋਕਾਂ ਦੇ ਦਿਮਾਗ ਤੇ ਮਨੁੱਖੀ ਮਨੋਵਿਗਿਆਨ ਨੂੰ ਪੜਨ ਦੀ ਉਸਦੇ ਵਿੱਚ ਗਜਬ ਦੀ ਸਮਰੱਥਾ ਸੀ। ਉਸਦੀ ਕਲਪਨਾ ਕਰਨ ਦੀ ਸਮਰੱਥਾ
1: ਜਿਵੇਂ ਹੁਣ ਨਾ ਜੀ ਚਲੋ ਜਦੋਂ ਗੱਲਾਂ ਨਾਲ
0: ਵੀ ਤਾਰੀਫੇ ਯੋਗ ਸੀ ਤੇ ਉਹ ਨਿੱਜੀ ਸਦਮੇ ਤੋਂ ਉੱਭਰ ਕੇ ਉੱਪਰ ਆਇਆ ਸੀ। ਉਹ ਦੂਰਦਰਸ਼ੀ ਸੰਜਮੀ ਤੇ ਚਲਾਕ ਜਿਹੜਾ ਸੀ ਵਿਅਕਤੀ ਸੀ ਪਰ ਉਸਦੇ ਵਿੱਚ ਬਹਿਰਾ
1: ਹੁੰਦਾ ਜੀ ਸਰ ਗੱਲਾਂ ਵਾਲਾ ਰੱਖ ਲਓ ਬੇਨਤੀ ਕੋਈ ਪਤਾ ਕਰੇ ਜੀ ਅੱਜ ਨਾ ਦਿਨੇ
2: ਜੀ
1: ਮੈਂ ਤਾਂ ਜੁੜਨਾ ਹੀ
0: ਜਿਹੜਾ ਸੀ ਬੇਰਹਿਮ ਐਸ
1: ਚਲੋ ਜੀ ਸਰ ਉਹ ਮੈਂ ਫੋਨ ਤੇ ਚਲੋ ਹੁਣ ਆਪਾਂ ਦੁਬਾਰੇ ਤਾਂ ਲਾਉਣਾ ਨਹੀਂ ਹੈ ਜੀ ਉਹਦੇ ਕਰਕੇ ਚਲੋ
2: ਜੀ
1: ਤੇ ਆਪਣੀ ਜਿਹੜੀ ਹੈਗੀ ਕਵਿਤਾ ਜੀ ਉਹਦਾ ਸਿਰਲੇਖ ਹੈਗਾ ਜੀ ਖਤਰਾ
2: ਖਤਰਾ ਜੀ
1: ਤੇ ਆਵਾਜ਼ ਠੀਕ ਹੈ ਜੀ ਟਾਂਟਣਾ ਸਰ
2: ਹਾਂਜੀ ਠੀਕ ਹੈ ਜੀ ਬਿਲਕੁਲ ਠੀਕ ਹੈ
1: ਓਕੇ ਓਕੇ ਸਰ ਤੇ ਕਹਿੰਦਾ ਜੀ ਦੂਸਰੇ ਦੇ ਰੱਬ ਤੋਂ ਭਗਵਾਨ ਤੋਂ ਖਤਰਾ
2: ਆਹਾ
1: ਦੂਸਰੇ ਦੇ ਰੱਬ ਤੋਂ ਭਗਵਾਨ ਤੋਂ ਖਤਰਾ ਅੱਜ ਕੱਲ ਇਨਸਾਨ ਨੂੰ ਇਨਸਾਨ ਤੋਂ ਖਤਰਾ
2: ਖਤਰਾ
1: ਧਰਮਾਂ ਨੂੰ ਇੱਕ ਦੂਜੇ ਤੋਂ ਕੋਈ ਖਤਰਾ ਨਹੀਂ
2: ਜੀ
1: ਧਰਮਾਂ ਨੂੰ ਇੱਕ ਦੂਜੇ ਤੋਂ ਕੋਈ ਖਤਰਾ ਨਹੀਂ ਬੰਦੇ ਅੰਦਰ ਲੁਕੇ ਹੋਏ ਸ਼ੈਤਾਨ ਤੋਂ ਖਤਰਾ
2: ਬਹੁਤ ਖੂਬ
1: ਜੋ ਧਰਮ ਦਾ ਨਕਸ਼ਾ ਪਾ ਕੇ ਕੁਰਸੀ ਤੇ ਬੈਠੇ
2: ਜੀ
1: ਜੋ ਧਰਮ ਦਾ ਨਕਸ਼ਾ ਪਾ ਕੇ ਕੁਰਸੀ ਤੇ ਬੈਠੇ ਸਭ ਤੋਂ ਜ਼ਿਆਦਾ ਐਸੇ ਹੁਕਮਰਾਨ ਤੋਂ ਖਤਰਾ
2: ਖਤਰਾ ਸਹੀ ਹੈ ਜੀ
1: ਝੂਠੀਆਂ ਤਾਰੀਫਾਂ ਕਰੇ ਕਮੀ ਨਾ ਦੱਸੇ
2: ਜੀ
1: ਤਾਰੀਫਾਂ ਕਰੇ ਕਮੀ ਨਾ ਦੱਸੇ ਐਸੇ ਕਦਰਦਾਨਾਂ ਤੋਂ
2: ਕਦਰਦਾਨਾਂ ਤੋਂ ਖਤਰਾ ਕੋਈ ਸ਼ੱਕ ਨੀ ਜੀ
1: ਜੀ ਸਰ ਤੇ ਮਿਲੀ ਹੈ ਤਾਂ ਕਿਸੇ ਦਿਨ ਚਲੀ ਜਾਏਗੀ ਸ਼ਮੀ ਜੀ ਕਹਿੰਦਾ ਮਿਲੀ ਹੈ ਤਾਂ ਕਿਸੇ ਦਿਨ ਚਲੀ ਜਾਏਗੀ ਬੇਬੀ ਨੂੰ ਰਹਿੰਦਾ ਹੈ ਆਪਣੀ ਜਾਨ ਤੋਂ ਖਤਰਾ
2: ਵਾਹ ਵਾਹ ਵਾਹ ਵਾਹ ਵਾਹ ਕੀ ਬਾਤ ਕੀ ਬਾਤ ਆ ਜੀ
1: ਜਨਾਬ
2: ਬਹੁਤ ਖੂਬ
0: ਤਾਨ ਫਰਾਮੋਸ਼ੀ ਤੇ ਬਦਲਾ ਲੈਣ ਵਾਲਾ ਹੋਣ ਦੇ ਅਗੁਣ ਵੀ ਸਨ। ਚੰਗੇਜ ਖਾਨ ਦੀ ਪਤਨੀ ਬੋਰ ਤੇ ਉਹਨੂੰ ਮਾਰਕੀਟਾ ਨਾਲ ਲੜਾਈ ਦੇ ਦੌਰਾਨ ਅਗਵਾ ਕਰ ਲਿਆ ਗਿਆ ਸੀ।
1: ਹੁਣ
0: ਦੀ ਸੀਕਰੇਟ ਲਾਈਫ ਆਫ ਮੰਗੋਲਸ ਦੇ ਵਿਚ ਚੰਗੇਜ਼ ਖਾਨ ਦੀ ਆਲੋਚਨਾ ਇਸ ਦੇ ਲਈ ਕੀਤੀ ਗਈ ਹੈ ਕਿਉਂਕਿ ਉਸਨੇ ਆਪਣੀ ਪਤਨੀ ਨੂੰ ਆਪਣੀ ਪਤਨੀ ਜਿਹੜੀ ਉਹਦੀ ਸੀ ਮਾਰਕੀਟ ਦੇ ਹੱਥਾਂ ਦੇ ਵਿਚ ਜਾਣ ਦਿੱਤਾ ਜਦਕਿ ਉਸਦੀ ਮਾਂ ਹੋਏ ਲੂਨ
1: ਹੁਸਨ ਦਾ ਪਾਣੀ
0: ਨੇ ਹੋਰ ਔਰਤਾਂ ਮਾਰਕੀਟ ਤੋਂ ਮਾਰਕੀਟਾਂ ਤੋਂ ਜਿਹੜਾ ਬਚ ਗਈਆਂ ਸਨ ਮਾਰਕੀਟ
1: ਉਹਦੇ ਹੁਣ ਪਰਦਾ ਇੰਜ ਰੌਣਕ ਹੀ

0: ਜਿਵੇਂ ਮੱਛਿਆ ਚਪਨਿਆਂ ਦਾ ਮਿਲਾ ਪਰਦਾ, ਕੋਈ ਹੋਣਾ ਨਹੀਂ ਓ ਮੇਰੇ, ਹੋਣਾ ਨਹੀਂ ਓ ਮਹਿਬੂਬ ਵਰਗਾ, ਉਹਦੇ ਹੁਸਨ ਦਾ ਪਾਣੀ
1: ਬਾਜ਼ਾਰ ਦੀ ਨਹੀਂ ਗੱਲ ਹੋ ਰਹੀ, ਇਹ
0: ਭੁੱਲਦਾ ਜੇ ਉਹ ਨਾਲ ਹੋਵੇ ਆਪਣਾ
1: ਦੇ ਦੁਸ਼ਮਣਾਂ ਦੀ ਗੱਲ ਹੋ ਰਹੀ, ਜਿਹੜੀ ਓਪੋਜੀਸ਼ਨ ਉਸ ਸਮੇਂ ਦੀ ਪਾਰਟੀਆਂ ਹੋਣਗੀਆਂ ਜਾਂ ਹੋਰ ਰਾਜੇ ਹੋਣਗੇ ਮਾਰਕੀਟਾਂ,
0: ਜੇ ਉਹ ਨਾਲ ਹੋਵੇ
1: ਤੋਂ ਬਚ ਗਈਆਂ। ਇਸ ਕਿਤਾਬ ਦੇ ਵਿਚ ਜ਼ਿਕਰ ਕੀਤਾ ਗਿਆ ਕਿ ਬੋਰਤੇ ਨੂੰ ਇਸ ਦੇ ਲਈ ਅਗਵਾ ਕੀਤਾ ਗਿਆ ਸੀ
0: ਕਿਉਂਕਿ
1: ਚੰਗੇਜ਼ ਖਾਨ ਉਸ ਦੇ ਘੋੜੇ ਦੇ ਉੱਤੇ ਸਵਾਰ ਹੋ ਕੇ ਗਿਆ ਬੋਰਤੇ ਦੇ
0: ਕਤਲ ਸਾਰੇ ਸ਼ਿਕਵੇ

0: ਹੈ ਰਿਵਾਜ ਲੋਕੀ ਸੋਨਾ ਤੇ ਅੱਖ ਰੱਖ ਰਿਵਾਜ ਸੋਨਾ
1: ਤਲ ਤੋਂ ਚੰਗੇਜ਼ ਖਾਨ ਦੀ ਮਾਂ ਨੇ ਉਸ ਨੂੰ ਸਰਾਪ ਵੀ ਦਿੱਤਾ ਉਸ ਨੂੰ ਜਾਨਵਰ ਤੇ ਸ਼ੈਤਾਨ ਤੱਕ ਕਿਹਾ ਸੀ। ਕਿਹਾ ਜਾਂਦਾ ਕਿ ਚੰਗੇਜ਼ ਖਾਨ ਬਹੁਤ ਸਾਵਧਾਨ ਤੇ ਚੌਕਸ ਸੀ, ਸਭ ਤੋਂ ਅੱਗੇ ਰਹਿ ਕੇ ਫੌਜ ਦੀ
2: ਜੀ
0: ਸੌਕਣ
1: ਅਗਵਾਈ ਕਰਨਾ ਫਿਤਰਤ ਦੇ ਵਿੱਚ ਨਹੀਂ ਸੀ। ਉਹਦੇ ਚੰਗੇਜ਼ ਦਾ ਖਤਰਨਾਕ ਗੁੱਸਾ ਸੀ। ਚੰਗੇਜ਼ ਖਾਨ ਅਕਸਰ ਆਪਣਾ ਆਪ ਗੁਆ ਬੈਠਦਾ।
0: 1220 ਦੇ
1: ਦਹਾਕੇ ਦੇ ਵਿੱਚ
0: ਮਹਿਬੂਬ ਵਰਗਾ ਜਹਾਨ ਪਰਦਾ ਹੁਸਨ ਦਾ ਪਾਣੀ ਜੀ ਸਰ ਸ਼ਮੀ
1: ਨੂੰ ਜਿੱਤਣ ਤੋਂ ਬਾਅਦ ਉਹਨੇ ਪੱਛਮੀ ਏਸ਼ੀਆ
2: ਤਾਂ ਕਿਆ ਬਤਾ ਜੀ ਬਹੁਤ ਖੂਬ ਬਹੁਤ ਮਾਲਜੀ ਕਰੀ ਇੱਕ ਇੱਕ ਸ਼ਬਦ ਮੋਹ ਦੇ ਵਿੱਚ ਭੇਜਿਆ ਸ਼ਬਦ ਤੇ ਖੂਬਸੂਰਤ ਮਹਿਕਾ ਬਣਦਾ
1: ਦੇ ਮੁਸਲਿਮ ਰਾਜਕੁਮਾਰਾਂ ਦੇ ਨਾਲ ਪੱਤਰ ਵਿਹਾਰ ਕਰਨ ਦੇ ਲਈ
0: ਜੀ ਜਨਾਬ ਸ਼ਮੀ ਜੀ ਬੇਨਤੀ ਹੈ ਵੀ
1: ਇੱਕ ਦੋ ਭਾਸ਼ੀਏ ਤੇ ਕਲਰਕ ਨੂੰ ਨਿਯੁਕਤ ਕੀਤਾ ਮਿਨਹਾ
0: ਜਿਹੜੇ ਸੱਜਣ ਰਹਿ ਗਏ ਕੱਲ ਜਾਂ
2: ਬਿਲਕੁਲ ਬਿਲਕੁਲ ਜੀ ਬਿਲਕੁਲ ਪੂਰੀ ਕੋਸ਼ਿਸ਼ ਹੈ ਜੀ
0: ਜੀ ਜਨਾਬ
1: ਸ਼ਾਇਦ ਮਿਨਹਾਜ਼ ਮੈਂ ਸੋਚ ਰਿਹਾ ਕਿ ਜਿਹੜਾ ਰਾਜਪੂਤਾਂ
0: ਉਹਨਾਂ ਨੂੰ ਵੀ ਮੌਕਾ ਧੰਨਵਾਦ ਸਰ
2: ਜੀ ਸ਼ੁਕਰੀਆ ਜੀ
1: ਦਾ ਗੋਤ ਹੈ ਸਾਡੇ ਤੇ ਦੁਆਬੇ ਦੇ ਵਿੱਚ ਬਹੁਤ ਹੈ
2: ਬਹੁਤ ਬਹੁਤ ਸ਼ੁਕਰੀਆ ਜਨਾਬ ਸਤਿ ਸ਼੍ਰੀ ਅਕਾਲ ਜੀ
1: ਮਿਨਹਾਜ਼ ਸ਼ਾਇਦ ਇੱਥੋਂ ਹੀ ਪਿਆ ਹੋਵੇ ਮਿਨਹਾਜ਼ ਸਿਰਾਜ
2: ਮਨਦੀਪ ਜੱਸੀ
1: ਜੁਜ਼ਦਾਨੀ ਆਪਣੀ ਕਿਤਾਬ ਤਬਾਕਤ ਏ ਨਸੀਰੀ ਦੇ ਵਿੱਚ ਲਿਖਦਾ ਹੈ ਕਿ ਚੰਗੇਜ਼ ਨੂੰ ਖਬਰ ਮਿਲੀ ਕਿ ਮੋਸੂਲ ਦਾ ਰਾਜਕੁਮਾਰ ਸੀਰੀਆ ਤੇ ਹਮਲਾ ਕਰਨ ਵਾਲਾ ਹੈ ਉਹਨੇ ਆਪਣੇ ਕਲਰਕ ਨੂੰ ਉਸ ਨੂੰ ਇੱਕ ਪੱਤਰ ਲਿਖਣ ਤੇ ਲੈ ਗਿਆ ਜਿਹਦੇ ਵਿੱਚ ਉਸ ਨੂੰ ਅਜਿਹਾ ਕਰਨ ਦੀ ਹਿੰਮਤ ਨਾ ਕਰਨ ਦੇ ਲਈ ਕਿਹਾ
2: ਗਿਆ ਸਾਡੇ ਕੋਲ ਪਏ ਸੀ ਤੇ ਸੀਗੇ ਅਸੀਂ ਕੋਸ਼ਿਸ਼ ਕਰਦੇ ਹਾਂ ਆਪਾਂ ਜਾਣਦੇ ਹਾਂ ਸਾਰੇ ਤੋਂ ਇਸੇ ਤਰ੍ਹਾਂ ਹੀ ਇਸੇ ਜੁੜੇ ਰਹੇ ਤੋਂ ਇਸੇ ਤਰ੍ਹਾਂ ਹੀ ਬੇਫਿਕਰੀ ਲਾਇਆ ਜਾਂਦਾ ਇਹੋ ਜਿਹੇ ਵੈਸੇ ਮਨਾਉਣ ਵਾਲੇ ਹੁੰਦੇ ਆ ਕਿਉਂਕਿ ਅਸੀਂ ਤੋਂ ਮੇਰੁਸਵੇਂ ਬਸ ਆਹ ਚੱਕਰ ਹੈ ਉਹਦੇ ਵਿੱਚ ਫਿਰ ਗਾਹ ਜ਼ਿਆਦਾ ਪੈ ਜਾਂਦਾ ਤੋਂ ਕੋਸ਼ਿਸ਼ ਇਹੀ ਹੈ ਕਿ ਅਸੀਂ ਜਿਹੜੇ ਆ ਉਹ ਰਾਂਝਾ ਆਪਣਾ ਰਾਜੀ ਰੱਖੀਏ ਤੇ ਮੁਹੱਬਤ ਜ਼ਿੰਦਾਬਾਦ ਵਾਲਾ ਮਾਹੌਲ ਜਿਹੜਾ ਹਮੇਸ਼ਾ ਬਣਿਆ ਰਹੇ ਸੋ ਦੋਸਤੋ ਇਸ ਸਿਲਸਿਲੇ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਆ ਤੇ ਕੋਸ਼ਿਸ਼ ਅੱਜ ਵੀ ਫੋਨ ਕਾਲ ਜਿਹੜੇ ਆ ਕਾਫੀ ਮਿਸ ਹੋਏ ਨੇ ਕੋਸ਼ਿਸ਼ ਅਸੀਂ ਕਰਾਂਗੇ ਕਿ 10 ਵਜੇ ਤੱਕ ਦੋਸਤਾਂ ਨਾਲ ਸਾਂਝ ਜ਼ਰੂਰ ਪੈ ਹੀ ਜਾਏ ਯੇ ਦਿਲ ਤੁਮਾਰੇ ਪਿਆਰ ਕਾ ਮਾਰਾ ਹੈ ਦੋਸ ਤੂੰ ਇਹ ਬਾਈ ਜੀ ਨਿਕਲ ਗਾਇਆ ਸੀ ਰਜਿੰਦਰ ਭਾਈ ਜੀ ਨੇ ਬਹੁਤ ਹੀ ਪਿਆਰਾ ਗੀਤ ਹੈ ਦੋਸਤਾਂ ਦੇ ਪਿਆਰ ਦਾ ਮਾਰਾ ਹੀ ਜਿਹੜਾ ਦਿਲ ਜਿਹੜਾ ਹੁੰਦਾ ਏ ਤੇ ਇਹੀ ਦਿਲ ਅੱਗੇ ਜਾ ਕੇ ਜਿਹੜਾ ਰੂਹ ਦਾ ਕਹਿ ਲਓ ਵੀ ਸਾਥੀ ਬਣ ਜਾਂਦਾ ਏ ਸੋ ਦੋਸਤੋ ਬਹੁਤ ਸਾਰਾ ਡੇਟਾ ਅਗਰ ਤੁਸੀਂ ਅੱਜ ਪਾਓਗੇ ਨੈੱਟ ਦੇ ਉੱਤੇ ਇੰਟਰਨੈਸ਼ਨਲ ਹਾਈਪਰ ਟੈਂਸ਼ਨ ਡੇ ਇਹ ਲਿਖ ਕੇ ਪਾਓਗੇ ਗੂਗਲ ਹੀ ਕਰੋਗੇ ਮਾੜਾ ਜਿਹਾ ਤਾਂ ਆਪਣੇ ਕੋਲ ਬਹੁਤ ਡਾਟਾ ਆਜੂਗਾ ਮੇਰੇ ਕੋਲ ਵੀ ਹੈਗਾ ਪਰ ਆਪਾਂ ਉਸ ਦੇ ਚੱਕਰ ਚ ਪੈਣਾ ਕਾਹਦੇ ਵਾਸਤੇ ਕਿਉਂਕਿ ਉਹਦੇ ਨਾਲ ਹੋਰ ਜ਼ਿਆਦਾ ਟੈਂਸ਼ਨ ਵਾਲਾ ਮਾਹੌਲ ਬਣ ਜਾਂਦਾ ਕਿ ਭਾਈ ਬੰਦਾ ਸੋਚਣ ਲੱਗ ਪੈਂਦਾ ਅੱਛਾ ਇੰਨਾ ਮਤਲਬ ਬੁਰਾ ਹਾਲ ਹੋਇਆ ਪਿਆ ਤੋ ਬੰਦਾ ਕਹਿੰਦਾ ਯਾਰ ਛੱਡੋ ਆਪਾਂ ਇਹਨਾਂ ਚੱਕਰਾਂ ਚ ਪੈਣਾ ਕੀ ਹੈ ਤੋ ਫਿਰ ਵੀ ਕਿਉਂਕਿ ਆਪਾਂ ਕਹਿੰਦੇ ਵੀ ਸੁਥਰਾ ਘੋਲ ਪਤਾਸੇ ਪੀਵੀ ਵਾਲਾ ਮਾਹੌਲ ਜਿਹੜਾ ਉਹ ਚਾਹੀਦਾ ਤਾਂ ਆਪਣੇ ਨਾਲ ਦੋਸਤੋ ਬਾਈ ਜਗਵੰਤ ਖੇੜਾ ਜੀ ਇਸ ਵੇਲੇ ਮਹਿਫਲ ਦੇ ਵਿੱਚ ਸ਼ਾਮਲ ਨੇ ਸਵਾਗਤ ਕਰਦੇ ਉਹਨਾਂ ਦਾ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਖੇੜਾ ਸਾਹਿਬ
3: ਭਾਜੀ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ
3: ਭਾਜੀ ਜਿਹੜੇ ਬੰਦੇ ਬੇਫਿਕਰੀ ਚ ਬੈਠੇ ਆ ਨਾ ਉਹ ਬਿਲਕੁਲ ਵੀ ਫੋਨ ਨਹੀਂ ਲਾਉਣਗੇ
2: ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ
3: ਮੈਂ ਤਾਂ ਜੀ ਬੇਫਿਕਰ ਬਿਲਕੁਲ
1: ਕਲਰਕ ਨੇ ਕੂਟਨੀਤਿਕ ਸਮਝ ਦਾ ਮੁਜ਼ਾਹਰਾ ਕਰਦੇ ਹੋਏ
3: ਜਾਣਿਓ
2: ਆਹਾਂ
3: ਜਦ ਮਿਲੀ ਹੈ ਤਾਂ ਆਨੰਦ ਮਾਣਿਓ
2: ਮਾਣਿਓ
3: ਸਤਰੀ ਦਾ ਮਤਲਬ ਬਿਲਕੁਲ ਵੀ ਆਲਸ ਨਾ ਜਾਣਿਓ
2: ਬਿਲਕੁਲ ਸਹੀ ਹੈ ਜੀ
3: ਭਾਜੀ ਦੋ ਸੁਣਾਉਣ ਨਾਲ ਨਾ ਲੋਕਾਂ ਨੂੰ ਸਰੋਤਿਆਂ ਨੂੰ ਓਬਜੈਕਸ਼ਨ ਹੋ ਜਾਂਦਾ ਬਈ ਦੋ ਦੋ ਸੁਣਨ ਲੱਗ ਜਾਂਦੇ ਆ ਅੱਜ ਮੈਂ ਇੱਕੋ ਲੰਬੀ ਲਿਖਤੀ ਦੋ ਪੇਜਾਂ ਦੀ ਜੀ ਰੋਜ਼ ਦੀ
2: ਕਮਾਲ ਕਰਤੀ ਜੀ ਐਂਡ ਕਰਤਾ ਜੀ
3: ਬਿਲਕੁਲ ਵੀ ਨਹੀਂ ਹੈ ਸੰਬੰਧ ਇਹਦਾ ਅਸਫਲਤਾ ਨਾਲ
2: ਜੀ
3: ਬਿਲਕੁਲ ਵੀ ਨਹੀਂ ਹੈ ਇਹਦਾ ਅਸਫਲਤਾ ਨਾਲ ਡਰ ਤੇ ਆਏ ਬੇਫਿਕਰੇ ਦੀ ਮਨਸ਼ਾ ਪਹਿਚਾਣਿਓ ਬੱਚੇ ਜੰਮ ਕੇ ਬੇਫਿਕਰ ਹੋ ਜਾਣਾ ਅਕਲਮੰਦ
1: ਨਰਮ ਭਾਸ਼ਾ ਦੇ ਵਿੱਚ ਚਿੱਠੀ ਲਿਖੀ
3: ਨਹੀਂ
2: ਵਾਹ
3: ਬੱਚੇ ਜੰਮ ਕੇ ਬੇਫਿਕਰੇ ਹੋ ਜਾਣਾ ਅਕਲਮੰਦੀ ਨਹੀਂ ਘਰ ਦਾ
1: ਤੇ ਮੌਸੂਲ ਦੇ
3: ਰਾਸ਼ਨ ਮੁਕਾ ਕੇ ਲੰਬੀਆਂ ਨਾ ਤਾਣਿਓ ਪਰਿਵਾਰ ਚ ਰਹਿ ਸਕਦੇ ਹੋ
1: ਕੁਮਾਰ ਦੇ ਲਈ ਇਸਲਾਮ
3: ਰੱਬ ਨੂੰ
1: ਸੰਸਾਰ ਦੇ ਵਿਚ ਪ੍ਰਚਲ
2: ਜੀ
3: ਪਰਿਵਾਰ ਚ ਰਹਿ ਕੇ ਵੀ ਪਾ ਸਕਦੇ ਹੋ
2: ਰੱਬ ਨੂੰ
3: ਜੱਜ ਨੀ ਕੀਤਾ ਜਾਂ ਕੋਈ ਵੀ ਬਾਣਿਓ ਯਤਨਾ ਨਾਲ ਜੇ ਮਿਲੀ ਹੈ ਤਾਂ ਆਨੰਦ ਮਾਣਿਓ ਬੇਫਿਕਰੀ ਦਾ ਮਤਲਬ ਬਿਲਕੁਲ ਵੀ ਆਲਸ ਨਾ ਜਾਣਿਓ
2: ਨਾ ਜਾਣਿਓ ਜੀ
3: ਕਮਲ ਦੇ ਫੁੱਲ ਵਾਂਗੂ ਨਿਰਲੋ ਨਿਰਹੋ ਚਿੱਕਤ
1: ਸਤਿਕਾਰਯੋਗ ਸ਼ਬਦਾਂ ਦੀ ਵਰਤੋਂ ਕੀਤੀ ਜਦੋਂ ਚੰਗੇਜ਼ ਨੇ ਮੁਗਲਾਈ ਭਾਸ਼ਾ ਦੇ ਵਿਚ ਪੱਤਰ ਪੜਵਾਇਆ ਕਿਸੇ ਤੋਂ ਤਾਂ ਗੁੱਸੇ ਦੇ ਵਿਚ ਅੱਗ ਬਬੂਲਾ ਹੋ ਉੱਠਿਆ ਉਹਨੇ ਕੰਬਦੇ ਹੋਏ ਕਲਰਕ ਨੂੰ ਕਿਹਾ ਤੂੰ ਇੱਕ ਗਦਾਰ ਹੈ ਇਸ ਚਿੱਠੀ ਨੂੰ ਪੜ ਕੇ ਮੌਸੂਲ ਦਾ ਰਾਜਕੁਮਾਰ ਹੋਰ ਵੀ ਹੰਕਾਰੀ ਹੋ ਜਾਵੇਗਾ ਉਹਨੇ ਤਾੜੀਆਂ ਵਜਾ ਕੇ ਤੇ ਆਪਣੇ ਇੱਕ ਸਿਪਾਹੀ ਨੂੰ ਬੁਲਾਇਆ ਉਸ ਨੂੰ ਜਾਨੋ ਮਾਰਨ ਦਾ ਹੁਕਮ ਦੇ ਦਿੱਤਾ ਦੋ ਭਾਸ਼ੀਆਂ ਨੂੰ ਕਹਿੰਦਾ ਚੱਕ ਦਿਓ ਬਹਿਰਾਮੀ ਨੂੰ ਜੱਜ ਠਹਿਰਾਇਆ ਉਹਨੇ ਸਾਰੇ ਇਤਿਹਾਸਕਾਰ ਇਸ ਗੱਲ ਦੇ ਵਿਚ ਲਗਭਗ ਇੱਕ ਮਤ ਨੇ ਕਿ ਚੰਗੇਜ਼ ਖਾਨ ਇੱਕ ਜ਼ਾਲਮ ਬਦਲਾਖੋਰ ਧੋਖੇਬਾਜ਼ ਆਦਮੀ ਸੀ ਕੁਝ ਲੋਕ ਉਸ ਨੂੰ ਇੱਕ ਮਨੋਰੋਗੀ ਵੀ ਕਹਿੰਦੇ ਨੇ ਜਿਸ ਨੇ ਲੋਕਾਂ ਨੂੰ ਮਾਰਨ ਦੀ ਆਪਣੀ ਹਵਸ ਨੂੰ ਜਾਇਜ਼ ਹੋਣ ਦਾ ਜਾਮਾ ਪਵਾਉਂਦੇ ਹੋਏ ਕਿਹਾ ਕਿ ਉਸਨੇ ਹਮੇਸ਼ਾ ਗਦਾਰ ਧੋਖੇਬਾਜ਼ ਤੇ ਦੇਸ਼ ਧਰੋਈ ਲੋਕਾਂ ਦੀ ਹੀ ਜਾਨ ਲਈ ਹੈ ਵਰਨਾ ਡਸਕੀ ਲਿਖਦੇ ਨੇ ਕਿ ਇਸ ਪੱਖੋਂ ਉਸਦੇ ਸਮਕਾਲੀ ਉਸਨੂੰ ਅਸਧਾਰਨ ਨਹੀਂ ਸਮਝਦੇ ਸਨ ਨਾਰਮਲ ਨਹੀਂ ਸੀ ਕਿਉਂਕਿ ਜਿਸ ਨੂੰ ਅਸੀਂ 21ਵੀਂ ਸਦੀ ਦੇ ਵਿਚ ਅਪਰਾਧ ਮੰਨਦੇ ਹਾਂ ਉਹ 13ਵੀਂ ਸਦੀ ਦੇ ਵਿਚ ਆਮ ਗੱਲ ਸੀ ਇੱਥੋਂ ਤੱਕ ਕਿ ਈਸਾਈ ਹਮਲਾਵਰ ਵੀ ਇਸ ਤੋਂ ਮੁਕਤ ਨਹੀਂ ਸਨ ਬੇਰਹਿਮੀ ਦੇ ਲਈ ਉਸਦੀ ਪ੍ਰਸਿੱਧੀ 16ਵੀਂ ਸਦੀ ਦੇ
3: ਜਿੱਦਾਂ ਸੂਰਜ ਦੀਆਂ ਕਿਰਨਾਂ
1: ਦੇ ਵਿਚ ਇੰਗਲੈਂਡ ਦੇ ਹੈਨਰੀ 8ਵੇਂ ਦੇ
3: ਨਾਲ 8 ਮਿੰਟ ਬਾਅਦ ਹੀ ਪਹੁੰਚਦੀਆਂ
2: ਮੈਨੂੰ ਐ ਲੱਗਦਾ ਕਿਤੇ ਤੁਸੀਂ
1: ਲੋਕ ਘੱਟ ਸੀ
2: ਹੈਡਫੋਨ ਨਾ ਲਾਇਆ ਹੋਵੇ ਕਿਤੇ ਤੁਸੀਂ ਕਿ
1: ਐਮੀ ਵਿੱਚ ਜਿਹੜਾ ਸੀ ਤੈਮੂਰ ਲਾਗ ਤੇ ਇੱਥੋਂ ਤੱਕ ਕਿ ਚੀਨੀ ਵੀ ਉਸ ਤੋਂ ਵੱਧ ਕੇ ਸੀ ਚੰਗੇਜ਼ ਖਾਨ ਨੇ ਹਮੇਸ਼ਾ ਦਾਅਵਾ ਕੀਤਾ ਕਿ ਉਸਦੀ ਆਤਮ ਸਮਰਪਣ ਕਰੋ ਜਾਂ ਮਰੋ ਜਾਂ ਉਸਨੂੰ ਆਤਮ ਸਮਰਪਣ ਕਰ ਦਿਓ ਤੇ ਜਾਂ ਫਿਰ ਮਰ ਜਾਓ ਨੀਤੀ ਨੇ ਹਮੇਸ਼ਾ ਉਸਦੇ
2: ਬਹੁਤ ਖੂਬ
3: ਐਨਕਾਂ ਲਗਵਾ ਦੇਣੀਆਂ ਨੇ ਤੁਹਾਨੂੰ ਕੰਪਿਊਟਰ ਤੇ ਫੋਨਾਂ ਨੇ
2: ਠੀਕ ਹੈ ਜੀ
3: ਐਨਕਾਂ ਲਗਵਾ ਦੇਣੀਆਂ ਨੇ ਤੁਹਾਨੂੰ ਕੰਪਿਊਟਰ ਤੇ ਫੋਨਾਂ
2: ਨੇ
3: ਪੁਰਾਣੀਆਂ ਖੇਲਾਂ ਖੇਲਣੀਆਂ ਸਿੱਖ ਲਓ ਨਿਆਣਿਓ
1: ਦੁਸ਼ਮਣਾਂ ਨੂੰ ਆਪਣੀਆਂ ਜਾਨਾਂ ਬਚਾਉਣ ਦਾ ਮੌਕਾ ਦਿੱਤਾ ਉਹਨੇ ਸਿਰਫ ਉਦੋਂ ਹੀ ਉਹਨਾਂ ਦੀਆਂ ਜਾਨਾਂ ਲਈਆਂ ਜਦੋਂ ਉਹਨਾਂ ਨੇ ਇਸ ਬਦਲ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਹਾ ਜਾਂਦਾ ਕਿ ਚੰਗੇਜ਼ ਖਾਨ ਆਪਣੇ ਸਾਮਰਾਜ ਨੂੰ ਵਧਾਉਣ ਦੇ ਵਿਚ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਕਦੇ ਵੀ ਆਪਣੇ ਘੋੜੇ ਤੋਂ ਨਹੀਂ ਸੀ ਉਤਰਿਆ ਉਹ ਕਦੇ ਵੀ ਆਰਾਮਦਾਇਕ ਬਿਸਤਰੇ ਦੇ ਉੱਤੇ ਨਹੀਂ ਸੀ ਸੌਂਦਾ ਉਹ ਆਮ ਤੌਰ ਦੇ ਉੱਤੇ ਭੁੱਖਾ ਰਹਿੰਦਾ ਸੀ ਤੇ ਹਮੇਸ਼ਾ ਮੌਤ ਦੇ ਡਰ ਦੇ ਵਿਚ ਰਹਿੰਦਾ ਸੀ ਫਿਰ ਗੱਲ ਆ ਜਾਂਦੀ ਹੈ ਭਾਰਤੀ ਸਰਹੱਦ ਤੋਂ ਵਾਪਸ ਪਰਤਿਆ ਚੰਗੇਜ਼ ਖਾਨ 1211 ਤੋਂ 1216 ਦਾ ਸਮਾਂ ਹੈ ਉਸ ਸਮੇਂ ਤੱਕ 5 ਸਾਲ ਦਾ ਸਮਾਂ ਚੰਗੇਜ਼ ਖਾਨ ਨੇ ਮੰਗੋਲੀਆ ਤੋਂ ਬਹੁਤ ਦੂਰ ਚੀਨ ਨੂੰ ਜਿੱਤਣ ਦੇ ਆਪਣੇ ਟੀਚੇ ਨੂੰ ਪੂਰਾ ਕਰਦੇ ਹੋਏ ਬਿਤਾਇਆ ਜਲਾਲ ਉਦ ਦੀਨ ਦਾ ਪਿੱਛਾ ਕਰਦੇ ਹੋਏ ਚੰਗੇਜ਼ ਖਾਨ ਭਾਰਤ ਦੀ ਸਰਹੱਦ ਦੇ ਉੱਤੇ ਪਹੁੰਚ ਗਿਆ ਚੰਗੇਜ਼ ਖਾਨ ਅਤੇ ਜਲਾਲ ਉਦ ਦੀਨ ਦੀਆਂ ਫੌਜਾਂ ਵਿਚਕਾਰ ਆਖਰੀ ਲੜਾਈ ਜਿਹੜੀ ਸੀ ਸਿੰਧ ਦਰਿਆ ਦੇ ਉੱਤੇ ਕੰਢੇ ਦੇ ਉੱਤੇ ਹੁੰਦੀ ਹੈ ਚੰਗੇਜ਼ ਖਾਨ ਨੇ ਜਲਾਲ ਦੀ ਫੌਜ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ ਸਿੰਧ ਦਰਿਆ ਉਸਦੇ ਪਿੱਛੇ ਵਗਦਾ ਸੀ। ਵਿਲਹੈਲਮ,
3: ਨਾਰੀ ਜਾਇਦਾਦ ਨਹੀਂ ਹੁੰਦੀ ਕਿਸੇ ਦੀ ਤੇ ਨਾ ਹੀ ਸ਼ੋਪੀਸ।
2: ਵਾਹ।
1: ਬਾਰਥੋਲਡ, ਆਪਣੀ ਕਿਤਾਬ ਤੁਰਕਿਸਤਾਨ।
2: ਠੀਕ ਹੈ ਜੀ।
3: ਖੁਦ ਲੱਖਾਂ ਕਮਾ ਕੇ ਕਲਮ ਨੂੰ 100 ਵੀ ਨਹੀਂ ਚੜਾਉਂਦੇ, ਹੜਤਾਲ ਕਰ ਦਿਓ ਤੁਸੀਂ ਵੀ ਲੇਖਕੋ ਤੇ ਗਾਣਿਓ।
2: ਲੇਖਕੋ ਤੇ ਗਾਣਿਓ ਜੀ।
3: ਜੀ ਭਾਜੀ, ਧੰਨਵਾਦ ਜੀ। ਭਾਜੀ ਤੁਸੀਂ ਉਤਸ਼ਾਹ ਬਣਾਉਂਦੇ ਰਹਿੰਦੇ ਹੋ ਨਾ, ਇਸ ਕਰਕੇ ਅਸੀਂ ਦੇਖੋ ਵਧੀਆ।
1: ਡਾਊਨ ਟੂ ਦ ਮੰਗੋਲ ਇਨਵੇਜ਼ਨ ਦੇ ਵਿਚ ਲਿਖਦਾ ਹੈ, ਕਿ ਜਲਾਲ ਨੇ ਆਪਣੀਆਂ ਸਾਰੀਆਂ ਕਿਸ਼ਤੀਆਂ ਤਬਾਹ ਕਰ
3: ਦਿੱਤੀਆਂ। ਮੁਸੀਬਤਾਂ ਦਾ ਮੁਕਾਬਲਾ ਕਰੋ, ਖੜ ਕੇ ਜ਼ਿੰਦਗੀ ਤੇ ਮੁਸੀਬਤਾਂ ਦਾ। ਸੱਪ ਤੋਂ
1: ਤਾਂ ਜੋ ਉਸਦੇ ਫੌਜੀ ਜੰਗ ਦੇ ਮੈਦਾਨ ਤੋਂ ਭੱਜ ਨਾ ਸਕਣ, ਆਪਣੇ ਹੀ ਫੌਜੀਆਂ ਦੀਆਂ ਕਹਿੰਦੇ ਕਿ ਲੜਾਂਗੇ ਜਾਂ ਮਰ
3: ਨਹੀਂ ਸਕਦੇ, ਦੌੜ ਕੇ ਤੁਸੀਂ ਬਾਣਿਓ
1: ਤੇ ਇਹਨਾਂ ਨੂੰ ਭੱਜਣ ਨਹੀਂ ਦੇਣਾ, ਚਾਹੇ ਮੇਰੇ ਲੋਕ ਨੇ। ਚੰਗੇਜ਼ ਖਾਨ ਦੇ ਕੋਲ ਉਸ ਤੋਂ ਵੱਧ ਫੌਜ ਸਨ। ਜਲਾਲ ਨੇ ਚੰਗੇਜ਼ ਖਾਨ ਦੇ ਪਹਿਲੇ ਹਮਲੇ ਨੂੰ ਰੋਕ ਦਿੱਤਾ, ਪਰ ਚੰਗੇਜ਼ ਖਾਨ ਦੀ ਦਿੱਕਤ ਇਹ ਸੀ ਕਿ ਬਹੁਤ ਛੋਟੇ ਖੇਤਰ ਦੇ ਵਿਚ ਉਸਦੇ ਸਿਪਾਹੀ ਫੈਲੇ ਹੋਏ ਸਨ, ਜਿਸਦੇ ਕਾਰਨ ਉਨ੍ਹਾਂ ਦੇ ਲਈ ਤੀਰ ਚਲਾਉਣਾ ਅਤੇ ਤਲਵਾਰਾਂ ਦੇ ਨਾਲ ਲੜਨਾ ਮੁਸ਼ਕਲ ਹੋ ਗਿਆ ਸੀ। ਇਸ ਲੜਾਈ ਦੇ ਬਾਰੇ ਮੁਹੰਮਦ ਨਿਸਾਵੀ ਲਿਖਦੇ ਨੇ, ਜਦੋਂ ਮੰਗੋਲਾਂ ਦਾ ਦਬਾਅ ਵਧਣ ਲੱਗ ਪਿਆ ਤਾਂ ਜਲਾਲ ਉਦ ਦੀਨ ਨੇ ਆਪਣੇ ਘੋੜੇ ਸਮੇਤ 180 ਫੁੱਟ ਡੂੰਘੇ ਸਿੰਧ ਦਰਿਆ ਦੇ ਵਿਚ ਛਾਲ ਮਾਰ ਦਿੱਤੀ। 250 ਗਜ਼ ਦੀ ਚੌੜਾਈ ਪਾਰ ਕਰਦੇ ਹੋਏ ਜਲਾਲ ਦਰਿਆ ਦੇ ਦੂਜੇ ਕੰਢੇ ਪਹੁੰਚ ਗਿਆ। ਜਲਾਲ ਉਦ ਦੀਨ ਦੀ ਹਿੰਮਤ ਨੂੰ ਵੇਖਦਿਆਂ ਹੋਇਆ ਚੰਗੇਜ਼ ਨੇ ਆਪਣੇ ਤੀਰ ਅੰਦਾਜ਼ਾਂ ਨੂੰ ਉਸ ਨੂੰ ਨਿਸ਼ਾਨਾ ਬਣਾਉਣ ਤੋਂ ਮਨਾ ਕਰ ਦਿੱਤਾ,
3: ਪਾ ਦਿੰਦੀ ਹੈ
2: ਆਹੀ ਤੇ
1: ਪਰ ਉਸਦੇ ਹੋਰ ਸਾਥੀਆਂ ਨੂੰ ਨਹੀਂ
3: ਬਖਸ਼ਿਆ
1: ਸੀ। ਚੰਗੇਜ਼ ਦੇ ਤੀਰ ਅੰਦਾਜ਼ਾਂ ਨੇ
3: ਸਾਨੂੰ ਦੁਨੀਆਂ ਚ ਪਾ ਦਿੰਦੀ ਹੈ। ਬੇਫਿਕਰੇ ਨਹੀਂ ਰਹਿ ਸਕਦੇ ਤੁਸੀਂ, ਹੱਕ ਦੂਜਿਆਂ ਦੇ ਖਾਣਿਓ।
2: ਬਹੁਤ ਖੂਬ,
3: ਧੰਨਵਾਦ ਭਾਜੀ।
1: ਸਹੀ ਨਿਸ਼ਾਨਾ ਬਣਾਇਆ ਤੇ ਉਹਨਾਂ ਦੇ ਵਿਚੋਂ ਜ਼ਿਆਦਾਤਰ
3: ਕਹਿੰਦੇ ਧਰਮ ਕਰਮ ਜਾਤ ਨੂੰ ਇੱਕ ਪਾਸੇ ਕਰ ਦਿਓ, ਧਰਮ ਕਰਮ ਜਾਤ ਨੂੰ ਇੱਕ ਪਾਸੇ ਕਰ ਦਿਓ, ਬਰੀਕ ਲਾ ਕੇ ਛਾਨਣਾ ਇਮਾਨਦਾਰੀ ਤਾਂ ਹੀ ਛਾਣਿਓ, ਜਿਹਦੀ ਕਹੀ ਉਹ ਕਦੇ ਵੀ ਮਕਦਾ
1: ਨੂੰ ਮਾਰ ਮੁਕਾਇਆ। ਚੰਗੇਜ਼ ਨੇ ਜਲਾਲ ਦੇ ਸਾਰੇ ਪੁੱਤਰਾਂ
2: ਠੀਕ
3: ਜਿਹਦੀ ਕਹੀ ਉਹ ਕਦੇ ਵੀ ਮਕਦਾ
1: ਤੇ ਪੁਰਸ਼ ਰਿਸ਼ਤੇਦਾਰਾਂ ਨੂੰ ਮੌਤ ਦੀ ਸਜ਼ਾ ਸੁਣਾਈ।
3: ਤੈ ਕਰ ਦਿਓ ਤੁਸੀਂ ਖੁਦ।
2: ਵਾਹ।
1: ਜਲਾਲ ਉਦ ਦਿਨ ਉਥੋਂ ਦਿੱਲੀ ਚਲਿਆ ਗਿਆ
2: ਜੀ।
3: ਹੋ ਚਾਹੀਦਾ ਜਗਵੰਤ ਖੇੜਾ ਨੂੰ,
1: ਪਰ ਸੁਲਤਾਨ ਇਲਤੁਤ ਮਿਸ਼ ਨੇ
3: ਭਾਜੀ ਸਾਰੇ ਭਾਰੀ ਆ ਭਾਜੀ,
1: ਮੰਗੋਲ ਹਮਲੇ ਦੇ ਡਰੋਂ ਜਿਹੜਾ ਸੀ ਉਸ ਨੂੰ
2: ਆਉਣ ਦੇ ਨਹੀਂ, ਆਉਣ ਦੋ,
3: ਹੋਰ ਕੁਝ ਨਹੀਂ ਚਾਹੀਦਾ ਤੁਹਾਥੋਂ ਜਗਵੰਤ ਖੇੜਾ ਨੂੰ, ਬਸ ਆਪਣੇ ਪੈਰਾਂ ਤੇ ਖੜੇ ਹੋ ਜਾਓ ਬੀਬੇ ਰਾਣਿਓ।
2: ਬਹੁਤ ਖੂਬ, ਬਹੁਤ ਖੂਬ।
1: ਸਰਕਾਰੀ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ,
3: ਹੋਰ ਕੁਝ ਜਗਵੰਤ ਆਪਣੇ ਪੈਰਾਂ ਤੇ ਖੜੇ ਹੋ ਜਾਓ ਬਸ ਬੀਬੇ
1: ਰਾਣਿਓ। ਉਹਨੂੰ ਅਸਲ ਦੇ ਵਿਚ ਕਿਉਂਕਿ ਠੰਡੇ ਮੁਲਕ ਨੇ ਥੋੜੇ
3: ਰਾਣਿਓ, ਬੇਫਿਕਰੀ ਦਾ ਮਵੀ ਆਲਸ ਨਾ ਜਾਣਿਓ, ਯਤਨਾ ਨਾਲ ਜੇ ਮਿਲੀ ਹੈ ਤਾਂ ਆਨੰਦ ਮਾਣਿਓ, ਯਤਨਾ ਨਾਲ ਜੇ ਮਿਲੀ ਹੈ ਤਾਂ ਆਨੰਦ ਜਾਣਿਓ ਤਾਂ ਆਨੰਦ।
2: ਬਹੁਤ ਖੂਬ, ਬਹੁਤ ਬਾ ਕਮਾਲ ਪੇਸ਼ਕਾਰੀ ਹੈ ਜੀ ਹਮੇਸ਼ਾ ਦੀ ਤਰ੍ਹਾਂ, ਔਰ ਜ਼ਿੰਦਾਬਾਦ ਪੇਸ਼ਕਾਰੀ। ਪਤਾ
3: ਭਾਜੀ ਮੇਰੇ ਖਿਆਲ ਵਿਚ ਅੱਜ ਦੂਜੀ ਸੁਣਾ ਦੀ,
2: ਮੈਂ ਕਹਿਣਾ ਜੀ ਆ ਜਿਵੇਂ ਤੁਸੀਂ ਐਂਡ ਚ ਕਿਹਾ ਨਾ ਵੀ ਇੱਕ ਹੀ ਭਾਰੀ ਹੈ ਸਾਰਿਆਂ ਐਂਡ ਕਰਤਾ ਜੀ, ਪਰ ਸੁਨੇਹਾ ਜਰੂਰ ਤੁਸੀਂ ਜਰੂਰ ਸਾਂਝਾ ਕਰਿਓ
3: ਜੀ। ਕਹਿੰਦੇ ਮੱਛਲੀ ਪੱਥਰ ਚੱਟ ਰਹੀ ਹੈ ਨਿਤ,
2: ਦੇਖੋ ਕਿੰਨਾ ਵੇਲ ਆ ਉਹਦੇ ਕੋਲ। ਜੀ
3: ਭਾਜੀ ਪਹਿਲੀ ਲਾਈਨ ਤੇ ਵਾਹ ਵਾਹ ਕਰਕੇ ਤੁਸੀਂ ਮੇਰਾ ਦਿਨ ਬਣਾ ਦਿੰਦੇ ਹੋ ਪੂਰਾ ਜੀ।
2: ਵਾਹ ਜੀ ਵਾਹ, ਕਿਆ ਬਤਾ।
3: ਮੱਛਲੀ ਪੱਥਰ ਚੱਟ ਰਹੀ ਹੈ ਨਿਤ
2: ਜੀ,
3: ਬਚਾਉਣ ਵਾਲੇ ਨੂੰ ਕੱਟ ਰਹੀ ਹੈ ਨਿਤ,
2: ਓਹੋ
3: ਬੇਸ਼ੱਕ ਉਸ ਦੀ ਪੇਸ਼ ਨਾ ਜਾਂਦੀ
2: ਜੀ
3: ਬੇਸ਼ੱਕ ਉਸ ਦੀ ਪੇਸ਼ ਨਾ ਜਾਂਦੀ ਨਿਆਂ ਪ੍ਰਣਾਲੀ ਡਟ ਰਹੀ ਹੈ ਨਿਤ ਮਛਲੀ ਪੱਥਰ ਚੱਟ ਰਹੀ ਹੈ ਨਿਤ ਬਚਾਉਣ ਵਾਲੇ ਨੂੰ ਕੱਟ ਰਹੀ ਹੈ ਨਿਤ ਬਚਾਉਣ ਵਾਲੇ ਨੂੰ ਕੱਟ ਰਹੀ ਹੈ ਨਿਤ ਜੀ ਬਾਜੀ
2: ਜੀ ਬਹੁਤ ਠੀਕ ਬਹੁਤ ਠੀਕ ਤੇ ਸ਼ੁਕਰੀਆ ਭਾਜੀ ਬਹੁਤ ਬਹੁਤ ਕਹਿ ਲਓ ਵੀ ਕਿਆ ਬਾਤਾਂ ਇੰਝ ਤੁਸੀਂ ਖੂਬਸੂਰਤ ਲਿਖਦੇ ਰਹੋ ਤੇ ਵਿਚਾਰਾਂ ਦੀ ਸਾਂਝ ਤੇ ਰੋਸ਼ਨੀ ਜਿਹੜੀ ਹੈ ਉਹਦੇ ਨਾਲ ਸਮਾਜ ਨੂੰ ਵਾਲੇ
1: ਤਪਸ਼ਵੀ ਹੈ ਪਰ ਠੰਡੇ
2: ਵਾਲੇ ਨੂੰ ਰੋਸ਼ਨ ਕਰਦੇ ਰਹੋ ਬਹੁਤ ਬਹੁਤ ਸ਼ੁਕਰੀਆ
3: ਮੁਹੱਬਤ ਜ਼ਿੰਦਾਬਾਦ ਕੱਲ ਫੇਰ ਮਿਲਾਂਗੇ ਤੁਹਾਨੂੰ ਜੀ
2: ਜ਼ਰੂਰ ਜੀ ਜ਼ਰੂਰ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਾਬੇ ਜਿੰਦਾਬਾਦ ਜਾ ਰਹੀਆਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਬਾਈ ਜਗਵੰਤ ਖੇੜਾ ਜੀ ਦੀ ਕਲਮ ਹਮੇਸ਼ਾ ਹੀ ਕਹਿ ਲਓ ਵੀ ਮੋਤੀ ਚੁਗਦੀ ਹੈ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਉਹ ਚਲੋ ਬਾ ਕਮਾਲ ਤੇ ਕਿਉਂਕਿ ਚੀਜ਼ਾਂ ਨੂੰ ਵਿਚਾਰਾਂ ਨੂੰ ਖੂਬਸੂਰਤੀ ਦੇ ਨਾਲ ਧਾਗੇ ਚ ਪਰੋ ਕੇ ਸੂਤਰ ਚ ਪਰੋ ਕੇ ਸੁੱਚੀ ਮਾਲਾ ਦੇ ਮੋਤੀਆਂ ਇਹ ਅੱਜ ਬੜਾ ਚੱਕਰ ਪਿਆ ਹੈ ਪਹਿਲਾਂ ਪਰ ਚਲੋ ਮੋਤੀਆਂ ਵਰਗਾ ਜਿਹੜਾ ਮਾਹੌਲ ਹੈ ਉਹ ਬਣਦਾ ਹੈ ਨਹੀਂ ਸੁੱਚੇ ਮੋਤੀਆਂ ਦੀ ਮਾਲਾ ਵਰਗਾ ਜਿਹੜਾ ਇੱਕ ਪੇਸ਼ਕਾਰੀ ਦਾ ਜਿਹੜਾ ਗੁਲਦਸਤਾ ਹੈ ਉਹ ਕਾਇਮ ਹੁੰਦਾ ਹੈ ਤੇ ਬਾ ਕਮਾਲ ਬਹੁਤ ਹੀ ਬਲੈਸਡ ਉਹਨਾਂ ਦੀ ਕਲਮ ਹੈ ਤੇ ਇੰਝ ਹੀ ਜਿਵੇਂ ਹੰਸ ਮੋਤੀ ਚੁਗਦਾ ਹੈ ਤੇ ਸ਼ਾਇਰ ਵੀ ਇੰਝ ਹੀ ਜਦੋਂ ਪੇਸ਼ ਕਰਦੇ ਨੇ ਤੇ ਬਾ ਕਮਾਲ ਤੋਂ ਬਾਈ ਜੀ ਮਲੂਕ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਪ੍ਰਤਾਪ ਸੰਧੂ ਸਾਹਿਬ ਜੀ ਆਇਆਂ ਨੂੰ ਖੁਸ਼ ਆਮਦੀਦ ਤੋ ਮਲੂਕ ਸਿੰਘ ਜੀ ਕਹਿੰਦੇ ਭਾਈ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਜਿੰਨੇ ਵੀ ਦੋਸਤ ਸੁਣ ਰਹੇ ਨੇ ਪ੍ਰਤਾਪ ਸੰਧੂ ਜੀ ਵੀ ਮੁਹੱਬਤ ਭੇਜ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸ਼ੈਲੀ ਸਿੰਘ ਜੀ ਲਿਖ ਰਹੇ ਨੇ ਕਿ ਬਾਈ ਜੀ ਉਹ ਭੇਜੋ
1: ਜਿਹੜਾ ਆਪਣੀ
2: ਕਲਾ ਲਿੰਕ ਹਾਂਜੀ ਸ਼ੇਅਰ ਕੀਤਾ ਜੀ fb.com/dwabareadio ਉਹਦੇ ਉੱਤੇ ਪੇਜ ਸਾਡਾ ਖੁੱਲ ਜਾਂਦਾ ਹੈ ਤੁਸੀਂ ਜ਼ਰੂਰ ਲਾਈਕ ਕਰਿਓ ਅਤੇ ਸ਼ੇਅਰ ਵੀ ਕਰਿਓ ਉੰਜ ਇਹ ਪ੍ਰੋਗਰਾਮ ਸਿਰਫ ਯੂਟਿਊਬ ਦੇ ਉੱਤੇ dwabareadio.com ਤੋਂ ਇਲਾਵਾ ਯੂਟਿਊਬ ਦੇ ਉੱਤੇ ਹੀ ਜਿਹੜਾ ਲਾਈਵ ਹੈ ਫੇਸਬੁੱਕ ਦੇ ਉੱਤੇ ਲਾਈਵ ਨਹੀਂ ਹੈ ਅਤੇ ਫੇਸਬੁੱਕ 'ਤੇ ਉਂਜ ਇਹਦਾ ਇਸੇ ਪ੍ਰੋਗਰਾਮ ਦਾ ਯੂਟਿਊਬ ਵਾਲੇ ਲਿੰਕ ਪਾਇਆ ਗਿਆ ਹੈ ਸੇਮ ਟੂ ਸੇਮ ਕੰਮ ਚੱਲ ਰਿਹਾ ਉੱਧਰ ਵੀ ਜ਼ਿੰਦਗੀ ਆਹ ਇੱਕ ਸਫ਼ਰ ਕੋਈ ਇਹੋ ਜਿਹੀ
1: ਮੰਗੋਲ ਦੀ ਗੱਲ ਕਰਦੇ ਹਾਂ ਆਪਾਂ ਭਾਰਤ ਦੀ
2: ਗੱਲ ਨਹੀਂ ਕਹਿੰਦੇ ਜੀ ਕੱਲ ਨੂੰ ਚੌਂਕ 'ਚ ਹੀ ਮਿਲਣਗੇ ਸ਼ੰਮੀ ਜੀ ਪਤਾ
1: ਗਰਮੀ ਨੇ ਉਹਨੂੰ ਪਰੇਸ਼ਾਨ ਕਰ ਦਿੱਤਾ ਸੀ ਉੱਥੇ ਗਰਮੀ
2: ਵੀ ਆਈਡੀਆ ਜ਼ਬਰਦਸਤ ਹੈ ਭਾਜੀ ਜ਼ਿੰਦਾਬਾਦ ਜਾ ਰਹੀਆਂ ਤੇ ਨੇ ਦੋਸਤਾਂ ਦੇ ਕਿ ਭਾਈ ਗੱਲ ਅੱਗੇ ਵਧਾਓ
1: ਇੰਨੀ ਪੈਂਦੀ ਸੀ ਜਲਾਲ ਦਿੱਲੀ ਦਾ ਦਿੱਲੀ
2: ਭਾਈ ਹੁਣ ਗੱਲ ਅੱਗੇ ਤਾਂ ਵੱਧ ਹੌਲੀ ਹੌਲੀ ਚੱਲ ਰਹੀ ਹੈ ਤੱਕ ਆ ਗਈ ਹੈ ਕਿ ਅਸੀਂ ਕੋਸ਼ਿਸ਼ ਮਨੁੱਖ ਕਿਵੇਂ ਤਣਾਅ
1: ਤਾਂ ਨਹੀਂ ਸੀ ਪਹੁੰਚਿਆ ਪਰ ਭਾਰਤ ਦੇ ਵਿੱਚ ਹੀ
2: ਰਹਿਤ ਆਪਣੀ ਜ਼ਿੰਦਗੀ ਨੂੰ ਪਰ ਇਹਦਾ ਹੱਲ ਲੱਭਣਾ ਹੀ ਆਪਣੇ ਕੰਮ ਹੈ
1: ਉਦੋਂ ਤੱਕ ਰਿਹਾ ਜਦੋਂ ਤੱਕ ਚੰਗੇਜ਼ ਨੇ ਉਸਦਾ
2: ਇਹੀ ਵੱਡੀ ਟੈਨਸ਼ਨ ਹੈ ਕਿ ਟੈਨਸ਼ਨ ਕਿਵੇਂ ਦੂਰ ਕੀਤੀ ਜਾਏ
1: ਪਿੱਛਾ ਕਰਨ ਦਾ ਵਿਚਾਰ ਛੱਡ
2: ਆਪਾਂ ਜਿਹੜੀ ਚੀਜ਼ ਨਾ ਕਰਨੀ ਹੋਏ ਉਹਦਾ ਨਾਂ ਨਾ ਲਓ ਫਿਰ ਵੀ ਕਿਉਂਕਿ ਜੇ ਬੰਦੇ ਨਾ ਆਪਣਾ ਹੋਵੇ ਤਾਂ ਕਲੇਸ਼ ਦਾ ਨਾਮ ਵੀ ਨਹੀਂ ਲੈਣਾ ਚਾਹੀਦਾ ਜ਼ਰੂਰਤ ਹੈ ਕੀ ਜ਼ਰੂਰਤ ਹੈ
1: ਤਾਂ ਨਹੀਂ ਸੀ ਦਿੱਤਾ ਜਦੋਂ ਜਲਾਲ ਨੂੰ ਇਸ
2: ਉਹ ਜਿਹੜਾ ਉਹਦਾ ਰਾਹ ਵੀ ਨਹੀਂ ਪੁੱਟਣਾ ਚਾਹੀਦਾ ਤਾਂ ਆਪਾਂ ਉੱਥੇ ਜਿਹੜਾ ਰਹੀਏ ਜਦੋਂ ਆਪਾਂ ਦੀ ਗੱਲ ਕਰ ਰਹੇ ਹਾਂ ਮੁਹੱਬਤ ਦੀ ਗੱਲ ਕਰ ਰਹੇ ਹਾਂ
1: ਦੇ ਬਾਰੇ ਯਕੀਨ ਹੋ ਗਿਆ ਕਿ ਚੰਗੇਜ਼ ਖਾਨ ਆਪਣੇ ਦੇਸ਼
2: ਹੋਰ ਚੀਜ਼ਾਂ ਦੀ ਜਿਹੜੀ ਆ ਕਰਨ ਦੀ ਜ਼ਰੂਰਤ ਰਹਿ ਨਹੀਂ ਜਾਂਦੀ ਤੋਂ ਅੱਜ ਅਸੀਂ ਦੇਖਿਆ ਕਿ ਸ਼ਾਇਰੀ ਦੇ ਰਾਹੀਂ ਤੇ ਸਾਰੇ ਜਿਹੜੇ ਸਾਧਨਾਂ ਦੇ ਰਾਹੀਂ ਜਿਹੜੀ ਗੱਲਬਾਤ ਆ ਉਹ ਕੀਤੀ ਗਈ ਏ ਤੇ ਮੱਖਣ ਸ਼ਰਮਾ ਜੀ ਨੂੰ ਵੀ ਅਸੀਂ ਮਿਸ ਕਰ ਰਹੇ ਹਾਂ ਤੇ ਉਹਨਾਂ ਨਾਲ ਰਾਬਤਾ ਕਰਨ ਦੀ ਸਾਡੀ ਟੀਮ ਵੱਲੋਂ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਹੋ ਸਕਦਾ ਉਹਨਾਂ ਨਾਲ ਰਾਬਤਾ ਹੋ ਜਾਏ ਕਿਉਂਕਿ ਬਹੁਤ ਹੀ ਪਿਆਰੀ ਆਵਾਜ਼ ਦੇ ਵਿੱਚ ਸ਼ਰਮਾ ਜੀ ਜਦੋਂ ਸਾਂਝ ਪਾਉਂਦੇ ਆ ਤੇ ਬਹੁਤ ਅੱਛਾ ਲੱਗਦਾ ਔਰ ਉਹਨਾਂ ਦੀ ਆਪਾਂ ਨੂੰ ਪਤਾ ਹੈ ਜਿਵੇਂ ਖੇੜਾ ਸਾਹਿਬ ਲਿਖਦੇ ਨੇ ਤੇ ਸ਼ਰਮਾ ਜੀ ਵੀ ਬਾ ਕਮਾਲ ਜਿਹੜੀ ਮੌਲਿਕ ਰਚਨਾ ਹੁੰਦੀ ਹੈ ਉਹਨਾਂ ਦੀ ਹਮੇਸ਼ਾ ਤੇ ਉਹਨਾਂ ਨਾਲ ਵੀ ਅਸੀਂ ਬਕਾਇਦਾ ਇਧਰੋਂ ਕਾਲ ਬੈਕ ਕਰ ਰਹੇ ਹਾਂ ਹੋ ਸਕਦਾ ਹੈ ਕਿ ਸਾਡਾ ਰਾਬਤਾ ਹੋ ਜਾਏ ਤਾਂ ਕਿਤਨੇ ਲੱਕੀ ਹੋਵਾਂਗੇ ਅਸੀਂ ਜਦੋਂ ਮਿੱਤਰਾਂ ਨਾਲ ਰਾਬਤਾ ਸਾਡਾ ਹੋ ਜਾਏਗਾ ਵਾਹ ਵਾਟ ਆ ਬਿਊਟੀ ਡੇ ਹੋ ਜਾਏਗਾ ਜੀ ਤੋ ਭਾਈ ਵੀਰ ਸਿੰਘ ਜੀ ਹੋਰਾਂ ਨੇ ਇੱਕ ਜਗ੍ਹਾ ਲਿਖਿਆ ਕਿ ਕੀ ਹੋਇਆ ਤੇ ਕਿੱਕੂ ਹੋਇਆ ਖਪ ਖਪ ਮੋਏ ਸਿਆਣੇ ਵਿੱਚ ਹੋਰ ਵੀ ਲਾਈਨਾਂ ਲਿਖੀਆਂ ਕਈ ਜਿਹੜੀਆਂ ਸਾਰੀਆਂ ਕਮਾਲ ਦੀਆਂ ਨੇ, ਇੱਕ ਤੋਂ ਇੱਕ ਵੱਧ ਕੇ ਆ। ਕੀ ਹੋਇਆ ਤੇ ਕਿਕੂ ਹੋਇਆ, ਖਪ ਖਪ ਮੋਏ ਸਿਆਣੇ, ਭਟਕਣ ਛੱਡ ਲਟਕ ਲਾ ਇੱਕੋ, ਖੀ ਵੀ
1: ਮੰਗੋਲੀਆ ਪਰਤ ਗਿਆ
2: ਹੋ ਸੁੱਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਜਿਹੜਾ ਵਿੱਚ ਵਾਲਾ ਮੈਂ ਨਾ ਕਈ ਵਾਰੀ ਐਂ ਕਰ ਦਿੰਦਾ ਸਾਈਡ ਤੇ, ਪਹਿਲੀਆਂ ਦੋ ਪਹਿਲੀ ਤੇ ਆਖਰੀ ਰੱਖਦਾ ਹੁੰਦਾ, ਬਹੁਤ ਵਧੀਆ ਲੱਗਦੀ ਮੈਨੂੰ। ਹਾਲਾਂਕਿ ਸਾਰੀ ਬਹੁਤ ਕਮਾਲ ਦੀ ਉਹਨਾਂ ਦੀ ਰਚਨਾ ਹੁੰਦੀ ਹੈ। ਭਾਈ ਵੀਰ ਸਿੰਘ ਤੋਂ ਸਲਿਊਟ ਹੈ ਉਹਨਾਂ ਨੂੰ, ਉਹਨਾਂ ਦਾ ਆਪਾਂ ਕਿੱਥੇ ਮਤਲਬ ਮੁਕਾਬਲਾ ਕਰ ਸਕਦੇ, ਮੁਕਾਬਲੇ ਦੀ ਲੋੜ ਵੀ ਕੀ ਵੈਸੇ ਜੀ, ਦੇਖੋ ਦੇਖਿਆ ਜਾਏ ਤੋ ਖਾਮ ਖਾ ਪੰਗੇ ਲੈਣ ਵਾਲਾ ਕੰਮ ਹੈ ਐ, ਮਤਲਬ ਏਡੇ ਵੱਡੇ ਨਾਮ ਨੂੰ ਆਪਾਂ ਲੋ ਜੀ ਆਪਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਉਹ ਭਾਈ ਸਾਹਿਬ ਕਿੱਥੇ ਉਹ ਕਿੱਥੇ ਉਹ, ਮਤਲਬ ਐਂ ਗੱਲ ਨਹੀਂ ਹੁੰਦੀ। ਪਰ ਫਿਰ ਵੀ ਇਹ ਸ਼ੇਰ ਨੂੰ ਆਪਾਂ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਹੋਇਆ ਤੇ ਕਿਕੂ ਹੋਇਆ, ਖਪ ਖਪ ਮੋਏ ਸਿਆਣੇ, ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਵਿੱਚ ਵਾਲੀ ਮੈਂ ਮਾੜੀ ਜਿਹੀ ਐਂ ਕਰਤੀ ਸਾਈਡ ਤੇ, ਤੇ ਮੈਨੂੰ ਐਂ ਲੱਗਿਆ ਵੀ ਚਾਨਣ ਜਿਹਾ ਹੋ ਗਿਆ, ਬਹੁਤ ਸੋਹਣਾ। ਜੋ ਮੁੱਖ ਸੰਦੇਸ਼ ਉਹਨਾਂ ਦਾ ਇਹੀ ਹੈ ਕਿ ਭਾਈ ਮਤਲਬ ਹੋ ਸਕਦਾ ਉਹ ਇਹ ਵੀ ਨਾ ਕਹਿੰਦੇ ਹੋਣਗੇ ਭਾਈ ਜਮਾ ਹੀ ਮਤਲਬ ਮਸਤੀ ਹੋ ਜਾਓ, ਮਸਤ ਬਣਾ ਦੇਣਗੇ ਵੀ ਬਹ, ਉਹ ਵੀ ਚੱਕਰ ਨਹੀਂ। ਔਰ ਕਈ ਕਹਿੰਦੇ ਆ ਕਿ ਤੁਸੀਂ ਜੇ ਟੈਨਸ਼ਨ ਲੈਣੀ ਟੈਨਸ਼ਨ ਨਹੀਂ ਲੈਣੀ ਚਾਹੁੰਦੇ ਜਾਂ ਤਣਾਅ ਮੁਕਤ ਜ਼ਿੰਦਗੀ ਚਾਹੁੰਦੇ ਹੋ ਤਾਂ ਆਹ ਦਵਾਈ ਖਾਇਆ ਕਰੋ ਸਵੇਰੇ, ਆਹ ਮਾਈਸਿਨ ਫਲੇ ਆਹ ਮਾਈਸਿਨ ਮਾਈਸਿਨ ਕਹਿੰਦੇ ਜੀ ਹਰੇਕ ਦਵਾਈ ਦੇ ਪਿੱਛੇ ਮਾਈਸਿਨ ਕਿਉਂ ਲਿਖਿਆ, ਕਹਿਣਾ ਕਾਕਾ ਤੇਰੇ ਪਾਪ ਹੀ ਹੈ ਉਹੀ ਅੱਗੇ ਆ ਰਹੇ ਨੇ ਤਾਂ ਹੀ ਤਾਂ ਮਾਈਸਿਨ ਮਾਈਸਿਨ ਹੋਈ ਪਈ ਹੈ। ਤੋ ਇਹ ਉਹੀ ਚੱਕਰ ਹੈ, ਉਹਦਾ ਦੂਰ ਕਰਨ ਲਈ
1: ਤਾਂ ਕਿਸ਼ਤੀ ਰਾਹੀਂ ਸਿੰਧ ਦਰਿਆ
2: ਗੋਲ ਬੱਟੀ ਖਾਣੀ ਪੈਂਦੀ ਹੈ, ਕਿਉਂਕਿ ਸਮਾਂ ਗੋਲ ਹੈ, ਧਰਤੀ ਗੋਲ ਹੈ ਤੇ ਗੋਲੀਆਂ ਵੀ ਗੋਲ ਹਨ। ਉਹਨਾਂ ਦਾ ਨਾਂ ਗੋਲੀ ਪਿਆ ਹੀ ਪੈਣੀ ਹੈ,
1: ਕਿਉਂਕਿ ਤੋਂ ਨਿਕਲਿਆ ਤੇ ਫਿਰ ਸਮੁੰਦਰੀ
2: ਰਾਹੀਂ ਕਰਕੇ ਹੀ ਹੈ। ਉਹ ਸਾਨੂੰ ਤੰਦਰੁਸਤ ਤੇ ਦਰੁਸਤ ਰੱਖਣ ਦੀ ਇੱਕ ਜਿਹੜੀ ਆ ਦੌੜ ਹੈ, ਉਹਦਾ ਇੱਕ ਹਿੱਸਾ ਕਹਿ ਸਕਦੇ ਹਾਂ ਕਿ ਉਹ ਬਣਦੇ ਆ।
1: ਤੇ ਈਰਾਨ ਪਹੁੰਚ ਗਿਆ ਚੰਗੇਜ਼,
2: ਪ੍ਰੋਗਰਾਮ ਚ ਸ਼ਾਮਲ ਹੋ ਸਕਦੇ ਹੋ, ਨੰਬਰ ਗਾ ਇਸਮਾਇਲ ਹੱਥ ਚ ਮੋਬਾਈਲ
1: ਕਾਂ ਦੇ ਪੁਰਾਣੇ ਇਤਿਹਾਸ ਨੂੰ ਦੇਖਦੇ ਹੋਏ ਇਹ
2: 50 111 36 ਇੱਕ
1: ਹਾਨੀ ਜਨਕ ਸੀ ਕਿ ਉਸਨੇ ਜਲਾਲ ਉਦ ਦੀਨ ਦਾ
2: 43 ਦੇ 43 43 ਵਾਲਾ ਬੰਦਾ ਭੱਜ ਗਿਆ ਵੀਰੇ, ਖੈਰ 43 ਨਹੀਂ ਸੀ,
1: ਪਿੱਛਾ ਕਰਨ ਦਾ ਵਿਚਾਰ ਛੱਡ ਦਿੱਤਾ ਤੇ ਆਪਣੀ ਫੌਜ ਭਾਰਤ ਦੇ
2: ਤੋਂ। ਮੈਨੂੰ ਲੱਗਦਾ ਹੈ ਕਿ ਅਸਤੀ ਵਾਲਾ ਮਾਹੌਲ ਜਿਹੜਾ ਚੱਲ ਰਿਹਾ ਇਸ ਵੇਲੇ ਤੇ ਇਸੇ ਗੱਲ ਵੀ ਤੋਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਕਵਿਤਾ ਹੁਣ ਖੋਲ ਲਈ .com ਤੇ ਇਹਦੇ ਵਿੱਚੋਂ ਕੁਝ ਹਾਸ ਰਸ ਦੇ ਰੰਗ ਜਿਹੜੇ ਚੁਣ ਲਏ ਜਾਣ, ਕਿਉਂਕਿ ਉਹਨਾਂ ਦਾ ਵੀ ਬਹੁਤ ਜ਼ਰੂਰੀ ਹੈ ਚੁਣੇ ਜਾਣਾ। ਬੇਪਰਵਾਹੀਆਂ ਇੱਕ ਉਹਨਾਂ ਦੀ ਕਵਿਤਾ ਚਰਨ ਸਿੰਘ ਸ਼ਹੀਦ ਹੋਰਾਂ ਦੀ ਹੈ, ਉਹ ਆਪਾਂ ਪੜ੍ਹਾਂਗੇ, ਪਰ ਕਿਉਂਕਿ ਫੋਨ ਆ ਚੁੱਕਾ ਹੈ ਬਾਈਆਂ ਦਾ ਤਾਂ ਆਪਾਂ ਉਧਰ ਚੱਲਦੇ ਹਾਂ ਪਹਿਲਾਂ, ਕਿਉਂਕਿ ਇਹ ਸਭ ਤੋਂ ਇੰਪੋਰਟੈਂਟ ਪ੍ਰੋਜੈਕਟ ਹੈ ਜਦੋਂ ਆਪਾਂ ਦਿਲ ਤੋਂ ਦਿਲ ਤੱਕ ਗੱਲ ਕਰਦੇ ਹਾਂ। ਲਓ ਜੀ ਅਸੀਂ ਪਹੁੰਚ ਗਏ ਹਾਂ ਨਹਿਰ ਦੇ ਪੁਲ ਤੇ ਬਹੁਤ ਹੀ ਨੱਸ ਕੇ ਅਸੀਂ ਪਹੁੰਚ ਗਏ ਹਾਂ ਡੱਸ ਕੇ, ਤੇ ਆਪਣੇ ਨਾਲ ਬਾਈ ਮੁਕੱਦਰ ਸਿੰਘ ਔਲਖ ਸਾਹਿਬ ਜੁੜ ਚੁੱਕੇ ਨੇ ਮਹਿਫਲ ਦੇ ਵਿੱਚ, ਸਵਾਗਤ ਕਰਦੇ ਉਹਨਾਂ ਦਾ। ਔਲਖ ਸਾਹਿਬ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ ਜੀ। ਔਲਖ ਸਾਹਿਬ ਸਤਿ ਸ੍ਰੀ ਅਕਾਲ ਜੀ,
4: ਵਾਹ ਜੀ ਵਾਹ ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ ਸਾਰੇ ਪਿਆਰੇ ਸੱਜਣਾਂ ਨੂੰ, ਸਤਿ ਸ੍ਰੀ ਅਕਾਲ
2: ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ,
4: ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
2: ਜ਼ਿੰਦਗੀ ਜ਼ਿੰਦਾਬਾਦ ਜੀ।
4: ਮੇਰੀ ਟੂਟ ਮੈਂ ਤਾਂ ਟੂਟੀ ਆਵਾਜ਼ ਨਹੀਂ ਸੀ ਆਉਂਦੀ, ਮੈਂ ਪਤਾ ਨਹੀਂ ਕੀ ਬਣਿਆ, ਸ਼ਮੀ ਨਹੀਂ ਆ ਗਈ ਫੇਰ
2: ਜੀ। ਸਹੀ ਮੈਂ ਵੀ ਇਧਰੋਂ ਐਂ ਸੋਚ ਰਿਹਾ ਸੀ ਕਿ ਆਵਾਜ਼ ਨਹੀਂ ਆ ਰਹੀ, ਪਰ ਕਨੈਕਟ ਹੋ ਚੁੱਕੀ ਸੀ ਆਪਾਂ।
4: ਬਿਲਕੁਲ ਬਿਲਕੁਲ, ਅੱਛਾ ਮੈਂ ਮੇਰੇ ਉਧਰ ਬਲੂਟੂਥ ਚ ਨਹੀਂ ਆਈ ਹੈਗੀ,
2: ਉਹੀ ਹੈ ਜੀ ਯੈਲੋ ਡਟ ਹੋ ਗਿਆ।
4: ਹਾਂ ਮੈਂ ਫਿਰ ਜਦੋਂ ਤੁਹਾਡੇ ਨਾਲ ਤਾਰਾਂ ਜੁੜ ਜਾਂਦੀਆਂ ਉਦੋਂ ਫਿਰ ਲਾ ਦੀ ਹੈ ਬਲੂਟੂਥ।
2: ਕਿਆ ਬਾਤ ਹੈ ਜੀ,
4: ਤੇ ਆ ਵੇਖ ਲਓ ਮੇਰੇ ਮਗਰ ਆਉਂਦਾ ਜੇ ਢਮ ਟਮਾ ਗਾਣਾ ਸੈਡ ਸੌਂਗ ਹੀ ਸੁਣਾਉਂਦਾ ਹੁੰਦਾ, ਬਸ ਆਉਣ ਲੱਗਿਆ ਸੁਣਿਆ ਨਾਲੇ ਲਾਈਵ ਤੁਸੀਂ।
2: ਅੱਛਾ ਜੀ,
4: ਹਾਂ ਇਹ ਮੌਜਾਂ ਨੇ ਵੇਖ ਲਾ ਆਪਣਾ ਸੜਕ ਦੀਆਂ ਹੈ ਪੁਲ ਦੀਆਂ।
2: ਬਿਲਕੁਲ
4: ਉਹ ਨਾ ਮੈਂ ਸ਼ਮੀ ਬਾਈ ਜੀ, ਚਲੋ ਇੱਕ ਤਾਂ ਮੈਂ ਮਾਫ਼ੀ ਚਾਹੁੰਦਾ ਵੀ ਮੈਨੂੰ ਨੀ ਪਤਾ, ਚਲੋ ਜੱਸੀ ਬਾਈ ਜੀ ਸੁਨੇਹਾ ਲਾ ਕੇ ਗਏ
2: ਜੀ,
4: ਕਿਹੜੇ ਕਿਹੜੇ ਸੱਜਣ ਨੇ, ਚਲੋ ਜਿੰਨੇ ਵੀ ਕਿਹਾ ਮੈਂ ਉਹਨਾਂ ਤੋਂ ਵੀ ਮਾਫ਼ੀ ਮੰਗ ਕੇ ਇੱਕ ਗੱਲ ਬੇਨਤੀ ਕਰਨੀ ਚਾਹੁੰਦਾ ਵਾ ਵੀ ਆ ਨਾ ਜਿਹੜੀ ਮੈਨੂੰ ਉਹ ਥੋੜੀ ਜਿਹੀ ਗੱਲ ਮੈਨੂੰ ਬੜੀ ਮਹਿਸੂਸ ਹੋਈ ਵੀ ਮੈਂ ਫੋਨ ਨਹੀਂ ਕਰਨਾ, ਏਦਾਂ ਨੀ ਹੁਣ ਲਾਂਬੇ ਤਾਂ ਅਸੀਂ ਵੀ ਰੋਜ਼ ਹੀ ਦਿੰਨੇ ਆ ਤੁਹਾਨੂੰ, ਉਹੀ ਗੱਲ ਹੈ ਨਹੋਰੇ ਵੀ ਮਾਰੀਦੇ ਨੇ ਸਾਰਾ ਕੁਛ ਹੀ ਕਰੀਦਾ
2: ਜੀ,
4: ਪਰ ਇਹ ਕਦੇ ਨੀ ਕਿਹਾ ਵੀ ਮੈਂ ਫੋਨ ਨਹੀਂ ਕਰਨਾ।
2: ਬਿਲਕੁਲ ਬਿਲਕੁਲ, ਸਗੋਂ ਡਬਲ ਹੋ ਜਾਣਾ ਚਾਹੀਦਾ।
4: ਹਾਂ ਇੱਦਾਂ ਨੀ, ਬਾਕੀ ਟਾਈਮ ਬਹੁਤ ਨੀ ਹੈਗਾ ਵੀ ਜਿੰਨੇ ਵੀ ਸਰੋਤੇ ਜੁੜਦੇ ਨੇ ਵੀ ਏਰੀਏ ਇੰਨੀ ਕਮੀ ਆਉਂਦੀ ਹੋਵੇ, ਕਿੰਨਾ ਕਿੰਨਾ ਚਿਰ ਤਾਂ ਤੁਸੀਂ ਉਹ ਜਿਵੇਂ ਕਹਿਣਗੋ ਬਾਈ ਕੱਲ
1: ਅੰਦਰ ਨਹੀਂ ਸੀ ਭੇਜੀ ਫਰੈਂਕ ਮਕਲਿਨ
4: ਕਿੰਨਾ ਲੱਗੇ ਰਹੇ ਵਿੱਚ ਕੋਈ ਟਾਈਮ ਦਾ ਐਂ ਤਾਂ ਹੈ ਨੀ
1: ਦਿਖਦਾ ਕਿ ਦਰਅਸਲ ਚੰਗੇਜ਼ ਖਾਨ ਨੇ
4: ਵੀ ਕੋਈ ਥੋੜਾ ਟਾਈਮ ਵੀ ਮੰਨ ਲਓ ਵੀ ਆਪਾਂ ਲਾ ਲਈਏ ਉਹ ਮੈਂ ਤਾਂ ਤੁਸੀਂ ਉਦੋਂ ਬਾਅਦ 10 ਵਜੇ ਤੋਂ ਬਾਅਦ ਵੀ ਸੈਣੀ ਬਾਈ ਜੀ ਨੂੰ ਵੀ ਫਿਰ ਵੀ ਉਹਨਾਂ ਨੇ ਨਹੀਂ
1: ਬਾਲਾ ਅਤੇ ਦੁਰਾਬੀ ਦੀ ਅਗਵਾਈ ਹੇਠ ਦੋ
4: ਚਲੋ ਉਹਨਾਂ ਦੀ ਮਜਬੂਰੀ ਉਹ ਅਸਲ ਚ ਫਿਰ ਐਂ ਲੱਗਦਾ ਵੀ ਆਪਾਂ ਜਿਵੇਂ ਨਾ ਆਸਾਨ ਜਿਹਾ ਕਰਦੇ ਹੁੰਦੇ ਵੀ ਆਪਾਂ ਫਿਰ ਉਹ ਗੱਲ ਨਹੀਂ ਰਹਿੰਦੀ ਹੈਗੀ ਵੀ ਆਪਾਂ
1: ਉਹ ਟੁਕੜੀਆਂ ਭਾਰਤ ਭੇਜੀਆਂ ਉਹਨਾਂ ਨੇ
4: ਉਹ ਕਰਨਾ
2: ਕਿਆ ਪਤਾ
4: ਮੈਨੂੰ ਨਾ ਨੀ ਮੈਨੂੰ ਪਤਾ ਵੀ ਸੱਜਣ ਨੇ ਇਹ ਗੱਲ ਕਹੀ ਹੈ ਮੈਂ ਮਾਫੀ ਮੰਗਦੀ
1: ਦਰਿਆ ਪਾਰ ਕੀਤਾ ਤੇ ਲਾਹੌਰ ਅਤੇ ਮੁਲਤਾਨ
4: ਬੇਨਤੀ ਆ ਤੇ ਵੈਸੇ ਜੁੜੋ ਜੁੜਨ ਵਾਸਤੇ ਬਥੇਰਾ ਟਾਈਮ ਹੈਗਾ
2: ਤੇ ਬਿਲਕੁਲ ਜੀ ਬਿਲਕੁਲ
4: ਇਹ ਮੇਰੀ ਛੋਟੀ ਜਿਹੀ ਰਿਕੁਐਸਟ ਹੀ ਹੈ ਹੱਥ ਬੰਨ ਕੇ ਕੋਈ ਐ ਨੀ ਹੈਗਾ ਆਪਾਂ ਕੋਈ ਗੁੱਸੇ ਨਾਲ ਕਹਿਣ ਦੇ ਆ
2: ਨਹੀਂ ਗੁੱਸੇ ਨਾਲ ਕੰਮ ਨਹੀਂ ਕਿਉਂਕਿ ਅੱਜ ਤਾਂ ਇੰਟਰਨੈਸ਼ਨਲ ਹਾਈਪਰਟੈਂਸ਼ਨ ਡੇ ਹੈ
1: ਹਾਈਪਰਟੈਂਸ਼ਨ ਤੇ ਹਮਲਾ ਕੀਤਾ ਪਰ ਉਹ ਮੁਲਤਾਨ ਤੇ
4: ਨਾ ਨਾ ਨਾ ਨਾ ਨਾ ਗੁੱਸੇ ਦੇ ਤੇੜੇ ਵੀ ਨਹੀਂ ਆਉਣ
2: ਦਿੰਦੇ
4: ਗੁੱਸੇ ਵਾਲਾ ਤੇ ਦੂਜੀ ਗੱਲ ਹੈ
1: ਕਬਜ਼ਾ ਕਰਨ ਦੇ ਵਿੱਚ ਅਸਮਰਥ ਰਹੇ ਉਹਨਾਂ ਦੇ
4: ਅੱਗੇ ਜੀ ਨਾ ਜਿਹੜੇ ਤੁਹਾਨੂੰ ਗੱਲ ਕਹਿਣ ਦੇ ਸੀ ਤੇ ਤੁਸੀਂ ਤਿਆਰ ਹੋਏ ਹੋ ਵਧੀਆ ਕਹਿੰਦੇ ਵੀ ਤੁਹਾਨੂੰ ਹੁਣੀ ਸਕੂਲ ਚ
2: ਆਹੋ ਆਹੋ ਜੀ ਜੀ ਜੀ
4: ਉਹ ਅਸਲ ਚ ਨਾ
1: ਤੇ ਵਧਣ ਦੇ ਵਿੱਚ ਅਸਮਰਥ ਹੋਣ ਦਾ
4: ਤੁਸੀਂ ਹੁਣ ਅਸੀਂ ਤਾਂ ਵੇਖੋ ਇੰਨੇ ਚਿਰ ਦੇ ਜੁੜੇ ਆ ਤਾਂ ਦੀਆਂ ਗੁੱਜੀਆਂ ਰਮਜਾਂ ਨੂੰ ਵੇ ਸਮਝ ਜਮਾਨਾ ਕੀ ਜਾਣੇ ਹੈ ਉਹ ਜਿਹੜੀ ਤੁਹਾਡੀ ਆ ਪੱਗ ਦਾ ਰੰਗ ਹੈ ਨਾ ਉਹ ਐਨ
1: ਕਾਰਨ ਉੱਥੇ ਪੈ ਰਹੀ ਗਰਮੀ ਸੀ
4: ਫੁੱਲ ਪੈਂਦਾ ਪਿਆ ਇਸ ਟਾਈਮ ਦੇਖ ਹੀ ਨਹੀਂ ਸਕਦੇ ਹੈਗੇ ਕਾਰਨ ਉਹ ਹੈ ਇਹ ਰੰਗ ਨਾ
1: ਜਿਸਦੇ ਉਹ ਬਿਲਕੁਲ ਵੀ ਆਦੀ ਨਹੀਂ ਸਨ
4: ਅਜੇ ਤਾਂ ਬਸ ਪੁੱਛੋ ਨਾ ਵੀ ਉਹ ਕੀ ਕਰਨਗੇ ਤੁਸੀਂ ਤਾਂ ਬੈਠੇ ਦੂਰ ਤਲਵਾੜੇ ਬੈਠੇ ਇਹ ਪੱਗ ਬੰਨ ਕੇ ਇਹ ਬਹੁਤ ਬਹੁਤ ਦੁਖੀ ਕਰਦਾ ਉਹਨਾਂ ਨੂੰ ਤੇ ਉਹ ਮੈਂ ਸਮਝ ਗਿਆ ਸੀ ਜਦੋਂ ਤੁਹਾਨੂੰ ਕਹਿਣ ਦੇ ਸੀ ਮੈਂ ਵੀ ਹੁਣ ਵਿੱਚ ਵਿਚਲੀ ਗੱਲ ਨੀ ਦੱਸਦੇ ਪਏ ਪਰ ਕਾਰਨ ਉਹਦਾ ਹੋਰ ਹੈ
2: ਹੋਰ
4: ਉਹ ਕਹਿੰਦਾ ਮੇਰਾ ਰੰਗ ਦੇ
1: ਜਿੱਥੇ ਦਿੱਲੀ ਦੇ ਸੁਲਤਾਨ
4: ਬਸੰਤੀ ਚੋਲਾ ਚੋਲਾ ਰੰਗਣ ਦੇ ਚੱਕਰ ਬੜਾ ਕੁਝ ਕਰੀ ਬੈਠਾ ਹੁਣ ਹੁਣ ਹੁਣ ਤੇ ਕਹਿੰਦਾ ਜੇ ਮੇਰੇ ਸਾਹਮਣੇ ਆਈ ਤਾਂ ਮੈਂ ਇੱਟ ਮਾਰੂ ਮੱਥੇ ਜੇ
1: ਇਲਤੁਤ ਮਿਸ਼ਨੇ
4: ਇਸ ਕਰਕੇ ਮੈਂ ਕਹਿੰਦਾ ਤੁਸੀਂ ਤਾਂ ਦੂਰ ਬੈਠੇ ਕਿਸਮਤ ਹੋ
1: ਜਲਾਲ ਉਦ ਦੀਨ ਨੂੰ ਸ਼ਰਨ ਨਹੀਂ ਦੇ
4: ਤਾਂ ਹੀ ਸਿਫਤ ਜੀ ਕਰਕੇ ਤੁਰ ਗਏ ਸੈਣੀ ਬਾਈ ਜੀ
1: ਨਹੀਂ ਸੀ ਦਿੱਤੀ ਉੱਥੇ ਹੀ ਉਸਨੇ ਚੰਗੀ
4: ਰੰਗ ਤੋਂ ਬਹੁਤ ਦੁਖੀ ਨੇ ਇਹ ਚਲੋ ਜਜ਼ਬਾਤਾਂ ਚ ਬਹਿ ਜਾਂਦਾ ਕਈ ਵਾਰੀ ਬੰਦਾ
2: ਨਹੀਂ ਬਿਲਕੁਲ
4: ਦੂਜੀ ਗੱਲ ਇਹ
1: ਗੇਸ ਖਾਨ ਨੂੰ ਜਲਾਲ ਉਦ ਦੀਨ ਦਾ ਪਿੱਛਾ ਕਰਨ ਦੇ ਲਈ ਉਤਸ਼ਾਹਤ ਨਹੀਂ ਸੀ
4: ਜੀ ਸੁਣਾ ਕੇ ਗਏ ਬੇਬੀ
2: ਜੀ
4: ਮੈਂ ਵੀ ਨਾ ਅੱਜ ਗੱਲ ਉਹੀ ਹੈ ਜਦੋਂ ਦੇਬੀ ਦੇ ਆਸ਼ਿਕ ਹੋਈ ਹੈ ਤਾਂ ਫਿਰ ਉਹੀ ਚੁਣ ਲੈਂਦਾ ਮੈਂ ਪਹਿਲਾਂ ਲੱਗਿਆ ਸੀ ਇਹੀ ਜਿਹੜਾ ਇਹ ਕਦੋਂ ਅੱਖਰ ਵਿੱਚ ਵਾਧਾ ਘਾਟਾ ਕਰ
1: ਕੀਤਾ ਜੌਨ ਮੈਕਲਿਊਡ
4: ਇਹ ਪਤਾ ਨੀ ਹੁਣ ਅਸਰ ਹੈ ਜਾਂ ਕਿਵੇਂ ਹੈ ਸ਼ਾਮ ਦਾ ਅਸਰ ਹੈ ਕਿੰਦਾ ਅਸਰ ਹੈ ਇਹ ਨੀ ਪਤਾ ਤੇ ਸਵੇਰੇ ਸੁਣ
1: ਆਪਣੀ ਕਿਤਾਬ ਹਿਸਟਰੀ ਆਫ ਇੰਡੀਆ ਦੇ ਵਿੱਚ ਲਿਖਦਾ ਹੈ
4: ਇਹਨੂੰ ਪਤਾ ਲੱਗ ਜਾਣਾ ਵੀ ਹਾਂ ਵਾਧਾ ਘਾਟਾ
2: ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜੀ
4: ਨਹੀਂ ਨਹੀਂ ਵੈਸੇ ਤਾਂ
2: ਕਬੂਲ ਹੈ
4: ਕਬੂਲ ਹੈ ਨਹੀਂ ਵੈਸੇ ਤਾਂ ਹੈਗਾ
1: ਇਲਤੁਤਮਿਸ਼ ਨੇ ਸਾਫ ਇਨਕਾਰ
4: ਉਹ ਤਾਂ ਕੋਈ ਗੱਲ ਨਹੀਂ ਆਪਣਾ ਮੈਂ ਨਾ ਚਲੋ ਦੂਜੀ ਗੱਲ ਤਾਂ ਫੇਰ ਆਉਣਾ ਮੈਂ ਤੁਹਾਨੂੰ ਮੈਂ ਵੀ
1: ਯਾਰ ਕਰਕੇ ਚੰਗੇਜ਼ ਖਾਨ ਨਾਰਾਜ਼ ਨਹੀਂ ਸੀ ਕੀਤਾ
4: ਅੱਜ ਦੇਬੀ ਦਾ ਕਰ ਦੋ ਕੁ ਲਾਈਨਾਂ ਮੈਂ ਦੇਬੀ ਦਾ ਪਈਆਂ ਸਨ
2: ਠੀਕ ਹੈ ਜੀ
4: ਤੇ
2: ਆਉਣ ਦੋ ਜੀ
4: ਮੈਂ ਤੁਹਾਨੂੰ ਉਹ ਸੁਣਾਉਣ ਮੈਂ ਉਹ ਸੁਣਾਉਣਾ ਆਪਣੇ ਵਾਲੀਆਂ ਉਹ ਕਹਿੰਦਾ
2: ਜੀ
4: ਉਂਝ ਲੰਮੀਆਂ ਨੇ ਬਹੁਤ
2: ਕੌਣ ਜੀ
4: ਉਂਝ ਲੰਮੀਆਂ ਨੇ ਬਹੁਤ ਜ਼ਿੰਦਗੀ ਦੀਆਂ ਗੱਲਾਂ ਪਰ ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ
2: ਜਵਾਨੀ ਦੀਆਂ ਗੱਲਾਂ
4: ਉਂਝ ਲੰਮੀਆਂ ਨੇ ਬਹੁਤ ਜ਼ਿੰਦਗੀ ਦੀਆਂ ਗੱਲਾਂ ਪਰ ਵਿੱਚੋਂ ਚਾਰ ਕੁ ਜਵਾਨੀ ਦੀਆਂ ਗੱਲਾਂ
2: ਜੀ
4: ਹੁਣ ਮੈਂ ਵੀ ਉਹੀ ਗੱਲ ਜੱਸੀ ਬਾਈ ਵਾਲਾ ਹੀ ਕੰਮ ਹੋ ਗਿਆ ਮੈਂ ਦੁਬਾਰਾ ਹੁਣ ਮੈਂ ਮੌਕੇ ਦੀ ਦਰੁਸਤ ਕਰ ਲੈਣਾ ਉਹੀ ਗੱਲ ਹੈ ਸ਼ੇਰ ਬਹੁਤ ਵਧੀਆ ਦੇਬੀ ਦਾ ਇਹ ਕਹਿੰਦਾ ਉਂਝ ਬਹੁਤ ਜ਼ਿੰਦਗਾਨੀ ਦੀਆਂ ਗੱਲਾਂ
2: ਠੀਕ ਹੈ ਜੀ,
4: ਹੁਣ ਮੈਂ ਦਰੁਸਤ ਰੂਪ ਚ ਪੇਸ਼ ਕਰਦਾ ਪਿਆ
2: ਜੀ।
4: ਉਂਝ ਲੰਮੀਆਂ ਨੇ ਬਹੁਤ ਜ਼ਿੰਦਗਾਨੀ ਦੀਆਂ ਗੱਲਾਂ, ਪਰ ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ।
2: ਆਹਾ,
4: ਬੇਬੀ ਹੋਰੀ ਕਿਤੇ ਕਿਤੇ, ਹੁਣ ਦੇਬੀ ਦੀ ਥਾਂ ਤੇ ਮੈਂ ਆਪਣਾ ਨਾਂ ਲੈਣਾ, ਔਲਖ ਹੋਰੀ ਕਿਤੇ ਕਿਤੇ, ਛੇੜ ਲੈਂਦੇ ਨੇ ਹਾਲੇ ਵੀ ਤੇਰੀ ਧੌਣ ਉੱਤੇ ਮਿੱਤਰਾਂ ਦੀ ਗਾਨੀ ਦੀਆਂ ਗੱਲਾਂ।
2: ਵਾਹ ਜੀ ਵਾਹ, ਵਾਹ ਜੀ ਵਾਹ,
4: ਦਰੁਸਤ ਰੂਪ ਚ ਫਰਮਾਤਾ ਨਾਲ ਦੀ ਨਾਲ ਜੱਸੀ ਬਾਈ ਸਾਡਾ ਸਵੇਰੇ ਸੁਣੇਗਾ
2: ਫਰਮਾਉਣ ਦੇ
4: ਜਵਾਕੀ। ਪਰ ਮੈਨੂੰ ਇਹ ਲੱਗਦਾ ਵੀ ਆ ਜਿਹੜਾ ਨਾ
1: ਉਹਨੇ ਭਾਰਤ ਦੇ ਵਿਚ ਦਾਖਲ ਹੋ ਕੇ
4: ਇਹ ਦੇਬੀ ਵੇਲਣੇ ਜਰੂਰ ਪਵਾਊ, ਇਹ ਮੁੜਦਾ ਨੀ ਇਹ ਗੱਲ। ਇਹ ਨੀ ਟਲਦਾ ਹੈਗਾ ਇਹ ਗੱਲ, ਇਹਦੀਆਂ ਅਸੀਂ ਗੱਲ ਗੱਲਾਂ ਹੀ ਇਹੋ ਜਿਹੀਆਂ ਨੇ।
2: ਬਿਲਕੁਲ,
4: ਨਾ ਤਾਂ ਬੰਦਾ ਕਰਨੋਂ ਹਟ ਸਕਦਾ, ਜੇ ਕਰਨੋਂ ਨੀ ਹਟ ਸਕਦਾ ਫਿਰ ਵੇਲਣੇ ਸਾਨੂੰ ਵੀ ਤਿਆਰ ਰਹਿਣਾ ਚਾਹੀਦਾ। ਪਹਿਲਾਂ ਤਿਆਰ ਪਰ ਹਾਂ ਤਿਆਰ ਪਰ ਤਿਆਰ ਹੋ ਕੇ ਫਿਰ ਦੇਬੀ ਦਾ ਸ਼ੇਰ ਸੁਣਾਉਣਾ ਚਾਹੀਦਾ ਜੇ ਸੁਣਾਉਣਾ। ਬਾਕੀ
1: ਜਲਾਲ ਉਦੀਨ ਦਾ ਪਿੱਛਾ ਕਰਨ,
4: ਮੈਂ ਨਾ ਇੱਕ ਆਪਣਾ ਸ਼ਮੀ ਬਾਈ ਜੀ ਪਿਛਲੇ ਦਿਨ, ਚਲੋ ਮੈਂ ਆਉਣ ਵਾਲੇ ਦਿਨਾਂ ਚ ਗਾਣਾ ਤੂੰ ਚਲੋ ਤੁਹਾਨੂੰ ਤਾਂ ਪਤਾ ਹੀ ਹੈਗਾ, ਤੁਹਾਡੇ ਵੀ ਉਹੀ ਗੱਲ ਬੜੇ ਮਹਿਬੂਬ ਕਲਾਕਾਰ ਨੇ, ਤੇ ਮੈਂ ਨਾ ਅੱਜ ਮੈਨੂੰ ਕੁਦਰਤੀ ਧਿਆਨ ਆ ਗਈ
2: ਜੀ
4: ਉਹ ਕਬੂਤਰ ਜਾ ਤੋਂ
2: ਜੀ,
4: ਤੇ ਮੈਂ ਵੀ ਸਾਡੇ ਤਾਂ ਮਾਨ ਸਾਹਿਬ ਨੇ ਵੀ, ਗੁਰਦਾਸ ਮਾਨ ਸਾਹਿਬ ਨੇ ਵੀ ਗਾਇਆ ਗਾਣਾ, ਮੈਂ ਅਗਲੇ ਦਿਨ ਪੂਰਾ ਕਰਾਂਗਾ ਇਹਨੂੰ। ਇਹ ਭਾਰਜਭਾਈ ਜੀ ਵਾਸਤੇ ਹੈ ਵੇਖੋ
2: ਜੀ। ਤੁਸੀਂ ਕਬੂਤਰ ਫੜੀ ਬੈਠੇ, ਉਡਾਏ ਨੀ ਹਲੇ।
4: ਹਾਂ ਨਹੀਂ ਇਹ ਨੀ ਉੱਡਦੇ, ਇਹ ਨੀ ਉੱਡਦੇ। ਮੈਂ ਅੱਜ ਮੇਰੇ ਧਿਆਨ ਆਇਆ, ਮੈਂ ਹੈ ਵੀ ਯਾਰ ਕੱਲਾ ਹਿੰਦੀ ਵਾਲਾ ਨੀ, ਸਾਡੇ ਮਾਨ ਸਾਹਿਬ ਨੇ ਤਾਂ ਉਹੀ ਗੱਲ ਕਬੂਤਰਾਂ ਨੂੰ ਦੁਆਵਾਂ ਦਿੱਤੀਆਂ ਹੋਈਆਂ ਨੇ ਪੂਰੀਆਂ ਹੈ
2: ਦਿੱਤੀਆਂ ਜੀ।
4: ਮੈਂ ਹੁਣ ਆਹ ਦੋ ਲਾਈਨਾਂ ਭਾਰਜ ਵਾਸਤੇ, ਭਾਰਜਵਾਈ ਵਾਸਤੇ, ਤੇ ਫਿਰ ਉਦੋਂ ਬਾਅਦ ਅਗਲੇ ਸ਼ਨੀਵਾਰ ਐਤਵਾਰ ਨੂੰ ਪੂਰਾ ਆਵਾਂਗੇ। ਸਾਡੇ ਜਜ਼ਬਾਤ ਨੇ ਇਹਦੇ ਨਾਲ ਵੀ ਜੁੜੇ ਹੋਏ।
2: ਲਓ ਜੀ ਭਾਰਜ ਸਾਹਿਬ ਕੰਨ ਕਰਕੇ ਜੀ।
4: ਹਾਂ ਉਹ ਕਹਿੰਦੇ ਵੇ ਕਬੂਤਰਾ ਵੇ ਕਾਸ ਦਾ, ਤੈਨੂੰ ਸੱਚੇ ਰੱਬ ਦਾ ਵਾਸਤਾ, ਵੇ ਤੈਨੂੰ ਸੱਚੇ ਰੱਬ ਦਾ ਵਾਸਤਾ, ਆਸ਼ਿਕਾਂ ਦੇ ਦਿਲਾਂ ਨੂੰ ਮਲਾਉਣ ਵਾਲਿਆ।

0: वे कबूतरा वे कासदा, तेनू सच्चे रब दा वास्ता, वे तेनू सच्चे रब दा वास्ता। आने वाले दिनों च करांगे पूरा बाबे काले काले कां की करनगे जदों
1: चंगेज खान की बेनती ना तो
2: उधर मैं ना उधर तुम गा रहे थे उधर मैं मेरा ध्यान कमेंट बॉक्स चल गया उधर शैली जी लिख दिया कहने मुकद्दर जी बेलना पुड़ तक नहीं आना तुहानू बेलने को जाना पैना
0: नहीं नहीं जाना वो
2: पान सिंह गरेवाल जी लिखते कहते ओलकबीर जी बहुत खूब कहते लोगड़ बन के तैयार रहना चाहिए वीरे
0: नहीं नहीं मैं तो थोनू जदों मैं देवी का गाना सुनाया मैं तो पहले ही कह भी त्यार पर त्यार हो के सुनाना चाहिए कोई भी घटना वापर सकती है ओहदे वास्ते सानू सचेत हां त्यार रहना चाहिए बिलकुल मैं तो पहले ही कहती हां थोड़े दिल दी गल्ला
2: जी
0: इस करके बड़ा प्यारा गाना भाई जी
2: है ना कबूतर है फिर उन्होंने कासत भी कहता मतलब किन्ना कुछ उन्होंने उपाधियां दे दी कमाला हो गया कबूतर ने सोचा इन्नी प्रमोशन होनी है साडी
0: नहीं शमी बाई जी कबूतर वर्गे कां ने जिहड़े बनेरे च बोले कतला
2: कबूतर वर्गे निकले अपने गए
0: गल इन्हों लोग डीकते ने कबूतरा पर जेडे भारत भाई जी आले कान ओना की गल करता भी ओना की
1: हां क्या सी ते ना ही ना
2: दी गल दी गल हो गई जी
0: हां ओना दी नहीं गल हुई ओही गल ओदा भारज भाई ओदा नाम ही बड़ा उन्होंने दस्या सी पता नहीं की लैंदे सी मैनूं तां हुण अंग्रेजी इस टाइम आउंदी तां हैगी पर गलत फलत जी आउंदी की कहंदे सी की पता नहीं होर ही कुछ कहंदे सी मैनूं तां हुण नाम ਭੈੜਾ ਜਿਹਾ ਹੀ ਓਹੀ ਗੱਲ ਰਹਿਣੀ ਤੇ ਇਸ ਕਰਕੇ ਇਹ ਭਾਰਜ ਬਾਈ ਜੀ ਵਾਸਤੇ ਸੀ ਤੇ ਬਾਕੀ ਚਲੋ ਹੋਰ ਨਾ ਸਾਡਾ ਸੱਜਣ ਕੋਈ ਰੁੱਸ ਜੇ ਹਜੇ ਮੈਨੂੰ ਲੱਗਦਾ ਕਹਿਣ ਦੇ ਮਤਲਬ ਵਾਲਿਆਂ ਨੇ ਵੀ ਆਉਣਾ
2: ਜੀ
0: ਤੇ ਓਹੀ ਗੱਲ ਵਧੀਆ ਰੰਗ ਬੰਨ ਕੇ ਜਾਂਦੇ ਨੇ ਹੈ ਮੇਰ ਮਿੱਤਲ ਸਾਹਿਬ ਨੇ
2: ਕੋਈ ਸ਼ੱਕ ਨੀ ਜੀ ਕੋਈ ਸ਼ੱਕ ਨੀ ਜਿੰਦਾਬਾਦ ਹੈ ਜੀ
0: ਤੇ ਲੋ ਫਿਰ ਮੈਂ ਤੁਹਾਨੂੰ ਹੁਣ ਮੇਨ ਗੱਲ ਤੇ ਆਉਣਾ ਹੁਣ ਅੱਜ ਮੈਂ ਉਹੀ ਗੱਲ ਜਵਾਬ ਲਿਆਇਆ ਸੀ ਔਜਲਾ ਬਾਈ ਜੀ ਵਾਲੇ ਕੱਲ ਦੀ ਗੱਲ ਦਾ
2: ਜੀ
0: ਅੱਜ ਮੈਨੂੰ ਲੱਗਦਾ ਉਹ ਉੱਥੇ ਆਪਣਾ ਗੁਰਦੁਆਰੇ ਚ ਮੈਨੂੰ ਲੱਗਦਾ ਮਸਲੇ ਸੁਲਝਾਉਣ ਲੱਗੇ
2: ਹੋਣੇ
1: ਚੰਗੇਜ਼ ਖਾਨ ਨੇ
0: ਉਹੀ ਕਾਰਨ ਮੈਂ ਸਮਝ ਗਿਆ ਪਹਿਲੇ ਮੈਂ ਪਤਾ ਨੀ ਕੀ ਚੱਕਰ ਹੈ ਫਿਰ ਮੇਰੇ ਸਮਝ ਆ ਗਈ ਕਹਾਣੀ ਮੈਂ ਵੀ ਉਹ ਤਾਂ ਹੁਣ ਲੱਗੇ ਨੇ
1: ਵਿਸ਼ ਦੇ ਇਰਾਦਿਆਂ ਨੂੰ ਪਛਾਣ ਲਿਆ ਉਹ ਸਮਝ
2: ਜਗਦੀਰ ਸਿੰਘ ਤੇ ਕਿਤੇ ਕਬੂਤਰੇ ਗੱਲ ਅੱਗੇ ਤੁਰੋ
0: ਗੱਲ ਪੱਕੀ ਹੈ
1: ਗਿਆ ਸੀ ਕਿ ਇਲਤੁਤ
0: ਗੱਲ ਪੱਕੀ ਹੈ
2: ਜੀ
0: ਨਹੀਂ ਉੜਦੇ ਨੀ ਕਬੂਤਰ
2: ਜੀ
0: ਕਬੂਤਰਾਂ ਨਾਲ ਵੀ ਬਥੇਰੀਆਂ ਦੁਆਵਾਂ ਹੈਗੀਆਂ ਨੇ
2: ਹੈਗੀਆਂ ਜੀ ਹੈਗੀਆਂ
1: ਮਿਸ਼ ਇਸ ਮੁੱਦੇ ਦੇ ਉੱਤੇ ਉਸਦੇ
2: ਕੋਈ ਸ਼ੱਕ ਨਹੀਂ
0: ਲਓ ਫਿਰ ਹੁਣ ਔਜਲਾ ਬਾਈ ਜੀ ਨੂੰ ਬੇਨਤੀ ਹੈ ਸਵੇਰੇ ਸੁਣ ਲੈਣਗੇ ਉਹ
1: ਨਾਲ ਲੜਨਾ ਨਹੀਂ ਚਾਹੁੰਦਾ ਸੀ ਉਹ ਵੀ ਇਲਤੁਤ ਮਿਸ਼ ਦੇ ਨਾਲ ਲੜਨ ਦੇ ਮੂਡ ਦੇ ਵਿਚ ਨਹੀਂ ਸੀ
2: ਜੀ
0: ਤੇ ਫਿਰ ਹੁਣ ਸ਼ਨੀਵਾਰ ਦੇਣਗੇ ਇਹਦਾ ਚਲੋ ਛੋਟੀ ਜਕਾਰੀ
1: ਐਂਡਰ ਵਿਕ ਆਪਣੀ ਕਿਤਾਬ ਸਲੇਵ ਕਿੰਗਸ ਐਂਡ ਦਾ
0: ਖੜਦੇ ਖੜਾ ਹੁਣ ਤਾਂ
1: ਇਸਲਾਮਿਕ ਕੰਕੂ ਏਸਟ ਦੇ ਵਿਚ
0: ਹੁਣ ਖੜਾ ਹੁਣ ਉਹੀ ਗੱਲ ਹੈ ਵੀ
2: ਜੀ
1: ਲਿਖਦਾ ਹੈ ਕਿ ਭਾਰਤ ਦੀ ਗਰਮੀ ਚੰਗੇਜ਼ ਖਾਨ ਦੇ ਲਈ ਅਸਹਿ ਸੀ ਇਸੇ ਕਰਕੇ ਚੰਗੇਜ਼ ਖਾਨ ਨੇ ਜਰਨੈਲਾਂ ਨੇ ਵਾਪਸ ਜਾਣ
0: ਉਹਦੇ ਚ ਕਹਿੰਦਾ ਜਿਹੜਾ ਹੁਣ ਦੇਬੀ ਦਾ ਤੇ ਬੱਬੂ ਮਾਨ
1: ਦਾ ਜਿਹੜਾ ਫੈਸਲਾ ਕੀਤਾ ਘੋੜਿਆਂ
0: ਓਹਦੇ ਚੋ ਲਾਇਨ ਸੀ ਕਹਿੰਦਾ ਵੀ ਜਿੱਥੇ ਪੈਰ ਤੂੰ ਐਸੀ ਥਾਂ ਹੋ ਗਈ ਹੈ ਗੱਲ
1: ਅਤੇ ਉਹਨਾਂ ਦੇ ਚਾਰੇ
0: ਲੋ ਬਾਬੇ ਗੱਲ ਟੁੱਟ ਕੇ ਕਈ ਵਾਰੀ ਯਾਦ ਆ ਜਾਂਦੀ ਆ ਉਹੀ ਗੱਲ ਉਜਲਾ ਬਾਈ ਰਾਤ ਕਹਿਣ ਦੇ ਲਾਇਆ
1: ਉਹੀ ਦੇ ਬਾਰੇ ਜਿਹੜੀ ਖਾਣ ਪੀਣ ਦੀ ਜਿਹੜੇ ਘੋੜਿਆਂ ਦਾ ਖਾਣ
0: ਗੱਲ ਮੈਂ ਸਾਰੇ ਪੁਆੜੇ ਵੀ ਥੋਡੀ ਉਹੀ ਗੱਲ
1: ਖਾਣ ਪੀਣ ਸੀ ਚਾਰਾ ਸੀ ਉਹਦੀ ਘਾਟ
0: ਚਲੋ ਕੋਈ ਗੱਲ ਨੀ ਪਿਆਰੇ ਸੱਜਣ ਨੇ ਕੋਈ ਗੱਲ ਨੀ ਬੜਾ ਉਹੀ ਗੱਲ ਹੈ ਜੁੜ ਕੇ ਬਾਈ ਜੀ ਬਹੁਤ ਵਧੀਆ ਲੱਗਦਾ
1: ਮਹਿਸੂਸ ਹੋਈ ਚੰਗੇਜ਼ ਖਾਨ ਦੇ ਸਾਹਮਣੇ ਇੱਕ ਹੋਰ
0: ਮੈਂ ਹੁਣ ਸੁਣਾ ਕੇ ਕਰ ਫੁੱਲ ਗੈਲਰੀ ਫੋਟੋਆਂ ਮੇ
1: ਵੱਡੀ ਦਿੱਕਤ ਸੀ ਘੋੜਿਆਂ ਦੀ
0: ਤੇਰੀਆਂ ਟੋਲੀ ਹੰਝੂ ਪੂੰਜਦੀ ਹੋਈ ਮੂਹੋਲ ਦਿਸੀ ਖੋਲ ਗੈਲਰੀ ਫੋਟੀਆਂ ਟੋਲ ਦੀ
1: ਇਬਨ ਬਤੂਤਾ ਨੇ ਵੀ ਜ਼ਿਕਰ ਕੀਤਾ
0: ਜੂ ਪੂੰਜਦੀ ਹੋਈ ਮੂੰਹੋਂ ਕੁਝ ਬੋਲਦੀ ਸੀ ਕੇ ਤੈਨੂੰ ਭੇਜੇ ਸੀ ਤੂੰ ਗੀਤ ਉਗਾਉਂਦੀ
1: ਕਿ ਮੰਗੋਲ ਫੌਜ ਦੇ 10,000 ਘੋੜਿਆਂ
0: ਨੇ ਫਾਇਤ ਤੇਰੀ ਕੀਤੇ
1: ਟੁਕੜੀ ਨੂੰ ਜਿਹੜਾ ਸੀ ਢਾਈ
0: ਤੂੰ ਛੱਤ ਤੇ ਕੱਲੀ ਬਹਿ ਕੇ ਰੋਈ ਰਹੀ ਕੱਲ ਚੰਨ ਨੇ ਫੇਰ ਸ਼ਿਕਾਰੀ ਕੀ
1: 100 ਟਨ ਚਾਰੇ ਜਾਣੀ ਕਿ
0: ਦੋਤੀਏ ਤੂੰ ਛੱਤ ਤੇ ਚੋਰੀ ਬਹਿ ਕੇ ਰੋਂਦੀ
1: 2,50,000 ਗੈਲਨ ਪਾਣੀ ਦੀ ਜ਼ਰੂਰਤ ਪੈ
0: ਤੂੰ ਜੀਦੇ ਆਈਏ ਮੈਂ ਸੰਦਾ
1: ਸਾਦੀ ਸੀ ਸਿੰਧ ਤੇ ਮੁਲਤਾਨ ਦੇ
0: ਬਾਦ ਬੜਾ ਤੂੰ ਜੀਦੇ ਨਾਲ ਵੀ ਮੈਂ ਸੁਣਿਆ ਬੰਦਾ ਸਾਧ ਬੜਾ ਤੇਰਾ ਖਿਆਲ ਵੀ
1: ਬਾਅਦ ਪਾਣੀ ਪਾਣੀ ਤਾਂ ਸੀ
0: ਬੜਾ ਰੱਖਦਾ ਏ ਕਈ ਕਹਿੰਦੇ ਮੈਥੋਂ ਬੜਾ ਤਾਂ ਵੀ ਕਿਆ ਲੱਗਦਾ ਨਹੀਂ ਤਾਂ ਵੀ ਕਿਉਂ
1: ਪਰ ਚਾਰਾ ਨਹੀਂ ਸੀ
0: ਜੀਦਾ ਨਹੀਂ ਇਹ ਸੋਚ ਨਾ ਸੌਂ ਰਹੀ ਚੰਨ ਨੇ ਫੇਰ ਸ਼ਿਕਾਰ
1: ਦੂਜਾ ਇਲਾਕੇ ਦੇ ਵਿੱਚ ਚੰਗੀ ਗੁਣਵੱਤਾ ਵਾਲੇ ਘੋੜਿਆਂ ਦੀ
0: ਕਾਰੀ ਕੀਤੀ ਏ ਤੂੰ ਛੱਤ ਤੇ ਚੋਰੀ ਕੱਲੀ ਬੈਂਦੀ ਰਹੀ
1: ਚੰਨ ਸੀ ਇਸ ਦੇ ਲਈ ਵਾਧੂ ਘੋੜਿਆਂ ਦਾ ਪ੍ਰਬੰਧ ਨਹੀਂ
0: ਨੇ ਫੇਰ ਸ਼ਿਕਾਇਤ ਕੀਤੀ ਏ ਤੂੰ ਛੱਤ ਤੇ ਚੋਰੀ ਕੱਲੀ ਬਹਿ ਕੇ ਰੋਂਦੀ ਰਹੀ
1: ਕੀਤਾ ਜਾ ਸਕਿਆ ਇਸ ਤੋਂ ਇਲਾਵਾ ਚੰਗੀ
0: ਮਜਸੀ ਕੇ ਮਰਜੀ ਸੀ ਨਾ
1: ਬੇਸ ਖਾਨ ਨੇ ਇੰਨੀ ਜ਼ਮੀਨ ਜਿੱਤ ਲਈ ਸੀ ਕਿ ਉਸਦੇ ਕੋਲ ਇਸ ਨੂੰ
0: ਕਦਲ ਮਜਬੂਰੀ ਸੀ ਜੀ ਸੀ ਦਲ ਸਕੇ
1: ਕਾਬੂ ਕਰਨ ਦੇ ਲਈ ਲੋੜੀਂਦੇ ਫੌਜੀ ਨਹੀਂ ਸਨ
0: ਭਾਵੇਂ ਕੁਝ ਬੂਰੀ ਸੀ ਕੇ ਮਰਜੀ ਸੀ ਨਾ ਕੇ ਭਾਵੇਂ ਕੁਝ ਕਹਿ ਲੈ
1: ਫਿਰ ਸੈਨਿਕਾਂ ਦੀ ਸਿਹਤ ਦਾ ਜਿਹੜਾ ਮੁੱਦਾ ਵੀ ਸੀ
0: ਪੈਸੇ ਨਾਲ ਖੁਸ਼ ਹਾਂ ਹੁਣ ਨੀ ਉਹਦੇ ਨਾਲ ਖੁਸ਼ ਰਹਿ ਲੈ ਉਹ ਨੰਬਰ
1: ਫਰੈਂਕ ਮਾਕਲਿਨ ਲਿਖਦੇ ਨੇ ਕਿ ਚੰਗੇਜ਼ ਖਾਨ ਦੇ
0: ਬਦਲਿਆ ਜਿੱਤੇ ਫੋਨ ਮਲਾਉਂਦੀ ਰਹੀ
1: ਬਹੁਤ ਸਾਰੇ ਫੌਜੀ ਬੁਖਾਰ ਅਤੇ ਇਸ ਇਲਾਕੇ ਦੀ
0: ਫਿਆਇਤ ਤੇਰੀ ਕੀਤੀ ਏ ਤੂੰ ਚੋਰੀ ਕੱਲੀ ਬਹਿ ਕੇ ਰੋਂਦੀ ਰਹੀ
1: ਕੱਲ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਚੰਗੇਜ਼ ਖਾਨ
0: ਫੇਰ ਸ਼ਿਕਾਰੀ ਕੀਤੀ ਏ ਤੂੰ ਛੱਤ ਤੇ ਕੱਲੀ ਬਹਿ ਕੇ ਰੋ
1: ਅੱਗੇ ਪੈਂਦੇ ਭਾਰਤ ਦੇ ਜੰਗਲਾਂ ਤੇ ਪਹਾੜਾਂ
0: ਦੀ ਰਹੀ ਜੋ ਕਹਿਣਾ
1: ਦੇ ਬਾਰੇ ਵੀ ਸਟੀਕ ਖੁਫੀਆ ਜਾਣਕਾਰੀ ਨਹੀਂ ਸੀ ਚੰਗੇ
0: ਸਭ ਕਹਿਤਾ ਕਹਿਣਾ ਨਹੀਂ ਯਾਦ ਕੁੜੇ ਜੋ ਕਹਿ ਮੈਂ ਸਭ ਕਹਿਤਾ ਕੁਝ ਕਹਿ
1: ਅੰਧ ਵਿਸ਼ਵਾਸੀ ਸ਼ਖਸ ਸੀ ਉਸਦੇ
0: ਫੇਰ ਤੋਂ ਬਾਅਦ ਕੁੜੇ ਤੂੰ ਸਾਰਾ ਕੁਝ ਹੀ ਭੁੱਲ ਜਾਏਗੀ ਰਹੂ ਦੁਰਾਹਾ ਯਾਦ ਕੁੜੇ
1: ਫੌਜੀਆਂ ਦੀ ਨਜ਼ਰ ਇੱਕ ਗੈਂਡੇ ਦੇ ਉੱਤੇ
0: ਤੂੰ ਸਾਰਾ ਕੁਝ ਹੀ ਭੁੱਲ ਜਾਏ ਪਰ ਰਹੂ ਰਤਨਪੁਰਾ ਕੁੜੇ
1: ਜਿਸ ਨੂੰ ਅੱਗੇ ਵਧਣ ਦੇ ਲਈ ਇੱਕ ਬੁਰਾ ਸ਼ਗਨ ਜਿਹੜਾ ਮੰਨ
0: ਪਰ ਮੁੜਦਾ ਨਹੀਂ ਸੱਚ ਹੈ ਪਰ ਮੁੜਦਾ ਨਹੀਂ ਇਹ ਸੱਚ ਹੈ
1: ਜਾਂਦਾ ਸੀ ਜਿਵੇਂ ਕਿ ਕਹਿੰਦੇ ਬਿੱਲੀ ਰਾਸਤਾ
0: ਤੂੰ ਹਾਕਾ ਲਾਉਂਦੀ ਰਹੀ ਕੱਲ ਚੰਨ ਨੇ ਫੇਰ ਸ਼ਿਰ ਤੇਰੀ ਕੀਤੀ
1: ਕੱਟ ਜਾਂਦੀ ਹੈ ਆਪਣੇ ਮੰਨਦੇ ਨੇ ਲੋਕ ਤੇ ਇਸ
0: ਤੂੰ ਛੱਤ ਤੇ ਚੋਰੀ ਕੱਲੇ ਰੋਂਦੀ ਰਹੀ ਚੰਨ
1: ਤਰ੍ਹਾਂ ਉਹ ਮੰਨਦੇ ਸੀ ਕਿ ਗੈਂਡਾ ਰਾਸਤਾ ਕੱਟ ਗਿਆ ਭਾਈ ਤੇ ਹੁਣ
0: ਸ਼ਿਕਾਇਤ ਤੇਰੀ ਤੂੰ ਛੱਤ ਤੇ ਚੋਰੀ ਲੈ ਕੇ ਰੋਂਦੀ ਰਹੀ
1: ਅੱਗੇ ਨੀ ਵਧਣਾ ਇਸੇ ਸਭ ਦੇ ਵਿਚਾਰ
2: ਬਹੁਤ ਹੀ ਮਤਲਬ ਉਦਾਸ ਖੁਸ਼ੀ ਹੋ ਰਹੀ ਸੁਣ ਕੇ
1: ਲਈ ਚੰਗੇਜ਼ ਖਾਨ ਨੇ ਆਪਣੇ ਦੇਸ਼ ਬਾਬਾ ਜਾਣ ਦਾ
2: ਚੇਤੇ ਆਈ ਜਾਂਦੇ ਸੀ ਵਿੱਚ ਜਿਹੜੇ ਮੁਹਾਵਰੇ ਬਣਾਏ ਨੇ ਲੋਕਾਂ ਨੇ ਕਹਿੰਦੇ
1: ਫੈਸਲਾ ਕੀਤਾ ਸੀ ਚੰਗੇ
2: ਬਹੁ ਲੱਤ ਭੰਨੂ ਲੜੇ ਦੀ
1: ਆਖਰੀ ਸੁਨੇਹਾ ਸੀ ਕਹਿੰਦਾ ਹੈ
2: ਬਿਲਕੁਲ ਚੱਕਰ ਪੈ ਗਿਆ ਮੁਕੇਰੀਆਂ ਨਾ ਮੇਰੀਆਂ ਨਾ ਤੇਰੀਆਂ ਟੁੱਟ ਕੇ ਜੋੜ ਰੱਖੇ ਜਾਂਦਾ ਨੇ
1: ਕਿ ਜੁਲਾਈ 1227
3: ਟੁੱਟ ਕੇ ਐਵੇਂ ਵੀ ਨੀ ਜੋੜੇ ਜਾਂਦੇ ਟੋਪ ਵੀ ਹੁੰਦਾ ਬਾਬਿਓ ਐਵੇਂ ਐਵੇਂ ਹੁਣ ਕਿੱਥੋਂ ਜੋੜ ਦੂ ਮੈਂ ਹੁਣ ਬਾਈ
1: ਕਿੱਥੇ ਆ ਗਿਆ ਜੀ 1200
3: ਤਾਂ ਬੇਟਾ ਜੋੜ ਦਾਂਗਾ ਵੀ ਐਂ ਹੋਇਆ ਉਹ ਹੋਇਆ ਫਲਾਣਾ ਹੋਇਆ ਹੈ
2: ਵਾਕਈ ਵਾਕਈ ਜੀ ਸਹੀ ਗੱਲ ਹੈ
3: ਇਸ ਕਰਕੇ ਚਲੋ ਤੇ ਉਹ ਮੈਂ ਔਜਲਾ ਬਾਈ ਜੀ ਵਾਸਤੇ ਸੀ ਆਹ ਜਿਹੜਾ ਥੋੜਾ ਜਿਹਾ ਹੈ ਲੈ ਜਾ ਮੈਂ ਪਿਛਲੇ ਦਿਨ ਵੀ ਸੁਣਿਆ ਸੀ ਮੈਂ ਘੱਲਿਆ ਸੀ ਔਜਲਾ ਬਾਈ ਜੀ ਨੂੰ ਗਾਣਾ ਇਹ ਤੇ ਉਹ ਥੋੜਾ ਜਿਹਾ ਲੈ ਜਾਏਗਾ ਹੈ ਔਖਾ ਜਿਹਾ ਸੀ ਪਰ ਮੈਂ ਕਿਹਾ ਵੀ ਹੁਣ ਇਹ ਤੁਹਾਨੂੰ ਤਰੀਕ ਤਾਂ ਗੱਲ ਤਰੀਕ ਦਿੱਤੀ ਸੀ ਮੈਂ ਵੀ ਹੁਣ ਤਰੀਕ ਨੀ ਟੱਪਣ ਦੇਣੀ ਆਪਾਂ ਸ਼ਮੀ ਬਾਈ ਜੀ ਆ ਗਏ ਤੇ ਆਪਾਂ ਵੀ ਨੀ ਲੰਘਣਾ ਤੇ ਲਓ ਬਾਬਿਓ ਠੀਕ ਹੈ ਫਿਰ ਹੁਣ
2: ਸ਼ੁਕਰੀਆ
3: ਆਪਾਂ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜਿਉਂਦੇ ਵਸਦੇ ਰਹੋ ਸਾਡੇ ਕਬੂਤਰਾਂ ਵਾਂਗੂ ਤੁਸੀਂ ਵੀ ਹੈ ਤੁਹਾਡੀਆਂ ਵੀ ਲੰਮੀਆਂ ਉਮਰਾਂ ਹੋਣ ਤੁਹਾਡੇ ਵਾਸਤੇ ਵੀ ਦੁਆਵਾਂ ਨੇ ਜੀ ਸਾਡੀਆਂ
2: ਸ਼ੁਕਰੀਆ
3: ਠੀਕ ਹੈ ਬਾਬਿਓ ਸਤਿ ਸ੍ਰੀ ਅਕਾਲ
2: ਜ਼ਿੰਦਗੀ
3: ਜਿੰਦਾਬਾਦ ਜੀ
2: ਵਾਹ ਜੀ ਵਾਹ ਵਾਹ ਜੀ ਵਾਹ ਵਾਹ ਦੋਸਤੋ ਕਿਆ ਹੀ ਬਾਤਾਂ ਕਿਆ ਹੀ ਬਾਤਾਂ ਇਹ ਜਿਹੜਾ ਸਿਲਸਿਲਾ ਸੀ ਮੁਹੱਬਤ ਦਾ ਇਹ ਚੱਲ ਰਿਹਾ ਏ ਤੇ ਬਾ ਕਮਾਲ ਜਿਹੜੀ ਗੱਲਬਾਤ ਤੇ ਖੂਬਸੂਰਤ ਪੇਸ਼ਕਾਰੀ ਹਮੇਸ਼ਾ ਦੀ ਤਰ੍ਹਾਂ ਬਾਈ ਜੀ ਮੁਕੱਦਰ ਸਿੰਘ ਔਲਖ ਸਾਹਿਬ ਹੋਰਾਂ ਨੇ
1: ਤਾਈ ਆਉਣ ਤੱਕ ਚੰਗੇਜ਼ ਦੀ ਸਿਹਤ ਵਿਗੜ
2: ਜਿਹੜੀ ਆ ਉਹ ਸਾਂਝੀ ਕੀਤੀ ਆ ਸ਼ੁਕਰੀਆ ਭਾਜੀ ਬਹੁਤ ਬਹੁਤ ਤੇ ਬਾਕੀ ਕਿਉਂਕਿ ਹਾਸੇ ਖੁਸ਼ੀਆਂ ਮੁਸਕਰਾਹਟ ਅਤੇ ਸਮਾਈਲਸ ਇਸ ਸਫ਼ਰ ਦੇ ਉੱਤੇ ਅਸੀਂ ਨਿਕਲੇ ਹੋਏ ਹਾਂ ਇਹਨੂੰ ਆਪਾਂ ਤਲਾਸ਼ ਦੇ ਵਿੱਚ ਹਾਂ ਕਿ ਆਪਾਂ ਲੱਭੀਏ ਅਤੇ ਗੱਲਾਂ ਬਾਤਾਂ ਕਰੀਏ ਇਹੀ ਤਲਾਸ਼ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਗਿੱਦੜ ਬਾਹੇ ਜਿੱਥੇ ਮੱਖਣ ਸ਼ਰਮਾ ਜੀ ਸਾਡੇ ਨਾਲ ਮਹਿਫਲ ਚ ਮੁਕਾ ਦੇਣਾ ਦਾ ਸ਼ਰਮਾ ਜੀ ਖੁਸ਼ ਆਮਦੀ
1: ਜਾ ਰਹੀ ਸੀ
2: ਈਦ
4: ਜੀ
2: ਜਨਾਬ ਜੀ ਆਇਆਂ ਨੂੰ ਜੀ
4: ਇੱਕ ਤਾਂ ਟੀਕਾ ਲਾਉਂਦੇ ਆ ਨੀਂਦ ਦਾ
2: ਓਹੋ
4: ਤੁਸੀਂ ਟੀਕੇ ਲਾਈ ਜਾਂਦੇ ਹੋ ਜਾਗਣ ਦੇ ਹਾਂਜੀ
2: ਓਹੋ
1: ਇੱਕ ਦਿਨ ਉਹਨੇ ਆਪਣੇ
2: ਜੀ
4: ਤੇ ਸਮੇਂ ਦੀ ਮੇਰੀ ਬੇਨਤੀ ਆ ਵੀ ਕਈ ਨਾ ਕਈ ਭਰਾਵਾਂ ਨੇ ਥੋੜੀ ਜਿਹੀ ਉਹ ਗੁੱਸਾ ਜਿਹਾ ਮਨਾਇਆ ਇਹ ਮੈਂ ਹੀ ਕਹੀ ਹੈ ਗੱਲ ਮੈਂ ਲੁੱਕ ਕੇ ਨੀ ਕਹਿੰਦਾ ਹਾਂ
2: ਜੀ
4: ਵੀ ਅਸੀਂ ਇੱਕ ਨਾ ਜੀ ਅਸੀਂ ਟਰੈਕਟਰ ਲਿਆਂਦਾ ਸੀ ਪਹਿਲਾਂ ਇੰਟਰਨੈਸ਼ਨਲ ਟਰੈਕਟਰ ਜੀ
2: ਕਮਾਲਾਂ ਕਰਤੀਆਂ ਜੀ ਜੀ
4: ਉਹ ਨਾ ਜੀ ਹੀਟ ਆਲਾ ਹੁੰਦਾ ਸੀ ਤੇ ਭਰਾਵਾ ਸਿਆਰਮ ਪਾਣੀ ਤੇ ਦੂਜੇ ਟਰੈਕਟਰ ਪਰ ਪਾ ਕੇ ਸਾਰੇ ਪਿੰਡ ਤੋਂ ਦੀ ਗੇੜਾ ਦੇ ਦੇਣਾ ਉਹਨੇ ਫੇਰ ਸਟਾਰਟ ਹੋਣਾ ਜੀ
2: ਜੀ
4: ਤੇ ਫੇਰ ਅਸੀਂ ਲਿਆਂਦਾ ਜੀ ਡੀ ਆਈ
2: ਜੀ
4: ਤੇ ਤੁਸੀਂ ਮੰਨਣ ਜੀ ਸੈਲਫ ਨੂੰ ਹੱਥ ਲਾਓ ਚਾਬੀ ਨੂੰ ਭੜਕ ਸਟਾਰਟ
2: ਕਿਆ ਪਤਾ ਡਾਇਰੈਕਟ ਇੰਜੈਕਸ਼ਨ
4: ਅਸੀਂ ਤਾਂ ਭਰਾਵਾ 5 ਮਿੰਟ ਵਾਲੇ 6 ਮਿੰਟ ਵਾਲੇ ਆ ਜਿਹੜੇ 20-25 ਮਿੰਟ ਵਾਲੇ ਆ ਉਹਨਾਂ ਵਿੱਚ ਵੀ ਸਾਨੂੰ ਟਾਈਮ ਦੇ ਦਿਆ ਅਸੀਂ ਤਾਂ ਡੀ ਆਈ ਟਰੈਕਟਰ ਵਾਂਗੂ
2: ਆ
4: ਤੇ ਨਾਲੇ ਨਾ ਭਰਾਵਾ ਗੱਲ ਇਹ ਹੈ ਵੀ ਕਹਿੰਦੇ 1 ਕੁਇੰਟਲ ਦੁੱਧ ਨੂੰ ਤੁਸੀਂ ਉਬਾਲਣਾ ਧਰ ਦਿਓ
2: ਜੀ
4: ਤੇ ਠਾਰ ਕੇ ਉਹਦੀ ਦਹੀਂ ਵੀ ਬਣ ਜੂਗੀ ਮਲਾਈ ਵੀ ਆ ਜੂਗੀ ਘਿਓ ਵੀ

0: ਨੂੰ।
1: ਚਲੋ ਫਿਰ ਤੁਹਾਡੇ ਟੌਪਿਕ ਤੇ ਕੀ ਕਹਿੰਦੇ ਸੀ ਅੱਜ ਅਕੇ ਬੇਫਿਕਰੇ
2: ਬੇਫਿਕਰੇ ਜੀ ਜੀ
1: ਚਲੋ ਚਲੋ ਆਪਾਂ ਆਪਦੇ ਤੇ ਲਿਆਉਣੇ ਆ
2: ਜੀ।
1: ਅਸੀਂ ਹੋ ਗਏ ਬੇਫਿਕਰੇ ਨੀ ਡਾਕਾ ਵਜਿਆ ਸਿਖਰ ਦੁਪਹਿ ਅਸੀਂ ਹੋ
0: ਤੇ ਭਰੋਸੇਮੰਦ ਜਰਨੈਲਾਂ ਨੂੰ ਆਪਣੇ
1: ਬੇਫਿਕਰੇ ਡਾਕਾ ਵਜਿਆ ਸਿਖਰ ਦੁਪਹਿਰੇ ਬੋਲਾਂ ਦੀ ਕੱਚੀਏ ਨੀ ਰੱਖਿਆ
0: ਤਰੇ ਦੇ ਕੋਲ ਬੁਲਾ ਲਿਆ ਮੰਗੋ
1: ਜਾਣ ਤੋਂ ਪਿਆਰੀ ਬੋਲੀਏ ਕੱਚੀਏ ਨੀ ਰੱਖਿਆ ਜਾਣ ਤੋਂ ਪਿਆਰੀ ਸਾਹਾਂ ਵਿੱਚ
0: ਲੋਕਾਂ ਨੂੰ ਦੱਸਿਆ ਗਿਆ ਸੀ ਕਿ ਚੰਗੇਜ਼
1: ਦੀ ਨੀ ਦਿਲ ਵਿੱਚ ਤੂੰ ਦੀ ਸਾਰੀ ਕੀ ਕਹਿਰੇ ਘੁਮਾਇਆ ਨੀ ਗਈ ਜ਼ਖਮ ਦਿਲਾਂ
0: ਸਾਨੂੰ ਬੁਖਾਰ ਹੈ ਪਰ ਉਸਦੇ
1: ਗਹਿਰੇ ਅਸੀਂ ਹੋ ਗਏ ਬਰੇ ਨੀ ਡਾਕਾ ਵਜਿਆ ਪੈਰੇ ਅਸੀਂ ਹੋ
0: ਬਿਸਤਰੇ ਦੇ ਕੋਲ ਖੜੇ ਲੋਕਾਂ ਨੂੰ ਪਤਾ ਸੀ ਕਿ ਉਹ ਜਾ
1: ਕਰੇ ਨੀ ਡਾਕਾ ਵਜਿਆ ਦੁਪਹਿਰੇ ਇੱਕ ਤੇਰੀ ਖਾਤਰ ਸੀ ਛੱਡ ਤੇ ਸਕੇ ਸੰਬੰਧੀ ਸਾਰੇ ਇੱਕ ਤੇਰੀ ਖਾਤਰ ਸੀ ਛੱਡ ਤੇ ਸਕੇ ਸੰਬੰਧੀ ਸਾਰੇ ਕੀ ਲੈਣਾ ਲੋਕਾਂ ਤੋਂ ਸਾਡੀ ਦੁਨੀਆਂ ਤੋਂ ਮਿਟੇ
0: ਜ਼ਿਆਦਾ ਦੇਰ ਤੱਕ ਹੁਣ ਨਹੀਂ ਬਚੇਗਾ।

0: ਆਡੀ
1: ਅਸੇ ਬੇਫਿਕਰੇ ਨਿਡਾਕਾ ਵੱਜ ਗਿਆ ਸਿਖਰੇ ਕੀ ਸੋਚ ਕੇ ਲਾਈ
0: ਥੈਕਸਟਨ ਆਪਣੀ ਕਿਤਾਬ ਦੀ ਹਿਸਟਰੀ ਆਪ ਦਾ ਮੰਗ
1: ਉਦੋਂ ਤਾਂ ਫਿਰ ਦਿਚ ਚਾਵਾਂ ਕੀ ਸੋਹਣੀਆਂ ਸੀ ਉਦੋਂ ਤਾਂ ਫਿਰ ਵਿਚ ਚਾਵਾਂ
0: ਬੋਲਸ ਦੇ ਵਿਚ ਲਿਖਦਾ ਹੈ ਕਿ ਆਪਣੀ ਮੌਤ ਦੇ
1: ਹੁਣ ਲੁਕ ਲਟਾ ਸੀ ਦਿਲਿਆ ਨਹੀਂ ਸਲਾਵਾਂ
0: ਕੱਲ ਬਿਸਤਰੇ ਦੇ ਉੱਤੇ ਪਏ ਚੰਗੇਜ਼ ਖਾਨ ਨੇ ਆਪਣੇ ਪੁੱਤਰਾਂ ਨੂੰ

0: ਅਸੀਂ ਹੋ
1: ਗਿਆ, ਜ਼ਿੰਦਗੀ ਬਹੁਤ ਛੋਟੀ ਹੈ,
0: ਹੋ ਗਏ ਬੇਫਿਕਰੇ ਕਾ ਵਜਿਆ ਸਿਖਰ ਦਪੈ ਕੀ ਉਮਰਾਂ ਦੇ ਕਿਹੜੀ ਗੱਲ।
1: ਮੈਂ ਪੂਰੀ ਦੁਨੀਆਂ ਨੂੰ ਜਿੱਤ ਨਹੀਂ ਸਕਿਆ,
0: ਲੋ ਕਹਿ ਰੇ ਕਰਤੇ ਰੋਗੀ ਉਮਰਾਂ ਦੇ ਗੱਲੋਂ ਕਹਿਰ ਗੁਜ਼ਾਰੇ ਉੱਤੋਂ ਸੋਹਣੀ ਹੈ ਦਿਲਾਂ ਦੇ ਨਕ।
1: ਤੁਹਾਨੂੰ ਇਹ ਕੰਮ ਪੂਰਾ ਕਰਨਾ ਚਾਹੀਦਾ ਹੈ ਅੱਗੇ।
0: ਕਲੇ ਕਾਲੇ ਹੁਸਨਾ ਨੇ ਕੀ ਲਿਆ ਨਿਸ ਲਾ ਕੇ ਰੱਖ ਦੇ।
1: ਮੈਂ ਤੁਹਾਡੇ ਲਈ ਦੁਨੀਆਂ ਦਾ ਸਭ ਤੋਂ ਵੱਡੇ
0: ਅਸੀਂ ਹੋ ਗਏ ਬੇਨਿਡਾਕਾ ਵਜਿਆ ਪੈਰੇ ਅਸੀਂ ਹੋ ਗਏ ਬੇਫਿਕਰੇ ਨੀ
1: ਸਾਮਰਾਜ ਛੱਡ ਕੇ ਜਾ ਰਿਹਾ ਇਸ ਦੀ ਰੱਖ
0: ਵਜੇਗਾ ਸਿਖਰ ਦੁਪਹਿਰੇ ਸਾਡੇ ਤੁਕਦੇ ਸੀਨੇ ਤੇ ਨੀ ਪਾਗੀ ਦਗਦੇ ਤੂੰ ਅੰਗਿਆਰੇ ਸਾਡੇ ਸੀਨੇ ਤੇ
1: ਸਿਰਫ ਇੱਕ ਚੀਜ਼ ਦੇ ਨਾਲ ਹੀ ਕੀਤੀ ਜਾ ਸਕਦੀ ਹੈ
0: ਦਗਦੇ ਤੂੰ ਅੰਗਿਆਰੇ ਸਿਮਕ ਹੋ ਕੇ ਨੀ ਕਿੱਥੇ ਜਾ ਕੇ ਮਹਿਕ ਕੇ ਸਾਥੋਂ ਬੇਮੁਖ ਹੋ ਕੇ ਨੀ ਕਿੱਥੇ ਜਾ
1: ਤੁਸੀਂ ਜਾਣੀ ਕਹਿੰਦਾ ਕਿ ਇਕੱਠੇ
0: ਖਿਲਾਰੇ ਮੱਖਣ ਸ਼ਰਮਾ ਤੱਕਦਾ ਸੀ ਤੂੰ ਪਲ ਵੀ ਨਾ ਠਹਿਰ ਮੱਖਣ ਪੁੱਤਰ ਤੱਕ
1: ਮੇਰੇ ਉਹ ਇਕਜੁੱਟ ਰਹੋ ਜੇਕਰ ਤੁਸੀਂ ਆਪ
0: ਸੀ ਤਾਂ ਦੋ ਪਲ ਵੀ ਮੇਰੇ ਅਸੀਂ ਹੋ ਗਏ ਬੇਫਿਕਰੇ ਕਾ ਵਜਿਆ ਸਿਖਰ ਦਪਸ
1: ਦੇ ਵਿੱਚ ਲੜੋਗੇ ਪਾੜੋਗੇ ਆਪਣੇ ਆਪ ਨੂੰ
0: ਅਸੀਂ ਹੋ ਗਏ ਬੇਫਿਕਰੇ ਨਿਡਾਕਾ ਜੇਗਾ ਸਿਖਰ ਦੁਪਹਿਰੇ।
2: ਸ਼ੁਕਰੀਆ ਸ਼ਮੀ ਜੀ।
1: ਪਾਟੋਗੇ ਵੰਡੀਆਂ ਪਾਓਗੇ ਜੇਕਰ
3: ਬਹੁਤ ਖੂਬ ਜੀ ਬਹੁਤ ਖੂਬ ਕਿਆ ਬਤਾ
1: ਤੁਸੀਂ ਆਪਸ ਦੇ ਵਿੱਚ ਲੜੋਗੇ ਤਾਂ ਇਹ ਸਾਮਰਾਜ ਤੁਹਾਡੇ ਹੱਥਾਂ ਦੇ ਵਿੱਚੋਂ ਖਿਸਕ ਜਾਵੇ।
3: ਸੱਚੀ ਗੱਲ ਹੈ ਜੀ, ਜਦੋਂ ਬੇਫਿਕਰੇ ਹੋ ਗਏ ਡਾਕਾ ਵੱਜ ਜਾਂਦਾ ਜਾਗਦੇ ਰਹਿਣਾ ਜ਼ਰੂਰੀ ਹੈ ਬਹੁਤ ਹੀ
1: ਕੁਝ ਸਮੇਂ ਬਾਅਦ ਹੀ ਫਿਰ
3: ਪਿਆਰਾ ਤੇ ਕਿਆ ਬਤਾ ਮਤਲਬ ਰੂਹਾਂ ਨੂੰ ਜਗਾਉਣ ਵਾਲੇ ਜਿਹੜੇ

0: ਨੇ, ਤੁਸੀਂ ਪ੍ਰੋਏ ਨੇ ਔਰ ਬਹੁਤ
1: ਚੰਗੇਜ਼ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਜੀ। ਦੋਸਤੋ ਇਹ ਹੈ ਜੀ ਦੁਨੀਆਂ ਦਾ ਵੱਡਾ ਬਾਦਸ਼ਾਹ ਜਿਹਦਾ ਕਦੇ ਜ਼ਿਕਰ ਨਹੀਂ ਹੋਇਆ।
0: ਬਹੁਤ ਹੀ ਖੂਬ ਜੀ
1: ਕੀਤੀ ਆਤਾ ਇਹਨਾਂ ਨੇ ਵੀ ਬੜੀ ਮਚਾਈ ਆ ਮੰਗੋਲਾਂ ਨੇ ਤੇ ਦੇਖੋ ਕਿੱਥੇ ਤੱਕ ਰਸ਼ੀਆ ਫਿਨਲੈਂਡ ਤੱਕ।
0: ਸ਼ੁਕਰੀਆ ਜੀ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਪਹੁੰਚ ਕੀਤੀ ਕਿੱਥੇ ਕਿੱਥੇ ਤੱਕ ਮਾਰ ਕਰਦਾ ਸੀ ਤੇ ਉਧਰ ਚਾਈਨਾ ਦੇ ਨਾਲ ਮੱਥਾ ਲਾ ਕੇ ਬੈਠਾ ਸੀ ਤੇ ਹੋਰ ਆਲਾ ਦੁਆਲਾ ਘੇਰਨ ਨੂੰ ਤਿਆਰੀ ਸੀ। ਕਹਿ ਸਕਦੇ ਹਾਂ ਕਿ ਮੁਗਲਾਂ ਤੋਂ ਵੀ ਵੱਧ ਵੱਡਾ ਸਾਮਰਾਜ ਸੀ ਇਹਨਾਂ ਦਾ ਚੰਗੇਜ਼ ਖਾਨ ਘੋੜਿਆਂ ਦੇ ਉੱਤੇ ਜ਼ਿੰਦਗੀ।
0: ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ। ਜਿਹੜੀ ਕੱਲ ਵੀ ਕਰ ਰਹੇ ਸੀਗੇ ਅਸੀਂ ਕਿ ਬਈ ਦੇਖੋ ਅੱਜ ਜਿਵੇਂ 7 ਵਜੇ ਗੁਰਪ੍ਰੀਤ ਗਰੇਵਾਲ ਹੋਰਾਂ ਦੀ ਆਪਾਂ ਗੱਲਬਾਤ ਜਿਹੜੀ ਹੈ ਸਾਂਝੀ ਕੀਤੀ ਸੀ ਉਹ ਨੰਗਲ ਜਦੋਂ ਮੈਂ ਗਿਆ ਤੇ ਉਦੋਂ ਸਾਰੇ ਪਤਾ ਵੀ ਆ ਪਰ ਮੈਂ ਇੱਕ ਅੱਜ
1: ਮੇਰੀ ਬਤਾ ਦੁਨੀਆਂ ਜਿੱਤਣ ਵਾਲਾ ਮੰਗੋਲ ਨੇ ਮਾਰਨ
0: ਵਿੱਚ ਦੁਬਾਰਾ ਨਾ ਜਿਹਨਾਂ ਦੇ ਵਿੱਚ ਉਹ ਕੀਤੀ ਗਈ ਸੀ ਕਿਉਂਕਿ ਤਿੰਨ ਕੁ ਤਾਂ ਲੱਗਦੇ ਲੱਗਦੇ ਆ ਉਹਦੇ ਵਿੱਚੋਂ ਦੇ ਵਿੱਚ ਨਾ ਫਰੈਗਮੈਂਟਸ ਦੇ ਵਿੱਚ ਮਤਲਬ ਕੁਛ ਇਹ ਚ ਕੁਛ ਇਹ ਚ ਨਿਕਲੀ
1: ਪਹਿਲੇ ਆਪਣੇ ਪੁੱਤਰਾਂ ਨੂੰ ਇਹ ਗੱਲ ਕਹੀ ਸੀ ਵੀ ਭਾਈ
0: ਵੱਖਰੀ ਆਹ ਜਿਹੜੀ ਅਸੀਂ ਅੱਜ ਚਲਾਈ ਆ ਇਹ ਐਮਰਜੈਂਸੀ ਚ ਪੂਰੀ ਦੀ ਪੂਰੀ ਸੀ ਇਹ ਸਾਨੂੰ ਘੱਟ ਵੱਧ ਘੱਟ ਕਰਨੀ ਪਈ ਕਿਉਂਕਿ ਇੱਕ ਲੋਕੇਸ਼ਨ ਤੇ ਥੋੜੀ ਜਿਹੀ
1: ਇਕੱਠੇ ਰਹੋ ਜੇ ਜਿਉਣਾ ਤੇ ਰਾਜ ਕਰਨ
0: ਹੋਈ ਉੱਥੋਂ ਗੱਲ ਨਹੀਂ ਬਣੀ ਫਿਰ ਦੂਜੀ ਲੋਕੇਸ਼ਨ ਤੇ ਗਏ ਤਾਂ ਉੱਥੇ ਇੱਕ ਗੱਲਬਾਤ
1: ਆਇਆ ਦੁਨੀਆਂ ਤੇ ਜਿੱਦਾਂ ਤੁਸੀਂ ਟੁੱਟ ਗਏ ਇੱਕ ਦੂਜੇ ਤੋਂ ਪਾਟ ਗਏ ਪਾੜਾ ਪੈ ਗਿਆ ਵੰਡੀਆਂ ਪੈ ਗਈਆਂ
0: ਉਹ ਜਿਹੜੀ ਕੰਡੇ ਵੀ ਜ਼ਰੂਰ ਇੱਕ ਦੁਬਾਰਾ
1: ਸਾਰਾ ਕੁਝ ਖਿੱਲਰ ਪੁੰਡਰ ਜਾਣਾ ਜਿਹੜਾ ਮੈਂ ਇਕੱਠਾ ਕੀਤਾ
0: ਪਾ ਦਿੱਤੀ ਜਾਵੇ ਕੋਸ਼ਿਸ਼ ਕਰਾਂਗੇ ਕਿ ਉਹ ਵੀ ਸਾਂਝੀ ਕਰੀਏ ਔਰ
1: ਇਹਦੇ ਵਿੱਚੋਂ ਵੀ ਮਿਲਦੀ ਹੈ ਜੀ ਪਰਿਵਾਰਾਂ ਨੂੰ ਇਕੱਠੇ ਰਹਿਣ ਦੀ ਨਸੀਹਤ ਮਿਲਦੀ ਹੈ
0: ਉਹ ਜੁੜ ਜੋਗਾ ਤੇ ਵੀਰਾਂ ਨੂੰ ਭੈਣਾਂ ਨੂੰ
1: ਤੇ
0: ਮੁਹੱਬਤ ਕੀ ਜ਼ਿੰਦਾਬਾਦ ਇੱਕ ਵਾਰੀ ਉਹਨਾਂ ਨੇ
1: ਸਾਰੀ ਪੱਖ ਲੈ ਲਓ ਚਾਹੇ ਤੇ ਆਮ ਲੋਕਾਂ ਦਾ ਪੱਖ ਲੈ ਲਓ ਚਾਹੇ ਦੋਵੇਂ ਪੱਖ ਨੇ ਜੀ
0: ਰਹਿੰਦੇ ਗੀਤ ਹੋਰ ਤਾਂ ਜ਼ਿੰਦਾਬਾਦ ਭਾਜੀ
1: ਚਲੋ ਦੋਸਤੋ ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ
0: ਵਾਰਤਾ ਤੇ ਮੌਜੂਦ ਨੇ ਜੀ
1: ਮਲਾਪ ਸਾਰੀ ਜੀ ਤੇ ਉਮੀਦ ਕਰਦੇ ਹਾਂ ਚੰਗੀ ਲੱਗੀ ਹੋਵੇ ਜਾਂਦੇ ਜਾਂਦੇ ਤੁਹਾਡੇ
2: ਸਾਰੇ
1: ਸੁਨੇਹੇ ਲੈ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ +358
0: ਜੀ ਸਤਿ ਸ੍ਰੀ ਅਕਾਲ
1: ਖੁਸ਼ੀ ਬਾਰ ਸਟੂਡੀਓ ਦਾ ਨੰਬਰ ਹੈ ਲਾਈਨ ਤੁਹਾਡੇ ਲਈ ਖੁੱਲੀ ਹੈ ਜਾਂਦੇ ਜਾਂਦੇ ਕਾਲ ਕਰਨੀ ਚਾਹੁੰਦੇ ਹੋ ਕੋਈ ਗੱਲਬਾਤ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਤੇ ਦਵਿੰਦਰ ਭਾਰਤ ਜੀ ਜੁਆਈ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ
0: ਆਪਣੇ ਜਨਾਬ ਮਾਧਿਅਮ ਦੇ ਰਾਹੀਂ ਮੈਂ ਜ਼ਰੂਰ ਸਾਂਝ ਪਾਉਣਾ ਚਾਹੁੰਗਾ ਕਿ ਕਿਉਂਕਿ ਜਿਹੜੀ ਕੁਝ
1: ਸਤਿ ਸ੍ਰੀ ਅਕਾਲ ਜੀ ਸਾਹਿਬ ਨੂੰ
0: ਸੁਨੇਹੇ ਮਿਸ ਵੀ ਹੋ ਰਹੇ ਨੇ ਪਰ ਦਿਲ ਦੇ ਵਿੱਚ ਸਿੱਧੀ ਜਿਹੜੇ ਘਰ ਵੀ ਕਰ ਰਹੇ ਨੇ ਲਾਲੀ ਟੋੜਾ ਸਾਹਿਬ ਇਸ ਵੇਲੇ ਸੁਣ ਰਹੇ ਨੇ ਤੇ ਮੁਹੱਬਤ ਵੀ ਭੇਜ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਿੰਘ ਭਾਜੀ ਬਹੁਤ ਬਹੁਤ ਸ਼ੁਕਰੀਆ ਮਨਜੀਤ ਮਾਨ ਜੀ ਪ੍ਰੋਗਰਾਮ
1: ਤੇ ਜੀਆ ਨੂੰ ਜੀ ਕਹਿੰਦੇ ਆ
0: ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਉਹ ਸਾਰੇ ਦੋਸਤਾਂ ਮਿੱਤਰਾਂ ਬਹੁਤ ਬਹੁਤ ਸ਼ੁਕਰੀਆ ਪ੍ਰਤਾਪ ਸੰਧੂ ਸਾਹਿਬ ਦਾ ਲੋਕ ਸਿੰਘ ਜੀ ਦਾ ਜੀ ਸ਼ਰਮਾ ਜੀ ਆਪਣੇ
2: ਭਾਜੀ ਅੱਜ ਕੋਈ ਆਪਣਾ ਟੌਪਿਕ ਕੋਈ ਹੈਗਾ ਜੀ
0: ਟੌਪਿਕ
1: ਰਾਜਨ ਸੈਨ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ
0: ਬੰਦਾ ਕਿਵੇਂ ਇੰਟਰਨੈਸ਼ਨਲ ਹਾਈਪਰ ਟੈਂਸ਼ਨ ਦੇ
2: ਚਲੋ ਟੈਂਸ਼ਨ ਹੀ ਲਾ ਲਈਏ ਆਪਾਂ
0: ਜੀ ਉਹੀ ਲਾਈਏ ਬਿਲਕੁਲ ਜੀ ਬਿਲਕੁਲ
2: ਕਹਿੰਦਾ ਗੋਸ਼ਤ ਤਿੱਤਰ ਦਾ
1: ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੋਈ ਕਰੋ
2: ਕਿੱਕਰ ਦਾ ਤੇ ਕਿਤਾਬਾਂ ਛਿੱਤਰ ਦਾ
0: ਜੀ
2: ਉਮਰਾ ਤੱਕ ਯਾਦ ਰਹਿੰਦਾ ਵਾ
0: ਜੀ
2: ਗੋਸ਼ਤ ਤਿੱਤਰ ਦਾ ਸੁਹਾਗਾ ਕਿੱਕਰ ਦਾ ਤੇ ਕਿਤਾਬਾਂ ਛਿੱਤਰ ਦਾ ਉਮਰਾ ਤੱਕ ਯਾਦ ਰਹਿੰਦਾ ਵਾ
0: ਯਾਦ ਰਹਿੰਦਾ
2: ਮਰਦ ਨੂੰ ਤਾਨਾ ਪਾਨਾ ਤੇ ਲੱਕੜ ਨੂੰ ਫਾਨਾ
1: ਰੂਪ ਦੇ ਵਿਚ ਜੀ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ
2: ਇਹ ਰਗੜ ਜੀ
0: ਜੀ
2: ਸਿਰੋਂ ਲੱਤੀ ਪੱਗ ਅਰਸੀ ਠੱਗ ਤੇ ਹਾੜ ਦੀ ਅੱਗ
1: ਪਿਆਰਿਆਂ ਨੂੰ ਯੂਐਸ ਤੋਂ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਇਸੇ ਤਰ੍ਹਾਂ ਬੇਅਦਬੀ ਦੇ ਕਾਨੂੰਨ ਦੀ ਉਪਲਬਧੀ ਤੇ ਸ਼ੁਕਰ
2: ਚੋਰਾ ਪੁੱਟਿਆ ਤਾਂ ਕਦੇ ਤੇ ਜੁੱਤੀ ਤੰਮ ਦਵੇਂ ਦੀ ਖੰਘ ਤੇ ਜਵਾਈ ਨੰਗ ਇਹ ਰੰਡੀ ਰੋਣਾ ਉਮਰਾਂ ਦਾ ਜੀ
1: ਪੁਰਾਣੇ ਦੀ ਅਰਦਾਸ ਯਾਤਰਾ ਹੈ ਜੀ
0: ਜੀ
2: ਘਰ ਨਸ਼ੇ ਦਾ ਕਾਰੋਬਾਰ ਤੇ ਮਤਲਬ ਹੀ ਯਾਰ ਕੀ ਮਗਰੋਂ ਨਹੀਂ ਲੈਂਦੇ ਜੀ
0: ਕਿਆ
1: ਜੋ ਸਿਰਫ ਇਹਨਾਂ ਦੇ ਹਿੱਸੇ ਆਇਆ ਕਹਿੰਦੇ ਜੀ
0: ਬਤਾ ਬਹੁਤ
2: ਜਾਨੀ ਦੇ ਇਹਨਾਂ ਦੇ ਰੋਲੇ ਤੇ ਲੋਕ ਦੇ
1: ਔਚਲਾ ਸਾਹਿਬ ਲਿਖ ਦੇ ਨੇ ਯੂ ਐਸ ਤੋਂ ਤੇ ਅੱਗੇ ਕਹਿੰਦੇ ਨੇ
0: ਔਰਤਾਂ
1: ਨੂੰ ਪਾਰਟੀਆਂ ਟਿਕਟਾਂ ਹੀ 33% ਹੀ ਦੇ ਦੇਣ ਜੇ ਇੰਨਾ ਫਿਕਰ ਹੈ ਕਾਨੂੰਨ ਦਾ ਰੋਲਾ ਕਿਉਂ ਬਸ ਵਿਖਾਵਾ ਹੈ ਜੀ ਕਹਿੰਦੇ ਔਜਲਾ ਸਾਹਿਬ ਕਹਿੰਦੇ ਮਾਨ ਹੋਰੀ ਵੀ ਇਹੀ ਕਰਦੇ ਨੇ ਡਰਾਵਾ ਦੇ ਕੇ ਹੋਰ ਕੀ ਹੈ ਵੱਖਰਾ ਰਾਮ ਬਾਬਾ ਸਿੱਧੂ ਸਾਹਿਬ ਵਾਪਸੀਆਂ ਕਰ ਰਹੇ ਨੇ ਜੀ ਇਟਲੀ ਨੂੰ ਤੇ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਤੇ ਰਾਜਨ ਸੈਣੀ ਜੀ ਨੂੰ ਕਹਿੰਦੇ ਆ ਤੇ ਜੀਆਨੂ ਜੀ ਬਾਈ ਜੀ ਸਵਾਗਤ ਹੈ ਯੂਰਪ ਦੇ ਵਿਚ ਫਿਰ ਤੋਂ ਤੇ ਮੁਕੱਦਰ ਬਾਈ ਜੀ ਕਹਿੰਦੇ ਸੈਣੀ ਬਾਈ ਜੀ ਕੇਜਰੀਵਾਲ ਦੇ ਕਹਿਣ ਵਾਂਗੂ ਸਭ ਮਿਲੇ ਹੋਏ ਆ ਜੀ ਬਦਲਾਓ ਵਾਲਿਆਂ ਨੇ ਜੋ ਕੁਝ ਕਰਨਾ ਸੀ ਕਰ ਦਿੱਤਾ ਹੋ ਸਕਦਾ ਹੁਣ 9 ਮਾਸ ਦੇ ਉੱਤੇ ਰਿਸ਼ਤੇ ਵਾਲੇ ਆ ਜਾਣ ਗਾਲਾਂ ਫਿਰ ਕੱਢਣੀਆਂ 6 ਮਹੀਨਿਆਂ ਦੇ ਪਿੱਛੋਂ ਜੀ ਕਹਿੰਦੇ ਮੁਕੱਦਰ ਬਾਈ ਜੀ ਲਿਖਦੇ ਆ ਔਜਲਾ ਸਾਹਿਬ ਕਹਿੰਦੇ ਆਪ ਪਾਰਟੀ ਲੱਗਦਾ ਹੈ ਕਿ ਇਹ ਸਿਆਸੀ ਹੈ ਕੁਐਸਚਨ ਮਾਰਕ ਗਿਆ ਰਾਜਾ ਜੀ ਨੂੰ ਪੁੱਛਿਓ ਜੀ ਜਰਾ ਆਪ ਪਾਰਟੀ ਲੱਗਦਾ ਹੈ ਕਿ ਇਹ ਸਿਆਸੀ ਹੈ ਤੇ
2: ਹੱਥੀ ਦਿੱਤੇ ਸਦਕੇ ਉਮਰਾਂ ਹੀ ਕੰਮ ਦਿੰਦੇ ਰਹਿੰਦੀਆਂ ਜੀ
0: ਧੰਨਵਾਦ
2: ਚਲੋ ਅੱਜ
1: ਮੁਕੱਦਰ ਬਾਈ ਸੋਰੀ ਮਾਫੀ ਚਾਹੁੰਦਾ ਜੀ ਮੈਂ ਔਜਲਾ ਸਾਹਿਬ
2: ਬਣਾਈਆਂ ਆਪਣੀਆਂ ਪੁਰਾਣੇ
0: ਨੇ ਸੱਚ ਹੈ ਜੀ ਸੁਰਿੰਦਰ ਮਾਹਿਲ ਜੀ ਨੇ ਵੀ ਲਿਖਿਆ ਕਹਿੰਦੇ ਜਿਹੜੀ ਗੱਲਬਾਤ ਇਸ ਵਿਚ ਚੱਲ ਰਹੀ ਹੈ ਕਿਆ ਬਾਤ ਆ ਬਿਲਕੁਲ ਜੀ ਅਸੀਂ ਸਹਿਮਤ ਆ
2: ਲੋ ਜੀ ਹੁਣ ਸ਼ਮੀ ਜੀ ਫਿਰ ਇੱਕ ਨਾ ਮਿੱਠੀ ਜੀ
1: ਦੇਖ ਨਹੀਂ ਪਾਇਆ ਤੁਹਾਡਾ ਕਮੈਂਟ ਤੁਸੀਂ ਵੀ ਆ ਕੇ ਗੱਲ
2: ਇੱਕ ਖਵਾਬ ਮੁਕੰਮਲ ਹੋ ਨਹੀਂ
0: ਜੀ
2: ਮੁਹੱਬਤ ਮੇਂ ਸਭੀ ਮੁਹੱਬਤ ਮੇਂ ਕਭੀ ਸਭੀ ਖੁਸ਼ ਹੋ ਜਰੂਰੀ
0: ਬਿਲਕੁਲ
2: ਆਂਖੋ ਮੇਂ ਰਹਿਤਾ ਹੈ ਵੋ ਚਿਹਰਾ ਦਿਨ ਰਾਤ ਉਸ ਚਿਹਰੇ ਪੇ ਨੂਰ ਵੀ ਹੋ ਜਰੂਰੀ ਤੋ
0: ਨਹੀਂ
2: ਸਫ਼ਰ ਮੇਂ ਸਾਥ ਚਲਤੇ ਹੈ ਯਹਾਂ ਕਿਤਨੇ ਹੀ ਲੋਗ ਹਰ ਏਕ ਹਮ ਸਫ਼ਰ ਹੀ ਹੋ ਯੇ ਜਰੂਰੀ ਤੋ
0: ਜਰੂਰੀ ਤੋ ਨਹੀਂ ਬਹੁਤ ਖੂਬ
2: ਹਰ ਏਕ ਖਾਬ ਮੁਕੰਮਲ ਹੋ ਜਰੂਰੀ ਤੋ ਨਹੀਂ
0: ਕਿਆ ਬਾਤ ਆ
2: ਫਿਜ਼ਾ ਮੇਂ ਰੰਗ ਫਿਜ਼ਰੇ ਹੈ ਤੁਮਹਾਰੀ ਯਾਦ ਕੇ ਹਰ ਏਕ ਰੰਗ ਮੇਂ ਤੂੰ ਹੀ ਹੋ ਜਰੂਰੀ ਤੋ ਨਹੀਂ
0: ਜਰੂਰੀ ਤੋ ਨਹੀਂ
2: ਦਿਲ ਕੀ ਬਾਤ ਹੈ ਲਬ ਤੱਕ ਨਾ ਆਏ ਤੋ ਗਾਓ ਕਿਆ ਕਿ ਹਰ ਜਜ਼ਬੇ ਕੀ ਕਸ਼ਤੀ ਹੋ ਜਰੂਰੀ ਤੋ ਨਹੀਂ
0: ਜਰੂਰੀ ਤੋ ਨਹੀਂ ਕਿਆ ਬਾਤ ਆ ਬਹੁਤ
2: ਖੂਬ ਕਵੀ ਖਾਮੋਸ਼ੀਆਂ ਵੀ ਤੋ ਬਹੁਤ ਕੁਛ ਕਹਿਤੀ ਹੈ ਕਵੀ ਖਾਮੋਸ਼ੀਆਂ ਵੀ ਤੋ ਬਹੁਤ ਕੁਛ ਕਹਿਤੀ ਹੈ ਹਰ ਏਕ ਬਾਤ ਲਫ਼ਜ਼ੋ ਮੇਂ ਹੋ ਜਰੂਰੀ ਤੋ ਨਹੀਂ
0: ਜਰੂਰੀ ਤੋ ਨਹੀਂ
2: ਹਰ ਏਕ ਬਾਤ ਲਫ਼ਜ਼ੋ ਮੇਂ ਹੋ ਜਰੂਰੀ
0: ਤੋ ਨਹੀਂ ਕਿਆ ਬਾਤ
2: ਜੁਦਾਈ ਪਰ ਜੇ ਆਂਖੇ ਵੀ ਬਰਸੀ ਹੈ ਮਗਰ ਹਰ ਇੱਕ ਅਸ਼ਕ ਮੇਂ ਬਹਿਸ਼ਤ ਹੋ ਜਰੂਰੀ ਤੋ ਨਹੀਂ
0: ਤੋ ਨਹੀਂ ਬਾਕਮਾਲ
1: ਬਾਤ ਕਰ ਸਕਦੇ ਹੋ
2: ਹਰ ਇੱਕ ਖਵਾਬ ਮੁਕੰਮਲ ਹੋ ਜਰੂਰੀ ਤੋ ਨਹੀਂ
0: ਜਰੂਰੀ ਤੋ ਨਹੀਂ
2: ਕਿਸੀ ਕੀ ਜਸਤਜੂ ਮੇਂ ਦਿਲ ਨਿਕਲ ਜਾਤਾ ਹੈ ਦੂਰ ਉਸੇ ਮੰਜ਼ਿਲ ਵੀ ਮਿਲ ਜਾਏ ਜਰੂਰੀ ਤੋ ਨਹੀਂ
0: ਤੋ ਨਹੀਂ
2: ਹਮ ਉਨਕੀ ਯਾਦ ਮੇਂ ਰਾਤ ਭਰ ਜਲਤੇ ਹੈ ਚਿਰਾਗ ਉਨ੍ਹੇ ਇਸਕਾ ਅਹਿਸਾਸ ਵੀ ਹੋ ਜਰੂਰੀ ਤੋ ਨਹੀਂ ਹਰ ਇੱਕ ਖਵਾਬ ਮੁਕੰਮਲ ਹੋ ਜਰੂਰੀ ਤੋ ਨਹੀਂ ਮੁਹੱਬਤ ਮੇਂ ਸਭੀ ਖੁਸ਼ ਹੋ ਜਰੂਰੀ ਤੋ ਨਹੀਂ
0: ਜਰੂਰੀ ਤੋ ਨਹੀਂ ਕਿਆ ਬਤਾ ਕਿਆ ਬਤਾ
2: ਅੱਜ ਸਾਡੇ ਸੱਜਣ ਜੀ ਅੱਜ ਕਹਿੰਦੇ ਸੀ ਕਿ ਭਾਜੀ ਨਾ ਅੱਜ ਇੱਕ ਗਾਣਾ ਕਿਸ਼ੋਰ ਕੁਮਾਰ ਦਾ ਸੁਣਾ ਰਹੀ ਇੱਕ
0: ਠੀਕ ਹੈ ਜੀ ਬਿਲਕੁਲ ਸਹੀ ਹੈ ਜੀ
2: ਮੈਂ ਕਿਹਾ ਭਾਜੀ ਚਲੋ ਕੋਈ ਗੱਲ ਨੂੰ ਮੁੱਖੜਾ ਸੁਣਾ ਦਿੰਦੇ ਮੈਂ ਤੁਹਾਨੂੰ ਇੱਕ ਦਾ ਹੀ
0: ਆਉਣ ਦਿਓ ਜੀ ਆਉਣ ਦਿਓ
2: ਫਿਲਮ ਹੈਗੀ ਆ ਅਮਰ ਪ੍ਰੇਮ ਬਹੁਤ ਵਧੀਆ ਫਿਲਮ ਸੀ ਜੀ ਕਿਸੇ ਵਾਲੇ ਆਪਦੇ ਜਮਾਨੇ ਦੀ ਜੀ
0: ਬਹੁਤ ਕਮਾਲ ਜੀ
2: ਰਾਜੇਸ਼ ਖੰਨੇ ਦੀ ਅਸੀਂ ਤਾਂ ਕੋਈ ਛੱਡੀ ਨੀ ਅੱਜ ਤੱਕ ਵੈਸੇ ਉਹਨਾਂ ਦੀ ਫਿਲਮ ਕੋਈ
0: ਨਾ ਜੀ ਰਾਜੇਸ਼ ਖੰਨਾ ਤੇ ਉਹ ਦੂਸਰੇ ਜਿਹੜੇ ਹੈਗੇ ਸ਼ਰਮੀਲਾ ਟੈਗੋਰ
2: ਹਾਂਜੀ ਹਾਂਜੀ ਹਾਂਜੀ ਹਾਂਜੀ
0: ਜੀ
2: ਚਿੰਤਾਰੀ ਕੋਈ ਬੜਕੇ

0: ਤੇ ਮੁਕੱਦਰ ਜੀ ਕਹਿੰਦੇ
1: ਆਪਣੋ ਕੋਈ ਦੁਸ਼ਮਨ ਇਸ ਲਗਾਏ
0: ਕਿ ਸੈੜੀ ਬਾਈ ਜੀ ਇਹ ਨਾ ਹੋਵੇ ਕਿ ਸਾਡੇ ਪੰਜਾਬੀਆਂ ਦਾ ਲਾਇਆ ਬੂਟਾ
1: ਤੋ ਮੀਆ ਬਹਾਏ ਮੀਤ ਜੋ ਆਵ ਲਗਾਏ ਉਸੇ ਕੋ ਆਏ
0: ਹੋਰ ਵੱਡਾ ਹੋ ਜਾਵੇ। ਮੈਨੂੰ ਲੱਗਦਾ ਕਿ ਤੁਸੀਂ

0: ਸਾਵਨ
1: ਭਾਵੁਕ ਹੋ ਕੇ ਇੱਕ ਵਾਰ ਫੇਰ ਸੋਚਦੇ ਪਏ ਹੋ ਬਾਈ
0: ਉਸੇ ਜਾਏ ਸਾਵਨ ਅਗਨ ਲਗਾਏ ਕੌਣ
1: ਜੀ ਤੇ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਪਰ
0: ਨਾ ਜਾਣਿਆ ਹੋ ਜਾਤਾ
1: ਜੀ ਅੱਛਾ ਜੀ ਬਟਨ ਲਾ ਲੋ ਜੀ ਕਮੀਜ਼ ਦਾ
0: ਕਿਆ ਤੇ ਜੀਤੇ ਹੈ ਉਹ ਜਿੰਦਾ ਹੈ ਨਾ ਪੀਤੇ ਤੋ
1: ਪਰਲਾ ਸ਼ੁਕਰੀਆ ਜੀ ਬਲਰਾਜ ਸਿੰਘ
0: ਸੋਰ ਜਾਤੇ ਤਾਂ ਜੋ ਪਿਆਰ
1: ਸੰਧੂ ਅੰਕਲ ਆਸ਼ੀਰਵਾਦ ਭੇਜ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ
0: ਦੀਰਾ ਪਿਆਰ
1: ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਕਹਿੰਦੇ
0: ਦੀਰਾ ਜੋ ਪਿਆਰ ਲਗਾਏ ਕੌਣ ਬੁਝਾਏ
1: ਤੇ ਜੀ ਅਨੂ ਜੀ ਅੰਕਲ ਜੀ ਸਵਾਗਤ ਹੈ
0: ਉਸੇ ਕੌਣ ਬੁਝਾਏ ਗਾਰੀ ਹੋਈ ਬੜ ਕੇ
1: ਬਹੁਤ ਬਹੁਤ ਧੰਨਵਾਦ ਆਸ਼ੀਰਵਾਦ ਲਈ ਜੀ ਔਜਲਾ ਸਾਹਿਬ ਕਹਿੰਦੇ
0: ਤੋ ਸਾਵਨ ਬੁਝਾਏ ਸਾਵਨ ਜੋ ਅਗਨ ਲਗਾਏ ਉਸੇ ਕੌਣ ਬੁਝਾਏ
1: ਤੰਤਰ ਨੇ ਲੋਕ ਕਮਲੇ ਕਰ ਦਿੱਤੇ ਜਿੱਥੇ
0: ਮਾਨਾ ਫਾਂਕੇ ਨਹੀਂ ਚਲਾ
1: ਉੱਥੇ ਹੀ ਕਹਿੰਦੇ ਨੇ ਲੋਕਤੰਤਰ ਮੁਕੱਦਰ ਬਾਈ
0: ਕਿਸੀ ਕਾ ਨਾ ਤੂੰ ਫਾਂਕੇ ਆ ਗਏ ਨਹੀਂ ਚਲਤਾ ਜੋ
1: ਕਹਿੰਦੇ ਸੈਣੀ ਬਾਈ ਜੀ ਹੁਣ ਹੋਰ ਕਿਵੇਂ ਲਕੀਰ
0: ਕਾ ਜੋ ਕਾ ਦੋਸ਼ ਨਹੀਂ ਹੈ ਦੋਸ਼ ਹੈ
1: ਤੋਂ ਹਟਣ ਜੀ ਇੱਕ ਵਾਰ ਹੋਰ ਜਿੱਤ
0: ਕਿਸੀ ਕਾ ਮਜਦਾ ਨਈਆ ਡੋ
1: ਨਾ ਪੈਣਾ ਕਹਿੰਦੇ ਮਾਂ ਔਜਲਾ ਸਾਹਿਬ ਕਹਿੰਦੇ ਪਹਿਲੀ ਟਰਮ ਦੇ ਵਿੱਚ ਤਾਂ
0: ਲਗਾਏ ਜੀ ਜੋ ਆਵਡ
1: ਕੰਮ ਹੀ ਸਿੱਖ ਹੁੰਦਾ ਹੈ ਇੱਕ ਮੌਕਾ ਹੋਰ
0: ਬੋਏ ਕੌਣ ਬਚਾਏ
1: ਚਾਹੀਦਾ ਇਹਨਾਂ ਨੂੰ ਗੱਦਰ ਜੀ ਕਹਿੰਦੇ
0: ਕੌਣ ਬਚਾਏ ਗਾਰੀ
1: ਕੋਟ ਵਾਲੇ ਬਾਈ ਜੀ ਮੈਨੂੰ
2: ਕਲਕੱਤੇ ਹਾਵੜਾ ਬ੍ਰਿਜ ਦੇ ਥੱਲੇ ਫਿਲਮਾਇਆ
1: ਆਪਸ਼ਨ ਤਾਂ ਦਿਓ ਬਾਬਿਓ ਕਿੱਦਾਂ ਜਾਈਏ
2: ਬੜਾ ਤੇ ਕਿਹੜੀ ਇਹੋ ਜਿਹੀ ਹੋਰ ਇੱਕ ਬਲੈਕ ਲੈਵਲ ਦੀ ਬੋਤਲ ਰੱਖੀ
1: ਤੇ
3: ਵਧੀਆ ਮੈਂ ਕਹਿੰਦਾ ਜੀ ਰਾਤ
2: ਬਹੁਤ
3: ਕਿਹਾ ਮੈਂ ਕਹਿੰਦਾ ਬੰਦਾ ਮਗਨ ਹੋ ਜਾਂਦਾ ਜੀ ਪੂਰਾ ਸੁਣ ਕੇ ਜੀ
2: ਇੱਕ ਬਾਈ ਇਹ ਜਿਹਾ ਮਗਨ ਹੋਇਆ
1: ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਇੱਕ
2: ਮੈਂ ਕਿ ਮਜਰਾ ਜੋ ਪਿਆਸ ਲਗਾਉਣ ਬੁਝਾਇਆ ਕਹਿੰਦਾ ਭਾਈ ਲੱਸੀ ਪੀ ਲੋ
3: ਭਰਾਵਾ
1: ਮੌਕਾ ਤੇ ਬਣਦਾ ਹੈ ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਸਾਡੇ ਵਕੀਲ ਸਾਹਿਬ ਨੂੰ
3: ਲੱਸੀ ਬਣਾ ਕੇ ਹੁਣ ਜਿਹਦਾ ਭਾਈ
1: ਕਹੋ ਛੱਡੋ ਗੁੱਸਾ ਇੱਕ ਮੌਕਾ ਹੋਰ ਦਿਓ ਮਾਸ ਦੇ ਰਿਸ਼ਤੇ ਵਾਲਿਆਂ ਨੂੰ ਕਾਂਗਰਸ ਵਾਲਿਆਂ ਨੂੰ ਕਿੰਨੇ
2: ਕੱਚੀ ਲੱਸੀ ਕਰ ਲੋ ਜਲ ਜੀਰਾ ਲਿਆ ਇੱਕ ਤਾਂ ਕਹਿੰਦਾ ਮੈਂ ਤਾਂ ਬੀਕਾ
1: ਕੇ ਦੇ ਦਿੱਤੇ ਇੱਕ ਤਾਂ ਹੋਰ ਬਣਦਾ ਹੀ ਹੈ ਸਤਪਾਲ ਗਿਰੀ ਗੋਸ ਸਵਾਮੀ ਸਾਹਿਬ ਲਿਖਦੇ ਨੇ ਕਿ ਸਾਦਰ ਨਮਸਕਾਰ ਵੀਰ ਜੀ ਸੈਣੀ ਸਾਹਿਬ ਜੀ ਨੂੰ
2: ਇੱਕ ਤਾਂ ਇੱਕ ਬੜੀ ਉਹਨੂੰ ਅਵਸਥਾ ਬੰਦੇ ਨੂੰ ਪਤਾ ਦਿਲ ਕਿੰਨਾ ਪੈ ਗਿਆ
1: ਨਮਸਕਾਰ ਭੇਜਦੇ ਨੇ ਆਪਣੇ ਗੁਜਰਾਤ ਦੀ ਧਰਤੀ ਤੋਂ ਜੀ
3: ਭਾਜੀ ਗਾਣੇ ਚੱਕਰੇ ਨਾ ਗਦੇ ਨਾ ਪੁਰਾਣੇ ਤੁਹਾਨੂੰ ਪਤਾ ਹੀ ਆ ਬੰਦੇ ਨੂੰ
1: ਮੈਨੂੰ ਜੀ ਗੋਸਵਾਮੀ ਸਾਹਿਬ ਸਵਾਗਤ ਹੈ ਜੀ ਸਤਪਾਲ
3: ਨਵੇਂ ਬੰਦੇ
1: ਜੀ ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਤੁਸੀਂ ਪਿਛਲੀ ਇਲੈਕਸ਼ਨ ਵਾਲਾ ਗਾਣਾ ਇੱਕ ਵਾਰੀ ਫਿਰ ਸੁਣੋ
3: ਖਾਣ ਪੀਣ ਤੇ ਰੋਕੇ ਜਾ ਤੂੰ ਟੋਕੀ ਨਾ
1: ਇੱਕ ਮੋਰਾ ਇੱਕ ਮੌਕਾ ਦੇਣਾ ਅਸੀਂ ਕਿੰਜ
3: ਕਿਤੇ ਸੁਣਾਵਾਂਗੇ ਫਿਰ ਦੁਬਾਰਾ
2: ਬਿਲਕੁਲ ਜੀ ਬਿਲਕੁਲ ਨਹੀਂ ਆਉਣ ਤੇ ਕੋਈ ਗੱਲ ਨੀ ਜੀ ਲੱਗੇ ਤਾਂ ਹੋਏ ਆਪਾਂ ਅੱਛਾ ਕਿਵਾ ਚ ਗੀਤ ਸੀਗਾ ਉਹਨਾਂ ਦੇ
1: ਕੇਜਰੀਵਾਲ ਨੂੰ ਇੱਕ ਮੌਕਾ ਦੇਣਾ ਸੀ ਭਗਵੰਤ ਮਾਨ ਨੂੰ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ
2: ਜਤਨੇ ਆਪਣੀ ਕੋਠੀ ਬੋਲ ਲਾਇਆ ਹੁੰਦਾ ਉਹ ਕਦੇ ਉਹ ਗੱਡੀ ਬੋਲ ਲਾਇਆ ਸੀ ਕਹਿੰਦੇ
1: ਜ਼ਿੰਮੇਦਾਰ ਵੀ ਸੁੱਤਾ ਪਿਆ ਜਾਗਿਆ ਕਾਨੂੰਨ
2: ਤੋਂ ਬਚੇ ਕਿਸ਼ੋਰ
3: ਸਹੀ ਗੱਲ
1: ਬਣਨ ਤੋਂ ਪਹਿਲਾਂ ਨਹੀਂ ਬੋਲਿਆ ਹੁਣ ਫਾਰਮੈਲਿਟੀ ਪੂਰੀ ਕਰਦੇ ਨੇ
3: ਗਾਣੇ ਬੜੇ ਮਧੁਰ ਇਹਨਾਂ ਦੀ ਭਰਾਵਾਂ ਦੀ ਫਿਲਮ ਆਈ ਸੀ ਮੇਰਾ ਤਾਂ ਸ਼ਾਇਦ ਹੀ
1: ਨਵਦੀਪ ਸਿੰਘ ਜੀ ਜੁੜੇ ਹੋਏ ਨੇ ਦਿੱਲੀ ਤੋਂ ਸਤਿ ਸ਼੍ਰੀ ਅਕਾਲ
2: ਚਲਤੀ ਕਾ ਨਾਮ ਗਾੜੀ
1: ਬਾਈ ਜੀ ਲਿਖਦੇ ਆ ਜੀ ਅਨੂ ਜੀ ਨਿੱਘਾ ਸਵਾਗਤ ਹੈ ਭਾਜੀ
2: ਬਹੁਤ ਕਮਾਲ ਬਹੁਤ
3: ਕਮਾਲ
1: ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਧੰਨਵਾਦ ਰਾਜਾ ਜੀ
3: ਸ਼ਮੀ ਜੀ ਪਤਾ ਲੱਗ ਜਾ
1: ਸਾਡੀ ਵੀ ਗੱਲ ਕੀਤੀ ਨਾ ਕੀਤੀ
3: ਬਹੁਤ ਬਹੁਤ ਸਾਡੇ ਸੱਜਣਾ ਸਾਡੇ ਸਾਹਿਬ ਜੀ ਵਿਆਹ ਵੇਲਾ
1: ਨਾਲ ਪ੍ਰਸ਼ੰਸਾ ਰਾਜਨ ਜੀ ਸਾਡੀ ਵੀ ਗੱਲ ਕੀਤੀ ਨਾਲ ਪ੍ਰਸ਼ੰਸਾ ਕਰਕੇ
2: ਨਾਲ ਉਹਨਾਂ ਸੰਖਿਆ ਗਿਣੀ ਨੀ ਜਾ ਰਹੀ ਮੇਰੇ ਕੋਲ ਇੰਨੇ ਦਿਲ ਵੀ ਨਾਲ ਕਿਆ ਬਾਤਾਂ
3: ਵਾਹ ਜੀ ਵਾਹ ਵਾਹ ਵਾਹ ਧੰਨਵਾਦ ਜੀ
1: ਕਹਿੰਦੇ ਤੇ ਬਲਰਾਜ ਸੰਧੂ ਅੰਕਲ ਕਹਿੰਦੇ ਨੇ ਟਰੱਕ ਵੀ ਦਾਰੂ ਦੇ ਨਾਲ ਰੱਜ ਕੇ ਨਹੀਂ ਚਲਾ ਸਕਦੇ
3: ਜ਼ਿੰਦਗੀ ਜਿੰਦਾਬਾਦ ਧੰਨਵਾਦ
1: ਸ਼ੁਕਰੀਆ ਭਾਈ ਤੇ ਔਜਲਾ ਸਾਹਿਬ ਕਹਿੰਦੇ ਅੰਕਲ ਜੀ ਸਤਿ ਸ਼੍ਰੀ ਅਕਾਲ ਅਸੀਂ ਸਟੇ
2: ਵਾਹ ਵਾਹ ਕਿਆ ਉੱਜ ਮੈਂ ਹੁਣ ਕਹਿਣ ਲੱਗਾ ਸੀ ਕਿ ਇੰਨੀ ਮੇਰੀ ਬਾਤ ਉੱਤੋਂ ਪਈ
1: ਹੇਟ ਚਲਾਈ ਜਾਂਦੇ ਆ ਟਰੱਕ ਕਿੱਡਾ ਕੋ ਹੈ ਜੀ
2: ਪਰ ਗੱਲਬਾਤ ਬਹੁਤ ਹੀ ਕਮਾਲ ਹੈ ਇੱਕ ਮੈਂ ਜਾਂਦੇ ਜਾਂਦੇ ਨੇ ਕਵਿਤਾ ਕਿਉਂਕਿ ਅੱਜ ਆਪਾਂ ਗੱਲ ਕਰ ਰਹੇ ਆ ਜ਼ਿੰਦਗੀ ਦੀ ਸ਼ਾਇਰ ਨੇ ਹਿੰਦੀ ਦੇ ਫਿਲਮੀ ਗੀਤ ਵੀ ਉਹਨਾਂ ਨੇ ਬੜੇ ਲਿਖੇ ਆ ਹਿੱਟ ਗੀਤ ਹੈ ਬੜੇ ਉੱਚ ਉੱਚ ਪਾਏ ਦੇ ਜਿਹੜੇ ਸ਼ਾਇਰ ਗੋਪਾਲ ਦਾਸ ਨੀਰਜ ਜੀ ਉਹਨਾਂ ਦੀ ਨਾ ਇੱਕ ਕਵਿਤਾ ਹੈ ਮੈਨੂੰ ਬੜੀ ਪਿਆਰੀ ਲੱਗਦੀ ਹੈ ਉਹਨਾਂ ਦੀ ਆਵਾਜ਼ ਯੂਟਿਊਬ ਤੇ
1: ਰਾਜਾ ਸਾਇੰਸ ਸਾਹਿਬ ਕਹਿੰਦੇ
2: ਪਈ ਹੈ ਜ਼ਰੂਰ ਸੁਣਿਓ ਦੋਸਤੋ ਲੱਭ ਲਿਓ ਕਿ ਛਿਪ ਛਿਪ ਅਸ਼ਰੂ ਬਹਾਨੇ ਵਾਲੋ ਮੋਤੀ ਵਿਅਰਥ ਗਵਾਨੇ ਮੋਤੀ ਵਿਅਰਥ ਬਹਾਨੇ ਵਾਲੋ ਕੁਛ ਸਪਨੋ ਕੇ ਮਰ ਜਾਣੇ ਸੇ ਜੀਵਨ ਨਹੀਂ ਮਰਾ ਕਰਤਾ ਹੈ ਸਪਨਾ ਕਿਆ ਹੈ ਨਯਨ ਸੇਜ ਪਰ ਸੋਇਆ ਹੁਆ ਆਂਖ ਕਾ ਪਾਨੀ ਔਰ ਟੂਟਨਾ ਹੈ ਉਸਕਾ ਜਿਉਂ ਜਾਗੇ ਕੱਚੀ ਨੀਂਦ ਜਵਾਨੀ ਗੀਲੀ ਉਮਰ ਬਨਾਨੇ ਵਾਲੋ ਡੂਬੇ ਬਿਨਾ ਨਹਾਨੇ ਵਾਲੋ ਕੁਛ ਪਾਨੀ ਕੇ ਬਹਿ ਜਾਣੇ ਸੇ ਸਾਵਨ ਨਹੀਂ ਮਰਾ ਕਰਤਾ ਹੈ ਕੁਛ ਸਪਨੋ ਕੇ ਮਰ ਜਾਣੇ ਸੇ ਜੀਵਨ ਨਹੀਂ ਮਰਾ ਕਰਤਾ ਹੈ ਮਾਲਾ ਬਿਖਰ ਗਈ ਤੋ ਕਿਆ ਹੈ ਖੁਦ ਹੀ ਹੱਲ ਹੋ ਗਈ ਸਮੱਸਿਆ ਆਂਸੂ ਗਰ ਨਿਲਾਮ ਹੋਏ ਤੋ ਸਮਝੋ ਪੂਰੀ ਹੋਈ ਤਪੱਸਿਆ ਰੂਠੇ ਦਿਵਸ ਮਨਾਨੇ ਵਾਲੋ ਫਟੀ ਕਮੀਜ ਸਿਲਾਨੇ ਵਾਲੋ ਕੁਛ ਦੀਪੋ ਕੇ ਬੁਝ ਜਾਣੇ ਸੇ ਆਂਗਨ ਨਹੀਂ ਮਰਾ ਕਰਤਾ ਹੈ ਕੁਛ ਸਪਨੋ ਕੇ ਮਰ ਜਾਣੇ ਸੇ ਜੀਵਨ ਨਹੀਂ ਮਰਾ ਕਰਤਾ ਹੈ ਖੋਤਾ ਕੁਛ ਵੀ ਨਹੀਂ ਯਹਾਂ ਪਰ ਕੇਵਲ ਜਿਲਤ ਬਦਲਤੀ ਪੋਥੀ ਜੈਸੇ ਰਾਤ ਉਤਾਰ ਚਾਂਦਨੀ ਸੁਬਹਿ ਪਹਿਨੇ ਸੁਬਹਿ ਧੂਪ ਕੀ ਧੋਤੀ ਵਸਤਰ ਬਦਲ ਕਰ ਆਨੇ ਵਾਲੋ ਚਾਲ ਬਦਲ ਕਰ ਜਾਣੇ ਵਾਲੋ ਚੰਦ ਖਿਲੌਨੋ ਕੇ ਖੋਨੇ ਸੇ ਬਚਪਨ ਨਹੀਂ ਮਰਾ ਕਰਤਾ ਹੈ ਕੁਛ ਸਪਨੋ ਕੇ ਮਰ ਜਾਣੇ ਸੇ ਜੀਵਨ ਨਹੀਂ ਮਰਾ ਕਰਤਾ ਹੈ ਲਾਖੋਂ ਬਾਰ ਗਗਰੀਆਂ ਫੂਟੀ ਸ਼ਿਕਨ ਨਾ ਆਈ ਪਨ ਘਟ ਪਰ ਲਾਖੋਂ ਬਾਰ ਕਿਸ਼ਤੀਆਂ ਡੂਬੀ ਚਹਿਲ ਪਹਿਲ ਵੋਹੀ ਹੈ ਤਟ ਪਰ ਤਮ ਕੀ ਉਮਰ ਬੜਾਨੇ ਵਾਲੋ ਲੋ ਕੀ ਆਯੂ ਘਟਾਨੇ ਵਾਲੋ ਲਾਖ ਕਰੇ ਪਤਝੜ ਕੋਸ਼ਿਸ਼ ਪਰ ਉਪਵਨ ਨਹੀਂ ਮਰਾ ਕਰਤਾ ਹੈ ਕੁਛ ਸਪਨੋ ਕੇ ਮਰ ਜਾਣੇ ਸੇ ਜੀਵਨ ਨਹੀਂ ਮਰਾ ਕਰਤਾ ਹੈ ਲੂਟ ਲਿਆ ਮਾਲੀ ਨੇ ਉਪਵਨ ਲੂਟੀ ਨਾ ਲੇਕਿਨ ਗੰਧ ਫੂਲ ਕੀ ਤੂਫਾਨੋ ਤੱਕ ਨੇ ਛੇੜਾ ਪਰ ਖਿੜਕੀ ਬੰਦ ਨ ਹੋਈ ਧੂਲ ਕੀ ਨਫ਼ਰਤ ਗਲੇ ਲਗਾਨੇ ਵਾਲੋ ਸਭ ਪਰ ਧੂਲ ਉਡਾਨੇ ਵਾਲੋ ਕੁਛ ਮੁਖੜੋ ਕੀ ਨਾਰਾਜ਼ੀ ਸੇ ਦਰਪਣ ਨਹੀਂ ਮਰਾ ਕਰਤਾ ਹੈ ਕੁਛ ਸਪਨੋ ਕੇ ਮਰ ਜਾਣੇ ਸੇ ਜੀਵਨ ਨਹੀਂ ਮਰਾ ਕਰਤਾ ਹੈ ਜੀਵਨ ਨਹੀਂ ਮਰਾ ਕਰਤਾ ਹੈ ਦੋਸਤੋ ਇਹੋ ਜਿਹੀਆਂ ਜਿਹੜੀ ਜਦੋਂ ਆਪਾਂ ਪੜ੍ਹਦੇ ਹਾਂ ਨਜ਼ਰ ਆਉਂਦੀ ਸੀ ਔਰ ਮਹਿਕ
1: ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਵੀਰ ਜੀ ਮੇਰੀ ਫੀਸ ਪੱਕੀ
2: ਦੁਆਲਾ ਸਾਨੂੰ ਜਿਹੜਾ ਨਜ਼ਰ ਆਉਂਦਾ ਔਰ ਬਿਟੀ ਦੀ ਇੱਕ ਇਹੋ ਜਿਹੀ ਲਹਿਰ ਬਹਿਰ ਹੁੰਦਾ ਉਹਦਾ
1: ਕੀ ਹੈ ਜੀ ਹੱਸ ਰਹੇ ਨੇ ਨਾਲ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਾਹਿਬ
2: ਕੇਜਰੀਵਾਲ ਦਾ ਯੂਟਿਊਬ ਤੇ ਬਹੁਤ ਉਹਨਾਂ ਨੇ ਅਪਲੋਡ ਕੀਤੇ ਹੋਣ ਉਹਨਾਂ ਦੀ ਆਪਣੀ ਆਵਾਜ਼ ਚ ਜੋ ਉਹਨਾਂ ਦਾ ਅੰਦਾਜ਼ ਹੈ ਸੋ ਦੋਸਤ
1: ਸ੍ਰੀ ਅਕਾਲ ਜੀ ਸੰਧੂ ਅੰਕਲ ਕਹਿੰਦੇ ਨੇ
2: ਇਸੇ ਖੂਬਸੂਰਤ ਨੋਟ ਤੇ ਆਪਾਂ ਯਾਦ ਕੁਛ ਕਿਸੇ ਦੀ ਸ਼ੁਭ ਗੱਲ ਕਹੀ ਗਈ ਹੋਵੇ ਤਾਂ ਜ਼ਰੂਰ
1: ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ
2: ਤੋ ਦੁਆਬਾ ਰੇਡੀਓ ਅਤੇ ਨਮਾਨ ਉਹਨੇ ਪਿਆਰ ਦੇਣ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਮੁਹੱਬਤ ਜ਼ਿੰਦਾਬਾਦ
1: ਸੈਣੀ ਸਾਹਿਬ ਲਿਖਦੇ ਨੇ ਕਿ
2: ਮੁਕਤਗੀ ਜ਼ਿੰਦਾਬਾਦ ਦੋਸਤੋ ਖੁਸ਼ ਰਹੋ ਆਬਾਦ ਰਹੋ ਬਹੁਤ ਬਹੁਤ ਸ਼ੁਕਰੀਆ ਜੀ ਰੱਬ ਰੱਖ ਲਓ ਜੀ ਚਲਾਉਂਦੇ ਹਾਂ ਆਊਟਰੋ 1 2 3

ਕਦਰਵੀਰ ਜੀ, ਡਾਕਟਰ ਪੱਟੀ ਸਾਹਿਬ ਕਹਿੰਦੇ ਸਨ ਕਿ ਓਪਰੇਸ਼ਨ ਕਰਾਉਣਾ ਚੰਗਾ ਹੁੰਦਾ ਹੈ। ਮੈਂ ਕਿਹਾ ਸੀ ਕਿ ਡਾਕਟਰ ਸਾਹਿਬ ਲੋਕ ਬਹੁਤ ਅਥਰੇ ਨੇ, ਉਹ ਕੰਧ ਤੇ ਲਿਖ ਦਿੰਦੇ ਆ ਇੱਕ ਮੌਕਾ ਹੁਣ ਕੇਜਰੀਵਾਲ ਨੂੰ, ਹਾ ਹਾ ਹਾ। ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ, ਜੀਆ ਨੂੰ ਜੀ ਬਾਈ ਜੀ, ਤੇ ਸ਼ੁਕਰੀਆ ਧੰਨਵਾਦ ਜੁੜਨ ਲਈ। ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਲਿਖਦੇ ਨੇ ਇੰਡੀਆ ਤੋਂ। ਮੁਕੱਦਰ ਜੀ ਕਹਿੰਦੇ ਆ ਜੀ ਸੈਣੀ ਬਾਈ ਜੀ ਲਵ ਯੂ ਪਿਆਰਿਓ, ਤੇ ਸੈਣੀ ਬਾਈ ਜੀ ਗ੍ਰੇਟ। ਲੋ ਦੋਸਤੋ, ਇਹ ਸਨ ਤੁਹਾਡੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਆ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਜਾਂ ਗੱਲਬਾਤ ਕਿਸੇ ਦੀ ਰਹਿ ਗਈ ਹੋਵੇ, ਕੋਈ ਕਮੈਂਟ ਪੜ੍ਹਨੋਂ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਦੇ ਨਾਲ। ਫਿਰ ਤੋਂ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ ਦੇ ਵਿੱਚ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ ਕੁਝ ਨਾ ਕੁਝ ਮੁੱਦਾ ਲੈ ਕੇ ਗੱਲਬਾਤ ਕਰਾਂਗੇ ਤੇ ਜ਼ਿੰਦਗੀ ਦੇ ਬਾਰੇ ਕੋਈ ਬਾਤ ਪਾਵਾਂਗੇ ਉਹਨਾਂ ਦੇ ਨਾਲ, ਤੇ ਕੁਝ ਨਾ ਕੁਝ ਸਿੱਖਣ ਨੂੰ ਨਵਾਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਮਿਲ ਕੇ। ਵੱਧ ਘੱਟ ਬੋਲ ਗਏ ਹੋਏ, ਗੁਸਤਾਖੀ ਮਾਂ, ਪੜ੍ਹਨ ਲਿਖਣ ਦੇ ਵਿੱਚ ਕੋਈ ਘਾਟ ਰਹਿ ਗਈ ਹੋਵੇ ਜਾਂ ਵਾਧਾ ਹੋ ਗਿਆ ਹੋਵੇ ਤਾਂ ਮਾਫ਼ੀ ਚਾਹਾਂਗੇ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਇਸ ਦੇ ਨਾਲ ਹੀ ਮੈਨੂੰ ਦਿਵਾ ਗਿਆ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੱਕ ਗੀਤ ਛੱਡ ਕੇ ਚੱਲਿਆ, ਉਸਨੂੰ ਕਰੋ ਇੰਜੋਏ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ਦੁਆਬ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਹ ਸਾਡਾ 26ਵਾਂ ਕਵੀ ਦਰਬਾਰ ਹੈ. ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ. ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ. ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ. ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ. ਸੁਰਿੰਦਰ ਕੌਰ ਮੱਗੋ ਜੀ, ਜੀ ਆਇਆਂ ਨੂੰ
2: ਜਿੰਦ

ਵੇਖਦੀ ਰਹਾ ਮੈਂ ਤੇਰੀ ਦਿੱਤੀ ਹੋਈ ਸੁਗਾਤ ਨੂੰ, ਦਿੱਤੀ ਹੋਈ ਸੁਗਾਤ ਨੂੰ। ਬਸ ਇੱਕ

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮੇਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ। ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਧੰਨਵਾਦ, ਥੈਂਕ ਯੂ, ਥੈਂਕ ਯੂ ਵੈਰੀ ਮੱਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮੇਫਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮੇਫਲ ਦੇ ਵਿੱਚ ਆਏ ਨੇ ਤੇ ਸਾਡੀ ਕਾਮੇਫਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ। ਅਸੀਂ ਜੱਦੋ ਜਹਿਦ ਬੰਜਰਾਂ ਨਾਲ ਰਹੇ ਕਰਦੇ, ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ। ਅਸੀਂ ਜੱਦੋ ਜਹਿਦ ਬੰਜਰਾਂ ਨਾਲ ਕਰਦੇ ਰਹੇ, ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ 'ਤੇ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਹਾਕਮਾਂ, ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ। ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
0: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ, ਤੁਹਾਡਾ ਸਵਾਗਤ ਹੈ ਜੀ।
3: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ ਹੱਸਦੇ ਨੇ ਪਰ ਮਨਾਂ ਤੋਂ ਉਦਾਸ ਨੇ, ਕਿਹਦੀ ਕਿਹਦੀ ਗੱਲ ਕਰਾਂ ਯਾਰੋ ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣੇ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼ ਨੂੰ ਸੱਸ ਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ ਤਾਂ ਹੀ ਉਹਨੇ ਕੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
0: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ, ਤੇ ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ, ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
4: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ, ਸੀਨੇ ਨਾਲ ਲਾ ਕੇ ਲੈਂਦੀ, ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ। ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ
0: ਆਉਂਦੀ। ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਅਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ। ਅਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਅਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ, ਉਹ ਮੇਰੇ ਪਿੰਡ ਦੇ ਬਛਿੰਦੇ ਹਨ। ਅਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕਾਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
5: ਫੁੱਲਾਂ ਨੂੰ ਕੰਬਣੀ ਛਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾਂ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਚੂੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ। ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਅੱਲਾ ਲਿਖਦਾ ਲੇਖਾਂ ਵਿੱਚ ਰਹੀ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
0: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਬੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਹਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
6: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ, ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ, ਦੀ ਨਜ਼ਮ ਧਰਤੀ ਮੁੜ ਪਰਤੀ ਹੈ, ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ। ਗਗਨ ਦਾ ਨੀਲਾ ਚੰਦੋਵਾ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ। ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ। ਮੈਦਾਨਾਂ ਦੇ ਪੀਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ। ਮੋਰ ਵਿਹੜਿਆਂ ਬਨੇਰਿਆਂ ਤੇ ਆ ਰੁਣ ਝੁਣ ਲਾਉਣ

0: सिंह नूरपुरी जी हाजिर हो रहे हैं। सेवा सिंह नूरपुरी जी जेडे कि अमरीका वसते ने ते लॉकडाउन दे कारण भारत दे विच रह गए ते अजे तक वो वापस अमरीका नहीं गए ते ओ इस वार साडी कामेफल दे विच हाजिर हो रहे ने। सेवा सिंह नूरपुरी जी थोड़ा स्वागत है।
1: सब तो पहला मैं दुआबा रेडियो दा ते उहनां दी प्रबंधकी बोर्ड दा बहुत धन्नवादी हाँ, खास करके हरबंस सिंह जी दा जिन्हां ने मैनू अपने प्रोग्राम विच शामिल किया है। मैं अपनी एक नवी छापरी किताब दे विचों नवी कविता पेश करन जा रहा हाँ। किताब दा नाम है जाद बसेंदे सज्जन ते कविता दा नाम है सोचदा हाँ। अज सोचदा हाँ की लिखा, दुख लिखा के सुख लिखा, जिंदगी दी किताब लिखा, बीत्या बेहिसाब लिखा, कुरत बेहिसाब लिखा, रिश्ते नयाब लिखा, जगनू नेरा कच लिखा, कादर दे रंग बख लिखा, जां मां जादी दुख लिखा, बच्चे नूं दिंदी सुख लिखा, अमृत मिठा दुध लिखा, दिंदी चंगी बुद्ध लिखा, रब तो मंगदी सुख लिखा, ठंड च निघी धुप लिखा, तपदे हाड़ दी छां लिखा, स्वर्ग जिही थां लिखा, बापू छतरी बोल लिखा, रखदा नां थोड़ लिखा, हल्ला शेरी अकाब लिखा, नवे जगाए खाब लिखा, चिंता पजाए दूर लिखा, जां गम चकना चूर लिखा, जां संत महात्मा लिखा, जां रूप परमात्मा लिखा, अद्भुत का नात लिखा, जां कादर दी बात लिखा, जल च विचरदा लिखा, थल च पसरदा लिखा, खंड मंड ब्रह्मंड लिखा, करदा नहीं पखंड लिखा, सच दा चिराग लिखा, अणभिज बैराग लिखा। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ ਪੱਤਿਆਂ ਦੀ ਛੱਤ ਵਾਲੇ ਢਾਰੇ ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਠੜੀਆਂ 'ਚ ਝਾਤੀਆਂ ਮਾਰਦਾ ਸੂਰਜ ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ ਅੱਧ ਪੱਕਿਆ ਭੁੰਨਿਆ ਸ਼ਿਕਾਰ ਸ਼ਹਿਰ ਦੇ ਜੰਗਲ ਵਾਸੀ ਮਨੁੱਖੀ ਤਰੱਕੀ ਤੋਂ ਬੇਖਬਰ ਰੱਖਦੇ ਬਹੁਤ ਸਬਰ ਧਰਤ ਦੇ ਅਸਲੀ ਵਾਰਸ ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫੜ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ ਦੂਰ ਦੁਰਾਡੇ ਅਫਰੀਕਾ ਐਮਾਜ਼ੋਨ ਦੇ ਜੰਗਲਾਂ ਵਿੱਚ ਦੱਖਣੀ ਭਾਰਤ ਅੱਧ ਗੋਲੇ ਵਿੱਚ ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ ਅਫਰੀਕਾ ਦੇ ਨੀਗਰੋ ਜਹਾਜ਼ਾਂ 'ਚ ਨੂੜ ਕੇ ਲੱਦੇ ਚਮੜੀ ਦੇੜਦੇ ਛੈਂਟੇ ਪੈਂਦੇ ਜਾਨਵਰਾਂ ਵਾਂਗੂ ਕੰਮ ਨੂੰ ਜੋੜੇ ਜ਼ੁਲਮਾਂ ਦੀ ਚੱਕੀ 'ਚ ਪਿਸਦੇ ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ ਪਾ ਦਿੱਤੇ ਪਸ਼ੂਆਂ ਦੀ ਜੂਨ ਗਿਆਨ ਤੋਂ ਬਹੁਣੇ ਖੇਡੀ ਚਾਲ ਕੰਨਾਂ ਵਿੱਚ ਸਿੱਕੇ ਟਾਲ ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬਿਹਾਲ ਅਜਾਰੇਦਾਰ ਬਣ ਕੇ। ਹਜੇ ਦਾਸ ਤਾਂ ਮੁੱਕੀ ਨਹੀਂ ਪੁਨਰਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ ਬੇਕਸਾਂ ਦੇ ਹੱਕ ਖੋਣ ਲਈ ਫਿਰ ਖੰਭ ਤੋਲ ਰਹੀ ਹੈ ਉੱਚੀ ਉੱਚੀ ਬੋਲ ਰਹੀ ਹੈ ਆਓ ਰਲ ਕੇ ਲੱਭੋ ਪਾ ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ, ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮੱਚ, ਧੰਨਵਾਦ ਜੀ।
0: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹਦੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ ਅੱਜ ਫਿਰ ਉਹ ਸਾਡੀ ਕਾਮੇਫਲ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ।
2: ਸਭੀ ਸਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। दुआबा रेडियो के कवि दरबार में मैं रमनीक शर्मा अंबाला शहर से कविता प्रस्तुति के लिए उपस्थित हूँ। दुआबा रेडियो की पूरी टीम का बहुत बहुत धन्यवाद जिन्होंने मुझे कविता प्रस्तुति का सुअवसर प्रदान किया। माननीय हरबंस सिंह जी को अनेकानेक शुभकामनाएं व धन्यवाद। आसपास घटित होती घटनाओं से मन आहत होता है, लेखनी उठती है तो मन का सारा दर्द कागज पर उंडेल देती है। ऐसे ही भावों को लेकर

0: जब थिरकते पांव धरती पर, लिखे जो मन ने बड़े यतन से, तेरी महिमा में कुछ नगमे, सुने तुमने भी इस मन से जो तुमने ही लिखाए हैं, लिखे जो मन ने।
1: ਕਮਲਦਾਸ ਜੀ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਪਟਿਆਲਾ ਵਿਖੇ ਡਾਕਟਰ ਦੇਵਿੰਦਰ ਕੌਰ ਜੀ ਨਾਲ ਮਿਲਵਾਉਣ ਜਾ ਰਹੇ ਹਾਂ। ਦੇਵਿੰਦਰ ਕੌਰ ਜੀ ਜਿਹੜੇ ਕਿ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਸਾਡੀਆਂ ਮਹਿਫਲਾਂ ਦੇ ਵਿੱਚ ਆਉਂਦੇ ਨੇ ਤੇ ਸਾਡੇ ਸਰੋਤਿਆਂ ਦਾ ਮਨ ਪਰਚਾਉਂਦੇ ਨੇ। ਕੱਲਾ ਮਨ ਹੀ ਨਹੀਂ ਪਰਚਾਉਂਦੇ, ਉਹਨਾਂ ਦੇ ਦਿਲੋ ਦਿਮਾਗ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਛਾ ਜਾਂਦੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀ ਇੱਕ ਨਵੀਂ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦੇਵਿੰਦਰ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਦੇਵਿੰਦਰ ਕੌਰ ਅੱਜ ਜੋ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਉਸਦਾ ਸਿਰਲੇਖ ਹੈ ਕਿਸਾਨ ਦੀ ਖੁਦਕੁਸ਼ੀ। ਕਿਸਾਨ ਦੀ ਖੁਦਕੁਸ਼ੀ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਕਿਉਂ ਔਖਾ ਹੋਇਆ ਜਿਉਣਾ, ਅੱਜ ਫਿਰ ਕਿਉਂ ਸੌਖਾ ਹੋਇਆ ਮਰਨਾ। ਬੋਝ ਬਣ ਗਿਆ ਸਾਡੇ ਦਿਲਾਂ 'ਤੇ ਸਵਾਲੀਆ ਨਿਸ਼ਾਨ ਸ਼ਾਸਨ ਦੀ ਹਿੱਕ 'ਤੇ। ਕਿੰਨਾ ਦਰਦ ਸਿਹਾ ਹੋਣਾ ਉਸਨੇ, ਕਿੰਨਾ ਦਿਲ 'ਚ ਰੋਇਆ ਹੋਣਾ ਉਸਨੇ। ਕਿੰਨੇ ਦਿਨ ਦਹਿਸ਼ਤ ਵਿੱਚ ਕੱਟੇ, ਕਿੰਨੇ ਦਿਨ ਦੁਵਿਧਾ ਦੀ ਭੇਟੇ। ਸੌਖਾ ਹੁੰਦਾ ਕਦੇ ਕੋਈ ਮਰਨਾ, ਸੋਚੇ ਕਦੇ ਉਸਦੇ ਤਣਾਅ ਦਾ। ਦਿਨ ਰਾਤ ਉਹ ਸਹਿਮ ਗਿਆ ਹੋਣਾ, ਮਾਂ ਪਿਓ ਅੱਗੇ ਟਹਿ ਗਿਆ ਹੋਣਾ, ਧੀ ਪੁੱਤਾਂ ਦੇ ਫਰਜ਼ ਕਰਕੇ ਚੇਤੇ, ਪਤਨੀ ਦਾ ਸੋਚ ਦਿਲ ਦਹਿਲ ਗਿਆ ਹੋਣਾ। ਸਾਡੇ ਲਈ ਇੱਕ ਖਬਰ ਜੋ ਬਣ ਗਈ, ਸਾਡੇ ਲਈ ਇੱਕ ਖਬਰ ਜੋ ਬਣ ਗਈ, ਕਮਰ ਉਸਦੇ ਟੱਬਰ ਦੀ ਭੰਨ ਗਈ। ਕਿੰਨੇ ਵੈਣ ਪਏ ਹੋਣਗੇ, ਕਿੰਨੇ ਵੈਣ ਪਏ ਹੋਣਗੇ, ਮਾਂ ਬਾਪੂ ਬੱਚੇ ਕੁਰਲਾਏ ਹੋਣਗੇ। ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਟੱਬਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਹੈ। ਅੰਨਦਾਤਾ ਆਪਣੀ ਜਾਨ ਦੇ ਗਿਆ, ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ। ਸ਼ੁਕਰੀਆ, ਧੰਨਵਾਦ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ।
1: ਦੇਵਿੰਦਰ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ, ਨਾਲ ਦੇ ਨਾਲ ਉਹ ਕਵਿਤਾਵਾਂ ਵੀ ਲਿਖਦੇ ਨੇ ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਣੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ ਹਵਾਵਾਂ ਥੱਕ ਹਾਰ ਬੈਠ ਗਈਆਂ, ਲਗਾ ਕੇ ਆਪਣਾ ਜ਼ੋਰ ਉਹ ਸਾਰਾ ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਸ਼ਾਇਰ ਰਹਿੰਦੇ ਨੇ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ, ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਸਾਨੂੰ ਜ਼ਖਮਾਂ ਦਾ ਚਾਹ ਸਜਣਾ

ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠਿਆ ਸਾਨੂੰ।

मैं तेनू एना प्यार करा इकरार करा जग

0: ਠੀਆਂ ਸਾਡੀ ਚੋਲੀ ਪਾਸ ਚੁਣਾ ਹੋ ਸਾਡੀ ਚੋਲੀ ਪਾਸ ਚੁਣਾ ਸਾਡੀ ਚੋਲੀ ਪਾਸ ਚੁਣਾ ਹੋ।
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ, ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸੱਦਾ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ।
3: ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ

ఇలుమపడయా ఇలుమపడయా తేయమల నకితాహో.

ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

ਉਸਦਾ ਨਾ ਉਸ ਤੋਂ ਕੋਈ ਪਰਦਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਏ ਤੇ ਦਸ ਖਾਂ, ਰਾਹ ਚੋਂ ਰੋੜੇ ਨੂੰ ਹਟਾਇਆ ਏ ਤੇ ਦਸ ਖਾਂ, ਕਦੇ

ਚਾਰ ਦਿਨਾਂ ਦਾ ਮੇਲਾ ਸੱਜਣਾ, ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

0: ਲੈ ਝੂਠੇ ਸਭ ਛੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਕਿਸੇ ਨਾ ਤੇਰੀ ਜਾਤ ਪੁੱਛਣੀ ਕਿਸੇ ਨਾ ਤੇਰੀ ਜਾਤ ਪੁੱਛਣੀ।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ, ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਭੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ। ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాప రేడియో.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ। ਹਾਲੇ ਦੁਨੀਆਂ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਅੱਜ ਦੋਸਤੋ ਸੋਮਵਾਰ ਦਾ ਦਿਹਾੜਾ ਤੇ 4 ਮਈ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡੇ ਨਾਲ ਤਾਲਮੇਲ ਜੁੜ ਚੁੱਕਿਆ ਹੈ ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ। ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਫਿਲਣ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਕਿਆ ਬਾਤਾਂ ਦੀ 12-13 ਮਿੰਟ ਆਪਾਂ ਲੇਟ ਹਾਂ, ਮਾਫ਼ੀ ਚਾਹਵਾਂਗੇ। ਤੇ 7:00 ਘੜੀਆਂ ਦੇ ਉੱਤੇ 12-13 ਮਿੰਟ ਹੋ ਗਏ ਨੇ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਵੀ 12:13 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:13 ਦਾ ਸਮਾਂ ਹੋ ਚੁੱਕਿਆ ਹੈ। ਤੇ ਇਸੇ ਤਰ੍ਹਾਂ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ 9:43 ਘੜੀਆਂ ਦੇ ਉੱਤੇ ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:00 ਘੜੀਆਂ ਦੇ ਉੱਤੇ 13 ਮਿੰਟ ਦਾ ਸਮਾਂ ਹੈ। ਤੇ ਆਵਾਜ਼ ਕਹਿੰਦੇ ਓਕੇ ਹੈ ਜੀ। ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਵੀ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ ਤੇ ਲਾਈਕ ਨੰਬਰ 1। ਸੁਰਜੀਤ ਭਾਰਤ ਜੀ ਨੇ ਵੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਲਓ ਦੋਸਤੋ ਸਮੇਂ ਨੂੰ ਸਮਝਦੇ ਹੋਏ ਅੱਗੇ ਚੱਲਦੇ ਆਪਾਂ ਤੇ ਥੋੜਾ ਜਿਹਾ ਮਾਈਕ ਤੰਗ ਪਰੇਸ਼ਾਨ ਕਰ ਰਿਹਾ ਅੱਜ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। 4 ਮਈ ਦਾ ਦਿਹਾੜਾ, ਕਹਿੰਦੇ ਆਲੇ ਦੁਆਲੇ ਦੀ ਸਾਫ਼ ਸਫਾਈ ਨਾਲ ਮੱਛਰਾਂ ਦੇ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਜਿਹੜੇ ਨੇ ਉਹਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਦਿਮਾਗ ਦੀ ਵੀ ਜਿਹੜੀ ਹੈ ਇਹਨਾਂ ਚੀਜ਼ਾਂ ਤੋਂ ਬਚਾਅ ਕਰਨ ਦੇ ਲਈ ਚੰਗਾ ਮੀਡੀਆ, ਚੰਗੀਆਂ ਖ਼ਬਰਾਂ, ਚੰਗੇ ਆਰਟੀਕਲ, ਚੰਗੀਆਂ ਕਿਤਾਬਾਂ, ਚੰਗੇ ਦੋਸਤਾਂ ਦਾ ਸਾਥ, ਸੰਗਤ ਤੇ ਪੰਗਤ ਦੀ ਗੱਲ ਆਉਂਦੀ ਹੈ, ਜਦੋਂ ਉਹਨਾਂ ਦਾ ਸਾਥ ਕਰਾਂਗੇ ਤੇ ਦਿਮਾਗ ਦੇ ਵਿੱਚ ਵੀ ਜਿਹੜੀ ਹੈ ਆਲੇ ਦੁਆਲੇ ਦਾ ਕਚਰਾ ਉਹ ਥੋੜਾ ਜਿਹਾ ਘੱਟ ਪੈਂਦਾ ਹੈ ਤੇ ਚੰਗੀਆਂ ਗੱਲਾਂ ਮਨ ਦੇ ਉੱਤੇ ਜਿਹੜੀਆਂ ਨੇ ਜ਼ਿਆਦਾ ਲੱਗਦੀਆਂ ਨੇ। ਉਹਦੇ ਨਾਲ ਹੀ ਸਾਡੀ ਸ਼ਖਸੀਅਤ ਜਿਹੜੀ ਹੈ ਉਹਦੇ ਵਿੱਚ ਨਿਖਾਰ ਆਉਂਦਾ ਹੈ। ਦੂਸਰੇ ਪਾਸੇ ਦੁਨੀਆਂ ਦੇ ਕੋਨੇ ਕੋਨੇ ਤੋਂ ਗੱਲ ਕਰਦੇ ਹਾਂ ਜੋ ਕੁਝ ਵਾਪਰ ਰਿਹਾ ਦੁਨੀਆਂ ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ। 4 ਮਈ 1775 ਦੇ ਵਿੱਚ ਫਰਾਂਸ ਦੀ ਮਾਰਕੀਟ ਦੇ ਵਿੱਚ ਪਹਿਲੀ ਵਾਰ ਫੋਲਡਿੰਗ ਛਤਰੀ ਜਿਹੜੀ ਆਈ ਸੀ। 1799 ਦੇ ਵਿੱਚ ਟੀਪੂ ਸੁਲਤਾਨ ਦੀ ਅੰਗਰੇਜ਼ਾਂ ਦੇ ਨਾਲ ਜਿਹੜੀ ਜੰਗ ਦੇ ਦੌਰਾਨ ਮੌਤ ਹੋ ਗਈ। 1854 ਦੇ ਵਿੱਚ ਭਾਰਤ ਦੇ ਵਿੱਚ ਪਹਿਲਾ ਡਾਕ ਟਿਕਟ ਜਿਹੜਾ ਜਾਰੀ ਕੀਤਾ ਗਿਆ। 1896 ਦੇ ਵਿੱਚ ਲੰਡਨ ਡੇਲੀ ਮੇਲ ਜਿਹੜਾ ਅਖ਼ਬਾਰ ਹੈ ਉਹਦਾ ਪਹਿਲਾ ਅੰਕ ਜਿਹੜਾ ਜਾਰੀ ਹੋਇਆ। 1935 ਦੇ ਵਿੱਚ ਲੇਖਕ ਦਲੀਪ ਕੌਰ ਟਿਵਾਣਾ ਉਹਨਾਂ ਦਾ ਜਨਮ ਹੁੰਦਾ, ਉਹਨਾਂ ਨੂੰ ਮੁਬਾਰਕਬਾਦ ਹੈ। ਤੇ 1900 ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਪੜ੍ਹਨ ਯੋਗ ਨੇ ਤੇ ਉਹਨਾਂ ਦੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਰਹੇ। 1946 ਦੇ ਵਿੱਚ ਜਨਰਲ ਮੋਹਨ ਸਿੰਘ ਆਜ਼ਾਦ ਹਿੰਦ ਫੌਜ ਦੀ ਜਿਹੜੀ ਜੇਲ੍ਹ ਦੇ ਵਿੱਚੋਂ ਰਿਹਾਅ ਹੁੰਦੇ ਹੈ ਤੇ 1979 ਦੇ ਵਿੱਚ ਮਾਰਗਰੇਟ ਥੈਚਰ ਜਿਹੜੇ ਸਨ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ ਸੀ। ਕੋਲ ਮਾਈਨਰਸ ਡੇ ਵੀ ਜਿਹੜਾ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ 1975 ਦੇ ਵਿੱਚੋਂ ਸ਼ੁਰੂ ਹੋਇਆ ਸੀ। ਤੇ ਅੱਜ ਦੇ ਦਿਨ ਦੇ ਉੱਤੇ ਮੱਛਰ ਦੇ ਬਾਰੇ ਥੋੜੀ ਗੱਲ ਕਰਦੇ ਹਾਂ, ਫਿਰ ਆਪਾਂ ਅੱਗੇ ਚੱਲਦੇ ਹਾਂ। ਮੱਛਰਾਂ ਦੀਆਂ ਪ੍ਰਜਾਤੀਆਂ ਜਿਹੜੀਆਂ ਨੇ ਬੜੀਆਂ ਵੱਡੀਆਂ, ਲਾਰਜ ਜਿਹੜਾ ਉਹਨਾਂ ਦਾ ਸਕੇਲ ਹੈ। ਮੱਛਰ ਜਿਹੜੇ ਨੇ ਕੁੱਤੜੀ ਨੁਮਾ ਮੱਖੀਆਂ ਦੇ ਇੱਕ ਜਿਹੜੇ ਨੇ ਪਰਿਵਾਰ ਕੁਲੀਸਿਡਾਏ ਨਾਲ ਸੰਬੰਧਿਤ ਨੇ। ਦੁਨੀਆ ਭਰ ਦੇ ਵਿੱਚ ਮੱਛਰਾਂ ਦੀਆਂ ਤਕਰੀਬਨ 3,500 ਕਿਸਮਾਂ ਮਿਲ ਜਾਂਦੀਆਂ। ਇੱਕ ਜਿਹੜੇ ਨੇ ਸੈਕਿੰਡ ਦੇ ਵਿੱਚ 500 ਵਾਰ ਖੰਭ ਜਿਹੜੇ ਨੇ ਫੜਫੜਾਉਂਦਾ ਹੈ ਇੱਕ ਸੈਕਿੰਡ ਦੇ ਵਿੱਚ। ਕਿਆ ਬਾਤ ਹੈ ਜੀ, ਕਿੰਨੀ ਰਫ਼ਤਾਰ ਹੈ ਦੇਖੋ ਇਹਦੀ। ਤੇ 500 ਵਾਰ ਇੱਕ ਵਾਰੀ ਖੰਭ ਜਦੋਂ ਹਿਲਾਉਂਦਾ ਤੇ 500 ਵਾਰ ਹਿਲਾ ਦਿੰਦਾ ਇੱਕ ਸੈਕਿੰਡ ਦੇ ਵਿੱਚ। ਵਿਕਾਸ ਦੀਆਂ ਜਿਹੜੀਆਂ ਮੰਜ਼ਲਾਂ ਨੇ, ਮੱਛਰ ਦੇ ਜੀਵਨ ਦੇ ਵਿਕਾਸ ਦੀਆਂ 4 ਮੰਜ਼ਲਾਂ ਹੁੰਦੀਆਂ ਨੇ, ਆਂਡਾ, ਲਾਰਵਾ, ਪਿਓਪਾ ਅਤੇ ਪੂਰਾ ਮੱਛਰ। ਇਹਨਾਂ ਦਾ ਵਿਕਾਸ ਆਮ ਤੌਰ ਦੇ ਉੱਤੇ ਟੋਬਿਆਂ, ਤਲਾਬਾਂ, ਗੰਦੇ ਨਾਲੇ, ਨਾਲੀਆਂ ਜਾਂ ਪਾਣੀ ਦੇ ਕਿਸੇ ਵੀ ਭੰਡਾਰ ਅਤੇ ਘਾਹ ਬੂਟੀਆਂ ਦੇ ਉੱਤੇ, ਪੱਤਿਆਂ ਦੇ ਉੱਤੇ ਹੋ ਜਾਂਦਾ ਹੈ। ਇਹਨਾਂ ਦੇ ਜੀਵਨ ਦੇ ਪਹਿਲੇ ਜਿਹੜੇ 3 ਪੜਾਅ ਦੇ ਵਿੱਚ 1 ਤੋਂ 2 ਹਫ਼ਤਿਆਂ ਦੇ ਦੌਰਾਨ ਪੂਰੇ ਹੋ ਜਾਂਦੇ ਹੈ। ਮਦੀਨ ਮੱਛਰ ਜਿਹੜਾ 1 ਮਹੀਨੇ ਤੱਕ ਜਿੰਦਾ ਰਹਿ ਸਕਦੀ ਹੈ, ਪਰ ਜਿਹੜਾ ਆਮ ਜਿਹੜਾ ਤੌਰ ਦੇ ਉੱਤੇ ਜੀਵਨ 1 ਤੋਂ 2 ਹਫ਼ਤੇ ਤੱਕ ਹੀ ਇਹਨਾਂ ਦਾ ਹੁੰਦਾ ਹੈ। ਤੇ ਵੈਸੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਨੇ ਨਵੀਂ ਕਾਰਡ ਕੱਢੀ ਹੈ, ਮੱਛਰ ਨੂੰ ਜਿਹੜਾ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ। ਜਿਹੜਾ ਖਾਦ ਖੁਰਾਕ ਜਿਹੜੀ ਇਹਨਾਂ ਦੀ, ਮੱਛਰਾਂ ਦੀ ਮੂਲ ਖਾਦ ਖੁਰਾਕ ਫਲਾਂ ਫੁੱਲਾਂ ਦਾ ਰਸ, ਖੂਨ ਦੀ ਜ਼ਰੂਰਤ ਕੇਵਲ ਮਦੀਨ ਮੱਛਰ ਨੂੰ ਹੀ ਹੁੰਦੀ ਹੈ ਅਤੇ ਇਹੀ ਜਿਹੜਾ ਅਸਲ ਦੇ ਵਿੱਚ ਜਿਹੜਾ ਡੰਗ ਵੀ ਮਾਰਦੀ ਹੈ ਅਤੇ ਉਹ ਕਹਿੰਦੇ ਭਾਈ ਇਹਨਾਂ ਨੂੰ ਕਾਬੂ ਕਰਨ ਦੇ ਲਈ ਇਹਨਾਂ ਦੀ ਜਿਹੜੀ ਹੈ ਜੇ ਜਨਸੰਖਿਆ ਘਟਾ ਦਿੱਤੀ ਜਾਵੇ ਤਾਂ ਫਿਰ ਇਹਨੂੰ ਕਾਬੂ ਕਰ ਲਿਆ ਜਾਂਦਾ ਹੈ। ਆਂਡੇ ਦੇਣ ਦੇ ਲਈ ਮਦੀਨ ਮੱਛਰ ਨੂੰ ਇਸਪਾਤ ਅਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਜੋ ਇਹ ਖੂਨ ਤੋਂ ਜਿਹੜੀ ਪ੍ਰਾਪਤ ਕਰਦੇ ਹੈ ਸਾਡੇ ਤੋਂ ਜਾਂ ਜਾਨਵਰਾਂ ਤੋਂ। ਖੂਨ ਚੂਸ ਲੈਣ ਦੇ ਬਾਅਦ ਮਦੀਨ ਮੱਛਰ ਆਰਾਮ ਕਰਦੀ ਹੈ ਜਦੋਂ ਤੱਕ ਇਹ ਖੂਨ ਹਜ਼ਮ ਨਹੀਂ ਹੋ ਜਾਂਦਾ ਅਤੇ ਆਂਡੇ ਤਿਆਰ ਨਹੀਂ ਹੋ ਜਾਂਦੇ। ਮੱਛਰਾਂ ਦੀਆਂ ਕੁਝ ਕਿਸਮਾਂ ਲਗਾਤਾਰ 4 ਘੰਟੇ ਤੱਕ ਉੱਡ ਸਕਦੀਆਂ ਨੇ ਅਤੇ ਰਾਤ ਭਰ ਦੇ ਵਿੱਚ 12 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦੀਆਂ ਹੈ। ਉਹਨਾਂ ਦੀਆਂ ਜ਼ਿਆਦਾ ਕਿਸਮਾਂ ਗਰਮ ਸਿੱਲੇ ਖੇਤਰਾਂ ਦੇ ਵਿੱਚ ਹੁੰਦੀਆਂ ਜਿੱਥੇ ਸਾਰਾ ਸਾਰਾ ਸਾਲ ਆਪਣੇ ਜੀਵਨ ਦਾ ਚੱਕਰ ਚਲਾਉਂਦੇ ਹੈ ਅਤੇ ਠੰਡੇ ਮੌਸਮ ਦੇ ਵਿੱਚ ਇਹ ਹਾਲਾਂਕਿ ਆਕਰਮਕ ਹੋ ਜਾਂਦੇ ਨੇ ਲੇਕਿਨ ਪੂਰੇ ਖਤਮ ਨਹੀਂ ਹੋ ਜਾਂਦੇ। ਮਨੁੱਖੀ ਖੂਨ ਮਾਦਾ ਮੱਛਰ ਜੋ ਇੱਕ ਕੀਟ ਹੈ ਉਹ ਜਿਹੜਾ ਮਨੁੱਖ ਨੂੰ ਕੱਟਦਾ ਹੈ ਜਾਣੀ ਕਿ ਡੰਗ ਵੀ ਮਾਰਦਾ ਹੈ। ਇਹ ਮਨੁੱਖ ਹੀ ਜਿਹੜਾ ਮਨੁੱਖ ਰਾਹੀਂ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ 100 ਫੁੱਟ ਦੀ ਜਿਹੜੀ ਹੈ ਦੂਰੀ ਤੋਂ ਮਹਿਸੂਸ ਕਰ ਲੈਂਦਾ ਹੈ ਕਿਉਂਕਿ ਰੰਗ ਹੋ ਗਿਆ ਜਾਂ ਸਾਡਾ ਜਿਹੜਾ ਬੋਡੀ ਦਾ ਟੈਂਪਰੇਚਰ ਹੈ ਜਾਂ ਉਹਨੂੰ ਦੇਖ ਲੈਂਦੇ ਹਾਂ ਆਪਾਂ ਉਹ ਦੇਖ ਲੈਂਦੇ ਹਾਂ ਸਮੈਲ ਬੜੀ ਸਟਰੋਂਗ ਆ ਜਿਵੇਂ ਕਿ ਸੈਂਸਰ ਨੇ ਅੱਜ ਕੱਲ੍ਹ ਦੇ। ਇਸਦੀ ਸੁੰਡ ਜਿਹੜੀ ਹੈ ਪਤਲੀ ਅਤੇ ਤਿੱਖੀ ਹੁੰਦੀ ਹੈ। ਇਸਦੀ ਸੁੰਡ ਦੇ ਵਿੱਚ ਜਿਹੜਾ 2 ਨਲੀਆਂ ਹੁੰਦੀਆਂ ਨੇ ਜਦੋਂ ਉਹ ਸੁੰਡ ਦੇ ਰਾਹੀਂ ਕਿਸੇ ਵਿਅਕਤੀ ਨੂੰ ਇੰਜੈਕਟ ਕਰਦਾ ਹੈ ਕੱਟਦਾ ਹੈ ਤਾਂ ਇਸਦੀ ਇੱਕ ਨਲੀ ਜਿਹੜੀ ਹੈ ਰਾਹੀਂ ਥੁੱਕ ਮਨੁੱਖ ਦੇ ਅੰਦਰ ਜਾਂਦਾ ਹੈ ਅਤੇ ਮੱਛਰ ਦੇ ਥੁੱਕ ਦੇ ਵਿੱਚ ਖਾਸ ਕਿਸਮ ਦੇ ਪ੍ਰੋਟੀਨ ਹੁੰਦੇ ਹੈ। ਇਹ ਪ੍ਰੋਟੀਨ ਜਿਹੜੇ ਨੇ ਲਹੂ ਨੂੰ ਜੰਮਣ ਤੋਂ ਰੋਕਦੇ ਨੇ ਅਤੇ ਕੱਟੀ ਹੋਈ ਥਾਂ ਨੂੰ ਜਿਹੜਾ ਸੁੰਨ ਕਰ ਦਿੰਦੇ ਹੈ ਜਿਸਦੇ ਕਾਰਨ ਮਨੁੱਖ ਨੂੰ ਮੱਛਰ ਦੇ ਕੱਟਣ ਦਾ ਪਤਾ ਲੱਗਣ ਲੱਗ ਜਾਂਦਾ ਹੈ ਅਤੇ ਮੱਛਰ ਦੂਜੀ ਨਲੀ ਦੇ ਰਾਹੀਂ ਖੂਨ ਨੂੰ ਜਿਹੜਾ ਚੂਸਦਾ ਹੈ। ਸਾਡਾ ਸਰੀਰ ਮੱਛਰ ਦੇ ਥੁੱਕ ਵਿਚਲੇ ਪ੍ਰੋਟੀਨਾਂ ਨੂੰ ਬਾਹਰਲੇ ਪ੍ਰੋਟੀਨ ਸਮਝਦਾ ਹੈ ਅਤੇ ਸਰੀਰ ਇਨ੍ਹਾਂ ਪ੍ਰੋਟੀਨਾਂ ਨੂੰ ਜਿਹੜਾ ਬਾਹਰ ਕੱਢਣ ਜਾਂ ਨਸ਼ਟ ਕਰਨ ਦੇ ਲਈ ਹਿਸਟਾਮੀਨ ਪੈਦਾ ਕਰਦਾ ਹੈ। ਰੋਗ ਵਿਰੋਧੀ ਪ੍ਰਣਾਲੀ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਬਾਹਰੀ ਕਣ ਜਾਂ ਪ੍ਰੋਟੀਨ ਦੇ ਵਿਰੋਧ ਦੇ ਵਿੱਚ ਹਿਸਟਾਮੀਨ ਪੈਦਾ ਕਰਦੀ ਹੈ ਅਤੇ ਹਿਸਟਾਮੀਨ ਕੱਟੀ ਹੋਈ ਥਾਂ ਵੱਲ ਨੂੰ ਵਹਿੰਦੀ ਹੈ ਅਤੇ ਜਿਸਦੇ ਕਰਕੇ ਲਹੂ ਵਹਿਣਿਆਂ ਜਿਹੜੀਆਂ ਨੇ ਕੱਟ ਹੋਇਆ ਜਿਹੜਾ ਸਾਡਾ ਉਹ ਪਾਰਟ ਹੈ ਉਹ ਜਗ੍ਹਾ ਦੇ ਨੇੜੇ ਦੇ ਉੱਤੇ ਸੈੱਲ ਜਿਹੜੇ ਫੈਲ ਜਾਂਦੇ ਨੇ ਜਾਂ ਆਕਾਰ ਦੇ ਵਿੱਚ ਵੱਡੇ ਹੋ ਜਾਂਦੇ ਆ ਜਿਵੇਂ ਕਿ ਫੁੱਲ ਜਾਂਦੇ ਆ ਧੱਫੜ ਜਿਹਾ ਪੈ ਜਾਂਦਾ। ਇਹਨਾਂ ਦੇ ਫੈਲਣ ਦੇ ਨਾਲ ਨਾੜੀ ਜਿਹੜੀ ਹੈ ਸੈੱਲਾਂ ਦੇ ਸਿਰਿਆਂ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ। ਉਸ ਕਰਕੇ ਜਿਹੜਾ ਕੱਟੀ ਹੋਈ ਥਾਂ ਦੇ ਉੱਤੇ ਖੁਰਕ ਜਿਹੜੀ ਹੈ ਸਾਨੂੰ ਖਾਜ ਆਉਂਦੀ ਹੈ। ਮੱਛਰਾਂ ਦੀਆਂ ਬਿਮਾਰੀਆਂ ਤਾਂ ਪਤਾ ਹੀ ਹੈ, ਮਲੇਰੀਆ, ਡੇਂਗੂ, ਹੋਰ ਬਹੁਤ ਸਾਰੀਆਂ ਹੁੰਦੀਆਂ ਨੇ। ਇਹਨਾਂ ਚੀਜ਼ਾਂ ਨੂੰ ਜਦੋਂ ਸਾਫ਼ ਸਫਾਈ ਰੱਖਾਂਗੇ ਤਾਂ ਇਹਨਾਂ ਚੀਜ਼ਾਂ ਤੋਂ ਬਚਾਂਗੇ। ਖਤਰਨਾਕ ਜਿਹੜੇ ਬੁਖਾਰ ਨੇ ਅਤੇ ਇਸੇ ਤਰ੍ਹਾਂ ਮੱਛਰਾਂ ਨੇ ਪੀਣ ਰਹਿਤ ਇੰਜੈਕਸ਼ਨ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਓਹਾਓ ਸਟੇਟ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੋਪੜ ਦੇ ਸ਼ੋਧਕਰਤਾ ਦੇਵ ਗੁਰੇਰਾ, ਭਾਰਤ ਭੂਸ਼ਣ ਅਤੇ ਨਵੀਨ ਕੁਮਾਰ ਦੀ ਸਾਂਝੀ ਸ਼ੋਧ ਦੇ ਅਨੁਸਾਰ ਮੱਛਰਾਂ ਨੂੰ ਵਿੰਨਣਾ ਬਿਨਾਂ ਪੀੜ ਦੇ ਜਿਹੜਾ ਹੁੰਦਾ ਹੈ ਕਿਉਂਕਿ ਇਹ ਸਭ ਤੋਂ ਪਹਿਲਾਂ ਵਿਸ਼ੇਸ਼ ਤਰ੍ਹਾਂ ਦੇ ਤਰਲ ਦੇ ਛਿੜਕਾਅ ਦੇ ਰਾਹੀਂ ਚਮੜੀ ਨੂੰ ਸੁੰਨ ਕਰਦਾ ਤਾਂ ਕਿ ਉਹ ਨੁਕੀਲੇ ਸਟਿੰਗ ਦੇ ਰਾਹੀਂ ਚਮੜੀ ਨੂੰ ਭੇਦ ਕਰ ਸਕੇ ਤੇ ਜਿਸਦਾ ਵਰਤ ਸਾਨੂੰ ਬਿਨਾਂ ਪਤਾ ਲੱਗੇ ਕਿ ਕਈ ਮਿੰਟਾਂ ਦੇ ਵਿੱਚ ਆਰਾਮ ਦੇ ਨਾਲ ਖੂਨ ਚੂਸਣ ਦੇ ਲਈ ਕਰਦਾ ਜਾਣੀ ਕਿ ਸੀਕਰਟਲੀ। ਇਨ੍ਹਾਂ ਸ਼ੋਧਾਂ ਦੇ ਆਧਾਰ ਦੇ ਉੱਤੇ ਵਿਗਿਆਨਕਾਂ ਨੇ ਅਜਿਹੀ ਸੂਈ ਦੀ ਤਿਆਰੀ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਕਿ ਜਿਸਦੇ ਵਿੱਚ 2 ਮਾਈਕਰੋ ਸੂਈਆਂ ਸ਼ਾਮਲ ਹੁੰਦੀਆਂ ਨੇ, ਇੱਕ ਚਮੜੀ ਨੂੰ ਸੁੰਨ ਕਰਨ ਦੇ ਲਈ ਤਰਲ ਛੱਡਣ ਦੇ ਲਈ ਤੇ ਦੂਜੀ ਦੇ ਰਾਹੀਂ ਮਹੱਤਵਪੂਰਨ ਤਰਲ ਪਦਾਰਥ ਦੇਣ ਜਾਂ ਖੂਨ ਨੂੰ ਬਿਨਾਂ ਪੀੜ ਕੀਤੇ ਕੱਢਣ ਦੇ ਲਈ ਵਰਤਿਆ ਜਾਵੇਗਾ। ਸੂਈ ਮੱਛਰਾਂ ਦੇ ਜਿਹੜੇ ਨੇ ਵਾਂਗ ਪਾਰ ਕਰਨ ਦੇ ਲਈ ਵਾਈਬ੍ਰੇਟ ਵੀ ਜਿਹੜੀ ਹੋਵੇਗੀ ਤੇ ਸਾਰੇ ਮੱਛਰ ਜਿਹੜੇ ਨੇ ਜ਼ਾਲਮ ਨਹੀਂ ਨੇ, ਕੁਝ ਜਿਹੜੇ ਮਿੱਤਰ ਵੀ ਹੈਗੇ ਨੇ। ਤੇ ਲੋ ਦੋਸਤੋ ਅੱਗੇ ਚੱਲਦੇ ਹਾਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕਾਫੀ ਜਿਹੜੀ ਹੈ ਜਾਣਕਾਰੀ ਭਰਪੂਰ ਹੈ ਗੱਲਬਾਤ ਤੇ ਨਾਲ ਦੀ ਨਾਲ ਅੱਜ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੇ ਦੋਸਤ ਸਤਿ ਸ਼੍ਰੀ ਅਕਾਲ ਭੇਜ ਰਹੇ ਆ ਜੀ, ਅਨੂ ਜੀ ਸਵਾਗਤ ਹੈ ਜੀ, ਸ਼ੈਲੀ ਬਾਈ ਜੀ ਵੀ ਜੁੜੇ ਹੋਏ ਨੇ, ਜੋੜਲੇ ਲੱਗਦੇ ਆ ਸਿਰ ਸਿੱਖ ਜਥੇਬੰਦੀਆਂ ਨੇ ਦੋਸਤੋ ਤੇ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਤੇ ਜੋੜਲੇ ਸਿਰ ਸਿੱਖ ਜਥੇਬੰਦੀਆਂ ਨੇ। ਫਿਨਲੈਂਡ ਜਾਣ ਦੀ ਦੌੜ ਦੇ ਵਿੱਚ ਅਧਿਆਪਕ ਉਲਝ ਗਏ ਨੇ, ਕਹਿੰਦੇ ਭਾਈ ਪਾਰਦਰਸ਼ਤਾ ਦੇ ਵਿੱਚ ਚੋਣ ਨਹੀਂ, ਕਿਸੇ ਸੂਬੇ ਨੂੰ ਵੱਧ ਤੇ ਕਿਸੇ ਨੂੰ ਘੱਟ ਤੇ ਹੁਸ਼ਿਆਰਪੁਰੀਆਂ ਨੂੰ ਜਾਂ ਦੁਆਬੇ ਵਾਲਿਆਂ ਨੂੰ ਸਿਰਫ 3 ਜਾਂ 2 ਤੇ ਬਾਕੀ ਜਿਹੜਾ ਇਲਾਕਿਆਂ ਦੇ ਵਿੱਚ ਮਾਝਾ ਮਾਲਵਾ ਦੇ ਵਿੱਚੋਂ ਜਿਹੜੀਆਂ ਜ਼ਿਆਦਾ ਜਿਹੜੇ ਨੇ ਟੀਚਰ ਭੇਜੇ ਜਾ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਦੌੜ ਲੱਗ ਚੁੱਕੀ ਹੈ ਵੀ ਅਸੀਂ ਵੀ ਫਿਨਲੈਂਡ ਨੂੰ ਜਾ ਆਈਏ। ਦੂਸਰੇ ਪਾਸੇ ਆ ਗਿਆ ਜੀ ਮੋਦੀ, ਪੱਛਮੀ ਬੰਗਾਲ ਦੇ ਵਿੱਚ ਛਾ ਗਿਆ ਹੈ ਮੋਦੀ। ਤੇ ਟਰੰਪ ਹੁਣਾਂ ਦੇ ਅਵੱਲੇ ਬਿਆਨ ਨੇ ਤੇ ਸਭ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਨੇ ਤੇ ਦੇਖਦੇ ਹਾਂ ਅਗਲੀਆਂ ਖਬਰਾਂ ਕੀ ਕਹਿੰਦੀਆਂ ਨੇ ਤੇ ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਗੱਲਾਂ ਬਾਤਾਂ ਕੀ ਕਹਿੰਦੀਆਂ ਨੇ ਤੇ ਲਾਈਨਾਂ ਤੁਹਾਡੇ ਲਈ 10-15 ਮਿੰਟ ਤੱਕ ਖੋਲ੍ਹ ਦਿੱਤੀਆਂ ਜਾਣਗੀਆਂ। ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਦੇ ਮਾਹੌਲ ਦੇ ਵਿੱਚ ਪਾਕਿਸਤਾਨ ਦੇ ਰਾਹੀਂ ਮੁੜ ਜਿਹੜੀ ਹੈ ਗੱਲਬਾਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ 14 ਨੁਕਾਤੀ ਪ੍ਰਸਤਾਵ ਜਿਹੜਾ ਸੀ ਈਰਾਨ ਨੇ ਭੇਜਿਆ ਸੀ ਅਮਰੀਕਾ ਨੂੰ, ਪਹਿਲਾਂ ਤਾਂ ਲੱਗਦੇ ਸਾਰ ਹੀ ਸੱਟੇ ਜਿਹੜਾ ਉਹਨਾਂ ਨੇ ਨਾ ਕਰ ਦਿੱਤੇ ਸੀ, ਪਰ ਉਹਨਾਂ ਨੇ ਹੁਣ ਅਸਲ ਦੇ ਵਿੱਚ ਆਫੀਸ਼ੀਅਲ ਤੌਰ ਦੇ ਉੱਤੇ ਉਹਨੂੰ ਜਿਹੜਾ ਆਪਣੇ ਜਿਹੜਾ ਉਹਦਾ ਆਨਸਰ ਕੀਤਾ, ਵਿਚਾਰ ਦਿੱਤੇ ਆ ਉਹਦੇ ਉੱਤੇ ਤੇ ਉਹ ਜੋ ਕੁਝ ਵੀ ਲਿਸਟਡ ਹੋਇਆ ਉਹਨੂੰ ਫਿਰ ਈਰਾਨ ਬੈਠ ਕੇ ਆਪਣੀ ਲੀਡਰਸ਼ਿਪ ਦੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਕਿ ਇਹਦੇ ਉੱਤੇ ਸਮਝੌਤਾ ਹੋ ਸਕਦਾ ਜਾਂ ਨਹੀਂ ਹੋ ਸਕਦਾ। ਦੂਜੇ ਪਾਸੇ ਟਰੰਪ ਵੱਲੋਂ ਨਾਟੋ ਅਤੇ ਯੂਰਪੀਅਨ ਦੇਸ਼ਾਂ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਈ ਜੇ ਈਰਾਨ ਨੂੰ ਪਰਮਿਸ਼ਨ ਦੇ ਦਿੱਤੀ ਪਰਮਾਣੂ ਬੰਬ ਦੀ ਜਾਂ ਪਰਮਾਣੂ ਚੀਜ਼ਾਂ ਦੀ ਤਾਂ ਉਹ ਫਿਰ ਸਭ ਤੋਂ ਪਹਿਲਾਂ ਯੂਰਪ ਦੇ ਉੱਤੇ ਫਿਰ ਨਾਟੋ ਤੇ ਫਿਰ ਜਿਹੜਾ ਸਾਡੇ ਉੱਤੇ ਇਹਨਾਂ ਚੀਜ਼ਾਂ ਦੀ ਵਰਤੋਂ ਕਰੇਗਾ। ਭਾਰਤ ਦੇ ਵਿੱਚ ਪੱਛਮੀ ਬੰਗਾਲ ਚੋਣਾਂ ਦੇ ਨਤੀਜੇ ਜਿਹੜੇ ਨੇ ਸਾਹਮਣੇ ਆ ਚੁੱਕੇ ਹੈ, ਬੀਜੇਪੀ ਦੀ ਵੱਡੀ ਜਿੱਤ ਹੈ ਤੇ ਬਾਅਦ ਹੁਣ ਜਿਹੜਾ ਪੰਜਾਬ ਦੀ ਰਾਜਨੀਤੀ ਵੀ ਜਿਹੜੀ ਹੈ ਉਹਨਾਂ ਨੇ ਵੀ ਸੁਰ ਜਿਹੜਾ ਜਾਣਾ ਸੁਰ ਕਹਿ ਲਓ ਜਾਂ ਸਿਰ ਕੱਢਣੇ ਸ਼ੁਰੂ ਕਰ ਦਿੱਤੇ ਹੈ। ਬੇਦਬੀ ਕਾਨੂੰਨ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੀ ਦਖਲ ਅੰਦਾਜ਼ੀ ਦੇ ਨਾਲ ਸੂਬੇ ਦੇ ਵਿੱਚ ਚਰਚਾ ਜਿਹੜੀ ਤੇਜ਼ ਹੋਈ ਹੈ ਕਿਉਂਕਿ ਕੱਲ ਬੀਤੇ ਦੇ ਵਿੱਚ ਬੈਠਕ ਹੋਈ ਹੈ ਜਥੇਦਾਰ ਗੜਗਾਜ ਸਾਹਿਬ ਤੇ ਹੋਰ ਜਿੰਨੇ ਜਥੇਬੰਦੀਆਂ ਨੇ ਉਹ ਬੈਠੀਆਂ ਨੇ, ਵਿਦਵਾਨ ਬੈਠੇ ਆ, ਵਕੀਲ ਬੈਠੇ ਆ ਤੇ ਇਸ ਤੋਂ ਇਲਾਵਾ ਕੈਨੇਡਾ ਭਾਰਤ ਸੰਬੰਧ ਜਿਹੜੇ ਨੇ ਸੁਧਰਨ ਦੀ ਬਜਾਏ ਖਾਲਿਸਤਾਨ ਦੀ ਇੱਕ ਵੱਡੀ ਰਿਪੋਰਟ ਆ ਗਈ, ਉੱਥੇ ਦੀਆਂ ਏਜੰਸੀਆਂ ਨੇ ਕੱਢ ਦਿੱਤੀ ਹੈ ਕੀ ਹਾਲਾਤ ਹੋ ਸਕਦੇ ਆ। ਸ੍ਰੀਲੰਕਾ ਸਾਈਬਰ ਕ੍ਰਾਈਮ ਕੇਸ ਅਤੇ ਹੋਰ ਵਿਸ਼ਵ ਪੱਧਰੀ ਖ਼ਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਬੰਗਾਲ ਦੀ ਗੱਲ ਕਰ ਲਈਏ ਥੋੜੀ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਭਾਜਪਾ ਨੇ 100 ਤੋਂ ਵੱਧ ਸੀਟਾਂ ਦੀ ਲੁੱਟ ਕੀਤੀ ਕਹਿੰਦੇ ਤੇ ਜਿੱਤ ਅਨੈਤਿਕ ਹੈ, ਮਮਤਾ ਬੈਨਰਜੀ ਮੋਦੀ ਹੁਣਾਂ ਨੇ ਕੀ ਕਿਹਾ ਇਹਦੇ ਬਾਰੇ ਉਹ ਵੀ ਗੱਲਾਂ ਕਰਾਂਗੇ ਤੇ ਸਾਰਾ ਸਿਲਸਿਲਾ ਜੋ ਚੱਲ ਰਿਹਾ ਉਹਦੀ ਵਾਰਤਾਲਾਪ ਅੱਗੇ ਆਪਾਂ ਵਧਾਵਾਂਗੇ ਤੇ ਜੋ ਕੁਝ ਵਾਪਰਿਆ ਪੱਛਮੀ ਬੰਗਾਲ ਦੇ ਵਿੱਚ ਸੀਟਾਂ ਦੀ ਜਿਹੜੀ ਹੈ ਸ਼ਾਮ ਤੱਕ ਗੱਲ ਕੀਤੀ ਜਾ ਰਹੀ ਸੀ ਕਿ ਵੇਟ ਕਰੋ, ਪਰ ਸਾਰੀ ਸਥਿਤੀ ਤਕਰੀਬਨ ਕਲੀਅਰ ਹੋ ਚੁੱਕੀ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਨੇ ਪੰਜਾਬ ਦੀ ਸਿਆਸਤ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਚਰਚਾ ਤੇ ਵਿਚਾਰ ਹੋਣ ਲੱਗ ਗਿਆ। ਸਿੱਖਿਆ ਵਿਭਾਗ ਵੱਲੋਂ ਮਰਦਮਸ਼ੁਮਾਰੀ ਦੇ ਕੰਮ ਦੇ ਲਈ ਸਕੂਲਾਂ ਦੇ ਕੰਪਿਊਟਰ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਫ਼ਤਰ ਨੇ ਸਕੂਲੀ ਕੰਪਿਊਟਰਾਂ ਨੂੰ ਗੈਰ ਵਿਦਿਅਕ ਉਦੇਸ਼ਾਂ ਦੇ ਲਈ ਵਰਤਣ ਤੋਂ ਰੋਕ ਕੇ ਵਿਦਿਆਰਥੀਆਂ ਦੇ ਅਕਾਦਮਿਕ ਜਿਹੜੇ ਸਰੋਤਾਂ ਦੀ ਜਿਹੜੀ ਰਾਖੀ ਦੇ ਲਈ ਇੱਕ ਰਸਮੀ ਨਿਰਦੇਸ਼ ਜਾਰੀ ਕੀਤਾ ਹੈ। ਕੀ ਕਹਿੰਦੇ ਨੇ ਨਿਰਦੇਸ਼? ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਦੇ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਉਨ੍ਹਾਂ ਰਿਪੋਰਟਾਂ ਦੇ ਜਵਾਬ ਦੇ ਵਿੱਚ ਆਏ ਨੇ ਕਿ ਵੱਖ ਵੱਖ ਸਰਕਾਰੀ ਵਿਭਾਗ ਚੱਲ ਰਹੀ ਮਰਦਮਸ਼ੁਮਾਰੀ ਜਿਹੜੀ ਹੈ ਉਹਦੀਆਂ ਗਤੀਵਿਧੀਆਂ ਦੇ ਲਈ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਦੀ ਵਰਤੋਂ ਕਰਨ ਜਾਂ ਹਾਰਡਵੇਅਰ ਉਧਾਰ ਲੈਣ ਦੀ ਮੰਗ ਕਰ ਰਹੇ ਨੇ। ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਭੇਜੇ ਪੱਤਰ ਦੇ ਵਿੱਚ ਵਿਭਾਗ ਨੇ ਬਾਹਰੀ ਏਜੰਸੀਆਂ ਵੱਲੋਂ ਇਨ੍ਹਾਂ ਸਰੋਤਾਂ ਦੀ ਵਰਤੋਂ ਕੀਤੇ ਜਾਣ ਸਬੰਧੀ ਕਈ ਜਿਹੜੇ ਗੰਭੀਰ ਚਿੰਤਾਵਾਂ ਨੂੰ ਜਿਹੜਾ ਉਜਾਗਰ ਕੀਤਾ ਹੈ। ਲੈਬ ਦੇ ਸਾਜੋ ਸਮਾਨ ਨੂੰ ਹਟਾਉਣ ਜਾਂ ਵਰਤਣ ਦੇ ਨਾਲ ਵਿਦਿਆਰਥੀਆਂ ਦੀ ਨਿਯਮਤ ਕੰਪਿਊਟਰ ਸਿੱਖਿਆ ਦੇ ਵਿੱਚ ਰੁਕਾਵਟ ਪੈਂਦੀ ਹੈ। ਬਾਹਰੀ ਵਿਅਕਤੀਆਂ ਦੇ ਵੱਲੋਂ ਵਰਤੇ ਜਾਣ ਸਮੇਂ ਸਕੂਲਾਂ ਦੇ ਜਿਹੜੇ ਨੇ ਹਾਰਡਵੇਅਰ ਨੂੰ ਨੁਕਸਾਨ ਪਹੁੰਚਣ ਦਾ ਵੱਡਾ ਖਤਰਾ ਵੀ ਰਹਿੰਦਾ ਹੈ। ਨਵੇਂ ਦਾਖਲੇ ਦਾ ਸੀਜ਼ਨ ਜਿਹੜਾ ਚੱਲ ਰਿਹਾ ਉਹਦੇ ਹੋਣ ਕਾਰਨ ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਲਈ ਕੰਪਿਊਟਰ ਬਹੁਤ ਜ਼ਰੂਰੀ ਨੇ। ਟੈਕਨੋਲੋਜੀ ਦੀ ਘਾਟ ਦੇ ਕਾਰਨ ਦਾਖਲਾ ਪ੍ਰਕਿਰਿਆ ਸਿੱਧੇ ਤੌਰ ਦੇ ਉੱਤੇ ਰੁਕ ਸਕਦੀ ਹੈ। ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਸੈਕੰਡਰੀ ਸਿੱਖਿਆ ਨੂੰ ਸੰਬੋਧਿਤ ਪੱਤਰ ਦੇ ਵਿੱਚ ਅਥਾਰਟੀ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਕਿਸੇ ਵੀ ਵਿਭਾਗ ਨੂੰ ਜਿਹੜਾ ਸਕੂਲਾਂ ਤੋਂ ਕੰਪਿਊਟਰ ਲੈ ਕੇ ਜਾਣ ਜਾਂ ਮਰਦਮਸ਼ੁਮਾਰੀ ਜਾਂ ਕਿਸੇ ਹੋਰ ਗੈਰ ਵਿਦਿਅਕ ਕੰਮ ਦੇ ਲਈ ਕੰਪਿਊਟਰ ਲੈਬਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਦੂਸਰੇ ਪਾਸੇ ਬੇਅਦਬੀ ਸੋਧ ਐਕਟ ਸਪੀਕਰ ਹੁਣਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦ ਲਿਆ ਗਿਆ ਤੇ ਪੰਥਕ ਸਹਿਮਤੀ ਤੋਂ ਬਿਨਾਂ ਐਕਟ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਥੇਦਾਰ ਗੜਗੱਜ ਹੁਣਾਂ ਨੇ ਇਹ ਕਹਿ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੇ ਮਾਮਲੇ ਦੇ ਵਿੱਚ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਜਥੇਬੰਦੀਆਂ ਦੀ ਸਹਿਮਤੀ ਨਾ ਲਏ ਜਾਣ ਅਤੇ ਇਸ ਸਬੰਧੀ ਕਈ ਸ਼ੰਕੇ ਦੂਰ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ 8 ਮਈ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦਿਆ ਹੈ। ਇੱਥੇ ਭਾਈ ਗੁਰਦਾਸ ਹਾਲ ਦੇ ਵਿੱਚ ਜਥੇਦਾਰ ਗੜਗੱਜ ਹੋਣਾ ਦੀ ਅਗਵਾਈ ਹੇਠ ਹੋਈ ਸਿੱਖ ਵਿਦਵਾਨਾਂ ਤੇ ਜਥੇਬੰਦੀਆਂ ਦੀ ਮੀਟਿੰਗ ਦੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਹੰਗ ਸਿੰਘ ਜਥੇਬੰਦੀਆਂ ਤੇ ਦਮਦਮੀ ਟਕਸਾਲ ਦੇ ਨੁਮਾਇੰਦੇ ਸ਼ਾਮਲ ਹੋਏ ਨੇ। ਸਿੱਖ ਆਗੂਆਂ ਨੇ ਐਕਟ ਦੇ ਵਿਚ ਸ਼ਾਮਲ ਕਸਟੋਡੀਅਨ ਵਰਗੇ ਸ਼ਬਦਾਂ ਤੇ ਪ੍ਰਕਾਸ਼ਨਾਂ ਸਬੰਧੀ ਅੰਕੜੇ ਜਿਹੜੇ ਨੇ ਜਨਤਕ ਕਰਨ ਵਰਗੇ ਮੁੱਦਿਆਂ ਦੇ ਉਤੇ ਸਖ਼ਤ ਇਤਰਾਜ਼ ਜਤਾਇਆ। ਜਥੇਦਾਰ ਗੜਗੱਜ ਹੋਣਾ ਨੇ ਸਾਫ਼ ਕੀਤਾ ਕਿ ਗੁਰੂ ਸਾਹਿਬ ਖੁਦ ਪੰਥ ਦੇ ਕਸਟੋਡੀਅਨ ਨੇ, ਇਸ ਦੇ ਲਈ ਕੋਈ ਸਰਕਾਰ ਜਾਂ ਅਥਾਰਟੀ ਇਹ ਰੁਤਬਾ ਨਹੀਂ ਲੈ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿੱਖ ਸੰਸਥਾਵਾਂ ਨੂੰ ਅਣਡਿੱਠ ਕਰਕੇ ਪੰਥਕ ਮਾਮਲਿਆਂ ਦੇ ਵਿਚ ਸਿੱਧੀ ਦਖਲ ਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਕਦਮ ਦਾ ਉਹ ਸਵਾਗਤ ਕਰਦੇ ਹੈ, ਪਰ ਇਸ ਦੀ ਆੜ ਦੇ ਵਿਚ ਸਿੱਖ ਸਰੋਕਾਰਾਂ ਦੇ ਨਾਲ ਜੁੜੇ ਕਾਨੂੰਨ ਪੰਥ ਦੀ ਰਾਏ ਤੋਂ ਬਿਨਾਂ ਨਹੀਂ ਬਣਾਏ ਜਾਣੇ ਚਾਹੀਦੇ ਨੇ। ਜਥੇਦਾਰ ਹੁਣਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਾਨੂੰਨ ਦਾ ਖਰੜਾ ਮੰਗਣ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਨੂੰ ਕਿਉਂ ਨਹੀਂ ਭੇਜਿਆ ਗਿਆ। ਉਨ੍ਹਾਂ ਬੇਅਦਬੀ ਮਾਮਲਿਆਂ ਦੇ ਵਿਚ ਹੁਣ ਤੱਕ ਇਨਸਾਫ਼ ਦਾ ਮਿਲਣ ਦੇ ਉਤੇ ਵੀ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਹੀ ਮੀਟਿੰਗ ਦੇ ਵਿਚ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਚ ਕੇਂਦਰ ਸਰਕਾਰ ਵੱਲੋਂ ਖੜੇ ਕੀਤੇ ਜਾ ਰਹੇ ਅੜਿੱਕਿਆਂ ਦੇ ਉਤੇ ਨਾਰਾਜ਼ਗੀ ਜਤਾਈ ਗਈ ਹੈ। ਹਾਲਾਂਕਿ ਰਾਜੋਆਣਾ ਦੀ ਰਹਿਮ ਦੀ ਜਿਹੜੀ ਅਪੀਲ ਹੈ ਵਾਪਸ ਲੈਣ ਸਬੰਧੀ ਫਿਲਹਾਲ ਕੋਈ ਅੰਤਮ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ। ਇਸ ਤੋਂ ਬਾਅਦ ਜਿਹੜਾ ਬੇਅਦਬੀ ਕਾਨੂੰਨ ਮਾਮਲਾ ਜਿਹੜਾ ਚੱਲਿਆ ਤੇ ਉਹਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕਰਨ ਦੇ ਉਤੇ ਬੋਲਿਆ ਸੰਧਵਾਂ ਸਾਹਿਬ ਹੁਣਾਂ ਦਾ ਵੀ ਬਿਆਨ ਆ ਚੁੱਕਿਆ। ਕਹਿੰਦੇ ਨੇ ਕਿ ਨਿਮਾਣੇ ਸਿੱਖ ਵਾਂਗ ਮੈਂ ਜਾਵਾਂਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਬੇਅਦਬੀ ਕਾਨੂੰਨ ਮਾਮਲੇ ਦੇ ਵਿਚ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਾਣੇ ਸਿੱਖ ਵਾਂਗ ਜਾਣਗੇ ਤੇ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਕਿਹਾ ਕਿ ਭਾਵੇਂ ਅਧਿਕਾਰਤ ਤੌਰ ਦੇ ਉਤੇ ਉਨ੍ਹਾਂ ਨੂੰ ਜਿਹੜਾ ਹੈ ਇਸ ਸਬੰਧੀ ਕੋਈ ਅਜੇ ਜਾਣਕਾਰੀ ਨਹੀਂ ਮਿਲੀ, ਪਰ ਫਿਰ ਵੀ ਜੇਕਰ ਉਨ੍ਹਾਂ ਕਿਸੇ ਵੀ ਜਵਾਬ ਦੇ ਲਈ ਸੱਦਿਆ ਜਾਵੇਗਾ ਤਾਂ ਉਹ ਨੰਗੇ ਪੈਰੀ ਕਹਿੰਦੇ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ। ਸੰਧਵਾਂ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦੇ ਆਏ ਨੇ, ਜੇਕਰ ਹੁਣ ਵੀ ਜਥੇਦਾਰ ਵੱਲੋਂ ਸੱਦਿਆ ਜਾਵੇਗਾ ਤਾਂ ਜ਼ਰੂਰ ਜਾਣਗੇ ਤੇ ਹਰ ਸਵਾਲ ਦਾ ਕਹਿੰਦੇ ਜਵਾਬ ਵੀ ਦੇਣਗੇ। ਰਾਘਵ ਚੱਡਾ ਸਾਹਿਬ ਜਿਹੜੇ ਨੇ ਪਹਿਲਾਂ ਹੀ ਸੀਐਮ ਸਾਹਿਬ ਤੋਂ ਪੰਜਾਬ ਦੇ ਜਿਹੜੇ ਮਾਨ ਸਾਹਿਬ ਤੋਂ ਉੱਥੇ ਪਹੁੰਚ ਚੁੱਕੇ ਐ। ਰਾਘਵ ਚੱਡਾ ਸਾਹਿਬ ਨੇ ਫਿਰ ਬਾਜੀ ਮਾਰ ਲਈ ਹੈ। ਭਗਵੰਤ ਮਾਨ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਮਿਲਣ ਦੇ ਲਈ ਸਮਾਂ ਮਿਲ ਗਿਆ। ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਸੰਸਦ ਮੈਂਬਰਾਂ ਦਾ ਸਮੂਹ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਅਗਵਾਈ ਦੇ ਵਿਚ 5 ਮਈ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੁਣਾਂ ਨੂੰ ਮਿਲੇਗਾ ਤੇ ਰਾਸ਼ਟਰਪਤੀ ਭਵਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਾਂ ਹੀ ਜਿਹੜੀ ਤੈਅ ਮੁਲਾਕਾਤ ਤੋਂ ਪਹਿਲਾਂ ਰਾਘਵ ਚੱਡਾ ਸਮੇਤ 4 ਸੰਸਦ ਮੈਂਬਰਾਂ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਇਹ ਸੰਸਦ ਮੈਂਬਰ 5 ਮਈ ਨੂੰ ਸਵੇਰੇ 10:40 ਦੇ ਉੱਤੇ ਮਿਲਣਗੇ ਪਹਿਲਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਦੇ ਲਈ ਉਸੇ ਦਿਨ ਦੁਪਹਿਰ 12 ਦਾ ਸਮਾਂ ਮੁਕਰਰ ਹੈ। ਰਾਘਵ ਚੱਡਾ ਨਾਲ ਮੁਲਾਕਾਤ ਦੇ ਲਈ ਸੰਦੀਪ ਪਾਠਕ, ਅਸ਼ੋਕ ਮਿੱਤਲ ਤੇ ਰਜਿੰਦਰ ਗੁਪਤਾ ਦੇ ਜਾਣ ਦਾ ਜਿਹੜਾ ਪਤਾ ਲੱਗਿਆ ਤੇ ਜਾਣਕਾਰੀ ਅਨੁਸਾਰ ਰਾਘਵ ਚੱਡਾ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਮਿਸ਼ਨਰੀ ਦੀ ਜਿਹੜੀ ਕਥਿਤ ਤੌਰ ਦੇ ਉਤੇ ਵਰਤੋਂ ਸਿਆਸੀ ਬਦਲਾਖੋਰੀ ਦੇ ਲਈ ਕਰਨ ਅਤੇ ਆਪ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕੀਤੇ ਜਾਣ ਦੇ ਬਾਰੇ ਜਾਣੂ ਕਰਾਉਣਗੇ ਤੇ ਸੰਸਦ ਮੈਂਬਰ ਰਾਸ਼ਟਰਪਤੀ ਦੇ ਦਖਲ ਦੀ ਮੰਗ ਜਿਹੜਾ ਕਰਨਗੇ। ਡੀਆਈਜੀ ਭੁੱਲਰ ਕੇਸ ਮਾਮਲਾ ਜਿਹੜਾ ਸੀਬੀਆਈ ਦੀ ਰੋਜ਼ਾਨਾ ਸੁਣਵਾਈ ਵਾਲੀ ਮੰਗ ਦਾ ਵਿਰੋਧ ਹੋ ਗਿਆ। ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਾਥੀ ਕ੍ਰਿਸ਼ਨੂ ਸ਼ਾਰਦਾ ਨੇ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਿਚ ਇਕ ਅਰਜ਼ੀ ਦਾ ਵਿਰੋਧ ਕੀਤਾ। ਸੀਬੀਆਈ ਨੇ ਮੰਗ ਕੀਤੀ ਸੀ ਕਿ ਇਸ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਰੋਜ਼ਾਨਾ ਜਿਹੜਾ ਡੇਲੀ ਬੇਸ ਦੇ ਉਤੇ ਡੇ ਟੂ ਡੇ ਟਰਾਇਲ ਜਿਹੜੀ ਹੈ ਕੀਤੀ ਜਾਵੇ। ਮੁਅੱਤਲ ਅਧਿਕਾਰੀ ਦੇ ਵਕੀਲ SPS ਭੁੱਲਰ ਰਾਹੀਂ ਦਾਇਰ ਜਵਾਬ ਦੇ ਵਿਚ ਕਿਹਾ ਗਿਆ ਕਿ ਸੀਬੀਆਈ ਦੀ ਇਹ ਮੰਗ ਕਾਨੂੰਨੀ ਤੌਰ ਦੇ ਉਤੇ ਗਲਤ ਹੈ। ਮੁਅੱਤਲ DIG ਭੁੱਲਰ ਦੇ ਵੱਲੋਂ ਅਦਾਲਤ ਦੇ ਵਿਚ ਕਈ ਜਿਹੜੇ ਨੇ ਅਹਿਮ ਨੁਕਤੇ ਵੀ ਚੁੱਕੇ ਗਏ ਨੇ। ਦਸਤਾਵੇਜ਼ਾਂ ਦੀ ਘਾਟ ਦਾ ਮੁੱਦਾ ਚੱਲਿਆ। ਮੁਲਜ਼ਮ ਪੱਖ ਦਾ ਕਹਿਣਾ ਕਿ BNSS ਦੀ ਧਾਰਾ 230 ਦੀ ਪਾਲਣਾ ਅਜੇ ਤੱਕ ਪੂਰੀ ਨਹੀਂ ਹੋਈ ਹੈ। ਉਨ੍ਹਾਂ ਨੂੰ ਕੇਸ ਦੇ ਨਾਲ ਸੰਬੰਧਤ ਦਸਤਾਵੇਜ਼ਾਂ ਦੀਆਂ ਮੁਕੰਮਲ ਕਾਪੀਆਂ ਅਜੇ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ। ਨਿਰਪੱਖ ਟਰਾਇਲ ਦਾ ਹੱਕ ਜਿਹੜਾ ਹੈ, ਵਕੀਲ ਨੇ ਦਲੀਲ ਦਿੱਤੀ ਕਿ ਰੋਜ਼ਾਨਾ ਸੁਣਵਾਈ ਦੀ ਮੰਗ ਨਿਰਪੱਖ ਟਰਾਇਲ ਦੇ ਸਿਧਾਂਤਾਂ ਦੇ ਉਤੇ ਵਿਰੁੱਧ ਹੈ ਤੇ ਜੇਕਰ ਸੁਣਵਾਈ ਦੇ ਵਿਚ ਬੇਲੋੜੀ ਜਲਦਬਾਜ਼ੀ ਕੀਤੀ ਜਾਂਦੀ ਹੈ ਤਾਂ ਮੁਲਜ਼ਮ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਲੋੜੀਂਦਾ ਸਮਾਂ ਨਹੀਂ ਮਿਲੇਗਾ, ਜੋ ਕਿ ਉਸਦਾ ਸੰਵਿਧਾਨਕ ਹੱਕ ਬਣਦਾ ਹੈ। ਫਿਲਮ ਟ੍ਰੇਨਿੰਗ ਸੂਚੀ ਦੇ ਉਤੇ ਹੰਗਾਮਾ ਹੋ ਗਿਆ। ਪਟਿਆਲਾ ਦੇ 17 ਪਰ ਹੁਸ਼ਿਆਰਪੁਰ ਦੇ ਸਿਰਫ 3 ਅਧਿਆਪਕ। ਚੋਣ ਪ੍ਰਕਿਰਿਆ ਦੀ ਨਿਰਪੱਖਤਾ ਦੇ ਉਤੇ ਸਵਾਲ ਉੱਠ ਗਏ ਨੇ। ਮਾਸਟਰਾਂ ਦੇ ਵਿੱਚ ਖੜਕ ਪਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਲਿਜਾਣ ਦੇ ਉਦੇਸ਼ ਦੇ ਨਾਲ ਸਰਕਾਰ ਦੇ ਵੱਲੋਂ 72 ਅਧਿਆਪਕਾਂ ਦੇ ਉੱਤੇ ਤੇ ਅਧਿਕਾਰੀਆਂ ਦੇ ਸਮੂਹ ਨੂੰ ਫਿਰ ਤੋਂ ਫਿਲਣ ਭੇਜਣ ਦੇ ਲਈ ਜਾਰੀ ਕੀਤੀ ਚੋਣ ਸੂਚੀ ਹੁਣ ਵਿਵਾਦਾਂ ਦੇ ਵਿੱਚ ਘਿਰ ਗਈ। 18 ਮਈ ਤੋਂ 29 ਮਈ 2026 ਤੱਕ ਹੋਣ ਵਾਲੇ ਇਸ ਸਿਖਲਾਈ ਪ੍ਰੋਗਰਾਮ ਦੇ ਲਈ ਜਾਰੀ ਕੀਤੀ ਸੂਚੀ 'ਚ ਜ਼ਿਲ੍ਹਿਆਂ ਦੀ ਬਰਾਬਰ ਹਿੱਸੇਦਾਰੀ ਨਾ ਹੋਣ ਦੇ ਕਾਰਨ ਅਧਿਆਪਕ ਵਰਗ ਦੇ ਉੱਤੇ ਤੇ ਸਿੱਖਿਆ ਮਾਹਰਾਂ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ। ਜਾਰੀ ਕੀਤੀ ਗਈ ਸੂਚੀ ਦੇ ਵਿੱਚ ਖੇਤਰੀ ਅੰਤੁਲਨ ਸਾਫ਼ ਨਜ਼ਰ ਆ ਰਿਹਾ। ਸਿੱਖਿਆ ਦੇ ਖੇਤਰ ਦੇ ਵਿੱਚ ਮੋਹਰੀ ਮੰਨੇ ਜਾਣ ਵਾਲੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਹਿੱਸੇ ਸਿਰਫ 3 ਨਾਮ ਗੁਰਪ੍ਰੀਤ ਸਿੰਘ, ਮੀਨਾਕਸ਼ੀ ਅਤੇ ਅਸ਼ੋਕ ਕੁਮਾਰ ਰਾਜਪੂਤ ਆਏ ਨੇ। ਇਸ ਦੇ ਉਲਟ ਪਟਿਆਲਾ ਜ਼ਿਲ੍ਹੇ ਤੋਂ 17 ਤੋਂ ਵੱਧ ਅਧਿਆਪਕਾਂ ਤੇ ਅਧਿਕਾਰੀਆਂ ਨੂੰ ਫਿਨਲੈਂਡ ਜਾਣ ਦਾ ਮੌਕਾ ਦਿੱਤਾ ਗਿਆ, ਜਿਸ ਦੇ ਕਾਰਨ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਉੱਤੇ ਜਿਹੜੇ ਨੇ ਸਵਾਲ ਖੜੇ ਹੋ ਰਹੇ ਨੇ। ਸੂਚੀ ਦੇ ਅਨੁਸਾਰ ਹੋਰ ਕਈ ਜ਼ਿਲ੍ਹਿਆਂ ਦੀ ਸਥਿਤੀ ਵੀ ਜਿਹੜੀ ਚਿੰਤਾਜਨਕ ਬਣੀ ਹੈ। ਮੋਗਾ ਤੋਂ ਸਿਰਫ 1 ਤੇ ਅੰਮ੍ਰਿਤਸਰ ਤੋਂ 2 ਚੋਣ ਜਿਹੜੇ ਕੀਤੇ ਗਏ ਨੇ, ਜਦਕਿ ਬਰਨਾਲਾ ਤੇ ਮਾਨਸਾ ਵਰਗੇ ਜ਼ਿਲ੍ਹਿਆਂ ਤੋਂ ਵੀ ਬਹੁਤ ਘੱਟ ਅਧਿਆਪਕਾਂ ਨੂੰ ਸ਼ਾਮਲ ਕੀਤਾ ਹੈ। ਇਸ ਤਰ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਸਪਸ਼ਟਤਾ ਜਿਹੜੀ ਹੈ ਬਣੀ ਹੈ, ਸਪਸ਼ਟ ਅਸਮਾਨਤਾ ਦੇਖਣ ਨੂੰ ਮਿਲ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਟੀਚਾ ਪੰਜਾਬ ਭਰ ਦੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ ਤਾਂ ਚੋਣ ਪ੍ਰਕਿਰਿਆ ਦੇ ਵਿੱਚ ਹਰ ਜ਼ਿਲ੍ਹੇ ਨੂੰ ਬਰਾਬਰ ਮੌਕਾ ਮਿਲਣਾ ਚਾਹੀਦੈ। ਤੇ ਉਨ੍ਹਾਂ ਸਵਾਲ ਉਠਾਇਆ ਕਿ ਫਿਨਲੈਂਡ ਤੋਂ ਮਿਲਣ ਵਾਲਾ ਅੰਤਰਰਾਸ਼ਟਰੀ ਤਜ਼ਰਬਾ ਸਿਰਫ ਕੁਝ ਚੋਣਵੇਂ ਜ਼ਿਲ੍ਹਿਆਂ ਤੱਕ ਹੀ ਕਹਿੰਦੇ ਸੀਮਿਤ ਰਹੇਗਾ। ਭਾਈ ਮੈਨੂੰ ਹੀ ਬੁਲਾ ਲਓ, ਮੈਂ ਹੀ ਇੱਥੇ ਹੀ ਦੇ ਦਿੰਦਾ ਟ੍ਰੇਨਿੰਗ ਸਭ ਨੂੰ, ਕਿਉਂ ਲੜਦੇ ਹੋ ਇੱਕ ਦੂਸਰੇ ਦੇ ਵਿੱਚ ਵੱਜਦੇ ਹੋ। ਮਾਹਰਾਂ ਦੇ ਅਨੁਸਾਰ ਚੋਣ ਦੇ ਲਈ ਮਾਪਦੰਡਾਂ ਦੇ ਬਾਰੇ ਸਪਸ਼ਟਤਾ ਦੀ ਘਾਟ ਵੀ ਇਸ ਵਿਵਾਦ ਦਾ ਵੱਡਾ ਕਾਰਨ ਹੈ। ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਯੋਗ ਤੇ ਤਜਰਬੇਕਾਰ ਅਧਿਆਪਕਾਂ ਦੀ ਕੋਈ ਘਾਟ ਨਹੀਂ, ਫਿਰ ਵੀ ਉਥੋਂ ਘੱਟ ਚੋਣ ਹੋਣ ਕਾਰਨ ਪਾਰਦਰਸ਼ਤਾ ਦੇ ਉੱਤੇ ਸਵਾਲ ਖੜਦੇ ਨੇ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਸਮਾਨ ਪ੍ਰਤੀਨਿਧਤਾ ਨਹੀਂ ਜਿਹੜੀ ਮਿਲਦੀ ਹੈ ਤੇ ਸਰਹੱਦੀ ਅਤੇ ਪਿਛੜੇ ਜਿਹੜੇ ਖੇਤਰਾਂ ਦੇ ਸਕੂਲਾਂ ਦੇ ਵਿੱਚ ਨਵੀਆਂ ਤਕਨੀਕਾਂ ਤੇ ਸਿੱਖਣ ਦੇ ਤਰੀਕਿਆਂ ਦਾ ਵਿਆਪਕ ਜਿਹੜਾ ਫੈਲਾਅ ਨਹੀਂ ਹੋ ਸਕੇਗਾ, ਜਿਸ ਦੇ ਨਾਲ ਸਿੱਖਿਆ ਦੇ ਬਰਾਬਰ ਵਿਕਾਸ ਦੇ ਵਿੱਚ ਰੁਕਾਵਟ ਆ ਸਕਦੀ ਹੈ। ਇਹ ਸਿਖਲਾਈ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਦੇ ਵਿੱਚ ਕਰਵਾਈ ਜਾਵੇਗੀ ਤੇ ਇਸ ਦਾ ਪੂਰਾ ਜਿਹੜਾ ਖਰਚਾ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਜਾਏਗਾ। ਇਸ ਸਬੰਧੀ ਚੁਣੇ ਗਏ ਅਧਿਕਾਰੀਆਂ ਨੂੰ 16 ਮਈ ਦੀ ਸਵੇਰ ਤੋਂ ਡਿਊਟੀ ਤੋਂ ਮੁਕਤ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ, ਪਰ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਅਸਮਾਨਤਾ ਨੇ ਸਰਕਾਰ ਦੇ ਦਾਅਵਿਆਂ ਤੇ ਜ਼ਮੀਨੀ ਹਕੀਕਤਾਂ ਦੇ ਵਿੱਚ ਜਿਹੜਾ ਮੌਜੂਦ ਫਰਕ ਨੂੰ ਜਿਹੜਾ ਉਜਾਗਰ ਕਰ ਦਿੱਤਾ ਹੈ। ਲਓ ਦੋਸਤੋ, ਇਹ ਜਿਹੜੇ ਨੇ ਵਾਦ ਵਿਵਾਦ ਜਿਹੜੇ ਫੈਲ ਰਹੇ ਨੇ ਤੇ ਹੋ ਰਹੇ ਨੇ ਜੀ ਭਾਈ, ਤੇ ਭਾਈ ਜਿਹੜੇ ਪਹਿਲਾਂ ਭੇਜੇ ਨੇ ਉਹਨਾਂ ਤੋਂ ਟ੍ਰੇਨਿੰਗ ਲਾਓ ਤਾਂ ਸਮਾਂ ਕਿ ਤੁਸੀਂ ਉਹਨਾਂ ਨੂੰ ਭੇਜੋ ਵੱਖਰੇ ਵੱਖਰੇ ਸਕੂਲਾਂ ਦੇ ਵਿੱਚ ਵੀ ਭਾਈ ਤੁਸੀਂ ਹੁਣ ਜੋ ਸਿੱਖ ਕੇ ਆਏ ਹੋ ਤੋਂ ਦਿਓ, ਕਿਉਂਕਿ ਬਹੁਤ ਵੱਡਾ ਮੁੱਦਾ ਹੈ। ਚਲੋ ਇਹ ਚੀਜ਼ਾਂ ਜਦੋਂ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ ਪਤਾ ਹੈ ਇੱਥੇ ਦਾ ਜਿਹੜਾ ਜੋ ਵੀ ਸਟਰਕਚਰ ਹੈਗਾ ਆ, ਇਨਫਰਾਸਟਰਕਚਰ ਕਹਿ ਲਓ, ਜੋ ਵੀ ਸਟਰਕਚਰ ਹੈਗਾ ਚਾਹੀਦਾ, ਸਾਨੂੰ ਬੇਸ ਚਾਹੀਦਾ ਹੈ ਪਹਿਲਾਂ ਤਾਂ ਉਹੀ ਸਾਡੇ ਸਕੂਲਾਂ ਦੇ ਵਿੱਚ ਆਇਆ ਨਹੀਂਗਾ। ਤੇ ਜੇ ਉਹ ਚੀਜ਼ਾਂ ਨਹੀਂ ਬਣਨਗੀਆਂ, ਕੁਝ ਇੱਕ ਐਗਜ਼ਾਮਪਲ ਇੱਥੋਂ ਦੇਖ ਕੇ ਤੁਸੀਂ ਗਏ ਹੋ, ਇੱਕ ਸਕੂਲ ਇੱਦਾਂ ਦਾ ਤਿਆਰ ਕਰੋ ਤੇ ਉਹਦੇ ਵਿੱਚ ਸਾਰਾ ਕੁਝ ਹੋਵੇ, ਉੱਥੇ ਸਿਖਲਾਈ ਦੇਵੋ, ਬਾਰ ਬਾਰ ਜਿੰਨਾ ਖਰਚਾ ਤੁਸੀਂ ਇੱਧਰ ਨੂੰ ਫਲਾਈਟਾਂ ਲੈ ਕੇ ਜਾਂ ਇੱਥੇ ਰਹਿਣ ਦਾ, ਹੋਟਲਾਂ ਦਾ, ਖਾਣ ਪੀਣ ਦਾ ਜੋ ਖਰਚਾ ਨਾਲ ਦਿੰਦੇ ਹੋ, ਉਹਦੇ ਨਾਲੋਂ ਚੰਗਾ ਨਹੀਂ ਉਹ ਸਾਰਾ ਪੈਸਾ ਲਾ ਕੇ ਇੱਕ ਜਿਹੜਾ ਸਕੂਲ ਉੱਥੇ ਤਿਆਰ ਕਰ ਲਓ ਉੱਦਾਂ ਦਾ, ਜਿਹਦੇ ਵਿੱਚ ਸਵੀਮਿੰਗ ਪੂਲ ਹੋਵੇ, ਇਨਸਾਈਡ ਜਿਹੜਾ ਇੱਕ ਹਾਲ ਵੱਡਾ ਹੋਵੇ ਜਿੱਥੇ ਪ੍ਰੈਕਟਿਸ ਜਿਹੜਾ ਕੀਤੀ ਜਾ ਸਕੇ, ਬੱਚਿਆਂ ਨੂੰ ਚਾਹੇ ਛੋਟੀਆਂ ਮੋਟੀਆਂ ਗੇਮਾਂ ਜਿਹੜੀਆਂ ਖੇਡੀਆਂ ਜਾ ਸਕਣ ਅੰਦਰ ਇਨਡੋਰ ਠੰਡ ਦੇ ਸਮੇਂ ਦੇ ਵਿੱਚ। ਉਸ ਤੋਂ ਬਾਅਦ ਉਹਦੇ ਵਿੱਚ ਕਿਚਨ ਦਾ ਜਿਹੜਾ ਸਪੈਸ਼ਲ ਜਿਹੜਾ ਸਟਾਫ ਇੱਕ ਵੱਖਰਾ ਹੋਣਾ ਚਾਹੀਦਾ ਤੇ ਉਹ ਜਿਹੜਾ ਤਿਆਰ ਕਰੋ, ਉਹਦੇ ਵਿੱਚ ਮਾਸਟਰਾਂ ਨੂੰ ਮੈਡਮਾਂ ਨੂੰ ਭਾਈ ਸਬਜ਼ੀਆਂ ਲੈਣ ਦੀ ਜ਼ਰੂਰਤ ਨਹੀਂ ਜਾਣ ਦੀ, ਤੇ ਉਹਨਾਂ ਨੂੰ ਆਪਾਂ ਗੱਲ ਕਰ ਸਕਦੇ ਹਾਂ ਤੇ ਉਹ ਇੱਕ ਐਗਜ਼ਾਮਪਲ ਫਿੱਟ ਕਰਨੀ ਪਏਗੀ, ਫਿਰ ਜਾ ਕੇ ਉਹ ਸਾਰਾ ਕੁਝ ਉੱਥੇ ਜਿੰਨੇ ਪੰਜਾਬ ਦੇ ਟੀਚਰ ਨੇ ਮੈਡਮਾਂ ਨੇ ਉਹਨਾਂ ਨੂੰ ਉੱਥੇ ਬੁਲਾਵਾ ਭੇਜਿਆ ਜਾਵੇ, ਇੱਥੋਂ ਚਾਹੇ ਉਹ ਟੀਮਾਂ ਬੁਲਾ ਲਈਆਂ ਜਾਣ ਜਾਂ ਇੱਥੋਂ ਤੁਸੀਂ ਦੇਖ ਹੀ ਗਏ ਕੀ ਹੈਗੀਆਂ ਚੀਜ਼ਾਂ ਨੇ, ਤੇ ਸਾਡੇ ਵਰਗੇ ਵੀ ਆ ਸਕਦੇ ਆ ਜੇ ਸੇਵਾ ਕਰਾਉਣੀ ਆ ਤਾਂ ਵੀ ਅਸੀਂ ਵੀ ਸੇਵਾ ਕਰਨ ਨੂੰ ਹੈਗੇ ਆ। ਲਓ ਦੋਸਤੋ, ਉਸ ਤੋਂ ਪਹਿਲਾਂ ਆਪਣੇ ਨਾਲ ਜੋਲ ਭੈਣ ਜੀ ਜੁੜੇ ਆ ਤੇ ਰਾਜਨ ਸੈਣੀ ਸਾਹਿਬ ਜੁੜੇ ਆ, ਆਪਾਂ ਜੋਲ ਭੈਣ ਜੀ ਦੀ ਗੱਲ ਸੁਣ ਲਈਏ ਪਹਿਲਾਂ। ਰਾਜਨ ਸੈਣੀ ਸਾਹਿਬ ਤੁਸੀਂ ਹੋਲਡ ਰੱਖਣਾ, ਬਸ ਜੋਲ ਭੈਣ ਜੀ ਦੀ ਗੱਲ ਸੁਣ ਲਈਏ ਜੀ। ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਵਾਗਤ ਹੈ ਜੀ।
2: ਹਾਂਜੀ ਸਤਿ ਸ੍ਰੀ
1: ਅਕਾਲ, ਸਤਿ ਸ੍ਰੀ ਅਕਾਲ ਭੈਣ ਜੀ,
2: ਤੁਹਾਨੂੰ ਵੀ ਤੇ ਸੈਣੀ ਸਾਹਿਬ ਭਾਜੀ ਨੂੰ ਸਭ ਨੂੰ ਸਤਿ ਸ੍ਰੀ
1: ਅਕਾਲ, ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ।
2: ਹਾਂਜੀ ਮੈਂ ਤਾਂ ਕਹਿੰਦੀ ਸੀਗੀ ਵੀ ਮੋਦੀ ਜੀ ਨੇ ਮੱਛੀ ਜੀ ਉਹਨਾਂ ਨੂੰ ਖਾਣ ਦਾ ਰਾਹ ਖੋਲ ਲਿਆ ਫਿਰ। ਹੈ
1: ਬਿਲਕੁਲ ਹੈ ਭੈਣ ਜੀ,
2: ਦੇਖ ਲੋ ਤੁਸੀਂ ਕੀ ਕੀਤਾ। ਪੰਜੇ ਦੀਆਂ ਪੰਜੇ ਹੀ ਸਾਰੀਆਂ ਸਟੇਟ ਦੇ ਵਿੱਚ
1: ਜੀ
2: ਸਵੀਪ ਆਪਣਾ ਲੈ ਕੇ ਸਾਰਾ ਕੁਝ ਲੈ ਜਾਣਾ।
1: ਬਿਲਕੁਲ ਹੈ ਜੀ,
2: ਤੇ ਗਲਤੀਆਂ ਤਾਂ ਲੈਫਟ ਦੀਆਂ ਹੀ ਨੇ ਇਹ ਜਿਹੜੇ ਲਕੀਰ ਦੇ ਫਕੀਰ ਬਣੇ ਰਹੇ ਨਾ
1: ਜੀ।
2: ਹਰ ਚੀਜ਼ ਸਮੇਂ ਦੇ ਨਾਲ ਥੋੜੀ ਜਿਹੀ ਬਦਲਾਅ ਜਾਂ ਮੋਡੀਫਿਕੇਸ਼ਨ ਮੰਗਦੀ ਆ ਹਨਾ।
1: ਨਾਲੇ ਬੇਨ ਜੀ ਦੇਖੋ 15 ਸਾਲ ਰਾਜ ਕੀਤਾ ਮਮਤਾ ਹੁਣਾਂ ਨੇ, ਉਹ ਵੀ ਕਿਤੇ ਨਾ ਕਿਤੇ ਰੱਖਦਾ ਮਾਇਨੇ, ਲੋਕ ਬੋਰ ਵੀ ਹੁੰਦੇ ਇੰਨੇ ਲੰਮੇ ਅਰਸੇ ਦੇ ਵਿੱਚ।
2: ਜੋਤੀ ਬਾਸੂ ਨੇ ਤਾਂ 25 ਸਾਲ ਕੀਤਾ।
1: ਹਾਂਜੀ ਬਿਲਕੁਲ ਹੈ ਜੀ।
2: ਹੈ ਤੇ ਹੁਣ ਇਹ ਤਾਂ ਇਹਨਾਂ ਨੂੰ ਦੇਖੋ ਤੁਸੀਂ ਵੀ ਇਹਨਾਂ ਨੂੰ ਆਪਣੀਆਂ ਗਲਤੀਆਂ ਸੈਂਟਰ ਦੇ ਵਿੱਚ ਇਹੀ ਸੀਗੇ ਲੋਕ ਸਰਕਾਰ ਬਣਾਉਣ ਵਾਲੇ ਢਾਉਣ ਵਾਲੇ।
1: ਬਿਲਕੁਲ ਹੈ ਜੀ,
2: ਸਾਰਾ ਕੁਛ ਕਰਨ ਵਾਲੇ, ਸਾਰਾ ਇਹਨਾਂ ਦੇ ਹੱਥ ਚ ਇੰਨਾ ਦਬਦਬਾ ਹੋਣ ਦੇ ਬਾਵਜੂਦ
1: ਜੀ।
2: ਤੇ ਇਹਨਾਂ ਨੇ ਫਿਰ ਹੁਣ ਉਹ ਜਿਹੜੀ ਤੁਸੀਂ ਕਹੋ ਵੀ ਹੁਣ ਬੀਬੀਆਂ ਹੁੰਦੀਆਂ ਸੀਗੀਆਂ ਉਹਨਾਂ ਨੇ ਵੀ ਆਪਣੀ ਲਾਈਫ ਦੇ ਵਿੱਚ ਮੋਡੀਫਿਕੇਸ਼ਨ ਲਿਆਂਦੀ
1: ਜੀ।
2: ਪਹਿਲਾਂ ਬੀਬੀਆਂ ਹੁੰਦੀਆਂ ਸੀਗੀਆਂ ਚਾਹ ਪੱਤੀ ਚੀਨੀ ਸਭ ਨੂੰ ਲੌਕ ਲਾ ਕੇ ਰੱਖਦੀਆਂ ਸੀ।
1: ਬਿਲਕੁਲ ਹੈ ਜੀ,
2: ਹੈਨਾ। ਤੇ ਚੱਕੀਆਂ ਸੀਗੀਆਂ ਹੱਥਾਂ ਨਾਲ ਚੱਕੀਆਂ ਪੀਣੀਆਂ, ਉਹ ਉਹਨਾਂ ਨੂੰ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਜਿਵੇਂ ਸਮਾਂ ਬਦਲਿਆ
1: ਜੀ,
2: ਲੋਕਾਂ ਦੀਆਂ ਲੋੜਾਂ ਬਦਲੀਆਂ, ਟਾਈਮ ਬਦਲਿਆ, ਸਾਰਾ ਕੁਛ ਉਵੇਂ ਉਵੇਂ ਥੋੜਾ ਥੋੜਾ ਬਦਲਾਅ ਲੈ ਕੇ ਆਂਦਾ ਹੈਨਾ।
1: ਬਿਲਕੁਲ ਹੈ ਜੀ।
2: ਤੇ ਇਹਨਾਂ ਨੇ ਇਹ ਉੱਥੇ ਹੀ ਖੜੇ ਰਹੇ ਤੇ ਹੁਣ ਦੇਖੋ ਤੁਸੀਂ ਕੀ ਆ ਇਹਨਾਂ ਦੇ ਪੱਲੇ ਰਹਿ ਗਿਆ।
1: ਬਿਲਕੁਲ ਹੈ ਜੀ, ਖਤਮ ਹੋ ਗਏ ਤਕਰੀਬਨ ਜੀ। ਬਿਲਕੁਲ ਹੈ,
2: ਬਿਲਕੁਲ ਹੀ ਖਤਮ, ਕੀ ਹੁਣ ਹੈ ਹੀ ਨਹੀਂ ਗਾ ਕੁਛ
1: ਜੀ।
2: ਉਹ ਜੇ ਇਸੇ ਨੂੰ ਇਹ ਥੋੜਾ ਜਿਹਾ ਲੀਡਿੰਗ ਹੋ ਕੇ ਥੋੜਾ ਜਿਹਾ ਬਦਲਾਅ ਨੂੰ ਛੋਟੇ ਛੋਟੇ ਨੂੰ ਅਕਸੈਪਟ ਕਰੀ ਜਾਂਦੇ ਇਹ ਉਸੇ ਲਕੀਰ ਦੇ ਫਕੀਰ ਬਣ ਕੇ ਨਾ ਤੁਰਦੇ ਤਾਂ ਅੱਜ ਇਹ ਉਹ ਮੱਛੀ ਖਾਣ ਥੋੜੀ ਜਾਣਾ ਸੀ ਉਹਨਾਂ ਨੇ।
1: ਬਿਲਕੁਲ ਹੈ ਜੀ, ਬਿਲਕੁਲ ਪੈਂਦੇ
2: ਹੈਨਾ। ਵੈਸੇ ਬਹੁਤ ਮਾੜੀ ਗੱਲ ਆ, ਬਹੁਤ ਸੈਡ ਆ
1: ਜੀ
2: ਇਹ ਹੈਨਾ। ਤੇ ਲੋਕਾਂ ਨੂੰ ਐਕਚੁਲੀ ਜੇ ਲੋਕੀ ਚੇਂਜ ਹੋ ਗਏ ਤਾਂ ਇਹ ਆਪਣੇ ਆਪ ਨੂੰ ਕਿਉਂ ਨੀ ਚੇਂਜ ਕਰਦੇ।
1: ਬਿਲਕੁਲ ਹੈ ਜੀ
2: ਹੈਨਾ। ਲੋਕਾਂ ਦੀ ਮਾਨਸਿਕਤਾ, ਲੋਕਾਂ ਦੀਆਂ ਜ਼ਰੂਰਤਾਂ ਬਦਲ ਗਈਆਂ
1: ਜੀ।
2: ਤੇ ਬਹੁਤ ਮਾੜਾ ਹੋਇਆ ਵੈਸੇ ਮੈਨੂੰ ਬੜਾ
1: ਜੀ
2: ਲੱਗਿਆ ਕਿ ਦੇਖੋ ਲੋਕੀ ਵੀ ਕਿੱਧਰ ਨੂੰ ਜਾ ਰਹੇ ਨੇ ਤੇ ਕੀ ਭਾਲਦੇ ਨੇ ਹੁਣ ਹੈਨਾ।
1: ਭਾਲਦੇ
2: ਕੀ ਨੇ ਤੁਸੀਂ ਸਿਸਟਮ ਤੋਂ ਤੁਸੀਂ ਦੇਖੋ ਤਾਂ ਸਹੀ
1: ਜੀ।
2: ਜਿਹੜੀ ਉਹ ਲੇਡੀ ਸੀਗੀ ਜਿਹਦੀ ਸਟੂਡੈਂਟ ਸੀਗੀ ਜਿਹਦਾ
1: ਬਿਲਕੁਲ ਹੈ ਜੀ।
2: ਚਲੋ ਬਸ ਮੈਂ ਇੰਨਾ ਕੇ

0: ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀ, ਗਿਆਨੂ ਜੀ, ਕੀ ਹਾਲ ਚਾਲ ਨੇ ਜੀ?
0: ਹਾਲ ਚਾਲ ਠੀਕ ਹੈ ਜੀ
1: ਜੀ।
0: ਪਰ ਸਾਹਿਬ ਪਹਿਲਾਂ ਤਾਂ ਮੈਂ ਦੱਸ ਦਿਆਂ ਜੀ ਕਿ ਬੀਜੇਪੀ ਨੇ ਤਿੰਨ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਆ ਉਹਨੇ ਇਲੈਕਸ਼ਨ ਜਿੱਤਿਆ ਜੀ।
1: ਬਿਲਕੁਲ ਹੈ ਜੀ,
0: ਅਸਾਮ, ਪੌਂਡੀਚਰੀ ਤੇ ਬੰਗਾਲ।
1: ਬਿਲਕੁਲ ਹੈ ਜੀ।
0: ਅਸਾਮ ਪੌਂਡੀਚਰੀ ਚ ਪਹਿਲਾਂ ਹੀ ਇਹਨਾਂ ਦੀ ਸਰਕਾਰ ਸੀ, ਇਹਨਾਂ ਨੇ ਰਿਟੇਨ ਕੀਤੀ ਹੈ, ਇਹ ਦੁਬਾਰਾ ਉੱਥੇ ਸੱਤਾ ਚ ਆਏ ਆ, ਤੇ ਬੰਗਾਲ ਦੇ ਵਿੱਚ ਹੀ ਸਿਰਫ ਇਹਨਾਂ ਦੀ ਵਿਕਟਰੀ ਆ ਜੀ।
1: ਬਿਲਕੁਲ ਹੈ ਜੀ।
0: ਕੇਰਲਾ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਦੀ ਸਰਕਾਰ ਬਣੀ ਹੈਗੀ ਆ, ਉੱਥੇ ਦਾ ਕਿਸੇ ਨੂੰ ਹੈਰਾਨਗੀ ਨਹੀਂ ਹੋਈ ਕਿਉਂਕਿ ਉੱਥੇ ਕਮਿਊਨਿਸਟਾਂ ਦੀ ਸਰਕਾਰ ਸੀ, ਕਮਿਊਨਿਸਟ ਜਿਹੜੇ ਹੈਗੇ ਇਹਨਾਂ ਦਾ ਵਾਰੀ ਵੱਟਾ ਚੱਲਦਾ ਹੀ ਆ ਉੱਥੇ।
1: ਬਿਲਕੁਲ ਹੈ ਜੀ।
0: ਹਾਂਜੀ, ਉੱਥੇ ਪ੍ਰੋਸੈਸ ਜਿਹੜੀ ਹੈਗੀ ਆ ਉਹ ਡਿਊ ਜਿੱਦਾਂ ਅੱਗੇ ਪਿੱਛੇ ਹੁੰਦੀਆਂ ਰਹੀਆਂ, ਸਾਡੇ ਵੀ ਚੇਂਜਸ ਹੁੰਦੀਆਂ ਰਹੀਆਂ
1: ਜੀ,
0: ਉਸੇ ਤਰੀਕੇ ਨਾਲ ਜਿਹੜਾ ਹੈਗਾ ਆ ਤੇ ਕਾਂਗਰਸਾਂ ਦੀ ਸਰਕਾਰ ਜਿਹੜੀ ਸੀ ਉਹ ਬਦਲ ਗਈ ਆ
1: ਜੀ।
0: ਤੇ ਕਾਂਗਰਸ ਦੀ ਰੁਟੀਨ ਦੇ ਵਿੱਚ ਕਿਉਂਕਿ ਇਹ ਮੇਜਰ ਜਿਹੜੀ ਹੈਗੀ ਆ ਵਿਰੋਧੀ ਧਿਰ ਸੀਗੀ
1: ਜੀ,
0: ਤੇ ਉਹ ਵਿਰੋਧੀ ਧਿਰ ਕੋਲ ਸੱਤਾ ਆ ਗਈ ਆ ਜੀ।
1: ਬਿਲਕੁਲ ਹੈ ਜੀ।
0: ਤੇ ਬਾਕੀ ਹੈਰਾਨਗੀ ਕੀ ਆ ਜਿਹੜਾ ਹੈਗਾ ਤਾਮਿਲਨਾਡੂ ਦੇ ਵਿੱਚ ਜਿਹੜਾ ਆ, ਇੱਕ ਦੋ ਸਾਲ ਪਹਿਲਾਂ ਇੱਕ ਉੱਥੇ ਸਾਊਥ ਦਾ ਐਕਟਰ ਹੈਗਾ ਸੀ ਵਿਜੇ
1: ਜੀ,
0: ਤੇ ਉਹਨੇ ਮਤਲਬ ਜਿਹੜਾ ਹੈਗਾ ਆ ਦੋ ਸਾਲ ਪਹਿਲਾਂ ਪਾਰਟੀ ਬਣਾਈ ਸੀ, ਉਹ ਹੈ ਤਾਂ ਤ੍ਰਿਕ ਸ਼ੰਕੂ ਸੀਗੀ ਪਰ ਉਹਦਾ ਮੇਜਰ ਵੱਡੀ ਪਾਰਟੀ ਉਹ ਹੀ ਉਭਰ ਕੇ ਆਈ ਆ
1: ਜੀ।
0: ਤੇ ਕਾਂਗਰਸ ਨੇ ਉੱਥੇ ਵੀ ਕਹਿ ਤਾ ਹੈਗਾ ਉਹਨਾਂ ਨੂੰ ਵੀ ਉਹਨਾਂ ਦਾ ਉਹਦਾ ਤਾਂ ਡੀਐਮ ਕੇ ਨਾਲ ਅਲਾਇੰਸ ਸੀਗਾ ਤੇ ਉਹ ਕਾਂਗਰਸ ਨੇ ਆਪਣਾ ਉਧਰੋਂ ਅਲਾਇੰਸ ਛੱਡਿਆ ਤੇ ਇੱਧਰ ਉਹਨਾਂ ਨੇ ਕਰ ਲੈਣ ਲੱਗੇ ਆ ਜੀ
1: ਜੀ।
0: ਤੇ ਮਤਲਬ ਇਹ ਹੈਗਾ ਜੀ ਵੀ ਦੋ ਵੀ ਕਾਂਗਰਸ ਕੋ ਆ ਜਾਣਗੀਆਂ ਜੀ
1: ਜੀ,
0: ਕਿਉਂਕਿ ਜਿਸ ਗਠਬੰਧਨ ਦੀ ਸਰਕਾਰ ਵੀ ਤਾਂ ਆਪਣੀ ਸਰਕਾਰ ਹੀ ਗਿਲੀ ਜਾਂਦੀ ਆ
1: ਜੀ,
0: ਤੇ ਤਿੰਨ ਬੀਜੇਪੀ ਕੋ ਆ ਜੀ। ਤੇ ਮੇਨ ਤਾਂ ਚਾਹੀਦੀ ਸੀ ਉਹਨੂੰ ਬੰਗਾਲ ਚਾਹੀਦਾ ਸੀਗਾ ਜੀ।
1: ਬਿਲਕੁਲ।
0: ਹੁਣ ਭਾਰਤ ਸਾਹਿਬ ਏਦਾਂ ਹੈ ਨਾ ਜੀ ਵੀ ਇਹਦਾ ਵਾਧਾ ਕੀ ਹੋਣਾ ਆ, 205 ਸੀਟਾਂ ਦੇ ਲਗਭਗ ਰੁਝਾਨ ਜਿਹੜੇ ਹੈਗੇ ਇਹਨਾਂ ਦੇ ਫੇਵਰ ਚ ਹੈਗੇ ਆ ਜਾਂ ਨਤੀਜੇ ਇਹਨਾਂ ਦੇ ਫੇਵਰ ਚ ਆ।
1: ਬਿਲਕੁਲ ਹੈ ਜੀ।
0: ਤੇ ਮੀਨਿੰਗ ਦੇ ਰਵਾਈ ਕਿ ਜਿਹੜਾ ਰਾਜ ਸਭਾ ਦੇ ਵਾਸਤੇ 10 ਸੀਟਾਂ ਇਹਨਾਂ ਨੂੰ ਚਾਹੀਦੀਆਂ ਸੀ ਮੈਜੋਰਿਟੀ ਗੇਨ ਕਰਨ ਵਾਸਤੇ
1: ਜੀ,
0: ਉਹ ਇਹਨਾਂ ਦਾ ਪੂਰੇ ਹੋ ਜਾਣਗੇ ਜੀ ਰਾਜ ਸਭਾ ਦੇ ਵਿੱਚ ਇਹਨਾਂ ਦੀ ਵੀ ਮੈਜੋਰਿਟੀ ਹੋ ਜਾਊਗੀ, ਕਿਉਂਕਿ 7 ਜਿੱਦਣ ਆਏ ਸੀਗੇ ਤੇ ਉਦਣ ਇਹੀ ਰੌਲਾ ਪੈਂਦਾ ਸੀ ਵੀ ਹੁਣ ਕਿੰਨੇ ਰਹਿ ਗਏ ਘੱਟ ਗਏ ਆ।
1: ਪੱਛਮੀ ਬੰਗਾਲ 207 ਲੈ ਗਏ ਨੇ ਜੀ, ਤਾਮਿਲਨਾਡੂ
0: 207 ਹਾਂਜੀ ਹਾਂਜੀ,
1: ਸੋਰੀ ਗਲਤ ਕਹਿ ਗਿਆ, 100 ਟੀਵੀ ਕੇ ਦੇ 107 ਹੈ, ਡੀ ਐਮ ਕੇ ਦੀਆਂ 74 ਨੇ ਤੇ ਏ ਆਈ ਏ ਦੀਆਂ ਡੀ ਐਮ ਕੇ ਦੀਆਂ ਹੈਗੀਆਂ 53 ਜੀ, ਤੇ ਬਾਕੀ 00
0: ਹਾਂਜੀ ਉੱਥੇ। ਚਲੋ ਐਨੀਵੇ ਉਹ ਤਾਂ ਫਿਰ ਉਧਰ ਜਿਹੜੀ ਹੈਗੀ ਉੱਥੇ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ, ਉਹ ਜਿਹੜੀ ਆ ਉਹ ਆਪਣੇ ਜਿਹੜੇ ਆ ਐਕਟਰ ਵਾਲੀ ਪਾਰਟੀ ਵਿਜੇ ਵਾਲੀ
1: ਉਹ ਪਾਰਟੀ ਜਿਹੜੀ ਆ ਉਹ ਭਾਜਪਾ ਵਾਲੇ ਕਾਂਗਰਸ ਵਾਲੇ 21 ਨੇ ਜੀ।
0: ਹਾਂਜੀ ਉਹਦੇ ਕਰਕੇ ਮੈਂ ਅੰਦਾਜ਼ਾ ਲਾਇਆ ਨਾ ਜੀ ਵੀ 6-7 ਸੀਟਾਂ ਜਿਹੜੀਆਂ ਹੈਗੀਆਂ, 6 ਸੀਟਾਂ ਇਹਨਾਂ ਦੀਆਂ ਜਿਹੜੀਆਂ ਇਹਨਾਂ ਨਿਕਲ ਜਾਣੀਆਂ ਹੈਗੀਆਂ ਉੱਥੋਂ ਜੀ ਬੰਗਾਲ ਚੋਂ, ਤੇ 4 ਸੀਟਾਂ ਇਹਨਾਂ ਨੇ ਇੱਥੋਂ ਆਸਾਮ ਚੋਂ ਕੱਢ ਲਿਆਣੀਆਂ
1: ਜੀ,
0: ਇੱਕ ਦੀ ਪੌਂਡੀਚਰੀ ਦੀ ਵੀ ਹੋਏਗੀ ਕਿਉਂਕਿ 30 ਹਾਂਜੀ 30 18 ਆ ਵੀ ਮਤਲਬ ਚਲੋ ਐਨੀਵੇ
1: ਜੀ
0: ਉੱਥੋਂ ਵੀ ਇੱਕ ਅੱਧੀ ਸੀਟ ਜਿਹੜੀ ਹੈਗੀ ਆ ਨਿਕਲ ਜਾਏਗੀ ਕਿਉਂਕਿ 30 ਸੀਟਾਂ ਨਾ ਟੋਟਲ।
1: ਹਾਂਜੀ
0: ਹਾਂਜੀ 30 ਸੀਟਾਂ ਟੋਟਲ ਉੱਥੇ।
1: ਬਿਲਕੁਲ
0: ਛੋਟੀ ਸਟੇਟ ਆ
1: ਜੀ,
0: ਤੇ ਸੋ ਇਸ ਕਰਕੇ ਜੀ ਇਹ ਤਾਂ ਹੈਗਾ ਆ ਇਹ। ਪਰ ਸਾਹਿਬ ਹੁਣ ਜਿੱਦਾਂ ਕਹਿੰਦੇ ਆ ਨਾ ਆਪਾਂ, ਸਾਡਾ ਦਰਅਸਲ ਐਕਚੁਲੀ ਅਸੀਂ ਸੋਚਣੀ ਜਿਹੜੀ ਆ ਨਾ ਸਾਡੀ, ਅਸੀਂ ਬੀਜੇਪੀ ਨੂੰ ਆਪਣੇ ਵੈਰੀ ਕਿਉਂ ਸਮਝਦੇ ਹੈਗੇ ਆ
1: ਜੀ।
0: ਇੱਕ ਪੋਲੀਟੀਕਲ ਪਾਰਟੀ ਆ, ਉਹ ਆਪਣੇ ਢੰਗ ਨਾਲ ਚੱਲਦੀ ਆ ਜੀ, ਉਹ ਆਪਾਂ ਦੇਖੀਏ ਤਾਂ ਸਹੀ ਕਈ ਵਾਰੀ ਵੀ ਹੁੰਦਾ ਕੀ ਆ ਕਿਸੇ ਚੀਜ਼ ਦੇ ਵਿੱਚ ਗੁਣ ਹੁੰਦਾ ਆ ਉਹਨੂੰ ਵੀ ਆਪਾਂ ਇਗਨੋਰ ਕਰ ਦਿੰਦੇ ਆ
1: ਜੀ।
0: ਸਰ ਉਹ ਪਾਰਟੀ ਬੜੀ ਫੋਕਸਡ ਆ
1: ਜੀ,
0: ਜਿੱਦਣ ਉਹ ਪਾਰਟੀ ਜਿਹੜੀ ਹੈਗੀ ਆ ਉਹਨੇ 240 ਜਿਹੜੀਆਂ ਉਹਨਾਂ ਨੇ ਜਿੱਤੀਆਂ ਤੇ ਮੈਜੋਰਿਟੀ ਹਾਸਲ ਨਹੀਂ ਕਰ ਸਕੇ, ਤੇ ਉਹਨਾਂ ਨੇ ਸੋਚਿਆ ਵੀ ਸਦਰਨ ਸਟੇਟ ਜਿਹੜੀਆਂ ਆ ਉਹ ਤਾਂ ਸਾਨੂੰ ਏਡੀ ਛੇਤੀ ਰਿਸਪੋਂਸ ਨਹੀਂ ਦਿੰਦੀਆਂ
1: ਜੀ,
0: ਹੈਂਜੀ ਵੀ ਜੇ ਅਸੀਂ ਗਾਂ ਨੂੰ ਮੈਜੋਰਿਟੀ ਸਰਕਾਰ ਬਣਾਈ ਹੈਗੀ ਹੈ, ਜੇ ਸਾਡੇ ਕੋਲ 2 ਸਟੇਟਾਂ ਜਿਹੜੀਆਂ ਹੈਗੀਆਂ ਅਸੀਂ ਉਹਦੇ ਦੇ ਵਿੱਚ ਆਪਣੀ ਸਰਕਾਰ ਬਣਾ ਜਾਈਏ
1: ਜੀ।
0: ਇੱਕ ਸਰਕਾਰ ਸੀਗੀ ਉਹ ਤਾਂ ਬਿਹਾਰ ਦੇ ਵਿੱਚ ਤਾਂ ਉਹਨਾਂ ਦੀ ਆ ਜਾਂਦੀ ਸੀ ਸਰਕਾਰ ਗਠਬੰਧਨ ਰਾਹੀਂ
1: ਜੀ,
0: ਬੰਗਾਲ ਹੀ ਸੀਗਾ ਜਿਹੜਾ ਉਹਨਾਂ ਦਾ ਜਿਹੜਾ ਸਾਊਥ ਵਾਲਾ ਘਾਪਾ ਆ ਉਹ ਪੂਰਾ ਕਰ ਸਕਦਾ ਸੀ।
1: ਬਿਲਕੁਲ ਸੈਣੀ ਸਾਹਿਬ, ਇੱਕ ਚੀਜ਼ ਮੈਂ ਹੋਰ ਮਨ ਚ ਚਲੋ ਅੱਜ ਸੋਚ ਰਿਹਾ ਸੀ, ਤੁਸੀਂ ਜਿਹੜੀ ਆ ਗੱਲ ਤੋਰੀ ਆ ਉਹਦੇ ਉੱਤੇ ਕਰਨੀ ਚਾਹਵਾਂਗਾ ਥੋੜੀ, ਜਿੱਦਾਂ ਹੁਣ ਇੱਥੇ ਵੀ ਚਲੋ ਬੰਗਾਲ ਦੇ ਵਿੱਚ ਵੀ ਰੋਲਾ ਪਿਆ ਕਿ ਇਹਨਾਂ ਦੇ ਫੰਡ ਰੋਕੇ ਹੋਏ ਸੀ ਜਾਂ ਇਹਨਾਂ ਦਾ ਜੋ

0: ਜੀਡੀਪੀ ਤੋਂ ਜੀਡੀਪੀ ਦੇ ਵਿੱਚੋਂ ਹਿੱਸਾ ਹੁੰਦਾ ਹੈ ਉਹ ਰੋਕ ਲਿਆ ਜਾਂਦਾ, ਜਾਂ ਉਹਨਾਂ ਦਾ ਜੋ ਚਾਹੇ ਕੰਸਟਰਕਸ਼ਨ ਹੋਣੀਆਂ ਸੀ, ਚਾਹੇ ਰੋਡ ਰਿਪੇਅਰ ਹੋਣੇ ਸੀ, ਜਾਂ ਹੋਰ ਸਾਰੀਆਂ ਚੀਜ਼ਾਂ ਸੀ, ਉਹ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ। ਇਹੀ ਚੀਜ਼ ਪੰਜਾਬ ਦੇ ਵਿੱਚ ਵੀ ਚੱਲਦੀ ਹੈ ਕਿ ਭਾਈ ਚਲੋ ਉਦੋਂ ਚਾਹੇ ਬਾਦਲ ਸਾਹਿਬ ਸੀਗੇ ਤੇ ਕਾਂਗਰਸ ਦੇ ਵਿੱਚ ਪ੍ਰਧਾਨ ਮੰਤਰੀ ਆਪਣੇ ਮਨਮੋਹਨ ਸਿੰਘ ਹੋਣੀ ਸੀਗੇ ਤੇ ਉਹਨਾਂ ਤੋਂ ਵੀ ਪੈਸੇ ਲੈ ਆਉਂਦੇ ਹੁੰਦੇ ਸੀ ਢੰਗ ਦੇ ਨਾਲ। ਤਾਂ ਦੇਖਿਆ ਜਾਵੇ ਤਾਂ ਜ਼ਿਆਦਾ ਸੂਬਿਆਂ ਦਾ ਵਿਵਾਦ ਕੇਂਦਰ ਦੇ ਨਾਲ ਇਹਦੇ ਵਿੱਚ ਹੀ ਰਹਿੰਦਾ ਕਿ ਸਾਨੂੰ ਡਿਵੈਲਪਮੈਂਟ ਨਹੀਂ ਕੀਤੀ ਜਾਣੀ ਜਾਣ ਦਿੱਤੀ ਜਾਂਦੀ ਹੈ। ਤਾਂ ਕਿਤੇ ਨਾ ਕਿਤੇ ਉਹ ਚੀਜ਼ ਵੀ ਜੇ ਇੱਕ ਪਾਰਟੀ ਆਉਂਦੀ ਹੈ ਤਾਂ ਉਹ ਤੋਮਤਾਂ ਲੱਗਦੀਆਂ ਨੇ, ਜੋ ਕੁਝ ਵੀ ਹੁੰਦਾ ਜਾਂ ਉਹਦੇ ਉੱਤੇ ਪੋਲੀਟਿਕਸ ਵੀ ਖੇਡੀ ਜਾਂਦੀ ਹੈ, ਲੋਕਾਂ ਨੂੰ ਗੁੰਮਰਾਹ ਵੀ ਕੀਤਾ ਜਾਂਦਾ, ਉਹ ਸਥਿਤੀ ਵੀ ਇੱਕ ਤਾਂ ਸਪਸ਼ਟ ਹੋਏਗੀ ਤੇ ਉਹਨਾਂ ਨੂੰ ਡਿਵੈਲਪਮੈਂਟ ਤਾਂ ਕਰਨੀ ਪਏਗੀ। ਉੱਥੇ ਕੋਈ ਬਹਾਨੇਬਾਜ਼ੀ ਤਾਂ ਨਹੀਂ ਲਾ ਸਕਦੇ ਦਿੱਲੀ ਵਾਂਗੂ ਜਾਂ ਚੰਡੀਗੜ੍ਹ ਵਾਂਗੂ, ਹੈ ਨਾ, ਕਿਉਂਕਿ ਜੇ ਸੂਬਿਆਂ ਦੇ ਵਿੱਚ ਉਹਨਾਂ ਦੀ ਸਰਕਾਰ ਹੋਏਗੀ ਤਾਂ ਉਹਨਾਂ ਨੂੰ ਫੰਡਿੰਗ ਵੀ ਕਰਨੀ ਪਏਗੀ। ਦੂਸਰਾ, ਜਿਹੜਾ ਮੁਸਲਮਾਨ ਜਾਂ ਸਿੱਖਾਂ ਦਾ ਜਾਂ ਹਿੰਦੂਆਂ ਦਾ ਜਾਂ ਕ੍ਰਿਸਚਨਾਂ ਦਾ ਜਾਂ ਬੋਧੀਆਂ ਦਾ ਰੋਲਾ ਪੈਂਦਾ ਰਿਹਾ, ਦੰਗੇ ਹੁੰਦੇ ਰਹੇ ਆ, ਕਿ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਨਹੀਂ ਆਏਗੀ ਜਦੋਂ ਆਪਾਂ ਦੇਖਦੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਕੁਝ ਸਹੀ ਹੈ, ਪਰ ਮੈਂ ਪੋਜ਼ਿਟਿਵਿਟੀ ਦੇ ਵਿੱਚ ਇਸ ਨੂੰ ਚੀਜ਼ ਨੂੰ ਦੇਖਣਾ ਚਾਹੁੰਦਾ ਹਾਂ ਕਿ ਜਿੱਦਾਂ ਆਪਣੇ ਜੰਮੂ ਕਸ਼ਮੀਰ ਦਾ ਰੋਲਾ ਸੀਗਾ, ਉਹਦੇ ਵਿੱਚ ਧਾਰਾ 370 ਲਿਆਂਦੀ, ਜੋ ਕੁਝ ਕੀਤਾ, ਉਹ ਵਾਦ ਵਿਵਾਦ ਕਿਤੇ ਨਾ ਕਿਤੇ ਘੱਟ ਹੁੰਦੇ ਵੀ ਨਜ਼ਰ ਆਏ ਨੇ, ਕੰਟਰੋਲ ਵੀ ਕੀਤਾ ਉਹਨਾਂ ਚੀਜ਼ਾਂ ਨੂੰ। ਕਿਵੇਂ ਦੇਖਦੇ ਹੋ ਕਿ ਪੂਜੇ ਭਾਰਤ ਦੇ ਵਿੱਚ ਇਹ ਚੀਜ਼ ਹੁੰਦੀ ਹੈ? ਇਹ ਦੂਸਰੇ ਪਾਸੇ ਚਲੋ ਬਹੁਤ ਸਾਰੇ ਲੋਕ ਜਾਂ ਵਿਦਵਾਨ ਇਹ ਵੀ ਕਹਿੰਦੇ ਆ ਕਿ ਉਹ ਰਾਸ਼ਟਰਵਾਦ ਦਾ ਜਿਹੜਾ ਨੀਤੀ ਆਪਣੀ ਲੈ ਕੇ ਚੱਲੇ ਆ, ਪਰ ਡਿਸਿਪਲਿਨ ਨੂੰ ਦੇਖਿਆ ਜਾਵੇ, ਚਾਹੇ ਉਹਦੇ ਵਿੱਚ ਚੰਗਾ ਹੁੰਦਾ ਮੰਦਾ ਹੁੰਦਾ, ਉਹਦੇ ਵਿੱਚ ਕੋਈ ਕੁਸਕਦਾ ਨਹੀਂ ਬੋਲਦਾ ਨਹੀਂ ਜਿੱਦਾਂ ਬਾਕੀ ਪਾਰਟੀਆਂ, ਸਾਰੀਆਂ ਪਾਰਟੀਆਂ ਪਈਆਂ, ਉਹ ਡਿਸਿਪਲਿਨ ਵੀ ਤਾਂ ਕਿਤੇ ਨਾ ਕਿਤੇ ਅਹਿਮੀਅਤ ਰੱਖਦਾ ਨਾ ਉਸ ਚੀਜ਼ ਦੇ ਵਿੱਚ, ਉਹਨਾਂ ਨੂੰ ਅੱਗੇ ਵਧਣ ਦੇ ਵਿੱਚ।
1: ਪਰ ਇਹ ਸਭ ਜਿਹੜਾ ਹੈਗਾ, ਤੁਸੀਂ ਕਈ ਸਵਾਲ ਜਿਹੜੇ ਹੈਗੇ ਇੱਕ ਸਵਾਲ ਦੇ ਵਿੱਚ ਹੀ ਕਰ ਦਿੱਤੇ ਹੈਗੇ ਤੇ ਮੈਂ ਉਹਨਾਂ ਨੂੰ ਵਨ ਬਾਈ ਵਨ ਟੇਕ ਅਪ ਕਰਦਾ। ਸਰ ਉਹਦੇ ਵਿੱਚ ਜਿਹੜਾ ਹੈਗਾ ਨਾ ਜੀ, ਜਿੱਦਾਂ ਤੁਸੀਂ ਪਹਿਲਾਂ ਜਿਹੜਾ ਪੁੱਛਿਆ ਉਹ ਇੱਕ ਜਨਰਲ ਕੁਐਸਚਨ ਸੀ ਤੁਹਾਡਾ, ਵੀ ਹਾਂ ਜੀ ਡਿਵੈਲਪਮੈਂਟ ਨਹੀਂ ਕੀਤੀ ਜਾਣ ਦੇ ਜਿੱਦਾਂ ਮਰਜ਼ੀ, ਤੇ ਉਹਦਾ ਮੈਂ ਇੱਕ ਜਨਰਲ ਜਿਹੜਾ ਆਨਸਰ ਪਹਿਲਾਂ ਦਊਂਗਾ, ਪੰਜਾਬ ਦੇ ਸੰਦਰਭ ਦੇ ਵਿੱਚ ਜਿਹੜਾ ਆਨਸਰ ਇਹਦਾ ਬਾਅਦ ਚ ਦਊਂਗਾ ਜੀ। ਪਹਿਲਾਂ ਹੈਗਾ ਜਨਰਲ ਤਾਂ ਸਰ ਇੱਦਾਂ ਹੈਗੀ ਆ ਕਿ ਪੋਲੀਟਿਕਸ ਦਾ ਤੇ ਮਤਲਬ ਜਿਹੜਾ ਹੈਗਾ ਨਾ ਪ੍ਰੈਕਟਿਸ ਕੋਈ ਵੀ ਆ ਉਹਨਾਂ ਦਾ ਮਤਲਬ ਇੱਕ ਰੂਲ ਹੁੰਦਾ ਆ ਕਿ ਪਲੇ ਦਾ ਗੇਮ ਵਿਦ ਦਾ ਕਾਰਡ ਇਨ ਯੂਅਰ ਹੈਂਡਸ।
0: ਬਿਲਕੁਲ ਹੈ ਜੀ,
1: ਠੀਕ ਹੈ ਜੀ। ਹੁਣ ਮੈਂ ਵਕੀਲ ਆ ਸਰ, ਮੈਂ ਵਕੀਲ ਆ, ਮੈਂ ਮਤਲਬ ਕੇਸ ਜਿਹੜਾ ਜਿੱਤਣਾ ਆ ਨਾ ਜੀ, ਉਹ ਜਿਹੜੇ ਮੇਰੇ ਕੋਲ ਕਾਗਜ਼ ਹੈਗੇ ਮੈਂ ਉਹਨਾਂ ਦੇ ਆਧਾਰ ਤੇ ਜਿੱਤਣਾ ਆ,
0: ਖੇਡਣਾ ਹੈ ਜੀ। ਬਿਲਕੁਲ,
1: ਮੈਂ ਕੋਈ ਨਵਾਂ ਨਹੀਂ ਕ੍ਰੀਏਟ ਕਰ ਸਕਦਾ, ਮੇਰੇ ਕੋਲ ਜੋ ਹੈ ਉਹ ਸੋ ਹੈ
0: ਜੀ।
1: ਜਦੋਂ ਆਪਾਂ ਚੂਜ਼ ਕਰਦੇ ਆ ਕੋਈ ਸਰਕਾਰ, ਜੇ ਆਪਾਂ ਅਪੋਜੀਸ਼ਨ ਸੈਂਟਰ ਤੋਂ ਅਲੱਗ ਹਟ ਕੇ ਆਪਣੀ ਸੋਚ ਰੱਖਦੇ ਹੈਗੇ ਆ ਨਾ ਜੀ, ਤੇ ਅਸੀਂ ਮੰਨ ਕੇ ਚੱਲਦੇ ਹੈਗੇ ਆ ਕਿ ਦੇ ਉਹ ਜਿਹੜੇ ਬੰਦਿਆਂ ਨੂੰ ਅਸੀਂ ਚੁਣ ਰਹੇ ਹੈਗੇ ਆ ਉਹ ਮਤਲਬ ਵਧੀਆ ਜਿਆਦਾ ਇੰਟੈਲੀਜੈਂਟ ਹੋਣਗੇ, ਜਾਂ ਅਸੀਂ ਜਿਹੜਾ ਹੈਗਾ ਆ ਵੀ ਉਹ ਆਪਣੇ ਆਪ ਮੈਨੇਜ ਕਰ ਲੈਣਗੇ। ਅਸੀਂ ਐਕਸਪੈਕਟੇਸ਼ਨ ਜਿਹੜੀਆਂ ਹੈਗੀਆਂ ਸਾਡੀਆਂ ਸੈਂਟਰ ਤੋਂ ਅਸੀਂ ਕਿਉਂ ਕਰ ਰੱਖਦੇ ਆ ਜੇ ਅਸੀਂ ਸਰਕਾਰੀ ਸੈਂਟਰ ਤੋਂ ਹਟ ਕੇ ਚੁਣ ਰਹੇ ਹਾਂ ਜੀ?
0: ਬਿਲਕੁਲ ਹੈ ਜੀ,
1: ਜਾਂ ਤਾਂ ਉਹ ਸੁਪਰ ਕੋਪ ਹੋਣ ਵੀ ਹਾਂ ਜੀ ਉਹਦੇ ਵਿੱਚ ਜਿਹੜਾ ਹੈਗਾ ਆ ਵੀ ਆਪਣੇ ਆਪ ਉਹ ਮੈਨੇਜ ਕਰ ਲੈਣ ਜੀ। ਹੁੰਦਾ ਕੀ ਆ ਭਰਾਈ ਸਾਹਿਬ, ਇਹ ਦੋਸ਼ ਜਿਹੜਾ ਹੈਗਾ ਆ ਬੇਬੁਨਿਆਦ ਵੀ ਨਹੀਂ ਗਾ, ਪਰ ਗੱਲ ਇਹਦਾ ਆ ਵੀ ਇਹ ਬਿਲਕੁਲ ਸੱਚ ਵੀ ਨਹੀਂ ਹੈ।
0: ਪਰ 75 ਸਾਲ ਤੋਂ ਤਾਂ
1: ਸਿਰਫ ਇਹੀ ਕਾਰਨ ਹੋਏਗਾ,
0: ਸੂਬਿਆਂ ਦਾ ਦੋਸ਼ ਹਮੇਸ਼ਾ ਹੀ ਹੁੰਦਾ ਕੇਂਦਰ ਦੇ ਉੱਤੇ ਚਾਹੇ ਸਰਕਾਰ ਉੱਤੇ।
1: ਨਹੀਂ ਇਹ ਸਾਰੇ ਪਤਾ ਕੀ ਆ ਜੀ, ਸਰ ਮਿਸਮੈਨੇਜਮੈਂਟ ਸਾਡੇ ਸ਼ੁਰੂ ਤੋਂ ਚੱਲਦੀ ਆਈ ਆ ਜੀ। ਹੁਣ ਅੱਗੇ ਜਦੋਂ ਸੈਂਟਰ ਜਿਹੜਾ ਮਰਜ਼ੀ ਜਿੱਦਾਂ ਮਰਜ਼ੀ ਗਲਾ ਘੁੱਟਦਾ ਇਸ ਕਰਕੇ ਕਿ ਭਾਈ ਦੇ ਆ ਪਿਛਲਾ ਹਿਸਾਬ ਦੇ
0: ਜੀ,
1: ਜਿਸ ਹੈਡ ਥੱਲੇ ਤੁਹਾਨੂੰ ਪੈਸੇ ਭੇਜੇ ਗਏ ਸੀ ਉਸ ਹੈਡ ਥੱਲੇ ਹੀ ਕਰ ਲੈਣੇ ਸੀ, ਤੁਸੀਂ ਹੋਰ ਪੈਸੇ ਕਿਉਂ ਕਨਵਰਟ ਕੀਤੇ
0: ਜੀ?
1: ਹੁੰਦਾ ਕੀ ਹੈ ਜੀ, ਸੈਂਟਰ ਤੋਂ ਪੈਸਾ ਆਉਂਦਾ, ਸਟੇਟਾਂ ਆਪਣੀ ਰਾਜਨੀਤੀ ਚਮਕਾਉਣ ਲੱਗ ਪੈਂਦੀਆਂ।
0: ਬਿਲਕੁਲ ਹੈ ਜੀ,
1: ਹੁਣ ਤੁਸੀਂ ਪੰਜਾਬ ਦੀ ਐਗਜ਼ਾਮਪਲ ਲੈ ਲਓ, ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਹੈਲਥ ਦੇ ਸੈਕਟਰ ਦੇ ਵਿੱਚ ਜਿਹੜਾ ਆ ਪੈਸਾ ਆ ਰਿਹਾ ਸੀਗਾ ਰੂਟੀਨ ਦੇ ਵਿੱਚ, ਉਹ ਅਗਲਿਆਂ ਨੇ ਬੰਦ ਕਰ ਦਿੱਤਾ ਸਾਡਾ ਇਸ ਕਰਕੇ ਕਿਉਂਕਿ ਉਸ ਪੈਸੇ ਦੇ ਨਾਲ ਜਿਹੜੀ ਹੈਗੀ ਆ ਇਹ ਪਾਰਟੀ ਆਪਣੀ ਰਾਜਨੀਤੀ ਚਮਕਾਉਣ ਲੱਗ ਪਈ ਜੀ, ਆਮ ਆਦਮੀ ਕਲੀਨਿਕ ਜੀ। ਤੁਸੀਂ ਦੇਖਿਆ ਹੀ ਹੈ ਨਾ ਇਸ ਚੀਜ਼ ਨੂੰ, ਇਸ ਚੀਜ਼ ਨਾਲ ਤਾਂ ਸਾਰੇ ਬੰਦੇ ਗਵਾਹ ਆ ਜੀ। ਸੋ ਇਸ ਕਰਕੇ ਉਹ ਹੁਣ ਤਾਂ ਜੇ ਉਹ ਸੈਂਟਰ ਨੂੰ ਇਹ ਸਟੇਟਾਂ ਨੂੰ ਪੈਸੇ ਦਿੰਦੇ ਵੀ ਆ ਤੇ ਸਟੇਟਾਂ ਆਪਣੀ ਰਾਜਨੀਤੀ ਚਮਕਾਉਣ ਲੱਗ ਪੈਂਦੀਆਂ ਹੈਗੀਆਂ, ਅਗਲੇ ਫਿਰ ਕਹਿੰਦੇ ਹੈਗੇ ਜਿਸ ਪਰਪਜ ਲਈ ਤੁਹਾਨੂੰ ਪੈਸਾ ਦਿੰਨੇ ਹੈਗੇ ਤੁਸੀਂ ਉਸ ਪਰਪਜ ਲਈ ਤਾਂ ਖਰਚ ਕਰਦੇ ਨੀ, ਇਸ ਕਰਕੇ ਜਿਹੜਾ ਹੈਗਾ ਜਾਓ ਪਿਛਲਾ ਹਿਸਾਬ ਲਿਆਓ। ਆਹੀ ਸਾਡੇ ਪੰਜਾਬ ਦਾ ਇਸ਼ੂ ਆ ਤੇ ਆਹੀ ਬਾਕੀ ਸਟੇਟਾਂ ਦਾ ਇਸ਼ੂ ਹੈਗਾ ਆ ਜੀ। ਇਹ ਤਾਂ ਐਵੇਂ ਸੈਂਟਰ ਨੂੰ ਬਦਨਾਮ ਕਰਨ ਦੀ ਗੱਲ ਹੈਗੀ ਆ, ਕਿਉਂਕਿ ਪਹਿਲਾਂ ਜਿਹੜਾ ਹੈਗਾ ਜੇ ਤਾਂ ਆਪਾਂ ਸਹੀ ਹੋਈਏ ਫੇਰ ਤਾਂ ਅਗਲੇ ਨਾਲ ਡਾਕੇ ਦੀ ਚੋਟ ਤੇ ਗੱਲ ਕਰਦੇ ਆ
0: ਜੀ,
1: ਜਾਂ ਕੁਛ ਇੱਕ ਸੈਂਟਰ ਦੇ ਨਾਲ ਮੁੱਦੇ ਹੁੰਦੇ ਹੈਗੇ ਆ ਵੀ ਜਿਹਦੇ ਵਿੱਚ ਸੈਂਟਰ ਨੇ ਤੇ ਸਟੇਟ ਨੇ ਸਾਂਝਾ ਟੈਕਸ ਲਾਉਣਾ ਹੁੰਦਾ ਆ, ਉੱਥੇ ਇਹਨਾਂ ਦੀ ਸੋਚ ਨੀ ਰਲਦੀ ਹੈਗੀ ਵੀ ਹਾਂਜੀ ਵੀ ਕਿੰਨੇ ਪਰਸੈਂਟ ਲਾਇਆ ਜਾਵੇ,
0: ਜਾਂ ਕੁਝ ਚੀਜ਼ਾਂ ਦਾ ਵੀ ਸੈਂਟਰ ਦਾ ਵੀ 60-40 ਦੀ ਹਿੱਸੇਦਾਰੀ ਵੀ ਹੁੰਦੀ ਹੈ ਉਹਦੇ ਵਿੱਚ, ਜੇ ਕੇਂਦਰ ਆਪਣਾ ਫਰਜ਼ ਨਿਭਾ ਵੀ ਦਿੰਦੀ ਹੈ ਪਰ ਜੇ ਸੂਬਾ ਉਸ ਦੇ ਪੈਰਾਮੀਟਰ ਦੇ ਉੱਤੇ ਜਾਂ ਉਹਨਾਂ ਦੇ ਵਿੱਚ ਬੈਂਕ ਬੈਲੈਂਸ ਦੇ ਵਿੱਚ ਕੁਝ ਹੈ ਨਹੀਂ ਤਾਂ 40% ਵੀ ਨਹੀਂ ਪਾਉਂਦੀ ਤਾਂ ਫਿਰ ਉਹ ਕੇਂਦਰ ਨੂੰ ਹੀ ਦੋਸ਼ ਦੇ ਦਿੰਦੇ ਆ ਜਾਂ ਕਿਤੇ ਨਾ ਕਿਤੇ, ਇਹ ਵੀ ਤਾਂ ਹੋ ਸਕਦਾ।
1: ਭਾਰੀ ਸਾਹਿਬ ਨੋ ਡਾਊਟ, ਮੈਂ ਤਾਂ ਪਹਿਲਾਂ ਹੀ ਕਿਹਾ ਵੀ ਕਿਸੇ ਚੀਜ਼ ਚ ਹੁਣ ਜਿਹੜਾ ਸਾਡੇ ਅਸੀਂ ਫਸਲੀ ਬੀਮਾ ਸੀ ਸਾਡੇ ਇਹਨਾਂ ਨੇ ਅਸੈਪਟ ਹੀ ਨਹੀਂ ਸੀ ਕੀਤਾ,
0: ਉਹ
1: ਕਹਿੰਦੇ ਸੀਗੇ ਵੀ ਹਾਂਜੀ ਉਹ ਪੋਲਸੀ, ਕਿਉਂਕਿ ਦੋਦੇ ਵਿੱਚ ਦੋ ਚੀਜ਼ਾਂ ਸੀ, ਇੱਕ ਤਾਂ ਜਿਹੜਾ ਹੈਗਾ ਆ ਵੀ ਸਾਡੇ ਨੇਤਾ ਜਿਹੜੇ ਇੱਥੇ ਦੇ ਸੀਗੇ ਜੀ ਉਹ ਪੋਲਸੀ ਨਾਲ ਸਹਿਮਤ ਹੈ ਨਹੀਂ ਸੀਗੇ, ਦੂਜਾ ਅਗਲਿਆਂ ਨੂੰ ਇਹ ਸੀਗਾ ਵੀ ਸਾਨੂੰ ਆਪਣਾ ਸ਼ੇਅਰ ਪਾ ਕੇ ਮਤਲਬ ਜਿਹੜਾ ਹੈਗਾ ਇੱਥੇ ਕਰਾਉਣਾ ਹੀ ਪੈਣੀ ਆ, ਤੇ ਕ੍ਰੈਡਿਟ ਜਿਹੜਾ ਜਾਣਾ ਉਹ ਸੈਂਟਰ ਨੂੰ ਚਲ ਜਾਣਾ ਹੈਗਾ ਜੀ, ਵੀ ਤੁਰੰਤ ਫਸਲ ਖਰਾਬ ਹੋਣ ਤੇ ਜਿਹੜਾ ਮੁਆਵਜ਼ਾ ਆ ਜਾਂਦਾ ਜੀ।
0: ਬਿਲਕੁਲ ਹੈ ਜੀ,
1: ਤੇ ਕਿਉਂਕਿ ਨਾਲ ਉਹਦੇ ਵਿੱਚ ਇਹ ਸਕੀਮ ਸੀ ਵੀ ਇਹਦਾ ਪ੍ਰੀਮੀਅਮ ਜਿਹੜਾ ਹੈਗਾ ਆ ਉਹ ਕਿਸਾਨ ਕੋਲੋਂ ਨਹੀਂ ਲਿਆ ਜਾਊਗਾ, ਇਹ ਸਟੇਟ ਗੌਰਮੈਂਟ ਜਿਹੜੀ ਹੈਗੀ ਆ ਉਹ ਆਪਣਾ ਜਿਹੜਾ ਸ਼ੇਅਰ ਪਾਊਗੀ ਉਹਦੇ ਵਿੱਚੋਂ ਦੇਣਾ ਪਊਗਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਸਟੇਟ ਵੀ ਕਿਤੇ ਨਾ ਕਿਤੇ ਦੋਸ਼ੀ ਆ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਸੈਂਟਰ ਵੀ ਆ, ਜਦੋਂ ਸੈਂਟਰ ਦੇ ਅਲਾਇ ਸੈਂਟਰ ਦੀ ਪਾਰਟੀ ਨਾਲ ਕਿਸੇ ਬੰਦੇ ਦੀ ਅਲਾਇੰਸ ਦੀ ਸਰਕਾਰ ਬਣ ਜਾਂਦੀ ਹੈ ਕਿਤੇ ਉਦੋਂ ਫਿਰ ਜਿਹੜਾ ਪੈਸਾ ਆਉਂਦਾ ਅਗਲੇ ਹਿਸਾਬ ਕਿਤਾਬ ਪੁੱਛਦੇ ਹੀ ਨਹੀਂ ਜੀ।
0: ਬਿਲਕੁਲ,
1: ਬਾਦਲ ਸਾਹਿਬ ਨੇ ਵੀ ਜਿਹੜਾ ਆਪਣੇ ਟਾਈਮ ਦੇ ਵਿੱਚ ਪੈਸਾ ਬਥੇਰਾ ਜਿਹੜਾ ਹੈਗਾ ਸੀਗਾ ਉਹ ਸੈਂਟਰ ਦੀਆਂ ਗ੍ਰਾਂਟਾਂ ਆਈਆਂ ਸਪੈਸੀਫਿਕ ਪਰਪਸ ਵਾਸਤੇ, ਉਹ ਆਪਣੀਆਂ ਜਿਹੜੀ ਰਾਜਨੀਤੀ ਚਮਕਾਉਣ ਵਾਸਤੇ।
0: ਹੁਣ ਆਮ ਆਦਮੀ ਪਾਰਟੀ ਦੇ ਐਮਪੀ ਹੈਗੇ ਆ ਜੀ ਜਿਹੜੇ 7 ਗਏ ਆ, ਉਹਨਾਂ ਦੇ ਵਿੱਚ ਲਿਸਟ ਕੱਢ ਕੇ ਦੇਖ ਲਓ 5-5 ਕਰੋੜ ਰੁਪਇਆ ਆਉਂਦਾ ਇਹਨਾਂ ਨੂੰ ਮੇਰੇ ਖਿਆਲ ਨਾਲ ਸਾਲ ਦਾ।
1: ਹਾਂਜੀ ਹਾਂਜੀ,
0: ਉਹਦੇ ਵਿੱਚ ਉਹ ਕਿੰਨੇ ਵਰਤੇ ਨੇ ਜੀ, ਕਿਸੇ ਨੇ 14 ਲੱਖ, ਕਿਸੇ ਨੇ 28 ਲੱਖ, ਕਿਸੇ ਨੇ 50 ਲੱਖ ਵਰਤੇ ਆ ਜੀ, ਉਹ ਬਾਕੀ ਦਾ ਵਾਪਸ ਹੀ ਜਾਣਾ।
1: ਨਹੀਂ ਸਰ, ਨਹੀਂ ਨਹੀਂ, ਬਸ ਆਹੀ ਗੱਲ ਆ ਨਾ ਜੀ, ਉਹ ਕਰੋੜਾਂ ਰੁਪਇਆ ਜਿਹੜਾ ਹੈਗਾ ਜੀ ਉਹ ਬਿਨਾਂ ਵਰਤੇ ਹੀ ਵਾਪਸ ਹੋ ਗਿਆ।
0: ਬਿਲਕੁਲ ਹੈ ਜੀ ਜੀ,
1: 18-20 ਕਰੋੜ ਰੁਪਇਆ ਜਿਹੜਾ ਹੈਗਾ ਆ ਜੀ ਇੱਕ ਬੰਦੇ ਦਾ ਜਿਹੜਾ ਆ ਉਹ ਮੈਟਰ ਕਰਦਾ ਆ ਵੀ ਉਦਾਂ ਹੀ ਚੱਲ ਜਾਏ।
0: ਬਿਲਕੁਲ ਹੈ ਜੀ,
1: ਤੇ ਤੁਸੀਂ ਉਹਦੇ ਵਿੱਚ ਸਰ ਉਹਦੇ ਵਿੱਚ ਨਾ ਸਿਰਫ ਪੈਰਾਮੀਟਰ ਆ ਵੀ ਤੁਸੀਂ ਕਿੱਦਾਂ ਕਿੱਦਾਂ ਦੇਣੇ ਆ, ਤੇ ਕੌਸ਼ੀਅਸਲੀ ਦੇਣੇ ਆ, ਮਰਜ਼ੀ ਨਾਲ ਨਹੀਂ ਦਿੱਤੇ ਜਾ ਸਕਦੇ। ਕੋਈ ਕਲੱਬ ਆ, ਕੋਈ ਕਲੱਬ ਆ ਉਹਨੂੰ ਦੇ ਦਿਓ, ਕੋਈ ਸ਼ਮਸ਼ਾਨ ਘਾਟ ਆ ਉਹਨੂੰ ਦੇ ਦਿਓ, ਹੈ ਜੀ ਜਿੱਥੇ ਡਿਸਕ੍ਰੇਸ਼ਨ ਆ। ਡਾਕਟਰ ਗਾਂਧੀ ਹੁੰਦੇ ਸੀਗੇ ਪਟਿਆਲੇ ਤੋਂ, ਉਹਨਾਂ ਨੇ ਆਪਣੇ ਗ੍ਰਾਂਟਾਂ ਦੀ ਬਹੁਤ ਯੋਗ ਵਰਤੋਂ ਕੀਤੀ ਸੀ, ਉਹਨਾਂ ਨੇ ਪਤਾ ਨੀ ਕਿੰਨੇ ਕੁ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹਨਾਂ ਦੇ ਜਿਹੜੀ ਆ ਦੋ ਦੋ ਸ਼ਮਸ਼ਾਨ ਘਾਟ ਸੀ ਉਹ ਇੱਕ ਕਰਾਏ ਸੀ। ਹਾਂਜੀ ਜੀ, ਬੜਾ ਕ੍ਰੈਡਿਟ ਜਾਂਦਾ ਇਹੋ ਜਿਹਾ ਕੰਮ ਜਦੋਂ ਕੀਤਾ ਜਾਂਦਾ। ਉਹ ਤਦ ਹੀ ਕਹਿੰਦੇ ਨਾ ਭਾਰੇ ਸਾਹਿਬ ਬੰਦੇ ਦੀ ਕੰਮ ਜਿਹੜਾ ਆ ਉਹ ਏਦਾਂ ਦਾ ਕਰੋ ਵੀ ਉਹ ਤੁਹਾਡੀ ਪਹਿਚਾਣ ਬਣ ਜਾਏ। ਆਪਾਂ ਹੁਣ ਗੱਲ ਕਰਦੇ ਸੀ ਤੇ ਗੱਲ ਉਹ ਹਟ ਕੇ ਵੀ ਉਹਨਾਂ ਵੱਲ ਨੂੰ ਚੱਲ ਗਈ, ਇਸੇ ਕਰਕੇ ਉਹਨਾਂ ਨੇ ਉਹ ਡਿਸਟਿੰਗੁਇਸ਼ ਕੰਮ ਕੀਤਾ ਹੈਗਾ ਜੀ ਉਸ ਪਰਪਸ ਲਈ
0: ਜੀ,
1: ਤੇ ਇਸ ਕਰਕੇ ਹੈ ਜੀ
0: ਜੀ
1: ਜੀ ਭਾਰੇ ਸਾਹਿਬ
0: ਜੀ। ਸੈਣ ਸਾਹਿਬ, ਦੂਸਰੀ ਗੱਲ ਸੀਗੀ ਕਿ ਜਿਹੜਾ ਦੰਗੇ ਫਸਾਦ ਹੁੰਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਮਤਲਬ ਕਿ ਉਹਦੇ ਤੋਂ ਵੀ ਕਿਤੇ ਨਾ ਕਿਤੇ ਬਚਾਅ ਹੋਏਗਾ ਜਾਂ ਵਿਰੋਧੀ ਧਿਰਾਂ ਨੂੰ ਮੌਕਾ ਹੀ ਨਹੀਂ ਮਿਲੇਗਾ ਜਾਂ ਜਿਹੜੀ ਹਕੂਮਤ ਦੇ ਵਿੱਚ ਸਰਕਾਰ ਹੋਏਗੀ ਉਹਦੇ ਉਹਨੂੰ ਵੀ ਨਹੀਂ ਮੌਕਾ ਮਿਲੇਗਾ ਕਿ ਭਾਈ ਹੁਣ ਤਾਂ ਓਪੋਜੀਸ਼ਨ ਵੀ ਨਹੀਂ ਹੈਗੀ ਤੁਹਾਡੇ ਨਾਲ।
1: ਭਾਰੇ ਸਾਹਿਬ, ਇਸ ਚੀਜ਼ ਦੇ ਜਿਹੜਾ ਹੈਗਾ ਨਾ ਉਹ ਤਾਂ ਸਮੇਂ ਦੇ ਉੱਤੇ ਛੱਡਿਆ ਜਾਊਗਾ, ਹਰ ਇੱਕ ਸਟੇਟ ਜਿਹੜੀ ਆ ਉਹ ਆਪਣੇ ਢੰਗ ਨਾਲ ਬਿਹੇਵ ਕਰਦੀ ਆ ਜੀ। ਹੁਣ ਯੂਪੀ ਜਿਹੜੀ ਆ ਉਹਦੇ ਵਿੱਚ ਜਿਹੜਾ ਆ ਤੁਸੀਂ ਦੇਖੋ ਲਾਅ ਐਂਡ ਆਰਡਰ ਜਿਹੜਾ ਆ ਉਹਨਾਂ ਨੇ ਚਾਹੇ ਮਤਲਬ ਲੀਗਲ ਮੀਨਸ ਅਡੋਪਟ ਕੀਤੇ ਚਾਹੇ ਇਲੀਗਲ ਮੀਨਸ ਅਡੋਪਟ ਕੀਤੇ
0: ਜੀ,
1: ਪਰ ਉਹਨਾਂ ਨੇ ਜਿਹੜਾ ਹੈਗਾ ਆ ਗੁੰਡਿਆਂ ਦੇ ਨੱਥ ਪਾਈ ਆ ਨਾ ਜੀ
0: ਜੀ ਬਿਲਕੁਲ।
1: ਤੋ ਇਸ ਕਰਕੇ ਇਹ ਚੱਲਦਾ ਇਹਨਾਂ ਨੇ ਜਿਹੜਾ ਇਹ ਆ ਹੁਣ ਬਾਕੀ ਸਟੇਟਾਂ ਜਿਹੜੀਆਂ ਹੈਗੀਆਂ ਉਹ ਕਿਸ ਤਰੀਕੇ ਨਾਲ ਬਿਹੇਵ ਕਰਦੀਆਂ ਆ, ਉੱਥੇ ਦੇ ਲੀਡਰ ਜਿਹੜੇ ਆ ਉਹ ਕਿੱਦਾਂ ਇਸ ਚੀਜ਼ ਨੂੰ ਲੈਣਗੇ ਜੀ, ਉਹ ਤਾਂ ਮੌਕੇ ਦੇ ਉੱਤੇ ਦੇਖਿਆ ਜਾਊਗਾ ਜੀ। ਜਦੋਂ ਦੋਨੇ ਸਟੇਟਾਂ ਜਿਹੜੀਆਂ ਹੈਗੀਆਂ ਜੇ ਇੱਕੋ ਪਾਰਟੀ ਦੀਆਂ ਆ ਜਾਂਦੀਆਂ ਹੈਗੀਆਂ ਜਾਂ ਮੰਨ ਲੈਂਦੇ ਹੈਗੇ ਅੱਜ ਜੇ ਬੀਜੇਪੀ ਦੀਆਂ ਆ ਗਈਆਂ ਤੇ ਸਰਟਨਲੀ ਉੱਥੇ ਫੰਡ ਦੇਣ ਦੇ ਵਿੱਚ ਵੀ ਸੈਂਟਰ ਕੋਈ ਹੈਜੀਟੇਟ ਨਹੀਂ ਕਰੂਗਾ, ਤੇ ਉਦੋਂ ਉਸ ਤਰੀਕੇ ਨਾਲ ਕੋਪਰੇਟ ਕਰੂਗਾ।
0: ਬਿਲਕੁਲ
1: ਜਿੱਥੇ ਤੱਕ ਆ ਗਿਆ ਨਾ ਪਰ ਸਾਹਿਬ ਉੱਥੇ ਜਿਹੜਾ ਹੈਗਾ ਬੰਗਾਲ ਦੀ ਜਿੱਤ ਦਾ ਕਾਰਨ ਅੱਜ ਨਾ ਮੈਂ ਸੁਵੇਂਦੂ ਅਧਿਕਾਰੀ ਨੇ ਜਦੋਂ ਰੁਝਾਨ ਆਉਣੇ ਸ਼ੁਰੂ ਹੋਏ ਨਾ ਜੀ ਤੇ ਉਹ ਪਿੱਛੇ ਚੱਲ ਰਿਹਾ ਸੀ ਤੇ ਉਹਨੂੰ ਪੁੱਛਿਆ ਗਿਆ ਸਵਾਲ
0: ਜੀ
1: ਵੀ ਤੁਸੀਂ ਏਦਾਂ ਕਰਕੇ ਵੀ ਤੁਸੀਂ ਡਾਊਨ ਜਾ ਰਹੇ ਹੈਗੇ ਆ, ਉਹ ਕਹਿੰਦਾ ਇਹ ਜਿਹੜਾ ਏਰੀਆ ਹੈਗਾ ਸੀ ਉਹ ਮੁਸਲਿਮ ਮੈਜੋਰਿਟੀ ਦਾ ਏਰੀਆ ਸੀਗਾ ਜੀ ਤੇ ਸਾਨੂੰ ਮਤਲਬ ਜਿਹੜਾ ਹੈਗਾ ਜਿੱਦਾਂ ਹੀ ਅਗਲੇ 6 ਬੂਥ ਆਉਣੇ ਆ ਤੇ ਮੇਰੀ ਜਿਹੜੀ ਹੈਗੀ ਆ ਉਹ ਹੋ ਜਾਣੀ ਕਵਰ ਹੋ ਜਾਣਾ ਜੀ
0: ਜੀ
1: ਹਾਂਜੀ ਕਿਉਂਕਿ ਹਿੰਦੂ ਆ ਰਹੇ ਹੈਗੇ ਏਰੀਏ ਆ ਰਹੇ ਆ
0: ਜੀ।
1: ਮਤਲਬ ਇਹ ਹੈਗਾ ਆ ਮੈਂ ਉਹਨਾਂ ਦੀ ਗੱਲ ਤੋਂ ਇਹ ਡਰਾ ਕੀਤਾ ਕਿ ਇਹਨਾਂ ਨੇ ਹੋਰ ਕੁਛ ਨਹੀਂ ਕੀਤਾ ਬੰਗਾਲ ਦੇ ਵਿੱਚ
0: ਜੀ,
1: ਬੰਗਾਲ ਦੇ ਵਿੱਚ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ
0: ਜੀ,
1: ਹਿੰਦੂਆਂ ਨੂੰ ਜਿਹੜਾ ਹੈਗਾ ਆ ਜਿਹੜੇ ਸੋਫਟ ਹਿੰਦੂ ਹੁੰਦੇ ਹੈਗੇ ਸੈਕੂਲਰ ਸੋਚਦੇ ਹੈਗੇ ਆ ਉਹਨਾਂ ਨੂੰ ਕੱਟੜ ਬਣਾਇਆ ਜੀ ਆਪਣੇ ਭਾਸ਼ਣਾ ਨਾਲ ਆਪਣੇ ਜਿਹੜੇ ਹੈਗੇ ਹੋਮਵਰਕ ਨਾਲ।
0: ਬਿਲਕੁਲ
1: ਠੀਕ ਹੈ ਜੀ, ਉਹਨੇ ਦੇ ਵਿੱਚ ਜਿਹੜੀ ਹੈਗੀ ਆ ਉਹ ਸਾਰੀ ਵੋਟ ਜਿਹੜੀ ਆ ਸ਼ਿਫਟ ਹੋਈ
0: ਜੀ
1: ਤੇ ਉਹ ਏਦਾਂ ਦੀ ਜਿਹੜੀ ਹੈਗੀ ਆ ਹਿਸਟੋਰਿਕ ਵਿਕਟਰੀ ਇਹਨਾਂ ਦੀ ਹੋ ਗਈ ਜੀ।
0: ਜੀ ਬਿਲਕੁਲ,
1: ਸੋ ਇਸ ਕਰਕੇ ਆਪਣੇ ਢੰਗ ਦੇ ਨਾਲ ਅਗਲੇ ਕੰਪੇਨ ਚਲਾਉਂਦੇ ਹੈਗੇ ਆ ਤੇ ਇਸ ਚੀਜ਼ ਦੀ ਭਾਰਤ ਸਾਹਿਬ ਸ਼ੰਕਾ ਜਿਹੜੀ ਹੈਗੀ ਡਾਕਟਰ ਮਨਮੋਹਨ ਸਿੰਘ ਨੇ ਵੀ ਪ੍ਰਗਟ ਕੀਤੀ ਸੀ ਓਬਾਮੇ ਦੀ ਵਿਜ਼ਿਟ ਦੇ ਵੇਲੇ ਵੀ ਜੇ ਇਸ ਦੇਸ਼ ਦੀ ਸੱਤਾ ਜਿਹੜੀ ਹੈਗੀ ਆ ਭਈ ਸੋ ਕਾਲਡ ਭਈ ਹਿੰਦੂਆਂ ਦੇ ਕੋਲ ਆ ਗਏ
0: ਜੀ
1: ਤੇ ਇਹ ਮੁੜ ਕੇ ਫਿਰ ਜਾਣੀ ਨਹੀਂ ਕਿਉਂਕਿ ਉਹ ਇਸ ਚੀਜ਼ ਦਾ ਪ੍ਰਚਾਰ ਹੀ ਇਸ ਚੀਜ਼ ਦਾ ਇੰਨਾ ਕਰਨਗੇ ਕਿ ਸਾਡੀ ਭਈ ਉਹ ਹਿੰਦੂ ਮੁਸਲਿਮ ਜਿਹੜਾ ਹੈਗਾ ਕਰ ਕੁਰ ਕੇ ਤੇ ਹਿੰਦੂਆਂ ਨੂੰ ਕੰਸੋਲੀਡੇਟ ਕਰਕੇ ਤੇ ਸਦਾ ਲਈ ਗੱਦੀ ਤੇ ਬੈਠੇ ਰਹਿਣਗੇ। ਉਹਦੇ ਵਾਸਤੇ ਜਿਹੜਾ ਹੈਗਾ ਆ ਫਿਰ ਦੇਸ਼ ਦਾ ਜਿਹੜਾ ਸੰਵਿਧਾਨ ਦਾ ਸੈਕੂਲਰ ਕਰੈਕਟਰ ਆ ਉਹਨੂੰ ਢਾ ਵੀ ਲੱਗ ਸਕਦੀ ਹੈਗੀ ਆ ਜੀ।
0: ਬਿਲਕੁਲ,
1: ਸੋ ਇਸ ਕਰਕੇ ਪੰਜਾਬ ਦੀ ਹੈਗਾ ਆ ਜੀ ਕਿ ਪੰਜਾਬ ਦੇ ਵਿੱਚ ਏਦਾਂ ਦੀ ਕੋਈ ਰਣਨੀਤੀ ਇਹਨਾਂ ਦੀ ਕਾਮਯਾਬ ਹੋ ਨੀ ਸਕਦੀ ਕਿਉਂਕਿ ਪੰਜਾਬ ਹਟ ਕੇ ਜਿਹੜਾ ਹੈਗਾ ਆ ਤੇ ਇੱਕ ਤਾਂ ਬਿਹੇਵ ਕਰਦਾ ਆ, ਦੂਜਾ ਇੱਥੇ ਸਿੱਖ ਮੈਜੋਰਿਟੀ ਸਟੇਟ ਹੈਗੀ ਆ ਜੀ, ਉਹਦਾ ਅਸਰ ਤਾਂ ਪੈਂਦਾ ਹੀ ਆ ਸਰ। ਸਾਹਮਣੇ ਦੇਖੋ ਤੁਸੀਂ ਵੀ ਸਿੱਖ ਬੰਦਾ ਜਿਹੜਾ ਹੈਗਾ ਆ ਜੀ ਉਹ ਸਭ ਕੁਛ ਇੱਕ ਚੀਜ਼ਾਂ ਨੰਗੀ ਕਰਕੇ ਬਾਹਰ ਆ ਜਾਂਦੀਆਂ ਜੀ
0: ਵੀ
1: ਇੱਥੇ ਸਿੱਖ ਹੀ ਮੁੱਖ ਮੰਤਰੀ ਬਣ ਸਕਦਾ ਜੀ ਉਹ ਚੀਜ਼ਾਂ। ਸੋ ਇਸ ਕਰਕੇ ਇਹ ਚੀਜ਼ਾਂ ਕਿਉਂਕਿ ਸਿੱਖ ਮੈਜੋਰਿਟੀ ਦੇ ਵਿੱਚ ਆ ਤੇ ਹਿੰਦੂ ਮਨਿਓਰਿਟੀ ਦੇ ਵਿੱਚ ਆ ਤੇ ਹਿੰਦੂ ਜਿਹੜਾ ਹੈਗਾ ਆ ਉਹ ਵੋਟ ਉਦੋਂ ਕਰਦਾ ਆ ਬੀਜੇਪੀ ਨੂੰ ਜਦੋਂ ਉਹਨਾਂ ਨੂੰ ਪਤਾ ਹੋਵੇ ਵੀ ਇਹ ਵਿਨਿੰਗ ਕਪੈਸਿਟੀ ਦੇ ਵਿੱਚ ਹੈਗੀ ਆ ਤੇ ਵਿਨਿੰਗ ਕਪੈਸਿਟੀ ਹੁੰਦੀ ਆ ਜਦੋਂ ਅਕਾਲੀਆਂ ਨਾਲ ਜਿਹੜਾ ਹੈਗਾ ਆ ਅਲਾਇੰਸ ਦੇ ਵਿੱਚ ਹੁੰਦੀ ਆ ਉਹ ਹਿੰਦੂ ਸਿੱਖ ਏਕਤਾ ਦਾ ਜਿਹੜਾ ਹੈਗਾ ਆ ਇੱਕ ਸਿੰਬਲ ਜਾਂਦਾ ਉਹਦੇ ਕਰਕੇ ਜਿਹੜਾ ਆ ਉਧਰ ਕਨਵਰਟ ਹੁੰਦਾ ਨਹੀਂ ਤਾਂ ਹਿੰਦੂ ਉਹ ਕਾਂਗਰਸ ਵੱਲੋਂ ਟਿਲਟ ਹੋ ਜਾਂਦਾ ਆ। ਇਸ ਕਰਕੇ ਜੇ ਕਾਂਗਰਸ ਜਿੱਤਦੀ ਦਿਸਦੀ ਹੋਵੇ ਤੇ ਉਹਨਾਂ ਨੂੰ ਇਹ ਆ ਕਿ ਸਾਨੂੰ ਜਿਹੜੀ ਹੈਗੀ ਕਾਂਗਰਸ ਵੀ ਠੀਕ ਆ ਤੇ ਜੇ ਮਤਲਬ ਉਹ ਵਿਨਿੰਗ ਕਪੈਸਿਟੀ ਦੇ ਵਿੱਚ ਆਉਂਦੀ ਹੈਗੀ ਆ ਤੇ ਜੇ ਭਾਜਪਾ ਵਿਨਿੰਗ ਕਪੈਸਿਟੀ ਚ ਆਊਗੀ ਤੇ ਉਹਨਾਂ ਦੀ ਪ੍ਰਾਇਓਰਟੀ ਫਿਰ ਭਾਜਪਾ ਵੱਲ ਨੂੰ ਚਲ ਜਾਊਗੀ ਜੀ।
0: ਬਿਲਕੁਲ ਜੀ, ਤੇ ਸੈਂਸ ਵੈਸੇ ਤਾਂ ਤਰਸੱਲੀ ਪੰਜਾਬ ਦੀ ਸਿਆਸਤ ਵੀ ਮਚੀ ਹੋਈ ਹੈ ਕਿ ਭਾਈ ਬੰਗਾਲ ਪਹਿਲਾਂ ਉਹ ਦਾਅਵਾ ਵੀ ਕਰਦੇ ਸੀਗੇ ਕਿ ਬੰਗਾਲ ਤੇ ਪੰਜਾਬ ਦੋਵੇਂ ਸਟੇਟਾਂ, ਪਰ ਜਦੋਂ ਆਪਾਂ ਅੰਕੜਾ ਦੇਖਦੇ ਹਾਂ ਸੀਟਾਂ ਦਾ ਉੱਥੇ ਤਕਰੀਬਨ ਡਬਲ ਹੋ ਜਾਂਦੀਆਂ ਨੇ, ਤਾਂ ਕਿੰਨੀ ਕੁ ਮੁਸ਼ਕਲ ਭਰਿਆ ਕੰਮ ਹੋਏਗਾ ਪੰਜਾਬ ਨੂੰ ਜਿਹੜਾ ਮਤਲਬ ਕਿ ਜਿੱਤਣਾ ਜਾਂ ਕਰਨਾ, ਕਿੱਦਾਂ ਦੇਖਦੇ ਹੋ? ਉਹਨਾਂ ਦੀ ਟੈਨਸ਼ਨ ਤਾਂ ਬੜੀ ਹੋ ਹੀ ਚੁੱਕੀ ਨੇ, ਸਭ ਤੋਂ ਵੱਡੀ ਪ੍ਰੋਬਲਮ ਤਾਂ ਉਹਨਾਂ ਦੀ ਸੀਗੀ ਕਿ ਕਿਤੇ ਨਾ ਕਿਤੇ ਬੰਗਾਲ ਨੂੰ ਜਿਹੜਾ ਉਸ ਏਰੀਏ ਨੂੰ ਅਸੀਂ ਕਾਬਜ਼ ਹੋਈਏ ਉਹਦੇ ਉੱਤੇ ਪਹਿਲਾਂ, ਤੇ ਪੰਜਾਬ ਨੂੰ ਤਾਂ ਬਾਅਦ ਚੋਂ ਵੀ ਚਲੋ ਦੇਖ ਲਾਂਗੇ।
1: ਪਰ ਇਹ ਸਭ ਗੱਲ ਇਹਦਾ ਹੈਗੀ ਆ ਨਾ, ਉਹ ਕਹਿੰਦੇ ਹੁੰਦੇ ਆ ਕਿ ਡੋਂਟ ਪਲੇ ਸੇਮ ਗੇਮ ਟਵਾਈਸ, ਉਹ ਤਾਂ ਏਦਾਂ ਆ ਕਿ ਇੱਥੇ ਪੰਜਾਬ ਦੇ ਵਿੱਚ ਉਹ ਗੱਲ ਨਹੀਂ ਚੱਲ ਸਕਦੀ
0: ਜੀ।
1: ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈਗੀ ਆ ਸਰ, ਉੱਥੇ ਜਿਹੜਾ ਹੈਗਾ ਵੀ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ
0: ਜੀ,
1: ਇਹ ਮੇਰਾ ਹੀ ਮਤ ਨਹੀਂ ਹੈਗਾ ਸਰ। ਇਹ ਸੋਹਣੇ ਵਧੀਆ ਵਧੀਆ ਜਿਹੜੇ ਹੈਗੇ ਨਾ ਜੀ ਆਪਣੇ ਐਨਾਲਿਸਟ ਜੋਗਿੰਦਰ ਯਾਦਵ ਵਰਗੇ ਜਿਹੜੇ ਕਿ ਇਲੈਕਸ਼ਨਾਂ ਦੇ ਉੱਤੇ ਬੜੀ ਪੈਰੀ ਨਜ਼ਰ ਰੱਖਦੇ ਆ ਤੇ ਲੋਕਾਂ ਦੇ ਬਿਹੇਵੀਅਰ ਤੇ ਬਹੁਤ ਜ਼ਿਆਦਾ ਨਜ਼ਰ ਰੱਖਦੇ ਆ, ਉਹਨਾਂ ਦਾ ਵੀ ਮਤ ਇਹ ਆ ਜੀ ਵੀ ਹਾਂਜੀ ਉੱਥੇ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ। ਪੰਜਾਬ ਚ ਕਿਹਨੂੰ ਹਿੰਦੂਆਂ ਨੂੰ ਕੰਸੋਲੀਡੇਟ ਕਰਕੇ ਕਰ ਵੀ ਲੈਣਗੇ ਜੀ ਤਾਂ ਕੀ ਕਰ ਲੈਣਗੇ ਜੀ, ਕਿਉਂਕਿ ਮੈਜੋਰਿਟੀ ਸਿੱਖਾਂ ਦੀ ਹੈਗੀ, ਵੋਟ ਤਾਂ ਸਿੱਖਾਂ ਦੇ ਭੱਜਣੀ
0: ਜੀ। ਬਿਲਕੁਲ,
1: ਕੱਲੇ ਸਿੱਖਾਂ ਦੇ ਵੋਟਾਂ ਨਾਲ ਵੀ ਕੋਈ ਨੀ ਜਿੱਤਦਾ
0: ਜੀ।
1: ਇਹ ਦੋਨੇ ਵੋਟਾਂ ਹੀ ਚਾਹੀਦੀਆਂ ਜੀ ਅਗਲਿਆਂ ਨੂੰ, ਉਹਦੀ ਸਿੱਖ ਵੀ ਚਾਹੀਦੀ, ਹਿੰਦੂ ਵੀ ਚਾਹੀਦੇ ਹੈਗੇ, ਤਾਂ ਜਾ ਕੇ ਹੈਗਾ ਜੀ। ਤੇ ਪੰਜਾਬ ਦੇ ਵਿੱਚ ਇਹਨਾਂ ਦੀ ਯਾਤਰਾ ਜਿਹੜੀ ਆ ਉਹ ਸੌਖੀ ਨੀ ਹੋਏਗੀ ਜੀ, ਮੇਰੀ ਰੀਡਿੰਗ ਤਾਂ ਇਹ ਹੀ ਆ ਜੀ, ਕਿਉਂਕਿ ਲੀਡਰ ਤਾਂ ਲਈ ਆਉਂਦੇ ਇਹ ਜੀ, ਲੀਡਰ ਜਿਹੜਾ ਗੁਆਈ ਜਾਣਗੇ, ਜਿਹੜਾ ਨਿਰੋਲ ਵੋਟਰ ਆ ਨਾ ਜੀ, ਉਹ ਲਿਆਉਣਾ ਔਖਾ ਆ ਜੀ,
0: ਔਖਾ ਹੈ ਜੀ, ਬਿਲਕੁਲ ਹੈ ਜੀ। ਪਿਛਲੇ ਦਿਨਾਂ ਦੇ ਵਿਚ ਬੇਦਬੀ ਬਿੱਲ ਜਿਹੜਾ ਸੀਗਾ ਉਹ ਪਾਸ ਕਰ ਦਿੱਤਾ ਗਿਆ, ਤੇ ਉਸ ਤੋਂ ਬਾਅਦ ਹਮਾਇਤਾਂ ਵੀ ਮਿਲ ਗਈਆਂ, ਸਾਰਾ ਕੁਝ ਹੋ ਗਿਆ, ਪਰ ਮੀਟਿੰਗ ਜਿਹੜੀ ਸੀ ਪਹਿਲਾਂ ਵੀ ਸੱਦੀ ਹੋਈ ਸੀ, ਉਹ ਕੋਈ ਨਵੀਂ ਨੀ, ਇਕਦਮੇ ਨੀ ਸੱਦੀ ਗਈ। ਆਪਣੀ ਐਸ ਜੀ ਪੀ ਸੀ ਜਾਂ ਜਥੇਦਾਰ ਗਿਆਨੀ ਗੁਰਗੱਜ ਸਿੰਘ ਹੁਣੀ, ਉਨ੍ਹਾਂ ਨੇ ਵੀ ਜਿਹੜਾ ਬੈਠਕ ਕੀਤੀ ਹੈ ਕੱਲ ਵੀਕਐਂਡ ਦੇ ਵਿਚ, ਤਾਂ ਸਿਰ ਜੁੜੇ ਨੇ ਜਥੇਬੰਦੀਆਂ ਦੇ, ਵੱਖਰੀਆਂ ਵੱਖਰੀਆਂ ਪਰੰਪਰਾਵਾਂ ਜਿਹੜੀਆਂ ਨੇ ਇੱਕ ਧਿਰ ਦੇ ਇੱਕ ਜਗ੍ਹਾ ਜਿਹੜੀਆਂ ਇਕੱਠੀਆਂ ਹੋਈਆਂ ਨੇ, ਚਲੋ ਉੱਥੇ ਵੀ ਗਰਮਾ ਗਹਿਮੀ ਉੱਥੇ ਵੀ ਹੋਈ ਹੈ ਅੰਦਰ ਖਾਤੇ, ਤੇ ਜਥੇਦਾਰ ਸਾਹਿਬਾਨ ਨੇ ਜਿਹੜੀਆਂ ਜੱਫੀਆਂ ਵੀ ਪਵਾ ਦਿੱਤੀਆਂ, ਤੇ ਉਹ ਚਾਹੇ ਤਰਨਾ ਦਲ ਸੀ ਤੇ ਚਾਹੇ ਮਹਿਤੇ ਹੁਣੀ ਮਹਿਤਾ ਸਾਹਿਬ ਸੀਗੇ ਜਾਂ ਜੋ ਵੀ ਸੀਗਾ, ਤਾਂ ਕਿਵੇਂ ਦੇਖਦੇ ਹੋ ਜੇ ਅਸਲ ਦੇ ਵਿਚ ਇਹ ਚੀਜ਼ਾਂ ਹੈਗੀਆਂ ਨੇ, ਸਵਾਲ ਖੜੇ ਕੀਤੇ ਆ ਸੰਸਥਾਵਾਂ ਨੇ, ਉਹ ਕਿੱਥੇ ਕੁ ਤੱਕ ਠੀਕ ਹੈਗੇ ਨੇ ਤੇ ਕਿੱਥੇ ਕੁ ਤੱਕ ਕਹਿ ਸਕਦੇ ਆ ਗਲਤ ਹੈਗੇ ਆ ਜੀ। ਤੇ ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀ ਕਿ ਬਿੱਲ ਨੂੰ ਜਿਹੜਾ ਦੇਖਿਆ ਜਾਵੇ, ਖੰਗੋਲਿਆ ਜਾਵੇ, ਤੇ ਅਸਲ ਜਿਹੜੀ ਕਹਾਣੀ ਹੈ ਦੋਸਤਾਂ ਤੱਕ ਜ਼ਰੂਰ ਪਹੁੰਚਾਈ ਜਾਵੇ, ਉਹਦੇ ਵਿਚ ਹੈ ਕੀ ਆ ਅਸਲ ਦੇ ਵਿਚ ਜੀ।
1: ਭਾਰੀ ਸਾਹਿਬ ਦੇਖੋ, ਬਿੱਲ ਤਾਂ ਜਿਹੜਾ ਹੈਗਾ 2008 ਦੇ ਵਿਚ ਜਿਹੜਾ ਇਹ ਆ ਉਹ ਅਕਾਲੀ ਸਰਕਾਰ ਲਿਆ ਕੇ ਆਈ ਸੀ
0: ਜੀ,
1: ਉਹ ਜਿਹੜਾ ਉਹ ਐਕਟ ਬਾਅਦ ਵਿਚ ਬਣਿਆ, ਉਹ ਸਿਰਫ ਛਪਾਈ ਵਾਸਤੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਜਿਹੜੀ ਆ ਉਹ ਸਵਾਈ ਐਸ ਜੀ ਪੀ ਸੀ ਤੋਂ ਹੋਰ ਕੋਈ ਨਹੀਂ ਕਰ ਸਕੇਗਾ, ਜੇ ਕੋਈ ਏਦਾਂ ਦੀ ਗੱਲ ਕਰਦਾ ਹੈਗਾ ਆ ਤੇ ਉਹਨੂੰ ਉਹ ਸਜ਼ਾ ਦਿੱਤੀ ਜਾਵੇਗੀ 3 ਸਾਲ ਦੀ
0: ਜੀ।
1: ਉਹ ਫਿਰ ਜਿਹੜਾ ਹੈਗਾ ਆ ਇਹਨਾਂ ਨੇ ਉਹਦੇ ਵਿਚ ਹੀ ਅਮੈਂਡਮੈਂਟਾਂ ਕਰਕੇ ਤੇ ਓਹਨੂੰ ਕਰ ਦਿੱਤਾ ਵੀ ਜੇ ਕੋਈ ਏਦਾਂ ਕਰਕੇ ਛਾਪੂਗਾ ਹਾਂਜੀ ਓਦੋ ਇਲੈਕਟ੍ਰੋਨਿਕਲੀ ਯੂਜ ਕਰੂਗਾ ਜਾਂ ਇਸ ਤਰੀਕੇ ਨਾਲ ਕਰੂਗਾ ਓਹਦਾ, ਤੇ ਓਹਦੇ ਵਿਚ ਨਾਲ ਦੱਸ ਦਿੱਤਾ ਜੀ ਵੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੋ ਰੱਖੂਗਾ ਘਰ ਰੱਖੂਗਾ ਉਹ ਕਸਟੋਡੀਅਨ ਵੀ ਓਹਨੂੰ ਕਸਟੋਡੀਅਨ ਕਿਹਾ ਜਾਊਗਾ, ਕਸਟੋਡੀਅਨ ਕੋਲ ਹੀ ਹੈਗਾ ਵੀ ਉਹ ਛਾਪੇ ਜਿਹੜੇ ਹੈਗੇ ਆ ਉਹ ਦਿੱਤੇ ਵੀ ਉਹ ਐਸ ਜੀ ਪੀ ਸੀ ਇਸ ਚੀਜ਼ ਦਾ ਰਿਕਾਰਡ ਰੱਖੇਗੀ, ਹੂ ਇਸ ਦੀ ਕਸਟੋਡੀਅਨ ਆਫ ਗੁਰੂ ਗ੍ਰੰਥ ਸਾਹਿਬ
0: ਜੀ।
1: ਹੁਣ ਆਹ ਗੱਲ ਸੁਣਦਿਆਂ ਨਾਲ ਹੀ ਤਾਂ ਸਿੱਖਾਂ ਨੂੰ ਫੇਰ ਅੱਗ ਲੱਗ ਜਾਂਦੀ ਹੈ ਜੀ
0: ਜੀ।
1: ਸਵਾਲ ਇਹ ਹੈਗਾ ਅੱਜ ਜਿਹੜੇ ਸਿੱਖ ਸਿਰ ਜੋੜ ਕੇ ਬਹਿ ਕੇ ਤੇ ਗੱਲ ਇਹਨਾਂ ਦੇ ਸਮਝ ਚ ਪਈ ਆ
0: ਜੀ,
1: ਅਸੀਂ ਤਾਂ ਜਿੱਦਣ ਇਹ ਪੇਸ਼ ਕੀਤਾ ਸੀ 13 ਅਪ੍ਰੈਲ ਨੂੰ ਓਦਾਂ ਦਾ ਦੇਖ ਲਓ ਜੀ, ਤੁਸੀਂ ਮੇਰੀਆਂ ਗੱਲਾਂ 2 ਦਿਨ ਦੀਆਂ ਸੁਣ ਲਓ, ਤੁਸੀਂ ਔਜਲਾ ਸਾਹਿਬ ਦੀਆਂ ਕਾਲਾਂ ਆਈਆਂ ਇਸ ਟੌਪਿਕ ਦੇ ਉੱਤੇ, ਔਰ ਔਜਲਾ ਸਾਹਿਬ ਤਾਂ ਮਤਲਬ ਜਿਹੜਾ ਹੈਗਾ ਸ਼ੌਕਡ ਸੀ ਵੀ ਏਦਾਂ ਦਾ ਇਹ ਪਾਸ ਕਰ ਰਹੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹਦੇ ਕੰਸੀਕੁਐਂਸਿਸ ਕੀ ਹੋਣਗੇ ਜੀ।
0: ਬਿਲਕੁਲ ਹੈ ਜੀ
1: ਭਾਰੀ ਸਾਹਿਬ, ਤਾਂ ਹਾਂਜੀ ਅਸੀਂ ਸਾਰੇ ਹੈਰਾਨ ਸੀਗੇ ਜੀ ਵੀ ਅਸੀਂ ਕਹਿੰਦੇ ਸੀ ਵੀ ਏਦਾਂ ਦੀ ਗੱਲ, ਚਲੋ ਵਿਧਾਨ ਸਭਾ ਜਿਹੜੀ ਹੈਗੀ ਤੁਸੀਂ ਪਹਿਲਾਂ ਤਾਂ ਜਿਹੜਾ ਇਹ ਆਪਣੇ ਹੱਥ ਵੱਢ ਵੱਢ ਕੇ ਦੇਣ ਕਿਉਂ ਡਿਆ ਉਹਨਾਂ ਨੂੰ
0: ਜੀ।
1: ਭਾਰੀ ਸਾਹਿਬ ਇਹਦੇ ਵਿਚ ਏਦਾਂ ਦੀ ਇੱਕ ਜਿਹੜਾ ਹੈਗਾ ਆ ਕਲੋਜ਼ 4 ਆ, ਮੈਂ ਦਰਸ਼ਕਾਂ ਲਈ ਕਲੀਅਰ ਕਰ ਦਿਆਂ ਕਿ ਮੈਨੂੰ ਵੀ ਉਹ ਕਾਪੀ ਭਾਰੀ ਸਾਹਿਬ ਨੇ ਭੇਜੀ ਤੇ ਮੈਂ ਪੜ੍ਹੀ ਹੈਗੀ ਤੇ ਤਾਂ ਹੀ ਮੈਂ ਜਿਹੜਾ ਦੇਖ ਕੇ ਤਾਂ ਦੱਸ ਰਿਹਾ ਜੀ ਵੀ ਉਹਦੇ ਵਿਚ ਕਲੋਜ਼ 4 ਹੈਗੀ ਆ, ਉਹਦੇ ਵਿਚ ਇੰਨੀ ਐਮਬਿਗੁਇਟੀ ਹੈਗੀ ਆ ਕਿ ਉਹ ਕੋਈ ਬੰਦਾ ਕਿਸੇ ਬੰਦੇ ਤੇ, ਮੰਨ ਲਓ ਮੈਂ ਗੁਰਬਾਣੀ ਦਾ ਪਾਠ ਕਰਦਾ ਕਰਦਾ ਉਚਾਰਨ ਗਲਤ ਕਰ ਗਿਆ ਤੇ ਤੁਸੀਂ ਇੱਕ ਐਪਲੀਕੇਸ਼ਨ ਦੇਣੀ ਆ, ਇਹ ਬੰਦੇ ਨੇ ਜਿਹੜਾ ਹੈਗਾ ਆ ਵੀ ਉਚਾਰਨ ਗਲਤ ਕਰਕੇ ਉਹਦੇ ਅਰਥ ਵਿਗਾੜੇ ਆ, ਤੇ ਮੈਂ ਮਤਲਬ ਜਿਹੜਾ ਹੈਗਾ ਆ ਮੇਰੇ ਉਹਦੇ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਜੀ, ਇਹਨੇ ਜਿਹੜੀ ਆ ਇਸ ਚੀਜ਼ ਦੀ ਬੇਅਦਬੀ ਕੀਤੀ ਆ, ਤੇ ਬਟ ਨੈਚੁਰਲ ਆ ਕਿ ਆਈ ਵਿਲ ਬੀ ਬੁਕਡ
0: ਸਾਰਾ ਕੁਝ ਹੈ, ਉਸ ਤੋਂ ਬਾਅਦ ਹਰ ਮਤਲਬ ਕਿ ਜਗ੍ਹਾ ਦੇ ਉੱਤੇ ਅਰਦਾਸ ਕੀਤੀ ਜਾਂਦੀ ਹੈ, ਉਹਦਾ ਅਰਥ ਤਾਂ ਇਹ ਸੀਗਾ ਕਿ ਭੁੱਲਾਂ ਚੁੱਕਾਂ ਮਾਫ ਜਾਂ ਸਾਰਿਆਂ ਨੂੰ ਯਾਦ ਕੀਤਾ ਜਾਂਦਾ ਹੈ ਆਖਰ ਦੇ ਵਿਚ, ਤਾਂ ਗੁਸਤਾਖੀਆਂ ਦੀ ਮਾਫ਼ੀ ਮੰਗੀ ਜਾਂਦੀ ਹੈ, ਤੇ ਉਹ ਜਿੰਨਾ ਮਰਜ਼ੀ ਐਕਸਪਰਟ ਵੀ ਹੋਵੇ ਚਲੋ ਉਹਦੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ, ਉਹ ਵੀ ਖਿਮਾ ਮੰਗਦੇ ਇਸ ਚੀਜ਼ ਦੀ, ਤਾਂ ਅਰਦਾਸ ਦੇ ਵਿਚ ਉਹਦਾ ਫਿਰ ਅਰਦਾਸ ਤੋਂ ਵੀ ਉਪਰ ਦੀ ਕੰਮ ਕਰ ਦਿੱਤਾ ਇਹਨਾਂ ਨੇ ਜੀ।
1: ਬਿਲਕੁਲ ਕਰ ਦਿੱਤਾ ਭਾਰੀ ਸਾਹਿਬ, ਗੁਰੂ ਸਾਹਿਬ ਮਾਫ ਕਰ ਸਕਦੇ ਹੈਗੇ ਆ ਤੇ ਮਾਨ ਸਾਹਿਬ ਦਾ ਕਾਨੂੰਨ ਨਹੀਂ ਮਾਫ ਕਰੇਗਾ
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਉਹ ਆਪਣੇ ਢੰਗ ਨਾਲ। ਦੂਜੀ ਗੱਲ ਭਾਰੀ ਸਾਹਿਬ ਜਿਹੜਾ ਹੈਗਾ ਪ੍ਰੋਸੀਜਰਲ ਦੇ ਵਿਚ ਜਿਹੜਾ ਹੈਗਾ ਆ ਉਹਦੇ ਵਿਚ ਵੀ ਇਹ ਕੋਰਟ ਆਫ ਸੈਸ਼ਨ ਟਰਾਈ ਕਰੇਗਾ, 25-25 ਲੱਖ ਰੁਪਇਆ ਜੁਰਮਾਨਾ, ਕਈਆਂ ਤੇ ਮਤਲਬ ਜਾਣ ਬੁੱਝ ਕੇ ਬੇਅਦਬੀ ਕੀਤੀ ਆ ਜੀ, ਸੋ ਭਈ 5 ਲੱਖ ਤੋਂ ਲੈ ਕੇ ਤੇ 25 ਲੱਖ ਤੱਕ ਹੋ ਸਕਦਾ
0: ਜੀ,
1: ਨਹੀਂ ਮੈਂ 7 ਲੱਖ ਤੋਂ ਲੈ ਕੇ ਹੋ ਸਕਦਾ
0: ਜੀ। ਤੇ ਸਿੱਧੇ ਸਜਾਇਆ ਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਪਾਂ ਕੀਤੀ ਹੈ, ਪਰ ਉਹਦੇ ਨਾਲ ਜਿਹੜੀਆਂ ਚਾਹੇ ਉਹ ਪੋਥੀਆਂ ਨੇ, ਚਾਹੇ ਗੁਟਕਾ ਸਾਹਿਬ ਨੇ, ਚਾਹੇ ਹੋਰ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਇਤਿਹਾਸਕ ਚੀਜ਼ਾਂ ਨੇ ਨਾਲ ਜੁੜ ਜਾਂਦੀਆਂ ਨੇ, ਤਾਂ ਉਹਨਾਂ ਦਾ ਜ਼ਿਕਰ ਹੈ ਕੁਝ ਇਹਨਾਂ ਦੇ ਵਿੱਚ, ਜਿਵੇਂ ਕਿ ਅੱਜ ਮੈਂ
1: ਬਿਲਕੁਲ ਨਹੀਂ ਦੇਖ ਰਿਹਾ ਸੀ, ਬਿਲਕੁਲ ਨਹੀਂ ਜ਼ਿਕਰ
0: ਤਰਨਾ ਦਲ ਜਾਂ ਹੋਰ ਸਾਰੇ ਦਲ ਕਹਿ ਰਹੇ
1: ਨੇ ਕਿ ਗੁਟਕਾ ਸਾਹਿਬ
0: ਸਾਨੂੰ ਵਾਪਸ ਦੇ ਰਹੇ ਨੇ ਲੋਕ
1: ਸਰ, ਉਹਦੀ ਜਿਹੜੀ ਕਲਾਸ 4 ਆ ਉਹਦੇ ਵਿੱਚ ਜੋ ਚੀਜ਼ ਆ ਉਹ ਬੜੀ ਡੇਂਜਰਸ ਹੈਗੀ ਆ। ਉਹਦੇ ਵਿੱਚ ਤਾਂ ਲਿਖਿਆ ਹੈਗਾ ਕਿ ਹੂਐਵਰ ਉਹ ਉੱਥੇ ਜਿਹੜਾ ਹੈਗਾ ਆ, ਮਹਾਰਾਜ ਦੇ ਸਰੂਪ ਦੀ ਗੱਲ ਨਹੀਂ ਕੀਤੀ, ਉੱਥੇ ਤਾਂ ਇੱਕ ਕਿਸਮ ਦੀ ਗੁਰਬਾਣੀ ਦੀ ਗੱਲ ਹੀ ਆ ਗਈ ਆ। ਗੁਰਬਾਣੀ ਗੱਲ ਜਿਹੜੀ ਹੈਗੀ ਗੁਰਬਾਣੀ ਦੀ ਹੋ ਗਈ ਕੀ ਹੈਗਾ, ਭੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਉਹਨੂੰ ਜੇ ਉਹਦਾ ਸਰੂਪ ਗਾੜਿਆ ਜਾਂਦਾ ਜਾਂ ਏਦਾਂ ਕਰਕੇ ਉਹ ਤਾਂ ਗੁਰਬਾਣੀ ਆ ਗਈ ਜੀ। ਗੁਰਬਾਣੀ ਜਿਹੜੀ ਆ ਉਹਦੀਆਂ ਬਾਅਦ ਚ ਪੋਥੀਆਂ ਆ, ਗੁਟਕਾ ਸਾਹਿਬ ਆ ਸਰ, ਉਹ ਲਾਸਟ ਦੀ ਦੇਖ ਦਿੱਤਾ ਭੀ ਸਟੇਟ ਇਹਦੇ ਵਾਸਤੇ ਰੂਲ ਬਣਾਉਣ ਵਾਸਤੇ ਇੰਪਾਵਰਡ ਆ, ਇਹਦੇ ਰੂਲ ਅਲੱਗ ਤੋਂ ਬਣਾਏ ਜਾਣਗੇ ਜੀ। ਉਹ ਕਦੋਂ ਬਣਨੇ ਆ ਤੇ ਕਦੋਂ ਤੁਸੀਂ ਹੈਗਾ ਆ ਜੀ ਇੰਪਲੀਮੈਂਟ ਕਰਨਾ ਹੈਗਾ, ਪਹਿਲਾਂ ਤਾਂ ਇਹਦੇ ਫੀਲਡ ਦੇ ਵਿੱਚ ਵੈਸੇ ਹੀ ਛੱਡ ਦਿੱਤਾ ਉਹ ਜਿਹੜੇ ਰੂਲ ਜਦੋਂ ਬਣਨਗੇ ਉਦੋਂ ਦੇ, ਉਦੋਂ ਰੂਲ ਜੋ ਮਰਜ਼ੀ ਬਣਾਈ ਚੱਲੋ ਤੁਸੀਂ
0: ਜੀ। ਬਿਲਕੁਲ ਹੈ ਜੀ। ਤੇ ਦੂਸਰਾ ਜਿਹੜਾ ਇਤਰਾਜ਼
1: ਹੈਗਾ ਵੀ ਉਹ ਚੀਜ਼ ਆਂਦੀ ਨਹੀਂ, ਪਰ ਉਹਨੂੰ ਜਿਹੜਾ ਹੈਗਾ ਰੂਲਸ ਦੇ ਵਿੱਚ ਜਿਹੜਾ ਇਹ ਲਿਆਉਣਗੇ ਜੀ।
0: ਜੀ ਬਿਲਕੁਲ ਹੈ ਜੀ,
1: ਕਿਉਂਕਿ ਮੰਨ ਲਓ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ, ਜਿੱਦਾਂ ਅੱਗੇ ਹੋਇਆਗਾ ਇੱਥੇ ਸਮਾਣੇ ਫੜਿਆ ਏਦਾਂ ਸੀਗਾ ਵੀ ਉਹ ਗੁਟਕਾ ਸਾਹਿਬ ਦੇ ਜਿਹੜੇ ਪੰਨੇ ਹੈਗੇ ਸੀਗੇ ਉਹ ਮਿਲੇ ਸੀਗੇ ਜੀ, ਜਿਹਦੇ ਤੇ ਅਣ ਪਛਾਤਿਆਂ ਦੇ ਖਿਲਾਫ਼ ਬੇਅਦਬੀ ਦਾ ਪਰਚਾ ਕੀਤਾ ਸੀ
0: ਜੀ। ਬਿਲਕੁਲ ਹੈ ਜੀ।
1: ਸੋ ਕੱਲ ਨੂੰ ਜਿਹੜਾ ਮੁਲਜ਼ਮ ਹੋਊਗਾ ਉਹ ਡਿਫੈਂਸ ਲਊਗਾ ਤੇ ਮਹਾਰਾਜ ਉਹ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਹੈ ਹੀ ਨੀ, ਪੰਨੇ ਹੈ ਹੀ ਨੀ, ਇਹ ਤਾਂ ਹੈਗੇ ਹੀ ਗੁਟਕਾ ਸਾਹਿਬ ਦੇ ਆ
0: ਜੀ। ਬਿਲਕੁਲ, ਇਹ ਤਾਂ
1: ਗੁਟਕਾ ਸਾਹਿਬ ਉਹਦੇ ਵਿੱਚ ਐਕਟ ਵਿੱਚ ਡਿਫਾਈਨ ਹੀ ਨਹੀਂ ਕੀਤਾ।
0: ਟੈਕਨੀਕਲ ਨੁਕਤਾ ਬੜੇ ਵਧੀਆ ਤਰੀਕੇ ਨਾਲ ਸਮਝਾਇਆ, ਪਰ ਦੂਸਰੇ ਪਾਸੇ ਜਦੋਂ ਦੇਖਦੇ ਆ ਕਿ ਹੋਰ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਆ ਜਾਂਦੀਆਂ, ਤਾਂ ਫਿਰ ਉਹਨਾਂ ਦੇ ਉੱਤੇ ਵੀ ਆਬਜੈਕਸ਼ਨ ਲੱਗ ਸਕਦਾ ਇਸ ਚੀਜ਼ ਦਾ ਫਿਰ?
1: ਸਰ ਐਪਰੀਹੈਂਸ਼ਨ ਤਾਂ ਸਾਰਿਆਂ ਨੂੰ ਹੈਗੀ ਆ, ਤੁਸੀਂ ਪੜ੍ਹ ਕੇ ਦੇਖ ਲਓ ਉਹਦੇ ਵਿੱਚ ਜਿਹੜਾ ਹੈਗਾ ਕੋਈ ਕਲੈਰਿਟੀ ਹੋਵੇ ਤਾਂ ਆ ਨਾ ਜੀ
0: ਜੀ।
1: ਉਹ ਤਾਂ ਜਿਹਨੂੰ ਮਰਜ਼ੀ ਦਰਖਾਸਤ ਉਹ ਆਰਾਮ ਨਾਲ ਚੁੱਪ ਕਰਕੇ ਜਿਹੜਾ ਹੈਗਾ ਆ ਜੀ ਇੱਥੇ ਜਿਹੜਾ ਮੇਰੀਆਂ ਭਾਵਨਾ ਠੇਸ ਪਹੁੰਚੀ ਹੈਗੀ ਆ ਜੀ, ਇਹਨੇ ਆਹ ਕੰਮ ਗਲਤ ਕੀਤਾ ਹੈ ਜੀ, ਇਹਨੇ ਮਰਿਆਦਾ ਨੇ ਫੋਲੋ ਕੀਤੀ ਜੀ
0: ਜੀ। ਵਾਪਸ ਵੀ ਕਰ ਦਾਂਗੇ ਜੋ ਸਾਡੀਆਂ ਕੁਝ ਚੀਜ਼ਾਂ ਹੋਣਗੀਆਂ ਜਾਂ ਦੇਖ ਲਾਂਗੇ ਤਾਂ ਉਹਨੂੰ ਵੀ ਆਪਾਂ ਕਰ ਲਾਂਗੇ ਨਾਲ ਦੀ ਨਾਲ, ਪਰ ਉਹਦੇ ਵਿੱਚ ਖਰੜਾ ਨਹੀਂ ਭੇਜਿਆ ਗਿਆ। ਇਹ ਸਮਾਂ ਤੇ ਮੌਕਾ ਸੂਬੇ ਦੀ ਸਰਕਾਰ ਨੇ ਕਹਿ ਲੋ ਮਤਲਬ ਕਿ ਕਿਉਂ ਦਿੱਤਾ ਇਸ ਚੀਜ਼ ਦਾ, ਇਹਦੇ ਉੱਤੇ ਆਬਜੈਕਸ਼ਨ ਉੱਠਣ ਜੀ ਦੁਬਾਰਾ ਦੁਬਾਰਾ?
1: ਭਾਰੀ ਸਾਹਿਬ ਬੇਨਤੀ ਇਹ ਹੈਗੀ ਆ, ਮੈਂ ਨਾ ਸੋਚਦਾ ਪਿਆ ਸੀਗਾ ਚਲੋ ਮੈਂ ਜੇ ਇਹਦੇ ਵਿੱਚ ਡਰਾਫਟਿੰਗ ਕੀਤੀ ਹੁੰਦੀ ਤੇ ਮੈਂ ਕੀ ਕਰਦਾ
0: ਜੀ,
1: ਕਿਉਂਕਿ ਸ਼ਬਦ ਜਿਹੜਾ ਸਰ ਸਾਰਿਆਂ ਨੂੰ ਜ਼ਿਆਦਾ ਇਤਰਾਜ਼ ਜਿਹੜਾ ਹੈਗਾ ਆ ਉੱਥੇ ਜਥੇਦਾਰ ਕੁਲਦੀਪ ਸਿੰਘ ਗੱਜ ਹੋਣਾ ਨੇ ਜਿਹੜਾ ਇਹ ਵਾਰ ਵਾਰ ਇਸ ਚੀਜ਼ ਤੇ ਇਤਰਾਜ਼ ਕੀਤਾ ਵੀ ਕਸਟੋਡੀਅਨ
0: ਜੀ
1: ਤੁਸੀਂ ਕਸਟੋਡੀਅਨ ਲਿਖ ਦਿੱਤਾ ਵੀ ਜਿਸ ਸ਼ਕਤੀ ਦੇ ਅੱਗੇ ਜਾ ਕੇ ਅਸੀਂ ਨਤਮਸਤਕ ਹੁੰਦੇ ਆ ਮੱਥਾ ਟੇਕਦੇ ਹੈਗੇ ਆ ਅਸੀਂ ਤਾਂ ਆਪ ਉਹਦੀ ਕਸਟਡੀ ਚ ਆ
0: ਜੀ,
1: ਹੀ ਇਜ਼ ਅਵਰ ਕਸਟੋਡੀਅਨ
0: ਹਾਂਜੀ,
1: ਨਾ ਕਿ ਅਸੀਂ ਜਿਹੜਾ ਹੈਗਾ ਆ ਮੰਨ ਲਓ ਸਰੂਪ ਆਪਣੇ ਘਰ ਲੈ ਕੇ ਜਾਂਦੇ ਹੈਗੇ ਆ ਤੇ ਅਸੀਂ ਕਸਟੋਡੀਅਨ ਦੀ ਮਤਲਬ ਅਸੀਂ ਕਸਟੋਡੀਅਨ ਆ ਗੁਰੂ ਸਾਹਿਬ ਦੇ
0: ਜੀ,
1: ਉਹ ਬੜਾ ਇੱਕ ਡੈਰੋਗੇਟਰੀ ਚਲਾ ਗਿਆ ਸਰ ਜ਼ਿਆਦਾ, ਮਤਲਬ ਜਿਹੜਾ ਆ ਤੁਸੀਂ ਦੇਖੋ ਤਾਂ ਸਹੀ ਵੀ ਇੱਕ ਪਾਸੇ ਉਹ ਆਪਾਂ ਮਤਲਬ ਗੁਰੂ ਮਹਾਰਾਜ ਦੇ ਸਰੂਪ ਨੂੰ ਮੱਥਾ ਟੇਕਦੇ ਆ ਜਾ ਕੇ ਤੇ ਉਹ ਉੱਥੇ ਜਿਹੜੇ ਆ ਆਪਾਂ ਉਹਦੀ ਸ਼ਰਨ ਚ ਜਾਂਦੇ ਆ
0: ਜੀ,
1: ਤੇ ਵਰਲਡ ਆਪਾਂ ਕਸਟੋਡੀਅਨ ਲਿਖਿਆ, ਮੇਰੇ ਮਨ ਚ ਆਇਆ ਵੀ ਜੇ ਤੂੰ ਮਤਲਬ ਇਹ ਬਣਾਉਂਦਾ ਤੇ ਫੇਰ ਕੀ ਕਰਦਾ ਕੀ ਲਿਖਦਾ, ਤੁਸੀਂ ਉਹਨੂੰ ਜਿਹੜਾ ਹੈਗਾ ਮਰਿਆਦਾ ਮੁਤਾਬਕ ਉਹਨਾਂ ਨੂੰ ਲਿਖੋ ਬਲੈਸਡ ਪਰਸਨਸ ਜੀ, ਵੀ ਉਹਨਾਂ ਤੇ ਕਿਰਪਾ ਹੋਈ ਵੀ ਜੇ ਕਿਸੇ ਨੇ ਆਪਣੇ ਘਰ ਲੈ ਗਿਆ ਪ੍ਰਕਾਸ਼ ਕੀਤਾ ਦੇ ਆਰ ਬਲੈਸਡ ਪੀਪਲ
0: ਬਿਲਕੁਲ
1: ਹਾਂਜੀ, ਤੇ ਜਾਂ ਵੀ ਤੁਸੀਂ ਜਿਹਨੂੰ ਦਿੱਤਾ ਇੰਸਟੀਚਿਊਸ਼ਨ ਤੋਂ ਜਿਹੜਾ ਹੈਗਾ ਕਸਟੋਡੀਅਨ ਦੀ ਲਿਖਣ ਦੀ ਬਜਾਏ ਤੁਸੀਂ ਲਿਖ ਦਿਓ ਬਲੈਸਡ ਇੰਸਟੀਚਿਊਸ਼ਨ,
0: ਉਹ ਤਾਂ ਲੋਕਲ ਸਮਝਦੇ ਨੇ ਕਿ ਅਸੀਂ ਤਾਂ ਭਾਗਾਂ ਵਾਲੇ, ਅਸੀਂ ਤਾਂ ਭਾਗਾਂ ਵਾਲੇ ਹੋ ਗਏ ਵੀ ਗੁਰੂ ਸਾਹਿਬ ਨੇ ਸਾਡੇ ਘਰ ਚਰਨ ਪਾਏ ਆ, ਉਹ ਤਾਂ ਇਹ ਚੀਜ਼ ਨੂੰ ਮੰਨਦੇ ਨੇ।
1: ਦੇਖੋ ਗੱਲ ਕੀ ਹੈਗੀ ਆ
0: ਜੀ,
1: ਭਈ ਬੰਦੇ ਦੀ ਬੁੱਧੀ ਕਿੱਦਾਂ ਭ੍ਰਿਸ਼ਟ ਦੀ ਆ ਜੀ।
0: ਜੀ
1: ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ
0: ਉਹ
1: ਗੱਲ ਆਪਾਂ ਸਤਿਕਾਰ ਐਕਟ ਦੀ ਕਰਦੇ ਪਏ ਹੈਗੇ ਆ ਭਈ ਸੋਸਾਇਟੀ ਦੇ ਵਿਚ ਆਪਾਂ ਸਤਿਕਾਰ ਕਿੱਦਾਂ ਮੇਨਟੇਨ ਰਵੇ ਉਹ ਇਸ ਐਕਟ ਦੇ ਵਿਚ ਦਰਜ ਆ ਜੀ ਜੋ ਆਪਾਂ ਮਤਲਬ ਬਾਹਰ ਅੰਦਾਜ਼ਾ ਲਾ ਜਾਂਦਾ ਤੇ ਅੱਜ ਬਹਿਸ ਹੋ ਰਹੀ ਹੈਗੀ ਆ ਉਹਦੇ ਵਿਚ ਸ਼ਬਦ ਏਦਾਂ ਦੇ ਲਿਖੇ ਆ ਜਿਹਦੇ ਨਾਲ ਉਹਨਾਂ ਦੀ ਡਿਸਰਿਸਪੈਕਟ ਹੋ ਰਹੀ ਆ ਜੀ
0: ਬਿਲਕੁਲ
1: ਇਹ ਤੋਂ ਵੱਡਾ ਜਿਹੜਾ ਸਲੈਪ ਹੋਰ ਕੀ ਹੋਣਾ ਚਾਹੀਦਾ ਆ ਹੂ ਆਰ ਵਰ ਦਾ ਬੇਕਰਸ ਆਫ ਦਾ ਮਤਲਬ ਜਿਹੜਾ ਹੈਗਾ ਆ ਚਪੇੜ ਹੋਰ ਕੀ ਹੋ ਸਕਦੀ ਆ ਬਣਾਉਣ ਵਾਲਿਆਂ ਦੇ ਮੂੰਹ ਤੇ ਇੱਕ ਸਤਿਕਾਰ ਐਕਟ ਨੂੰ ਜਿਹੜਾ ਹੈਗਾ ਆ ਤੁਸੀਂ ਇਸ ਤਰੀਕੇ ਨਾਲ ਅਮੈਂਡ ਕਰ ਦਿੱਤਾ ਕਿ ਉਹਦੇ ਵਿਚ ਜਿਹੜੇ ਸ਼ਬਦ ਪਾਏ ਗਏ ਉਹ ਆਪਣੇ ਆਪ ਦੇ ਵਿਚ ਹੀ ਡਿਸਰਿਸਪੈਕਟ ਟੂ ਦਾ ਅਥਾਰਟੀ ਹੈਗੇ ਆ
0: ਜੀ
1: ਜਿਸ ਅਥਾਰਟੀ ਦੀ ਤੁਸੀਂ ਰਿਸਪੈਕਟ ਕਰਾਉਣੀ ਸੀ
0: ਇਹੀ ਚੀਜ਼ ਸੈਣੀ ਸਾਹਿਬ ਚਲੋ ਇਹਦੇ ਵਿਚ ਟੈਕਨੀਕਲ ਚੀਜ਼ਾਂ ਜਿਆਦਾ ਤੁਸੀਂ ਸਮਝਾ ਸਕਦੇ ਹੋ ਤਾਂ ਹੀ ਮੈਨੂੰ ਕੋਸ਼ਿਸ਼ ਕੀਤੀ ਇਹਦੇ ਉੱਤੇ ਆਪਾਂ ਡਿਸਕਸ ਕਰੀਏ ਥੋੜੀ ਪਰ ਉਹੀ ਚੀਜ਼ ਨੂੰ ਜਿਹੜਾ ਹੁਣ ਸਿਆਸਤਦਾਨ ਚਾਹੇ ਉਹ ਸਿੱਖ ਧਿਰਾਂ ਨੇ ਚਾਹੇ ਉਹ ਪੋਲੀਟੀਕਲ ਧਿਰਾਂ ਨੇ ਸਾਰੀਆਂ ਦੇਖ ਲਓ ਪਰ ਮਾਨ ਸਾਹਿਬ ਨੂੰ ਮੈਂ ਪਿਛਲੇ ਕੱਲ ਪਰਸੋਂ ਦਾ ਮੇਰੇ ਖਿਆਲ ਨਾਲ ਇਧਰ ਦੁਆਬੇ ਦੇ ਵਿਚ ਆਏ ਹੋਏ ਸੀ ਉੱਥੇ ਸ਼ਾਇਦ ਮੈਂ ਸੁਣਿਆ ਸੀ ਜਾਂ ਕਿੱਦਾਂ ਉੱਥੇ ਵੀ ਗੱਲ ਕਰਦੇ ਪਏ ਸੀ ਕਿ ਅਸੀਂ ਬੇਅਦਬੀ ਦਾ ਐਕਟ ਲਿਆਂਦਾ ਲਾਗੂ ਕਰ ਦਿੱਤਾ ਤੇ ਸਾਡਾ ਵਿਰੋਧ ਕਰਨ ਲੱਗ ਗਏ ਨੇ ਹੁਣ ਤੇ ਉਹ ਇੱਕ ਤਰ੍ਹਾਂ ਦਾ ਜਿਹੜਾ ਆਮ ਲੋਕਾਂ ਦੀ ਸਮਝ ਦੇ ਵਿਚ ਜਾਂ ਸਾਡੇ ਵਰਗਿਆਂ ਦੀ ਸਮਝ ਦੇ ਵਿਚ ਇਹ ਚੀਜ਼ਾਂ ਨਹੀਂ ਹੈ ਟੈਕਨੀਕਲ ਜਾਂ ਕਾਨੂੰਨ ਦੀਆਂ ਜੋ ਹੱਦਾਂ ਨੇ ਸਰਹੱਦਾਂ ਨੇ ਜਾਂ ਉਹਨੂੰ ਸਮਝਣ ਦੀ ਜ਼ਰੂਰਤ ਹੈ ਪਰ ਉਹ ਇੱਕ ਇਮੋਸ਼ਨਲ ਪੱਤਾ ਜਾਂ ਉਹ ਕਿਤੇ ਨਾ ਕਿਤੇ ਖੇਡਿਆ ਜਾ ਸਕਦਾ ਹੈ ਉਹਦੇ ਵਿਚ ਖੇਡ ਰਹੇ ਨੇ ਜੀ
1: ਪਰ ਰਾਜਨੀਤੀ ਆ ਆਪਾਂ ਇਹ ਤੇ ਮਾਇੰਡ ਕਿਉਂ ਕਰਦੇ ਹਾਂ ਜਾਇਜ਼ ਆ ਜੀ ਅਗਲੇ ਨੂੰ ਜੋ ਚੰਗਾ ਲੱਗਦਾ ਹੈ ਅਗਲਾ ਕਰੇ ਜੀ
0: ਜੀ
1: ਸਵਾਲ ਤਾਂ ਇਹ ਹੈਗਾ ਨਾ ਰਾਜਨੀਤੀ ਦੇ ਵਿਚ ਕੋਈ ਕਿਸੇ ਦਾ ਲਿਹਾਜ਼ੀ ਨਹੀਂ ਹੁੰਦਾ ਜੀ
0: ਜੀ
1: ਮੇਨ ਤਾਂ ਇਹਨਾਂ ਨੇ ਜਨਤਾ ਨੂੰ ਬੇਵਕੂਫ ਬਣਾਉਣਾ ਹੁੰਦਾ ਆ ਉਹ ਆਪਣਾ ਆਪਣਾ ਢੰਗ ਆ ਜੀ ਕੋਈ ਕਿਸੇ ਢੰਗ ਨਾਲ ਚੱਲ ਪੈਂਦਾ ਕੋਈ ਕਿਸੇ ਢੰਗ ਨਾਲ ਚੱਲ ਪੈਂਦਾ
0: ਜੀ ਬਿਲਕੁਲ
1: ਉਹ ਇਸ ਕਰਕੇ ਬਾਕੀ ਇਹਨਾਂ ਦੀ ਜਿਹੜੀ ਹੈਗੀ ਨਾ ਜੀ ਮਨਸ਼ਾ ਦੇ ਉੱਤੇ ਪਹਿਲਾਂ ਤੋਂ ਹੀ ਸ਼ੱਕ ਸੀਗਾ ਕਿ ਇਹਨਾਂ ਨੇ ਜਿਹੜੇ ਬੇਅਦਬੀ ਦੇ ਮਸਲੇ ਹੈਗੇ ਸੀ ਉਹ ਜਿੱਦਾਂ ਲੋਕਾਂ ਨੂੰ ਪ੍ਰਾਊਡ ਕਰਕੇ ਆਏ ਸੀ ਕਿ ਭਾਈ ਹੱਲ ਕਰਕੇ ਤੁਹਾਨੂੰ ਦਿਆਂਗੇ ਕੋਈ ਕਹਿੰਦੇ ਮਹੀਨੇ ਚ ਕਰ ਦਿਆਂਗੇ ਪੰਦਰਾਂ ਦਿਨਾਂ ਚ ਕਰ ਦਿਆਂਗੇ ਤੇ ਪੰਜਾਬੀਆਂ ਨੇ ਵੀ ਖੁੱਲਾ ਜਿਗਰਾ ਦਿਖਾ ਲਿਆ ਕਹਿੰਦੇ ਲਓ ਜੀ ਤੁਸੀਂ ਕਰੋ ਹੱਲ
0: ਤੇ
1: ਇੰਨੀਆਂ ਸੀਟਾਂ ਦਿੱਤੀਆਂ ਉਹ ਮੁੜ ਕੇ ਜਿਹੜਾ ਹੈਗਾ ਆ ਹੁਣ ਹੰਕਾਰ ਕਹਿੰਦੇ ਸਿਰ ਨੂੰ ਚੜੇ ਆਏ ਆ ਜੀ ਹੋਰ ਤਾਂ ਕੋਈ ਚੱਕਰ ਨੀਗਾ
0: ਜੀ ਬਿਲਕੁਲ ਜੀ
1: ਸਰ ਕੈਡੀ ਵਾਰ ਹੈ ਨੀ ਇਹਨਾਂ ਦਾ ਹੱਲ ਕਰਨ ਦਾ ਕੈਡੀ ਵਾਰੀ ਹੈ ਨੀ ਸੀਗਾ ਹਰ ਇੱਕ ਸਮੱਸਿਆ ਦਾ ਹੱਲ ਹੁੰਦਾ ਆ ਪਰ ਉਹਦਾ ਹੁੰਦਾ ਦਿਮਾਗ ਨਾਲ ਆ ਤੇ ਉਹ
0: ਮਿਹਰਬਾਨੀ ਸਰ ਹੁਣ ਸਹਿਮਤ ਹੋਣਾ ਨਹੀਂ ਹੋਣਾ ਉਹ ਆਪਾਂ ਪਹਿਲਾਂ ਹੀ ਕਹਿੰਦੇ ਆ ਰਹੇ ਹਾਂ ਹਰ ਕਿਸੇ ਦੇ ਆਪਣੇ ਵਿਚਾਰ ਨੇ ਤੇ ਸ਼ੈਲੀ ਜੀ ਪੁੱਛਦੇ ਨੇ ਕਿ ਪਹਿਲਾਂ ਤਾਂ ਸੈਣੀ ਸਾਹਿਬ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹਦਾ ਥੋੜਾ ਜਿਹਾ ਜ਼ਰੂਰ ਦੱਸੋ ਸੈਣੀ ਸਾਹਿਬ ਅਸਲ ਦੇ ਵਿਚ ਉਹ ਮੁੱਦਾ ਕੀ ਸੀ ਵੋਟਾਂ ਦਾ ਜੀ SIR ਚੱਲਿਆ ਜੀ
1: ਪਰ ਸਾਹਿਬ ਇਹਦੇ ਵਿਚ ਕੋਈ ਸ਼ੱਕ ਨੀ ਮੇਰੀ ਤਾਂ ਆਪਣੀ ਜਿਹੜੀ ਹੈਗੀ ਆ ਮੈਂ ਗਲਤ ਵੀ ਹੋ ਸਕਦਾ ਹੈਗਾ ਜੀ ਨੋ ਡਾਊਟ ਪਰ ਸਾਹਿਬ ਇਲੈਕਸ਼ਨ ਉਦਣ ਨੀ ਲੜਿਆ ਜਾਂਦਾ ਇਲੈਕਸ਼ਨ ਲੜਿਆ ਜਾਂਦਾ ਹੈਗਾ ਪੰਜ ਸਾਲ ਪਹਿਲਾਂ ਜਦੋਂ ਵੋਟਾਂ ਬਣਦੀਆਂ ਜੀ
0: ਬਿਲਕੁਲ
1: ਘੁਸਪੈਠੀਏ ਜਿਹੜੇ ਬੰਗਲਾਦੇਸ਼ੀ ਉੱਥੋਂ ਜਿਹੜਾ ਹੈਗਾ ਬਾਰਡਰ ਤੁਹਾਨੂੰ ਪਤਾ ਨਾਲ ਲੱਗਦਾ ਹੈਗਾ ਆ ਉਦੋਂ ਆਏ ਬੰਗਲਾਦੇਸ਼ੀ ਬੰਗਲਾਦੇਸ਼ੀ ਆਏ ਤੇ ਉਹਨਾਂ ਦੀਆਂ ਬਣੀਆਂ ਵੋਟਾਂ ਉਹਨਾਂ ਦੀਆਂ ਵੋਟਾਂ ਬਣੀਆਂ ਜਿੱਦਾਂ ਸਾਡੇ ਏਦਾਂ ਕਰਕੇ ਕਈ ਵਾਰੀ ਹੋ ਜਾਂਦਾ ਹੈਗਾ ਆ ਵੀ ਆਪਾਂ ਇੱਥੇ ਬੈਠੇ ਵੱਡੇ ਬੰਦੇ ਪ੍ਰਵਾਸੀ ਆਏ ਹੁੰਦੇ ਉਹਨਾਂ ਦੀ ਬਣਾ ਲੈਂਦੇ
0: ਉਦੋਂ ਵੀਡੀਓ ਵੀ ਇੱਕ ਵਾਇਰਲ ਹੋਈ ਸੀ ਮੱਝਾਂ ਗਾਵਾਂ ਨੂੰ ਵੀ ਤਾਰਾਂ ਟਪਾਉਣ ਲੱਗੇ ਹੋਏ ਸੀ
1: ਬਿਲਕੁਲ ਜੀ ਬਿਲਕੁਲ ਉਹ ਉਹਨਾਂ ਨੇ ਵੋਟਾਂ ਬਣਾਈਆਂ
0: ਜੀ
1: SIR ਕੀ ਹੈਗਾ ਆ SIR ਇੱਕ ਜਿਹੜੀ ਪ੍ਰੋਸੈਸ ਆ ਜਿਹਦੇ ਵਿੱਚ ਜਿਹੜਾ ਆ ਉਸ ਬੰਦੇ ਦੀ 20 ਸਾਲ ਪਹਿਲਾਂ ਜਿਹੜੀ ਵੋਟ ਕਿੱਥੇ ਹੈਗੀ ਸੀ ਜੇ ਇੱਥੇ ਹੀ ਹੈਗੀ ਸੀ ਤੇ ਵੈਲ ਐਂਡ ਗੁੱਡ ਤੈਨੂੰ ਕੋਈ ਸਵਾਲ ਨਹੀਂ ਜੇ ਇੱਥੇ ਹੈ ਨਹੀਂ ਸੀ ਤੇ ਕਿੱਥੇ ਸੀ
0: ਜੀ
1: ਅਗਲਾ ਕਹੂਗਾ ਕਿ ਮੈਂ ਤਾਂ ਉਸ ਵੇਲੇ ਮੇਰੀ ਵੋਟ ਹੀ ਨਹੀਂ ਸੀ ਬਣੀ ਮੈਂ ਤਾਂ ਜਿਹੜਾ ਹੈਗਾ ਆ ਭਈ ਬੱਚਾ ਸੀਗਾ
0: ਜੀ
1: ਠੀਕ ਆ ਬਿਲਕੁਲ ਠੀਕ ਆ ਬੱਚਾ ਸੀ ਤੇ ਤੇਰੇ ਮਾਂ ਬਾਪ ਦੀ ਵੋਟ ਕਿਹੜੇ ਸ਼ਹਿਰ ਚ ਤੇ ਕਿੱਥੇ ਬਣੀ ਸੀ ਉਹ ਹੈਗਾ ਕੀ ਸੀ ਜਿਹੜੀ ਉਹ ਹੈਗੇ ਸੀ ਬੰਗਲਾਦੇਸ਼ੀ ਸੀਗੇ ਉਹਨਾਂ ਦੀ ਵੋਟ ਉਹ ਮਾਂ ਬਾਪ ਦੀ ਵੋਟ ਕਿਹੜੇ ਇੱਥੇ ਇੰਡੀਆ ਦੇ ਵਿੱਚ ਬਣੀ ਹੋਣੀ ਆ ਜੀ
0: ਬਿਲਕੁਲ ਜੀ
1: ਸੋ ਉਹ ਤਾਂ ਆਏ ਉਧਰੋਂ ਜੀ ਉਹ ਤੇ ਜਿਹੜੇ ਪਹਿਲਾਂ ਦੇ ਆਏ ਆ ਪੁਰਾਣੇ ਆਏ ਹੈਗੇ ਆ ਜੀ ਜਿਹਨਾਂ ਦੇ ਮਾਂ ਬਾਪ ਵੀ ਇੱਥੇ ਸੀਗੇ ਤੇ ਉਹਨਾਂ ਨੇ ਵੋਟ ਕੀਤੀ ਸੀ 20 ਸਾਲ ਪਹਿਲਾਂ ਕਾਸਟ ਕੀਤੀ ਸੀ ਉਹਨਾਂ ਨੇ ਉੱਥੋਂ ਉਹਨਾਂ ਦੀ ਵੋਟ ਦਾ ਨੰਬਰ ਨੋਟ ਕੀਤਾ ਤੇ ਉਹਨਾਂ ਨੂੰ ਓਕੇ ਕਰ ਦਿੱਤਾ
0: ਬਿਲਕੁਲ ਜੀ ਨਾਲੇ ਸੈਣੀ ਸਾਹਿਬ ਜੇ ਦੇਖਿਆ ਜਾਵੇ ਨਾ ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀ 5-7 ਸਾਲ ਪਹਿਲਾਂ ਕਿ ਇੰਡੀਆ ਇਸ ਤਰ੍ਹਾਂ ਦਾ ਮੁਲਕ ਹੈ ਹੋਰ ਦੁਨੀਆਂ ਦੇ ਵਿੱਚ ਤੁਹਾਨੂੰ ਸਿਟੀਜ਼ਨ 5-10 ਸਾਲ ਵਿੱਚ ਮਿਲ ਜਾਂਦੀ ਹੈ ਤੇ ਇੰਡੀਆ ਇਦਾਂ ਦਾ ਮੁਲਕ ਹੈ ਜਿੱਥੇ ਸਭ ਤੋਂ ਟਫ ਹੈ ਜੀ ਇੰਡੀਆ ਦੀ ਸਿਟੀਜ਼ਨਸ਼ਿਪ ਲੈਣਾ ਤੇ ਦੂਸਰਾ ਅੱਜ ਨਾ ਅਮਰੀਕਾ ਨੂੰ ਝਾੜ ਪਾਈ ਹੈ ਰਸ਼ੀਆ ਨੇ ਇਹਨਾਂ ਮੁੱਦਿਆਂ ਦੇ ਉੱਤੇ ਤਕਰੀਬਨ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਜੀ ਜਿਹੜੇ ਉਹਨਾਂ ਦੇ ਬੱਚੇ ਜੰਮੇ ਆ ਉੱਥੇ ਅਮਰੀਕਾ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜੰਮਦੇ ਆ ਉਹਨੂੰ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਇੰਟਰਨੈਸ਼ਨਲ ਲਾਅ ਹੈ ਉਹਨੂੰ ਉਹਨਾਂ ਦੀ ਚੋਣ ਵੋਟ ਦਾ ਅਧਿਕਾਰ ਜਾਂ ਸਿਟੀਜ਼ਨ ਦਾ ਅਧਿਕਾਰ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਉਸ ਚੀਜ਼ ਦੇ ਵਿੱਚ ਉਹ ਟਰੰਪ ਸਾਹਿਬ ਮਤਲਬ ਕਿ ਉਹਨੂੰ ਦੇ ਰਹੇ ਨੇ ਤੇ ਅੱਜ ਰਸ਼ੀਆ ਨੇ ਝਾੜ ਪਾਈ ਹੈ ਕਿ ਭਾਈ ਤੁਸੀਂ ਇਹ ਗਲਤ ਕਰ ਰਹੇ ਹੋ
1: ਬਿਲਕੁਲ ਜੀ ਬਿਲਕੁਲ ਉਹ ਤੁਹਾਡੀ ਗੱਲ ਠੀਕ ਹੈਗੀ ਹੈ ਜੀ ਤੇ ਮੈਂ ਤਾਂ ਸੈਨੀ ਵੀਰ ਜੀ ਨਾਲ ਸੁਨੇਹਾ ਇੱਕ ਦੇਣ ਵਾਸਤੇ ਬੈਠਾ ਸੀ ਮੈਂ ਕਿਹਾ ਵੀ ਜਿਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਉਹਨਾਂ ਨੂੰ ਦਿੱਲੀ ਜਿਹੜਾ ਹੈਗਾ ਜੰਤਰ ਮੰਤਰ ਤੇ ਸੱਦੋ ਤੇ ਤੁਸੀਂ ਆ ਕੇ ਤੇ ਲਾਓ ਧਰਨਾ ਉਹਨਾਂ ਦੇ ਹੱਕ ਵਿੱਚ
0: ਹਾਂਜੀ ਜੀ
1: ਉਹ ਪਤਾ ਤਾਂ ਲੱਗੇ ਉਹ ਸਰ ਗੱਲ ਇਹ ਤਾਂ ਹੈਗੀ ਆ ਮੈਂ ਇਹ ਨੀ ਕਹਿੰਦਾ ਮੈਂ ਰੂਲ ਆਊਟ ਨੀ ਕਰਦਾ ਵੀ ਹੋ ਸਕਦਾ ਹੈਗਾ ਜੈਨੂਅਨ ਬੰਦੀਆਂ ਦੀਆਂ ਵੀ ਇਕੱਠ ਹੋ ਗਈਆਂ ਹੋਣ ਕਿਉਂਕਿ
0: ਰਜਿਸਟ੍ਰੇਸ਼ਨ ਕਰਾ ਦਿੰਦੇ ਆ ਜੀ ਉਸ ਪਿੰਡ ਦੇ ਵਿਚ ਜਾ ਕੇ ਜਾਂ ਸ਼ਹਿਰ ਚ ਨਾਲ ਦੀ ਨਾਲ ਕਿਤੇ ਕਰਾਉਂਦੇ ਆ ਉਹ 5 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਕਿਤੇ ਵੋਟਾਂ ਬਣਾਉਣ ਆਉਂਦੇ ਆ ਤਾਂ ਉਹ ਅਗਲੇ ਜਰੂਰ ਪਤਾ ਦਥਾ ਕਰਦੇ ਆ ਤਾਂ ਫਿਰ ਕਦੇ ਅਸੀਂ ਆਪ ਰਜਿਸਟ੍ਰੇਸ਼ਨ ਕਰਾਉਣ ਗਏ ਆ ਜੀ
1: ਨਹੀਂ ਸਰ ਗੱਲ ਏਦਾਂ ਹੈਗੀ ਸਾਡੇ ਇੱਥੇ ਮਾਠਾਂ ਤੋਰ ਰੱਖਦੇ ਹੈਗੇ ਬਾਹਰਲੇ ਕੰਟਰੀ ਨੇ ਏਦਾਂ ਹੈਗੇ ਬਾਹਰਲੇ ਕੰਟਰੀਆਂ ਦੇ ਵਿੱਚ ਹੁੰਦਾ ਹੀ ਆ ਜੀ ਆਪਾਂ ਜਿੱਦਾਂ ਮਰਜ਼ੀ ਆ
0: ਜੀ
1: ਸੋ ਇਸ ਕਰਕੇ ਵੀ ਉਹ ਜਿਹੜੇ ਹੈਗੇ ਐਸ ਆਈ ਆਰ ਜਿਹੜੀ ਆ ਉਹਦਾ ਇਫੈਕਟ ਇਹ ਹੋਇਆ ਕਿ ਜਿਹੜੀਆਂ ਜਾਅਲੀ ਵੋਟਾਂ ਬਣੀਆਂ ਆਈਆਂ ਸੀਗੀਆਂ ਉਹ ਵਿੱਚੋਂ ਡਿਲੀਟ ਹੋਈਆਂ ਜੀ ਨਹੀਂ ਤਾਂ ਉਹ ਜਿੱਦਾਂ ਮੈਂ ਤੁਹਾਨੂੰ ਟਾਂਡੇ ਵਾਲੀ ਗੱਲ ਦੱਸੀ ਸੀ ਵੀ ਅਗਲੇ ਬੰਦੇ ਨੇ ਪਹਿਲਾਂ ਹੀ 500 ਵੋਟ ਏਦਾਂ ਦੀ ਬਣਾ ਕੇ ਰੱਖੀ ਸੀ ਪਿੰਡਾਂ ਚ ਰਹਿੰਦੇ ਬੰਦੇ ਤੇ ਉਹਨਾਂ ਦੀ ਸ਼ਹਿਰ ਦੇ ਵਿੱਚ ਵੋਟ ਬਣਾਈ ਸੀ ਇਲੈਕਸ਼ਨ ਵਾਲੇ ਦਿਨ ਗੱਡੀਆਂ ਭੇਜ ਦਿੰਦੇ ਸੀ ਉਹ ਬੰਦੇ ਜਾ ਕੇ ਅਗਲਾ ਬੰਦਾ ਜਿਹੜਾ ਨਾਲ ਦਾ ਇਲੈਕਸ਼ਨ ਲੜਦਾ ਹੁੰਦਾ ਸੀ ਉਹ ਸਿਰ ਤੇ ਹੱਥ ਰੱਖ ਕੇ ਬੈਠਾ ਹੁੰਦਾ ਜੀ ਵੀ ਆਹ ਵੋਟਾਂ ਕਿੱਥੇ ਰਹਿੰਦੀਆਂ ਹੈਗੀਆਂ ਮੈਂ ਤਾਂ ਦੇਖੀਆਂ ਹੀ ਨੀ ਜੀ ਨਾ ਉਹਨੂੰ ਪਤਾ ਲੱਗਦਾ ਸੀ ਵੀ ਕਿੱਥੋਂ ਆਈਆਂ ਜੀ ਇਹ
0: ਜੀਰਾ ਸਾਹਿਬ ਵੀ ਕਹਿੰਦੇ ਨੇ ਕਿ ਨਹੀਂ ਭਾਰਤ ਸਾਹਿਬ ਲੋਕਤੰਤਰ ਦਾ ਸ਼ਰੇਆਮ ਕਤਲ ਹੋ ਗਿਆ ਜੀ ਕਹਿੰਦੇ ਅੱਜ
1: ਬੰਗਾਲ ਹੀ ਜਿੱਤਿਆ ਉਹਨਾਂ ਨੇ
0: ਜੀ
1: ਦੋ ਜਗ੍ਹਾ ਤਾਂ ਕਾਂਗਰਸ ਉਹਦੀ ਸਰਕਾਰ ਬਣ ਜਾਣੀ ਹੈਗੀ ਇੱਕ ਜਗ੍ਹਾ ਉੱਥੇ ਕਾਂਗਰਸ ਦੀ ਉਹ ਹੋ ਜਾਣੀ ਅਲਾਇੰਸ ਪਾਰਟਨਰ ਨਾਲ
0: ਵੈਸੇ
1: ਦੂਜੇ ਪਾਸੇ
0: ਸਵਾਲ ਤਾਂ ਸੈਣੀ ਸਾਹਿਬ ਇਹ ਵੀ ਖੜਾ ਹੋ ਜਾਂਦਾ ਹੁਣ ਕਾਂਗਰਸ ਰੋਲਾ ਪਾਊਗੀ
1: ਜਵਾਬ ਆ ਗਿਆ ਉਹਨਾਂ ਨੇ ਉਹ ਜੋਗਿੰਦਰ ਯਾਦਵ ਨੂੰ ਵੀ ਇਹ ਸਵਾਲ ਕੀਤਾ ਸੀ ਉਹ ਕਹਿੰਦਾ ਚਲੋ ਮੈਂ ਤਾਂ ਪਾਸ ਹੁਣ ਕਰ ਦਿੰਦਾ ਮੈਂ ਪਹਿਲਾਂ ਵੀ ਨੀ ਸੀ ਇਸ ਚੀਜ਼ ਨੂੰ ਮੰਨਦਾ ਹਾਂਜੀ ਤੇ ਬਾਕੀ ਜਿਹੜਾ ਹੈਗਾ ਉਹਨੇ ਇੰਨੀ ਗੱਲ ਜਿਹੜੀ ਆ ਉੱਥੇ ਵੀ ਆਇਆ ਵੀ ਚੰਗਾ ਹੋ ਗਿਆ ਦੋ ਸਟੇਟਾਂ ਚ ਕਾਂਗਰਸ ਦੀ ਸਰਕਾਰ ਬਣ ਜੂਗੀ ਇਹ ਜੇ ESR ਉੱਥੇ ਗਲਤ ਹੈਗਾ ਸੀਗਾ ਤੇ ਇੱਥੇ ਕੇਰਲਾ ਦੇ ਵਿੱਚ ਹਾਂਜੀ ਉੱਥੇ ਫਿਰ ਕਿਉਂ ਮਤਲਬ ਜਿਹੜਾ ਹੈਗਾ ਤੁਹਾਡੀ ਸਰਕਾਰ ਕਿੱਦਾਂ ਬਣ ਗਈ ਜੇ ਇੱਥੇ ਸਹੀ ਸੀਗਾ ਤੇ ਫਿਰ ਉੱਥੇ ਵੀ ਸਹੀ ਆ
0: ਪਰ
1: ਸਟੈਂਡਰਡ ਨਹੀਂ ਹੋ ਸਕਦੇ
0: ਇਸ ਚੀਜ਼ ਨੂੰ ਸੈਣੀ ਸਾਹਿਬ ਫਿਰ ਇਹ ਵੀ ਤਾਂ ਕਿਤੇ ਨਾ ਕਿਤੇ ਕਹਿ ਦਿੱਤਾ ਜਾਂਦਾ ਕਿ ਭਾਈ ਉਹ ਥੋੜੀ ਬਹੁਤੀ ਰਲ ਮਿਲ ਕੇ ਖਾ ਲਓ ਭਾਈ ਉਹਨਾਂ ਦੀ ਸਰਕਾਰ ਬਣਾਤੀ ਇਸ EVM ਦੇ ਉੱਤੇ ਓਬਜੈਕਸ਼ਨ ਨਾ ਹੋਵੇ ਕਿ ਉਹ ਵੀ ਚੀਜ਼ਾਂ ਤਾਂ ਕਿਤੇ ਨਾ ਕਿਤੇ ਸਪਸ਼ਟ ਹੋ ਜਾਣਗੀਆਂ ਫਿਰ
1: ਸਾਡੇ ਪੰਜਾਬੀਆਂ ਦੇ ਮਨਾਂ ਚ ਜ਼ਰੂਰ ਇਹ ਹੈਗਾ ਜੀ ਲੁੱਟੇ ਗਏ ਜੀ ਏਦਾਂ ਕਰਕੇ ਸਾਡਾ ਕੋਈ ਇੰਨੀ ਇੰਟਰਸਟ ਹੁੰਦਾ ਨਾ ਕੋਈ ਗੱਲ ਹੁੰਦੀ ਹੈਗੀ ਆ ਬਣਾ ਲਈ ਮੋਦੀ ਨੇ ਸਰਕਾਰ ਬਣਾ ਲੈ 20 ਬਣਾ ਲੈ ਜਿੱਦਣ ਪੰਜਾਬ ਦੇ ਵਿੱਚ ਆ ਕੇ ਬਣਾਊਗਾ ਉਦਣ ਦੇਖਾਂਗੇ ਜੀ
0: ਬਿਲਕੁਲ
1: ਸਵਾਲ ਤਾਂ ਇਹ ਹੈਗਾ ਨਾ ਜੀ ਅਸੀਂ ਮਤਲਬ ਗੁੱਡ ਪਰ ਜੀ ਸਾਹਿਬ ਮੇਰਾ ਮਤਲਬ ਜਿਹੜਾ ਹੈਗਾ ਨਾ ਮੈਂ ਸੱਚੀ ਗੱਲ ਮੈਂ ਜਿਸ ਸੋਚ ਦਾ ਧਾਰਨੀ ਆ ਸਪਸ਼ਟ ਦੱਸਾਂ ਜੀ ਮੈਂ ਕਿਸੇ ਪਾਰਟੀ ਨੂੰ ਵੀ ਨਹੀਂ ਪਸੰਦ ਕਰਦਾ ਜੀ
0: ਬਿਲਕੁਲ
1: ਮੈਂ ਪਸੰਦ ਕਰਦਾ ਗੁੱਡ ਗਵਰਨੈਂਸ ਨੂੰ
0: ਜਿਹੜੀ
1: ਪਾਰਟੀ ਗੁੱਡ ਗਵਰਨੈਂਸ ਦਊਗੀ ਹਾਂਜੀ ਗੁੱਡ ਗਵਰਨੈਂਸ ਦਊਗੀ ਸਟੇਟ ਦੇ ਫੇਵਰ ਚ ਫੈਸਲੇ ਲੈਣ ਦੇ ਵਿੱਚ ਜਿਹੜਾ ਹੈਗਾ ਹੈਜੀਟੇਟ ਨਹੀਂ ਕਰੂਗੀ ਆਪਾਂ ਉਹਦੇ ਫੇਵਰ ਚ ਆ ਜੀ
0: ਬਿਲਕੁਲ ਹੈ ਜੀ
1: ਪਿਛਲੀ ਵਾਰੀ ਇਹ ਸੋਚਿਆ ਸੀਗਾ ਵੀ ਹਾਂ ਜੀ ਹੋ ਸਕਦਾ ਜਿਹੜੇ ਇੱਥੇ ਰਾਜ ਕਰਦੇ ਆ ਵੀ ਇਹ ਕਰਨਗੇ, ਇਹਨਾਂ ਨੇ ਨਹੀਂ ਕੁਛ ਕੀਤਾ ਤੇ ਆਪਣਾ ਮੂੰਹ ਵੀ ਤਾਂ ਭੰਗ ਹੋ ਗਿਆ ਨਾ ਜੀ ਇਹਨਾਂ ਤੋਂ।
0: ਬਿਲਕੁਲ ਜੀ ਬਿਲਕੁਲ, ਨਾਲੇ ਜਿੱਦਾਂ ਬਹੁਤ ਸਾਰੀਆਂ ਸੰਸਥਾਵਾਂ ਦੇ ਉੱਤੇ ਲੱਗਦੇ ਨੇ ਦੋਸ਼ ਲੱਗਦੇ ਜਾਂ ਕਰਦੇ ਵੀ ਹੈ, ਇਹ ਦੋ ਚਿੱਤੀ ਨਹੀਂ ਹੈ, ਪਰ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਇਲਜ਼ਾਮਬਾਜ਼ੀ ਲੱਗਦੀ ਹੈ, ਉਹ ਸਾਡੇ ਅੰਦਰ ਜੋ ਚੀਜ਼ਾਂ ਹੈਗੀਆਂ ਨੇ। ਗਲਤ ਹੈ ਕਿ ਲੋਕਾਂ ਦਾ ਭਲਾ ਜੇ ਕਿਤੇ ਨਾ ਕਿਤੇ ਹੋ ਸਕੇ ਤਾਂ ਉਹਦੇ ਵਿੱਚ ਸਰਕਾਰਾਂ ਚਾਹੇ ਕਿਹਦੀ ਵੀ ਹੋਵੇ, ਆਪਾਂ ਤਾਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਵੋਟ ਪਾਉਣ ਦੀ ਜ਼ਰੂਰਤ ਹੈ, ਪਾਵੋ ਵੋਟ। ਜਿੱਦਾਂ ਤੁਸੀਂ ਦੱਸਿਆ ਕਿ 500 ਵੋਟ ਹੀ ਬਣਾ ਕੇ ਰੱਖੀ ਹੋਈ ਹੈ, ਉਹ ਕੀ ਪਤਾ ਕਿਹੜੀ ਵੋਟ ਦਾ ਜਿਹੜਾ ਇਸਤੇਮਾਲ ਹੋਈ ਜਾਂਦਾ ਜੀ ਕਿੱਥੇ ਹੋਈ ਜਾਂਦਾ।
1: ਬਿਲਕੁਲ ਭਾਰਤ ਸਾਹਿਬ, ਇਹਨਾਂ ਚੀਜ਼ਾਂ ਜਿਹੜਾ ਹੈਗਾ ਅਸੀਂ ਤਾਂ ਪ੍ਰੈਕਟੀਕਲ ਦੇਖਿਆ ਹੈ ਨਾ, ਕਿੱਦਾਂ ਇਲੈਕਸ਼ਨ ਲੜੇ ਜਾਂਦੇ ਹੈਗੇ ਆ ਸਾਡੇ ਘਰ ਛੋਟੀਆਂ ਜਿਹੀਆਂ ਸਾਡੇ। ਮੈਂ ਇਲੈਕਸ਼ਨ ਕਰਾਉਣਾ ਹੈਗਾ ਜੀ ਪਿਛਲੇ 10 ਸਾਲ ਤੋਂ ਜੀ, ਪਿਛਲੇ ਸਾਲ ਮੈਂ ਪਿਛਲੇ ਸਾਲ ਮੈਂ 40 ਵੋਟਾਂ ਕੱਢ ਦਿੱਤੀਆਂ ਜੀ। ਕਿਉਂ? ਉਹ ਵਕਾਲਤ ਅਗਲੇ ਨੇ ਕੀਤੀ ਆ, ਕਰਦਾ ਕੱਪੜੇ ਦੀ ਦੁਕਾਨ ਆ, ਉਹਦੀ ਵੋਟ ਬਣਾ ਕੇ ਰੱਖੀ, ਜਿਹਨੇ ਇਲੈਕਸ਼ਨ ਲੜਨਾ ਹੈਗਾ ਉਹ ਉਹਦੇ ਡਿਊਸ ਦਈ ਜਾਂਦਾ ਹੈਗਾ ਆ, ਵੀ ਜਿੱਦਣ ਉਹਨੇ ਭੁਗਤਾਉਣੀ ਆ ਵੋਟ ਲਿਆ ਕੇ, ਉਹ ਆਪਣੇ ਕੱਪੜੇ ਦੀ ਦੁਕਾਨ ਤੋਂ ਉੱਠ ਕੇ ਆ ਕੇ ਤੇ ਵਕੀਲਾਂ ਦਾ ਪ੍ਰਧਾਨ ਬਣਾ ਜਾਂਦਾ ਜੀ।
0: ਕਿਆ ਬਾਤ!
1: ਤੋ ਇਦਾਂ ਕਰਕੇ ਸਾਡੇ ਅਸੀਂ SIR ਜਿਹੜੀ ਹੈਗੀ ਮੈਂ ਕਰ ਦਿੱਤੀ, ਫੇਰ ਉੱਥੇ ਪਿੰਡ ਸਿਆਪਾ ਪਿਆ ਸੀ ਜੀ ਵੀ ਹਾਂ ਜੀ ਜੀ ਵੋਟਾਂ ਕੱਟ ਦਿੱਤੀਆਂ, ਇਹਨੇ ਵੋਟਾਂ ਕੱਟ ਦਿੱਤੀਆਂ। ਮੈਂ ਕਿਹਾ ਜਿਹੜੇ ਪ੍ਰੈਕਟਾਈਜ਼ਿੰਗ ਆ ਸਿਰਫ ਮੈਂ ਉਹਦੀਆਂ ਵੋਟਾਂ ਰੱਖੂੰਗਾ ਜੀ।
0: ਹੁਣ ਦੇਖੋ ਪੰਜਾਬ ਚ ਵੀ ਤਾਂ SIR ਦਾ ਹੈਗਾ ਹੀ ਆ, ਕੰਮ ਸ਼ੁਰੂ ਹੋਇਆ, ਮਹੀਨਾ ਹੋ ਗਿਆ ਤਕਰੀਬਨ, ਪਰ ਉਹਦੇ ਵਿੱਚ ਨਾ ਤਾਂ ਕੋਈ ਖਬਰ ਆ ਨਾ ਕੋਈ ਰੋਲਾ। ਜਦੋਂ ਫਿਰ ਸਾਰਾ ਕੁਝ ਹੋ ਜਾਏਗਾ ਉਦੋਂ ਕਹਿਣਾ ਜੀ ਧੱਕਾ ਕਰ ਗਏ ਧੱਕਾ ਕਰ ਗਏ, ਜੇ ਹੁਣ ਕਰਨਾ ਤਾਂ ਹੁਣ ਜਵਾਬ ਮੰਗੋ ਉਹਨਾਂ ਚੀਜ਼ਾਂ ਦਾ ਜੀ, ਹੁਣ ਕਿਉਂ ਨੀ ਰੋਲਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰੇ ਵੋਟਾਂ ਪਾਉਣ ਵੇਲੇ ਸਾਡੇ ਜਿਹੜਾ ਹੈਗਾ ਆ ਸਾਡੇ ਇੱਕ ਮੈਂ ਮਤਲਬ ਜਿਹੜਾ ਹੈਗਾ ਇੱਕ ਛੋਟੀ ਜਿਹੀ ਜਿਹੜੀ ਹੈਗੀ ਆ ਸਬ ਡਿਵੀਜ਼ਨ ਦੀ ਇਲੈਕਸ਼ਨ ਕਰਾਉਣਾ ਆ ਜੀ, ਤੇ ਮੈਂ ਦੇਖਦਾ ਆ ਉੱਥੇ ਜਦੋਂ ਵੋਟਾਂ ਪਾਉਣ ਆਏ ਹੁੰਦੇ ਸਾਰੀ ਸ਼ਕਲਾਂ ਹੀ ਨੀ ਦੇਖੀਆਂ ਹੁੰਦੀਆਂ ਜੀ, ਕਦੀ ਉਹ ਜਿੱਦਾਂ ਮਰਜ਼ੀ ਉਹ ਕੀ ਕਰਦੇ, ਉਹ ਕੁੜੀਆਂ ਜਿਹੜੀਆਂ ਵਿਆਹੀਆਂ ਆਈਆਂ ਜੀ ਉਹਨਾਂ ਦੀਆਂ ਵੋਟਾਂ ਬਣਾਈਆਂ ਹੋਈਆਂ, ਉਹ ਕਿੱਥੇ ਰਹਿੰਦੀਆਂ ਕਿੱਥੇ ਨਹੀਂ ਰਹਿੰਦੀਆਂ। ਪਿਛਲੇ ਸਾਲ ਜਿਹੜਾ ਹੈਗਾ ਜਾਂ ਉਹ ਪਾਰਟੀ ਜਿਹੜੀ ਲੈ ਕੇ ਆਈ ਜੀ ਉਹਦੇ ਨਾਲ ਮੇਰੇ ਔਖਾ ਹੋਇਆ, ਤੱਤ ਉਹਨੂੰ ਮੈਂ ਕਿਹਾ ਆਪਣਾ ਇਨਰੋਲਮੈਂਟ ਨੰਬਰ ਦੱਸ, ਉਹਨੂੰ ਆਪਣਾ ਇਨਰੋਲਮੈਂਟ ਨੰਬਰ ਨਹੀਂ ਸੀ ਪਤਾ ਵੀ ਮੇਰਾ ਲਾਇਸੈਂਸ ਨੰਬਰ ਕੀ ਆ। ਹਾਂਜੀ
0: ਬਿਲਕੁਲ ਜੀ,
1: ਉਹ ਮਤਲਬ ਜਿਹੜਾ ਹੈਗਾ ਉਹ ਏਦਾਂ ਦੀਆਂ ਵੋਟਾਂ ਆਉਂਦੀਆਂ ਹੈਗੀਆਂ ਜੀ, ਤਾਂ ਕਰਕੇ ਉਹ ਪਹਿਲਾਂ ਹੀ ਜਿਹੜੇ ਇਲੈਕਸ਼ਨ ਲੜਦੇ ਆ ਨਾ ਜੀ ਉਹਨਾਂ ਨੇ ਬਣਾ ਬਣਾ ਕੇ ਰੱਖੀਆਂ ਹੁੰਦੀਆਂ ਏਦਾਂ ਕਰਕੇ
0: ਜੀ।
1: ਉਹ ਹੁਣ ਜਿਹੜੇ ਜਦ ਕੇ ਰੂਲ ਸਾਡੇ ਇਹ ਹੈਗੇ ਆ ਕਿ ਜਦੋਂ ਅਸੀਂ ਆਪਣੀ ਸੰਸਥਾ ਦੀ ਚੋਣ ਕਰਾਉਂਦੇ ਆ ਓਨਲੀ ਦੀ ਪ੍ਰੈਕਟਾਈਜ਼ਿੰਗ ਜਿਹੜੇ ਹੈਗੇ ਆ ਦੇ ਕੈਨ ਪਾਰਟੀਸੀਪੇਟ।
0: ਬਿਲਕੁਲ,
1: ਪਰ ਵਕੀਲਾਂ ਨੇ ਫੇਰ ਵੀ ਜਾਲੀਆਂ ਜਿਹੜੇ ਇਲੈਕਸ਼ਨ ਲੜਦੇ ਉਹਨਾਂ ਨੇ ਬਣਾਈਆਂ ਹੁੰਦੀਆਂ, ਜਾਲੀ ਦਾ ਮਤਲਬ ਇਹ ਹੈਗਾ ਆ ਤੇ ਕਿਸੇ ਦਾ ਕੋਈ ਆੜਤ ਦਾ ਕੰਮ ਕਰਦਾ ਆ, ਕੋਈ ਕੱਪੜੇ ਦੀ ਦੁਕਾਨ ਕਰਦਾ ਆ, ਹੈ ਜੀ ਉਹਨਾਂ ਨੇ LLB ਕੀਤੀ ਸੀ ਉਹਨਾਂ ਦਾ ਲਾਇਸੈਂਸ ਬਣਿਆ, ਮੁੜ ਕੇ ਉਹਨਾਂ ਨੇ ਕੰਮ ਤਾਂ ਕੀਤਾ ਹੀ ਨਹੀਂ ਜੀ,
0: ਨਾਲੇ ਉਹਨਾਂ ਨੇ ਵੋਟ ਆ ਕੇ ਕਦੀ ਦੇਖਿਆ ਹੁੰਦਾ।
2: ਚਲੋ ਗੱਲਬਾਤ ਚੱਲ ਪਈ ਇੰਡੀਆ ਦੀ, ਇਲੈਕਸ਼ਨ ਰਿਜ਼ਲਟ ਵੀ ਮੈਂ ਦੇਖ ਰਿਹਾ ਸੀ ਸਾਰੀਆਂ ਚੀਜ਼ਾਂ, ਉਹ ਮੇਰੇ ਨਾਲ ਦਾ ਕੁਲੀਕ ਹੀ ਕਹਿੰਦਾ ਯਾਰ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਇੱਕ ਟਾਊਨ ਦੇ ਵਿੱਚ, ਸਾਡੇ ਟਾਊਨ ਦੀ ਗੱਲ ਹੁੰਦੀ ਸੀ, ਮੈਂ ਕਿਹਾ ਸਾਡੇ ਉੱਥੇ 20-25 ਹਜ਼ਾਰ ਮਤਲਬ ਕਿ ਪਾਪੂਲੇਸ਼ਨ ਹੈ, ਤੇ ਕਹਿੰਦਾ ਆ ਜਿੱਥੇ ਆਪਾਂ ਹੁਣ ਰਹਿ ਰਹੇ ਹਾਂ ਇਸ ਪਿੰਡ ਦੇ ਬਰਾਬਰ ਮਤਲਬ ਕਿ 3 ਗੁਣਾ ਹੋ ਗਈ, ਕਿ ਮੈਂ ਕਿਹਾ ਹਾਂ, ਤੇ ਕਹਿੰਦਾ ਵੱਧ ਤੋਂ ਵੱਧ ਪਾਪੂਲੇਸ਼ਨ ਵਾਲਾ ਕਿਹੜਾ ਸਿਟੀ ਹੈ। ਜਦੋਂ ਮੈਂ ਗੂਗਲ ਦੇ ਉੱਤੇ ਸਰਚ ਕੀਤਾ ਨਾ ਤਾਂ ਬੰਬਈ ਦੇ ਵਿੱਚ ਤਕਰੀਬਨ 22-23 ਮਿਲੀਅਨ ਲੋਕ ਰਹਿੰਦੇ ਆ, ਤੇ ਇਸੇ ਤਰ੍ਹਾਂ ਜੇ ਦੇਖਿਆ ਜਾਵੇ ਦਿੱਲੀ ਦੀ ਗੱਲ ਕਰ ਲਈਏ 18-19 ਮਿਲੀਅਨ ਦੀ ਗੱਲ ਹੋ ਜਾਂਦੀ ਹੈ। ਐਡੀ ਵੱਡੀ ਪਾਪੂਲੇਸ਼ਨ ਨੂੰ ਹੈਂਡਲ ਕਰਨਾ, ਪੇਪਰ ਵਰਕ ਕਰਨਾ, ਜਿੱਥੋਂ ਆਪਾਂ ਜਦੋਂ ਦੀ ਵੰਡ ਹੋਈ ਆ ਉਦੋਂ ਤੋਂ ਸ਼ੁਰੂ ਨਹੀਂ ਜਾਂ ਵੰਡ ਤੋਂ ਪਹਿਲਾਂ ਦੀ ਗੱਲ ਕਰ ਲਈਏ, ਤਾਂ ਅੱਜ ਵੀ ਜਿਹੜੇ ਬਜ਼ੁਰਗ ਨੇ ਪਿੰਡਾਂ ਦੇ ਆਪਾਂ ਉਹਦੇ ਅੰਦਾਜ਼ਾ ਕਹਿ ਦਿੰਦੇ ਆ ਕਿ 100 ਸਾਲ ਦਾ ਹੋ ਗਿਆ, 102 ਸਾਲ ਦਾ ਹੋ ਗਿਆ, ਤੇ ਉਹ ਜੇ ਪੇਪਰ ਵਰਕ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਦੀ ਉਮਰ ਓਨੀ ਨਹੀਂ ਹੁੰਦੀ, ਉਹ ਸਾਰਾ ਕੁਝ 47 ਤੋਂ ਬਾਅਦ ਪੇਪਰ ਵਰਕ ਸ਼ੁਰੂ ਹੋਇਆ, ਤੇ ਅੱਜ 75-80 ਸਾਲ ਹੋ ਗਏ ਉਹਨਾਂ ਨੂੰ ਲੱਗਿਆ ਨੂੰ, ਹਲੇ ਤੱਕ ਸਾਡੇ ਕੋਲ ਪੇਪਰ ਵਰਕ ਕੰਪਲੀਟ ਨਹੀਂ ਹੋਇਆ। ਪਰ ਪਾਪੂਲੇਸ਼ਨ ਜੋ ਰੋਜ਼ ਹੀ ਦੇਖੋ ਹੁਣ ਗਰੀਬੀ ਦੇ ਵਿੱਚ ਹੀ ਦੇਖਿਆ ਜਾਵੇ ਜਾਂ ਕੁਪੋਸ਼ਣ ਦੇ ਸ਼ਿਕਾਰ ਦੇ ਨਾਲ ਹੀ 5-7 ਹਜ਼ਾਰ ਤਾਂ ਡੇਲੀ ਦਾ ਜਿਹੜਾ ਬੱਚਾ ਮਰ ਜਾਂਦਾ ਜੀ, ਤੇ ਉਹਦੇ ਉੱਤੇ ਕਿੰਨਾ ਵਰਕਆਊਟ ਕਰਨ ਦੀ ਜ਼ਰੂਰਤ ਹੈ। ਇਹ ਸਾਰੀਆਂ ਚੀਜ਼ਾਂ ਦੇ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਉਹ ਸਾਰਾ ਕੁਝ ਤਾਂ ਰਜਿਸਟਰ, ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਸੁਰਤ ਨਹੀਂ ਹੋਣੀ ਚਾਹੀਦੀ ਜਿਹੜੇ ਕੰਮ ਕਰਦੇ ਆ ਰਜਿਸਟਰੇਸ਼ਨ ਦਾ।
1: ਬਿਲਕੁਲ ਜੀ, ਪਾਪੂਲੇਸ਼ਨ ਦੀ ਤਾਂ ਕੋਈ ਗੱਲ ਨੀ ਜੀ, ਸਾਡੇ ਤਾਂ ਜਿਹੜਾ ਹੈਗਾ ਨਿਊਕਲੀਅਰ ਬੰਬ ਵੀ ਸੁੱਟਣਗੇ ਤੇ 5-7 ਸੁੱਟਣਗੇ ਤੇ ਤਾਂ ਥੋੜੇ ਘੱਟ ਜਾਣਗੇ, ਓਦਾਂ ਨੀ ਘੱਟਦੇ ਜੀ। ਬਾਕੀ ਇੱਥੇ ਪੂਰੇ ਕਰ ਲੈਂਦੇ ਲੋਕੀ ਜੀ।
0: ਬਿਲਕੁਲ
1: ਭਰਾ ਸਾਹਿਬ, ਸਮਾਂ ਦੇਣ ਲਈ ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ ਜੀ,
0: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਆਪਣੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਆਪਣੇ ਵਿਚਾਰ ਤੁਸੀਂ ਵੀ ਦੇ ਸਕਦੇ ਹੋ +358 44 979 ਬਾਰ ਸਟੂਡੀਓ ਦਾ ਨੰਬਰ ਹੈ ਕਾਲ ਕਰਕੇ ਤੇ ਨਾਲ ਜੁੜ ਸਕਦੇ ਹੋ ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਆਪਾਂ ਅੱਗੇ ਵਧਾਉਂਦੇ ਨਾਲ ਦੀ ਨਾਲ ਜੋ ਦੁਨੀਆਦਾਰੀ ਦੇ ਵਿੱਚ ਹੋਰ ਹਾਲਾਤ ਨੇ ਤੇ ਕੁਝ ਜਿਹੜੀਆਂ ਇੱਕ ਦੋ ਰਿਪੋਰਟਾਂ ਨੇ ਉਹਨਾਂ ਦੀ ਵੀ ਸਾਂਝ ਪਾਵਾਂਗੇ ਤੇ ਹੋਰ ਵੀ ਗੱਲਬਾਤ ਜ਼ਿੰਦਗੀ ਦੇ ਬਾਰੇ ਵੀ ਕਰਨ ਦੀ ਕੋਸ਼ਿਸ਼ ਰਹੇਗੀ ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸ ਦੇ ਮੁਤਾਬਕ ਆਪਾਂ ਹੌਲੀ ਹੌਲੀ ਚੱਲਦੇ ਰਹਿਣਾ ਜੀ ਤੇ ਤੁਹਾਡੇ ਸੁਨੇਹੇ ਵੀ ਆ ਰਹੇ ਨੇ ਦੋਸਤੋ ਉਹਨਾਂ ਦਾ ਵੀ ਸਵਾਗਤ ਹੈ ਜੀ ਤੇ ਆਪਣੇ ਜੀਰਾ ਸਾਹਿਬ ਕਹਿੰਦੇ ਭਾਰਤ ਜੀ ਵੀਰ ਜੀ ਜੇ ਬੀਜੇਪੀ ਨੂੰ ਲੋਕ ਇੰਨਾ ਹੀ ਚਾਹੁੰਦੇ ਨੇ ਤੇ ਮੈਨੂੰ ਇੱਕ ਗੱਲ ਦਾ ਕਹਿੰਦੇ ਜਵਾਬ ਦੱਸੋ ਕੇਰਲਾ ਦੇ ਵਿੱਚ ਬੀਜੇਪੀ ਕਿੱਥੇ ਖੜੀ ਹੈ ਤਾਂ ਉਹਨਾਂ ਨੂੰ ਕਿੱਥੇ ਖੜੀ ਕਹਿੰਦੇ ਖੜੀ ਹੈ ਜੀ ਲਓ ਜੀ ਜੀਰਾ ਸਾਹਿਬ ਜੁੜੀ ਗਏ ਨੇ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ੍ਰੀ ਅਕਾਲ ਜੀਰਾ ਸਾਹਿਬ ਸਵਾਗਤ ਹੈ ਜੀ
1: ਸਤਿ ਸ੍ਰੀ ਅਕਾਲ ਭਾਰਤ ਜੀ
0: ਸਤਿ ਸ੍ਰੀ ਅਕਾਲ
1: ਸਾਰਿਆਂ ਨੂੰ ਸਾਰਿਆਂ ਨੂੰ ਨਮਸਕਾਰ ਜੀ ਵੀਰਾਂ ਨੂੰ
0: ਨਮਸਕਾਰ ਜੀ ਜੀ ਆਨੂ ਜੀ ਕੀ ਹਾਲ ਚਾਲ ਨੇ ਜੀ ਜੀਰਾ ਸਾਹਿਬ
1: ਹਾਲ ਚਾਲ ਠੀਕ ਹੈ ਬਹੁਤ ਵਧੀਆ ਜੀ
0: ਜੀ ਆਨੂ ਕੀ ਕਹਿਣਾ ਚਾਹੋਗੇ
1: ਕਹਿਣਾ ਚਾਹੋਗੇ ਜੀ ਪਹਿਲੀ ਗੱਲ ਤਾਂ ਮੇਰੀ ਕੋਈ ਪਾਰਟੀ ਨੀ
0: ਹਾਂਜੀ
1: ਕੋਈ ਮਮਤਾ ਬੰਗਾਲ ਚ ਮੇਰੀ ਕੋਈ ਪਾਰਟੀ ਨੀ
0: ਜੀ
1: ਅਸੀਂ ਇੱਕ ਉਹ ਲੋਕ ਹਾਂ ਵੀ ਜਿਹੜੇ ਅਮਨ ਪਸੰਦ ਕਰਦੇ ਆ
0: ਜੀ
1: ਅਸੀਂ ਚਾਹੁੰਦੇ ਹਾਂ ਵੀ ਇੰਡੀਆ ਦੇ ਵਿਚ ਵੀ ਜਿਹੜਾ ਲੋਕਤੰਤਰ ਹੈਗਾ ਨਾ ਉਹ ਜਿੰਦਾ ਰਹੇ
0: ਜੀ
1: ਸਹੀ ਢੰਗ ਦੇ ਨਾਲ
0: ਜੀ
1: ਅਸੀਂ ਇਨਸਾਨੀਅਤ ਦੇ ਰਾਖੇ ਆ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ
0: ਜੀ
1: ਵੀ ਧੱਕਾ ਨਾ ਹੋਵੇ ਜਿਹੜਾ ਕਾਨੂੰਨ ਆ ਉਹ ਕਾਨੂੰਨ ਹੋਣਾ ਚਾਹੀਦਾ ਵਾ ਸਰਕਾਰਾਂ ਆਪਦਾ ਕੰਮ ਕਰਨ
0: ਜੀ
1: ਅਸੀਂ ਇਹ ਨਹੀਂ ਕਹਿੰਦੇ ਅਸੀਂ ਉਹਨਾਂ ਚੋਂ ਹਾਂ
0: ਜੀ
1: ਤੇ ਬਾਕੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ ਦੇਖੋ ਜੀ ਹੁਣ ਚਲੋ ਠੀਕ ਆ ਸੈਨੀ ਸਾਹਿਬ ਬਹੁਤ ਸਿਆਣੇ ਮੈਨੂੰ ਪਤਾ ਇਹਨਾਂ ਨੇ ਆਪਣੀਆਂ ਮਸਾਦੀਆਂ ਵਾ ਠੀਕ ਆ ਵੀ ਤੁਹਾਡੀਆਂ ਤੁਸੀਂ ਬਣੇ ਆ ਤੁਸੀਂ ਵੋਟਾਂ ਕੱਟੀਆਂ
0: ਜੀ
1: ਕਿਉਂਕਿ ਤੁਹਾਡੀਆਂ ਵੋਟਾਂ ਹੁੰਦੀਆਂ ਲਿਮਿਟ ਦੀਆਂ ਤੁਹਾਨੂੰ ਪਤਾ ਹੁੰਦਾ ਵਾ ਇਹ ਬੰਦਾ ਕਿੱਥੇ ਬੈਠਾ ਇਹ ਕੌਣ ਜਾਂ ਕਿੱਦਾਂ ਵਾ
0: ਜੀ
1: ਹੁਣ ਅੱਜ ਤੱਕ ਚੁਣਾਵਯੋਗ ਤੋਂ ਉਹ ਕੱਲੀ ਲੜਨ ਡਈ ਆ ਉਹਨੂੰ ਕੋਈ ਜਵਾਬ ਹੀ ਨੀ ਅੱਗੋਂ ਮਿਲਣ ਡਿਆ ਦੇਖੋ ਜਦੋਂ ਸੁਪਰੀਮ ਕੋਰਟ ਵੀ ਅੱਗੋਂ ਕਹਿ ਦੇਵੇ
0: ਜੀ
1: ਵੀ ਕੋਈ ਗੱਲ ਨੀ ਗਾਹ ਇਲੈਕਸ਼ਨ ਹੋਣਾ ਹੀ ਆ ਵੋਟਾਂ ਉਦੋਂ ਪਾ ਦੇਣਗੇ ਬਾਕੀ ਜਿਹੜੇ ਰਹਿ ਗਏ ਆ
0: ਜੀ
1: ਮੰਦੀ ਹਾਲਤ ਕੀ ਹੋ ਸਕਦੀ ਦੱਸੋ ਜੀ
0: ਜੀ
1: ਜਾਂ ਤਾਂ ਹੋਵੇ ਨਾ ਵੀ ਕਿਸੇ ਬੰਨਿਓ ਉਹਨਾਂ ਨੂੰ ਪਲੱਸ ਪੁਆਇੰਟ ਵਾਲਾ ਦਿਸਦਾ ਹੋਵੇ ਅੱਗੋ
0: ਜੀ
1: ਕਿਸੇ ਪਾਸਿਓ ਵੀ ਸਾਹਿਬ ਦੇਖੋ ਮੇਰੀ ਗੱਲ
0: ਜੀ
1: ਪੰਜਾਹ ਬੰਦਾ ਆਇਆ ਉਥੋਂ ਆਪਣੇ ਅਮਰੀਕਾ ਨੇ ਫੌਜ ਭੇਜੀ ਆਪਦੀ ਇਰਾਨ ਇਜ਼ਰਾਈਲ ਦੀ ਲੜਾਈ ਦੇ ਵਿਚ ਆਪਦੀ
0: ਬਿਲਕੁਲ ਹੈ ਜੀ
1: ਕਿੱਡੀ ਵੱਡੀ ਜੰਗ ਲੜੀ
0: ਜੀ
1: ਇੱਥੇ ਸਾਡੇ 3 ਲੱਖ ਬੰਦਾ ਆ ਜਾ ਕੇਂਦਰ ਬਲ ਦਾ
0: ਜੀ
1: ਬੰਗਾਲ ਦੇ ਵਿਚ
0: ਜੀ
1: ਉੱਥੇ 50,000 ਬੰਦਾ ਆਇਆ ਇੱਥੇ 3 ਲੱਖ ਬੰਦਾ ਆ ਰਿਹਾ
0: ਜੀ
1: ਕੀ ਲੋੜ ਪੈ ਗਈ ਮੈਂ ਇਹ ਕਹਿੰਦਾ ਵੀ ਕੀ ਉੱਥੇ ਵੀ ਗੁੰਡਾਗਰਦੀ ਚੱਲਦੀ ਸੀਗੀ ਉੱਥੇ ਕੀ ਹੋ ਰਿਹਾ ਸੀਗਾ ਵੀ ਜਿਹੜੀ ਇੰਨੀ ਲੋੜ ਪੈ ਗਈ ਇਹਨਾਂ ਨੂੰ ਮੰਗਾਉਣ ਦੀ
0: ਜੀ ਨਹੀਂ ਕਿਤੇ ਨਾ ਕਿਤੇ ਜੀਰਾ ਸਾਹਿਬ ਇਹ ਵੀ ਸੋਚਦੇ ਹੋ ਜਿੱਦਾਂ ਆਪਣੇ ਪੰਜਾਬ ਦੀ ਵੀ ਗੱਲ ਕਰੀਏ ਤਾਂ ਇੱਥੇ ਵੀ ਪੁਰਾਣੀਆਂ ਸਰਕਾਰਾਂ ਰਹੀਆਂ ਕੋਈ 10 ਸਾਲ ਰਹੀ ਹੈ ਕੋਈ 5 ਸਾਲ ਰਹੀ ਹੈ ਕੋਈ 15 ਰਹੀ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਦਾ ਮਨ ਵੀ ਤਾਂ ਅੱਕ ਹੀ ਜਾਂਦਾ ਹੋਏਗਾ ਕਿ ਚੇਂਜ ਅਸੀਂ ਵੀ ਭਾਲ ਲਈਏ ਦੇਖ ਲਈਏ ਜਿੱਦਾਂ ਹੁਣ ਪੰਜਾਬ ਦੇ ਵਿੱਚ 2 ਪਾਰਟੀਆਂ ਤੋਂ ਲੋਕ ਅੱਕੇ ਪਏ ਸੀ ਠੀਕ ਹੈ ਜੀ ਤੇ ਉਹਦੇ ਵਿੱਚ ਜਿੱਦਾਂ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕੀ ਹੋ ਸਕਦਾ ਕਿ ਉੱਥੇ ਵੀ ਲੋਕਾਂ ਦਾ ਮਨ ਕਿਤੇ ਨਾ ਕਿਤੇ ਬਦਲਿਆ ਹੋਵੇ ਯਾਰ ਇੱਥੇ ਜੋ ਕੁਝ ਹੋ ਰਿਹਾ ਸ਼ਾਇਦ ਉਹ ਚੋਂ ਨਜਾਤ ਹੀ ਮਿਲ ਜਾਵੇ
1: ਭਾਜੀ ਜੇ ਲੋਕਾਂ ਦਾ ਮਨ ਬਦਲਣਾ ਸੀਗਾ ਕੀ ਗੱਲ ਕਾਂਗਰਸ ਤੇ ਦੂਜੇ CPM ਨੇ ਉੱਥੇ ਹੈਗੀ ਸੀਗੀ
0: ਜੀ
1: ਕਿਉਂ ਉਹਨਾਂ ਨੂੰ ਭਾਜਪਾ ਹੀ ਦਿਸਦੀ ਆ
0: ਜੀ
1: ਗੱਲ ਤੇ ਨਾ
0: ਜੀ
1: ਵੀ ਹੋਰ ਪਾਰਟੀਆਂ ਵੀ ਹੈਗੀਆਂ ਫਿਰ ਠੀਕ ਆ ਮਮਤਾ ਤੋਂ ਉਹਨਾਂ ਦਾ ਮਨ ਉਖੜ ਗਿਆ 15 ਸਾਲਾਂ ਚ
0: ਜੀ
1: ਪਹਿਲਾਂ ਜਿਹੜੀਆਂ ਪਾਰਟੀਆਂ ਰਾਜ ਕਰਕੇ ਗਈਆਂ ਉਹ ਵੀ ਉੱਥੇ ਆਈਆਂ ਹੀ ਆ
0: ਜੀ ਤੇ ਪੰਜਾਬ ਦੇ ਬਾਬਤ ਕਿੱਦਾਂ ਦੇਖਦੇ ਹੋ ਜਿੱਦਾਂ ਉਹਨਾਂ ਨੇ ਕਿਹਾ ਕਿ ਭਾਈ ਆਉਣ ਵਾਲੇ ਸਮੇਂ ਚ 27 ਦੀਆਂ ਚੋਣਾਂ ਹੁਣ ਪੰਜਾਬ ਵੀ ਜਿੱਤਾਂਗੇ ਰਵਨੀਤ ਬਿੱਟੂ ਹੁਣੀ ਜਾਖੜ ਸਾਹਿਬ ਉਹਨਾਂ ਦੇ ਸਵੇਰ ਦੇ ਬਿਆਨ ਲੱਗੇ ਨੇ
1: ਦੇਖੋ ਜੀ ਮੈਂ ਇਹ ਗੱਲ ਅੱਜ ਤੋਂ ਹਫ਼ਤਾ ਪਹਿਲਾਂ ਹੀ ਕਹਿ ਚੁੱਕਾ ਜੀ ਟਵਾਣਾ ਚੈਨਲ ਤੇ ਜੀ
0: ਜੀ
1: ਵੀ ਜੇ ਬੰਗਾਲ ਇਹਨਾਂ ਨੇ ਐਤਕੀ ਕਾਬੂ ਕਰ ਲੈਣਾ
3: ਤੇ ਪੰਜਾਬ ਦੀ ਵਾਰੀ ਆਈ ਖੜੋ
0: ਜੀ।
3: ਬਸ ਫਰਕ ਇਹੀ ਆ ਵੀ ਕਹਿਣ ਦਾ ਮਤਲਬ ਇਹਨਾਂ ਨੂੰ ਸਿਰਫ ਚਿਹਰੇ ਚਾਹੀਦੇ ਆ
0: ਜੀ,
3: ਸਿੱਖ ਚਿਹਰੇ
0: ਜੀ।
3: ਮੈਂ ਕੋਈ ਸੰਗ ਕੇ ਨੀ ਕਹਿੰਦਾ, ਕਹਿਣ ਦਾ ਮਤਲਬ ਬਾਕੀ ਵੋਟਾਂ ਤਾਂ ਉਹਨੇ ਆਪੇ ਪਵਾ ਲੈਣੀਆਂ। ਭਾਰਤ ਸਾਹਿਬ ਜਦੋਂ ਮਸ਼ੀਨਾਂ ਕਈ ਤੜਕੇ ਖੁੱਲ ਜਾਂਦੀਆਂ ਨਾ, ਜਦੋਂ ਗਿਣਤੀ ਸ਼ੁਰੂ ਹੋ ਜਾਂਦੀ ਆ, ਪਹਿਲਾਂ ਮੈਨੂੰ ਇੱਕ ਗੱਲ ਦਾ ਕੋਈ ਵੀ ਮੇਰਾ, ਚਲੋ ਤੁਸੀਂ ਮੈਨੂੰ ਸੋਚੋ, ਜਿਹੜੇ ਪੋਸਟਲ ਬੈਲਟ ਪੇਪਰ ਜਦੋਂ ਖੁੱਲਦੇ ਆ ਉਹ ਵੋਟਾਂ ਕੌਣ ਪਾਉਂਦਾ?
0: ਲੋਕ ਪਾਉਂਦੇ
3: ਪੋਸਟਲ, ਨਹੀਂ ਨਹੀਂ ਪੋਸਟਲ ਬੈਲਟ ਦੀਆਂ ਜਿਹੜੀਆਂ ਵੋਟਾਂ ਹੁੰਦੀਆਂ ਵਾ,
0: ਆਰਮੀ
3: ਦੀਆਂ, ਸੈਨਾ ਦੀਆਂ, ਵੱਡੇ ਆਪਣੇ ਜਿਹੜੇ
0: ਅਫਸਰਾਂ ਦੀਆਂ, ਲੋਕ ਦੀ ਜਿਹੜੇ ਨਹੀਂ ਆ ਪੋਸਟ ਦੇ ਵਿੱਚ ਆਉਂਦੀਆਂ। ਹਾਂਜੀ, ਜਿਹੜੇ ਬਾਹਰ ਹੁੰਦੇ ਆ ਜੀ, ਮਤਲਬ ਕਿ ਪਹੁੰਚ ਨਹੀਂ ਕਰ ਸਕਦੇ ਉਹ ਹੋ ਗਏ।
3: ਹਾਂਜੀ, ਜਿਹੜੇ ਆਪਾਂ ਇਹ ਤਾਂ ਸਮਝਦੇ ਵੀ ਸਭ ਕੁਝ
0: ਜੀ
3: ਇੱਕ ਬਰਾਬਰ ਹੀ ਆ, ਉਹਨਾਂ ਦੀ ਕੋਈ ਆਪਦੀ ਉਹਨਾਂ ਨੇ ਚੰਗੀ ਸੋਚ ਵਾਲੇ ਨੂੰ ਵੋਟ ਕਰਨੀ ਹੈ, ਠੀਕ ਆ। ਆਉਂਦਿਆਂ ਸਾਰੀ ਪੋਸਟ ਬੈਲਟ ਖੁੱਲੇ ਆ, ਟੀਐਮਸੀ ਕਿੱਥੇ ਪਹੁੰਚ ਗਈ ਸੀ
0: ਜੀ?
3: ਆਖਿਰਕਾਰ ਪੋਸਟ ਬੈਲਟ ਸਿਆਣੇ ਬੰਦੇ ਆ ਜਿਹਨੇ ਵੋਟਾਂ ਪਾਈਆਂ
0: ਜੀ,
3: ਹੋ ਗਿਆ ਦੂਬਾ ਚ
0: ਜੀ।
3: ਪਾਰ ਸਾਹਿਬ ਜਿੱਥੇ ਡੇਢ ਡੇਢ ਘੰਟਾ ਰਿਜ਼ਲਟ ਹੀ ਨਾ ਬਦਲੇ, ਦੱਸੋ ਮੈਨੂੰ। ਹੈਲੋ,
0: ਹਾਂਜੀ ਹਾਂਜੀ, ਆ ਰਹੀ ਹੈ ਤੁਹਾਡੀ ਆਵਾਜ਼ ਜੀ? ਜੀਰਾ ਸਾਹਿਬ, ਹਾਂਜੀ, ਗੱਲ ਕੰਟੀਨਿਊ ਪਲੀਜ਼।
3: ਭਾਈ ਆਵਾਜ਼ ਆ ਰਹੀ ਹੈ?
0: ਹਾਂਜੀ ਹਾਂਜੀ, ਆ ਰਹੀ ਹੈ ਤੁਹਾਡੀ ਆਵਾਜ਼ ਆ ਰਹੀ ਹੈ ਜੀ। ਹਾਂਜੀ,
3: ਜਿੱਥੇ ਵੇਖੋ ਵੀ ਇੱਕ ਘੰਟਾ ਡੇਢ ਡੇਢ ਘੰਟਾ ਸੀਟਾਂ ਵੀ ਜਿੱਥੇ ਦੀਆਂ ਖੜੀਆਂ ਉੱਥੇ ਦੀਆਂ ਉੱਥੇ ਹੀ ਖੜੀਆਂ ਵਾ
0: ਜੀ,
3: ਸਲੋ ਕਰ ਜੋ ਵੀ ਗਿਣਤੀ ਹੋ ਰਹੀ ਆ, ਜਿੰਨਾ ਕੁਛ ਵੀ ਹੋ ਰਿਹਾ
0: ਜੀ।
3: ਮੈਨੂੰ ਇੱਕ ਗੱਲ ਦੱਸੋ, ਜੇ ਬੀਜੇਪੀ ਨੂੰ ਲੋਕ ਇੰਨਾ ਹੀ ਪਿਆਰ ਕਰਦੇ ਆ
0: ਜੀ,
3: ਇਹ ਬੰਗਾਲ ਚ ਕਿਉਂ ਆ ਤੇ ਕੀ ਗੱਲ, ਕੇਰਲ ਚ ਕਿੱਥੇ ਗਈ ਬੀਜੇਪੀ?
0: ਨਹੀਂ ਫਿਰ ਓਬਜੈਕਸ਼ਨ ਤਾਂ ਕਾਂਗਰਸ ਵੀ ਉੱਥੇ, ਜੇ ਹੁਣ ਜਿੱਦਾਂ ਕਾਂਗਰਸ ਵੀ ਜਿੱਤੀ ਹੈ ਹੋਰ ਸੂਬਿਆਂ ਦੇ ਵਿੱਚ, ਤਾਂ ਫਿਰ ਉਹ ਓਬਜੈਕਸ਼ਨ ਨਹੀਂ ਖੜਾ ਕਰ ਰਹੀ ਇਸ ਵੇਲੇ ਉਸ ਚੀਜ਼ ਦੇ ਵਿੱਚ?
3: ਤੁਸੀਂ ਏਦਾਂ ਕਰੋ ਨਾ, ਤੁਸੀਂ ਰਿਕਾਰਡ ਕੱਢ ਕੇ ਵੇਖ ਲਓ, ਜਿੰਨੀ ਵਾਰੀ ਇਲੈਕਸ਼ਨ ਹੋਇਆ ਚਾਰਾਂ ਪੰਜਾਂ ਸਟੇਟਾਂ ਦੇ
0: ਜੀ,
3: ਇੱਕ ਸਟੇਟ ਨੂੰ ਕਾਂਗਰਸ ਜਿਤਾ ਦਿੰਦੇ ਆ
0: ਜੀ,
3: ਇੱਥੇ ਨਾਲੇ ਕਾਂਗਰਸ ਦਾ ਹੋਲਡ ਕੇਰਲਾ ਦੇ ਵਿੱਚ ਅੱਜ ਦਾ ਨਹੀਂ ਹੈਗਾ
0: ਜੀ,
3: ਕੇਰਲਾ ਦੇ ਵਿੱਚ ਕਾਂਗਰਸ ਨੂੰ ਢੋਣਾ ਬਹੁਤ ਔਖਾ ਵਾ।
0: ਤੇ ਫਿਰ ਉੱਥੇ ਵੀ ਤਾਂ ਉਹ ਵੀ ਤਾਂ ਓਬਜੈਕਸ਼ਨ ਉਠਾ ਸਕਦੇ ਆ ਜੀਰਾ ਸਾਹਿਬ ਕਿ ਉਹ ਕਾਹਤੋਂ ਨਹੀਂ ਹਾਰਦੇ ਫਿਰ ਉੱਥੇ? ਈਵੀਐਮ ਤਾਂ ਫਿਰ ਉਹੀ ਆ ਉੱਥੇ ਵੀ ਤਾਂ।
3: ਭਾਜੀ ਦੇਖੋ, ਈਵੀਐਮ ਕਿਵੇਂ ਗੜਬੜ ਕਰਦੀ ਆ, ਹੁਣ ਤੁਹਾਨੂੰ ਮੈਂ ਦੱਸ ਦਵਾਂ ਈਵੀਐਮ ਕਿਵੇਂ ਗੜਬੜ ਕਰਦੀ ਆ
0: ਜੀ।
3: ਅੱਗੇ ਈਵੀਐਮ ਕਰਦੀ ਸੀਗੀ ਬਟਨ ਤੇ, ਨਿਸ਼ਾਨ ਤੇ ਜਾਂ ਵੀਵੀਪੈਟ ਤੇ ਐਰਾ ਵਗੈਰਾ ਜੋ ਵੀ ਹੁੰਦਾ ਸੀਗਾ, ਉਹ ਢੰਗ ਸਾਰੇ ਫੜੇ ਗਏ। ਹੁਣ ਕੀ ਹੋ ਰਿਹਾ, ਹੁਣ ਅੰਦਰ ਰਾਤ ਨੂੰ ਮਸ਼ੀਨਾਂ ਦੀਆਂ ਮਸ਼ੀਨਾਂ ਹੀ ਬਦਲੀਆਂ ਜਾ ਰਹੀਆਂ ਗੱਡੀਆਂ ਜੀ।
0: ਪਰ ਅੱਜ ਤੱਕ ਦੇਖੋ ਕਿੰਨੀਆਂ ਪਾਰਟੀਆਂ ਨੇ ਜਾਂ ਕਿੰਨੇ ਲੋਕਾਂ ਨੇ ਚਾਹੇ ਉਹ ਇਸ ਚੀਜ਼ ਨੂੰ ਚੈਲੰਜ ਕੀਤਾ ਕਿ ਤੁਸੀਂ ਸਾਨੂੰ ਕਰਕੇ ਦਿਖਾਓ, ਪਰ ਅਜੇ ਤੱਕ ਉਹ ਸਾਬਤ ਚੀਜ਼ ਕਰ ਸਕੇ?
3: ਮਸ਼ੀਨ, ਸੁਣੋ ਮੇਰੀ ਗੱਲ
0: ਜੀ,
3: ਸੁਣੋ ਮੇਰੀ ਗੱਲ, ਕਹਿਣ ਦਾ ਮਤਲਬ ਕਾਂਗਰਸ ਨੇ ਇਹ ਗੱਲ ਨਹੀਂ ਕਰਨੀ ਸੀਗੀ, ਕਿਉਂਕਿ ਇਹਨਾਂ ਮਸ਼ੀਨਾਂ ਦੀ ਜਨਮਦਾਤਾ ਕਾਂਗਰਸ ਆ
0: ਜੀ,
3: ਇਹਨਾਂ ਮਸ਼ੀਨਾਂ ਦੀ ਜਨਮਦਾਤਾ ਕਾਂਗਰਸ ਆ
0: ਜੀ।
3: ਜਦੋਂ ਕਿ ਕਹਿਣ ਦਾ ਮਤਲਬ ਇੱਕ ਸਮਾਰਟ ਮੀਟਰ ਦੇ ਵਿੱਚ ਰਹਿਵੇਰੀ ਹੋ ਸਕਦੀ ਆ, ਸਭ ਕੁਝ ਹੋਏਗਾ,
0: ਤੇ
3: ਇਹਦੇ ਚ ਕੀ ਨੀ ਹੋ ਸਕਦਾ ਦੱਸੋ ਪਹਿਲਾਂ ਮੈਨੂੰ
0: ਜੀ।
3: ਦੂਜੀ ਗੱਲ, ਮਸ਼ੀਨਾਂ ਅੱਜ ਤੱਕ ਜਿਹੜੀਆਂ ਪਹਿਲਾਂ ਬਣੀਆਂ ਇਹ ਜਵਾਬ ਦੇ ਦੇਣ ਮੈਨੂੰ, ਕੋਈ ਵੀ ਉਹ ਗਈਆਂ ਕਿੱਥੇ
0: ਜੀ?
3: ਚੁਣਾਵ ਯੋਗ ਅੱਜ ਤੱਕ ਟੋਟਲ ਮਸ਼ੀਨਾਂ ਦੀ ਗਿਣਤੀ ਨੀ ਦੱਸ ਰਿਹਾ ਵੀ ਭਾਰਤ ਦੇ ਵਿੱਚ ਕਿੰਨੀਆਂ ਬਣੀਆਂ ਕਿੰਨੀਆਂ ਨਹੀਂ ਬਣੀਆਂ
0: ਜੀ ਜੀ।
3: ਰਾਤੀ ਵੀ ਮਮਤਾ 2 ਵਜੇ ਪਹੁੰਚੀ ਆ ਜੀ ਸਟਰੋਂਗ ਰੂਮ ਚ, 2 ਵਜੇ
0: ਜੀ।
3: ਤੁਹਾਨੂੰ ਮੈਂ ਵੀਡੀਓ ਭੇਜ ਦੂੰਗਾ
0: ਜੀ,
3: ਤੁਸੀਂ ਦੇਖ ਲਿਓ। ਸ਼ਾਇਦ ਜਿੱਥੋਂ ਤੱਕ ਮੈਂ ਵੀਡੀਓ ਦੇਖਦਾ, ਮੇਰਾ ਖਿਆਲ, ਮੈਂ ਮਾਣ ਨੀ ਕਰਦਾ ਜੀ ਭਾਰਤ ਸਾਹਿਬ, ਮੈਂ ਮਾਣ ਨੀ ਆਪਦੇ ਆਪ ਤੇ ਕਰਦਾ, ਜਿੰਨੀ ਡੰਗਿਆਈ ਤੱਕ ਵੀਡੀਓ ਮੈਂ ਦੇਖੀਆਂ ਵਾ, ਚੰਗੇ ਚੰਗੇ ਸਿਆਣੇ ਸਿਆਣੇ ਬੰਦਿਆਂ ਦੇ ਮੂੰਹ ਉਤਰਿਆ ਜੀ ਅੱਜ
0: ਜੀ,
3: ਜਿਹੜੇ ਕਿ 70-70-80-80 ਸਾਲ ਦੇ ਆਪਣੇ ਬੈਠੇ ਨਾ
0: ਜੀ,
3: ਸਪੈਸ਼ਲ ਕਰਨ ਵਾਲੇ
0: ਜੀ।
3: ਇਹ ਦੇਖੋ, ਸੱਚ ਸੱਚ ਹੀ ਹੁੰਦਾ ਤੇ ਝੂਠ ਝੂਠ ਹੀ ਹੁੰਦਾ,
0: ਬਿਲਕੁਲ ਜੀ।
3: ਮੈਂ ਫਿਰ ਵਾਰ ਵਾਰ ਕਹਿੰਦਾ ਵਾ
0: ਜੀ,
3: ਹੁਣ ਜਿਹੜਾ ਪੰਜਾਬ ਦੇ ਵਿੱਚ ਇੱਕ ਝਾੜੂ ਵਾਲਾ ਕਾਇਮ ਕਰਦਾ ਸੀ ਨਾ ਅੱਜ ਤੋਂ 5 ਸਾਲ ਪਹਿਲਾਂ
0: ਜੀ,
3: ਅੱਜ ਇੱਕ ਝਾੜੂ ਵਾਲੀ ਟਾਈਪ
0: ਪਾਰਟੀ ਉੱਥੇ ਵੀ
3: ਸਟਾਲਿਨ ਨੂੰ ਹਰਾਉਣ ਲਈ ਤਾਮਿਲਨਾਡੂ ਦੇ ਵਿਚ ਉੱਥੇ ਵੀ ਖੜੀ ਕਰ ਦਿੱਤੀ ਗਈ
0: ਸੀ ਪਾਰਟੀ ਆ ਗਈ ਜੀ ਉੱਥੇ ਹਾਂਜੀ ਏ ਬੀ ਸੀ
3: ਹਾਂਜੀ ਕਿਉਂਕਿ ਕਿਉਂਕਿ ਪੰਜਾਬ ਦੇ ਵਿਚ ਅਕਾਲੀ ਤੇ ਕਾਂਗਰਸੀਆਂ ਨੂੰ ਲਾਉਣਾ ਬੀਜੇਪੀ ਦੇ ਵੱਸ ਦੀ ਖੇਡ ਨਹੀਂ ਹੈਗੀ ਸੀਗੀ
0: ਜੀ
3: ਉਹਨਾਂ ਨੇ ਲਾਇਆ ਝਾੜੂ ਨੂੰ ਅੱਗੇ
0: ਜੀ
3: ਤਾਮਿਲਨਾਡੂ ਦੇ ਵਿਚ ਸਟਾਲਿਨ ਨੂੰ ਥੱਲੇ ਲਾਉਣਾ ਡੀ ਐਮ ਕੇ ਨੂੰ ਆਪਾਂ ਨੂੰ ਪਤਾ ਇਤਿਹਾਸ ਕੀ ਹੈ ਉਹਦਾ
0: ਜੀ
3: ਤਾਮਿਲਨਾਡੂ ਦੇ ਵਿਚ
0: ਜੀ
3: ਉੱਥੇ ਉਹਨੂੰ ਥੱਲੇ ਲਾਉਣ ਲਈ ਇੱਕ ਹੀਰੋ ਨੂੰ ਅੱਗੇ ਕੀਤਾ ਗਿਆ ਵਾ
0: ਜੀ
3: ਤੇ ਉਹ ਸਾਰਾ ਉਹ ਪਹਿਲੀ ਵਾਰੀ ਆਇਆ ਤੇ ਪਹਿਲੀ ਵਾਰੀ ਇੰਡੀਆ ਸੀਟਾਂ ਜਿੱਤ ਗਿਆ ਦੱਸੋ ਜੀ
0: ਬਿਲਕੁਲ
3: ਹੁਣ ਚੇਰ ਨੀ ਗਿਆ ਫਰਾਇਆ ਗਿਆ ਜੀ ਨਹੀਂ ਮੈਂ ਫਰਾਇਆ ਗਿਆ ਮੈਂ ਤੁਹਾਨੂੰ ਵੇ ਹੋਈ ਗੱਲ ਆਹੀ ਤਾਂ ਕਹਾਣੀ ਆ ਸਾਰੀ ਜੀ
0: ਮੈਂ
3: ਪਤਾ ਜਾਣਦਾ ਬੀਜੇਪੀ ਵਾਲਿਆਂ ਦੀ ਸਿੱਧੀ ਕਹਾਣੀ ਹੈਗੀ ਆ ਸਾਡੇ ਸ਼ਹਿਰ ਦੇ ਵਿਚ ਮੈਂ ਗਰੰਟੀ ਨਾ ਕਹਿੰਦਾ ਵਾ ਅੱਜ ਤੱਕ ਪੰਜ ਸੌ ਤੋਂ ਜੀਰੇ ਚ ਵੋਟ ਨੀ ਵਧੀ ਇਹਨਾਂ ਦੀ ਅੱਜ ਤੱਕ ਕਿੰਨੇ ਸਾਲ ਹੋ ਗਏ ਆ
0: ਨਹੀਂ ਸਾਲ ਹੋ ਗਏ ਜੀਰਾ ਸਾਹਿਬ ਪੰਜ ਸੌ ਆ ਕੇ ਕਿੰਨੀ ਪੰਜ ਹਜ਼ਾਰ
3: ਭਾਜੀ ਸਤਾਈ ਦੀਆਂ ਚੋਣਾਂ ਦੇ ਵਿਚ ਤਾਂ ਉਹਨਾਂ ਨੂੰ ਚਿਹਰੇ ਚਾਹੀਦੇ ਆ ਉਹਦੇ ਕਾਂਗਰਸ ਦੇ ਝਾੜੂ ਚੋ ਆ ਜਾਣੇ ਆ
0: ਜੀ ਬਿਲਕੁਲ
3: ਚਿਹਰੇ ਉਹਨਾਂ ਦੀ ਜਿਹੜੀ ਪੌਦ ਹੈਗੀ ਨਾ ਚਿਹਰਿਆਂ ਦੀ ਉਹ ਤਿਆਰ ਹੋ ਚੁੱਕੀ ਆ
0: ਜੀ ਜੀ
3: ਜਿਹੜੇ ਚਿਹਰੇ ਉਹਨਾਂ ਨੂੰ ਚਾਹੀਦੇ ਆ ਉਹ ਤਿਆਰ ਹੋ ਚੁੱਕੇ ਆ
0: ਜੀ
3: ਤੇ ਦੂਜੀ ਗੱਲ ਮੈਂ ਫੇਰ ਇਹ ਬਾਰ ਬਾਰ ਕਹਿੰਦਾ ਵਾ ਇਹ ਨੈਰੇਟਿਵ ਪਹਿਲਾਂ ਪੂਰਾ ਫਿੱਟ ਕੀਤਾ ਗਿਆ ਵਾ
0: ਜੀ
3: ਅੱਜ ਵੀ ਇਹਨਾਂ ਦਾ ਅਧਿਕਾਰੀ ਸ਼ੁਭੇਂਦੂ ਕਹਿੰਦਾ ਸੀਗਾ ਵੀ ਸਾਰੀ ਵੋਟ ਸਾਨੂੰ ਭੁਗਤ ਗਈ ਆ ਜਿੰਨੇ ਵੀ ਹਿੰਦੂ ਮੈਜੋਰਟੀ ਦੀ ਟੋਟਲੀ
0: ਜੀ
3: 95% ਵੋਟ ਲਿਜਾ ਕੇ ਖਿੱਚ ਕੇ ਕਰਕੇ ਉਹਨਾਂ ਨੇ ਮੇਰੇ ਵੀਰ ਜੀ ਸੈਨੀ ਸਾਹਿਬ ਕਹਿ ਕੇ ਗਏ ਨਾ ਯੋਗਿੰਦਰ ਯਾਦਵ ਜੀ ਦਾ ਮੈਂ ਇੱਕ ਵੀਡੀਓ ਭੇਜ ਦੇਣਾ ਯੋਗਿੰਦਰ ਯਾਦਵ ਜੀ ਦੀ ਮਮਤਾ ਬਨਰਜੀ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਜੀ
0: ਬਿਲਕੁਲ
3: ਉਹ ਸੁਣ ਲੈਣ ਜੀ
0: ਬਿਲਕੁਲ
3: ਜਦੋਂ ਇਲੈਕਸ਼ਨ ਰਿਜ਼ਲਟ ਆ ਜਾਂਦਾ ਨਾ
0: ਜੀ
3: ਉਦੋਂ ਉਹਨਾਂ ਦਾ ਵੀ ਜਿਹੜਾ ਮਾਇੰਡ ਚੇਂਜ ਹੋ ਜਾਂਦਾ ਜੀ
0: ਜੀ
3: ਕਿਉਂਕਿ ਉਹਨਾਂ ਨੇ ਆਫਟਰ ਆਲ ਆਪਣੇ ਇੱਥੇ ਰਹਿਣਾ ਵਾ ਇਹਨਾਂ ਨੂੰ ਬੜਾ ਕੁਝ ਦੇਖਣਾ ਪੈਂਦਾ ਵਾ
0: ਬਿਲਕੁਲ
3: ਚੱਕਰ ਇਹ ਆ
0: ਬਿਲਕੁਲ ਥੈਂਕ ਯੂ ਜੀਰਾ ਸਾਹਿਬ
3: ਇਸ ਕਰਕੇ ਹਾਂਜੀ ਮੈਂ ਤਾਂ ਇਹ ਕਹਿ ਰਿਹਾ ਸੀਗਾ ਵੀ ਲੋਕਤੰਤਰ ਦਾ ਸ਼ਰੇਆਮ ਕਤਲ ਹੋਇਆ ਵਾ
0: ਜੀ
3: ਜੇ ਇਹਨੂੰ ਲੋਕੀ ਪਿਆਰ ਕਰਦੇ ਹੁੰਦੇ ਤੇ ਤਾਮਿਲਨਾਡੂ ਦੇ ਵਿਚ ਵੀ ਇਹਨੂੰ ਕਿਹਾ ਤੁਸੀਂ ਕੇਰਲਾ ਵਿਚ ਵੀ ਆਪਦੀਆਂ ਪੰਜ ਪੰਜ ਸੀਟਾਂ ਲਿਜਾ ਕੇ ਦਿਖਾ ਦੋ ਧੰਨਵਾਦ ਜੀ ਬਹੁਤ ਬਹੁਤ
0: ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀਰੇ ਸਰ ਤੁਹਾਡੇ ਵਿਚਾਰ ਚਲੇ ਗਏ ਨੇ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੇ ਲੋ ਦੋਸਤੋ ਇਹ ਸਨ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ ਆਪਣੇ ਵਿਚਾਰ ਦੇ ਕੇ ਗਏ ਨੇ ਅਗਲੀ ਲਾਈਨ ਦੇ ਉੱਤੇ ਮੁਕੱਦਰ ਜੀ ਨੇ 8-9 ਮਿੰਟ ਤੋਂ ਹੋਲਡ ਦੇ ਉੱਤੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਆਵਾਜ਼ ਗੂੰਜ ਰਹੀ ਹੈ ਚੈੱਕ ਕਰਿਓ ਮਾੜੀ ਜੀ
4: ਜੀਰਾ ਸਾਹਿਬ ਨੇ ਚਲੋ 7-8 ਮਿੰਟ ਹੀ ਲਾਏ ਨੇ ਸਾਡੇ ਨਾਲ ਬੜਾ ਘੱਟ ਟਾਈਮ ਲਾਉਂਦੇ ਨੇ ਗੱਲ
0: ਬਿਲਕੁਲ
4: ਤੇ ਕੋਈ ਗੱਲ ਨੀ ਤੇ
0: ਕੀ ਕਹਿਣਾ ਭਾਰਤ
4: ਬਾਈ ਜੀ ਮੈਂ ਤਾਂ ਨਾ ਮੈਂ ਤਾਂ ਕਹਿਣਾ ਕੀ ਆ ਬਾਈ ਜੀ ਮੇਰਾ ਤਾਂ ਨਾ ਹੁਣ ਮੈਂ ਬੜਾ ਮੈਨੂੰ ਲੱਗਦਾ ਨੀ ਹੈਗਾ ਬਾਈ ਜੀ ਮੈਂ ਟਿੱਪਣੀ ਕਰਨ ਦਾ ਨਾ ਕੋਈ ਉਹ ਬਣਦਾ ਹੀ ਨੀ ਹੈਗਾ ਬਾਈ ਜੀ ਕਿਹਨੂੰ ਕਰਕੇ ਤੇ ਕਿਹਨੂੰ ਲਿਆਉਣਾ ਤੇ ਕਿਹਨੂੰ ਉਹ ਹਟਾਉਣਾ
0: ਜੀ
4: ਉਹ ਮੈਂ ਤਾਂ ਨਾ ਉਹਨਾਂ ਕਾਰਨਾਂ ਕਰਕੇ ਮੈਨੂੰ ਹੁਣ ਮੇਰਾ ਘੱਟ ਜੀ ਕਰਦਾ ਵੀ ਆ ਸਿਆਸੀ ਮਸਲਿਆਂ ਤੇ ਟਿੱਪਣੀ ਕਰਨ ਦਾ
0: ਜੀ
4: ਇੱਕ ਤੇ ਇੱਕ ਮੰਨ ਲਓ ਆਪਾਂ ਇੱਕ ਮੰਨ ਲਓ ਮੈਂ ਤੁਹਾਡੇ ਤੇ ਟਿੱਪਣੀ ਕਰਦਾ ਮੰਨ ਲਓ ਤੁਹਾਨੂੰ ਕਹਾਂਗਾ ਵੀ ਭਾਰਜ ਭਾਈ ਗਲਤ ਹੈ
0: ਤੇ
4: ਸਹੀ ਕਿਹਨੂੰ ਕਹਾਂ ਦੂਜਾ ਸਵਾਲ ਮੇਰੇ ਸਾਹਮਣੇ ਉਹ ਨਹੀਂ ਖੜਾ ਹੁੰਦਾ ਵੀ ਮੈਂ ਤੁਹਾਨੂੰ ਗਲਤ ਕਹਿ ਰਿਹਾ ਸਹੀ ਸਹੀ ਵਾਲਾ ਕਿਹੜਾ ਹੈਗਾ ਉਹ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗਾ
0: ਜੀ
4: ਹਾਂਜੀ ਮੈਂ ਤਾਂ ਨਾ ਸਿਰਫ ਧਾਰਮਿਕ ਮਸਲੇ ਤੇ ਇੱਕ ਥੋੜੀ ਥੋੜੀ ਜੀ ਮੈਂ ਗੱਲ ਕਰਨੀ ਸੀ
0: ਜ਼ਰੂਰ
4: ਆ ਜਿਹੜੀ ਬੇਅਦਬੀ ਵਾਲਾ ਮਸਲਾ
0: ਹਾਂਜੀ
4: ਮੈਂ ਨਾ ਪਿਛਲੇ ਦਿਨੀ ਆਪਣਾ ਸੁਣਦਾ ਪਿਆ ਸੀ ਆਪਣਾ ਸੰਕੇਤ ਉਪਾਧਿਆਏ ਨੇ ਉਹਨਾਂ ਨੇ ਆਪਣਾ ਚੈਨਲ ਪਹਿਲਾਂ ਤੇ ਉਹ ਰੈਡ ਮਾਈਕ ਤੇ ਸੀ ਹੁਣ ਉਹਨਾਂ ਨੇ ਆਪਣਾ ਡਬਲ ਫੈਕਟ ਚੈੱਕ ਚੈਨਲ ਬਣਾਇਆ
0: ਜੀ
4: ਤੇ ਉਹਦੇ ਤੇ ਨਾ ਇੱਕ ਆਪਣਾ ਮੁਸਲਿਮ ਬਾਈ ਵੀ ਸੀ ਉਹਨਾਂ ਨੂੰ ਲਿਆਂਦਾ ਸੀ ਉਹਨਾਂ ਨੇ ਉਹਦੇ ਚ ਗੱਲ ਕਰਦੇ ਪਏ ਸੀ ਕਹਿੰਦੇ ਵੀ ਜਦੋਂ ਮੰਨ ਲਓ 1945 ਤੱਕ, 45 ਤੋਂ ਲੈ ਕੇ 1984-85 ਤੱਕ ਜ਼ਿਆਉਲ ਹੱਕ ਦਾ ਜਦੋਂ ਸੀ ਉੱਥੇ ਰਾਜ ਸੀ,
0: ਰਾਜ ਸੀ ਹਾਂਜੀ,
4: ਉਦੋਂ ਤੱਕ ਸਿਰਫ 20 ਕੇਸ ਬੇਅਦਬੀਆਂ ਦੇ ਆਏ ਸੀ, ਜੋ ਮੰਨ ਲਓ ਕੁਰਾਨ ਸ਼ਰੀਫ ਤੇ ਜੋ ਵੀ ਸੀ
0: ਜੀ, ਸਾਰੇ ਧਰਮਾਂ ਦੇ ਵਿੱਚੋਂ
4: ਤੇ ਜਦ ਹਾਂ ਸਾਰੇ ਧਰਮਾਂ ਦੇ ਵਿੱਚ, ਜਦੋਂ ਉਹਨਾਂ ਨੇ ਮੰਨ ਲਓ ਆ ਜਿਹੜੀ ਮੌਤ ਦਾ ਕਾਨੂੰਨ ਬਣਾ ਤਾ ਉਦੋਂ ਬਾਅਦ
0: ਜੀ,
4: ਤੇ ਅਗਲੇ ਆਉਣ ਵਾਲੇ ਕੁਛ ਸਾਲਾਂ ਚ 5000 ਕੇਸ ਬੇਅਦਬੀਆਂ ਦੇ ਆਏ
0: ਜੀ,
4: ਜਿਹਦੇ ਚੋਂ 700-800 ਉਸੇ ਧਰਮ ਨੂੰ ਮੰਨਣ ਵਾਲੇ ਮੁਸਲਮਾਨ ਸੀ
0: ਜੀ,
4: ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ
0: ਜੀ, ਹਾਂਜੀ,
4: ਜਦੋਂ ਸਜਾਏ ਮੌਤ ਦਾ ਉਹਨਾਂ ਨੇ ਕਾਨੂੰਨ ਬਣਾਤਾ,
0: ਬਿਲਕੁਲ ਹੈ ਜੀ,
4: ਕਾਰਨ ਬਾਈ ਜੀ ਅਸਲ ਚ ਇਹ, ਜਿੰਨਾ ਆਪਾਂ ਕਾਨੂੰਨ ਨੂੰ ਸਖ਼ਤ ਕਰੀ ਜਾਂਦੇ ਆ ਓਨਾ ਉਹਦਾ ਮਿਸ

0: ਟੇਡੋ ਜਾਂ ਮੇਰੇ ਨਾਲ ਆ ਕੇ ਗੱਲ ਕਰੋ।
1: ਬਿਲਕੁਲ
0: ਤੇ ਇਹੀ ਹਾਲਾਤ ਇਹਨਾਂ ਲੋਕਾਂ ਦੇ ਮਾਨਸਿਕ ਤੌਰ ਦੇ ਉੱਤੇ ਦੇਖਿਆ ਜਾਵੇ ਨਾ, ਤਾਂ ਉਹਨਾਂ ਚੀਜ਼ਾਂ ਨੂੰ ਤਾਂ ਇਗਨੋਰ ਕਰਨ ਦੀ ਜ਼ਰੂਰਤ ਹੈ। ਹੁਣ ਡਰੱਗ ਲੈ ਲਓ, ਕੋਈ ਵੀ ਸ਼ਰਾਬ ਲੈ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਲੈ ਲਓ, ਸਿਗਰਟ ਬੀੜੀਆਂ ਲੈ ਲਓ, ਅੱਜ ਦੀ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਕਿਹੜਾ ਮੁਲਕ ਹੈ ਜਿੱਥੇ ਉਹਨਾਂ ਦਾ ਹਾਈ ਪ੍ਰਾਈਸ ਨਹੀਂ ਹੈ? ਜਿੰਨੀ ਉਹ ਚੀਜ਼ ਮਹਿੰਗੀ ਕਰੀ ਜਾਂਦੇ ਆ ਲੋਕ, ਉਨੀ ਉਸ ਚੀਜ਼ ਨੂੰ ਜ਼ਿਆਦਾ ਯੂਜ਼ ਕਰ ਰਹੇ ਨੇ।
1: ਬਿਲਕੁਲ ਨਹੀਂ, ਕੋਈ ਕੋਈ ਸ਼ੱਕ ਨੀ ਤੁਹਾਡੀ ਗੱਲ ਜਿਹੜੀ ਤੁਸੀਂ ਸਹੀ ਸਹੀ ਕਹਿਣ ਦਿਓ, ਪਰ ਉਹ ਗੱਲ ਇਹ ਵੀ ਹੈਗੇ ਨਾ ਭਾਰਤ ਬਾਈ ਜੀ, ਵੀ ਹੁਣ ਜਿੰਨਾ ਅਸੀਂ ਇਹਦੇ ਇਹਦੇ ਮੇਰੀ ਆਵਾਜ਼ ਆਉਂਦੀ ਪਈ?
0: ਹਾਂਜੀ ਹਾਂਜੀ ਹਾਂਜੀ ਆਉਂਦੀ ਆਉਂਦੀ ਹੈ, ਬਿਲਕੁਲ ਆ ਰਹੀ ਹੈ।
1: ਜਿੰਨਾ ਅਸੀਂ ਮੰਨ ਲਓ ਹੁਣ ਇਸ ਹਿਸਾਬ ਨਾਲ ਤਾਂ ਜਿੰਨਾ ਅਸੀਂ ਬੰਦਿਸ਼ਾਂ ਲਾਈ ਜਾਂਦੇ ਆ ਫਿਰ ਉਹਦਾ ਮਿਸਯੂਜ਼ ਵੀ ਤਾਂ, ਹੁਣ ਤੁਸੀਂ ਦੇਖੋ ਵੀ ਕਿਸੇ ਨੇ ਕਿਸੇ ਦਾ ਕਤਲ ਕਰਨਾ, ਉਹਨੂੰ ਕੀ ਲੋੜ ਹੈ ਕਤਲ ਕਰਨ ਦੀ? ਉਹ ਬੇਅਦਬੀ ਦਾ ਕਿਸੇ ਕੋਈ ਕੇਸ ਬਣਾ ਕੇ ਉਹਨੂੰ ਫਸਾ ਦੇ ਉਹਦੇ ਚ?
0: ਬਿਲਕੁਲ। ਹੁਣ ਦੇਖੋ ਉਹੀ ਗੱਲ ਜਿਹੜੇ ਨੁਕਤੇ ਨੇ ਨਾ, ਜਿਹੜੇ ਕਾਨੂੰਨੀ ਨੁਕਤੇ ਨੇ ਨਾ, ਜਿਵੇਂ ਸੈਣੀ ਸਾਹਿਬ ਗੱਲ ਕਰਕੇ ਗਏ ਨੇ ਨਾ, ਹੁਣ ਦੇਖੋ ਅਰਦਾਸ ਤੇ ਸੀਗੀ ਸਾਰਾ ਕੁਝ ਆਪਾਂ ਸਮਾਪਤੀ ਕਰਕੇ ਤੇ ਅਰਦਾਸ ਕਰਦੇ ਆ, ਠੀਕ ਆ ਜੀ, ਆਪਣੇ ਸਿੱਖ ਧਰਮ ਦੇ ਵਿਚ ਤੇ ਇਹ ਚੀਜ਼ ਅਰਦਾਸ ਤੋਂ ਉੱਤੇ ਬਣਾ ਦਿੱਤੀ ਹੈ ਜੀ। ਆਪਾਂ ਉਹਦੇ ਵਿਚ ਪਾਠੀ ਸਾਹਿਬਾਨ ਹੋ ਗਏ ਜਾਂ ਸੇਵਾਦਾਰ ਹੋ ਗਏ ਜਾਂ ਸੰਗਤ ਹੋ ਗਈ, ਉਹ ਸਾਰੇ ਖੜੇ ਹੋ ਕੇ ਅਰਦਾਸ ਕਰਦੇ ਆ, ਖਿਮਾ ਮੰਗਦੇ, ਕੋਈ ਭੁੱਲ ਚੁੱਕ ਹੋ ਗਈ ਜਾਂ ਪੜ੍ਹਨ ਲਿਖਣ ਦੇ ਵਿਚ ਹੋ ਗਈ, ਲਿਖਦੇ ਤਾਂ ਨਹੀਂ ਹੈ, ਚਲੋ ਪੜ੍ਹਨ ਦੇ ਵਿਚ ਹੋ ਗਈ, ਉਚਾਰਨ ਦੇ ਵਿਚ ਹੋ ਗਈ, ਕੋਈ ਅੱਖਰ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਉਹ ਸਾਰੀ ਚੀਜ਼ ਵਿਚ ਆਉਂਦੀ ਹੈ। ਪਰ ਇਹਨਾਂ ਨੇ ਤਾਂ ਕਹਿਤਾ ਉਹ ਮਾਫ਼ੀ ਉਹਦੇ ਤੋਂ ਨਹੀਂ ਮੰਗਣੀ, ਮਾਫ਼ੀ ਤੁਸੀਂ ਮੰਗਣੀ ਆ ਭਾਈ, ਜੇ ਉਹਦੇ ਉੱਤੇ ਕੇਸ ਕਰ ਦਿੱਤਾ ਜਾਂਦਾ ਤਾਂ ਉਹਨੂੰ ਕੋਰਟ ਦੇ ਵਿਚ ਖਿੱਚ ਲਿਆ ਜਾਏਗਾ ਇਸ ਚੀਜ਼ ਤੋਂ, ਤੇ ਉਹ ਤਾਂ ਗੁਰੂ ਸਾਹਿਬ ਤੋਂ ਵੀ ਉੱਪਰ ਮਤਲਬ ਕਿ ਨਤਮਸਤਕ ਹੁੰਦੇ ਆ ਜਦੋਂ ਅਰਦਾਸ ਦੇ ਵਿਚ, ਤੇ ਉਹ ਕਿਸੇ ਨੇ ਜਾ ਕੇ ਉਹਦੇ ਵਿਚੋਂ ਕੇਸ ਕਰ ਦਿੱਤਾ, ਕਿਸੇ ਨਾਲ ਲਾਗ ਡਾਟ ਹੋਈ ਜਾਂ ਕੁਛ ਹੋ ਗਈ, ਤਾਂ ਉਹ ਤਾਂ ਬੱਜ ਗਿਆ ਜੀ।
1: ਹਾਂਜੀ, ਮੈਂ ਤਾਂ ਨਾ ਭਾਰਤ ਬਾਈ ਜੀ ਪਿਛਲੇ ਦਿਨ ਨਾ ਮੈਂ ਸੈਣੀ ਬਾਈ ਜੀ ਨੂੰ ਕਿਹਾ ਸੀ, ਚਲੋ ਵਕੀਲ ਸਾਹਿਬ ਨੇ
0: ਜੀ
1: ਤੁਸੀਂ ਖਰੜਾ ਪੜ ਕੇ ਪੂਰਾ ਵੀ ਐਕਸਪਲੇਨ ਕਰ ਦਿਓ ਇਹਨੂੰ ਵੀ ਕੀ ਇਹਦੇ ਚ ਲਿਖਿਆ ਕੀ ਨਹੀਂ
0: ਜੀ।
1: ਮੈਂ ਨਾ ਪਿਛਲੇ ਦਿਨ ਇੱਕ ਥੋੜੇ ਦਿਨ ਹੋ ਗਏ ਡਾਕਟਰ ਪਿਆਰੇ ਗਰਗ ਦਾ ਇੱਕ ਇੰਟਰਵਿਊ ਸੁਣਦਾ ਪਿਆ ਸੀ
0: ਜੀ,
1: ਉਹਨਾਂ ਨੇ ਉਹਦੇ ਵਿਚ ਕਿਹਾ, ਕਹਿੰਦੇ ਵੀ ਮੈਂ ਨੀ ਪੜਿਆ ਹੈਗਾ ਖਰੜਾ, ਉਹ ਕਹਿੰਦੇ ਵੀ ਇਹ ਮੰਨ ਲਓ ਜਿਹੜਾ ਇਹਨਾਂ ਨੇ ਬਣਾਇਆ ਕਾਨੂੰਨ ਉਹਦੇ ਵਿਚ ਇਹ ਮੰਨ ਲਓ ਕਲੋਜ਼ ਪਾਇਆ ਹੋਇਆ ਵੀ ਜੇ ਕੋਈ ਬੰਦਾ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਨੂੰ ਨਹੀਂ ਮੰਨਦਾ
0: ਜੀ,
1: ਤੇ ਉਹਦੇ ਉੱਤੇ ਵੀ ਧਾਰਮਿਕ ਭਾਵਨਾਵਾਂ ਦਾ ਬੇਅਦਬੀ ਦਾ ਕਾਨੂੰਨ ਦਰਜ ਹੋਊਗਾ,
0: ਲਾਗੂ ਹੋਊਗਾ।
1: ਉਹਦੇ ਵਿਚ ਇਹ ਵੀ ਹੈ ਵੀ ਮੰਨ ਲਓ ਹੁਣ ਜਿਹੜਾ ਮੰਨ ਲਓ ਬੇਅਦਬੀ ਦਾ ਜਿਹੜਾ ਕਾਨੂੰਨ ਹੈਗਾ, ਮੰਨ ਲਓ ਸ਼੍ਰੋਮਣੀ ਕਮੇਟੀ ਦੇ ਹਿਸਾਬ ਨਾਲ ਤਾਂ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਤੇ ਨੇ
0: ਜੀ,
1: ਤੇ ਦੂਜੇ ਡੇਰਿਆਂ ਦੇ ਨਾਲ ਉਹੀ ਗੱਲ ਆ ਪ੍ਰਕਾਸ਼ ਕੀਤੇ ਹੋਏ ਨੇ
0: ਆਪਣਾ
1: ਜਿਹੜਾ ਵੀ ਜਿਹਨੂੰ ਮੰਨਦੇ ਨੇ, ਕੋਈ ਦਸਮ ਗ੍ਰੰਥ ਹੈ ਕੋਈ ਦੂਜੇ ਮੰਨਦੇ ਹੋਏ ਨੇ,
0: ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਹਰ ਪਾਸੇ ਲਾਗੂ ਇਹੀ ਗੱਲ ਦੇ, ਤਾਂ ਉਹ ਢੱਡੀਆਂ ਵਾਲਿਆਂ ਦਾ ਜਾਂ ਸਾਰਿਆਂ ਦਾ ਵਿਵਾਦ ਹੋਇਆ ਇਹਨਾਂ ਚੀਜ਼ਾਂ ਤੇ,
1: ਉਹਦੇ ਹਿਸਾਬ ਨਾਲ ਆਪਾਂ ਜਿਹੜੀ ਅਕਾਲ ਤਖ਼ਤ ਦੀ ਮਰਿਆਦਾ ਹੈ ਜੀ ਸ਼੍ਰੋਮਣੀ ਕਮੇਟੀ ਦੀ, ਉਹਦੇ ਹਿਸਾਬ ਨਾਲ ਆਪਾਂ ਦੂਜਾ ਗ੍ਰੰਥ ਕੋਈ ਪ੍ਰਕਾਸ਼
0: ਕਰ ਹੀ ਨਹੀਂ ਸਕਦੇ, ਉਹ ਦਸਮ ਗ੍ਰੰਥ ਦੇ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਆ,
1: ਫਿਰ ਇਹਨਾਂ ਨੂੰ ਕੌਣ ਪੁੱਛਣ ਵਾਲਾ ਹੋਊਗਾ ਬਾਈ ਜੀ? ਪੁੱਛਣ ਵਾਲਾ ਹੋਊਗਾ ਆਪਣੇ ਵਰਗੇ ਆਮ ਬੰਦਿਆਂ ਨੂੰ ਬਾਈ ਜੀ, ਇੱਥੇ ਕਿਸੇ ਨੇ ਕਿਸੇ ਨੂੰ ਪੁੱਛਣਾ ਹੈਗਾ ਨਾ, ਕੋਈ ਪੁੱਛੇ ਆਪਣੇ ਵਰਗਿਆਂ ਤੋਂ, ਜੇ ਕੋਈ ਮਾੜੀ ਜੀ ਗੱਲ
0: ਮਾੜੀ ਮੋਟੀ
1: ਆਪਾਂ ਕਰਨੀ ਵੀ, ਜੇ ਮਿਸਟੇਕ ਵੀ ਹੋ ਗਈ ਕਿਸੇ ਤਰੀਕੇ ਵੀ,
0: ਹੈਰਾਨ ਸੀਗੇ ਅਸੀਂ ਸਾਰੇ ਹੀ ਕਿ ਜਿਵੇਂ ਕਿ ਪਹਿਲਾਂ ਇੱਕ ਕਾਨੂੰਨ ਨਹੀਂ ਆਇਆ ਸੀਗਾ ਆਪਣੇ, ਜਦੋਂ ਲੈ ਆਂਦੇ ਹੁੰਦੇ ਸੀ ਦਾਜਾਂ ਦਾ ਚੱਲਣ ਲੱਗ ਗਿਆ ਸੀ ਮਾਮਲਾ, ਵੋਟੀਆਂ ਸਾੜੀਆਂ, ਸਟੋਵ ਫਟ ਗਏ, ਕੁੱਕਰ ਫਟ ਗਏ, ਸਾਰਾ ਚੀਜ਼ਾਂ, ਤਾਂ ਉਹਦਾ ਮਿਸਯੂਜ਼ ਵੀ ਹੋਇਆ, ਟੱਬਰਾਂ ਦੇ ਟੱਬਰ ਬੰਨ ਦਿੱਤੇ ਅਗਲਿਆਂ ਨੇ ਹਨਾ, ਵੀ ਮਾੜੀ ਜਿਹੀ ਮਿਸਟੇਕ ਮਤਲਬ ਕਿ ਇੱਕ ਕੁਝ ਗਲਤੀ ਹੋਈ ਆ ਤਾਂ ਆਪਣਾ FIR ਦੇ ਵਿਚ ਨਾ ਸਾਰੇ ਟੱਬਰ ਦਾ ਪਵਾ ਦਿਓ, ਮਾਮੇ ਚਾਚੇ ਤਾਏ ਸਾਰਾ ਕੁਝ ਘੜੀਸ ਕੇ ਲੈ ਜਾਂਦੇ ਆ, ਚੱਕ ਕੇ ਉਂਝਾ ਫੇਰ ਦਿੰਦੇ ਆ, ਤੇ ਇਹ ਚੀਜ਼ ਦਾ ਵੀ ਯੂਜ਼ ਮਿਸਯੂਜ਼ ਫਿਰ ਇਸੇ ਤਰ੍ਹਾਂ ਹੋਏਗਾ ਅੱਗੇ ਜਾ ਕੇ।
1: ਭਾਰਤ ਬਾਈ ਆਪਾਂ ਸਾਰਿਆਂ ਨੂੰ ਬਰੀ ਨੀ ਕਰਦੇ, ਠੀਕ ਹੈ
0: ਜੀ,
1: ਉਹ ਦਾਜ ਦੇ ਕੇਸਾਂ ਚ ਵੀ ਬਥੇਰੇ ਗਲਤ ਹੋਣਗੇ, ਬਥੇਰੇ ਠੀਕ ਹੋਣਗੇ, ਕਈ ਵਾਰੀ ਆਪਣੇ ਘਰੇਲੂ ਝਗੜੇ
0: ਸ਼ਰੀਕੇ ਬਾਜ਼ੀਆਂ ਨਿਕਲੀਆਂ ਨੇ,
1: ਕਿਸੇ ਨੇ ਕੁਛ ਕਰਤਾ ਉਹਦੇ ਚ ਵੀ ਬਥੇਰੇ ਰਗੜੇ ਗਏ, ਪਰਿਵਾਰਾਂ ਦੇ ਪਰਿਵਾਰ ਰਗੜੇ ਗਏ,
0: ਬਿਲਕੁਲ ਹੈ ਜੀ।
1: ਜਦੋਂ ਜਿੰਨੀ ਸਖ਼ਤ ਸਜ਼ਾ ਹੋਊਗੀ ਅਗਲੇ ਨੂੰ, ਮੰਨ ਲਓ ਮੈਂ ਉਹੀ ਤਾਂ ਕਹਿਣਾ ਚਾਹੁੰਦਾ ਵੀ ਕਿਸੇ ਨੂੰ ਲੋੜ ਕੀ ਹੈ ਵੀ ਮੰਨ ਲਓ ਆਪ ਆਪਣੇ ਹੱਥੀ ਕਤਲ ਕਰਨ ਦਾ, ਉਹ ਉਲਝਾ ਦੇਗਾ ਇਹਨਾਂ ਕੇਸਾਂ ਦੇ ਵਿਚ,
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਇਸ ਕਰਕੇ ਬਾਈ ਜੀ ਇਹ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਭਾਰਤ ਬਾਈ ਜੀ, ਮੈਂ ਨਾ ਵਾਰ ਵਾਰ ਮੇਰਾ ਗਿਲਾ

0: ਇਹ ਕਰਕੇ ਹੁੰਦਾ ਵੀ ਜਿਹੜੇ ਇਹ ਸਾਡੀ ਮੰਨ ਲਓ ਇਹ ਸ਼੍ਰੋਮਣੀ ਕਮੇਟੀ ਇਹ ਵੀ ਨੀ ਨਾ ਬੋਲਦੇ ਹੈਗੇ ਬਾਈ ਜੀ, ਉਹਨਾਂ ਗੱਲਾਂ ਤੇ ਇਹ ਵੀ ਨੀ ਬੋਲਦੇ ਹੈਗੇ
1: ਜੀ,
0: ਇਹ ਵੀ ਪੂਰਾ ਪਰਾਂ ਦੀਆਂ ਗੱਲਾਂ ਕਰੀ ਆਉਂਦੇ ਨੇ, ਦੂਜੀਆਂ ਤੀਜੀਆਂ ਕਰੀ ਆਉਂਦੇ ਨੇ। ਮੰਨ ਲਓ ਵੀ ਹੁਣ ਇਹ ਉਸ ਗੱਲ ਤੇ ਬੋਲਦੇ ਹੀ ਨੀ ਹੈਗੇ ਵੀ ਮੰਨ ਲਓ ਜਿਹੜਾ ਤੁਸੀਂ ਏਡਾ ਕਾਨੂੰਨ ਸਖ਼ਤ ਬਣਾਉਣ ਦੇ ਹੋ ਵੀ ਮੰਨ ਲਓ ਗੁਰੂ ਗ੍ਰੰਥ ਸਾਹਿਬ ਦੇ ਹੁਣ ਕਸਟੋਡੀਅਨ ਜਿਹੜਾ ਹੋਊਗਾ, ਕਸਟੋਡੀਅਨ ਕੌਣ ਹੈ? ਗੁਰੂ ਗ੍ਰੰਥ ਸਾਹਿਬ ਆਪਣਾ ਗ੍ਰੰਥੀ ਗ੍ਰੰਥੀ ਸਿੰਘ ਹੀ ਹੋਊਗਾ ਨਾ ਜੀ।
1: ਬਿਲਕੁਲ ਹੈ ਜੀ।
0: ਤੇ ਪਿੱਛੇ ਜੀ ਤੁਸੀਂ ਦੇਖਿਆ ਨੀ ਉਹ ਕੇਸ ਹੋਇਆ ਸੀ, ਸਾਲ ਦੋ ਸਾਲਾਂ ਦੀ ਗੱਲ ਹੈ, ਉਹ ਕੋਈ ਉਹਦੀ ਗ੍ਰੰਥੀ ਸਿੰਘ ਦੀ ਬੇਟੀ ਦਾ ਕੋਈ ਲਵ ਅਫੇਅਰ ਸੀ, ਉਹ ਮਿਲਣ ਆਇਆ ਮੁੰਡਾ ਉਹਨੂੰ ਤੇ ਉਹਨੂੰ ਫਸਾ ਤਾ ਬੇਦਬੀ ਦੇ ਕੇਸ ਚ।
1: ਬਿਲਕੁਲ ਹੈ ਜੀ।
0: ਤੇ ਫਿਰ ਤੁਸੀਂ ਕੀ ਕਰੋਗੇ ਇਹਨਾਂ ਦੇ ਵਿੱਚ? ਇਸ ਕਰਕੇ ਭਰਤ ਬਾਈ ਜੀ ਇਹ ਨਾ ਬੜਾ ਉਲਟੇ ਇਹਨਾਂ ਨੇ ਨਾ ਕਿਸੇ ਨੂੰ, ਮੈਂ ਤਾਂ ਇੱਕੋ ਹੀ ਗੱਲ ਮੁੱਕਦੀ ਵੀ ਇਹਨਾਂ ਨੇ ਹੁਣ ਗੁਟਕਾ ਵੇਖੋ, ਗੁਟਕਾ ਸਾਹਿਬ ਵੀ ਇਹਨਾਂ ਨੇ ਨਾਲ, ਗੁਰਬਾਣੀ ਤਾਂ ਦੇਖੋ ਮੈਨੂੰ ਨੀ ਲੱਗਦਾ ਗੁਰਬਾਣੀ ਦੀ ਬੇਅਦਬੀ ਹੋ ਸਕਦੀ ਹੈ, ਨਾ ਹੀ ਕੋਈ ਕਰ ਸਕਦਾ। ਜੇ ਗੁਰਬਾਣੀ ਦੀ ਬੇਅਦਬੀ ਹੋ ਸਕਦੀ ਹੈ ਪਹਿਲਾਂ ਤਾਂ ਜਿੰਨੇ ਆ ਇਸ਼ਤਿਹਾਰ ਦੇਣ ਵਾਲੀਆਂ ਸਰਕਾਰਾਂ ਨੇ ਪਹਿਲਾਂ ਤੇ ਕੇਸ ਇਹਨਾਂ ਤੇ ਹੋਣਾ ਚਾਹੀਦਾ, ਜਿੰਨੀਆਂ ਇਹ ਦਿੰਦੀਆਂ ਨੇ ਉਹ ਕਿੱਥੇ ਕਿੱਥੇ ਰੋਲਦੀਆਂ।
1: ਬਿਲਕੁਲ।
0: ਤੇ ਉਹ ਗੱਲ ਉਹੀ ਹੈ ਵੀ ਇਹਨਾਂ ਨੇ ਅਲਜਾਲੂ ਕਿਹਾ ਇਹਨਾਂ ਚੋਂ ਵੀ ਆਪ ਹੀ, ਅਸੀਂ ਆਪ ਹੀ ਇਹਨਾਂ ਨੇ ਇਹ, ਕਿਉਂਕਿ ਇਹਨਾਂ ਦੇ ਵੀ ਬਾਈ ਜੀ ਸਾਰੀ ਸਿੱਖ ਕੌਮ ਦਾ ਵੀ ਮੈਂ ਨੀ ਕਹਿੰਦਾ ਹੈਗਾ, ਇਹਨਾਂ ਦੇ ਵੀ ਨਿੱਜੀ ਮਫਾਦ ਨੇ ਜੀ
1: ਜਿਹੜੇ
0: ਬਣਾਉਣ ਵਾਲੇ।
1: ਬਿਲਕੁਲ।
0: ਇਹ ਵੀ ਆਪਾਂ ਨੂੰ ਪਤਾ ਕੌਣ ਹੈਗੇ ਨੇ ਤੇ ਕਿਵੇਂ ਕੀ ਕੁਛ ਚੱਲਦਾ।
1: ਬਿਲਕੁਲ ਹੈ ਜੀ।
0: ਇਹਨਾਂ ਚ ਫਸਣਾ ਆਮ ਬੰਦਿਆਂ ਨੇ।
1: ਬਿਲਕੁਲ।
0: ਹੋਰ ਕਿਸੇ ਨੂੰ ਕਿਸੇ ਨੀ ਪੁੱਛਣਾ ਹੈਗਾ। ਜਿਹਦੀ ਮੇਰੇ ਵਰਗੀ ਤੁਹਾਡੇ ਤੇ ਲਾਗ ਸਾਡੇ, ਮੈਂ ਤੁਹਾਡਾ ਕਹਿ ਦਾਂਗਾ ਵੀ ਭਾਰਤ ਬਾਈ ਨੇ ਆਹ ਕਰਤਾ
1: ਜੀ,
0: ਤੇ ਤੁਸੀਂ ਕਹਿ ਦੋਗੇ ਉਹਨੇ ਆਹ ਕਰਤਾ।
1: ਬਿਲਕੁਲ ਹੈ ਜੀ।
0: ਇਸ ਕਰਕੇ ਬਾਈ ਜੀ ਇਹ ਸਿਸਟਮ ਜਿਹੜਾ ਹੈ ਨਾ, ਬਹੁਤ ਉਹੀ ਗੱਲ ਹੈ, ਔਖਾ ਹੋਇਆ ਪਿਆ। ਜੀਰਾ ਸਾਹਿਬ ਦਾ ਕਹਿਣ ਦਾ ਇਹ ਸੀ, ਮੈਂ ਸੁਣੀ ਜਾਂਦਾ ਸੀ ਉਹਨਾਂ ਦੀ ਗੱਲ
1: ਜੀ,
0: ਪਰ ਅਸਲ ਚ ਇਸ ਸਿਸਟਮ ਦੇ ਆਪਾਂ ਬਸ ਬਦਲ ਲੈਂਦੇ ਹਾਂ ਸਰਕਾਰਾਂ ਸਾਹਮਣੇ ਜਿਹੜੀਆਂ ਸਾਨੂੰ ਖੜੀਆਂ ਦਿਖਦੀਆਂ।
1: ਬਿਲਕੁਲ।
0: ਹੁਣ ਕਾਂਗਰਸ ਹਟ ਗਈ, ਅਕਾਲੀ ਆ ਗਏ, ਅਕਾਲੀ ਹਟ ਕੇ ਆਮ ਆਦਮੀ ਪਾਰਟੀ ਆ ਗਈ, ਜਿਹੜਾ ਇਹਨਾਂ ਦਾ ਪਿੱਛੇ ਸਿਸਟਮ ਖੜਾ ਨਾ ਜੀ, ਉਹਨੂੰ ਅਸੀਂ ਵੇਖਦੇ ਹੀ ਨੀ ਹੈਗੇ। ਉਹ ਚਲਾਉਂਦਾ ਸਾਰੇ ਸਾਰਾ ਉਹ ਸਿਸਟਮ ਹੀ ਪਿਆ। ਹੁਣ ਇਹ ਤਾਂ ਆਪਣੇ ਹਿਸਾਬ ਨਾਲ ਨਵੀਂ ਆਏ ਸੀ ਨਾ
1: ਜੀ,
0: ਮਤਲਬ ਝਾੜੂ ਵਾਲੇ
1: ਜੀ, ਬਿਲਕੁਲ
0: ਆਪਣੇ ਕਹਿਣ ਨੂੰ ਤਾਂ ਨਵੀਂ ਆਏ ਸੀ। ਇਹ ਤਾਂ ਇਹਨਾਂ ਦੇ ਕੋਈ ਬਰਡਨ ਨੀ ਸੀ ਹੈਗਾ ਪਿਛਲਾ, ਵੀ ਮੰਨ ਲਓ ਕੋਈ ਇਹਨਾਂ ਦੇ ਕੋਈ ਉਸ ਤਰ੍ਹਾਂ ਨਹੀਂ ਸੀ ਹੈਗਾ
1: ਜੀ,
0: ਪਰ ਇਹ ਕਿਉਂ ਨੀ ਉਸ ਸਿਸਟਮ ਨੂੰ ਆਪਣੇ ਹਿਸਾਬ ਨਾਲ ਚਲਾ ਸਕੇ, ਕਿਉਂਕਿ ਪਿੱਛੇ ਜਿਹੜਾ ਸਿਸਟਮ ਹੈ ਨਾ ਜੀ ਬਾਈ ਜੀ, ਚਲਾਉਂਦਾ ਇਹਨਾਂ ਨੂੰ ਉਹ ਹੈਗਾ
1: ਜੀ। ਬਿਲਕੁਲ।
0: ਅਸੀਂ ਚੁਣ ਕੇ ਲੋਕਾਂ ਦਾ ਐ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਜਾਂ ਮੰਨ ਲਓ ਉਹਨਾਂ ਦਾ ਗੁੱਸਾ ਉਹ ਹੱਲ ਹੋ ਜਾਂਦਾ ਵੀ ਮੰਨ ਲਓ, ਕਿਉਂਕਿ ਉਹਨਾਂ ਦੀ ਮੰਨ ਲਓ ਗੁੱਸਾ ਹੁੰਦਾ ਵੀ ਅਸੀਂ ਇਹਨੂੰ ਚੁਣਿਆ ਇਹਨੇ ਨੀ ਕੀਤਾ, 6 ਮਹੀਨੇ ਬਾਅਦ ਜਾਂ ਸਾਲ ਬਾਅਦ 5 ਸਾਲਾਂ ਬਾਅਦ ਕੋਈ ਹੋਰ ਆ ਜਾਂਦਾ, ਕੋਈ ਹੋਰ ਆ ਜਾਂਦਾ, ਇਸੇ ਹਿਸਾਬ ਨਾਲ ਸਿਸਟਮ ਚੱਲੀ ਜਾਂਦਾ ਭਾਰਤ ਬਾਈ
1: ਚੱਲੀ ਜਾਂਦਾ ਜੀ।
0: ਪਰ ਮੈਂ ਅਸਲ ਚ ਨਾ ਹੁਣ ਭਾਰਤ ਬਾਈ ਜੀ, ਮੈਂ ਨਾ ਮੇਰਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੇਰਾ ਹੁਣ ਨਾ ਸਿਆਸੀ ਮਸਲਿਆਂ ਦਾ ਮੈਂ ਟਵਾਣਾ ਸਾਹਿਬ ਦੇ ਚੈਨਲ ਤੇ ਵੀ ਬੜਾ ਘੱਟ ਜੁੜਦਾ, ਵੈਸੇ ਕਮੈਂਟ ਕਰ ਲਈਦੇ ਨੇ, ਹੁਣ ਇਹਨਾਂ ਦੇ ਟਿੱਪਣੀ ਕਰਨ ਨੂੰ ਜੀ ਨੀ ਕਰਦਾ ਹੈਗਾ।
1: ਬਿਲਕੁਲ ਹੈ ਜੀ।
0: ਜਿਵੇਂ ਦਾ ਸਿਸਟਮ ਬੇੜਾ ਗਰਕ ਹੋਇਆ ਪਿਆ ਨਾ ਜੀ, ਇਹਦੇ ਚ ਆਸ ਦੀ ਕਿਰਨ ਬਹੁਤ ਬਹੁਤ ਘੱਟ ਗਈ ਹੈ ਭਾਰਤ ਬਾਈ।
1: ਬਿਲਕੁਲ ਹੈ ਜੀ। ਥੈਂਕ ਯੂ ਮਕਨ
0: ਜੀ, ਚਲੋ ਜੁੜੇ ਆ ਤੁਹਾਡੇ ਨਾਲ ਵੀ, ਆਪਣਾ ਜੁੜੇ ਤਾਂ ਰਵਾਂਗੇ ਵਿਚਾਰਾਂ ਦੇ ਹਿਸਾਬ ਨਾਲ, ਪਰ ਇਹ ਸਿਆਸਤ ਤੋਂ ਕੋਈ
1: ਆਸ
0: ਮਰਜ਼ੀ ਚੁਣ ਕੇ ਲੈ ਆਓ ਕਿਸੇ ਨੂੰ।
1: ਬਿਲਕੁਲ ਹੈ ਜੀ। ਮੇਰੀ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਘੱਟ ਹੀ ਕਰੀਏ,
0: ਜਿਹੜੇ ਹੋਰ ਤੁਹਾਡੇ ਹੁੰਦੇ ਨੇ ਫਲਸਫੇ, ਮੈਂ ਥੋੜੇ ਜਿਹੇ ਤੁਹਾਡੇ ਵਾਲੇ ਉਹ ਮੈਂ ਉਹ ਘੱਟ ਸੁਣਨਾ, ਘਰੇ ਉਹ ਤੁਹਾਡੇ ਆ ਜਿਹੜੇ ਜ਼ਿੰਦਗੀ ਨਾਮਾ ਹੋਰ ਕਹਾਣੀਆਂ ਉਹ ਸੁਣਦੇ ਰਹਿੰਦੇ, ਉਹ ਸਭ ਵਧੀਆ ਲੱਗਦਾ।
1: ਬਿਲਕੁਲ ਜੀ, ਬਿਲਕੁਲ, ਸ਼ੁਕਰੀਆ ਜੀ,
0: ਠੀਕ ਹੈ ਭਾਜੀ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਮੁਕੱਦਰ ਬਾਈ ਜੀ ਜੁੜੇ ਸਨ ਗੱਲਾਂ ਬਾਤਾਂ ਕਰਕੇ ਗਏ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 19 ਬਾਅਦ ਸਟੂਡੀਓ ਦਾ ਨੰਬਰ ਹੈ। ਹੋਰ ਦੋ ਚਾਰ ਦੋਸਤੋ ਆਪਣੇ ਦੋਸਤ ਲਿਖ ਰਹੇ ਨੇ, 939 ਨੰਬਰ ਹੈ ਜੀ ਆਖਰ ਦੇ ਵਿਚ, ਤੇ ਉਹਨਾਂ ਦਾ ਸੁਨੇਹਾ ਇੱਕ ਆਇਆ ਕਿ ਕਿੰਨੇ ਵਜੇ ਤੱਕ ਹੈਗੇ ਆ ਜੀ, ਇੱਕ ਮਿੰਟ ਮੈਂ ਕਨਫਰਮ ਕਰ ਲਵਾਂ ਦੋਸਤਾਂ ਦਾ, ਕਿੱਥੇ ਗਿਆ ਨੰਬਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਰਤ ਬਾਈ ਜੀ, ਜੀਓ ਸੋਹਣਾ ਪ੍ਰੋਗਰਾਮ, ਕਹਿੰਦੇ ਕਿੰਨੇ ਵਜੇ ਤੱਕ ਹੁੰਦੇ ਆ ਲਾਈਵ ਜੀ, ਇੰਡੀਆ ਦੇ ਤਕਰੀਬਨ 2 ਘੰਟੇ ਹੁੰਦੇ ਆ ਜੀ, 9:30 ਤੋਂ ਲੈ ਕੇ, ਤੇ ਇੱਕ ਮਿੰਟ ਨਾਲ ਲਿਖੇ ਹੀ ਦਵਾਂ ਜੀ, 9:30 ਤੋਂ ਆਪਾਂ ਹੁੰਦੇ ਆ ਜੀ, 11:30-12 ਵਜੇ ਤੱਕ ਹੁੰਦੇ ਆ ਜੀ ਆਪਾਂ ਤਕਰੀਬਨ, ਤੇ ਇੰਡੀਆ ਦੇ ਸਮੇਂ ਦੇ ਮੁਤਾਬਕ, ਤੇ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੋ ਦੋਸਤੋ, ਨਿੱਘਾ ਸਵਾਗਤ ਹੈ। ਤੇ ਜੇ ਕਾਲ ਕਰਨੀ ਚਾਹੁੰਦੇ ਤਾਂ ਦੋਸਤੋ ਸਵਾਗਤ ਹੈ ਜੀ। ਤੇ ਇਹ ਸੁਨੇਹਾ ਆਇਆ ਸੀ ਆਪਾਂ ਨੂੰ ਬਾਈ ਜੀ ਦਾ ਨਾਮ ਦੇਖ ਲਈਏ ਜੇ ਲੱਭ ਜਾਵੇ ਤਾਂ, ਕਿਉਂਕਿ ਮੇਰੇ ਹਾਂਜੀ ਆਪਣੇ ਚਲੋ ਮੈਂ ਬਾਅਦ ਚੋਂ ਨੋਟ ਕਰਾਂਗਾ ਦੋਸਤੋ। ਹਾਂਜੀ ਸੁਨੇਹਾ ਤੁਹਾਡੇ ਤੱਕ ਪਹੁੰਚ ਗਿਆ ਹੋਣਾ, ਸ਼ੁਕਰੀਆ ਧੰਨਵਾਦ ਹੈ। ਤੇ ਦੋਸਤੋ ਅੱਗੇ ਗੱਲ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਜ਼ਿੰਦਗੀ ਦੇ ਬਾਰੇ ਥੋੜੀ ਗੱਲਬਾਤ ਕਰਦੇ ਹਾਂ। ਈਰਾਨ ਨੇ 16 ਅਮਰੀਕੀ ਫੌਜੀ ਜਿਹੜੇ ਅੱਡੇ ਆ ਉਹ ਤਬਾਹ ਕੀਤੇ ਆ। ਪੱਛਮੀ ਏਸ਼ੀਆ ਦਾ ਈਰਾਨ ਤੇ ਥੋਪੀ ਜੰਗ ਦੇ ਦੌਰਾਨ ਅਮਰੀਕੀ ਫੌਜ ਨੂੰ ਵੀ ਵੱਡਾ ਝਟਕਾ ਲੱਗਿਆ। ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰੇ CNN ਦੀ ਜਿਹੜੀ ਰਿਪੋਰਟ ਦੇ ਮੁਤਾਬਕ ਈਰਾਨੀ ਹਮਲਿਆਂ ਦੇ ਵਿਚ ਪੱਛਮੀ ਏਸ਼ੀਆ ਦੇ 8 ਮੁਲਕਾਂ ਚ ਫੈਲੇ ਅਮਰੀਕਾ ਦੇ ਘੱਟੋ ਘੱਟ 16 ਫੌਜੀ ਟਿਕਾਣੇ ਬੁਰੀ ਤਰ੍ਹਾਂ ਨੁਕਸਾਨੇ ਗਏ। ਇਨ੍ਹਾਂ ਦੇ ਵਿਚੋਂ ਕਈ ਟਿਕਾਣੇ ਤਾਂ ਵਰਤੋਂ ਦੇ ਜਿਹੜਾ ਯੋਗ ਵੀ ਨਹੀਂ ਰਹੇ ਨੇ। CNN ਨੇ ਜਿਹੜਾ ਸੈਟੇਲਾਈਟ ਤਸਵੀਰਾਂ ਤੇ ਅਧਿਕਾਰੀਆਂ ਦੇ ਹਵਾਲਿਆਂ ਦੇ ਨਾਲ ਦੱਸਿਆ ਕਿ ਈਰਾਨ ਨੇ ਬਹੁਤ ਹੀ ਸੋਚੀ ਸਮਝੀ ਰਣਨੀਤੀ ਤਹਿਤ ਅਮਰੀਕਾ ਦੇ ਐਡਵਾਂਸਡ ਰਡਾਰ ਸਿਸਟਮ, ਸੰਚਾਰ ਢਾਂਚੇ ਅਤੇ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਖੇਤਰ ਦੇ ਵਿਚ ਰਡਾਰ ਸਿਸਟਮ ਸਭ ਤੋਂ ਮਹਿੰਗੇ ਅਤੇ ਸੀਮਤ ਜਿਹੜੇ ਸਰੋਤ ਨੇ, ਜਿਨ੍ਹਾਂ ਨੂੰ ਮੁੜ ਸਥਾਪਿਤ ਕਰਨਾ ਬਹੁਤ ਮੁਸ਼ਕਲ ਕੰਮ ਹੈ। ਨੁਕਸਾਨ ਦੀ ਪੂਰਤੀ ਦੇ ਬਾਰੇ ਅਮਰੀਕੀ ਪ੍ਰਸ਼ਾਸਨ ਦੇ ਵਿਚ ਵੱਖ ਵੱਖ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਨੇ ਤੇ ਪੈਟਾਗਨ ਦੇ ਕੰਪਟਰੋਲਰ ਜੂਲਿਸ ਜੇ ਹਰਸਟਰ ਜਿਹੜੇ ਨੇ ਤੀਜੇ ਨੇ ਕਾਨੂੰਨ ਘਾੜਿਆਂ ਨੂੰ ਬੁੱਧਵਾਰ ਨੂੰ ਦਸਿਆ ਕਿ ਹੁਣ ਤੱਕ ਜਿਹੜਾ ਇਸ ਜੰਗ ਦੇ ਉੱਤੇ ਅਮਰੀਕਾ ਦੇ $25 ਅਰਬ ਖਰਚ ਹੋ ਚੁੱਕੇ ਹੈ। ਹਾਲਾਂਕਿ CNN ਦੀ ਰਿਪੋਰਟ ਦੇ ਮੁਤਾਬਕ ਅਸਲ ਨੁਕਸਾਨ ਅਤੇ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਦੇ ਉੱਤੇ ਖਰਚਾ ਜਿਹੜਾ 40 ਤੋਂ 50 ਅਰਬ ਦੇ ਕਰੀਬ ਹੋ ਸਕਦਾ ਹੈ। ਅਮਰੀਕੀ ਕਾਂਗਰਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਕਈ ਫੌਜੀ ਟਿਕਾਣੇ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਜਾਂ ਤਬਾਹ ਹੋ ਗਏ ਕਿ ਉਨ੍ਹਾਂ ਨੂੰ ਹਮੇਸ਼ਾ ਦੇ ਲਈ ਬੰਦ ਕਰਨਾ ਪੈ ਸਕਦਾ ਹੈ, ਜਦਕਿ ਕੁਝ ਅਹਿਮ ਰਣਨੀਤਿਕ ਟਿਕਾਣਿਆਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੂਜੀ ਦੁਨੀਆ ਦੇ ਰਾਜ ਖੋਲਣ ਦੀ ਤਿਆਰੀ ਹੋ ਗਈ ਹੈ, ਫਿਰ ਤੋਂ ਬਿਆਨ ਦੇ ਦਿੱਤਾ ਅਮਰੀਕਾ ਦੇ ਟਰੰਪ ਸਾਹਿਬ ਨੇ। ਕਹਿੰਦੇ ਨੇ ਕਿ ਪੈਟਾਗਨ ਨੂੰ UFO ਜਾਣੀ ਕਿ ਅਨਆਈਡੈਂਟੀਫਾਈਡ ਜਿਹੜੀ ਹੈ ਸ਼ਖਸੀਅਤਾਂ ਨੇ, ਚਾਹੇ ਉਹ ਆਪਾਂ ਕਹਿ ਲਓ ਹੈਗੇ ਨੇ ਬਾਹਰਲੀ ਦੁਨੀਆ ਦੇ ਲੋਕ ਜਿਨ੍ਹਾਂ ਨੂੰ ਆਪਾਂ ਦੇਖਿਆ ਨਹੀਂ ਅਜੇ ਤੱਕ, ਉਹ ਕਹਿੰਦੇ ਫਾਈਲਾਂ ਜਾਰੀ ਕਰਨ ਦੇ ਲਈ ਕਹਿ ਦਿੱਤਾ ਹੈ। ਟਰੰਪ ਨੇ ਦੁਨੀਆ ਭਰ ਦੇ ਵਿਚ ਜਿਗਿਆਸਾ ਪੈਦਾ ਕਰਦਿਆਂ ਐਲਾਨ ਕੀਤਾ ਕਿ ਪੈਟਾਗਨ ਦੇ ਵੱਲੋਂ ਕੁਝ ਬਹੁਤ ਹੀ ਦਿਲਚਸਪ UFO ਅਣਪਛਾਤੀਆਂ ਉੜਦੀਆਂ ਵਸਤਾਂ ਦਾ ਜਾਂ ਉੱਡਣ ਜਿਹੜੀਆਂ ਨੇ ਛਤਰੀਆਂ ਸਬੰਧੀ ਫਾਈਲਾਂ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ। ਇਹ ਫਾਈਲਾਂ ਉਨ੍ਹਾਂ ਦੇ ਪ੍ਰਸ਼ਾਸਨ ਦੇ ਦੌਰਾਨ ਆਪਣੇ ਜਿਹੜੇ ਨੇ ਆਪਣੇ ਆਈਆਂ ਨੇ ਸਾਹਮਣੇ, ਤੇ ਦੋ ਦੂਜੇ ਗ੍ਰਹਿਾਂ ਦੇ ਉੱਤੇ ਜੀਵਨ ਏਲੀਅਨਸ ਜਿਹੜੇ ਨੇ ਉਨ੍ਹਾਂ ਦੇ ਬਾਰੇ ਕਈ ਅਣਸੁਲਝੇ ਜਿਹੜੇ ਸਵਾਲਾਂ ਤੋਂ ਪਰਦਾ ਜਿਹੜਾ ਹਟਾ ਸਕਦੀਆਂ। ਵਾਈਟ ਹਾਊਸ ਦੇ ਵਿਚ ਨਾਸਾ ਦੇ ਪੁਲਾੜ ਯਾਤਰੀਆਂ ਦੇ ਸਨਮਾਨ ਵਿਚ ਰੱਖੇ ਗਏ ਸਮਾਗਮ ਦੇ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਾਰੀ ਕਰਨ ਜਾ ਰਹੇ ਹਾਂ ਜੋ ਪਹਿਲਾਂ ਕਦੇ ਜਨਤਕ ਨਹੀਂ ਕੀਤੀਆਂ ਗਈਆਂ। ਮੈਨੂੰ ਲੱਗਦਾ ਕਿ ਇਨ੍ਹਾਂ ਦੇ ਵਿਚੋਂ ਕੁਝ ਜਾਣਕਾਰੀਆਂ ਲੋਕਾਂ ਦੇ ਲਈ ਬਹੁਤ ਹੈਰਾਨੀਜਨਕ ਤੇ ਦਿਲਚਸਪ ਹੋਣਗੀਆਂ। ਟਰੰਪ ਲਗਾਤਾਰ ਖੁਦ ਨੂੰ ਅਜਿਹੇ ਰਾਸ਼ਟਰਪਤੀ ਦੇ ਵਜੋਂ ਪੇਸ਼ ਕਰ ਰਹੇ ਨੇ ਜੋ ਸਾਲਾਂ ਤੋਂ ਦਬਾਏ ਗਏ ਸਰਕਾਰੀ ਭੇਤਾਂ ਨੂੰ ਜਿਹੜਾ ਜਨਤਕ ਕਰਨ ਦੀ ਹਿੰਮਤ ਰੱਖਦੇ ਆ। ਇਸ ਸਾਲ ਫਰਵਰੀ ਦੇ ਵਿਚ ਉਨ੍ਹਾਂ ਸੰਘੀ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਏਲੀਅਨਸ ਅਤੇ ਉਡਨ ਛਤਰੀਆਂ ਦੇ ਨਾਲ ਸੰਬੰਧਿਤ ਸਾਰੇ ਰਿਕਾਰਡ ਖੋਲੇ ਜਾਣ। ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪੋਸਟ ਦੇ ਵਿਚ ਉਨ੍ਹਾਂ ਲਿਖਿਆ ਸੀ ਕਿ ਅਮਰੀਕੀ ਲੋਕ ਪਾਰਦਰਸ਼ਤਾ ਤੇ ਸਚਾਈ ਦੇ ਹੱਕਦਾਰ ਨੇ ਤੇ ਸੱਤਾ ਦੇ ਵਿਚ ਵਾਪਸੀ ਦੇ ਪਹਿਲੇ ਹਫ਼ਤੇ ਹੀ ਟਰੰਪ ਨੇ ਰੋਬਰਟ ਐਫ ਕੈਨੇਡੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕਤਲ ਦੇ ਨਾਲ ਜੁੜੇ ਰਿਕਾਰਡ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਉਂਝ ਉਨ੍ਹਾਂ ਦਸਤਾਵੇਜ਼ਾਂ ਦੇ ਵਿਚੋਂ ਕੋਈ ਬਹੁਤਾ ਜਿਹੜਾ ਵੱਡੀ ਗੱਲ ਨਿਕਲ ਕੇ ਨਹੀਂ ਸੀ ਆਈ, ਪਰ ਹੁਣ UFO ਫਾਈਲਾਂ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ਕਾਫ਼ੀ ਜ਼ਿਆਦਾ ਨੇ ਤੇ ਟਰੰਪ ਦੇ ਪ੍ਰਸ਼ੰਸਕ ਇਸ ਕਦਮ ਨੂੰ ਜਿਹੜਾ ਇਤਿਹਾਸਕ ਮੰਨ ਰਹੇ ਨੇ ਤੇ ਦੇਖਦਿਆਂ ਏਲੀਅਨਸ ਦੇਖਣ ਨੂੰ ਮਿਲਣਗੇ ਕਿ ਨਹੀਂ ਮਿਲਣਗੇ ਟਰੰਪ ਦੇ ਰਾਜ ਦੇ ਵਿਚ। ਸ਼੍ਰੀਲੰਕਾ ਦੇ ਵਿਚ ਵੱਡੀ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ, ਸਾਈਬਰ ਅਪਰਾਧ ਸਬੰਧੀ 130 ਵਿਦੇਸ਼ੀ ਗ੍ਰਿਫ਼ਤਾਰੀਆਂ ਕੀਤੀਆਂ ਹਨ। ਸ਼੍ਰੀਲੰਕਾ ਪੁਲਿਸ ਨੇ ਪਿਛਲੇ 2 ਦਿਨਾਂ ਦੇ ਦੌਰਾਨ ਸਾਈਬਰ ਅਪਰਾਧਾਂ ਦੇ ਖਿਲਾਫ਼ ਵੱਡੀ ਕਾਰਵਾਈ ਕਰਦਿਆਂ 130 ਤੋਂ ਵੱਧ ਛਾਪੇਮਾਰੀ ਦੇ ਵਿਚ ਜਿਹੜਾ ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਕੀਤੇ ਹੈ। ਇਸ ਤਹਿਤ ਕੋਲੰਬੋ ਦੇ ਉਪ ਨਗਰ ਜਿਹੜੇ ਨੇ ਥਲਾ ਗਾਮਾ ਦੇ ਵਿਚ ਬੀਤੇ ਦਿਨ ਮਾਰੇ ਗਏ ਛਾਪੇ ਦੌਰਾਨ 37 ਚੀਨੀ ਨਾਗਰਿਕ ਤੇ ਅੱਜ ਰਾਜਾਗੀਰੀਆ ਦੇ ਵਿਚ 100 ਤੋਂ ਵੱਧ ਮੁਲਜ਼ਮਾਂ ਨੂੰ ਜਿਹੜਾ ਹਿਰਾਸਤ ਚ ਲਿਆ ਗਿਆ। ਮੁਲਜ਼ਮਾਂ ਦੇ ਵਿਚ ਚੀਨ, ਵੀਅਤਨਾਮ, ਮਲੇਸ਼ੀਆ, ਥਾਈਲੈਂਡ, ਮੈਡਾਗਾਸਕਰ ਅਤੇ ਫਿਲੀਪੀਨਜ਼ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਸ਼ਾਮਲ ਨੇ। ਪੁਲਿਸ ਦੇ ਮੁਤਾਬਕ ਇਹ ਸਾਰੇ ਕਿਰਾਏ ਦੇ ਅਪਾਰਟਮੈਂਟ ਦੇ ਵਿੱਚੋਂ ਸਾਈਬਰ ਠੱਗੀ ਦੇ ਜਿਹੜਾ ਅੱਡੇ ਚਲਾ ਰਹੇ ਸਨ। ਇਨ੍ਹਾਂ ਦੇ ਉੱਤੇ ਕੰਪਿਊਟਰ ਅਪਰਾਧ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ। ਅਜਿਹੇ ਗਰੋਹ ਸੌਖੀ ਵੀਜ਼ਾ ਪਹੁੰਚ ਦਾ ਜਿਹੜਾ ਫਾਇਦਾ ਉਠਾ ਕੇ ਇੱਥੇ ਪਹੁੰਚਦੇ ਨੇ ਤੇ ਡਿਜੀਟਲ ਪਲੇਟਫਾਰਮਾਂ ਦੇ ਰਾਹੀਂ ਵਿਦੇਸ਼ੀਆਂ ਨੂੰ ਸ਼ਿਕਾਰ ਬਣਾਉਂਦੇ ਨੇ। ਦੂਸਰੇ ਪਾਸੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੇ ਉੱਤੇ ਜਿਹੜਾ ਭੜਕ ਗਏ ਨੇ ਰੂਸੀ। ਰੂਸ ਨੇ ਜਿਹੜਾ ਬਿਆਨ ਜਾਰੀ ਕੀਤਾ ਕਿ ਰੂਸ ਨੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਜਿਹੜਾ ਵਿਦੇਸ਼ ਵਿਭਾਗ ਦੇ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਅਮਰੀਕਾ ਦੇ ਵਿੱਚ ਪੈਦਾ ਹੋਏ ਰੂਸੀ ਡਿਪਲੋਮੈਟਾਂ ਦੇ ਬੱਚਿਆਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕੀ ਨਾਗਰਿਕਤਾ ਦੇ ਰਹੇ ਨੇ ਤੇ ਰੂਸ ਦੇ ਅਨੁਸਾਰ ਇਹ ਕਦਮ ਅੰਤਰਰਾਸ਼ਟਰੀ ਨਿਯਮਾਂ ਤੇ ਦੁਵੱਲੇ ਡਿਪਲੋਮੈਟਿਕ ਅਭਿਆਸਾਂ ਦੀ ਸਿੱਧੀ ਉਲੰਘਣਾ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜਖਾਰੋਵਾ ਉਨ੍ਹਾਂ ਨੇ ਰੂਸੀ ਵਪਾਰਕ ਅਖਬਾਰ ਜਿਹੜਾ ਵੇਦੋ ਮੋਸਤੀ ਦੇ ਵਿਚ ਲਿਖਿਆ ਕਿ ਅਮਰੀਕੀ ਅਧਿਕਾਰੀ ਜਨਮ ਸਿੱਧ ਨਾਗਰਿਕਤਾ ਦੇ ਨਾਂ ਦੇ ਉਤੇ ਇਨ੍ਹਾਂ ਬੱਚਿਆਂ ਨੂੰ ਜ਼ਬਰਦਸਤੀ ਅਮਰੀਕੀ ਨਾਗਰਿਕ ਦੇ ਵਜੋਂ ਰਜਿਸਟਰ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਇਹ ਨਾਗਰਿਕਤਾ ਮਾਪਿਆਂ ਦੀ ਇੱਛਾ ਦੇ ਵਿਰੁੱਧ ਦਿੱਤੀ ਜਾ ਰਹੀ ਹੈ ਜੋ ਕਿ ਕੌਮਾਂਤਰੀ ਕਾਨੂੰਨ ਅਤੇ ਖੁਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਦੇ ਉਲਟ ਹੈ। ਜਖਾਰੋਵਾ ਨੇ ਇਸ ਕਾਰਵਾਈ ਨੂੰ ਅਮਰੀਕਾ ਦੀ ਡੀਪ ਸਟੇਟ ਦੀ ਇਕ ਨਵੀਂ ਚਾਲ ਕਰਾਰ ਦਿੱਤਾ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਇਸ ਨਾਗਰਿਕਤਾ ਨੂੰ ਰੂਸੀ ਡਿਪਲੋਮੈਟਾਂ ਉਤੇ ਦਬਾਅ ਬਣਾਉਣ ਦੇ ਲਈ ਇਕ ਹਥਿਆਰ ਵਜੋਂ ਵਰਤ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਕਾਨੂੰਨ ਸਪਸ਼ਟ ਤੌਰ ਦੇ ਉਤੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਜਨਮ ਦੇ ਆਧਾਰ ਦੇ ਉਤੇ ਨਾਗਰਿਕਤਾ ਲੈਣ ਦੇ ਅਧਿਕਾਰ ਤੋਂ ਬਾਹਰ ਰੱਖਦਾ ਹੈ। ਰੂਸੀ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ ਡਿਪਲੋਮੈਟਿਕ ਪ੍ਰਸ਼ਾਸਨਿਕ ਤੇ ਤਕਨੀਕੀ ਸਟਾਫ ਦੇ ਪਰਿਵਾਰਾਂ ਤੇ ਥੋਪੀ ਗਈ ਇਸ ਅਮਰੀਕੀ ਨਾਗਰਿਕਤਾ ਨੂੰ ਮਾਨਤਾ ਨਹੀਂ ਦੇਣਗੇ ਤੇ ਮਾਸਕੋ ਹੁਣ ਅਮਰੀਕਾ ਤੋਂ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਕਰਨ ਦੀ ਮੰਗ ਕਰੇਗਾ ਕਿ ਇਹ ਨਵਜੰਮੇ ਬੱਚੇ ਅਮਰੀਕੀ ਅਧਿਕਾਰ ਖੇਤਰ ਦੇ ਅਧੀਨ ਨਹੀਂ ਆਉਂਦੇ ਤੇ ਅਮਰੀਕਾ ਵੱਲੋਂ ਅਜੇ ਤੱਕ ਇਸ ਮਾਮਲੇ ਦੇ ਉੱਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਦੂਸਰੇ ਪਾਸੇ ਕੈਨੇਡਾ ਦੀ ਖੁਫੀਆ ਰਿਪੋਰਟ ਨੇ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਕੁਝ ਗੱਲਾਂ। ਖਾਲਿਸਤਾਨੀ ਕੱਟੜਵਾਦ ਦੇਸ਼ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਦੱਸ ਦਿੱਤਾ ਹੈ। ਸੀ ਐਸ ਆਈ ਐਸ ਨੇ ਸੰਸਦ ਦੇ ਵਿਚ ਪੇਸ਼ ਕੀਤੀ ਹੈ 2025 ਦੀ ਸਾਲਾਨਾ ਰਿਪੋਰਟ। ਭਾਰਤ, ਚੀਨ ਅਤੇ ਰੂਸ ਦੇ ਉੱਤੇ ਵੀ ਲਾਏ ਗਏ ਨੇ ਦਖਲ ਅੰਦਾਜ਼ੀ ਦੇ ਇਹਦੇ ਉੱਤੇ ਇਲਜ਼ਾਮ। ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਿਹੜੀ ਹੈ ਉਹਨੇ ਆਪਣੀ ਤਾਜ਼ਾ ਰਿਪੋਰਟ ਦੇ ਵਿਚ ਮੰਨਿਆ ਕਿ ਕੈਨੇਡਾ ਸਥਿਤ ਖਾਲਿਸਤਾਨੀ ਤੱਤ ਦੇਸ਼ ਦੀ ਕੌਮੀ ਸੁਰੱਖਿਆ ਦੇ ਲਈ ਲਗਾਤਾਰ ਖਤਰਾ ਬਣੇ ਹੋਏ ਨੇ। ਕੈਨੇਡੀਅਨ ਸੰਸਦ ਦੇ ਵਿਚ ਪੇਸ਼ ਕੀਤੀ ਗਈ ਸਾਲ 2025 ਦੀ ਇਸ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਇਹ ਕੱਟੜਪੰਥੀ ਤੱਤ ਕੈਨੇਡਾ ਦੀਆਂ ਸੰਸਥਾਵਾਂ ਦੀ ਵਰਤੋਂ ਆਪਣੇ ਹਿੰਸਕ ਏਜੰਡੇ ਨੂੰ ਹੱਲਾਸ਼ੇਰੀ ਦੇਣ ਅਤੇ ਭੋਲੇ ਭਾਲੇ ਲੋਕਾਂ ਤੋਂ ਫੰਡ ਇਕੱਠਾ ਕਰਨ ਦੇ ਲਈ ਕਰ ਰਹੇ ਹੈ। ਏਅਰ ਇੰਡੀਆ ਫਲਾਈਟ 182 ਕਨਿਸ਼ਕ ਕਾਂਡ ਜਿਹੜਾ ਬੰਬ ਧਮਾਕੇ ਦੀ 40ਵੀਂ ਬਰਸੀ ਦਾ ਜਿਹੜਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਸੀ ਜਿਸ ਦੇ ਵਿਚ 329 ਲੋਕ ਮਾਰੇ ਗਏ ਸਨ। ਏਜੰਸੀ ਦੇ ਅਨੁਸਾਰ ਇਸ ਹਮਲੇ ਦੇ ਸ਼ੱਕੀ ਕੈਨੇਡਾ ਸਥਿਤ ਖਾਲਿਸਤਾਨੀ ਕੱਟੜਪੰਥੀ ਸਮੂਹਾਂ ਦੇ ਨਾਲ ਜੁੜੇ ਹੋਏ ਸਨ। ਹਾਲਾਂਕਿ ਰਿਪੋਰਟ ਦੇ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਸਾਲ 2025 ਦੇ ਦੌਰਾਨ ਕੈਨੇਡਾ ਦੇ ਵਿਚ ਅਜਿਹੀ ਕੋਈ ਹਿੰਸਕ ਘਟਨਾ ਸਾਹਮਣੇ ਨਹੀਂ ਆਈ। ਖੁਫੀਆ ਰਿਪੋਰਟ ਦੇ ਵਿਚ ਭਾਰਤ, ਚੀਨ, ਰੂਸ ਅਤੇ ਇਰਾਨ ਪਾਕਿਸਤਾਨ ਤੇ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਦੇ ਵਿਚ ਦਖਲ ਅੰਦਾਜ਼ੀ ਕਰਨ ਅਤੇ ਜਾਸੂਸੀ ਦੇ ਦੋਸ਼ ਲਗਾਏ ਗਏ ਨੇ। ਭਾਰਤ ਨੇ ਕੈਨੇਡੀਅਨ ਸਿਆਸਤਦਾਨਾਂ, ਪੱਤਰਕਾਰਾਂ ਤੇ ਭਾਰਤੀ ਕੈਨੇਡੀਅਨ ਭਾਈਚਾਰੇ ਦੇ ਨਾਲ ਗੁਪਤ ਸੰਬੰਧਤ ਜਿਹੜੇ ਸੰਬੰਧ ਬਣਾਏ ਨੇ ਤਾਂ ਜੋ ਆਪਣੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਤੇ ਖਾਲਿਸਤਾਨੀ ਪੱਕੀ ਆਲੋਚਨਾ ਨੂੰ ਦਬਾਇਆ ਜਾ ਸਕੇ। ਮਾਰਕ ਕਾਰਲੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਨੇਡਾ ਦੇ ਰੁੱਖ ਦੇ ਵਿਚ ਕੁਝ ਨਰਮੀ ਦੇਖਣ ਨੂੰ ਮਿਲੀ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ RCMP ਦੇ ਕਮਿਸ਼ਨਰ ਮਾਈਕ ਡੁਹੇਮ ਨੇ ਇਕ ਤਾਜ਼ਾ ਇੰਟਰਵਿਊ ਦੇ ਵਿਚ ਇਹ ਕਿਹਾ ਕਿ ਮੌਜੂਦਾ ਸਮੇਂ ਦੇ ਵਿਚ ਕੈਨੇਡਾ ਦੀ ਧਰਤੀ ਦੇ ਉਤੇ ਹੋਣ ਵਾਲੇ ਅਪਰਾਧਾਂ ਦੇ ਤਾਰ ਸਿੱਧੇ ਤੌਰ ਦੇ ਉਤੇ ਕਿਸੇ ਵਿਦੇਸ਼ੀ ਸੰਸਥਾ ਜਾਂ ਭਾਰਤ ਸਰਕਾਰ ਦੇ ਨਾਲ ਜੁੜਦੇ ਨਜ਼ਰ ਨਹੀਂ ਆ ਰਹੇ। ਸਾਲ 2023 ਦੇ ਵਿਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸੰਬੰਧ ਬਹੁਤ ਖਰਾਬ ਹੋਏ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦਸਦਿਆਂ ਹੋਇਆ ਹਮੇਸ਼ਾ ਨਕਾਰਿਆ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤਾਂ ਗਾਨਾ ਨੇ ਜਿਹੜਾ ਅਮਰੀਕਾ ਦਾ ਹੈਲਥ ਐਗਰੀਮੈਂਟ ਰੱਦ ਕਰ ਦਿੱਤਾ ਹੈ। ਅਮਰੀਕੀ ਮੁਲਕ ਨੇ ਡਾਟਾ ਜਿਹੜਾ ਨਿੱਜਤਾ ਦੇ ਨਾਲ ਜੁੜੇ ਫਿਕਰਾਂ ਦਾ ਹਵਾਲਾ ਦਿੱਤਾ ਹੈ। ਗਾਨਾ ਦੇ ਜਿਹੜੇ ਨੇ ਡਾਟਾ ਨਿੱਜਤਾ ਨਾਲ ਜੁੜੇ ਫਿਕਰਾਂ ਦੇ ਹਵਾਲੇ ਦੇ ਨਾਲ ਅਮਰੀਕਾ ਦਾ ਤਜਵੀਜ਼ ਸਿਹਤ ਸਮਝੌਤਾ ਰੱਦ ਕਰ ਦਿੱਤਾ ਗਿਆ ਤੇ ਘਾਨਾ ਨੇ ਹੁਣ ਸਮੇਂ ਨਵੇਂ ਸਮਝੌਤੇ ਦੀ ਜਿਹੜੀ ਮੰਗ ਕੀਤੀ ਹੈ। ਘਾਨਾ ਤੋਂ ਪਹਿਲਾਂ ਕਈ ਜਿਹੜੇ ਹੋਰ ਅਫਰੀਕੀ ਮੁਲਕ ਵੀ ਮਿਲਦੇ ਜੁਲਦੇ ਸਰੋਕਾਰਾਂ ਦੇ ਹਵਾਲੇ ਦੇ ਨਾਲ ਸਮਝੌਤੇ ਤੋਂ ਨਾਂਹ ਕਰ ਚੁੱਕੇ ਨੇ। ਘਾਨਾ ਦੇ ਡਾਟਾ ਸੁਰੱਖਿਆ ਕਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਆਰਨੋਲਡ ਕਵਾਰਪਾਓ ਮੁਤਾਬਕ ਇਸ ਸੌਦੇ ਦੇ ਵਿਚ ਅਜਿਹੀਆਂ ਕਈ ਵਿਵਸਥਾਵਾਂ ਸ਼ਾਮਲ ਨੇ ਜੋ ਅਮਰੀਕੀ ਸੰਸਥਾਵਾਂ ਨੂੰ ਜ਼ਰੂਰੀ ਸੁਰੱਖਿਆ ਉਪਾਵਾਂ ਤੋਂ ਬਿਨਾਂ ਘਾਨਾ ਦੇ ਸੰਵੇਦਨਸ਼ੀਲ ਸਿਹਤ ਡਾਟਾ ਜਿਹੜਾ ਉਹਦੇ ਤੱਕ ਰਸਾਈ ਦੀ ਖੁੱਲ੍ਹ ਦਿੰਦਾ ਹੈ। ਕਾਵਰੋਪ ਨੇ ਜਿਹੜਾ ਇਸ ਖ਼ਬਰ ਏਜੰਸੀ ਨੂੰ ਦਸਿਆ ਕਿ ਸੌਦੇ ਦੇ ਤਹਿਤ ਮੰਗੀ ਗਈ ਡਾਟਾ ਪਹੁੰਚ ਦਾ ਜਿਹੜਾ ਦਾਇਰਾ ਆਮ ਤੌਰ ਦੇ ਉਤੇ ਲੋੜੀਂਦੀ ਹੱਦ ਤੋਂ ਕਿਤੇ ਵੱਧ ਸੀ। ਉਧਰ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਵਿਭਾਗ ਦੁਵੱਲੀ ਗੱਲਬਾਤ ਦੇ ਵੇਰਵੇ ਨਸ਼ਰ ਨਹੀਂ ਕਰ ਸਕਦਾ। ਤਰਜਮਾਨ ਨੇ ਆਪਣਾ ਨਾਂ ਨਸ਼ਰ ਨਾ ਕਰਨ ਦੀ ਸ਼ਰਤ ਦੇ ਉਤੇ ਕਿਹਾ ਕਿ ਅਸੀਂ ਦੋਵਾਂ ਮੁਲਕਾਂ ਦੇ ਦਰਮਿਆਨ ਦੁਵੱਲੀ ਭਾਈਵਾਲੀ ਨੂੰ ਜਿਹੜਾ ਮਜ਼ਬੂਤ ਕਰਨ ਦੇ ਤੌਰ ਦੇ ਉਤੇ ਤਰੀਕੇ ਜਿਹੜੇ ਲੱਭ ਰਹੇ ਹਾਂ। ਟਰੰਪ ਪ੍ਰਸ਼ਾਸਨ ਦੇ ਅਮਰੀਕਾ ਪਹਿਲਾਂ ਵਿਸ਼ਵ ਵਿਆਪੀ ਸਿਹਤ ਫੰਡਿੰਗ ਨਜ਼ਰੀਏ ਤਹਿਤ ਅਮਰੀਕਾ ਨੇ 30 ਤੋਂ ਵੱਧ ਦੇਸ਼ਾਂ ਨਾਲ ਸਿਹਤ ਸਬੰਧੀ ਸਮਝੌਤੇ ਕੀਤੇ ਨੇ ਜਿਨ੍ਹਾਂ ਦੇ ਵਿਚੋਂ ਜ਼ਿਆਦਾਤਰ ਅਫਰੀਕਾ ਦੇ ਵਿਚ ਨੇ। ਹੁਣ ਚੀਨ ਨੂੰ ਗਧੇ ਦਾ ਮਾਸ ਵੇਚੇਗਾ ਪਾਕਿਸਤਾਨ। ਸਾਡੇ ਭਾਈ ਉਦਾਂ ਹੀ ਤੁਰੇ ਫਿਰਦੇ ਆ, ਦੇਖੋ ਬੰਨ ਲਓ ਇਨ੍ਹਾਂ ਨੂੰ ਹੀ। ਪਾਕਿਸਤਾਨ ਨੇ ਚੀਨ ਨੂੰ ਗਧੇ ਦੇ ਮਾਸ ਦੀ ਬਰਾਮਦ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਫੈਸਲਾ ਇਕ ਚੀਨੀ ਕੰਪਨੀ ਵੱਲੋਂ ਆਪਣਾ ਕੰਮਕਾਜ ਬੰਦ ਕਰਨ ਦੀ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਮਾਮਲੇ ਦੇ ਵਿਚ ਦਖਲ ਦੇਣਾ ਪੈ ਗਿਆ। ਇਹ ਵਿਵਾਦ ਗਵਾਦਰ ਵਿਚ ਸਰਗਰਮ ਹਾਨ ਗੇਗ ਟਰੇਡ ਕੰਪਨੀ ਦੇ ਨਾਲ ਸਬੰਧਤ ਹੈ। ਗਵਾਦਰ ਇਕ ਅਜਿਹਾ ਬੰਦਰਗਾਹ ਸ਼ਹਿਰ ਹੈ ਜੋ ਚੀਨ ਦੇ ਸਮਰਥਨ ਵਾਲੇ ਪ੍ਰੋਜੈਕਟਾਂ ਦਾ ਜਿਹੜਾ ਮੁੱਖ ਕੇਂਦਰ ਹੈ। ਇੱਥੇ ਬਰਾਮਦ ਦੀਆਂ ਮਨਜ਼ੂਰੀਆਂ ਦੇ ਵਿਚ ਕਈ ਮਹੀਨਿਆਂ ਦੀ ਦੇਰੀ ਹੋ ਰਹੀ ਸੀ, ਜਿਸਨੇ ਜਿਹੜਾ ਪਾਕਿਸਤਾਨ ਦੇ ਵਿਚ ਵਿਦੇਸ਼ੀ ਨਿਵੇਸ਼ ਵਾਲੇ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਫਸਰਸ਼ਾਹੀ ਦੀਆਂ ਰੁਕਾਵਟਾਂ ਦੇ ਉਤੇ ਸਵਾਲ ਖੜੇ ਕਰ ਦਿੱਤੇ। ਪਾਕਿਸਤਾਨ ਸਰਕਾਰ ਦਾ ਇਹ ਫੈਸਲਾ ਇਸ ਮਹੀਨੇ ਦੇ ਅਖੀਰ ਦੇ ਵਿਚ ਇਕ ਨਿਵੇਸ਼ ਫੋਰਮ ਦੀ ਬੈਠਕ ਦੇ ਵਿਚ ਹਿੱਸਾ ਲੈਣ ਦੇ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਹੋਣ ਵਾਲੀ ਚੀਨ ਯਾਤਰਾ ਦੀ ਚਰਚਾ ਦੇ ਵਿਚਕਾਰ ਜਿਹੜਾ ਆਇਆ। ਹਾਨਗਿੰਗ ਟਰੇਡ ਕੰਪਨੀ ਇਕ ਬੁੱਚੜਖਾਨਾ ਚਲਾਉਂਦੀ ਹੈ ਤੇ ਗਧੇ ਦਾ ਜਿਹੜਾ ਮਾਸ ਹੈ ਤੇ ਚਮੜਾ ਚੀਨ ਨੂੰ ਬਰਾਮਦ ਕਰਦੀ ਹੈ। ਚੀਨ ਦੇ ਵਿਚ ਇਨ੍ਹਾਂ ਦੀ ਵਰਤੋਂ ਇਕ ਰਵਾਇਤੀ ਦਵਾਈ ਬਣਾਉਣ ਦੇ ਵਿਚ ਕੀਤੀ ਜਾਂਦੀ ਹੈ। ਇਹ ਦਵਾਈ ਆਮ ਤੌਰ ਤੇ ਖੂਨ ਵਧਾਉਣ ਅਤੇ ਚਮੜੀ ਦੇ ਨਾਲ ਸੰਬੰਧਤ ਸਮੱਸਿਆਵਾਂ ਦੇ ਲਈ ਵੇਚੀ ਜਾਂਦੀ ਹੈ ਤੇ ਪਾਕਿਸਤਾਨ ਮਾਸ ਦੇ ਉਤੇ ਚਮੜੀ ਦੇ ਲਈ ਮੁੱਖ ਤੌਰ ਦੇ ਉਤੇ ਚੀਨ ਨੂੰ ਜਿਹੜਾ ਸਾਲਾਨਾ ਲਗਭਗ 2,16,000 ਜਿਹੜੇ ਨੇ ਗਧਿਆਂ ਦੀ ਬਰਾਮਦ ਕਰਦਾ ਹੈ ਤੇ ਸਰਕਾਰੀ ਅੰਦਾਜ਼ੇ ਅਨੁਸਾਰ ਇਸ ਦੇ ਨਾਲ ਹਰ ਸਾਲ ਲਗਭਗ 30 ਕਰੋੜ ਜਿਹੜੇ ਨੇ ਅਮੈਰੀਕਨ ਡਾਲਰ ਦਾ ਮਾਲੀਆ ਜਿਹੜਾ ਇਨ੍ਹਾਂ ਨੂੰ ਮਿਲਦਾ ਹੈ। ਕਿਆ ਬਾਤ ਹੈ ਜੀ, ਸਾਡੇ ਕਰੋੜਾਂ ਦਾ ਮਾਲ ਸੜਕਾਂ ਦੇ ਉੱਤੇ ਤੁਰਿਆ ਫਿਰਦਾ ਤੇ ਅਸੀਂ ਉਧਰ ਧਿਆਨ ਨਹੀਂ ਦਿੰਦੇ ਭਾਈ। ਕਦੇ ਅਸੀਂ ਬਾਂਦਰ ਮੰਗਦੇ ਆ ਚੀਨ, ਉਹ ਨਹੀਂ ਦਿੰਦੇ। ਕਦੀ ਉਹ ਖੋਤੇ ਮੰਗਦੇ ਆ, ਉਹਨਾਂ ਨੂੰ ਉਹ ਨਹੀਂ ਦਿੰਦੇ। ਬਥੇਰਾ ਕੁਝ ਸਾਡੇ ਕੋਲ ਹੈਗਾ ਪਰ ਅਸੀਂ ਦਿੱਦਾ ਹੀ ਨਹੀਂ ਭਾਈ। ਤੇ ਮੁਲਕ ਤਾਂ ਮੈਨੂੰ ਲੱਗਦਾ ਕਿ ਏਦਾਂ ਹੀ ਕਰਜ਼ੇ ਤੋਂ ਮੁਕਤ ਹੋ ਸਕਦਾ ਜੇ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਦੇਖ ਲਿਆ ਜਾਵੇ। ਚਲੋ ਜੀਵ ਜੰਤੂ ਨੇ ਪਰ ਉਹਨਾਂ ਦੀ ਪਾਪੂਲੇਸ਼ਨ ਜਿਸ ਹਿਸਾਬ ਦੇ ਨਾਲ ਵੱਧ ਰਹੀ ਹੈ ਤੇ ਖੋਤੇ ਦੀਆਂ ਕਿਸਮਾਂ ਤਾਂ ਕਈ ਨੇ। ਦੇਖੋ ਆਪਾਂ ਕਈ ਵਾਰੀ ਉਹਨਾਂ ਦੀ ਗੱਲ ਵੀ ਕੀਤੀ ਹੈ ਭਾਈ। ਦੁੱਧ ਦੇਖੋ ਉਹਨਾਂ ਦਾ ਕਿੰਨਾ ਮਹਿੰਗਾ ਵਿਕਦਾ ਇਹਨਾਂ ਮੁਲਕਾਂ ਦੇ ਵਿਚ ਤੇ ਹੋਰ ਸਾਰੀਆਂ ਚੀਜ਼ਾਂ ਨੇ ਤੇ ਖੂਬੀਆਂ ਖੋਤੇ ਦੇ ਵਿਚ ਬਹੁਤ ਖੂਬੀਆਂ ਨੇ ਪਰ ਅਸੀਂ ਉਹਨੂੰ ਉਦਾਂ ਹੀ ਅਨਗੋਲਿਆ ਹੋਇਆ। ਚਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਜ਼ਿੰਦਗੀ ਦੇ ਨਾਲ ਜੁੜੀ ਹੋਈ ਇੱਕ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਤੇ ਸਮਾਂ ਵੀ ਆਪਣਾ ਵੈਸੇ ਤਾਂ ਸਮਾਪਤੀ ਵਾਲਾ ਹੋ ਹੀ ਗਿਆ ਪਰ ਜਾਂਦੇ ਜਾਂਦੇ ਗੱਲ ਜ਼ਰੂਰ ਸੁਣਾ ਕੇ ਜਾਂਦਾ ਤੁਹਾਨੂੰ। ਗੱਲ ਹੋਈ ਹੈ ਤਸੱਲੀ ਦੀ, ਸੰਤੋਖ ਦੀ ਤੇ ਉਹਦੀ ਬਾਤ ਪਾਉਂਦੇ ਹਾਂ। ਡਾਕਟਰ ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਦੇ ਵਿਚੋਂ ਇਹ ਗੱਲਬਾਤ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਦੁਆਬਾ ਰੇਡੀਓ ਦਮਾਂ ਚ ਤੇ ਟਾਈਟਲ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੇ। ਗੱਲਬਾਤ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀਵਨ ਦੀਆਂ ਮੂਲ ਜੜੀਆਂ ਨੇ, ਪ੍ਰਵਿਰਤੀਆਂ ਨੇ। ਜੀਵਨ ਦੀ ਉਤਪਤੀ ਪਣਪਣ ਤੇ ਸੁਭਾਈਮਾਨ ਹੁਣ ਦੇ ਵਿਚ ਜਿਹੜਾ ਹੋਣ ਦੇ ਵਿਚ ਇਨ੍ਹਾਂ ਪ੍ਰਵਿਰਤੀਆਂ ਦਾ ਬਹੁਤ ਅਹਿਮ ਯੋਗਦਾਨ ਰਿਹਾ। ਹੁਣ ਤੱਕ ਦੇ ਹੋਣ ਦੇ ਵਿਚ ਆਏ ਧਰਮ ਸੱਭਿਆਚਾਰ ਤੇ ਵਿਚਾਰਧਾਰਾਵਾਂ ਮਨੁੱਖ ਨੂੰ ਆਪਣਾ ਜੀਵਨ ਸਹੀ ਢੰਗ ਦੇ ਨਾਲ ਜਿਉਣ ਦੇ ਲਈ ਇਨ੍ਹਾਂ ਮੂਲ ਪ੍ਰਵਿਰਤੀਆਂ ਸੰਗ ਸਹਿਜ ਦਾ ਰਿਸ਼ਤਾ ਅਪਣਾ ਕੇ ਚੱਲਣ ਦੀ ਸਿੱਖਿਆ ਦਿੰਦੀਆਂ ਜਿਹੜੀਆਂ ਆ ਰਹੀਆਂ ਹੈ। ਸਹਿਜ ਮਾਰਗ ਇਨ੍ਹਾਂ ਸੋਚਾਂ ਦੇ ਵਿਚੋਂ ਹੀ ਪੈਦਾ ਹੁੰਦੀਆਂ ਹੋਇਆ ਜਦੋਂ ਵੀ ਮਨੁੱਖ ਇਨ੍ਹਾਂ ਮੂਲ ਪ੍ਰਵਿਰਤੀ ਨੂੰ ਆਪਣੇ ਉੱਪਰ ਭਾਰੂ ਜਿਹੜਾ ਕਰ ਲੈਂਦਾ ਹੈ ਤੇ ਇਨ੍ਹਾਂ ਦੀ ਪੂਰਤੀ ਨੂੰ ਹੀ ਆਪਣਾ ਜੀਵਨ ਮਕਸਦ ਬਣਾ ਲੈਂਦਾ ਹੈ ਤਦ ਉਹ ਕਈ ਭਟਕਨਾਵਾਂ ਜਿਹੜੀਆਂ ਨੇ ਭਟਕਨਾਵਾਂ ਨਿਰਾਸ਼ਾਵਾਂ ਸੰਕਟਾਂ ਸਮੱਸਿਆਵਾਂ ਵਿੱਚ ਜਿਹੜਾ ਉਲਝ ਜਾਂਦਾ ਹੈ। ਇਸ ਸਾਰੀਆਂ ਪ੍ਰਵਿਰਤੀਆਂ ਮਨੁੱਖ ਨੂੰ ਜਿਹੜਾ ਬਹੁਤ ਲੁਭਾਉਣ ਵਾਲੇ ਜਿਹੜੇ ਨੇ ਢੰਗ ਦੇ ਨਾਲ ਆਪਣੇ ਵੱਲ ਆਕਰਸ਼ਿਤ ਕਰਦੀਆਂ ਨੇ। ਲੋਭ ਇਹਨਾਂ ਦੇ ਵਿੱਚੋਂ ਇੱਕ ਅਹਿਮ ਪ੍ਰਵਿਰਤੀ ਹੈ। ਲੋਭ ਜਾਣੀ ਕਿ ਲਾਲਚ। ਲਾਲਚ ਦੀਆਂ ਜੜ੍ਹਾਂ ਸਵਾਰਥ ਦੇ ਵਿੱਚ ਹੁੰਦੀਆਂ, ਉਹਨਾਂ ਜੁੜੀਆਂ। ਜ਼ਿੰਦਗੀ ਜਿਉਣ ਦੇ ਲਈ ਸਵਾਰਥ ਜਾਂ ਸਵਾਰਥੀ ਬਣਨਾ ਪੈਂਦਾ ਹੈ, ਪਰ ਕੇਵਲ ਸਵਾਰਥ ਉੱਪਰ ਆਧਾਰਿਤ ਜ਼ਿੰਦਗੀ ਨੂੰ ਆਦਰਸ਼, ਖੂਬਸੂਰਤ, ਸਫਲ ਜ਼ਿੰਦਗੀ ਨਹੀਂ ਕਿਹਾ ਜਾ ਸਕਦਾ। ਕੁੱਲੀ ਗੁੱਲੀ ਤੇ ਜੁੱਲੀ ਜਾਣੀ ਰੋਟੀ, ਕੱਪੜਾ ਤੇ ਮਕਾਨ, ਜੀਵਨ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਨੇ, ਇਹਨਾਂ ਨੂੰ ਪੂਰਾ ਕਰਨ ਦੀ ਸਾਡੀ ਖੁਆਇਸ਼, ਇੱਛਾ ਕਰਨਾ ਹਰ ਮਨੁੱਖ ਦਾ ਆਪਣਾ ਅਧਿਕਾਰ ਹੈ ਜੋ ਉਸਦੇ ਸਵਾਰਥ ਦੇ ਵਿੱਚੋਂ ਪੈਦਾ ਹੋਇਆ। ਆਪਣੇ ਇਸ ਅਧਿਕਾਰ ਸਵਾਰਥ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਵਾਜਬ ਹੈ। ਇਹ ਸਕਾਰਾਤਮਕ ਪੋਜ਼ਿਟਿਵਿਟੀ ਦੇ ਵਿੱਚ ਜਿਹੜਾ ਪੋਜ਼ਿਟਿਵ ਸਵਾਰਥ ਹੈ, ਇਹ ਮਨੁੱਖ ਦੀ ਬੁਨਿਆਦੀ ਪ੍ਰਵਿਰਤੀ ਹੈ, ਕੁਦਰਤੀ ਤੌਰ ਦੇ ਉੱਤੇ ਸਾਡੇ 'ਚ ਹੈ। ਆਪਣੇ ਇਸ ਸਵਾਰਥ ਦੀ ਪੂਰਤੀ ਲਈ ਜ਼ਰੂਰੀ ਨਹੀਂ ਕਿ ਮਨੁੱਖ ਦੂਸਰਿਆਂ ਦੇ ਲਈ ਦੁੱਖ ਪੈਦਾ ਕਰੇ ਜਾਂ ਆਪਣੀ ਜ਼ਿੰਦਗੀ ਦੀ ਸਹਿਜਤਾ ਨੂੰ ਹੀ ਜਿਹੜਾ ਨਸ਼ਟ ਕਰ ਲਵੇ। ਸਹਿਜ ਰਹਿੰਦਿਆਂ ਵੀ ਆਪਣੇ ਜੀਵਨ ਨੂੰ ਭਰਪੂਰ ਬਣਾਇਆ ਜਾ ਸਕਦਾ ਹੈ। ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪਣੇ ਆਪ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ। ਜੀਵਨ ਜਿਉਣ ਦੀ ਕਲਾ ਸਿੱਖਣੀ ਚਾਹੀਦੀ ਹੈ। ਆਪਣੀ ਚਾਦਰ ਨੂੰ ਆਪਣੇ ਪਸਾਰੇ ਜਾਣੇ ਵਾਲੇ ਪੈਰਾਂ ਦੀ ਜਿਹੜੀ ਹੈ ਹਾਣੀ ਬਣਾਉਣ ਦੇ ਕਾਬਲ ਹੋਣਾ ਚਾਹੀਦਾ ਹੈ। ਚਾਦਰ ਤੇ ਪੈਰਾਂ ਵਿਚਕਾਰ ਸਮਤੋਲ ਸਿਰਜਣਾ ਪਵੇਗਾ। ਬਹੁਤ ਕੁਝ ਜੀਵਨ ਦੇ ਵਿੱਚ ਅਜਿਹਾ ਆਉਂਦਾ ਹੈ ਜਿਸ ਤੋਂ ਮੁਤਾਸਰ ਹੋ ਚਾਦਰ ਛੋਟੀ ਲੱਗਣ ਲੱਗ ਪੈਂਦੀ ਹੈ। ਇਹ ਲਾਲਸਾ ਜਿਹੜੀ ਹੈ ਹੀ ਲਾਲਚ ਲੋਭ ਨੂੰ ਭੜਕਾਉਂਦੀ ਹੈ ਵੀ ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਆਹ ਵੀ ਲੈ ਲਵਾਂ, ਆਹ ਵੀ ਚੱਕ ਲਵਾਂ, ਤੇ ਲਾਲਸਾ ਦੀ ਜਿਹੜੀ ਪੱਠੀ ਹੈ ਤਪਣ ਤੋਂ ਬਾਅਦ ਫਿਰ ਸ਼ਾਂਤ ਨਹੀਂ ਹੁੰਦੀ ਤੇ ਕੋਲੇ ਭੱਕ ਜਾਂਦੇ ਆ, ਫਿਰ ਆਪਣੇ ਆਪ ਨੂੰ ਸਾੜਨ ਲੱਗ ਜਾਂਦੇ ਆ। ਜੀਵਨ ਦੇ ਅੰਦਰ ਭਟਕਣਾ ਸ਼ੁਰੂ ਹੋ ਜਾਂਦੀ ਹੈ। ਜਿਹਦਾ ਸ਼ਿਕਾਰ ਹੋਇਆ ਬੰਦਾ ਆਪਣੀ ਲਾਲਸਾ ਨੂੰ ਤ੍ਰਿਪਤ ਕਰਨ ਦੇ ਲਈ, ਉਹਨੂੰ ਸੰਤੁਸ਼ਟ ਕਰਨ ਦੇ ਲਈ ਕੋਈ ਵੀ ਹਰਬਾ ਜਰਬਾ ਵਰਤਣ ਤੋਂ ਪਰਹੇਜ਼ ਨਹੀਂ ਕਰਦਾ। ਉਹ ਆਪਣੀ ਜ਼ਿੰਦਗੀ ਦਾ ਰਿਦਮ ਜਿਹੜਾ ਗੁਆ ਬੈਠਦਾ ਹੈ। ਲੋਭ ਰੂਪੀ ਜਿਹੜਾ ਪ੍ਰਵਿਰਤੀ ਹੈ, ਲੋਭ ਰੂਪੀ ਪ੍ਰਵਿਰਤੀ ਉਸ ਉੱਪਰ ਭਾਰੂ ਹੋ ਜਾਂਦੀ ਹੈ ਤੇ ਉਹ ਉਸਦਾ ਗੁਲਾਮ ਬਣ ਜਾਂਦਾ ਹੈ। ਉਹ ਆਪਣੇ ਸਾਰੇ ਸੁੱਖ ਚੈਨ ਆਪਣੀ ਇਸ ਧੁਨ ਤੋਂ ਕੁਰਬਾਨ ਕਰਨ ਲੱਗ ਪੈਂਦਾ ਹੈ। ਆਪਣੀ ਲਾਲਸਾ ਦੀ ਪੂਰਤੀ ਦੇ ਵਿੱਚ ਹੀ ਗਲਤਾਨ ਹੋ ਜਾਂਦਾ ਹੈ। ਆਪਣੀ ਲਾਲਚ ਦੀ ਪੂਰਤੀ ਦੇ ਲਈ ਕਈ ਵਾਰੀ ਮਨੁੱਖ ਇੰਨਾ ਸਵਾਰਥੀ ਹੋ ਜਾਂਦਾ ਕਿ ਉਹ ਆਪਣੇ ਥੋੜੇ ਜਿਹੇ ਫਾਇਦੇ ਦੇ ਲਈ ਦੂਸਰਿਆਂ ਦੀ ਮੁਕੰਮਲ ਜਿਹੜੀ ਹੈ ਤਬਾਹੀ ਹੋ ਜਾਣ ਦੀ ਵੀ ਪਰਵਾਹ ਨਹੀਂ ਕਰਦਾ। ਮਨੁੱਖ ਦੇ ਖਾਣ ਪੀਣ ਵਾਲੇ ਪਦਾਰਥਾਂ ਦੇ ਵਿੱਚ ਵੱਧ ਰਹੀ ਮਿਲਾਵਟ ਤੇ ਨਕਲੀ ਖਾਦ ਪਦਾਰਥ ਤਿਆਰ ਕਰਨ ਦਾ ਵੱਧ ਰਿਹਾ ਰੁਝਾਨ ਮਨੁੱਖੀ ਜੀਵਨ ਦੀ ਤਬਾਹੀ ਦਾ ਆਧਾਰ ਬਣ ਰਹੇ ਨੇ। ਨਸ਼ਿਆਂ ਦਾ ਫੈਲ ਰਿਹਾ ਕਾਰੋਬਾਰ ਨਾ ਕੇਵਲ ਵਾਤਾਵਰਨ ਮਨੁੱਖੀ ਜੀਵਨ ਦੀ ਤਬਾਹੀ ਦਾ ਆਧਾਰ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਰਬਾਦ ਕਰਨ ਦਾ ਇੱਕ ਜਿਹੜਾ ਮਾਧਿਅਮ ਰਾਹ ਬਣ ਗਿਆ। ਸੱਤਾ ਦੇ ਲੋਭ ਦੇ ਵਿੱਚ ਅੰਨੇ ਹੋਏ ਸਿਆਸਤਦਾਨ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ, ਮੁੜ ਸੱਤਾ ਦੇ ਵਿੱਚ ਆਉਣ ਦੇ ਲਈ ਅਜਿਹੇ ਅਮਾਨਵੀ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕਾਂ ਦੀ ਨਾ ਕੇਵਲ ਪੁਸ਼ਤ ਪਨਾਹੀ ਕਰਦੇ ਨੇ ਸਗੋਂ ਆਪ ਵੀ ਇਸਦਾ ਹਿੱਸਾ ਬਣ ਕੇ ਨਜਾਇਜ਼ ਧਨ ਕਮਾਉਣ ਦੇ ਜਿਹੜਾ ਰਾਹ ਤੁਰ ਪੈਂਦੇ ਹੈ। ਮਨੁੱਖ ਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਲਾਲਚ ਬੁਰੀ ਬਲਾ ਹੈ। ਸਭ ਨੇ ਪੜਿਆ ਹੋਣਾ ਲੂੰਬੜੀ ਵਾਲੀ ਕਹਾਣੀ। ਪੁਲ ਦੇ ਉੱਤੇ ਆ ਜਾਂਦੀ ਹੈ, ਆਪਣਾ ਚਿਹਰਾ ਦੇਖਦੀ ਹੈ, ਕਹਿੰਦੀ ਉਹਦੇ ਮੂੰਹ ਦੇ ਵਿੱਚ ਵੱਡਾ ਪੀਸ ਹੈ ਤੇ ਉਹ ਜਿਹੜਾ ਆਪਣੇ ਮੂੰਹ ਚ ਹੁੰਦਾ ਉਹ ਵੀ ਸਿੱਟ ਲੈਂਦੀ ਹੈ। ਮਨੁੱਖ ਦੇ ਅੰਦਰ ਅਜਿਹੀ ਕਿਹੜੀ ਜਿਹੜੀ ਹੈ ਉਹ ਸੁਰੱਖਿਆ ਦੀ ਭਾਵਨਾ ਮੌਜੂਦ ਹੈ ਜਿੱਥੇ ਅਨਕੰਫਰਟੇਬਲ ਉਹ ਮੰਨਦਾ ਆਪਣੇ ਆਪ ਨੂੰ, ਜਿਹੜੀ ਉਸ ਨੂੰ ਲਾਲਚ ਰੂਪੀ ਹਵਸ ਦੇ ਬਲਾ ਹੋਣ ਦੇ ਜਿਹੜਾ ਬਾਵਜੂਦ ਆਪਣੀ ਮਜ਼ਬੂਤ ਪਕੜ ਦੇ ਵਿੱਚ ਲੈ ਲੈਂਦੀ ਹੈ। ਜਦੋਂ ਅਸੀਂ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਤੇ ਵਰਤਾਰਿਆਂ ਨੂੰ ਦੇਖਦੇ ਹਾਂ ਤੇ ਸੱਚ ਬੜੀ ਸ਼ਿੱਦਤ ਦੇ ਨਾਲ ਸਾਹਮਣੇ ਆਉਂਦਾ ਹੈ ਕਿ ਸਧਾਰਨ ਤੋਂ ਲੈ ਕੇ ਵਿਸ਼ੇਸ਼ ਤੱਕ ਹਰ ਬੰਦਾ ਇਸ ਲਾਲਚ ਰੂਪੀ ਪ੍ਰਵਿਰਤੀ ਦਾ ਸ਼ਿਕਾਰ ਹੈ। ਇਹ ਲਾਲਚ ਮਨੁੱਖ ਨੂੰ ਉਚਿਤ ਅਨਉਚਿਤ ਹਰ ਤਰੀਕੇ ਦੇ ਨਾਲ ਸਾਧਨ ਸਹੂਲਤਾਂ ਦੌਲਤ ਸਿਰਜਣ ਦੇ ਲਈ ਆਕਰਸ਼ਿਤ ਕਰਦਾ ਹੈ ਤੇ ਮਨੁੱਖ ਦੀ ਇਸ ਪ੍ਰਵਿਰਤੀ ਦੇ ਵਿੱਚੋਂ ਸਮਾਜ ਅੰਦਰ ਬਹੁਤ ਵੱਡੀਆਂ ਅਲਾਮਤਾਂ ਜਿਵੇਂ ਕਿ ਰਿਸ਼ਵਤਖੋਰੀ, ਬੇਈਮਾਨੀ, ਮਿਲਾਵਟਖੋਰੀ, ਨਸ਼ਿਆਂ ਦਾ ਕਾਰੋਬਾਰ, ਲੁੱਟਾਂ ਖੋਹਾਂ, ਚੋਰੀਆਂ, ਡਾਕੇ ਤੇ ਹੋਰ ਅਨੇਕਾਂ ਤਰ੍ਹਾਂ ਦੇ ਆਰਥਿਕ ਅਪਰਾਧ ਜਿਹੜੇ ਨੇ ਆ ਜਾਂਦੇ ਆ। ਮਨੁੱਖ ਦੀ ਕਮਜ਼ੋਰੀ ਬਣ ਚੁੱਕੀ ਲਾਲਚ ਰੂਪੀ ਇਸ ਪ੍ਰਵਿਰਤੀ ਦਾ ਫਾਇਦਾ ਉਠਾਉਣ ਵਾਲੇ ਅਨੇਕਾਂ ਸ਼ੈਤਾਨ ਦਿਮਾਗ ਨਵੀਆਂ ਨਵੀਆਂ ਤਕਨੀਕਾਂ ਵਿਧੀਆਂ ਰਾਹੀਂ ਮਨੁੱਖ ਦੇ ਸਾਹਮਣੇ ਅਨੇਕ ਤਰ੍ਹਾਂ ਦੇ ਲਾਲਚ ਰੂਪੀ ਸੁਹਾਵ ਨੇ ਬਾਗ ਦਿਖਾ ਕੇ ਉਨ੍ਹਾਂ ਦੀ ਲੁੱਟ ਦੇ ਲਈ ਆਪਣਾ ਰਾਹ ਪੱਧਰਾ ਕਰ ਲੈਂਦੇ ਐ ਤੇ ਸਧਾਰਨ ਤੇ ਘੱਟ ਸਮਝਦਾਰ ਬੰਦੇ ਮੇਰੇ ਵਰਗੇ ਇਨ੍ਹਾਂ ਸ਼ੈਤਾਨੀ ਚਾਲਾਂ ਦਾ ਸ਼ਿਕਾਰ ਹੋ ਜਾਣ ਸਮਝ ਆਉਂਦਾ ਹੈ। ਪਰ ਜਦੋਂ ਅਸੀਂ ਬਹੁਤ ਵੱਡੇ ਵੱਡੇ ਵਪਾਰੀਆਂ ਅਧਿਕਾਰੀਆਂ ਨੇਤਾਵਾਂ ਨੂੰ ਇਸ ਬੱਕੜ ਜਾਲ ਦੇ ਵਿਚ ਸ਼ਿਕਾਰ ਹੁੰਦਾ ਵੇਖਦੇ ਹਾਂ ਤਾਂ ਸੋਚਣ ਦੇ ਲਈ ਮਜਬੂਰ ਹੋਣਾ ਪੈ ਜਾਂਦਾ ਕਿ ਆਖਰ ਮਨੁੱਖ ਦੀ ਲਾਲਚ ਰੂਪੀ ਹਵਸ ਦਾ ਅੰਤ ਕਿਸੇ ਮੁਕਾਮ ਦੇ ਉੱਤੇ ਜਾ ਕੇ ਹੋਵੇਗਾ ਜਾਂ ਨਹੀਂ ਹੋਵੇਗਾ। ਬਹੁਤ ਸਾਰੇ ਲੋਕ ਸਾਡੇ ਆਲੇ ਦੁਆਲੇ ਅਜਿਹੇ ਮੌਜੂਦ ਨੇ ਜੋ ਅਕਸਰ ਇਹ ਕਹਿੰਦੇ ਰਹਿੰਦੇ ਨੇ ਕਿ ਰੱਬ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਅਤੇ ਲੋੜ ਦੇ ਨਾਲੋਂ ਜ਼ਿਆਦਾ ਦੇ ਦਿੱਤਾ। ਉਹੀ ਲੋਕ ਕਿਸੇ ਪਾਸਿਓਂ ਵੀ ਚਾਰ ਪੈਸੇ ਹੋਰ ਕਮਾਉਣ ਦੇ ਲਈ ਮੌਕਾ ਮਿਲਣ ਦੇ ਉੱਤੇ ਸਭ ਕੁਝ ਭੁੱਲ ਭੁਲਾ ਕਿ ਉਸ ਮੌਕੇ ਦਾ ਲਾਹਾ ਲੈਣ ਦੇ ਲਈ ਤਿਆਰ ਹੋ ਜਾਂਦੇ ਹੈ। ਸਬਰ ਸੰਤੋਖ ਤੋਂ ਬਿਨਾਂ ਮਨੁੱਖ ਨੂੰ ਕੋਈ ਵੀ ਪਦਾਰਥਕ ਧਨ ਸਹੂਲਤ ਸੰਤੁਸ਼ਟ ਨਹੀਂ ਕਰ ਸਕਦੀ। ਸੰਤੁਸ਼ਟੀ ਦੇ ਅਹਿਸਾਸ ਤੋਂ ਬਿਨਾਂ ਆਨੰਦ ਸੰਭਵ ਹੀ ਨਹੀਂ ਹੈ। ਸਦੀਆਂ ਤੋਂ ਧਰਮ ਸਮਾਜ ਤੇ ਸਿੱਖਿਆ ਮਨੁੱਖ ਅੰਦਰੋਂ ਲਾਲਚ ਦੀ ਇਸ ਪ੍ਰਵਿਰਤੀ ਨੂੰ ਘਟਾਉਣ ਦੇ ਲਈ ਯਤਨਸ਼ੀਲ ਰਹੀ ਹੈ। ਇਸ ਦਿਸ਼ਾ ਦੇ ਵਿੱਚ ਮਨੁੱਖ ਨੂੰ ਗੁਰਬਾਣੀ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਬਿਨਾਂ ਸੰਤੋਖ ਨਹੀਂ ਕਉ ਰਾਜੇ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਗੱਲਬਾਤ, ਜ਼ਿੰਦਗੀ ਦੇ ਨਾਲ ਜੁੜੀ ਹੈ ਤੇ ਭਾਈ ਸ਼ਾਂਤੀ ਚਾਹੀਦੀ ਹੈ ਮਨ ਨੂੰ ਤੇ ਪੈਸੇ ਨਾਲ ਧੇਲੇ ਨਾਲ ਕਿਤੇ ਨਹੀਂ ਮਿਲਣੀ ਤੇ ਨਾ ਹੀ ਇਹਨਾਂ ਚੀਜ਼ਾਂ ਚੋਂ ਲੱਭਣੀ ਹੈ। ਜਿੰਨਾ ਚਿਰ ਅੰਦਰ ਆਪਣੇ ਸੰਤੁਸ਼ਟੀ ਨਹੀਂ ਹੋ ਜਾਂਦੀ, ਇਮਾਨਦਾਰੀ ਨਹੀਂ ਪੈਦਾ ਹੋ ਜਾਂਦੀ ਤੇ ਉਸ ਤੋਂ ਬਗੈਰ ਅਸੀਂ ਆਪਣੇ ਆਪ ਦੇ ਵਿੱਚ ਰਾਜੇ ਨਹੀਂ ਅਖਵਾ ਸਕਦੇ, ਬਣ ਨਹੀਂ ਸਕਦੇ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ, ਡਾਕਟਰ ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ ਦੁਆਬਾ ਰੇਡੀਓ ਦਮਾਂ ਚ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਵੱਲ ਧਿਆਨ ਮਾਰਦੇ ਹਾਂ ਜੋ ਆਏ ਨੇ ਤੇ ਉਹਨਾਂ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਕਾਲ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 4976 1919 ਵਾਟ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਜੀਆਂ ਨੂੰ ਜੀ ਸੈਣੀ ਸਾਹਿਬ ਤੇ ਲਾਈਕ ਨੰਬਰ 1। ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਸੈਣੀ ਸਾਹਿਬ ਕਹਿੰਦੇ ਓਕੇ ਆ, ਸਭ ਕੁਝ ਚੱਲ ਰਿਹਾ ਜੀ। ਸ਼ੈਲੀ ਜੀ ਕਹਿੰਦੇ ਕੋਈ ਮੰਨੇ ਚਾਹੇ ਨਾ ਮੰਨੇ, ਵੈਸਟ ਬੰਗਾਲ ਚੋਂ ਚੋਣ ਕਮਿਸ਼ਨ ਦੀ ਜਿੱਤ ਹੋਈ ਹੈ, ਨਾ ਕਿ ਲੋਕਾਂ ਦੀ ਜੀ। EVM ਦੇਵੀ ਦੀ ਕਿਰਪਾ ਹੋਈ ਹੈ BJP ਦੇ ਉੱਤੇ। ਸ਼ੈਲੀ ਜੀ ਕਹਿੰਦੇ ਆ ਕਿ ਭਾਰਤ ਜੀ, ਜਿਸ ਦਿਨ ਮੇਰਾ 1 ਨੰਬਰ ਹੁੰਦਾ ਤੁਸੀਂ ਮੇਰਾ ਨਾਮ ਨਹੀਂ ਬੋਲਦੇ, ਕੀ ਇਹ ਇਤਫਾਕ ਹੈ ਜੀ? ਨਹੀਂ ਜੀ, ਆਪਣੇ ਸੈਣੀ ਸਾਹਿਬ ਨੇ ਗੱਲ ਕੀਤੀ ਹੈ, ਤੁਹਾਡੇ ਪਹਿਲਾਂ ਵੀ ਇੱਕ ਦਿਨ ਪਰਸੋਂ ਚੋਂ ਤੁਹਾਡਾ 1 ਨੰਬਰ ਸੀ ਜੀ, ਮੈਂ ਬੋਲਿਆ ਸਾਹਿਬ ਦਾ ਨਾਮ ਬੋਲਦਾ ਜੀ, ਸਭ ਦਾ ਹੀ ਗੱਲ ਕਰਦੇ ਹਾਂ। ਮੈਂ ਜਾਂਦੇ ਜਾਂਦੇ ਵੀ ਸਾਰੇ ਕਮੈਂਟ ਪੜ੍ਹ ਕੇ ਜਾਂਦਾ ਸ਼ੈਲੀ ਬਾਈ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਕੋਈ ਆਪਾਂ ਵਿਤਕਰਾ ਨਹੀਂ ਕਰਦੇ ਜੀ ਕਿਸੇ ਨਾਲ, ਇੱਦਾਂ ਨਾ ਕਰਿਆ ਕਰੋ, ਮਨ ਚ ਨਾ ਲਿਆਇਆ ਕਰੋ ਇੱਦਾਂ ਦੀਆਂ ਗੱਲਾਂ, ਤੇ ਸਭ ਆਪਣੇ ਲਈ ਇੱਕੋ ਜਿਹੇ ਨੇ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਮਾਨ ਸਿੰਘ ਸੈਣੀ ਸਾਹਿਬ ਜੁੜਿਆ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਦੋਸਤਾਂ ਨੂੰ ਜੀ, ਫਿਨਲੈਂਡ ਤੋਂ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸ਼ਾਹਕੋਟ ਨਕੋਦਰ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪਿਆਰਿਆਂ ਨੂੰ ਤੇ ਚੋਣਾਂ ਜਿੱਤੀਆਂ ਕਹਿੰਦੇ ਚੋਣਾਂ ਜਿੱਤਣੀਆਂ ਤੇ ਲੁੱਟਣੀਆਂ ਵਿੱਚ ਫਰਕ ਹੁੰਦਾ ਭਾਰਤ ਵੀਰ, ਬੰਗਾਲ ਤਾਂ ਲੁੱਟਿਆ ਗਿਆ ਜੀ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ, ਜਿਹੜੀਆਂ ਵੋਟਾਂ ਕੱਟੀਆਂ ਗਈਆਂ ਜੀ ਗੱਲ ਕਰ ਲਈ ਸੀ। ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਜਿੰਦਰ ਕੁਮਾਰ ਜੀਰਾ ਜੀ ਦੇ ਸੁਨੇਹੇ ਪਹਿਲਾਂ ਵੀ ਪੜ੍ਹਦੇ ਤੇ ਦੁਬਾਰਾ ਵੀ ਪੜ੍ਹ ਦਿੰਦੇ ਆ। ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ ਕਹਿੰਦੇ। ਤੁਹਾਨੂੰ ਵੀ ਜੀਰਾ ਜੀ ਨਮਸਕਾਰ ਹੈ ਜੀ। ਤੇ ਨਹੀਂ ਭਾਰਤ ਸਾਹਿਬ ਜੀ, ਲੋਕਤੰਤਰ ਦਾ ਸ਼ਰੇਆਮ ਕਤਲ ਹੋਇਆ ਜੀ ਅੱਜ ਕਹਿੰਦੇ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਜੀ। ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸ਼ੁਕਰੀਆ ਅੰਕਲ ਜੀ, ਸਤਿ ਸ਼੍ਰੀ ਅਕਾਲ ਜੀ। ਜੀਰਾ ਜੀ ਕਹਿੰਦੇ ਸੈਣੀ ਵੀਰ ਜੀ, ਅੱਜ ਮੈਂ ਕੁਝ ਕੁ ਗੱਲਾਂ ਤੁਹਾਡੀਆਂ ਬੰਗਾਲ ਚੋਣਾਂ ਬਾਰੇ, ਉਹਨਾਂ ਦੇ ਨਾਲ ਮੈਂ ਸਹਿਮਤ ਨਹੀਂ ਹਾਂ ਜੀ। ਤੇ ਸਹਿਮਤ ਹੋਣਾ ਨਹੀਂ ਹੋਣਾ ਸਭ ਦਾ ਇੱਕੋ ਹੀ ਹੈ ਜੀ, ਆਪਣਾ ਆਪਣਾ ਸੋਚ ਹੈ, ਮੈਂ ਪਹਿਲਾਂ ਵੀ ਕਹਿ ਹਟਿਆ। ਤੇ ਦੁਆਬਾ ਰੇਡ ਦੇ ਮੰਚ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹਦੇ ਵਿੱਚ ਵੀ ਕੋਈ ਉਸਦੇ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ ਜੀ, ਤੇ ਉਹ ਤੁਹਾਡੀ ਸਭ ਦੀ ਆਪਣੀ ਚੋਇਸ ਹੈ ਜੀ। ਸ਼ੈਲੀ ਜੀ ਸੋਰੀ ਆਪਾਂ ਮੁਕੱਦਰ ਬਾਈ ਜੀ ਕਹਿੰਦੇ ਆ। ਰਜਿੰਦਰ ਕੁਮਾਰ ਜੀ ਜੀਰਾ ਜੀ ਕਹਿੰਦੇ ਬਲਰਾਜ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਜੀ। ਤੇ ਮਲੂਕ ਸਿੰਘ ਜੀ ਜੁੜੇ ਹੋਏ ਨੇ, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ ਕਹਿੰਦੇ ਜੀ। ਤੇ ਸਾਡੇ ਪਿੰਡ ਤਾਂ ਕਹਿੰਦੇ ਹਨੇਰੀ ਚੱਲ ਰਹੀ ਹੈ ਪੂਰੀ ਤੇਜ਼ ਜੀ ਕਹਿੰਦੇ। ਤੇ ਮੌਸਮ ਤਬਦੀਲ ਹੋਇਆ ਤੇ ਰਜਿੰਦਰ ਜੀਰਾ ਜੀ ਕਹਿੰਦੇ ਭਾਰਤ ਜੀ ਵੀਰ ਜੀ ਜੇ ਬੀਜੇਪੀ ਨੂੰ ਲੋਕ ਇੰਨਾ ਹੀ ਚਾਹੁੰਦੇ ਨੇ ਤੇ ਮੈਨੂੰ ਇੱਕ ਗੱਲ ਦਾ ਜਵਾਬ ਦੱਸੋ, ਕੇਰਲਾ ਦੇ ਵਿੱਚ ਬੀਜੇਪੀ ਕਿੱਥੇ ਖੜੀ ਹੈ ਤਾਂ ਉਹਨਾਂ ਨੂੰ ਕਿੱਥੇ ਖੜਾ ਕਰੀਏ। ਮਨਦੀਪ ਜੱਸੀ ਬਾਈ ਜੀ ਕਹਿੰਦੇ ਮੀਂਹ ਸਾਡੇ ਵੀ ਕਹਿੰਦੇ ਵਰ ਰਿਹਾ ਜੀ, ਕਿਆ ਬਾਤ ਹੈ ਜੀ, ਗਿੱਦੜਬਾਹ। ਤੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਮੁਕੱਦਰ ਸਿਆ ਜੀ, ਤੇ ਕਿਆ ਬਾਤ ਹੈ ਜੀ। ਮਨਦੀਪ ਜੀ ਕਹਿੰਦੇ ਜੀਰਾ ਸਾਹਿਬ ਜੀ ਸਹਿਮਤ ਆ ਜੀ। ਰਾਜਵੀਰ ਸੋਰੀ ਰਾਜੀਵ ਕੁਮਾਰ ਬਾਈ ਜੀ ਜੁੜਿਆ, ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਕਹਿੰਦੇ ਨੇ ਜੀਆਂ ਨੂੰ ਜੀ, ਰਾਜੀਵ ਕੁਮਾਰ ਜੀ ਤੇ ਸਵਾਗਤ ਹੈ ਜੀ। ਮਨਦੀਪ ਜੱਸੀ ਬਾਈ ਜੀ ਕਹਿੰਦੇ ਕੁਰਸੀ ਓਈਓ ਨਾਮ ਬਦਲਦੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ ਜੀ, ਕਿਆ ਬਾਤ ਹੈ ਜੀ। ਮਨਦੀਪ ਜੱਸੀ ਕਹਿੰਦੇ ਤਵਾਰੀਖ ਵੀ ਜ਼ਿਕਰ ਹੈ, ਕਰਦੀ ਬਸ ਰਾਜੇ ਮਹਾਰਾਜਿਆਂ ਦਾ ਹੀ, ਦੇਬੀ ਸਾਡੇ ਜੇ ਗਰੀਬਾਂ ਦਾ ਕਿਧਰੇ ਇਤਿਹਾਸ ਨਹੀਂ ਹੁੰਦਾ। ਮਨਦੀਪ ਜੱਸੀ ਕਹਿੰਦੇ ਸੋਹਣੇ ਵਿਚਾਰ ਮੁਕੱਦਰ ਸਿਆਂ ਜੀ ਤੇ ਭਾਰਤ ਸਾਹਿਬ ਜੀ, ਸ਼ੁਕਰੀਆ ਬਾਈ ਜੀ, ਧੰਨਵਾਦ ਹੈ। ਤੇ ਜਗਦੇਵ ਸੰਧੂ ਬਾਈ ਜੀ ਦਾ ਵੀ ਸ਼ੁਕਰੀਆ। ਜਗਤਾਰ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਇੰਡੀਆ ਤੋਂ। ਨਵਦੀਪ ਜੀ ਜੁੜੇ ਹੋਏ ਦਿੱਲੀ ਤੋਂ, ਸਤਿ ਸ੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ। ਤੇ ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਕਹਿੰਦੇ ਆ ਸਾਦਰ ਨਮਸਕਾਰ ਵੀਰ ਜੀ ਆਪਣੇ ਗੁਜਰਾਤ ਤੋਂ, ਧਰਤੀ ਤੋਂ ਜੀ। ਲਓ ਦੋਸਤੋ, ਇਸ ਤਰ੍ਹਾਂ ਸਾਰੇ ਦੋਸਤਾਂ ਦੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਆ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਤੇ ਰਹਿ ਗਿਆ ਹੋਵੇ ਪੜ੍ਹਨ ਦੇ ਵਿੱਚ ਗੁਸਤਾਖੀ ਮਾਫ਼ੀ ਜੀ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਜੁੜਾਂਗੇ ਫਿਰ ਆਪਾਂ ਕੱਲ ਨੂੰ ਫਿਰ ਤੋਂ 9:30 ਭਾਰਤੀ ਸਮੇਂ ਦੇ ਅਨੁਸਾਰ, 9:30 ਤੋਂ 11:30 ਵਜੇ ਤੱਕ ਪ੍ਰੋਗਰਾਮ ਜਿਹੜਾ ਲਾਈਵ ਹੁੰਦਾ ਜੀ, ਤੇ 2-2.5 ਘੰਟੇ ਲਾਉਣ ਦੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਨਾਲ, ਤੇ ਗੱਲਾਂ ਬਾਤਾਂ ਕਰ ਲੈਂਦੇ ਹਾਂ ਆਪਣੀਆਂ ਮਨ ਦੀਆਂ ਇੱਥੇ ਖੋਲ ਲਈ ਦੀਆਂ ਇੱਕ ਦੂਜੇ ਨਾਲ। ਤੇ ਲਓ ਦੋਸਤੋ, ਇਸ ਦੇ ਨਾਲ ਫਿਰ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਇਸ ਨੂੰ ਕਰੋ ਇੰਜੋਏ, ਤੇ ਕਮਲ ਗਰੇਵਾਲ ਤੇ ਦੀਪ ਜੰਡੂ ਫੀਟ ਜਿਹੜਾ ਗੀਤ ਆ ਕਰਨ ਔਜਲਾ ਉਹਨਾਂ ਦਾ ਲਿਖਿਆ ਗਾਇਆ ਹੋਇਆ, ਤੇ ਇਸ ਨੂੰ ਕਰੋ ਇੰਜੋਏ ਤੇ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ ਦੋਸਤੋ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਗੀਤ ਸੁਣ ਸਕਦੇ ਹੋ, ਫੇਸਬੁੱਕ ਦੇ ਉੱਤੇ ਤੇ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਾਂਗਾ ਉਹਦੇ ਵਿੱਚ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਲੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਇੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀ, ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀ।

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮੇ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ,

ਟੁੱਟੀਆਂ ਛੱਤਾਂ ਹੇਠਾਂ ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

0: दिन रात मेहनत कर दे हां मजदूर पक्की सरकारां होण जे फिर खुदकुशियां क्यों कर दे हां। कुलवंत हक्कां नूं समझे ना कोई, कुलवंत हक्कां नूं समझे ना कोई, ताइयों हक्कां दे लई लड़दे हां। ऐ जिंदगी असी मजदूर तेरे जिउण लई मेहनत करदे हां, जिउण लई मेहनत कर दे हां।
1: प्यारे श्रोतेओ, तुसी हुणे ही कुलवंत सिंह सैदोक जी दी कविता जिंदगी असी मजदूर तेरे सुन के हटे हो। ते हुण मैं तुहाडे सन्मुख पेश करन दी खुशी ले रहा दिलशाद अली जी नूं। दिलशाद अली जी जिहड़े पंजाबी दे नवे उभर दे गायक हन, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੇ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ। ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ, ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਅਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਅਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਗੀ ਤੂੰ, ਕਰੀ ਕਰੀ

ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ ਤੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ।

कर करके मैनू याद, पत्ते पत्ते चो आएगी।

0: ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ। ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸੱਧਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇ ਤਾਂ, ਇਸ਼ਕ ਨੇ ਤਾਂ ਹਾਏ ਇਸ਼ਕ ਨੇ ਤਾਂ, ਇਸ ਕੜੀ ਦੋ ਕੜੀ ਦੇ ਇਸ਼ਕ ਨੇ ਤਾਂ ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ ਮਹਿਲ ਤੋਂ ਛਾਲ ਮਾਰੀ, ਛਾਲ ਮਾਰੀ ਹਾਏ ਛਾਲ ਮਾਰੀ, ਕਿਸੇ ਚੜ

0: ਸੁਖਿੰਦਰ ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਧੰਨਵਾਦ ਜੀ।
1: ਸਾਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮ ਅਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ, ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਜਸਵੀਰ ਸ਼ਰਮਾ ਦੱਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਡੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ವಾಪವರ್ ರೇಡಿಯೋ.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਉੱਥੋਂ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਆ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ ਹੈ, ਹੋ ਜਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਹੈ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਹੈ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: जी जी
2: दूसरी
1: जी
2: चीज मतलब के तोड़ा लगन की कहना है, ते तीसरी चीज है मेहनत। ये हमेशा जिंदगी च तुसी कोई काम करते हो, अपां तुसी अध्यापक हो, अध्यापक दे नाल नाल तोड़ी दिलचस्पी है, तुसी रेडियो वास्ते टॉक्स करते हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो तुहाडा जिहड़ा हैगा ओह अध्यापन नाल दी सेवा नाल चल रहा है।
1: जी जी
2: पर
1: जी
2: इह
1: जी
2: तुहाडी निजी दिलचस्पी है कि मैं भी यह निजी तौर ते मैं तां ही अखबारां वास्ते लिखदा है
1: जी जी
2: कि जो बंदा संसार से आया जे उन्हूं परमात्मा ने कोई बुद्धि बख्शी है तां उन्हूं जरूर लोगों नाल शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल जी
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच इक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल जे जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनिए बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते इक सुकून वाला जिहड़ा हैगा ओह उस पासे नाले धर्म नाले तुहाडा सत्कार है नाले तुहानू इस फील्ड दे विच अगे वधण दे जिहड़े बड़े मौके ने बड़ा तुसी सेध दे सकदे हो इक समाज सेवा दे रूप दे विच।
1: बिल्कुल
2: इसे तरह
1: बिल्कुल
2: आपां रोजगार दी कुछ गल कीती सी, सिंगिंग है देखो
1: जी जी
2: गायकी
1: जी
2: है
1: जी जी
2: गजल
1: जी
2: गायकी है, ये बड़ियां चीजां ने जिहड़ियां राही तुसी क्योंकि देखो बॉलीवुड दे विच साडा संगीत बज रहा है ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ वाले गीत गा के अगे जा सकदे हां, साडे
1: जी
2: सामने गुरदास मान कदों दे खड़े ने, सुरिंदर सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रही उत्थे भी यह समस्या आई, शुरुआत हुई जदों सिनेमे की बहुत लोगों ने आलोचना की, पर
1: जी
2: हुण अज हर कोई सिर उच्चा करके कहना कि पंजाबी च अच्छियां फिल्मां भी बन रही ने परिवारक। चलो
1: बिल्कुल
2: पंजाबी दे विच है हजे जिहड़े साडे दर्शक ने वह गंभीर फिल्मां नहीं बर्दाश्त करते,
1: जी
2: ते
1: जी
2: पर
1: जी जी
2: हल्का फुल्का एंटरटेनमेंट थोड़ी मोटी सेध वह फिल्मां एक बहुत वड्डा कारोबार है फिल्मां का।
1: बिल्कुल
2: ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ,
1: ਜੀ ਜੀ
2: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
2: ਉਹ
1: ਜੀ
2: ਅੱਗੇ ਆਏ ਨੇ ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
2: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
2: ਫਿਲਮਾਂ
1: ਜੀ
2: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ

0: ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ। ਉਹ ਟਾਈਪ ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ। ਹੁਣ ਦੇਖੋ, ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ। ਮੈਂ ਇਹਦੇ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ, ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ, ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ, ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ,

0: ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ ਮੈਂ ਕਹਿੰਦਾ ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
1: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ। ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ, ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ
0: ਤੇ
1: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ। ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ। ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰ ਦੇ ਲੀਡਰ ਨੇ, ਉਹਨਾਂ ਨੇ ਇੰਨੀ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ। ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ, ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਕਰਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
0: ਜੀ
1: ਮੈਂ
0: ਜੀ
1: ਤੁਹਾਨੂੰ
0: ਜੀ
1: ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
0: ਜੀ
1: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
0: ਜੀ ਜੀ
1: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1 2 ਦਾ,
0: ਜੀ ਜੀ ਜੀ
1: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
0: ਜੀ
1: ਪਿਛਲੇ
0: ਜੀ
1: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
0: ਜੀ
1: +1 2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
0: ਜੀ ਜੀ
1: ਇਸੇ ਤਰ੍ਹਾਂ
0: ਜੀ
1: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
0: ਜੀ
1: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ ਦੋ ਤਿੰਨ ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
0: ਜੀ ਜੀ
1: ਸੈਂਟਰ
0: ਜੀ
1: ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ, ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ।
0: ਜੀ
1: ਤਾਂ ਉਹ
0: ਜੀ ਜੀ
1: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ
0: ਬਿਲਕੁਲ
1: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
0: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲੇ। ਮੈਂ ਇਹ ਨੀ ਕਹੂੰਗਾ, ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ। ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ, ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
0: ਜੀ ਜੀ
1: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲ੍ਹੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ, ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
0: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਅਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਅਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਅਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇਅ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਆ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਆ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
0: ਠੀਕ ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ,
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ।
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂ ਜੀ
1: ਰੈਂਕਿੰਗ ਨੂੰ ਦੇਖ
0: ਬਹੁਤ
1: ਕੇ
0: ਬੋਲ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ?
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
0: ਹਾਂਜੀ
1: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किदा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जड़े भी टाइम टू टाइम, तो
0: हाँ जी
1: उन्होंने
0: हाँ
1: असं प्रॉपर उन्होंने इनफॉर्मेशन प्रोवाइड करते रहने हैं, तो बच्चे उत्थे भी आके इस चीज़ का जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचणा है, अपना निशाना किवें मिथणा है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने जिन्हां दी असीं पहलां गल कर चुके हैं जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी
1: उस तो बाद 12वीं भी कर लेने हैं। अपने
0: हाँ जी
1: फ्रेंड्स देख रहे हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं,
0: बिल्कुल
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरी
0: लाई लग बन के एक दूजे दे नाल चल
1: बिल्कुल।
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों नु कि वो जदों गल आ जाती है उन्होंने करियर सिलेक्शन की
0: हाँ जी
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नु खुद पता हुंदा है,
0: हाँ जी
1: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जाणू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखदे आ। असल दे विच मापे अते विद्यार्थी ते एक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकदे आ।
1: हाँ जी
0: कोई इहनां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उन्हां दे
0: जी
1: अग्गे वधन च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी
1: उन्ना ही हथ उन्हां दे पेरेंट्स दा भी हुंदा है,
0: बिल्कुल जी
1: माता पिता दा भी उन्ना ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी
1: बच्चे नू मोबाइल तो लेके दे ता अज दे टाइम दे अकॉर्डिंग क्योंकि अज दा टाइम एहो जा चल रहा है कि सारिया क्लासेस भी ऑनलाइन हो गई ने,
0: ऑनलाइन चल रही है।
1: बट बच्चे दा फॉलो अप लेना कि बच्चा उस मोबाइल नू यूज किवें कर रहा है
0: हाँ जी
1: वो अक्सर ही पेरेंट्स भुल जाते हैं या
0: सही
1: फिर
0: गल है
1: उन्हां नू लगदा है कि नहीं बच्चा कर रहा है अच्छा सही कर रहा है। अक्सर असी बच्चियां नू ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं उन्हां नू थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नू टाइम टू टाइम टोकते रहेंगे कि तुसी अज की किता, हाँ बच्चे दस की, हाँ तू की करना चाहता है लाइफ च, तू
0: हाँ
1: दस
0: जी
1: तू किवें करना है, उदों बच्चे नू होएगा कि हाँ भी मेरी इंपॉर्टेंस है, मेरे तो
0: सही गल
1: पूछा
0: है
1: जा रहा है।
0: हाँ जी
1: जदों बच्चे नू ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाएगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ,
0: ਹਾਂਜੀ
1: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ।
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
0: ਬਿਲਕੁਲ
1: ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ। ਹਾਂਜੀ ਹਾਂਜੀ।
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां ओहदे नाल साडे बस नंबर वध जाण। बट उन्हां नूं कुछ नवा लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ए हुंदा वी 10वीं 12वीं कर लीए तो उस तों बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तों बाद रुजगार वल पै जाण।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी
1: पर जो अप्रोच अपना रहे ने ना वो बिल्कुल गलत है। ओहदे विच की है देखो, बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए हैं, वो सिर्फ
0: अच्छा जी
1: प्लस
0: अच्छा
1: टू पास ने।
0: जी
1: तो सिर्फ प्लस टू बेसिस ते केहो जी जॉब मिल सकती है बिना कोई स्किल तो, बिना
0: हाँ जी
1: कोई ऐसी कोई उन्हां कोले स्किल भी नहीं है। ठीक है, कंप्यूटर दा जे उन्हां नूं कोई पूछ लैंदा है तां कंप्यूटर सिखिया सी बट हुण भुल गए आ, तां
0: हाँ जी
1: तुसीं खुद सोचो कि इहो जा की इहो जी केहड़ी जॉब है। और उन्हां नूं जॉब चाहीदी है किसी ऑफिस दे विच बैठन वाली जॉब होनी चाहीदी है जी, कंप्यूटर वाली जॉब होनी चाहीदी है, कंप्यूटर आंदा नहीं है जी,
0: आउंदा नहीं है।
1: तां किदां पॉसिबल हो सकदा है कि उहो 12वीं तो बाद एक अच्छी जगह ते सेटल हो सकदे ने?
0: सही गल
1: बिल्कुल
0: है।
1: नहीं है।
0: हाँ जी
1: हाँ कुछ कोर्सेज ऐसे हैगे ने
0: हाँ
1: जेरे वो
0: जी
1: करके 12वीं या फिर 12वीं तो बाद ग्रेजुएशन दे नाल नाल अगर वो चीजां कर लैन तां वो बिल्कुल जल्दी बहुत ही जल्दी सफलता हासिल कर सकते ने। तां मैं वो जरूर इत्थे डिस्कस करना चाहूंगी।
0: हाँ जी हाँ जी
1: जिवें कि बच्चा 10वीं या 12वीं पढ़ता है और ओहदा एम है गवर्नमेंट जॉब लैनी है, उन्हें सरकारी नौकरी लैनी है,
0: हाँ
1: ठीक है,
0: जी
1: तां या फिर बस उन्हें नौकरी लैनी है,
0: हाँ
1: मान
0: जी
1: लो
0: हाँ
1: कोई
0: जी
1: भी बच्चा उन्हें नौकरी लैनी है,
0: नौकरी
1: बस
0: लेनी है।
1: नौकरी लैनी है,
0: हाँ
1: तां
0: जी
1: ओहदे लई देखो सब तो बेस्ट ऑप्शन की है कि वो 12वीं तक अगर वो आर्ट्स दे विच पढ़ना है सही, मान लो कि वो स्टडीज दे विच ठीक ठाक है पढ़ने लई, ठीक है, वो आर्ट्स दे विच प्लस टू कर रहे हैं,
0: हाँ जी
1: उस तो बाद वो ग्रेजुएशन करेगा, तां ओहदे कोलो 3 साल दे विच अगर वो 3 साल अपनी ग्रेजुएशन दे नाल नाल
0: हाँ जी
1: कॉम्पिटिटिव एग्जाम्स दी तैयारी करना शुरू कर लवे जेडे कि
0: अच्छा जी
1: एसएससी दे थ्रू हुंदे हैं या फिर बैंक एग्जाम हुंदे हैं, बैंक दे क्लैरिकल दे एग्जाम हुंदे हैं, बैंक पीओ दे एग्जाम्स हुंदे हैं,
0: हाँ
1: ठीक है,
0: जी
1: तां उन्हां दी तैयारी करना शुरू कर लवे बच्चा, तां
0: ठीक
1: भी
0: है जी
1: बहुत बेस्ट है। क्योंकि देखो 3 साल जेडे ग्रेजुएशन बेसिस दे जिन्ने भी टेस्ट मैं तुहानू दस रही हां हुण, तां
0: हाँ
1: सारे
0: जी
1: ही मोस्टली जेडे हैं इन्हां दा सिलेबस जेड़ा है तकरीबन तकरीबन सेम ही हुंदा सब दा,
0: अच्छा जी
1: तां रीजनिंग पार्ट हो गया जी के करंट अफेयर इदां दा ही सिलेबस, थोड़ी बहुत ही वेरिएशन जरूर हुंदी है बट ये सारा सिलेबस जेड़ा इन्हां दा सेम ही हुंदा है।
0: अच्छा जी
1: अगर बच्चे अपने 3 सालां दी ग्रेजुएशन दे नाल हर रोज 2 घंटे खुद सेल्फ स्टडी करके वो सिलेबस जो जेड़े जिन्ने भी कॉम्पिटिटिव एग्जाम्स आंदे ने सब दा सिलेबस ले लैन,
0: हाँ जी हाँ जी
1: तकरीबन तकरीबन जेड़ा कि सेम ही है, वो 2 घंटे भी उस तैयारी उसकी तैयारी 3 साल तक करनगे, तां तुसीं अंदाजा लगा लो कि उन्हां दे जो सक्सेस चांसेस हैं वो किन्ने ज्यादा वध जाएंगे,
0: बिल्कुल जी बिल्कुल
1: सिलेक्शन दे चांसेस किन्ने ज्यादा वध जाएंगे।
0: सही गल है जी
1: हाँ तो वो ग्रेजुएशन दे नाल नाल कोई ना कोई कॉम्पिटिटिव एग्जाम दी तैयारी जरूर करना शुरू कर दें।
0: बिल्कुल जी एक
1: बट
0: मैडम हाँ जी
1: हाँ जी, बट अगेन ना अपने च ये चीज दी कमी है साडे मोस्टली जेड़ा साडा पेंडू तबका है, साडे जेड़े विलेजेस च रहिंदी यूथ है
0: हाँ जी
1: उन्हां नूं ना इस चीज दी अवेयरनेस ही नहीं है कि केड़े केड़े सरकारी नौकरियां निकलदियां ने, केड़े केड़े टेस्ट हुंदे ने सरकारी नौकरियां नूं लैण दे लई, ठीक है, तो वो चीज दी अवेयरनेस क्रिएट करना बहुत जरूरी है।
0: हाँ बिल्कुल ये तो जरूरी है, जे पता ही
1: हाँ
0: नहीं है
1: जी
0: तो करेंगे की।
1: हाँ बिल्कुल। तो हुण जेड़ा मैं तुहानू पहला इस दे बिटवीन ही मैं तुहानू एक साडा जो एक्टिविटी शेयर कीती सीगी कि ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ
0: ਸਕਦੀਆਂ।
1: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
1: ਜੀ
0: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ
0: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ,
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਇੱਕ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ 'ਤੇ ਬੇਸ 'ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ,
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ,
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ,
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ,
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ,
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਅਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜ੍ਹੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ, ਇਹਦੇ
0: ਅੱਡਾ ਇਹਨੇ ਕਿਹੜਾ ਬੰਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਹੀ
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
1: ਤੇ
0: ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਤਰ੍ਹਾਂ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਪੈ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੰਟਾ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ
0: ਜੀ।
1: ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ, ਉੱਥੇ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤਾਂ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ

0: ਹੁਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
1: ਹਾਂਜੀ ਹਾਂਜੀ,
0: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ।
0: ਸਾਇੰਟੀਫਿਕ ਅਪਰੋਚ,
1: ਬਿਲਕੁਲ।
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ, ਬਿਲਕੁਲ ਠੀਕ।
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ। ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ। ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ, ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ ਹੈਗਾ,
0: ਪੈਥੋਲੋਜੀ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ।
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ। ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
0: ਹੈਗਾ
1: ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ।
0: ਹਾਂਜੀ ਹਾਂਜੀ।
1: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ, ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ।
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
1: ਬਹੁਤ ਵਿਕਾਸ।
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ, ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
1: ਨੈਨੋ ਟੈਕਨੋਲੋਜੀ ਦੇਖੋ, ਬਿਲਕੁਲ ਬਿਲਕੁਲ, ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ, ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ

0: ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਉਹ ਕੀ ਕਰਨੀ ਭਾਈ,
1: ਠੀਕ
0: ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ ਜੀ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ
0: ਉਹ ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ ਐਨ ਡੀ ਏ ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ ਐਨ ਡੀ ਏ ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1 or 2% ਜਿਹੜੇ ਬੱਚੇ ਆ ਉਹੀ ਐਨ ਡੀ ਏ ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: ਉਹ 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹੇਗੀ, ਕਮੀ ਰਹਿੰਦੀ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਉਹਨਾਂ ਨੂੰ ਡਿਵੈਲ, ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ ਦੇ ਪਾਏ।
1: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ, ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ, ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ,
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ।
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਮੈਡਲ ਲਿਆ, ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ ਲਿਆ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀ ਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ,
0: ਹਾਂਜੀ ਹਾਂਜੀ,
1: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
0: ਜੀ,
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ,
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ,
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ।
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨ ਡੀ ਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ।
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨ ਡੀ ਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ ਬਿਲਕੁਲ।
0: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ।
0: ਮੈਂ ਕਿਹਾ ਇਹ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
1: ਬਿਲਕੁਲ ਬਿਲਕੁਲ,
0: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਅਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ,
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਨਹੀਂ ਸੁੱਟ ਕੇ ਆ
1: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟੀਅਰ ਤੇ,
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ ਤੇ ਉਹ ਤੇ ਰੁਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ।
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ।
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ।
0: ਇੱਕ ਜੇ ਉਹ ਬੱਚਾ ਦਸਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤੇ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ।
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ।
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ।
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ, ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ, ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10ਵੀਂ ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ, ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ
1: ਹਾਂ
2: ਉਹਨਾਂ
1: ਜੀ,
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ,
2: ਤੁਹਾਨੂੰ ਇੱਕ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ,
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ,
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ,
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ,
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਏ, ਹੋਰ ਜ਼ਿਆਦਾ ਪੜ੍ਹਨਾ ਏ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ,
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਉਹਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ, ਗਵਰਨਮੈਂਟ
1: ਹਾਂਜੀ
2: ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ,
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੌਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ, ਹਾਂਜੀ ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ, ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ, ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ,
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਹੈ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ,
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: ਅੱਛਾ
2: ਤੇ
1: ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ ਤੇ
1: ਹਾਂਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂਜੀ
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
1: ਹਾਂਜੀ
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ ਜੀ,
2: ਤਾਂ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ, ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
2: ਤੇ
1: ਜੀ,
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ
1: ਅੱਛਾ
2: ਹੈ,
1: ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ
1: ਹਾਂਜੀ,
2: ਦੇ ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਉੱਤੇ ਨਿੱਘਾ ਸਵਾਗਤ ਹੈ ਫਿਰ ਤੋਂ ਜੀ. ਤੇ ਅੱਜ ਫਰਾਈਡੇ ਵਾਲਾ ਦਿਨ ਹੈ, ਆਖਰੀ ਦਿਨ, ਤੇ ਮਹੀਨਾ ਖਤਮ ਹੋ ਚੁੱਕਿਆ ਹੈ ਤੇ ਇਸ ਅਗਲੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ. 1 ਮਈ 2026 ਦਾ ਦਿਹਾੜਾ ਤੇ ਅੱਜ ਖਾਸ ਦੁਨੀਆਦਾਰੀ ਦੇ ਵਿਚ ਜਿਹੜਾ ਕੌਮਾਂਤਰੀ ਵਰਲਡ ਲੇਬਰ ਡੇ ਜਿਹੜਾ ਮਨਾਇਆ ਗਿਆ ਵੱਖਰੇ ਵੱਖਰੇ ਮੁਲਕਾਂ ਦੇ ਵਿਚ, ਤੇ ਇਸੇ ਤਰ੍ਹਾਂ ਹੀ ਭਾਰਤ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਸਿਆਸਤ ਵੀ ਜਿਹੜੀ ਗਰਮਾਈ ਹੋਈ ਹੈ ਤੇ ਉਹਦੇ ਵਿਚ ਅਮਰੀਕਾ ਤੱਕ ਜਿਹੜਾ ਮਜ਼ਦੂਰ ਵਰਗ ਦੀ ਜਾਂ ਕਿਰਤੀ ਲੋਕਾਂ ਦੀ ਜਿਹੜੀ ਗੱਲ ਹੋ ਰਹੀ ਹੈ. ਤੇ ਟਰੰਪ ਸਾਹਿਬ ਵੀ ਕਹਿੰਦੇ ਨੇ ਭਾਈ ਗਰੀਬ ਨੂੰ ਗਰੀਬ ਨਹੀਂ ਰਹਿਣ ਦੇਣਾ. ਤੇ ਇਸੇ ਤਰ੍ਹਾਂ ਹੀ ਜੋ ਹਾਲਾਤ ਪੰਜਾਬ ਦੀ ਵਿਧਾਨ ਸਭਾ ਦੇ ਵਿਚ ਵਾਪਰੇ ਨੇ ਬਣੇ ਨੇ ਉਹ ਸਾਰਿਆਂ ਦੇ ਸਾਹਮਣੇ ਹੀ ਨੇ ਤੇ ਉਹਦਾ ਵੀ ਜ਼ਿਕਰ ਕਰਾਂਗੇ ਅੱਗੇ ਜਾ ਕੇ. ਤੇ ਸਭ ਤੋਂ ਪਹਿਲਾਂ ਦੋਸਤਾਂ ਦਾ ਸਵਾਗਤ ਹੈ ਜੀ. ਤੇ 1 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਤੇ ਲੌਂਗ ਵੀਕਐਂਡ ਇਹਨਾਂ ਮੁਲਕਾਂ ਦੇ ਵਿਚ ਚੱਲ ਰਿਹਾ. ਕੱਲ ਨੂੰ ਸੈਟਰਡੇ ਸੰਡੇ ਦੀ ਵੀ ਛੁੱਟੀ ਇੱਥੇ ਜਿਹੜਾ ਬਰਕਰਾਰ ਨਾਲ ਦੀ ਨਾਲ ਚੱਲੇਗੀ. ਜਿਹੜੀਆਂ ਐਮਰਜੈਂਸੀ ਜੌਬਾਂ ਨੇ ਉਹ ਜ਼ਰੂਰ ਨਾਲ ਨਾਲ ਚੱਲ ਰਹੀਆਂ ਨੇ. ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਤੇ ਅੱਜ ਸ਼ੁਰੂਆਤ ਤੋਂ ਪਹਿਲਾਂ ਆਪਾਂ 1 ਮਈ ਦੀ ਵੀ ਗੱਲ ਕਰਦੇ ਹਾਂ ਤੇ ਅੱਜ ਦਾ ਜਿਹੜਾ ਸੰਦੇਸ਼ ਹੈ, ਵਿਚਾਰ ਹੈ, ਉਹਦੀ ਵੀ ਗੱਲ ਕਰਦੇ ਹਾਂ. ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ. ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਆ ਕਰੋ. ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਵੀ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਫ੍ਰੀ ਦੇ ਵਿਚ ਹੈ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਜਦੋਂ ਹੀ ਪ੍ਰੋਗਰਾਮ ਕੋਈ ਲਾਈਵ ਹੁੰਦਾ ਹੈ ਤੇ ਉੱਥੇ ਜਾ ਕੇ ਤੁਸੀਂ ਸਬਸਕ੍ਰਾਈਬ ਜਿਹੜਾ ਕਰ ਸਕਦੇ ਹੋ. ਜੇ ਸਬਸਕ੍ਰਿਪਸ਼ਨ ਲੈਣੀ ਹੈ ਤੇ ਉਹ ਆਪਣੀ ਮਨਮਰਜ਼ੀ ਦੇ ਨਾਲ ਜਿੰਨੀ ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ, ਜਾਂ ਮੈਂਬਰਸ਼ਿਪ ਲੈਣੀ ਹੈ ਉਹਦੇ ਉੱਤੇ ਵੀ ਅਵੇਲੇਬਲ ਹੈ ਤੇ ਉਹਦੇ ਉੱਤੇ ਜਾ ਕੇ ਤੁਸੀਂ ਆਪਸ਼ਨ ਨੂੰ ਸਿਲੈਕਟ ਕਰ ਸਕਦੇ ਹੋ ਤੇ ਯੋਗਦਾਨ ਪਾ ਸਕਦੇ ਹੋ. ਜਾਂ ਫਿਰ ਜਿਵੇਂ ਅਖਬਾਰ ਲੱਗੀ ਹੁੰਦੀ ਹੈ ਘਰ ਦੇ ਵਿੱਚ ਤੇ ਇਸੇ ਤਰ੍ਹਾਂ ਜਿਹੜਾ ਯੂਟਿਊਬ ਚੈਨਲ ਨੂੰ ਜਦੋਂ ਤੁਸੀਂ ਕਰੋਗੇ ਤਾਂ ਸਬਸਕ੍ਰਾਈਬ ਕਰੋਗੇ ਜਾਂ ਮੈਂਬਰਸ਼ਿਪ ਲੈਣੀ ਹੈ ਤੇ ਉਹ ਇੱਕ ਤਰ੍ਹਾਂ ਦਾ ਉਹੀ ਹੈ ਕਿ ਘਰ ਦੇ ਵਿੱਚ ਤੁਸੀਂ ਅਖਬਾਰ ਲਵਾ ਲਈ ਤੇ ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਜਿਹੜਾ ਦੁਆਬਾ ਰੇਡੀਓ ਦਾ ਚੈਨਲ ਤੁਸੀਂ ਜਿਹੜਾ ਸਬਸਕ੍ਰਾਈਬ ਕੀਤਾ. ਤੇ ਅੱਜ ਦੇ ਦਿਹਾੜੇ ਦੀ ਸ਼ੁਰੂਆਤ ਕਰਦੇ ਹਾਂ. ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਬਾਤ ਪਾਉਂਦੇ ਹਾਂ. ਕਹਿੰਦੇ ਨੇ ਕਿ ਮਈ ਦਿਵਸ ਜਿਹੜਾ ਅੱਜ ਦਾ ਦਿਹਾੜਾ 1 ਮਈ ਸੰਸਾਰ ਭਰ ਦੇ ਮਜ਼ਦੂਰਾਂ ਨੂੰ ਪੂੰਜੀਵਾਦ ਦੀ ਗੁਲਾਮੀ ਦੇ ਵਿਰੁੱਧ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦਾ ਹੈ. ਇਸੇ ਤਰ੍ਹਾਂ ਅੱਜ ਦੇ ਦਿਨ ਦੇ ਵਿਚ ਦੇਖਿਆ ਜਾਵੇ ਤਾਂ 1 ਮਈ 1886 ਨੂੰ ਸ਼ਿਕਾਗੋ ਅਮਰੀਕਾ ਦੀ ਧਰਤੀ ਤੋਂ ਉੱਥੇ ਮਜ਼ਦੂਰਾਂ ਵੱਲੋਂ ਮੰਗਾਂ ਦੇ ਹੱਕ ਦੇ ਵਿਚ ਮੁਜ਼ਾਹਰਾ ਜਿਹੜਾ ਕੀਤਾ ਗਿਆ ਸੀ, ਇਹ ਜਿਹੜੀ ਸਾਰਾ ਕੁਝ ਜੋ ਸ਼ੁਰੂ ਹੋਇਆ ਸੀ 1891 ਤੋਂ ਹਰ ਸਾਲ ਜਿਹੜਾ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ. 1913 ਦੇ ਵਿਚ ਅਭਿਨੇਤਾ ਤੇ ਲੇਖਕ ਬਲਰਾਜ ਸਾਹਨੀ ਹੁਣੀ ਉਨ੍ਹਾਂ ਦਾ ਵੀ ਜਨਮ ਦਿਨ ਹੈ, ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਹੈ. 1913 ਦੇ ਵਿਚ ਕ੍ਰਾਂਤੀਕਾਰੀ ਰੋਸ਼ਨ ਲਾਲ ਮਹਿਰਾ ਦਾ ਜਨਮ ਹੋਇਆ. 1960 ਦੇ ਵਿਚ ਮਹਾਰਾਸ਼ਟਰ ਤੇ ਗੁਜਰਾਤ ਵੱਖ ਵੱਖ ਰਾਜ ਬਣ ਗਏ ਤੇ 2004 ਦੇ ਵਿਚ ਯੂਰਪੀਅਨ ਸੰਘ ਦੇ ਵਿਚ 10 ਨਵੇਂ ਦੇਸ਼ ਸ਼ਾਮਲ ਹੋਏ. ਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਮਜ਼ਦੂਰ ਦਿਵਸ ਦੀ ਗੱਲ ਕਰਦਿਆਂ ਤੁਹਾਡੇ ਨਾਲ. ਮਜ਼ਦੂਰ ਦਿਵਸ ਜਿਹੜਾ ਪੂੰਜੀਵਾਦ ਦੀ ਗੱਲ ਆਉਂਦੀ ਹੈ, ਜਦੋਂ ਮਜ਼ਦੂਰ ਦਿਵਸ ਪੂੰਜੀਵਾਦ ਲੁਟੇਰੇ ਪ੍ਰਬੰਧ ਤੋਂ ਖਲਾਸੀ ਲਈ ਜਿਹੜਾ ਲਹੂ ਵਿਟਵੇਂ ਸੰਘਰਸ਼ ਤੇ ਕੀਤੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ. ਇਹ ਸਿਰਫ ਮਜ਼ਦੂਰਾਂ ਦਾ ਹੀ ਨਹੀਂ ਸਗੋਂ ਲੁੱਟੇ ਪੁੱਟੇ ਜਾਂਦੇ ਉਹਨਾਂ ਲੋਕਾਂ ਦਾ ਵੀ ਜਿਹੜਾ ਦਿਨ ਹੈ, ਜਿਹੜੇ ਬੇਕਿਰਕ ਆਰਥਿਕ ਲੁੱਟ ਖਸੁੱਟ, ਅਨਿਆਂ, ਜ਼ੁਲਮ ਅਤੇ ਪੂੰਜੀਵਾਦੀ ਜਾਂ ਪੂੰਜੀਵਾਦ ਅਮਾਨਵੀ ਪ੍ਰਬੰਧ ਤੋਂ ਜਿਹੜਾ ਪੀੜਤ ਨੇ, ਇਹਨਾਂ ਦੇ ਵਿਚ ਲੱਖਾਂ ਬੇਰੋਜ਼ਗਾਰ ਤੇ ਰਜਵੀ ਰੋਟੀ ਦੇ ਲਈ, ਰੱਜ ਕੇ ਰੋਟੀ ਢਿੱਡ ਭਰਨ ਦੇ ਲਈ ਤਰਸਦੇ ਲੱਖਾਂ ਲੋਕ ਸ਼ਾਮਲ ਨੇ. ਬੁਨਿਆਦੀ ਲੋੜਾਂ ਸਿੱਖਿਆ, ਸਿਹਤ ਸਹੂਲਤਾਂ ਤੋਂ ਵਾਂਝੇ ਨੇ. ਅੱਧੀ ਦੇ ਕਰੀਬ ਜਿਹੜੀ ਆਬਾਦੀ ਹੈ ਪੂਰੀ ਦੁਨੀਆਂ ਦੀ ਔਰਤਾਂ ਦੀ ਹੈ, ਜੋ ਸਿਰਫ ਆਰਥਿਕ ਲੁੱਟ ਦਾ ਹੀ ਸ਼ਿਕਾਰ ਨਹੀਂ ਹੁੰਦੀਆਂ ਸਗੋਂ ਮਰਦ ਪ੍ਰਧਾਨ ਸਮਾਜ ਦੇ ਵਿਚ ਵੀ ਸਮਾਜਿਕ, ਸਭਿਆਚਾਰਕ ਆਦਿ ਅਨੇਕਾਂ ਜਿਹੜਾ ਵਿਤਕਰਿਆਂ ਦੇ ਕਾਰਨ ਪਰੇਸ਼ਾਨ ਰਹਿੰਦੀਆਂ ਨੇ. 19ਵੀਂ ਸਦੀ ਦੇ ਅੱਧ ਦੇ ਵਿਚ ਲੋਕ ਸੁਚੇਤ ਹੋ ਕੇ ਇਕੱਠੇ ਹੋਣ ਦੇ ਨਾਲ ਨਾਲ ਕੰਮ ਦੇ ਘੰਟਿਆਂ ਨੂੰ ਜਿਹੜਾ ਸੀ ਘਟਾਉਣ ਦੇ ਲਈ ਸੰਘਰਸ਼ ਕਰਨ ਲੱਗ ਪਏ. ਤੇ ਅਮਰੀਕਾ ਤੇ ਕੈਨੇਡਾ ਦੇ ਮਜ਼ਦੂਰਾਂ ਦੀ ਫੈਡਰੇਸ਼ਨ ਨੇ 1 ਮਈ 1886 ਨੂੰ
8 ਘੰਟੇ ਕੰਮ ਕਰਨ ਦੀ ਜਿਹੜੀ ਸੀ ਮੰਗ ਦੇ ਲਈ ਹੜਤਾਲ ਦਾ ਸੱਦਾ ਦੇ ਦਿੱਤਾ। ਸ਼ਿਕਾਗੋ ਸ਼ਹਿਰ ਵਿੱਚ ਪੁਲਿਸ ਨੇ ਹੜਤਾਲ ਕਰ ਰਹੇ ਮਜ਼ਦੂਰਾਂ ਦੇ ਉੱਤੇ ਗੋਲੀ ਚਲਾਈ ਤੇ 2 ਮਜ਼ਦੂਰ ਸ਼ਹੀਦ ਹੋਏ। 4 ਮਈ ਨੂੰ ਦੁਬਾਰਾ ਰੋਸ ਦੇ ਵਜੋਂ ਹੋਈ ਹੜਤਾਲ ਦੇ ਉੱਤੇ ਚਲਾਈ ਗੋਲੀ ਨਾਲ 6 ਮਜ਼ਦੂਰ ਸ਼ਹੀਦ ਹੋ ਗਏ ਤੇ ਪੁਲਿਸ ਨੇ 11 ਜਿਹੜਾ ਸੀ ਆਪਣੇ 11ਵੇਂ ਮਹੀਨੇ ਤੇ 11 ਤਰੀਕ ਨੂੰ 1887 ਨੂੰ ਇਨ੍ਹਾਂ ਘਟਨਾਵਾਂ ਦੇ ਨਾਲ ਮਜ਼ਦੂਰ ਆਗੂਆਂ ਅਗਸਤ ਸਪਾਈਸ ਅਲਬਰਟ ਪਾਰਸਨ ਜਿਹੜੇ ਸਨ ਅਲਫਰੈਡ ਫਿਸ਼ਰ ਜਾਰਜ ਏਂਜਲ ਆਸਕਰ ਨੀਬੇ ਸੈਮੂਅਲ ਫਿਲਡੇਨ ਤੇ ਜਾਰਜ ਐਂਗਲ ਨੂੰ ਜਿਹੜਾ ਜੋੜ ਕੇ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਤੇ ਅੱਜ ਜਿਹੜਾ ਮਜ਼ਦੂਰਾਂ ਨੂੰ 8 ਘੰਟੇ ਕੰਮ ਕਰਨ ਦੀ ਸਹੂਲਤ ਸ਼ਿਕਾਗੋ ਅੰਦੋਲਨ ਦੀ ਦੇਣ ਹੈ। ਸਪਾਈਸ ਨੇ ਜਿਹੜਾ ਫਾਂਸੀ ਤੋਂ ਪਹਿਲਾਂ ਕਿਹਾ ਸੀ ਕਿ ਫਾਂਸੀ ਦੇ ਤਖ਼ਤੇ ਦੇ ਉੱਤੇ ਲਟਕਾ ਕੇ ਮੇਰੀ ਆਵਾਜ਼ ਦਾ ਗਲਾ ਤਾਂ ਘੁੱਟ ਸਕਦੇ ਹੋ ਪਰ ਤੁਹਾਡੇ ਲਈ ਮੇਰੀ ਖਾਮੋਸ਼ੀ ਮੇਰੇ ਭਾਸ਼ਣ ਤੋਂ ਵੀ ਜ਼ਿਆਦਾ ਖਤਰਨਾਕ ਹੋਵੇਗੀ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ ਫਿਰ 1 ਮਈ 1890 ਨੂੰ ਪੈਰਿਸ ਵਿਖੇ ਜਿਹੜਾ ਸੀ ਕੌਮਾਂਤਰੀ ਵਰਕਿੰਗਸ ਮੈਨੇਜ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਹਰ ਸਾਲ ਜਿਹੜਾ ਸ਼ਿਕਾਗੋ ਦੀ ਸ਼ਹੀਦਾਂ ਦੀ ਜਿਹੜੀ ਯਾਦ ਦੇ ਵਿੱਚ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ। 25-6-1893 ਨੂੰ ਸ਼ਿਕਾਗੋ ਦੀ ਹੇ ਮਾਰਕੀਟ ਦੇ ਵਿੱਚ ਸ਼ਹੀਦਾਂ ਦੇ ਬੁੱਤ ਲਾਏ ਗਏ। ਲੈਨਨ ਨੇ ਕਿਹਾ ਸੀ ਕਿ ਮਜ਼ਦੂਰ ਨੂੰ ਉਹਦੀ ਮਿਹਨਤ ਉਸਨੂੰ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ। ਜਾਗਰੂਕ ਮਜ਼ਦੂਰ ਝੁਕਦੇ ਨਹੀਂ ਰੁਕਦੇ ਨਹੀਂ। ਝੁਕਣਾ ਉਹਨਾਂ ਨੂੰ ਜਿਹੜਾ ਗੈਰਤ ਦੇ ਵਿਰੁੱਧ ਲੱਗਦਾ ਹੈ ਤੇ ਰੁਕਣਾ ਮੌਤ ਹੈ। ਇੱਕ ਗੀਤ ਦਾ ਜ਼ਿਕਰ ਕਰਦਿਆਂ ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ ਬੱਜੀਆਂ ਨਾ ਰਹਿਣ ਇਹ ਰਵਾਇਤੀ ਲੜੀਆਂ ਉੱਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ। ਕਿਰਤਾਂ ਦਾ ਜ਼ੋਰ ਜੁੱਸਿਆਂ ਦੇ ਵਿੱਚ ਭਰ ਕੇ ਲੁੱਟ ਦਾ ਇਹ ਰਾਜ ਜੜ੍ਹਾਂ ਤੋਂ ਉਖਾੜਿਓ ਧਰਤੀ ਦਾ ਗੀਤ ਆਉਂਦਾ ਹੈ ਕਿ ਬੁੱਢਾ ਹੋ ਪੁਰਾਣਾ ਢਾਂਚਾ ਜਦੋਂ ਥੰਮਦਾ ਉਹਨੂੰ ਤੋੜ ਨਵਾਂ ਸੰਸਾਰ ਜੰਮਦਾ ਨਵਾਂ ਤੇ ਉਸਾਰੂ ਜੱਗ ਰਚਨੇ ਲਈ ਗਲੀ ਸੜੀ ਹਰ ਚੀਜ਼ ਨੂੰ ਨਕਾਰਿਓ ਨਵੀਆਂ ਹੀ ਨੀਹਾਂ ਤੇ ਉਸਾਰ ਹੋਊਗਾ ਸਾਰਾ ਜੱਗ ਸਾਡਾ ਪਰਿਵਾਰ ਹੋਊਗਾ ਲੋਟੂਆਂ ਦੇ ਹੱਥਾਂ ਨੇ ਤੁਹਾਥੋਂ ਖੋਇਆ ਜੋ ਸਭ ਹੋ ਤੁਹਾਡਾ ਸਿਰਜਣ ਹਾਰਿਓ ਆਖਰੀ ਹੈ ਆਪਣੀ ਲੜਾਈ ਬੇਲੀਓ ਥਾਂ ਥਾਂ ਉੱਤੇ ਕਰ ਦੋ ਚੜ੍ਹਾਈ ਬੇਲੀਓ ਲੁੱਟ ਦੇ ਮਸੀਹੇ ਤਾਂ ਹੀ ਰੱਦ ਕਰਕੇ ਹੁਕਮ ਕਾਨੂੰਨ ਪੈਰਾਂ ਵਿੱਚ ਲਤਾੜਿਓ ਮਹਿਲਾਂ ਵਿੱਚੋਂ ਨਾ ਸਾਡੇ ਤੇ ਕੋਈ ਰਾਜ ਵੇ ਕਰੇ ਰਾਜਿਆਂ ਦੀ ਸਾਨੂੰ ਹੁਣ ਵਫਾ ਨਾ ਪਾਲੇ ਧੁੱਖ ਰਿਹਾ ਮਚੋ ਹੁਣ ਲਾਟਾ ਬਣ ਕੇ ਤਖ਼ਤਾਂ ਨੂੰ ਢਾਵੋ ਤਾਜਾਂ ਨੂੰ ਉਛਾਲਿਓ ਲੋਟੂਆਂ ਤੋਂ ਲੁੱਟ ਵਾਲਾ ਮਾਲ ਖੋਹਣ ਲਈ ਕੈਦ ਹੋਈਆਂ ਰੂਹਾਂ ਦੇ ਆਜ਼ਾਦ ਹੋਣ ਲਈ ਸਾਂਝਿਆਂ ਦੁੱਖਾਂ ਦੇ ਵਿੱਚ ਸ਼ਰੀਕ ਹੋ ਕੇ ਮੁਕਤੀ ਦਾ ਰਾਜ ਸੋਚਿਓ ਵਿਚਾਰਿਓ ਖੁਦ ਆਪਣੇ ਹੀ ਕੰਮ ਕਾਰ ਮਿੱਥਾਂਗੇ ਕਿੱਦਾਂ ਦਾ ਇਹ ਹੋਊ ਸੰਸਾਰ ਮਿੱਥਾਂਗੇ ਮਿਹਨਤ ਵਿੱਚੋਂ ਉਸਰੀ ਹੈ ਹਰ ਰਚਨਾ ਦੁਨੀਆਂ ਤੁਹਾਡੀ ਦੁਨੀਆਂ ਦੇ ਘਾੜਿਓ ਫੌਜੀਓ ਸਿਪਾਹੀਓ ਜਾਣੋ ਹਲ ਚੱਲ ਨੂੰ ਮੋੜ ਲਓ ਬੰਦੂਕਾਂ ਹਾਕਮਾਂ ਵੱਲ ਨੂੰ ਜਿਨ੍ਹਾਂ ਦੀਆਂ ਗੋਦਾਂ ਵਿੱਚ ਜੰਮੇ ਪਲੇ ਹੋ ਲੋਕਾਂ ਦੇ ਉਹ ਜਾਇਓ ਲੋਕਾਂ ਨੂੰ ਨਾ ਮਾਰਿਓ ਧਰਤੀ ਜਗੀਰ ਨਹੀਂ ਇਲਾਂ ਜੋਕਾਂ ਦੀ ਧਰਤੀ ਹੈ ਮਾਂ ਧਰਤੀ ਦੇ ਲੋਕਾਂ ਦੀ ਇਲਾਂ ਕਾਵਾਂ ਜੋਕਾਂ ਦਾ ਸਫਾਇਆ ਕਰਕੇ ਕਿਰਤਾਂ ਦਾ ਝੰਡਾ ਸੂਰਜਾਂ ਤੇ ਚਾੜਿਓ ਲਹਿਰ ਬਣ ਉੱਠੋ ਭੁੱਖਾਂ ਦੇ ਲਤਾੜਿਓ ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ ਜੁਜੀਨ ਪੋਤੀਏ ਦੀ ਜਿਹੜੀ ਹੈ ਕਲਮ ਦੇ ਵਿੱਚ ਤੁਹਾਡੇ ਨਾਲ ਗੀਤ ਸਾਂਝਾ ਕੀਤਾ ਦੋਸਤੋ ਤੇ ਦੂਸਰੀ ਗੱਲਬਾਤ ਕਰਦਿਆਂ ਪ੍ਰਸਿੱਧ ਫਿਲਮੀ ਅਦਾਕਾਰ ਬਲਰਾਜ ਸਾਹਨੀ ਹੋਣਾ ਦਾ ਉਹਨਾਂ ਨੇ ਵੀ ਮਿਹਨਤ ਮੁਸ਼ਕਤ ਕੀਤੀ ਤੇ ਅੱਜ ਆਪਣਾ ਨਾਮ ਉਹਨਾਂ ਦੇ ਕਾਇਮ ਕੀਤਾ ਉਹਨਾਂ ਨੇ ਵੀ ਬੰਬਈ ਦੀਆਂ ਸੜਕਾਂ ਦੇ ਉੱਤੇ ਬਹੁਤ ਮਿਹਨਤ ਮੁਸ਼ਕਤ ਕੀਤੀ ਹੈ ਪ੍ਰਸਿੱਧ ਫਿਲਮੀ ਅਦਾਕਾਰ ਬਲਰਾਜ ਸਾਹਨੀ ਉਹਨਾਂ ਦਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ ਮਈ 1913 ਨੂੰ ਰਾਵਲਪਿੰਡੀ ਵਿਖੇ ਹਰਬੰਸ ਲਾਲ ਸਾਹਨੀ ਦੇ ਘਰ ਹੁੰਦਾ ਹੈ ਉਸਦਾ ਵੱਡਾ ਭਰਾ ਜਿਹੜਾ ਸੀ ਭੀਸ਼ਮ ਸਾਹਨੀ ਹਿੰਦੀ ਦਾ ਉੱਘਾ ਲੇਖਕ ਸੀ ਬਲਰਾਜ ਜਿਹੜਾ ਸੀ ਘਰ ਦੇ
ਹੈ। ਸਕੂਲ ਦੇ ਵਿੱਚ ਮਹਾਭਾਰਤ ਦੇ ਨਾਟਕਾਂ ਦੇ ਵਿੱਚ ਸ਼ਾਨਦਾਰ ਅਦਾਕਾਰੀ ਕਰਨ ਦੇ ਉੱਤੇ ਪ੍ਰਸ਼ੰਸਾ ਘਟਦਾ। ਕਾਲਜ ਦੇ ਵਿੱਚ ਵੀ ਨਾਟਕ ਖੇਡੇ। 1945 ਦੇ ਵਿੱਚ ਉਹ ਮੁੰਬਈ ਆ ਗਿਆ। ਇੱਥੇ ਕਈ ਨਾਟਕ ਖੇਡੇ ਜਿਨ੍ਹਾਂ ਦੇ ਵਿੱਚ ਮੈਂ ਹੂੰ, ਜਾਦੂ ਦੀ ਕੁਰਸੀ, ਬਲਵੰਤ ਗਾਰਗੀ ਦਾ ਨਾਟਕ ਕਣਕ ਦੀ ਬਲੀ ਤੇ ਆਦਿ ਜਿਹੜੇ ਖੇਡੇ। ਤੇ ਉਸ ਤੋਂ ਬਾਅਦ ਉਸਦੀ ਪਹਿਲੀ ਅਸਫਲ ਜਿਹੜੀ ਸੀ ਫਿਲਮ ਇਨਸਾਫ ਸੀ, ਪਰ ਉਸ ਤੋਂ ਬਾਅਦ 1946 ਦੇ ਵਿੱਚ ਧਰਤੀ ਕੇ ਲਾਲ ਤੇ ਬਦਨਾਮੀ ਕੀਤੀ ਅਦਾਕਾਰੀ ਜਿਹੜੀ ਪ੍ਰਭਾਵਸ਼ਾਲੀ ਸੀ। 1953 ਦੇ ਵਿੱਚ ਉਸਦੀ ਫਿਲਮ ਦੋ ਬਿਘੇ ਨੇ ਜਿਹੜਾ ਸੀ ਲੋਕਾਂ ਦਾ ਧਿਆਨ ਖਿੱਚ ਲਿਆ। ਇਸ ਫਿਲਮ ਨੂੰ ਕਲਾਸਿਕ ਦਾ ਜਿਹੜਾ ਦਰਜਾ ਮਿਲਿਆ ਤੇ ਉਸਦੀਆਂ ਪ੍ਰਸਿੱਧ ਫਿਲਮਾਂ ਕਾਬਲੀ ਵਾਲਾ, ਗੁੜੀਆ, ਪਵਿੱਤਰ ਪਾਪੀ, ਨੀਲ ਕਮਲ, ਹਸਤੇ ਜ਼ਖਮ, ਹਕੀਕਤ, ਇੱਕ ਫੂਲ ਦੋ ਮਾਲੀ ਆਦਿ ਰਹੀਆਂ ਨੇ। ਆਖਰੀ ਫਿਲਮ ਜਿਹੜੀ ਸੀ ਗਰਮ ਹਵਾ ਉਹਨਾਂ ਦੀ ਸੀਗੀ ਤੇ ਉਹਨਾਂ ਨੇ ਰੂਸ ਦੇ ਪਾਕਿਸਤਾਨੀ ਸਫ਼ਰਨਾਮਾ ਵੀ ਉਹਦੇ ਉੱਤੇ ਲਿਖਿਆ। 13 ਜਿਹੜਾ ਸੀ ਜੁਲਾਈ ਦੇ ਵਿੱਚ ਤੇਰਾਂ ਅਪ੍ਰੈਲ ਦੇ ਵਿੱਚ 1973 ਨੂੰ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਤੇ ਭਾਜੀ ਗੁਰਸ਼ਰਨ ਹੋਣਾ ਨੇ ਬਲਰਾਜ ਸਾਹਨੀ ਦੇ ਨਾਂ ਦੇ ਉੱਤੇ ਪ੍ਰਕਾਸ਼ਨ ਰੱਖਿਆ ਸੀ। ਲੋ ਦੋਸਤੋ, ਇਸੀ ਜੱਜ ਦੇ ਦਿਹਾੜੇ ਦੇ ਉੱਤੇ ਦੁਨੀਆਦਾਰੀ ਦੇ ਵਿੱਚੋਂ ਗੱਲਾਂ ਬਾਤਾਂ ਤੇ ਹੁਣ ਚੱਲਦੇ ਆਪਾਂ ਦੇਸ਼ ਤੇ ਦੀਆਂ ਖਬਰਾਂ ਦੇ ਵੱਲ ਨੂੰ ਤੇ ਗੱਲਾਂ ਬਾਤਾਂ ਉਧਰ ਨੂੰ ਕਰਦੇ ਆਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਤੇ ਹੁਣ ਤੋਂ ਲੈ ਕੇ ਤਕਰੀਬਨ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਲਾਈਨਾਂ ਕੁਝ ਹੀ ਪਲਾਂ ਤੱਕ ਤੁਹਾਡੇ ਲਈ ਖੋਲ ਦਿੱਤੀਆਂ ਜਾਣਗੀਆਂ। +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਅੱਜ 1 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਤੇ ਸੀਐਮ ਦੀ ਜਿਹੜੀ ਸ਼ਰਾਬ ਤੇ ਖੜੇ ਨੇ ਸਵਾਲ ਹੋ ਗਏ ਨੇ ਪੰਜਾਬ ਦੇ ਵਿੱਚ ਜੋ ਕੁਝ ਚੱਲਿਆ। ਅੱਜ ਵਿਸ਼ੇਸ਼ ਸੈਸ਼ਨ ਜਿਹੜਾ ਸੀ ਮਜ਼ਦੂਰਾਂ ਦੇ ਲਈ ਸੱਦਿਆ ਗਿਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ ਮਜ਼ਦੂਰ ਦਿਵਸ ਦੇ ਉੱਤੇ, ਪਰ ਬਣ ਕੁਝ ਹੋ ਰਹੀ ਗਿਆ। ਦੂਸਰੇ ਪਾਸੇ ਕੁਸ਼ਤੀ ਚੱਲ ਰਹੀ ਹੈ। ਪੰਜਾਬ ਨੇਤਾਵਾਂ ਦਾ ਨਵਾਂ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ, ਦੇਖਦੇ ਹਾਂ ਕਿੰਨੇ ਓਵਰਾਂ ਦੇ ਵਿੱਚ ਕਿਹੜਾ ਕਿੰਨੇ ਰਨ ਬਣਾਉਂਦਾ ਹੈ। US ਤੇ ਇਰਾਨ ਵਿਚੋਲਗੀ ਤੋਂ ਜਿਹੜਾ ਪਾਕਿਸਤਾਨ ਨੂੰ ਲਾਂਭੇ ਕਰ ਦਿੱਤਾ ਗਿਆ ਹੁਣ, ਕਿਉਂਕਿ ਟਰੰਪ ਦੇ ਵੱਲੋਂ ਸਿੱਧੀ ਗੱਲਬਾਤ ਜਿਹੜੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਜਿਹੜਾ ਵਾਪਰਦਾ ਹੈ। ਦੂਸਰੇ ਪਾਸੇ ਮਹਿੰਗਾਈ ਦਾ ਬੁਰਾ ਹਾਲ ਤੇ 3000 ਨੂੰ ਸਿਲੰਡਰ ਇੰਡੀਆ ਦੇ ਵਿੱਚ ਹੋ ਚੁੱਕਿਆ। ਚੋਣਾਂ ਦਾ ਮੁਕੰਮਲ ਹੋਣਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੇਲ ਕੀਮਤਾਂ ਤੇ ਗੈਸ ਦੀਆਂ ਕੀਮਤਾਂ ਜਿਹੜੀਆਂ ਨੇ ਇੰਡੀਆ ਦੇ ਵਿੱਚ ਵੱਧ ਚੁੱਕੀਆਂ ਨੇ, ਜਿਵੇਂ ਪਿਛਲੇ ਸਮੇਂ ਤੋਂ ਰਾਹੁਲ ਗਾਂਧੀ ਰੋਲਾ ਪਾਉਂਦਾ ਆਉਂਦਾ ਹੀ ਹੈ ਤੇ ਉਹਨੇ ਇਹ ਵੀ ਅੱਜ ਕਿਹਾ ਕਿ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਗੈਸ ਦੀ ਤਾਂ ਵੱਧ ਗਈ ਹੈ, ਪੈਟਰੋਲ, ਡੀਜ਼ਲ, ਹੋਰ ਚੀਜ਼ਾਂ ਦੀ ਵੀ ਜਿਹੜੀ ਹੈ ਪ੍ਰਾਈਜ਼ ਜਿਹੜਾ ਅਪ ਜਾਵੇਗਾ। ਇਸੇ ਤਰ੍ਹਾਂ ਹੀ ਜਿਹੜਾ ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਨੇ ਨਵੇਂ ਮੋੜ ਲਏ ਨੇ, ਜਿੱਥੇ ਪਾਕਿਸਤਾਨ ਨੂੰ ਵਿਚੋਲਗੀ ਤੋਂ ਬਾਹਰ ਕੱਢਿਆ ਗਿਆ, ਸਿੱਧੀ ਗੱਲਬਾਤ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਤੇਲ ਅਤੇ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧੇ ਨੇ ਆਮ ਲੋਕਾਂ ਦੀ ਜ਼ਿੰਦਗੀ ਔਖੀ ਕਰ ਛੱਡੀ ਹੈ। ਅਮਰੀਕੀ ਸਿਆਸਤ ਦੇ ਵਿੱਚ ਵੀ ਜਿਹੜੀ ਹੈ ਗਰਮਾਹਟ ਹੈ ਤੇ ਪੀਟ ਹੇਕਸੇਥ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਘੇਰੇ ਦੇ ਵਿੱਚ ਨੇ ਉਹ ਵੀ ਸਵਾਲਾਂ ਦੇ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਉੱਤੇ ਓਪੋਜੀਸ਼ਨ ਦੇ ਵੱਲੋਂ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹੈ ਕਿ ਭਾਈ ਓਫੀਸ਼ਲੀ ਤੌਰ ਦੇ ਉੱਤੇ ਕਿ ਉਹਦੀ ਮੈਂਟਲ ਹਾਲਤ ਜਿਹੜੀ ਹੈ ਉਹ ਸਥਿਰ ਨਹੀਂ ਹੈ, ਠੀਕ ਨਹੀਂ ਹੈ। ਜਿੱਥੇ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ। ਦੂਜੇ ਪਾਸੇ ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, ਭਰੋਸਗੀ ਮਤਾ, ਡੋਪ ਟੈਸਟ ਦੀ ਮੰਗ ਤੇ ਵਿਰੋਧੀ ਧਿਰ ਵੱਲੋਂ ਬਾਈਕਾਟ ਜਿਹੜਾ ਚਰਚਾ ਦਾ ਕੇਂਦਰ ਅੱਜ ਬਣਿਆ ਰਿਹਾ। ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਮਜ਼ਦੂਰਾਂ ਦੇ ਲਈ ਵੱਡੇ ਫੈਸਲੇ ਹੋਏ ਨੇ। LPG ਕੀਮਤਾਂ ਦੇ ਵਿੱਚ ਵਾਧਾ ਹੋਇਆ ਤੇ ਹੋਰ ਵੱਡੀਆਂ ਖ਼ਬਰਾਂ ਦੇ ਉੱਤੇ ਵਿਸਤ੍ਰਿਤ ਜਿਹੜਾ ਆਪਾਂ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੰਮ ਦੇ ਬੋਝ ਨੇ ਲੈ ਲਈ ਜੀ, ਇੱਕ ਰਿਪੋਰਟ ਸਾਂਝੀ ਕਰਦੇ ਹਾਂ ਮਜ਼ਦੂਰ ਦਿਵਸ ਦੇ ਉੱਤੇ ਹੀ ਹਾਲਾਤ ਕੀ ਨੇ। ਕੰਮ ਦੇ ਬੋਝ ਨੇ ਲਈ ਹੈ 8.4 ਲੱਖ ਲੋਕਾਂ ਦੀ ਜਾਨ, ਕਰੋੜਾਂ ਦੀ ਵਿਗੜੀ ਹੈ ਸਿਹਤ ਤੇ ਹੈਰਾਨ ਕਰ ਗਈ ਇਹ ਰਿਪੋਰਟ ਜਿਹੜੀ ਕਰਨ ਵਾਲੀ ਹੈ। ਜਨੇਵਾ ਤੋਂ ਇਹ ਰਿਪੋਰਟ ਲੱਗੀ ਹੈ। ਦੁਨੀਆਂ ਭਰ ਦੇ ਵਿੱਚ ਕੰਮ ਦਾ ਵੱਧਦਾ ਬੋਝ ਤੇ ਦਫ਼ਤਰਾਂ ਦਾ ਮਾੜਾ ਮਾਹੌਲ ਹੁਣ ਸਿਰਫ ਥਕਾਵਟ ਦਾ ਕਾਰਨ ਨਹੀਂ ਰਿਹਾ, ਸਗੋਂ ਇਹ ਇੱਕ ਗੰਭੀਰ ਜਿਹੜੀ ਸਿਹਤ ਸੰਕਟ ਬਣ ਕੇ ਉਭਰਿਆ। ਅੰਤਰਰਾਸ਼ਟਰੀ ਜਿਹੜਾ ਸ਼ਰਮ ਸੰਗਠਨ ਹੈ ILO ਦੀ ਤਾਜ਼ਾ ਰਿਪੋਰਟ ਦੀ ਹੈ, ਉਹਦੇ ਵਿੱਚ ਦਾ ਸਾਈਕੋ ਸੋਸ਼ਲ ਵਰਕਿੰਗ ਐਨਵਾਇਰਮੈਂਟ ਜਿਹੜੀ ਹੈ ਉਹਦੇ ਅਨੁਸਾਰ ਕੰਮ ਦੇ ਨਾਲ ਜੁੜੇ ਮਾਨਸਿਕ ਸਮਾਜਿਕ ਜੋਖਮਾਂ ਦੇ ਕਾਰਨ ਦੁਨੀਆਂ ਭਰ ਦੇ ਵਿੱਚ ਹਰ ਸਾਲ 8.4 ਲੱਖ ਲੋਕਾਂ ਤੋਂ ਜਿਹੜਾ ਵੱਧ ਦੀ ਮੌਤ ਹੋ ਰਹੀ ਹੈ। ਕੰਮ ਦੇ ਦਬਾਅ ਦੇ ਕਾਰਨ ਹਰ ਸਾਲ ਲਗਭਗ 4.5 ਕਰੋੜ ਸਿਹਤਮੰਦ ਜੀਵਨ ਦੇ ਨਾਲ ਡੇਲੀ ਜਿਹੜੇ ਨੇ ਨਸ਼ਟ ਹੋ ਰਹੇ ਨੇ। ਇਸ ਦਾ ਮਤਲਬ ਹੈ ਕਿ ਬਿਮਾਰੀ
ਦਿਵਿਅੰਗਤਾ ਜਾਂ ਸਮੇਂ ਤੋਂ ਪਹਿਲਾਂ ਜਿਹੜਾ ਮੌਤ ਕਾਰਨ ਲੋਕਾਂ ਦੇ ਜੀਵਨ ਦੇ ਕੀਮਤੀ ਸਾਲ ਬਰਾਮਦ ਜਿਹੜੇ ਨੇ ਬਰਬਾਦ ਹੋ ਰਹੇ ਨੇ। ਕੰਮ ਦੀਆਂ ਮਾੜੀਆਂ ਪਰਿਸਥਿਤੀਆਂ ਦਾ ਸਿੱਧਾ ਜਿਹੜਾ ਸੰਬੰਧ ਹੈ ਦਿਲ ਦੀਆਂ ਬਿਮਾਰੀਆਂ, ਮਾਨਸਿਕ ਜਿਹੜੀ ਹੈ ਵਿਕਾਰਾਂ ਤੇ ਕਈ ਮਾਮਲਿਆਂ ਦੇ ਵਿੱਚ ਖੁਦਕੁਸ਼ੀ ਦੇ ਨਾਲ ਵੀ ਪਾਇਆ ਗਿਆ। ਇਸ ਤਣਾਅ ਦੇ ਮੁੱਖ ਕਾਰਨ ਉਨ੍ਹਾਂ ਦੱਸਿਆ ਕਿ ਰਿਪੋਰਟ ਦੇ ਅਨੁਸਾਰ ਕੰਮ ਦੇ ਉੱਤੇ ਲੰਮੇ ਘੰਟੇ, ਲੋੜ ਤੋਂ ਵੱਧ ਸਮਾਂ ਕੰਮ ਕਰਨਾ, ਨੌਕਰੀ ਦੀ ਅਸੁਰੱਖਿਆ, ਨੌਕਰੀ ਜਾਣ ਦਾ ਲਗਾਤਾਰ ਡਰ ਬਣੇ ਰਹਿਣਾ ਕਿ ਭਾਈ ਪਤਾ ਨਹੀਂ ਕੱਲ੍ਹ ਨੂੰ ਜੌਬ ਹੈਗੀ ਹੈ ਕਿ ਨਹੀਂ ਹੈਗੀ ਹੈ, ਅੱਗੇ ਮਿਲਦੀ ਹੈ ਕਿ ਨਹੀਂ ਮਿਲਦੀ ਹੈ। ਅੱਜ ਵੀ ਅਮਰੀਕਾ 'ਚੋਂ ਇੱਕ ਦੁਖਦਾਈ ਖਬਰ ਜਿਹੜੀ ਹੈ ਲੱਗੀ ਹੈ ਕਿ ਭਾਈ ਉੱਥੇ ਜਿਹੜਾ ਪੜ੍ਹ ਰਹੇ ਸੀ, ਇੱਕ ਲੜਕਾ ਜਿਹੜਾ ਸੀ ਇੰਡੀਆ ਦਾ ਪੜ੍ਹ ਰਿਹਾ ਸੀ, ਡਿਗਰੀ ਵੀ ਹਾਸਲ ਕਰ ਲਈ, ਸਾਰਾ ਕੁਝ ਕਰ ਲਿਆ, ਪਰ ਉਹਨੂੰ ਕੰਮ ਨਹੀਂ ਲੱਭ ਰਿਹਾ ਸੀ ਕਿਉਂਕਿ ਪ੍ਰੈਸ਼ਰ ਹੋਏਗਾ ਜੇ ਜੌਬ ਨਹੀਂ ਲੱਗੇਗਾ ਤੇ ਉਹਨੂੰ ਉੱਥੇ ਜਿਹੜਾ ਸਟੇ ਨਹੀਂ ਮਿਲਣਾ, ਤੇ ਉਸ ਕਾਰਨ ਵੀ ਫਿਰ ਉਹ ਸੁਸਾਈਡ ਵੱਲ ਨੂੰ ਆਪਣਾ ਮੂੰਹ ਕਰਦੇ ਨੇ। ਹੋਰ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਨੇ, ਘਰਾਂ ਦੇ ਖਰਚੇ ਨੇ, ਸ਼ੋਸ਼ਣ ਅਤੇ ਉਤਪੀੜਨ, ਕੰਮ ਵਾਲੀ ਥਾਂ ਦੇ ਉੱਤੇ ਮਾਨਸਿਕ ਜਾਂ ਸਰੀਰਕ ਪਰੇਸ਼ਾਨੀ ਹੋਣਾ, ਡਿਜੀਟਲ ਨਿਗਰਾਨੀ ਜਿਹੜੀ ਆ ਰੱਖੀ ਜਾ ਰਹੀ ਹੈ, ਲਗਾਤਾਰ ਡਿਜੀਟਲ ਮਾਧਿਅਮਾਂ ਦੇ ਰਾਹੀਂ ਨਜ਼ਰ ਰੱਖਣਾ ਤੇ ਘੱਟ ਤਨਖਾਹ ਦੇਣਾ ਵਰਗੇ ਮੁੱਦੇ ਜਿਹੜੇ ਨੇ ਉਭਰੇ ਨੇ। ਇਹ ਸਮੱਸਿਆ ਸਿਰਫ ਸਿਹਤ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਦਾ ਜਿਹੜਾ ਵਿਸ਼ਵ ਅਰਥ ਵਿਵਸਥਾ ਦੇ ਉੱਤੇ ਵੀ ਭਾਰੀ ਅਸਰ ਪੈ ਰਿਹਾ। ILO ਮੁਤਾਬਕ ਜਿਹੜਾ ਕੰਮ ਦੇ ਖਰਾਬ ਹਾਲਾਤ ਕਾਰਨ ਜਿਹੜਾ ਹਰ ਸਾਲ ਗਲੋਬਲ GDP ਦਾ 1.37 ਫੀਸਦੀ ਨੁਕਸਾਨ ਹੋ ਰਿਹਾ। ਰਿਪੋਰਟ ਦੇ ਵਿੱਚ ਤਣਾਅ ਨੂੰ ਘਟਾਉਣ ਦੇ ਲਈ 3 ਪੱਧਰਾਂ ਦੇ ਉੱਤੇ ਕੰਮ ਕਰਨ ਦਾ ਸੁਝਾਅ ਦਿੱਤਾ ਹੈ। ਪਹਿਲਾ, ਕੰਮ ਦਾ ਸੁਭਾਅ ਜਿੱਥੇ ਉਮੀਦਾਂ ਮੁਤਾਬਕ ਸਾਧਨ ਜਿਹੜੇ ਮੁਹੱਈਆ ਕਰਵਾਏ ਜਾਣ। ਦੂਜਾ, ਕੰਮ ਦਾ ਪ੍ਰਬੰਧਨ ਜਿੱਥੇ ਜ਼ਿੰਮੇਵਾਰੀਆਂ ਸਪਸ਼ਟ ਹੋਣ ਵੀ ਤੇਰੇ ਅੰਡਰ ਕੀ ਤੇਰੀ ਜ਼ਿੰਮੇਵਾਰੀ ਹੈ, ਕੀ ਜੌਬ ਹੈ, ਤੂੰ ਕਿੱਥੇ ਤੱਕ ਜਿਹੜੀ ਹੈ ਕਰਨੀ ਹੈ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਆਮ ਹੀ ਆਪਾਂ ਨੂੰ ਸੁਣਨ ਨੂੰ ਮਿਲਦਾ ਜਿਹੜਾ ਤੁਹਾਡਾ ਐਗਰੀਮੈਂਟ ਕੀਤਾ ਹੋਇਆ ਉਸ ਮੁਤਾਬਕ ਹੀ ਕੰਮ ਕਰਦੇ ਆ, ਜੇ ਉਹ ਮਾੜਾ ਮੋਟਾ ਵੀ ਇਧਰੋਂ ਉਧਰੋਂ ਐਕਸਟਰਾ ਕੰਮ ਲੈਣ ਦੀ ਗੱਲ ਕਰਦੇ ਆ। ਅਗਲੇ ਕਹਿੰਦੇ ਜੀ ਮੇਰਾ ਟਾਈਮ ਫਿਨਿਸ਼ ਹੋ ਗਿਆ, ਜਾਂ ਫਿਰ ਅਗਲੇ ਕਹਿਣਗੇ ਭਾਈ ਇਹ ਮੇਰੇ ਅੰਡਰ ਮੇਰੀ ਜ਼ਿੰਮੇਵਾਰੀ ਨਹੀਂ ਹੈ, ਮੇਰੇ ਅਧਿਕਾਰ ਦੇ ਅੰਡਰ ਨਹੀਂ ਹੈ, ਉਹ ਫਿਰ ਪਾਸਾ ਵੱਟ ਲੈਂਦੇ ਨੇ। ਪਰ ਆਪਣੇ ਵਾਲੇ ਜਿਹੜੇ ਨੇ ਉਹ ਕਹਿੰਦੇ ਚੱਲ ਯਾਰ ਹੋਊ, ਜਾਂਦੇ ਜਾਂਦੇ ਇਹ ਵੀ ਕਰ ਜਾਂਦੇ ਆ। ਤੀਜਾ ਜਿਹੜਾ ਹੈ ਸੰਸਥਾਗਤ ਨੀਤੀਆਂ, ਜਿਨ੍ਹਾਂ ਦੇ ਵਿੱਚ ਨੌਕਰੀ ਦੀ ਸੁਰੱਖਿਆ ਤੇ ਸਹੀ ਕੰਮ ਦੇ ਘੰਟੇ ਜਿਹੜੇ ਨੇ ਨਿਸ਼ਚਿਤ ਕੀਤੇ ਜਾਣ, ਇਹ ਮੁੱਦੇ ਜਿਹੜੇ ਨੇ ਉੱਠੇ ਨੇ। ਚੱਲਦੇ ਹੁਣ ਪੰਜਾਬ ਦੇ ਵੱਲ ਨੂੰ। ਪੰਜਾਬ ਅਸੈਂਬਲੀ ਸੈਸ਼ਨ, ਵਿਸ਼ੇਸ਼ ਸੈਸ਼ਨ, ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਘੱਟੋ ਘੱਟ ਉਜਰਤਾਂ ਦੇ ਵਿੱਚ 15% ਕਹਿੰਦੇ ਵਾਧੇ ਦਾ ਪ੍ਰਸਤਾਵ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਦੂਸਰੇ ਪਾਸੇ ਮੁੱਖ ਮੰਤਰੀ ਮਾਨ 6 ਮਈ ਤੋਂ ਕੱਢਣਗੇ ਹੁਣ ਸ਼ੁਕਰਾਨਾ ਯਾਤਰਾ। ਵਿਧਾਨ ਸਭਾ ਵੱਲੋਂ ਕੇਂਦਰ ਦੀ ਮੋਹਰ ਤੋਂ ਬਾਅਦ ਧੰਨਵਾਦ ਮਤਾ ਪਾਸ ਕੀਤਾ ਗਿਆ ਤੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਕੀਰਤੀਆਂ ਨੂੰ ਵੱਡਾ ਕਹਿੰਦੇ ਤੋਹਫਾ ਦੇ ਦਿੱਤਾ ਗਿਆ। ਉਜਰਤਾ ਦੇ ਵਿੱਚ 15% ਵਾਧੇ ਨੂੰ ਸਦਨ ਦੀ ਹਰੀ ਝੰਡੀ ਦਿੱਤੀ ਗਈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀਆਂ ਮਿਆਦ ਜਿਹੜੀ ਹੈ ਵਧੀ ਹੈ, ਭਲਕੇ ਜਿਹੜਾ ਭਰੋਸਗੀ ਮਤਾ ਲਿਆ ਸਕਦੀ ਹੈ ਮਾਨ ਸਰਕਾਰ। ਹੁਣ ਵਿਧਾਨ ਸਭਾ ਬਣੀਆਂ ਅਖਾੜਾ, ਵੈਲ ਦੇ ਵਿੱਚ ਜਿਹੜਾ ਭਿੜੇ ਆਪ ਦੇ ਜਿਹੜੇ ਤੇ ਕਾਂਗਰਸੀ ਵਿਧਾਇਕ ਨੇ, ਸਦਨ ਦੀ ਕਾਰਵਾਈ ਮੁਲਤਵੀ ਵੀ ਹੋਈ ਹੈ। ਪੰਜਾਬ ਦੇ ਸਾਰੇ ਵਿਧਾਇਕਾਂ ਦਾ ਨਾਰਕੋ ਤੇ ਜਾਇਦਾਦਾਂ ਦਾ ਜਿਹੜਾ ਟੈਸਟ ਵੀ ਕਰਵਾਇਆ ਜਾਵੇ, ਸੰਦੀਪ ਜਾਖੜ ਹੋਣਾ ਨੇ ਇਹ ਗੱਲ ਉਠਾ ਦਿੱਤੀ। ਭਾਜਪਾ ਦੇ ਵੱਲੋਂ ਲਗਾਈ ਜਨਤਾ ਦੀ ਜਿਹੜੀ ਵਿਧਾਨ ਸਭਾ ਨੂੰ ਜਿਹੜਾ ਸੀ ਸੰਬੋਧਨ ਕਰਦਿਆਂ ਹੋਇਆ ਬਾਹਰਲੇ ਪਾਸੇ ਆਪਣੇ ਦਫ਼ਤਰ 'ਚ ਭਾਜਪਾ ਨੇ ਲਾਈ ਹੈ ਚੰਡੀਗੜ੍ਹ 'ਚ, ਵਿਧਾਇਕ ਸੰਦੀਪ ਜਾਖੜ ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਵਿਧਾਇਕਾਂ ਦਾ ਨਾਰਕੋ ਟੈਸਟ ਕਰਵਾਉਣ ਦੇ ਨਾਲ ਨਾਲ ਜਾਇਦਾਦ ਟੈਸਟ ਵੀ ਜਿਹੜਾ ਕਰਵਾ ਕੇ ਉਹ ਵੀ ਜਨਤਕ ਕੀਤਾ ਜਾਵੇ। ਦੂਸਰੇ ਪਾਸੇ ਵਿਧਾਨ ਸਭਾ ਦੇ ਵਿੱਚ ਡੋਪ ਟੈਸਟ ਦੀ ਮੰਗ ਰੱਦ ਹੋਈ। ਸਪੀਕਰ ਹੋਣਾ ਨੇ ਸਿੱਧਾ ਹੀ ਜਿਹੜਾ ਵਿਰੋਧੀ ਧਿਰ ਦੀ ਅਪੀਲ ਨੂੰ ਦੱਸਿਆ ਗੈਰ ਵਾਜਬ ਹੈ, ਤੇ ਵਿੱਤ ਮੰਤਰੀ ਵੈਸੇ ਤਾਂ ਕਰਨਾ ਚਾਹੀਦਾ ਸੀ, ਭਾਈ ਸਾਡੇ ਮੁੱਖ ਮੰਤਰੀ ਦੇ ਉੱਤੇ ਤੁਸੀਂ ਐਡੇ ਵੱਡੇ ਇਲਜ਼ਾਮ ਲਾ ਰਹੇ ਹੋ, ਕਰਾ ਹੀ ਲੈਂਦੇ ਆ, ਨਾਲੇ ਸਥਿਤੀ ਸਪਸ਼ਟ ਹੋ ਜਾਂਦੀ। ਵਿੱਤ ਮੰਤਰੀ ਚੀਮਾ ਉਨ੍ਹਾਂ ਨੇ ਵਿਰੋਧੀ ਧਿਰਾਂ ਨੂੰ ਜਿਹੜਾ ਲਿਆ ਨਿਸ਼ਾਨੇ ਤੇ ਹੈ, ਤੇ ਸਪੀਕਰ ਸੰਧਵਾ ਨੇ ਵਿਰੋਧੀ ਧਿਰ ਨੂੰ ਜਿਹੜੀ ਹੈ ਸਖ਼ਤ ਤਾੜਨਾ ਵੀ ਕੀਤੀ ਹੈ। ਬਾਜਪਾ ਜਿਹੜੇ ਬਾਜਵਾ ਹੁਣੀ ਉਨ੍ਹਾਂ ਦੀ ਮੰਗ ਰਹੀ ਕਿ ਸਦਨ ਦੇ ਵਿੱਚ ਸਾਰੇ ਵਿਧਾਇਕਾਂ ਦਾ ਜਿਹੜਾ

ਨੇ ਪੰਜਾਬ ਦੇ ਇਹ ਨੇ ਤੇ ਉੱਥੇ ਆਵਾਜ਼ ਚੱਲੀ ਉੱਠੀ ਹੈ ਕਿ ਭਾਈ ਰਜਿਸਟ੍ਰੇਸ਼ਨ ਆ ਕਰਾਓ, ਜ਼ਰੂਰੀ ਹੈ ਰਜਿਸਟ੍ਰੇਸ਼ਨ। ਤੇ ਸਾਨੂੰ ਤਾਂ ਮੈਨੂੰ ਲੱਗਦਾ ਕਿ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਭਾਈ ਕਿ ਸਾਡੇ ਉੱਥੇ ਲੇਬਰ ਆਫਿਸ ਵੀ ਹੈਗਾ ਤੇ ਉਹਨਾਂ ਦੇ ਹੱਕ ਕੀ ਨੇ, ਜੇ ਕੰਮ ਜੌਬ ਨਹੀਂ ਮਿਲਦੀ ਤਾਂ ਕਿੱਥੇ ਜਾਣਗੇ ਲੋਕ। ਵਿਧਾਨ ਸਭਾ ਦੇ ਵਿੱਚ ਮੋਬਾਈਲ ਨੇ ਛੇੜਿਆ ਨਵਾਂ ਸਿਆਸੀ ਘਮਸਾਨ, ਜਿਵੇਂ ਪਹਿਲਾਂ ਖਹਿਰਾ ਸਾਹਿਬ ਨੂੰ ਘੇਰਿਆ ਗਿਆ ਸੀ ਲੱਤ ਦੇ ਉੱਤੇ ਲੱਤ ਰੱਖਣ ਦੇ ਲਈ, ਤੇ ਉਸੇ ਤਰ੍ਹਾਂ ਮੋਬਾਈਲ ਦੇ ਬਾਰੇ ਘੇਰ ਲਿਆ ਗਿਆ ਖਹਿਰਾ ਤੇ ਭੜਕੇ ਨੇ ਮੁੱਖ ਮੰਤਰੀ ਸਾਹਿਬ। ਤੇ ਜਦੋਂ ਆਪ ਦੇ ਕੋਲ 95 ਵਿਧਾਇਕ ਭਰੋਸੇਗੀ ਮਤੇ ਦੀ ਕੀ ਕਹਿੰਦੇ ਲੋੜ ਹੈ, ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਇਹ ਜਿਹੜਾ ਸਵਾਲ ਖੜਾ ਕਰ ਦਿੱਤਾ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੌਰਾਨ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਦੇ ਉੱਤੇ ਸੂਬੇ ਦੇ ਲੱਖਾਂ ਕਿਰਤੀਆਂ ਦੇ ਲਈ ਵੱਡੀ ਜਿਹੜੀ ਖੁਸ਼ਖਬਰੀ ਕਹਿੰਦੇ ਸਾਹਮਣੇ ਆਈ ਹੈ। ਸਦਨ ਨੇ ਅੱਜ ਇਕ ਸਰਕਾਰੀ ਮਤੇ ਦੇ ਉੱਤੇ ਲੰਬੀ ਅਤੇ ਗੰਭੀਰ ਬਹਿਸ ਤੋਂ ਬਾਅਦ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਦੇ ਵਿਚ 15% ਵਾਧੇ ਨੂੰ ਸਰਬਸੰਮਤੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ ਹੈ। ਵੈਸੇ ਮੈਂ ਸੋਚਦਾ ਪਿਆ ਸੀ ਜਿਵੇਂ ਕਿ 8 ਘੰਟੇ ਦੀ ਜੋਬ ਹੈ, ਹੁਣ ਦੇਖੋ ਸਾਡੇ ਮੁਲਕ ਦੇ ਵਿਚ ਆਬਾਦੀ ਐਡੀ ਵੱਡੇ ਪੱਧਰ ਦੇ ਉੱਤੇ ਹੈ ਤੇ ਜੇ ਦੇਖਿਆ ਜਾਵੇ ਕਿ 8 ਘੰਟੇ ਦੀ ਜੋਬ ਲਈ ਜਾਵੇ ਤਾਂ ਬਹੁਤ ਸਾਰੇ ਜਿਹੜੇ ਨੇ ਵਰਕਰ ਨੇ ਉਹਨਾਂ ਨੂੰ ਕੰਮ ਜਿਹੜੇ ਚਾਹੇ ਉਹ ਆਫਿਸ ਦੇ ਵਿਚ ਆ, ਚਾਹੇ ਮਜ਼ਦੂਰ ਵਰਗ ਹੈ, ਚਾਹੇ ਜਿੱਥੇ ਮਰਜ਼ੀ ਜਿਸ ਵੀ ਖਿੱਤੇ ਦੇ ਵਿਚ ਲਾ ਲਓ, ਕਿੱਤੇ ਦੇ ਵਿਚ ਲਾ ਲਓ, ਤੇ ਜੇ 8 ਘੰਟੇ ਦੀ ਵੰਡ ਕੇ ਕੰਮ ਦਿੱਤਾ ਜਾਏਗਾ ਤਾਂ ਰੋਜ਼ਗਾਰ ਵੀ ਵਧੇਗਾ ਲੋਕਾਂ ਦਾ, ਵੱਧ ਤੋਂ ਵੱਧ ਉਹ ਕੰਮਾਂ ਦੇ ਉੱਤੇ ਵੀ ਲੱਗਣਗੇ। ਪਰ ਜੇ ਇੱਕੋ ਹੀ ਬੰਦਾ 16-16 ਘੰਟੇ ਕੰਮ ਕਰੀ ਜਾਂਦਾ ਹੈ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ, ਤੇ ਉਹ ਫਿਰ ਉਹਦਾ ਮਾਨਸਿਕ ਤੌਰ ਦੇ ਉੱਤੇ ਵੀ ਡਿਸਟਰਬ ਹੋਏਗਾ ਹੀ ਹੋਏਗਾ, ਪਰਿਵਾਰ ਨੂੰ ਸਮਾਂ ਨਹੀਂ ਦੇ ਪਾਏਗਾ, ਖੁਸ਼ਹਾਲੀ ਕਿੱਥੋਂ ਆਏਗੀ। ਪਰ ਜੇ ਉਹ ਸੈਲਰੀ ਉਹ ਸਾਰਾ ਕੁਝ ਮਿਨੀਮਮ ਮੈਕਸੀਮਮ ਨਿਰਧਾਰਿਤ ਕੀਤੀ ਜਾਵੇ ਤੇ 8 ਘੰਟੇ ਦੀ ਜੋਬ ਹੋਵੇ, ਵੀਕ ਦੇ ਵਿੱਚ 8 ਘੰਟੇ ਤੁਸੀਂ ਕੰਮ ਕਰਨਾ ਤੇ ਉਹ ਸਾਰਾ ਕੁਝ ਨਿਰਧਾਰਿਤ ਹੋਵੇ, ਪਤਾ ਹੋਵੇਗਾ ਕਿ ਮੈਨੂੰ ਘਰ ਨੂੰ ਆਉਣਾ ਕੀ ਨਹੀਂ ਆਉਣਾ, ਤੇ ਹੋਰ ਜਿਹੜੇ ਉਹਨਾਂ ਦੇ ਹੱਕ ਨੇ ਉਹ ਦਿੱਤੇ ਜਾਣ, ਤੇ ਇਹ ਜਿਹੜਾ ਜੋਬਲੈਸ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਉਹ ਬਹੁਮਤ ਜਿਹੜੀ ਕੀਤੀ ਜਾ ਸਕਦੀ ਹੈ, ਉਹਨਾਂ ਨੂੰ ਵੀ ਜੋਬਾਂ ਦੇ ਉੱਤੇ ਲਾਇਆ ਜਾ ਸਕਦਾ। ਪਰ ਇਹਨਾਂ ਚੀਜ਼ਾਂ ਦੇ ਵੱਲ ਨੂੰ ਸਾਡੀਆਂ ਸਰਕਾਰਾਂ ਦੇ ਧਿਆਨ ਨਹੀਂ ਹੈ। ਇਸ ਸੰਬੰਧੀ ਮਤਾ ਜਿਹੜਾ ਲੇਬਰ ਮੰਤਰੀ ਨੇ ਤਰੁਣਪ੍ਰੀਤ ਸਿੰਘ ਸੌਂਧ ਹੁਣਾਂ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਮੋਹਰ ਲਗਾਉਂਦਿਆਂ ਵਾਅਦੇ ਦਾ ਰਸਮੀ ਐਲਾਨ ਕਰ ਦਿੱਤਾ। ਮੁੱਖ ਮੰਤਰੀ ਨੇ ਸਦਨ ਨੂੰ ਦਸਿਆ ਕਿ ਸੂਬੇ ਦੇ ਵਿਚ ਆਖਰੀ ਵਾਰ ਸਾਲ 2012 ਵਿਚ ਉਜਰਤਾ ਦੇ ਜਿਹੜਾ ਬੇਸ ਰੇਟ ਦੀ ਜਿਹੜੀ ਹੈ ਰਿਵੀਜ਼ਨ ਕੀਤੀ ਗਈ ਸੀ, ਹਾਲਾਂਕਿ ਮਹਿੰਗਾਈ ਭੱਤਾ ਲਗਾਤਾਰ ਵੱਧ ਰਿਹਾ ਸੀ, ਪਰ ਮੂਲ ਉਜਰਤਾ ਜਿਹੜੀ ਹੈ ਆਪਣੀ ਸੈਲਰੀ ਹੈ ਉਹਦੇ ਵਿਚ ਲੰਮੇ ਸਮੇਂ ਤੋਂ ਕੋਈ ਬਦਲਾਅ ਨਹੀਂ ਹੋਇਆ ਸੀ। ਮਾਨ ਸਰਕਾਰ ਦੇ ਇਸ ਫੈਸਲੇ ਦੇ ਨਾਲ ਮਜ਼ਦੂਰ ਵਰਗ ਨੂੰ ਵੱਡੀ ਕਹਿੰਦੇ ਆਰਥਿਕ ਰਾਹਤ ਮਿਲਣ ਦੀ ਉਮੀਦ ਦੱਸੀ ਗਈ ਹੈ। ਪਰ ਦੂਸਰੇ ਪਾਸੇ ਮਨਰੇਗਾ ਵਾਲੇ ਜਿਹੜਾ ਮਾਮਲਾ ਸੀ ਪਿਛਲਾ, ਉਹ ਉੱਥੇ ਦਾ ਉੱਥੇ ਹੀ ਖੜਾ ਹੈ। ਬਾਜਵਾ ਉਨ੍ਹਾਂ ਨੇ 650 ਰੁਪਏ ਦਿਹਾੜੀ ਦੀ ਕੀਤੀ ਸੀ ਮੰਗ, ਤੇ ਸਰਕਾਰੀ ਮਤੇ ਦੇ ਉੱਤੇ ਬਹਿਸ ਦੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੇ ਕਿਰਤੀਆਂ ਦਾ ਪੱਖ ਜ਼ੋਰਦਾਰ ਢੰਗ ਦੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ। ਬਾਜਵਾ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮੌਜੂਦਾ ਮਹਿੰਗਾਈ ਨੂੰ ਦੇਖਦਿਆਂ ਮਜ਼ਦੂਰਾਂ ਦੀ ਘੱਟੋ ਘੱਟ ਦਿਹਾੜੀ ਵਧਾ ਕੇ 650 ਰੁਪਏ ਕੀਤੀ ਜਾਣੀ ਚਾਹੀਦੀ ਹੈ, ਤੇ ਉਨ੍ਹਾਂ ਦਲੀਲ ਦਿੱਤੀ ਕਿ ਕਿਰਤੀ ਵਰਗ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਤੇ ਉਨ੍ਹਾਂ ਨੂੰ ਸਨਮਾਨਜਨਕ ਉਜਰਤ ਜਿਹੜੀ ਹੈ ਮਿਲਣਾ ਉਨ੍ਹਾਂ ਦਾ ਹੱਕ ਹੈ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਸ਼ੁਰੂ ਹੋਇਆ। ਵਿਸ਼ੇਸ਼ ਇਜਲਾਸ ਦੇ ਉੱਤੇ ਸ਼ੁਰੂ ਹੁੰਦੇ ਹੀ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪਰ ਇਹ ਚ ਮਨ ਦੇ ਵਿੱਚ ਇੱਕ ਗੱਲ ਹੋਰ ਹੁੰਦੀ ਹੈ, ਜਿਹੜੇ ਅਸੀਂ ਚਲੋ ਵਰਕਰ ਰੱਖੇ ਹੋਏ ਨੇ, ਉਹ ਚਾਹੇ ਫੈਕਟਰੀਆਂ ਦੇ ਵਿੱਚ ਨੇ, ਚਾਹੇ ਉਹ ਇੰਡੀਪੈਂਡੈਂਟ ਨੇ, ਚਾਹੇ ਉਹ ਜਿਹੜੇ ਨੇ ਹੋਰ ਸੈਕਟਰਾਂ ਦੇ ਵਿੱਚ ਕੰਮ ਕਰਦੇ ਆ, ਜਿਹੜਾ ਮਾਲਕ ਦੇ ਨਾਲ ਜਦੋਂ ਵੀ ਉਹ ਕਿਤੇ ਦਿਹਾੜੀ ਕਰਦੇ ਆ ਜਾਂ ਲੇਬਰ ਕਰਦੇ ਆ, ਉਹਨਾਂ ਨਾਲ ਕੋਈ ਐਗਰੀਮੈਂਟ ਨਹੀਂ ਕੀਤਾ ਜਾਂਦਾ, ਕੋਈ ਉਹਨਾਂ ਦੇ ਸਰਟੀਫਿਕੇਟ ਲੱਗ ਜਾਂਦੀ ਹੈ, ਸੇਫਟੀ ਦਾ ਜਿਹੜਾ ਉਹ ਸਾਰਾ ਸਿਲਸਿਲਾ ਹੈ ਉਹ ਸਾਰੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜੋ ਵੀ ਉਹਨਾਂ ਨੂੰ ਉਪਲਬਧ ਕਰਵਾਉਣ ਦੀ ਜ਼ਰੂਰਤ ਹੈ, ਉਹ ਚਾਹੇ ਠੇਕੇਦਾਰ ਹੈ ਚਾਹੇ ਮਾਲਕ ਹੈ, ਤੇ ਜਿਹਨੇ ਵੀ ਜੋਬ ਦਿੱਤੀ ਹੈ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਪਰ ਉਹ ਐਗਰੀਮੈਂਟ ਨਹੀਂ ਕੀਤੇ ਜਾਂਦੇ। ਬਕਾਇਦਾ ਜਿਹੜਾ ਕੰਪਨੀਆਂ ਨੇ, ਚਾਹੇ ਛੋਟੀਆਂ ਨੇ ਚਾਹੇ ਵੱਡੀਆਂ ਨੇ ਚਾਹੇ ਕਾਰਖਾਨੇ ਨੇ, ਉਹਨਾਂ ਦੇ ਵਿੱਚ ਬਕਾਇਦਾ ਉਹਨਾਂ ਦਾ ਇੰਸ਼ੋਰੈਂਸ ਜਿਹੜਾ ਹੈ ਕੰਪਨੀ ਦੇ ਵੱਲੋਂ ਹੋਣਾ ਚਾਹੀਦਾ ਹੈ। ਜੇ ਹਬੀ ਨਬੀ ਵਾਪਰ ਜਾਂਦੀ ਹੈ ਜੋਬ ਦੇ ਉੱਤੇ ਤਾਂ ਉਹਨਾਂ ਨੂੰ ਜਿਹੜਾ ਛੁੱਟੀ ਲੈਂਦੇ ਜਾਂ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਤਾਂ ਉਹਨਾਂ ਦੀ ਸੈਲਰੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਨੇ ਇੱਦਾਂ ਹੈਂਡ ਟੂ ਮਾਊਥ ਨੇ, ਤੇ ਉਹਨਾਂ ਦਾ ਦੇਖਿਆ ਜਾਵੇ ਤਾਂ ਉਹ ਵਿਚਾਰੇ ਚਾਹੇ ਬੁਖਾਰ ਚੜਿਆ ਹੈ, ਚਾਹੇ ਉਹਨਾਂ ਦੇ ਕੋਈ ਸੱਟ ਫੇਟ ਲੱਗੀ ਹੈ, ਤਾਂ ਵੀ ਉਹਨਾਂ ਨੂੰ ਕੰਮ ਦੇ ਉੱਤੇ ਜਾਣਾ ਪੈਂਦਾ, ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਭਾਈ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਾਲਣੀ ਜੇ ਅਸੀਂ ਦਿਹਾੜੀ ਨਹੀਂ ਜਾਵਾਂਗੇ। ਪਰ ਇਹਨਾਂ ਚੀਜ਼ਾਂ ਵੱਲ ਨੂੰ ਧਿਆਨ ਕਿੱਥੇ ਹੈ, ਜੇ ਪਾਲਿਸੀਆਂ ਲਿਆਉਣੀਆਂ ਨੇ ਤਾਂ ਇੱਦਾਂ ਦੀਆਂ ਲਿਆਉਣੀਆਂ ਚਾਹੀਦੀਆਂ ਨੇ। ਇਸ ਦੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਵਿੱਚ ਆਜ਼ਾਦੀ ਘੁਲਾਟੀਆ ਚਮਨ ਲਾਲ, ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਰਘੂ ਰਾਏ, ਲੈਫਟੀਨੈਂਟ ਜਨਰਲ ਦਿਪਿੰਦਰ ਸਿੰਘ ਅਤੇ ਹਾਕੀ ਖਿਡਾਰੀ
ਤੇ

0: ਚੈਂਪੀਅਨ ਜਿਹੜੇ ਨੇ ਗੁਰਬਖਸ਼ ਸਿੰਘ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਵਿਧਾਨ ਸਭਾ ਦੇ ਵਿਚੋਂ ਸਾਰੇ ਵਿਧਾਇਕ ਵੱਲੋਂ ਜਿਹੜਾ ਖੜੇ ਹੋ ਕੇ 2 ਮਿੰਟ ਦਾ ਮੌਨ ਵੀ ਰੱਖਿਆ ਗਿਆ। ਬਾਜਵਾ ਉਹਨਾਂ ਨੇ ਸਾਰੇ ਵਿਧਾਇਕਾਂ ਦਾ ਜਿਹੜਾ 1 ਘੰਟੇ ਅੰਦਰ ਹੀ ਡੋਪ ਟੈਸਟ ਜਿਹੜਾ ਮੰਗ ਲਿਆ, ਕਿਉਂਕਿ ਵਿਵਾਦ ਖੜਾ ਹੋ ਗਿਆ ਕਿ ਮਾਨ ਸਾਹਿਬ ਜਿਹੜੇ ਨੇ ਉਹ ਸ਼ਰਾਬ ਪੀ ਕੇ ਜਿਹੜੇ ਨੇ ਹਾਊਸ ਦੇ ਵਿਚ ਆਏ ਨੇ। ਜਦੋਂ ਤੱਕ ਮੁੱਖ ਮੰਤਰੀ ਦੇ ਵਿਧਾਇਕਾਂ ਦੇ ਟੈਸਟ ਨਹੀਂ ਹੁੰਦੇ ਉਦੋਂ ਤੱਕ ਸਦਨ ਦੀ ਕਾਰਵਾਈ ਦਾ ਬਾਈਕਾਟ ਬਾਜਵਾ ਉਹਨਾਂ ਨੇ ਕਹਿ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਦੌਰਾਨ ਅੱਜ ਉਸ ਵੇਲੇ ਸਿਆਸੀ ਭੂਚਾਲ ਜਿਹੜਾ ਆ ਗਿਆ, ਜਿੱਥੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਮੁੱਖ ਮੰਤਰੀ ਤੇ ਸਦਨ ਦੇ ਸਾਰੇ ਵਿਧਾਇਕਾਂ ਦੇ ਤੁਰੰਤ ਐਲਕੋਮੀਟਰ ਸ਼ਰਾਬ ਦੀ ਜਾਂਚ ਅਸਲ ਚ ਤਾਂ ਮੁੱਦਾ ਉਠਾਇਆ ਸੀ ਖਹਿਰਾ ਹੁਣਾਂ ਨੇ, ਤੇ ਉਸ ਤੋਂ ਬਾਅਦ ਜਿਹੜਾ ਫਿਰ ਬਾਜਵਾ ਹੁਣਾਂ ਨੇ ਉਹਨਾਂ ਦੀ ਹਾਮੀ ਭਰ ਦਿੱਤੀ ਤੇ ਸ਼ਰਾਬ ਦੀ ਜਾਂਚ ਤੇ ਡੋਪ ਟੈਸਟ ਜਿਹੜਾ ਕਰਵਾਉਣ ਦੀ ਮੰਗ ਰੱਖ ਦਿੱਤੀ ਗਈ। ਤੇ ਅੱਜ ਵੈਸੇ ਖਹਿਰਾ ਸਾਹਿਬ ਜਿੰਦਾ ਵੀ ਨਾਲ ਲੈ ਕੇ ਗਏ ਸੀ, ਕਹਿੰਦੇ ਭਾਈ ਲਾ ਦਿਓ ਜਿੰਦਾ ਜਿੱਦਾਂ ਮਾਨ ਸਾਹਿਬ ਪਹਿਲਾਂ ਕਹਿੰਦੇ ਸੀ, ਤਾਂ ਕਹਿੰਦੇ ਅੱਜ ਚਾਹੇ ਸਾਡੇ ਨੇ ਤੇ ਚਾਹੇ ਤੁਹਾਡੇ ਨੇ ਡੋਪ ਟੈਸਟ ਜਾਂ ਇਹ ਟੈਸਟ ਜਿਹੜੇ ਹੋ ਹੀ ਜਾਣ। ਸਪੀਕਰ ਨੂੰ ਲਿਖੇ ਇੱਕ ਸਖ਼ਤ ਪੱਤਰ ਦੇ ਵਿੱਚ ਜਿਹੜਾ ਬਾਜਵਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਸਦਨ ਦੀ ਮਰਿਆਦਾ ਨੂੰ ਬਹਾਲ ਰੱਖਣ ਦੇ ਲਈ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਪੱਤਰ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਸਦਨ ਦੇ ਵਿੱਚੋਂ ਚਲੇ ਜਾਣ ਦੇ ਕਈ ਸਵਾਲ ਖੜੇ ਕਰਦਿਆ ਹੈ। ਕਾਂਗਰਸ ਵਿਧਾਇਕ ਦਲ ਜਿਹੜਾ CLP ਉਹਨਾਂ ਨੇ ਮੰਗ ਕੀਤੀ ਕਿ 1 ਘੰਟੇ ਦੇ ਅੰਦਰ ਅੰਦਰ ਮੁੱਖ ਮੰਤਰੀ ਤੋਂ ਸ਼ੁਰੂਆਤ ਕਰਦੇ ਹੋਏ ਸਾਰੇ ਮੈਂਬਰਾਂ ਦਾ ਐਲਕੋਮੀਟਰ ਜਿਹੜਾ ਟੈਸਟ ਕੀਤਾ ਜਾਵੇ ਤੇ ਬਾਅਦ ਦੇ ਵਿੱਚ ਸਾਰਿਆਂ ਦਾ ਜਿਹੜਾ ਵਿਆਪਕ ਡੋਪ ਟੈਸਟ ਕਰਵਾਇਆ ਜਾਵੇ। ਤੇ PGI ਤੋਂ ਉਹਨਾਂ ਨੇ ਕਿਹਾ ਕਿ ਮਾਹਰ ਜਿਹੜੇ ਲੋਕ ਨੇ ਉਹਨਾਂ ਤੋਂ ਹੋਣਾ ਚਾਹੀਦਾ ਹੈ, ਟੀਮ ਤੋਂ ਜਿਹੜਾ ਜਾਂਚ ਦੀ ਸ਼ਰਤ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਹ ਟੈਸਟ ਕਿਸੇ ਹੋਰ ਹਸਪਤਾਲ ਦੀ ਬਜਾਏ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੀ ਨਿਰਪੱਖ ਮੈਡੀਕਲ ਟੀਮ ਦੇ ਵੱਲੋਂ ਕੀਤੇ ਜਾਣੇ ਚਾਹੀਦੇ ਹੈ। ਬਾਜਵਾ ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਖਿਲਾਫ਼ ਨਹੀਂ, ਸਗੋਂ ਸਦਨ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਕਾਇਮ ਰੱਖਣ ਦੇ ਲਈ ਚੁੱਕਿਆ ਗਿਆ ਕਦਮ ਹੈ। ਸਦਨ ਦੀ ਕਾਰਵਾਈ ਦੇ ਬਾਈਕਾਟ ਦਾ ਅਲਟੀਮੇਟਮ ਦੇ ਦਿੱਤਾ ਗਿਆ। ਕਾਂਗਰਸ ਨੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਐਲਾਨ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਮੁੱਖ ਮੰਤਰੀ ਪ੍ਰਸਤਾਵਿਤ ਟੈਸਟਿੰਗ ਪ੍ਰਕਿਰਿਆ ਰਾਹੀਂ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਖੁਦ ਨੂੰ ਮੁਕਤ ਨਹੀਂ ਕਰ ਲੈਂਦੇ ਉਦੋਂ ਤੱਕ ਕਾਂਗਰਸ ਵਿਧਾਇਕ ਦਲ ਸਦਨ ਦੀ ਕਾਰਵਾਈ ਦੇ ਵਿਚ ਹਿੱਸਾ ਨਹੀਂ ਲਵੇਗਾ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਪਰੇ ਵਿਹਾਰ ਨੇ ਸਦਨ ਨੂੰ ਜਿਹੜਾ ਚੱਕਰੀ ਪਾਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧੀ ਜਿਹੜਾ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰਤੀ ਗਰਮ ਨਰਮ ਹੋਣਾ ਜਿਹੜਾ ਵਿਹਾਰ ਨੇ ਸ਼ੁੱਕਰਵਾਰ ਨੂੰ ਅੱਜ ਸਦਨ ਨੂੰ ਹੈਰਾਨ ਕੀਤਾ। ਮਜ਼ਦੂਰਾਂ ਦੇ ਹੱਕ ਦੇ ਵਿਚ ਪੇਸ਼ ਕੀਤੇ ਮਤੇ ਦੇ ਉਤੇ ਬਹਿਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਚਾਨਕ ਗੁੱਸੇ ਦੇ ਵਿਚ ਆ ਕੇ ਬਾਜਵਾ ਦੇ ਉਸ ਬਿਆਨ ਦੇ ਉਤੇ ਇਤਰਾਜ਼ ਜਤਾਇਆ ਜਿਸ ਦੇ ਵਿਚ ਉਨ੍ਹਾਂ ਨੇ ਪਿਛਲੇ 4 ਸਾਲਾਂ ਦੇ ਵਿਚ ਆਪ ਸਰਕਾਰ ਵੱਲੋਂ ਬੁਲਾਏ ਗਏ 8 ਵਿਸ਼ੇਸ਼ ਸੈਸ਼ਨਾਂ ਦੇ ਬਾਰੇ ਕਿਹਾ ਸੀ ਕਿ ਇਨ੍ਹਾਂ ਨੇ ਬਹੁਤ ਘੱਟ ਹਾਸਲ ਕੀਤਾ ਹੈ ਤੇ ਮੈਂਬਰ ਜਨਤਾ ਦੇ ਨਾਲ ਜੁੜੇ ਸਵਾਲ ਨਹੀਂ ਪੁੱਛ ਸਕੇ। ਮਾਨ ਆਪਣੀ ਸੀਟ ਤੋਂ ਉਛਲ ਕੇ ਬਾਜਵਾ ਨੂੰ ਝਿੜਕਣ ਲੱਗ ਪਏ ਤੇ ਉਨ੍ਹਾਂ ਪੁੱਛਿਆ ਕਿ 13 ਅਪ੍ਰੈਲ ਨੂੰ ਹੋਇਆ ਪਿਛਲਾ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਜਿੱਥੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਬਿੱਲ 226 ਪਾਸ ਕੀਤਾ ਗਿਆ ਸੀ ਉਹ ਕਾਫ਼ੀ ਵੱਡਾ ਨਹੀਂ ਸੀ? ਉਨ੍ਹਾਂ ਕਿਹਾ ਕਿ ਇਹ ਕਾਫ਼ੀ ਨਹੀਂ ਸੀ ਜਾਂ ਸ਼ਾਇਦ ਇਸ ਦੇ ਲਈ ਕਿਉਂਕਿ ਤੁਸੀਂ ਕਾਂਗਰਸ ਕਦੇ ਵੀ ਬੇਅਦਬੀ ਵਿਰੋਧੀ ਕਾਨੂੰਨ ਨਹੀਂ ਲਿਆਉਣਾ ਚਾਹੁੰਦੇ ਸੀ ਤੇ ਇੱਥੋਂ ਤੱਕ ਕਿ ਇਸ ਬਿੱਲ ਦੇ ਬਣਨ ਤੇ ਸ਼ੱਕ ਵੀ ਪੈਦਾ ਕੀਤਾ ਸੀ। ਤੁਹਾਨੂੰ ਲੱਗਿਆ ਕਿ ਸੈਸ਼ਨ ਨੇ ਬਹੁਤਾ ਕੁਝ ਹਾਸਲ ਨਹੀਂ ਕੀਤਾ? ਜਦੋਂ ਉਨ੍ਹਾਂ ਦਾ ਗੁੱਸਾ ਸ਼ਾਂਤ ਹੋਇਆ ਤਾਂ ਮਾਨ ਹੁਣਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ ਸਿਫਾਰਿਸ਼ ਕੀਤੀ ਕਿ ਉਹ ਕਾਂਗਰਸ ਦੇ ਲਈ ਬਹਿਸ ਦਾ ਜਿਹੜਾ ਸਮਾਂ 8 ਮਿੰਟ ਤੋਂ ਵਧਾ ਕੇ 20 ਮਿੰਟ ਕਰ ਦੇਵੇ। ਸਪੀਕਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਅੱਜ ਸਦਨ ਦੇ ਨੇਤਾ ਤੁਹਾਡੇ ਦੇ ਉੱਤੇ ਕਹਿੰਦੇ ਨੇ ਮਿਹਰਬਾਨ ਹੋ ਗਏ ਨੇ। ਇਹ ਮਾਹੌਲ ਜਿਹੜਾ ਜੀ ਰਿਹਾ ਉੱਥੇ। ਤੇ ਦੂਸਰੇ ਪਾਸੇ ਮੋਗਾ ਫਲੈਗ ਕੇਸ, 2 ਦੋਸ਼ੀਆਂ ਨੂੰ 5-5 ਸਾਲ ਦੀ ਕੈਦ ਹੋਈ ਹੈ ਤੇ ਪੰਨੂ ਦੇ ਕਹਿਣ ਦੇ ਉੱਤੇ ਲਹਿਰਾਇਆ ਗਿਆ ਸੀ ਖਾਲਿਸਤਾਨੀ ਝੰਡਾ। NIA ਅਦਾਲਤ ਦਾ ਵੱਡਾ ਫੈਸਲਾ ਆਇਆ, ਤਿਰੰਗੇ ਦੀ ਬੇਅਦਬੀ ਦੇ ਕਰਨ ਵਾਲਿਆਂ ਨੂੰ ਭੇਜਿਆ ਜੇਲ੍ਹ। ਹੁਣ ਮੁਹਾਲੀ ਸਥਿਤ NIA ਦੀ ਵਿਸ਼ੇਸ਼ ਅਦਾਲਤ ਨੇ ਸਾਲ 2020 ਦੇ ਵਿਚ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਉਤੇ ਖਾਲਿਸਤਾਨੀ ਝੰਡਾ ਲਹਿਰਾਉਣ ਤੇ ਤਿਰੰਗੇ ਦਾ ਅਪਮਾਨ ਕਰਨ ਦੇ ਮਾਮਲੇ ਦੇ ਵਿਚ 2 ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਦੋਸ਼ੀ ਇੰਦਰਜੀਤ ਸਿੰਘ ਤੇ ਜਸਪਾਲ ਸਿੰਘ ਵਾਸੀ ਮੋਗਾ ਨੂੰ 5 ਸਾਲ 6 ਮਹੀਨੇ ਦੀ ਕੈਦ ਤੇ 16,000 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਹੈ। ਇਹ ਕਾਰਵਾਈ ਭਾਰਤੀ ਦੰਡਾਵਲੀ IPC, ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ UAPA ਅਤੇ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਸਬੰਧੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਕੀਤੀ ਗਈ ਹੈ। ਪੰਨੂ ਦੇ ਲਾਲਚ ਦੇ ਵਿਚ ਆ ਕੇ ਕਹਿੰਦੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ ਸੀ। ਜਾਂਚ ਦੇ ਮੁਤਾਬਕ ਇਹ ਸਾਰੀ ਜਿਹੜੀ ਹੈ ਸਾਜਿਸ਼ ਸਿੱਖਸ ਫਾਰ ਜਸਟਿਸ SFJ ਦੇ ਮੁਖੀ ਤੇ ਐਲਾਨੇ ਗਏ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ਦੇ ਉੱਤੇ ਘੜੀ ਗਈ ਸੀ। 14 ਅਗਸਤ 2020 ਨੂੰ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਇੰਦਰਜੀਤ ਸਿੰਘ ਜਸਪਾਲ ਨੇ DC ਦਫ਼ਤਰ ਦੀ ਛੱਤ ਦੇ ਉੱਤੇ ਚੜ੍ਹ ਕੇ ਖਾਲਿਸਤਾਨੀ ਝੰਡਾ ਲਹਿਰਾਇਆ। ਇੰਨਾ ਹੀ ਨਹੀਂ, ਦੋਸ਼ੀਆਂ ਨੇ ਤਿਰੰਗੇ ਝੰਡੇ ਦੀ ਰੱਸੀ ਕੱਟ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ ਸੀ ਤੇ ਉਸ ਦੀ ਜਿਹੜੀ ਹੈ ਬੇਅਦਬੀ ਵੀ ਕੀਤੀ ਸੀ। NIA ਨੇ ਜਿਹੜੀ ਹੈ ਉਹਦੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਪੰਨੂ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਭੜਕਾਇਆ ਸੀ ਤੇ ਸਰਕਾਰੀ ਇਮਾਰਤਾਂ ਦੇ ਉੱਤੇ ਝੰਡੇ ਲਹਿਰਾਉਣ ਦੇ ਲਈ $2500 ਦੇ ਇਨਾਮ ਦਾ ਲਾਲਚ ਵੀ ਦਿੱਤਾ ਸੀ। ਇਸ ਵਾਰਦਾਤ ਦੇ ਲਈ ਜਿਹੜਾ ਸੀ ਪੰਨੂ ਦੇ ਸਾਥੀ ਹਰਪ੍ਰੀਤ ਸਿੰਘ ਉਰਫ ਰਾਣਾ ਸਿੰਘ ਉਹਨਾਂ ਨੇ ਦੋਸ਼ੀਆਂ ਨੂੰ ਪੈਸੇ ਦਿੱਤੇ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਅਮਰੀਕਾ ਬੈਠੇ ਗੁਰਪਤਵੰਤ ਸਿੰਘ ਪੰਨੂ ਅਤੇ ਹਰਪ੍ਰੀਤ ਸਿੰਘ ਨੂੰ ਪਹਿਲਾਂ ਹੀ ਜਿਹੜਾ ਭਗੌੜਾ ਐਲਾਨਿਆ ਹੋਇਆ ਤੇ NIA ਨੇ ਇਸ ਕੇਸ ਦੇ ਵਿੱਚ ਕੁੱਲ 4 ਗ੍ਰਿਫ਼ਤਾਰ ਮੁਲਜ਼ਮਾਂ ਅਤੇ 2 ਭਗੌੜਿਆਂ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਦੇ ਨਾਲ ਹੀ ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ, ਸਾਬਕਾ ਮੰਤਰੀ ਦੇ PA ਦਿਲਬਾਗ ਸਿੰਘ ਨੂੰ ਅਦਾਲਤ ਤੋਂ ਝਟਕਾ ਲੱਗਿਆ। ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਅਗਾਊਂ ਜ਼ਮਾਨਤ ਅਰਜ਼ੀ ਜਿਹੜੀ ਹੈ ਖਾਰਜ ਕਰਤੀ ਹੈ ਤੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਕਹਿੰਦੇ ਬਾਹਰ ਦੱਸਿਆ ਗਿਆ। ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਅੱਜ ਡਾਕਟਰ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੇ 3 ਮੁਲਜ਼ਮ ਦਿਲਬਾਗ ਸਿੰਘ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰਤੀ। ਉਹ ਇਸ ਮਾਮਲੇ ਦੇ ਵਿੱਚ ਮੁੱਖ ਸ਼ੱਕੀ ਅਤੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਿੱਜੀ ਸਹਾਇਕ ਸੀ। ਸਾਬਕਾ ਮੰਤਰੀ ਇਸ ਸਮੇਂ ਇਸ ਮਾਮਲੇ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਹੈ। ਦਿਲਬਾਗ ਸਿੰਘ ਮਾਰਕੀਟ ਕਮੇਟੀ ਪੱਟੀ ਦਾ ਜਿਹੜਾ ਚੇਅਰਮੈਨ ਵੀ ਸੀ। ਅਗਾਊਂ ਜ਼ਮਾਨਤ ਅਰਜ਼ੀ ਦੇ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਉਸਨੂੰ ਇਸ ਮਾਮਲੇ ਦੇ ਵਿੱਚ ਝੂਠਾ ਫਸਾਇਆ ਗਿਆ। ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਵਾਸਤੇ ਲਾਲਜੀਤ ਸਿੰਘ ਭੁੱਲਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਭਾਵੇਂ ਇਸ ਵੀਡੀਓ ਦੇ ਵਿੱਚ ਉਸਦਾ ਨਾਮ ਨਹੀਂ ਲਿਆ ਗਿਆ ਸੀ, ਪਰ ਇਸ ਤੋਂ ਪਹਿਲਾਂ ਵਿਭਾਗ ਨੂੰ ਭੇਜੇ ਗਏ ਪੱਤਰਾਂ ਦੇ ਵਿੱਚ ਕੀਤੇ ਗਏ ਤਸ਼ੱਦਦ ਦੇ ਵਾਸਤੇ ਉਸ ਨੂੰ ਵੀ ਦੋਸ਼ੀ ਦੱਸਿਆ ਸੀ। 23 ਅਪ੍ਰੈਲ ਨੂੰ ਇਸੇ ਅਦਾਲਤ ਨੇ ਖੁਦਕੁਸ਼ੀ ਮਾਮਲੇ ਦੇ ਵਿੱਚ ਲਾਲਜੀਤ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਉਹਨਾਂ ਦੀ ਅਗਾਊਂ ਜ਼ਮਾਨਤ ਦੀ ਜਿਹੜੀ ਸੀ ਉਹ ਵੀ ਰੱਦ ਕਰ ਦਿੱਤੀ ਸੀ ਤੇ ਇਸ ਮਾਮਲੇ ਦੇ ਵਿੱਚ ਦੋਵੇਂ ਮੁਲਜ਼ਮ ਜਿਹੜੇ ਨੇ ਫਰਾਰ ਅਜੇ ਤੱਕ ਦੱਸੇ ਜਾ ਰਹੇ ਨੇ। ਦੂਸਰੇ ਪਾਸੇ ਭਾਰਤ ਦੇ ਹਾਲਾਤਾਂ ਦੀ ਗੱਲ ਕਰ ਲਈਏ। ਚੋਣਾਂ ਮੁਕੰਮਲ ਹੋ ਗਈਆਂ ਤੇ ਹੁਣ ਜਿਹੜੇ ਨੇ ਗੈਸ ਤੇ ਡੀਜ਼ਲ ਪੈਟਰੋਲ ਜਿਹੜੀ ਐਨਰਜੀ ਆ ਉਹਦੀਆਂ ਜਿਹੜੀਆਂ ਨੇ ਕੀਮਤਾਂ ਦੇ ਵਿੱਚ ਬੂਸਟ ਜਿਹੜਾ ਭੁਚਾਲ ਆ ਚੁੱਕਿਆ। ਰਾਹੁਲ ਗਾਂਧੀ ਨੇ ਵਾਰ ਵਾਰ ਇਹ ਚੀਜ਼ਾਂ ਦੀ ਵਾਰਨਿੰਗ ਦਿੱਤੀ ਹੈ ਤੇ ਅੱਜ ਵੀ ਦਿੱਤੀ ਹੈ। LPG ਪ੍ਰਾਈਜ਼ ਜਿਹੜਾ ਉਹ ਪੂਰੇ ਅਸਮਾਨ ਨੂੰ ਛੂਹ ਰਿਹਾ। LPG ਸਿਲੰਡਰ ਦੀ ਕੀਮਤ ਦੇ ਵਿੱਚ ਵੱਡਾ ਵਾਧਾ ਹੋਇਆ, 993 ਰੁਪਈਏ ਦਾ ਸਿੱਧਾ ਹੀ ਵਾਧਾ ਕਰ ਦਿੱਤਾ ਗਿਆ। ਕੀਮਤ 3000 ਤੋਂ ਪਾਰ ਹੋ ਗਈ। LPG ਸਿਲੰਡਰ ਦੀ ਕੀਮਤਾਂ ਜਿਹੜੀਆਂ ਨੇ ਉਹਦੇ ਵਿੱਚ ਸ਼ੁੱਕਰਵਾਰ ਤੋਂ ਭਾਰੀ ਵਾਧਾ ਕੀਤਾ ਗਿਆ ਜਿਸ ਦੇ ਨਾਲ ਭੋਜਨ ਅਤੇ ਪ੍ਰਾਹੁਣਚਾਰੀ ਖੇਤਰ ਦੇ ਕਾਰੋਬਾਰਾਂ ਦੀ ਜਾਣੀ ਕਿ ਜਿਹੜੇ ਢਾਬੇ ਨੇ ਰੈਸਟੋਰੈਂਟ ਨੇ ਉਹਨਾਂ ਦੀ ਗੱਲ ਹੈ, ਕਾਰੋਬਾਰਾਂ ਦੀ ਲਾਗਤ ਵੱਧ ਗਈ ਹੈ। ਇਹ ਵਾਧਾ ਵਪਾਰਕ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੀਤਾ ਗਿਆ ਜਦੋਂ ਕਿ ਘਰੇਲੂ LPG ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਅਜੇ ਤੱਕ ਨਹੀਂ ਦਿਖਿਆ। 19 ਕਿਲੋ ਦੇ ਵਪਾਰਕ LPG ਸਿਲੰਡਰ ਜਿਹੜਾ ਉਹਦੀ ਕੀਮਤ ਦੇ ਵਿੱਚ 993 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਜਿਸ ਦੇ ਨਾਲ ਦਿੱਲੀ ਦੇ ਵਿੱਚ ਅੱਜ ਤੋਂ ਇਸ ਦੀ ਕੀਮਤ 3071 ਰੁਪਏ ਤੇ 50 ਪੈਸੇ ਰੁਪਏ ਹੋ ਗਈ ਹੈ। 5 ਕਿਲੋ ਦੇ FTL ਜਿਹੜਾ ਫ੍ਰੀ ਟ੍ਰੇਡ LPG ਸਿਲੰਡਰ ਦੀ ਕੀਮਤ ਦੇ ਵਿੱਚ ਵੀ ਤੁਰੰਤ ਪ੍ਰਭਾਵ ਦੇ ਨਾਲ 261 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕਰ ਦਿੱਤਾ ਗਿਆ। ਤੇ ਭਾਈ ਇਹ ਬੋਝ ਤਾਂ ਹੁਣ ਜਿਹੜਾ ਕਸਟਮਰ ਜਿਹੜਾ ਮਠਿਆਈਆਂ ਖਰੀਦਣਗੇ ਢਾਬੇ ਦੇ ਉੱਤੇ ਰੋਟੀ ਪਾਣੀ ਖਾਣਗੇ, ਮਜ਼ਦੂਰ ਵਰਗ ਹੈ, ਹੋਰ ਸਾਰੇ ਵਰਗ ਨੇ, ਉਹਨਾਂ ਨੂੰ ਵੀ ਪ੍ਰਾਈਜ਼ ਦੇਣਾ ਪਏਗਾ। 14.2 ਕਿਲੋ ਦੇ ਘਰੇਲੂ LPG ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਜੋ ਦੇਸ਼ ਭਰ ਦੇ ਵਿੱਚ ਲਗਭਗ 33 ਕਰੋੜ ਪਰਿਵਾਰਾਂ ਦੇ ਵੱਲੋਂ ਵਰਤਿਆ ਜਾਂਦਾ ਹੈ। ਇਹ ਸੋਧ ਸਿਰਫ ਵਪਾਰਕ ਅਤੇ ਬਲਕ LPG ਸ਼੍ਰੇਣੀਆਂ ਦੇ ਉੱਤੇ ਲਾਗੂ ਹੁੰਦੀ ਹੈ ਜੋ ਭਾਰਤ ਵਿੱਚ ਕੁੱਲ LPG ਖਪਤ ਦਾ ਇੱਕ ਛੋਟਾ ਜਿਹਾ ਹਿੱਸਾ ਨੇ। ਘਰੇਲੂ LPG ਜੋ ਕਿ ਸਬਸਿਡੀ ਵਾਲੀ ਹੈ ਤੇ ਖਾਣਾ ਪਕਾਉਣ ਦੇ ਲਈ ਵਿਆਪਕ ਤੌਰ ਦੇ ਉੱਤੇ ਵਰਤੀ ਜਾਂਦੀ ਹੈ, ਉਹਨੂੰ ਜਿਹੜਾ ਤਾਜ਼ਾ ਕੀਮਤ ਵਿਵਸਥਾ ਤੋਂ ਬਾਹਰ ਰੱਖਿਆ ਗਿਆ। ਇਹ ਵਾਧਾ ਆਲਮੀ ਕੱਚੇ ਤੇਲ ਦੀਆਂ ਅਸਥਿਰ ਜਿਹੜੀਆਂ ਨੇ ਕੀਮਤਾਂ ਦੇ ਪਿਛੋਕੜ ਦੇ ਵਿੱਚ ਹੋਇਆ ਜੋ ਪੱਛਮੀ ਏਸ਼ੀਆ ਦੇ ਵਿੱਚ ਭੂ ਰਾਜਨੀਤਿਕ ਤਣਾਅ ਦੇ ਕਾਰਨ ਪਿਛਲੇ ਹਫ਼ਤਿਆਂ ਦੇ ਵਿੱਚ ਉੱਚੀਆਂ ਰਹੀਆਂ ਨੇ ਤੇ ਬ੍ਰੇਟ ਕਰੂਡ ਜਿਹੜਾ ਵੀਰਵਾਰ ਨੂੰ ਜਿਹੜਾ ਕੱਲ ਬੀਤੇ ਦੇ ਵਿੱਚ $126 ਪ੍ਰਤੀ ਬੈਰਲ ਨੂੰ ਛੂ ਗਿਆ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਅੱਜ ਜਿਹੜਾ ਇਹ ਡਿੱਗ ਕੇ $113 ਪ੍ਰਤੀ ਬੈਰਲ ਦੇ ਉੱਤੇ ਆਇਆ। ਕਿਉਂਕਿ ਭਾਰਤ ਆਪਣੀ LPG ਲੋੜਾਂ ਦਾ ਇੱਕ ਵੱਡਾ ਹਿੱਸਾ ਦਰਾਮਦ ਕਰਦਾ ਹੈ, ਇਸਦੇ ਲਈ ਵਪਾਰਕ ਅਤੇ ਗੈਰ ਸਬਸਿਡੀ ਵਾਲੇ ਸਿਲੰਡਰਾਂ ਦੀ ਘਰੇਲੂ ਕੀਮਤ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲ ਜੁੜੀ ਹੋਈ ਹੈ। ਹਰ ਮਹੀਨੇ ਇਸ ਦੀ ਸਮੀਖਿਆ ਕੀਤੀ ਜਾਂਦੀ ਹੈ। ਤੇਲ ਮਾਰਕੀਟਿੰਗ ਜਿਹੜੀ ਹੈ, ਕੰਪਨੀਆਂ ਆਮ ਤੌਰ ਦੇ ਉੱਤੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਅੰਤਰਰਾਸ਼ਟਰੀ ਔਸਤ ਕੀਮਤ ਅਤੇ ਵਿਦੇਸ਼ ਜਿਹੜਾ ਵਿਦੇਸ਼ੀ ਮੁਦਰਾ ਦਰ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਐਲ ਪੀ ਜੀ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ, ਜਦੋਂ ਕਿ ਘਰੇਲੂ ਐਲ ਪੀ ਜੀ ਦਰਾਂ ਨੂੰ ਪਰਿਵਾਰਾਂ ਨੂੰ ਮਹਿੰਗਾਈ ਤੋਂ ਬਚਾਉਣ ਦੇ ਲਈ ਪਿਛਲੇ ਮਹੀਨਿਆਂ ਵਿਚ ਸਥਿਰ ਰੱਖਿਆ ਗਿਆ ਤੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਚ ਵਿਸ਼ਵ ਵਿਆਪੀ ਰੋਜ਼ਾਨਾ ਦੇ ਆਧਾਰ ਦੇ ਉਤੇ ਅਕਸਰ ਬਦਲਾਅ ਦੇਖੇ ਗਏ ਨੇ। ਤੇ ਲੋ ਦੋਸਤੋ, ਇਹ ਨੇ ਹਾਲਾਤ ਤੇ ਦੂਸਰੇ ਪਾਸੇ ਅਮਰੀਕਾ ਦੀ ਇਕ ਖ਼ਬਰ ਲੈ ਕੇ ਛੋਟੀ ਜਿਹੀ, ਤੇ ਉਸ ਤੋਂ ਬਾਅਦ ਫਿਰ ਆਪਾਂ ਰਾਜਨ ਸੈਣੀ ਜੀ ਦੀ ਗੱਲਬਾਤ ਸੁਣਦੇ ਹਾਂ। ਵੈਸੇ ਤਾਂ ਚਲੋ ਕਾਫੀ ਲੰਬੀ ਖ਼ਬਰ ਹੈ, ਬਾਅਦ ਦੇ ਵਿਚ ਕਰ ਲੈਂਦੇ ਹਾਂ, ਕਿਉਂਕਿ ਉੱਥੇ ਵੀ ਜਿਹੜਾ ਟਰੰਪ ਸਾਹਿਬ ਵੀ ਜਿਵੇਂ ਕਿ ਮਾਨ ਸਾਹਿਬ ਪੰਜਾਬ ਦੇ ਵਿਚ ਮਜ਼ਦੂਰਾਂ ਨੂੰ ਗੱਫੇ ਦੇ ਰਹੇ ਨੇ, ਤੇ ਇਸੇ ਤਰ੍ਹਾਂ ਹੀ ਉਸੇ ਤਰਜ਼ ਦੇ ਉੱਤੇ ਲੱਗਦਾ ਹੈ ਕਿ ਟਰੰਪ ਸਾਹਿਬ ਵੀ ਜਿਹੜੇ ਨੇ ਖੁਸ਼ ਹੋਏ ਹੋਏ ਨੇ। ਕਹਿੰਦੇ ਹੁਣ ਗਰੀਬੀ ਜਿਹੜੀ ਹੈ ਉਹ ਨਹੀਂ ਰਹਿਣ ਦੇਣੀ ਅਸੀਂ, ਹੁਣ ਗਰੀਬ ਵੀ ਹੋਣਗੇ ਅਮੀਰ। ਅਮਰੀਕੀ ਕਾਮਿਆਂ ਨੂੰ ਟਰੰਪ ਨੇ ਜਿਹੜਾ ਵੱਡਾ ਤੋਹਫਾ ਦਿੱਤਾ ਹੈ, ਤੇ ਉਹਦੀ ਗੱਲਬਾਤ ਅੱਗੇ ਜਾ ਕੇ ਆਪਾਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਉਹਨਾਂ ਦੀਆਂ ਗੱਲਾਂ ਬਾਤਾਂ ਵੱਲ ਨੂੰ ਆਪਾਂ ਚੱਲਦੇ ਹਾਂ ਤੇ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ ਤੇ ਵਿਸ਼ਲੇਸ਼ਣ ਅੱਜ ਦੀਆਂ ਖ਼ਬਰਾਂ ਦਾ ਕਰਦੇ ਹਾਂ ਉਹਨਾਂ ਦੇ ਨਾਲ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ, ਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ ਐਡਵੋਕੇਟ ਰਾਜਨ ਸੈਣੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੂ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ,
1: ਤੇ ਵੈਸੇ ਏਦਾਂ ਹੈਗਾ ਆ ਜੀ ਕਿ ਅੱਜ ਪੰਜਾਬ ਦੀ ਚਾਲ ਜਿਹੜੀ ਹੈਗੀ ਆ ਥੋੜੀ ਜਿਹੀ ਮਸਤ ਰਹੀ ਆ,
0: ਡੋਲ ਡੋਲ ਕੇ ਚੱਲੀ ਆ ਜੀ।
1: ਡੋਲ ਡੋਲ ਕੇ ਚੱਲੀ ਆ ਜੀ, ਮੀਡੀਆ ਚ ਛਾਇਆ ਰਿਹਾ ਜੀ।
0: ਜੀ,
1: ਤੇ ਵੈਸੇ ਵੀ ਲੋਕਾਂ ਨੇ ਜਿਹੜਾ ਹੈਗਾ ਆ ਉਹਨੂੰ ਪੂਰਾ ਆਨੰਦ ਲਿਆ, ਕੁਆਲੀਆਂ ਚੱਲਦੀਆਂ ਰਹੀਆਂ, ਕਹਿੰਦੇ ਪੁਰਾਣਾ ਹਾਂ ਸ਼ਰਾਬੀ ਤੇ ਬਹਿਖਾਨੇ ਦੀ ਚਾਬੀ, ਮਿੱਤਰਾਂ ਦੀ ਯਾਦ ਆਈ ਉੱਤਰ ਉੱਤ ਵੀ ਹੈ ਗੁਲਾਬੀ।
0: ਬਿਲਕੁਲ,
1: ਤੇ ਇਹ ਕੁਆਲੀਆਂ ਹੀ ਚੱਲਦੀਆਂ ਰਹੀਆਂ ਜੀ।
0: ਜੀ,
1: ਪਰ ਸਵਾਲ ਇਹ ਹੈਗਾ ਸਰ ਕਿ ਏਡੀ ਵੱਡੀ ਪੋਸਟ ਉੱਤੇ ਬੈਠਾ ਬੰਦਾ, ਉਹਦੇ ਤੇ ਮੈਂ ਨੀ ਕਹਿੰਦਾ ਹੈਗਾ ਆ ਵੀ ਜੋ ਕਹਿੰਦੇ ਹੈਗੇ ਸੱਚ ਹੈਗਾ, ਪਰ ਏਦਾਂ ਦਾ ਦੋਸ਼ ਲੱਗੇ ਹੀ ਕਿਉਂ?
0: ਜੀ,
1: ਨੋ ਡਾਊਟ ਸਰ ਕਿ ਜੋ ਉਹਨਾਂ ਦਾ ਹਾਵ ਭਾਵ ਸੀ, ਜੋ ਉਹਨਾਂ ਦਾ ਗੱਲਬਾਤ ਦਾ ਸਲੀਕਾ ਸੀ,
0: ਜੀ,
1: ਉਹ ਪੂਰਾ ਇਹ ਸ਼ੱਕ ਜਾ ਰਿਹਾ ਸੀ। ਅਸੀਂ ਵੀ ਚਲੋ ਹੁਣ 58 ਸਾਲ ਦੀ ਉਮਰ ਹੋ ਚੱਲੀ ਆ ਤੇ ਇਸ ਕਰਕੇ ਦੁਨੀਆਂ ਦੇਖੀ ਆ, ਤੇ
0: ਜੀ
1: ਬਿਹੇਵੀਅਰ ਜਿਹੜਾ ਹੈਗਾ ਆ ਸਰ ਉਹ ਤੋਂ ਐਪਰੈਂਟਲੀ ਜਿਹੜਾ ਆ ਜੱਜ ਹੋ ਜਾਂਦਾ ਆ। ਬਾਕੀ ਮੈਡੀਕਲ ਰਿਪੋਰਟ ਤਾਂ ਜਿਹੜੀ ਆ ਬੰਦੇ ਨੂੰ ਦੋਸ਼ੀ ਸਾਬਤ ਕਰਨ ਵਾਸਤੇ ਹੁੰਦੀ ਆ।
0: ਜੀ,
1: ਬਾਕੀ ਜੇ ਸੋਸਾਇਟੀ ਤੁਹਾਨੂੰ ਜਿਹੜੀ ਹੈਗੀ ਆ ਕੋਈ ਗੱਲ ਕਹਿ ਰਹੀ ਆ, ਇਟ ਮੀਨਸ ਸਮਥਿੰਗ ਇਜ਼ ਰੋਂਗ।
0: ਬਿਲਕੁਲ,
1: ਹਾਂਜੀ, ਤੇ ਨਹੀਂ ਏਦਾਂ ਦਾ ਦੋਸ਼ ਲੱਗਣਾ ਚਾਹੀਦਾ। ਤੁਸੀਂ ਜਿਹੜਾ ਆ ਆਉਣਾ ਆ ਕਿੱਥੇ, ਵਿਧਾਨ ਸਭਾ ਦੇ ਵਿਚ ਤੁਸੀਂ ਆਉਣਾ ਆ ਤੇ ਉੱਥੇ ਆ ਕੇ ਤੁਹਾਨੂੰ ਪੂਰੇ ਦੇਸ਼ ਨੇ ਦੇਖਣਾ ਆ, ਵਿਦੇਸ਼ਾਂ ਤੱਕ ਵੀ ਤੁਹਾਨੂੰ ਦੇਖਣਾ ਆ, ਤੇ ਤੁਸੀਂ ਹੈਡ ਆਫ ਦਾ ਸਟੇਟ ਹੋ।
0: ਜੀ,
1: ਪਤਾ ਨੀ ਮਤਲਬ ਲੋਕੀ ਆਪਣੇ ਜਿਹੜਾ ਅਹੁਦਾ ਆ ਉਹਦੀ ਭਾਰੀ ਸਾਹਿਬ ਹੁਣ ਨਾ ਲੋਕੀ ਜਿਹੜੇ ਹੈਗੇ ਆ ਵੀ ਅਹੁਦੇ ਵੱਡੇ ਆ ਤੇ ਲੋਕ ਅਹੁਦਿਆਂ ਦੇ ਮੇਚ ਦੇ ਲੱਭਦੇ ਨੀ।
0: ਬਿਲਕੁਲ ਹੈ ਜੀ,
1: ਕਿੱਡਾ ਦੇਖੋ ਮਾੜੀ ਗੱਲ ਹੈਗੀ ਆ। ਫਿਰ ਤੁਸੀਂ ਪਹਿਲਾਂ ਜਿਹੜਾ ਹੈਗਾ ਆ ਜਦੋਂ ਆਏ ਹੈਗੇ ਆ ਤੇ ਤੁਸੀਂ ਵਿਧਾਨ ਸਭਾ ਦੇ ਵਿਚ ਤੁਹਾਡਾ ਅਗਰੈਸ਼ਨ, ਤੁਹਾਡਾ ਵੇ ਆਫ ਸਪੀਕਿੰਗ, ਹਾਂਜੀ, ਉਹ ਸਰ ਉਹ ਉਸ ਤਰੀਕੇ ਨਾਲ ਗੱਲ ਕਰ ਰਹੇ ਸੀ ਆ ਗਵਰਨਰ ਗੈਲਰੀ ਆ, ਹਾਂਜੀ ਬਿਲਕੁਲ ਇਹ ਸੁਣਾ ਦਿਓ ਮੈਨੂੰ, ਮਤਲਬ ਜਿਹੜਾ ਹੈਗਾ ਆ ਫੇਰ ਜਿਆਦਾ ਐਕਸਪਲੇਨੇਸ਼ਨ ਦੀ ਲੋੜ ਨੀ ਹੋਊਗੀ।
0: ਇੱਕ ਮਿੰਟ ਬਸ, ਆਪਾਂ ਇੱਕ ਮਿੰਟ ਲੈਣਾ ਤੁਹਾਡਾ, ਸੁਣੋ ਜੀ ਕੀ ਕਹਿੰਦੇ ਨੇ। ਪਹਿਲੀ ਵੀਡੀਓ
2: ਟਾਈਮ ਹੈ, ਮੈਂ ਜਿਸ ਤਰ੍ਹਾਂ ਅਮਨ ਜੀ ਕਹਿ ਰਹੇ ਸੀਗੇ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਜਿਹੜਾ ਉਹ ਅੱਜ ਤੱਕ, ਸੋ ਤੁਰਕੀ ਦੇ ਵਿਚ ਰੀਸੈਂਟਲੀ ਇੱਕ ਰੈਵੋਲੂਸ਼ਨ ਆਇਆ, ਉਹ ਬੰਦਾ ਬਿਲਕੁਲ ਸਾਡੇ ਜਿਹੜੇ ਸਾਹਿਬ ਨੇ ਮੋਦੀ ਸਾਹਿਬ ਉਹਨਾਂ ਦੇ ਨਕਸ਼ੇ ਕਦਮ ਤੇ ਸੀ, ਜਾਂ ਉਹ ਨਕਸ਼ੇ ਕਦਮ ਤੇ ਨੇ ਫਿਰ ਉਹਦੀ ਤੇ ਸਾਰਾ ਮੀਡੀਆ ਉਹਨੇ ਖਰੀਦ ਲਿਆ ਸੀ, ਸਾਰੇ ਜੱਜ ਹੋਏ ਨੇ, ਇਹ ਕਾਂਗਰਸ ਦੀ ਨਲੈਕੀ ਹੈ ਨਾ ਕਿ ਉਹਨਾਂ ਨੇ ਇੰਨੇ ਜਾਣ ਦੇ ਤੇ, ਕਿਉਂ ਨੀ ਪਤਾ ਨੀ ਕੀ 100 ਦੇਖੋ 50 ਚੋਂ 40 ਦੋਸਤ ਤੁਹਾਨੂੰ ਮਾੜਾ ਕਹਿੰਦੇ ਹੁਣ ਫਿਰ ਤੁਸੀਂ ਮਾੜੇ ਹੋ, 50 ਚੋਂ 10 ਕਹਿੰਦੇ ਹੁਣ ਹੋ ਸਕਦਾ ਉਹਨਾਂ ਨੂੰ ਉਹਨਾਂ ਦਾ ਕੋਈ ਸਵਾਰਥ ਨਾ ਪੂਰਾ ਹੋਇਆ ਹੋਵੇ। ਸੋ ਆਮ ਆਦਮੀ ਪਾਰਟੀ ਹੈ, ਬੜੀ ਵੱਡੀ ਪਾਰਟੀ ਹੈ, ਲੱਖਾਂ ਦੀ ਪਾਰਟੀ ਹੈ। ਅਸੀਂ ਅੱਜ ਦਾ ਜਿਹੜਾ ਇਹ ਮੋਸ਼ਨ ਹੈ ਇਹਦਾ ਜਿਹੜਾ ਕਾਪੀ ਹੈ ਮੈਂ ਰਾਸ਼ਟਰਪਤੀ ਜੀ ਕੋਲ ਲੈ ਕੇ ਜਾਊਂਗਾ। 5 ਤਰੀਕ ਨੂੰ ਮਾਣਯੋਗ ਰਾਸ਼ਟਰਪਤੀ ਜੀ ਨੇ ਸਾਨੂੰ ਮਿਲਣ ਦਾ ਮੈਨੂੰ ਟਾਈਮ ਦਿੱਤਾ। ਵੈਸੇ ਤਾਂ ਮੈਂ ਟਾਈਮ ਸਾਰੇ ਵਿਧਾਇਕਾਂ ਸਮੇਤ ਮੰਗਿਆ ਸੀ ਪਰ ਉਹ ਕਹਿੰਦੇ ਵੀ ਤੁਸੀਂ ਇਕੱਲੇ ਆਏ ਉਹਨਾਂ ਵੱਲੋਂ ਉਹਨਾਂ ਦੇ ਬਿਹਾਫ ਤੇ ਪਰ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਊਂਗਾ।
0: ਜੀ ਦੋਸਤੋ ਇਹ ਸੀ ਜੀ ਪਹਿਲੀ ਤੇ ਹੁਣ ਦੋਸਤੋ ਜਿਹੜੀ ਵਾਇਰਲ ਹੋਈ ਆ ਵੀਡੀਓ ਉਹ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ।
3: ਇਹ ਗਵਰਨਰ ਗੈਲਰੀ ਹੈ, ਆ ਗਵਰਨਰ ਗੈਲਰੀ ਹੈ, ਵੱਡੇ ਮਾਣਯੋਗ ਲੋਕ ਆਉਂਦੇ ਆ, ਇੱਥੇ ਅਫਸਰ ਬੈਠੇ ਨੇ, ਉਹ ਸਾਰੇ ਗੈਲਰੀਆਂ ਜਿਹੜੀਆਂ ਨੇ ਉਹਦੇ ਵਿੱਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਕਿ ਲਾਤੇ ਲਾਤੇ ਨਹੀਂ ਦਰਦ ਬੈਠਣ ਦੇ, ਬਿਲਕੁਲ ਹਿੱਲਣਾ ਨਹੀਂ, ਬਸ ਐਂ ਰਹਿਣਾ। ਤੇ ਸਰ ਇੱਥੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ। ਉਹ ਤਾਂ ਮੈਂਬਰ ਨੀ, ਉਹ ਮੈਂਬਰ ਨੀ ਹੈਗੀ, ਮੈਂਬਰ ਨੀ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਹੈ ਯਾਰ, ਤੂੰ ਰਹਿਣ ਦੇ ਨਾ, ਪੰਜਾਬੀ ਪੜਾਉਂਗਾ ਮੈਂ, ਪੰਜਾਬੀ ਪੜਾਉਂਗਾ। ਕਿਹੜੀਆਂ ਗੱਲਾਂ, ਬਕਵਾਸ ਕਰਦਾ ਯਾਰ, ਬਕਵਾਸ ਕਰਦਾ ਬੰਦਾ ਯਾਰ।
0: ਜੀ ਸੈਣੀ ਸਾਹਿਬ ਕਿੰਨਾ ਫਰਕ ਹੈ ਜੀ?
1: ਬਸ ਫਿਰ ਇਹੀ ਆ ਨਾ ਜੀ, ਇਹ ਫਰਕ ਜਿਹੜਾ ਹੈਗਾ ਆ ਨਾ ਜੀ, ਇਹ ਇਸੇ ਕਰਕੇ ਹੀ ਆ ਨਾ ਕਿ ਫੇਰ ਮੌਕਾ ਮਿਲ ਜਾਂਦਾ ਜੀ ਲੋਕਾਂ ਨੂੰ ਗੱਲ ਕਰਨ ਦਾ, ਹੋਰ ਤਾਂ ਕੁਛ ਨਹੀਂ।
0: ਬਿਲਕੁਲ ਹੈ ਜੀ।
1: ਹੁਣ ਸਰ ਕੋਈ ਵੀ ਫੰਕਸ਼ਨ ਹੁੰਦਾ, ਦੇਖੋ ਨੋ ਡਾਊਟ ਕਿ ਜਿਹੜੀ ਇਹ ਦਾਰੂ ਹੈ ਨਾ ਜੀ, ਇਹ ਸਮਾਜ ਦੇ ਵਿਚ ਅਸੈਪਟੇਬਲ ਈਵਲ ਹੈ
0: ਜੀ,
1: ਨੈਸੈਸਰੀ ਈਵਲ ਦੇ ਤੌਰ ਤੇ ਜਿਹੜੀ ਹੈਗੀ ਆ ਪੀ ਇਹ ਗਿਣੀ ਜਾਂਦੀ ਹੈਗੀ ਆ, ਕਿਉਂਕਿ ਹੁੰਦਾ ਹੈ ਤਾਂ ਨਸ਼ਾ
0: ਜੀ,
1: ਪਰ ਇਹਨੂੰ ਸਮਾਜ ਨੇ ਨਾ ਜੀ ਇੱਕ ਸਵੀਕਾਰ ਕਰ ਲਿਆ ਆ ਜੀ, ਇਹ ਨੈਸੈਸਰੀ ਈਵਲ ਆ। ਤੁਸੀਂ ਕੋਈ ਵੀ ਫੰਕਸ਼ਨ ਕਰਦੇ ਹੈਗੇ ਆ ਜੀ ਤੇ ਉਹਦੇ ਵਿਚ ਜਿਹੜਾ ਹੈਗਾ ਆ ਡਰਿੰਕ ਸਰਵ ਕਰਦਾ ਹੀ ਕਰਦੇ ਆ।
0: ਪਰ ਸੈਣੀ ਸਾਹਿਬ ਜੋ ਜਿੱਦਾਂ ਚਲੋ ਫਿਰ ਗੱਲ ਆ ਜਾਂਦੀ ਹੈ ਇਹਨਾਂ ਮੁਲਕਾਂ ਦੀ ਜਾਂ ਆਪਣੇ ਉੱਥੇ ਵੀ ਹੋਏਗਾ ਲੋ, ਤੁਹਾਡੀਆਂ ਕਿਤਾਬਾਂ ਦੇ ਵਿਚ ਜ਼ਰੂਰ ਕਿਤੇ ਨਾ ਕਿਤੇ ਹੋਏਗਾ, ਜਦੋਂ ਆਪਾਂ ਜੋਬ ਕਰਦੇ ਆ ਕਿਸੇ ਵੀ ਜੋਬ ਆਵਰ ਦੇ ਉੱਤੇ ਹੁੰਦੇ ਆ, ਖਾਸ ਕਰ ਪੁਲਿਸ ਮਹਿਕਮੇ ਦਾ ਵੀ ਬਹੁਤ ਸਾਰੇ ਰੋਲਾ ਪੈਂਦਾ ਕਿ ਇਹ ਜੋਬ ਦੇ ਉੱਤੇ ਮਤਲਬ ਕਿ ਦਾਰੂ ਪੀ ਕੇ ਡੱਫਿਆ ਹੋਇਆ ਜਾਂ ਕਿੱਦਾਂ ਆ, ਮਤਲਬ ਕਿ ਡਿੱਗਦਾ ਢੇਂਦਾ, ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹੀਆਂ ਪਹਿਲਾਂ ਵੀ, ਜਾਂ ਸਸਪੈਂਡ ਵੀ ਕਰ ਦਿੱਤੇ ਜਾਂਦੇ ਸੀਗੇ ਜੇ ਆਨ ਡਿਊਟੀ ਮਤਲਬ ਕਿ ਇਹ ਚੀਜ਼ਾਂ ਦਾ ਸੇਵਨ ਕਰਦੇ ਹੋ। ਇਹ ਰੂਲ ਰੈਗੂਲੇਸ਼ਨ ਸਾਡੇ ਵੀ ਆ ਜੀ, ਜਿਹੜਾ ਸਾਡਾ ਮਾਲਕ ਹੈ ਉਹ ਬਕਾਇਦਾ ਉਹ ਸਾਡਾ ਟੈਸਟ ਕਰਵਾ ਸਕਦਾ ਆਨ ਦੀ ਰਿਪੋਰਟ ਤੇ ਉਹ ਸਾਨੂੰ ਆਫ ਵੀ ਕਰ ਸਕਦਾ ਕਿ ਭਾਈ ਵਾਰਨਿੰਗ ਦਿੱਤੀ ਜਾਂਦੀ ਹੈ ਜੇ ਮਤਲਬ ਕਿ ਇੱਦਾਂ ਲਗਾਤਾਰਤਾ ਦੇ ਵਿੱਚ ਹੋ ਰਿਹਾ ਤਾਂ ਕੀ ਮਤਲਬ ਕਿ ਉਹ ਮਰਿਆਦਾ ਹਰ ਇੰਸਟੀਟਿਊਟ ਦੀ ਕੋਈ ਨਾ ਕੋਈ ਪ੍ਰੋਟੋਕੋਲ ਹੁੰਦਾ ਹੈ ਕਿ ਜੋ ਸਾਡੇ ਜਿੱਥੋਂ ਪੂਰੇ ਸੂਬੇ ਨੂੰ ਹੈਂਡਲ ਕਰਨਾ ਹੈ, ਇੱਕ ਚਾਹੇ ਉਹ ਆਪਾਂ ਗੁਰੂ ਘਰਾਂ ਦੀ ਗੱਲ ਕਰਦੇ ਹਾਂ, ਚਾਹੇ ਕਿਸੇ ਧਰਮ ਦੀ ਗੱਲ ਕਰਦੇ ਜਿਵੇਂ ਤੁਸੀਂ ਸੰਸਥਾਵਾਂ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਸਦਨ ਦੀ ਵੀ ਇੱਕ ਮਰਿਆਦਾ ਜਾਂ ਪ੍ਰੋਟੋਕੋਲ ਹੈ ਕਿ ਉਹ ਚੀਜ਼ ਲਾਗੂ ਨਹੀਂ ਹੁੰਦੀ ਕਿ ਸਿਰਫ ਆਪਾਂ ਇਹੀ ਕਹਿ ਲਾਂਗੇ ਕਿ ਭਾਈ ਦਾਰੂ ਜਿਹੜੀ ਆ ਉਹ ਅਸੈਪਟੇਬਲ ਆ ਜੀ, ਉਹਦੇ ਵਿਚ ਕਿੰਨਾ ਕੁ ਆਪਾਂ ਇਸ ਨੂੰ ਜਾਇਜ਼ ਕਹਿ ਸਕਦੇ ਹਾਂ, ਇੱਕ ਪ੍ਰੋਟੋਕੋਲ ਵੀ ਹੁੰਦਾ ਹੈ।
1: ਬਿਲਕੁਲ ਪ੍ਰੋਟੋਕੋਲ ਤੇ ਗੱਲ ਕਰ ਰਿਹਾ ਸੀ ਸਰ ਮੈਂ
0: ਜੀ,
1: ਕਿ ਆਪਾਂ ਦੇਖੋ ਨਾ ਫੰਕਸ਼ਨ ਦੇ ਵਿਚ ਜਦ ਤੱਕ ਮਹਾਰਾਜ ਦੀ ਜਿਹੜੀ ਹੈਗੀ ਆ ਸਵਾਰੀ ਘਰ ਹੁੰਦੀ ਹੈਗੀ ਆ ਤੇ ਮਹਾਰਾਜ ਦਾ ਸਰੂਪ ਜਦ ਤੱਕ ਗੁਰੂ ਘਰ ਛੱਡ ਕੇ ਨੀ ਆਉਂਦੇ ਤਦ ਤੱਕ ਜਿਹੜਾ ਹੈਗਾ ਆ ਭਾਈ ਵੱਡੇ ਵੱਡੇ ਸ਼ਰਾਬੀ ਵੀ ਬੈਠੇ ਹੁੰਦੇ ਆ ਪਰ ਉਹ ਵੀ ਜਿਹੜਾ ਹੈਗਾ ਆ ਵੇਟ ਕਰਦੇ ਆ ਹਾਂਜੀ ਤੇ ਮਹਾਰਾਜ ਦੀ ਸਵਾਰੀ ਜਿਹੜੀ ਹੈਗੀ ਆ ਛੱਡਿਆ ਹੁਣ ਪਹਿਲਾਂ ਗੁਰੂ ਘਰ ਉਹ ਤੋਂ ਬਾਅਦ ਜਿਹੜਾ ਹੈਗਾ ਆ ਫੇ ਉਹ ਗਲਾਸ ਗਲੂਸ ਲਾਉਂਦੇ ਹੈਗੇ ਆ ਜੀ
0: ਬਿਲਕੁਲ
1: ਉਹ ਟਾਈਮ ਜਿਹੜਾ ਹੈਗਾ ਹਾਂ ਬਿਲਕੁਲ ਪ੍ਰੋਟੋਕੋਲ ਤਾਂ ਹੈਗਾ ਆ ਨਾ ਭੀ ਮਤਲਬ ਉਸ ਚੀਜ਼ ਦਾ ਉਨਾ ਚਿਰ ਤੱਕ ਤਾਂ ਹੈਗਾ ਜੇ ਉਧਰੋਂ ਜੇ ਉਹ ਉਸੇ ਚੀਜ਼ ਕਰਕੇ ਹੀ ਆ ਭੀ ਜਿਹੜੀ ਟਾਈਮ ਆ ਇਹ ਬਹੁਤ ਜਰੂਰੀ ਆ ਜੀ ਦੇਖਣਾ ਹਰ ਇੱਕ ਚੀਜ਼ ਦਾ ਟਾਈਮ ਆ
0: ਜੀ
1: ਸੋ ਇਸ ਚੀਜ਼ ਤੇ ਵਿਚਾਰ ਕਰ ਲੈਣੀ ਚਾਹੀਦੀ ਭੀ ਭਾਈ ਇੱਕ ਸੈਸ਼ਨ ਸੱਤਿਆ ਆ ਅਸੀਂ ਤਿੰਨੇ ਜਿਹੜਾ ਹੈਗਾ ਆ ਮੈਂ ਇਹ ਕੰਮ ਕਰੂੰਗਾ ਨੋ ਡਾਊਟ ਕਿ ਸ਼ਾਮ ਦੇ ਟਾਈਮ ਦਾ ਜਿਹੜਾ ਹੈਗਾ ਆ ਲੋਕੀ ਇੰਜੋਏ ਕਰਦੇ ਵੀ ਆ ਔਰ ਇਹਨੂੰ ਦਾਰੂ ਵੀ ਕਿਹਾ ਜਾਂਦਾ ਹੈਗਾ ਸਰ ਕਿ ਜਿਹੜੇ ਹੈਗੇ ਆ ਦੋ ਡਰਿੰਕ ਜਿਹੜੇ ਆ ਬੰਦੇ ਦਿੰਦੇ ਹੈਗੇ ਆ ਬੜੇ ਪੜੇ ਲਿਖੇ ਬੰਦੇ ਮੈਂ ਦੇਖੇ ਉਹ ਉਹਨਾਂ ਦੇ ਮਤਲਬ ਬੜੀਆਂ ਲੰਬੀਆਂ ਉਮਰਾਂ ਭੋਗੀਆਂ ਪਰ ਉਹਨਾਂ ਨੇ ਡਿਸਿਪਲਿਨ ਦੇ ਵਿਚ ਰਹਿ ਕੇ ਜਿਹੜਾ ਹੈਗਾ ਆ ਡਰਿੰਕ ਕੀਤੀ ਹੈ ਦਾਰੂ ਦੇ ਤੌਰ ਤੇ ਵਰਤਿਆ।
0: ਮੈਂ ਇੱਕ ਖਬਰ ਕੀਤੀ ਸੀ ਫਰਾਂਸ ਦੇ ਵਿਚ ਜਿਦਾਂ ਹੁਣ ਇੱਥੇ ਯੂਰੋਪੀਅਨ ਕੰਟਰੀਆਂ ਨੇ ਜੀ ਯੂਰੋਪੀਅਨ ਯੂਨੀਅਨ ਦੀਆਂ ਕੰਟਰੀਆਂ ਨੇ ਜਦੋਂ ਬਕਾਇਦਾ ਉੱਥੇ ਯੂਰੋਪੀਅਨ ਯੂਨੀਅਨ ਦੇ ਸਦਨ ਦੇ ਵਿਚ ਇਕੱਠੇ ਹੁੰਦੇ ਆ ਹਾਊਸ ਦੇ ਵਿਚ ਬਹਿੰਦੇ ਆ ਤਾਂ ਬਹੁਤ ਸਾਰੇ ਮੁਲਕਾਂ ਦੇ ਨਾ ਜਿਹੜੇ ਨੇ ਯੂਰੋਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਨੇ ਪ੍ਰਾਈਮ ਮਿਨਿਸਟਰ ਜਿਹੜੇ ਲੱਗੇ ਜਾਂ ਮਿਨਿਸਟਰ ਲੱਗੇ ਹੋਏ ਨੇ ਤਾਂ ਜਦੋਂ ਉਹ ਜਾਂਦੇ ਜਿਵੇਂ ਕਿ ਸਵੀਡਨ ਹੈ ਜੀ ਸਵੀਡਨ ਦੇ ਵਿੱਚ ਜਿੱਦਾਂ ਆਪਣੇ ਪਾਊਚ ਮਿਲਦਾ ਨਾ ਜੀ ਆਪਣੇ ਇੱਕ ਛੋਟੀ ਜਿਹੀ ਥੈਲੀ ਹੈ ਉਹ ਮਤਲਬ ਕਿ ਤੰਬਾਕੂ ਹੁੰਦਾ ਉਹਦੇ ਵਿੱਚ ਤੇ ਉਹ ਮਤਲਬ ਕਿ ਬੁੱਲ ਦੇ ਥੱਲੇ ਲਾ ਲੈਂਦੇ ਨੇ ਜੀ ਤੇ ਉਹ ਮੁੱਦਾ ਉੱਠਿਆ ਯੂਰੋਪੀਅਨ ਯੂਨੀਅਨ ਦੀ ਸੰਸਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਤੇ ਉਹ ਚੀਜ਼ ਨੂੰ ਬੈਨ ਕੀਤਾ ਭਈ ਭਾਈ ਆਹ ਚੀਜ਼ ਮਤਲਬ ਕਿ ਸਦਨ ਦੀ ਮਰਿਆਦਾ ਜਾਂ ਸਾਰਾ ਕੁਝ ਇਹਦੇ ਵਿੱਚ ਤੰਬਾਕੂ ਪਰ ਉਹ ਜਿਹੜਾ ਸੀ ਸਵੀਡਨ ਵਾਲੇ ਉਹ ਕਹਿੰਦੇ ਸਾਡੀ ਇਹ ਮਤਲਬ ਕਿ ਕਲਚਰ ਹੈ ਜੀ ਸਾਡਾ ਇਹ ਬੈਕਗਰਾਉਂਡ ਦੇ ਉੱਤੇ ਹੀ ਆਉਂਦਾ ਪਿਆ ਸਾਰੀਆਂ ਚੀਜ਼ਾਂ ਤੇ ਉਹ ਮਤਲਬ ਕਿ ਸਾਡੇ ਅਸੀਂ ਇਹਨੂੰ ਨਹੀਂ ਮਤਲਬ ਕਿ ਰੋਕ ਸਕਦੇ ਜਾਂ ਕਰ ਸਕਦੇ ਉਹ ਕਹਿੰਦੇ ਭਾਈ ਤੁਸੀਂ ਆਪਣੇ ਮੁਲਕ ਚ ਜੋ ਮਰਜ਼ੀ ਕਰੋ ਪਰ ਇਹ ਸਦਨ ਦੇ ਵਿੱਚ ਜਿਹੜਾ ਇੱਕ ਸਾਂਝਾ ਸਦਨ ਹੈ ਉਹ ਯੂਰੋਪੀਅਨ ਯੂਨੀਅਨ ਦਾ ਤੇ ਇੱਥੇ ਇਹ ਚੀਜ਼ ਨਹੀਂ ਚੱਲੇਗੀ ਬਾਹਰ ਜੋ ਮਰਜ਼ੀ ਕਰੋ ਹੱਦ ਤੋਂ ਇਸੇ ਤਰ੍ਹਾਂ ਸਾਡੇ ਇੱਥੇ ਸਕੂਲਾਂ ਦੇ ਵਿੱਚ ਪਿਛਲੇ 10 ਤੋਂ 12-15 ਸਾਲਾਂ ਤੋਂ ਜਿਹੜੀ ਹੋ ਗਈ ਲਾਗੂ ਹੋ ਗਈ ਸਕੂਲ ਹੋ ਗਏ ਰੈਸਟੋਰੈਂਟ ਹੋ ਗਏ ਪਹਿਲਾਂ ਰੈਸਟੋਰੈਂਟ ਦੇ ਵਿੱਚ ਅੰਦਰ ਹੀ ਸਮੋਕਿੰਗ ਕਰ ਲਈ ਜਾਂਦੀ ਸੀ ਪਰ ਉਹ ਬੈਨ ਕਰ ਦਿੱਤੀ ਗਈ ਉਹਨਾਂ ਲਈ ਇੱਕ ਵੱਖਰੇ ਕੈਬਨ ਬਣਾ ਦਿੱਤੇ ਗਏ ਜਾਂ ਫਿਰ ਬਾਹਰ ਤੁਸੀਂ ਜਿਹੜਾ ਜਾ ਕੇ ਕਰ ਸਕਦੇ ਹੋ ਤੇ ਸਕੂਲਾਂ ਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਜਿੱਥੇ ਤੱਕ ਸਕੂਲ ਦੀ ਬਾਉਂਡਰੀ ਹੈ ਚਾਹੇ ਉਹਦੇ ਵਿੱਚ ਬੱਚੇ ਵੀ ਸੀ ਜਾਂ ਟੀਚਰ ਸਾਹਿਬਾਨ ਸੀ ਜੋ ਵੀ ਕਰਦੇ ਸੀ ਸਮੋਕ ਉਹ ਬਾਉਂਡਰੀ ਤੋਂ ਬਾਹਰ ਜਾ ਕੇ ਕਰ ਸਕਦੇ ਨੇ ਉਸ ਬਾਉਂਡਰੀ ਤੋਂ ਅੰਦਰ ਨਹੀਂ ਕਰ ਸਕਦੇ ਜੀ
1: ਬਿਲਕੁਲ ਬਿਲਕੁਲ ਪਰ ਇਹ ਚੀਜ਼ਾਂ ਹੈਗੀਆਂ ਕੋਈ ਨਾ ਕੋਈ ਤਾਂ ਨਿਯਮ ਲਾਗੂ ਕੀਤੇ ਹੀ ਆ ਨਾ ਉਹਨਾਂ ਨੇ ਸੋ ਇਸ ਕਰਕੇ ਹੁਣ ਦੇਖੋ ਆਪੋਜੀਸ਼ਨ ਕਹਿ ਰਹੀ ਸੀਗੀ ਹਾਂ ਜੀ ਵੀ ਡੋਪ ਟੈਸਟ ਕਰਾਓ ਜੀ ਐਲਕੋਮਾਈਟਰ ਲਾਓ ਜੀ ਇਹਨਾਂ ਨੂੰ ਹਾਂਜੀ ਤੇ ਪੀ ਜੀ ਆਈ ਤੋਂ ਡਾਕਟਰ ਲਿਆਓ ਜੀ ਇਹ ਗੱਲਾਂ ਕਹਿਣ ਦੀ ਨੌਬਤ ਕਿਉਂ ਆਈ ਜੀ
0: ਬਿਲਕੁਲ ਹੈ ਜੀ
1: ਸਵਾਲ ਤਾਂ ਇਹ ਹੈਗਾ ਕਿ ਆਪਾਂ ਇੱਕ ਕੰਮ ਇਹੋ ਜਿਹਾ ਇੱਕ ਬੰਦਾ ਇਹੋ ਜਿਹਾ ਕੰਮ ਕਰਦਾ ਉਹਦੇ ਨਾਲ ਜਿਹੜਾ ਆ ਸਾਰਿਆਂ ਦਾ ਜਿਹੜਾ ਇੰਪ੍ਰੈਸ਼ਨ ਖਰਾਬ ਹੁੰਦਾ ਜੀ
0: ਨਾਲੇ ਵੱਡੀ ਗੱਲ ਇਹ ਵੀ ਹੈ ਨਾ ਨੁਕਸਾਨ ਇਹਦੇ ਵਿੱਚ ਨਾ ਤਾਂ ਓਪੋਜੀਸ਼ਨ ਦਾ ਨਾ ਕਿਸੇ ਹੋਰ ਦਾ ਹੈ ਨੁਕਸਾਨ ਆ ਪੰਜਾਬ ਦਾ ਜਾਂ ਮੁੱਖ ਮੰਤਰੀ ਦੀ ਆਪਣੀ ਛਵੀ ਦਾ ਜਾਂ ਪਾਰਟੀ ਦਾ ਹੈ ਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ ਇਸ ਚੀਜ਼ ਨੂੰ ਜਿਹੜਾ ਹੈਗਾ ਇਹ ਜਰਨਲੀ ਜਿਹੜਾ ਆ ਵੀ ਪਤਾ ਨੀ ਮਾਨ ਸਾਹਿਬ ਕਿਉਂ ਨੀ ਸਮਝਦੇ ਵੀ ਇਹ ਹੁਣ ਨੋ ਡਾਊਟ ਕਿ ਉਹ ਜਿਸ ਅਹੁਦੇ ਤੇ ਬੈਠੇ ਹੈਗੇ ਕਹਿੰਦੇ ਸਮਰੱਥ ਕੋ ਨਹੀਂ ਦੋਸ਼ ਗੁਸਾਈ ਹਾਂਜੀ ਭਾਈ ਜਿਹੜਾ ਤਾਕਤਵਰ ਬੰਦਾ ਹੁੰਦਾ ਹੈਗਾ ਆ ਜੀ ਉਹਦੇ ਤੇ ਉਂਗਲੀ ਚੱਕਣੀ ਬੜੀ ਔਖੀ ਹੁੰਦੀ ਆ ਤੇ ਪਰ ਜੋ ਹੈਗਾ ਸਚਾਈ ਆ ਉਹ ਸਾਰਿਆਂ ਦੇ ਸਾਹਮਣੇ ਹੈਗਾ ਹੈ ਜੀ ਜਾਂ ਤਾਂ ਫਿਰ ਜਿਹੜਾ ਹੈਗਾ ਆ ਜੀ ਏਦਾਂ ਦੀ ਗੱਲ ਜੇ ਹੁਣ ਅੱਜ ਤੁਸੀਂ ਡਿਨਾਇਲ ਮੋਡ ਦੇ ਵਿੱਚ ਆ ਸਪੀਕਰ ਸਾਹਿਬ ਜਿਹੜੇ ਹੈਗੇ ਆ ਉਹ ਤੁਹਾਡੇ ਪੜਦੇ ਪਾਉਂਦੇ ਪਏ ਆ ਜੀ ਜਿੱਦਾਂ ਮਰਜ਼ੀ ਜਾਇਜ਼ ਨਜਾਇਜ਼ ਉਹ ਮੌਕਾ ਨੀ ਦਿੰਦੇ ਆਪੋਜੀਸ਼ਨ ਨੂੰ ਜਿਹੜਾ ਆ ਜਾਂ ਤੁਹਾਡੀਆਂ ਟੈਕਨੀਕਲ ਟੀਮਸ ਹੈਗੀਆਂ ਕਿ ਆਪੋਜੀਸ਼ਨ ਦੀ ਗੱਲ ਜਿਹੜੀ ਆ ਉਹਨੂੰ ਦਬਾਉਣ ਦੇ ਵਿੱਚ ਤੇ ਤੁਹਾਡੀ ਗੱਲ ਨੂੰ ਉਭਾਰਨ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਆ ਜੀ ਸੋ ਇਸ ਕਰਕੇ ਜਿਹੜਾ ਹੈਗਾ ਵਿਧਾਨ ਸਭਾ ਜਿਹੜੀ ਹੈਗੀ ਆ ਬਈ ਉਹ ਸਮਥਿੰਗ ਇਜ਼ ਮੌਕਰੀ ਉਹਨੂੰ ਕਹਿੰਦੇ ਹੁੰਦੇ ਨਾ ਬਈ ਜਿਹੜਾ ਮਜ਼ਾਕ ਬਣ ਗਿਆ ਜੀ
0: ਤੇ ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਸੀ ਚਲੋ ਗੱਲ ਵੀ ਆਪਾਂ ਕਰਦੇ ਸੀਗੇ ਆਪਣੇ ਨਾਲ ਔਜਲਾ ਸਾਹਿਬ ਵੀ ਸੀ ਉਸ ਸਮੇਂ ਤਾਂ ਇੱਕ ਤਰ੍ਹਾਂ ਦਾ ਜਾਣ ਬੁੱਝ ਕੇ ਵੀ ਜਾਂ ਜਿੱਥੇ ਇੱਕ ਪਾਰਟੀ ਜਿਹੜੀ ਪੀਕ ਦੇ ਉੱਤੇ ਚਲੇ ਜਾਂਦੀ ਹੈ ਇੱਕ ਤਰ੍ਹਾਂ ਦਾ ਉਹਦਾ ਮਜ਼ਾਕ ਬਣਾਉਣ ਦੇ ਲਈ ਮੈਂ ਕਹਾਂਗਾ ਕਿ ਜੋ ਗਿਰਾਵਟ ਆਮ ਆਦਮੀ ਪਾਰਟੀ ਦੇ ਵਿੱਚ ਆਈ ਹੈ ਜਾਂ ਆ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਹਾਂ ਕਿ ਜਿਵੇਂ ਕਿ ਇੱਕ ਚੇਅਰ ਨੂੰ ਸੰਬੋਧਨ ਹੁੰਦੇ ਨੇ ਜਾਂ ਚੇਅਰ ਦੇ ਉੱਤੇ ਪਰਸਨ ਬੈਠੇ ਨੇ ਕੁਲਤਾਰ ਸਿੰਘ ਸੰਧਵਾ ਸਾਹਿਬ ਇੱਕ ਨਿਰਪੱਖ ਜਾਂ ਹਰ ਧਿਰ ਦੀ ਗੱਲ ਸੁਣਨ ਦਾ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਹੈ ਕਿਤੇ ਨਾ ਕਿਤੇ ਉਹ ਸਭ ਤੋਂ ਵੱਡੀ ਢਾਹ ਮੈਨੂੰ ਲੱਗਦੀ ਹੈ ਕਿ ਉਹਨਾਂ ਦੇ ਕਰਕੇ ਹੀ ਲੱਗ ਰਹੀ ਹੈ ਕਿ ਇਹਨਾਂ ਨੂੰ ਇੰਨੀ ਖੁੱਲ੍ਹ ਦੇ ਦਿੱਤੀ ਜਾਂ ਕਰ ਦਿੱਤਾ ਵੀ ਜੋ ਮੂੰਹ ਆਉਂਦਾ ਬੋਲੀ ਜਾਓ ਕਰੀ ਜਾਓ ਕਿਤੇ ਨਾ ਕਿਤੇ ਬੇਇੱਜ਼ਤੀ ਵੀ ਤਾਂ ਹੋ ਰਹੀ ਹੈ ਨਾ ਉਹਨਾਂ ਦੀ ਪਾਰਟੀ ਦੀ ਵੀ ਤਾਂ ਹੋ ਰਹੀ ਹੈ ਨਾ ਜੇ ਉਹ ਆਪਣੀ ਜ਼ਿੰਮੇਵਾਰੀ ਤੋਂ ਚੰਗੀ ਤਰ੍ਹਾਂ ਨਿਭਾਉਂਦੇ ਜਾਂ ਨਿਭਾਉਣ ਦੀ ਕੋਸ਼ਿਸ਼ ਕਰਦੇ ਕਿ ਪਾਰਟੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਹੁੰਦੀ
1: ਪਰ ਸਾਹਿਬ ਉਹ ਤੁਹਾਨੂੰ ਦਿਖਦੇ ਤਾਂ ਸ਼ੈਲਟਰ ਕਰਦੇ ਆ ਜੇ ਦਿਖਦੇ ਹੈਗੇ ਇਸ ਤਰੀਕੇ ਵੀ ਇਹ ਉਹਨਾਂ ਨੂੰ ਸ਼ੈਲਟਰ ਕਰਦੇ ਆ ਤੇ ਵਿਰੋਧੀਆਂ ਨੂੰ ਸਨੱਬ ਕਰਦੇ ਹੈਗੇ ਆ ਇਨ ਫੈਕਟ ਭਾਰੇ ਸਾਹਿਬ ਤੁਸੀਂ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਯਾਦ ਕਰੋ ਵੀ ਜਦੋਂ ਸੰਧਵਾ ਸਾਹਿਬ ਬਾਰੇ ਵੀ ਚੱਲਣ ਲੱਗ ਪਿਆ ਸੀ ਕਿ ਹੀ ਇਜ਼ ਕੰਪੀਟੀਟਰ ਆਫ ਭਗਵੰਤ ਮਾਨ ਹਾਂਜੀ ਉਹ ਤਾਂ ਆਪ ਚਾਹੁੰਦੇ ਸੀਗੇ ਖਰੇ ਵੀ ਭਗਵੰਤ ਮਾਨ ਦੀ ਜਗ੍ਹਾ ਤੇ ਮੈਨੂੰ ਰੀਪਲੇਸ ਕਰਕੇ ਬਣਾ ਦੇਣਾ ਹੈਗਾ ਜੀ
0: ਬਿਲਕੁਲ
1: ਸੋ ਇਸ ਕਰਕੇ ਵੇਖੋ ਦੇਰੇ ਰਾਜਨੀਤੀ ਦੇ ਵਿੱਚ ਕੋਈ ਐਂਡ ਥੋੜਾ ਹੁੰਦਾ ਹੈਗਾ ਦੇਰੇ ਦਿਨੋ ਐਂਡ ਆਫ ਪੋਲੀਟਿਕਸ ਉਹ ਤਾਂ ਚਾਹੁੰਗੇ ਹੈਗੇ ਜੀ ਵੀ ਮਾਨ ਸਾਹਿਬ ਦਾ ਗ੍ਰਾਫ ਇੰਨਾ ਘੱਟ ਗਏ ਕਿ ਜੇ ਕੱਲ ਨੂੰ ਜਿਹੜਾ ਹੈਗਾ ਆ ਵੀ ਜੇ ਪਾਵਰ ਚ ਆ ਜਾਈਏ ਤਾਂ ਵੀ ਮੈਂ ਇਹਨਾਂ ਦਾ ਸਬਸਟੀਚਿਊਟ ਹੋਵਾਂ ਹੈਂਜੀ ਤੇ ਜੇ ਜਿਹੜਾ ਹੈਗਾ ਪਾਵਰ ਚ ਨਹੀਂ ਵੀ ਆਉਂਦੇ ਤੇ ਜਿਹੜਾ ਹੈਗਾ ਆ ਵਿਰੋਧੀ ਧਿਰ ਦਾ ਆਗੂ ਬਣਨ ਦਾ ਮੌਕਾ ਜਿਹੜਾ ਹੈਗਾ ਆ ਪ੍ਰੈਫਰੈਂਸ ਮੈਨੂੰ ਮਿਲੇ ਮਾਨ ਸਾਹਿਬ ਦੀ ਜਗ੍ਹਾ ਤੇ
0: ਜੀ ਬਿਲਕੁਲ
1: ਇਸ ਕਰਕੇ ਉਹ ਆਪਣਾ ਜਿਹੜਾ ਜਿੱਥੇ ਬੈਠੇ ਹੈਗੇ ਬਟ ਜੋ ਲੱਗਦਾ ਹੈਗਾ ਆ ਕਿ ਜਿਸ ਚੇਅਰ ਤੇ ਬੈਠੇ ਹੈਗੇ ਆ ਉਹਦੇ ਨਾਲ ਤਾਂ ਉਹ ਜਸਟਿਸ ਨਹੀਂ ਕਰ ਰਹੇ ਇਹ ਮੈਂ ਵੀ ਮਹਿਸੂਸ ਕਰਦਾ ਇਹ ਤੁਸੀਂ ਵੀ ਮਹਿਸੂਸ ਕਰਦੇ ਇਹ ਔਜਲਾ ਸਾਹਿਬ ਵੀ ਉਸ ਵੇਲੇ ਮਹਿਸੂਸ ਕਰਦੇ ਸੀ ਤੇ ਪੰਜਾਬ ਦੇ ਸਾਰੇ ਲੋਕ ਹੀ ਮਹਿਸੂਸ ਕਰਦੇ ਆ ਜੀ
0: ਬਿਲਕੁਲ ਹੈ ਜੀ
1: ਤੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਹੁਣ ਅੱਗੇ ਤੁਸੀਂ ਦੇਖੋ ਇਹਨਾਂ ਨੇ ਪਲਾਨ ਕੀਤੀ ਆ ਯਾਤਰਾ ਜੀ
0: ਹਾਂਜੀ ਬਿਲਕੁ�ਲ
1: ਇਹਨਾਂ ਨੇ ਹਾਂਜੀ 6 ਤਰੀਕ ਤੋਂ 9 ਤਰੀਕ ਤੱਕ ਜਿਹੜੀ ਹੈਗੀ ਆ ਸ਼ੁਕਰਾਨਾ ਯਾਤਰਾ
0: ਜੀ
1: ਤੇ ਉਹ ਸ਼ੁਕਰਾਨਾ ਯਾਤਰਾ ਇਹਨਾਂ ਨੇ ਜਿਹੜਾ ਹੈਗਾ ਸਰ ਇਹ ਸਿੱਖ ਮੁੱਦਿਆਂ ਨੂੰ ਨਾਲ ਲੈ ਕੇ ਤੇ ਤੁਰੇ ਹੈਗੇ ਆ ਵੀ ਇਹਨਾਂ ਕੋਈ ਉਹਨਾਂ ਉੱਥੇ ਕੋਈ ਕੰਮ ਨੀ ਹੋਇਆ ਜਿਹੜਾ ਕਾਨੂੰਨ ਬਣਾਇਆ ਸੀਗਾ ਉਹਦੇ ਤਹਿਤ ਜਿਹੜਾ ਉਹਦੇ ਆਪਣੀ ਪਿੱਠ ਥਪਤ ਪਾਉਂਦੇ ਆ ਜੀ ਜਿੱਦਣ ਉਹ ਮੈਰਿਟ ਦੇ ਉੱਤੇ ਜਿਹੜਾ ਹੈਗਾ ਆ ਕਿਸੇ ਕੋਰਟ ਦੇ ਵਿੱਚ ਵੀ ਚਰਚਾ ਚ ਆ ਗਿਆ ਤੇ ਉਹ ਆਪਣੇ ਆਪ ਤੁਸੀਂ ਦੇਖਿਓ ਵੀ ਉੱਤੇ ਹੈਗਾ ਆ ਜੀ ਸ਼ੱਕ ਦੀ ਗੁੰਜਾਇਸ਼ ਹੈਗੀ ਆ ਜੀ ਵੀ ਹਾਂਜੀ ਉੱਥੇ
0: ਕੇਸ ਦਰਜ ਹੋ ਗਿਆ ਤੇ ਉਹ ਵੀ ਹੁਬ ਕੇ ਦੱਸਦੇ ਨੇ ਕਿ ਪਹਿਲਾਂ ਕੇਸ ਦਰਜ ਹੋ ਗਿਆ ਜੀ ਕਿ ਖੁਸ਼ੀ ਮਨਾਉਣ ਵਾਲੀ ਗੱਲ ਆ ਜੀ
1: ਸਰ ਇਹਨਾਂ ਨੂੰ ਇਹਦੇ ਕੰਸੀਕੁਐਂਸਿਸ ਹੀ ਨਹੀਂ ਪਤਾ ਜੀ ਤੁਸੀਂ ਮੈਂ ਇੱਕ ਸਰ ਵੀਡੀਓ ਵੀ ਦੇਖੀ ਹੈਗੀ ਸੀ ਉਹ ਬੰਦੇ ਨੇ ਕਿਹਾ ਕਹਿੰਦਾ ਮੇਰਾ ਦੋਸਤ ਹੈਗਾ ਸੀਗਾ ਉਹਨੇ ਆਪਣੇ ਘਰ ਜਿਹੜੇ ਸੀਗੇ ਉਹ ਜਿੰਨੇ ਆਪਣੇ ਪੋਥੀਆਂ ਸੀਗੀਆਂ ਜਾਂ ਗੁਟਕਾ ਸਾਹਿਬ ਸੀ ਉਹ ਕਿਸੇ ਹੋਰ ਦੋ ਸੱਜਣ ਮਿੱਤਰ ਦੇ ਫੜਾਇਆ ਆ ਕਹਿੰਦਾ ਯਾਰ ਭਈ ਪਤਾ ਨੀ ਹੁੰਦਾ ਕਿਹੜੇ ਵੇਲੇ ਭਈ ਕੋਈ ਆ ਕੇ ਕਹਿ ਰਹੇ ਵੀ ਇਹਨਾਂ ਨੇ ਬੇਅਦਬੀ ਕੀਤੀ ਹੈਗੀ ਆ ਜਾਂ ਕੋਈ ਗ੍ਰੰਥ ਪੁਰਾਣੇ ਵੀ ਹੋ ਜਾਂਦੇ ਹੈਗੇ ਕਿਸੇ ਦਾ ਹੈਜੀ ਕਿਸੇ ਦਾ ਪੰਨਾ ਹੋ ਜਾ ਉਹ ਫਟ ਵੀ ਜਾਂਦਾ ਹੈਗਾ ਤੇ ਕੱਲ ਨੂੰ ਮੁੜ ਕੇ ਜਿਹੜਾ ਹੈਗਾ ਦੋਸ਼ ਲੱਗੂਗਾ ਇਸ ਕਰਕੇ ਆਪਾਂ ਅਗਲੇ ਦੇ ਧਿਆਨ ਤੇ ਹੈਗਾ ਜੀ
0: ਜੀ ਬਿਲਕੁਲ ਜੀ
1: ਹੁਣ ਮੈਨੂੰ ਡਰ ਹੈਗਾ ਸਰ ਕਿ ਕਿਤੇ ਲੋਕੀ ਜਿਹੜਾ ਕਿਉਂਕਿ ਸਰ ਇਹਨਾਂ ਦੇ ਜਿਹੜੀ ਇਹਨਾਂ ਦੀ ਫੌਜ ਆ ਅਨਕੰਟਰੋਲਡ ਤੁਰੀ ਫਿਰਦੀ ਉਹ ਲੋਕਾਂ ਜਿਹੜੇ ਹੋਟਲਾਂ ਦੇ ਉੱਤੇ ਚੈਕਿੰਗ ਕਰਨ ਚੱਲ ਜਾਂਦੇ ਝੋਲੇ ਪਵਾ ਕੇ
0: ਹੈਜੀ
1: ਕਿਹੜੀ ਲਾਫੁਲ ਅਥਾਰਟੀ ਦੇ ਨਾਲ ਜਿਹੜਾ ਹੈਗਾ ਆ ਉਹ ਵੱਲੋਂ ਜਾਂਦੇ ਹੈਗੇ ਆ ਜੀ ਵੀ ਤੁਸੀਂ ਦੇਖੋ ਨਾ ਫੇਰ ਦੁਕਾਨਾਂ ਤੋਂ ਪੈਸੇ ਲੈਂਦੇ ਹੈਗੇ ਆ ਜੀ ਉਹ ਵੀਡੀਓ ਵਾਇਰਲ ਹੁੰਦੀਆਂ ਪਈਆਂ ਜੀ ਅਸੀਂ ਲੰਗਰ ਕਰਨ ਆਇਆ ਜੀ ਉਹ ਲੰਗਰ ਕਰਨ ਆਇਆ ਹੈਗਾ ਜੀ ਤੁਹਾਡੀ ਸਮਰੱਥਾ ਹੈਗੀ ਕਰੋ ਨਹੀਂ ਤਾਂ ਨਾ ਕਰੋ
0: ਬਿਲਕੁਲ ਹਾਂਜੀ
1: ਤੁਸੀਂ ਲੋਕਾਂ ਨੂੰ ਕਿਉਂ ਫੋਰਸ ਕਰਦੇ ਹੈਗੇ ਵੀ ਭਾਈ ਮੈਂ ਪੈਸੇ ਦੇ ਪਏ ਅਸੀਂ ਲੰਗਰ ਕਰਨ ਆਇਆ ਜੀ ਉਹ ਫੜੀਆਂ ਵਾਲਿਆਂ ਕੋਲੋਂ ਦੁਕਾਨਦਾਰਾਂ ਕੋਲੋਂ ਪੈਸੇ ਲੈਂਦੇ ਹੈਗੇ ਜੀ ਹੁਣ ਉਹਨਾਂ ਬੰਦਿਆਂ ਨੂੰ ਇਸ ਆੜ ਦੇ ਵਿੱਚ ਸਾਨੂੰ ਤਾਂ ਪਤਾ ਲੱਗਾ ਜੀ ਖਬਰ ਮਿਲੀ ਜੀ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਹੈਗਾ ਆ ਬੇਅਦਬੀ ਹੁੰਦੀ ਤੁਸੀਂ ਅਦਬ ਨਾਲ ਜਿਹੜਾ ਹੈਗਾ ਗੁਟਕਾ ਸਾਹਿਬ ਨੀ ਰੱਖਦੇ ਹਾਂਜੀ ਉਹ ਜਿਹਦੇ ਮਰਜ਼ੀ ਘਰ ਦੇ ਅੰਦਰ ਵੜ ਜਾਣ ਜੀ
0: ਬਿਲਕੁਲ ਹੈ ਜੀ
1: ਜੋ ਮਰਜ਼ੀ ਦੋਸ਼ ਲਾ ਦੇਣ ਜੀ
0: ਮੈਨੂੰ ਟਾਲੇ ਸੀ ਜੀ ਉਹਨਾਂ ਦਾ ਧੰਦਾ ਫਿਰ ਸ਼ੁਰੂ ਹੋ ਜਾਣਾ ਕੰਮ ਇਹ
1: ਕਿਤੇ ਲੋਕੀ ਘਰਾਂ ਦੇ ਬਾਹਰ ਬੋਰਡ ਨਾ ਲਾ ਦੇਣ ਜੀ ਤੇ ਹਾਂ ਜੀ ਜੀ ਇਸ ਘਰ ਦੇ ਵਿੱਚ ਕੋਈ ਵੀ ਗੁਰਬਾਣੀ ਨਾਲ ਸੰਬੰਧਿਤ ਲਿਟਰੇਚਰ ਮੌਜੂਦ ਨਹੀਂ ਹੈ
0: ਬਿਲਕੁਲ
1: ਹੈਜੀ ਇਸ ਲਈ ਅੰਦਰ ਆਉਣਾ ਸਖ਼ਤ ਮਨਾ ਹੈ
0: ਜੀ
1: ਇਹੀ ਗੁਣਾ ਜੀ
0: ਬਿਲਕੁਲ
1: ਇਹਨਾਂ ਨੂੰ ਕੰਸੀਕੁਐਂਸਿਸ ਪਤਾ ਹੀ ਨਹੀਂ ਇਸ ਚੀਜ਼ ਦੇ ਕੀ ਹੈਗੇ ਆ ਪਤਾ ਨਹੀਂ ਇਹ ਕੀ ਸੋਚ ਕੇ ਬੈਠੇ ਇਹ ਹੈਗੇ ਆ ਕਿ ਜੋ ਤੁਸੀਂ ਜਿਹੜਾ ਹੈਗਾ ਆਪਣੇ ਵੱਲੋਂ ਤੁਸੀਂ ਪਿੱਠ ਥਪਤ ਪਾਉਂਦੇ ਆ ਆਪਣੀ
0: ਜੀ
1: ਤੁਸੀਂ ਦੇਖਿਓ ਤਾਂ ਸਹੀ ਸਾਰੇ ਇਸ ਕੇਸ ਦੇ ਵਿੱਚ ਵੀ ਜਿਹੜਾ ਤੁਸੀਂ ਕਹਿੰਦੇ ਪਹਿਲਾਂ ਕੇਸ ਦਰਜ ਹੋ ਗਿਆ ਆ ਜਿੱਦਣ ਤੋਂ ਇਹ ਸਜ਼ਾ ਕਰਾ ਜਾਣਗੇ ਇਸ ਕੇਸ ਦੇ ਵਿੱਚ ਉਦਣ ਗੱਲ ਕਰਿਓ ਕਿਉਂਕਿ ਜਿੱਦਣ ਕਿਸੇ ਨੂੰ ਸਜ਼ਾ ਹੋਈ ਉਹਨੇ ਇਸ ਚੀਜ਼ ਦੀ ਵੈਲਿਡਿਟੀ ਜਿਹੜੀ ਹੈਗੀ ਉਹਨੂੰ ਚੈਲੰਜ ਕਰਨਾ ਆ ਉੱਥੇ ਕੋਰਟ ਜਵਾਬ ਨਹੀਂ ਦੇ ਸਕਦੀ ਇਹਨੂੰ ਅਨਾਲਿਸਿਸ ਕਰਨ ਤੋਂ
0: ਬਿਲਕੁਲ ਹੈ ਜੀ
1: ਜੀ ਔਰ ਉਸ ਵੇਲੇ ਮਨਿਊਟਲੀ ਤੌਰ ਤੇ ਵਿਚਾਰਿਆ ਜਾਊਗਾ ਇਸ ਚੀਜ਼ ਨੂੰ
0: ਬਿਲਕੁਲ ਹੈ ਜੀ
1: ਕਿਉਂਕਿ ਕਿਸੇ ਦੀ ਲਾਈਫ ਦਾ ਕੁਐਸਚਨ ਆਫ ਲਾਈਫ ਇਨਵੋਲਵ ਹੋਣਾ ਹੈਗਾ ਜੀ
0: ਜੀ ਜਿਵੇਂ ਸੈਣੀ ਸਾਹਿਬ
1: ਇਸ ਕਰਕੇ ਪਹਿਲੇ
0: ਹਾਂਜੀ ਹਾਂਜੀ
1: ਸਰ ਘੱਟ ਸਜ਼ਾ ਵੀ ਜਿਹੜੀ ਸੀ ਨਾ ਜੀ ਉਹ ਇਸ ਕਰਕੇ ਨਹੀਂ ਸੀ ਹੈਗੀ ਵੀ ਹਾਂ ਵੀ ਉੱਥੇ ਹੁੰਦੀ ਨਹੀਂ ਸੀ ਜਾਂ ਘੱਟ ਸਜ਼ਾ ਹੁੰਦੀ ਘੱਟ ਸਜ਼ਾ ਹੋਵੇ ਵੱਧ ਸਜ਼ਾ ਹੋਵੇ ਗੱਲ ਤਾਂ ਇਹ ਕਿ ਜਿਹੜੇ ਪ੍ਰੋਸੀਜਰਲ ਲੈਪਸ ਆ ਉਹ ਦੂਰ ਕਰਨ ਦੀ ਲੋੜ ਸੀ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ
1: ਹਾਂਜੀ
0: ਤੇ ਸੈਣੀ ਸਾਹਿਬ ਇੱਕ ਪਾਸੇ ਦਾਅਵਾ ਕਰ ਰਹੇ ਨੇ ਕਿ ਅਸੀਂ ਬਹੁਤ ਵੱਡੀ ਪਾਰਟੀ ਹੈ ਲੱਖਾਂ ਕਰੋੜਾਂ ਦੀ ਪਾਰਟੀ ਹੈ ਪਰ ਜਿਹੜੇ 95 ਜਾਂ 92 ਵਿਧਾਇਕ ਨੇ ਉਹਦੇ ਵਿੱਚੋਂ ਚਲੋ 7 ਜਿਹੜੇ ਨੇ ਆਪਣੇ ਐਮ ਪੀ ਤਾਂ ਉਧਰਲੇ ਪਾਸੇ ਹੋ ਗਏ ਉਸੇ ਹੀ ਸਾਰੀ ਚੀਜ਼ ਦੇ ਪਿੱਛੇ ਜੋ ਕਹਿ ਸਕਦੇ ਆ ਕਿ ਮੀਡੀਆ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਉਸ ਨੂੰ ਇਸੇ ਚੀਜ਼ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜਾ ਬੇ ਭਰੋਸਗੀ ਜਾਂ ਕਹਿ ਲਓ ਜਾਂ ਭਰੋਸਗੀ ਮਤਾ ਜਿਹੜਾ ਪੇਸ਼ ਕਰਨਾ ਪਰ ਉਹਦੇ ਵਿੱਚ ਜਿਵੇਂ ਕਿ ਅੱਜ ਵਿਪ ਜਾਰੀ ਕੀਤਾ ਜਾਂ ਪਿਛਲੇ ਦਿਨਾਂ ਚ ਜਲੰਧਰ ਦੇ ਵਿੱਚ ਜੋ ਇਹਨਾਂ ਨੇ ਮੀਟਿੰਗ ਬੁਲਾਈ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਦੇ ਵਿੱਚ ਜਿਹੜੇ ਨੇ 30-35 ਜਿਹੜੇ ਸੀ ਇਹਨਾਂ ਦੇ ਨੁਮਾਇੰਦੇ ਜਿਹੜੇ ਨੇ ਉਹ ਗੈਰ ਹਾਜ਼ਰ ਰਹੇ ਨੇ ਤੇ ਅੱਜ ਸਦਨ ਦੇ ਵਿਚ ਵੀ ਜਿਹੜਾ ਦੇਖਿਆ ਜਾਵੇ ਤਾਂ 30-32 ਜਣੇ ਉਹਦੇ ਵਿਚੋਂ ਵੀ ਗੈਰ ਹਾਜ਼ਰ ਰਹੇ ਨੇ। ਕਿਵੇਂ ਦੇਖਦੇ ਹੋ ਇਹ? ਕੀ ਮਤਲਬ ਕਿ ਫਿਰ ਇਸ ਦੇ ਉੱਤੇ ਸਵਾਲ ਵੀ ਵੈਸੇ ਖੜੇ ਹੋਏ ਆ ਤੇ ਵਿਪ ਵੀ ਜਾਰੀ ਕਰਨਾ ਪੈ ਗਿਆ ਕਿ ਭਾਈ ਸਾਰਿਆਂ ਦੀ ਹਾਜ਼ਰੀ ਜ਼ਰੂਰੀ ਹੈ, ਤੁਸੀਂ ਆਓ। ਇਹ ਡਰ ਕਿਉਂ ਸਤਾ ਰਿਹਾ? ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਅੱਜ ਕਿ 95 ਵਿਧਾਇਕ ਤੁਹਾਡੇ ਕੋਲ ਨੇ ਤਾਂ ਭਰੋਸਗੀ ਮਤੇ ਦੀ ਕੀ ਜ਼ਰੂਰਤ ਹੈ ਭਾਈ?
1: ਬਿਲਕੁਲ ਜੀ, ਉਹ ਤਾਂ ਭਾਰੇ ਸਾਹਿਬ ਇਹਨਾਂ ਨੂੰ ਇਹ ਹੈਗਾ ਸੀਗਾ ਜੀ ਕਿ ਬੰਦੇ ਜਿਹੜੇ ਆ ਟੁੱਟ ਕੇ ਜਾ ਸਕਦੇ ਆ। ਹੁਣ 6 ਮਹੀਨੇ ਤੱਕ ਸਰਕਾਰ ਸਿਕਿਓਰ ਹੋ ਗਈ
0: ਜੀ,
1: ਠੀਕ ਹੈ ਜੀ। ਮਨਿਓਰਟੀ ਚ ਆ ਵੀ ਜਾਵੇ ਤੇ ਕੋਈ ਬੰਦਾ ਜਿਹੜਾ ਹੈਗਾ ਆ ਉਹਨਾਂ ਨੂੰ ਕਹਿ ਨਹੀਂ ਸਕਦਾ ਕਿ ਆਪਣਾ ਜਿਹੜਾ ਹੈਗਾ ਆ ਭਰੋਸੇ ਦਾ ਮਤ ਲਓ ਤੁਸੀਂ। ਤੇ ਇਸ ਕਰਕੇ ਜਿਹੜਾ ਆ ਵੀ ਉਹ 6 ਮਹੀਨੇ ਤੋਂ ਪਹਿਲਾਂ ਨੀ ਨਾ ਜੀ, ਇਹ ਇੱਕ ਵਾਰੀ ਦਿਆ ਤੇ 6 ਮਹੀਨੇ ਤੋਂ ਪਹਿਲਾਂ ਨੀ ਮੰਗਿਆ ਜਾ ਸਕਦਾ ਜੀ ਦੁਬਾਰਾ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਹੈਗਾ ਆ ਜੀ, ਭਾਵਾਂ ਹੁਣ ਸਾਰੇ ਹੀ ਚੱਲ ਜਾਣ ਤੇ ਉਹਨਾਂ ਨੂੰ ਕੋਈ ਫਰਕ ਨੀ, ਸਗਰ ਸਰਕਾਰ ਚੱਲਦੀ ਰਹੂਗੀ ਜੀ। ਨਾ ਸਰ, ਇਹ ਪਤਾ ਨੀ ਹੈਗਾ ਆ, ਇਹਨਾਂ ਨੂੰ ਵੈਸੇ ਹੀ ਛੱਕ ਮਾਰਦਾ ਹੈਗਾ ਜੀ, ਕਿਸੇ ਨੇ ਨੀ ਸੀ ਅਜੇ ਜਾਣਾ ਜੀ, ਸਾਰਿਆਂ ਨੇ ਜਾਣਾ, ਜਿਹਨਾਂ ਨੇ ਉਹਨਾਂ ਨੇ ਜਦੋਂ ਕੋਡ ਆਫ ਕੰਡਕਟ ਲੱਗਣਾ ਹੈ ਉਦੋਂ ਜਾਣਾ ਜੀ,
0: ਉਦੋਂ ਜਦੋਂ ਖਰੀਦੋ ਫਰੋਖਤ ਹੋਣੀ ਸ਼ੁਰੂ
1: ਉਦੋਂ ਛਾਲਾ ਮਾਰਨੀਆਂ ਉਹਨਾਂ ਨੇ,
0: ਠੀਕ ਹੈ ਜੀ, ਥੋੜੀ ਚੱਲ ਜਾਣੀ
1: ਹਾਂਜੀ।
0: ਤੇ ਹੁਣ ਜਾ ਕੇ ਹੈਗਾ ਜੀ ਰੱਦੀ ਦੇ ਭਾਅ ਥੋੜੀ ਜਾਣਗੇ,
1: ਤੁਹਾਨੂੰ ਪਤਾ ਹੀ ਹੈਗਾ ਆ। ਔਰ ਰਜਿੰਦਰ ਗੁਪਤੇ ਦੇ ਜਿੱਦਾਂ ਫੈਕਟਰੀ ਦੇ ਉੱਤੇ ਤੁਸੀਂ ਮਾਰਿਆ ਹੈਗਾ ਆ ਜੀ, ਵੀ ਉੱਥੇ ਉਸ ਉਹਦਾ ਵਾਸਤੇ ਉਹਨਾਂ ਨੇ ਰਿਟ ਕੀਤੀ ਜੀ, ਇਸੇ ਕਰਕੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਉਸ ਚੀਜ਼ ਨੂੰ ਚੈਲੰਜ ਕੀਤਾ ਵੀ ਮੇਰੇ ਨਾਲ ਜਿਹੜਾ ਹੈਗਾ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਬਿਕੋਜ਼ ਕਿ ਮੈਂ ਜਿਹੜਾ ਹੈਗਾ ਆ ਵੀ ਆਮ ਆਦਮੀ ਪਾਰਟੀ ਤੋਂ ਬੀਜੇਪੀ ਚ ਚੱਲ ਗਿਆ ਆ, ਤੇ ਇਹਨਾਂ ਨੇ ਸਟੇਟ ਨੇ ਜਿਹੜੀ ਆ ਮੇਰੇ ਨਾਲ ਇਸ ਕਰਕੇ ਪੇਰੈਂਟਸ ਕੱਢੀ ਆ ਜੀ।
0: ਬਿਲਕੁਲ ਹੈ ਜੀ,
1: ਉਹਨਾਂ ਨੇ ਕੀ ਕੀਤਾ ਜੀ ਉਸ ਚੀਜ਼ ਦੇ ਉੱਤੇ ਜਿਹੜਾ ਆ ਉਹ ਸਰਕਾਰ ਬੈਕ ਆਊਟ ਹੋ ਗਈ ਜੀ। ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨੀ ਜੀ, ਹਾਂਜੀ ਉਹ ਯੂ ਟਰਨ ਲੈ ਲਿਆ ਜੀ, ਅਸੀਂ ਤਾਂ ਸਾਡੀ ਅਸੀਂ ਤਾਂ ਕੋਈ ਛਾਪਾ ਨੀ ਮਾਰਿਆ, ਅਸੀਂ ਤਾਂ ਰੁਟੀਨ ਵਿਜ਼ਿਟ ਸੀ ਸਾਡੀ ਜੀ, ਅਸੀਂ ਤਾਂ ਦੇਖਣ ਗਏ ਸੀ, ਕੋਈ ਚਾਹ ਪਾਣੀ ਪੀਣ ਗਏ ਸੀ
0: ਜੀ।
1: ਤੁਸੀਂ ਇਹ ਦੇਖੋ ਤਾਂ ਸਹੀ ਨਾ ਜੀ ਵੀ ਉੱਥੇ ਯੂ ਟਰਨ ਕਰ ਰਿਹਾ ਹੈਗਾ ਆ ਜੀ, ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਆਪਣੇ ਸਾਹਨੀ ਸਾਹਿਬ
0: ਹਾਂਜੀ
1: ਰਾਜ ਸਭਾ ਸਦੱਸਿਆ ਜਿਹੜੇ ਉਹਨਾਂ ਨੇ ਟਵੀਟ ਵੀ ਇਸੀ ਗੱਲ ਦਾ ਕੀਤਾ ਕਿ ਉਹਨਾਂ ਨੇ ਜਿਹੜੀ ਮੀਡੀਆ ਚ ਖਬਰ ਨੀ ਆਈ ਤੇ ਨਾ ਉਸ ਚੀਜ਼ ਤੇ ਵੀ ਲਵਲੀ ਯੂਨੀਵਰਸਿਟੀ ਵਾਲਿਆਂ ਤੇ ਵੀ ਮਤਲਬ ਜਿਹੜਾ ਹੈਗਾ ਆ ਵੀ ਇਹ ਛਾਪੇ ਮਾਰੇ ਗਏ ਹੈਗੇ ਆ ਜੀ। ਸੋ ਉਹ ਇਸ ਚੀਜ਼ ਦਾ ਜਿਹੜਾ ਆ ਉਹ ਸਟੇਟ ਏਜੰਸੀ ਜਿਹੜੀਆਂ ਆ ਵੀ ਇਹ ਸਟੇਟ ਗੌਰਮੈਂਟ ਜਿਹੜੀ ਹੈਗੀ ਆ ਉਹਨਾਂ ਨੇ ਵੀ ਆਪਣੀਆਂ ਏਜੰਸੀਜ਼ ਨੂੰ ਐਕਟਿਵ ਕਰ ਲਿਆ ਆ ਵੀ ਭਾਈ ਜੇ ਹੁਣ ਇਸੇ ਚੀਜ਼ ਦੇ ਨਾਲ ਹੀ ਜਿਹੜੀਆਂ ਹੈਗੀਆਂ ਬੰਦੇ ਤੋੜ ਕੇ ਲਿਆਉਂਦੇ ਜਾ ਸਕਦੇ ਹੈਗੇ ਆ ਜਾਂ ਬੰਦਿਆਂ ਨੂੰ ਜਿਹੜਾ ਹੈਗਾ ਆ ਟੋਰਚਰ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਆ ਤੇ ਤੁਸੀਂ ਭਾਈ ਹੋ ਜਾਓ ਐਕਟਿਵ ਤੇ ਤੁਸੀਂ ਇਹ ਕੰਮ ਕਰੋ। ਉਹ ਆਪਣੇ ਸੈਂਟਰਲ ਜਿਹੜੀ ਹੈਗੀ ਆ ਸੈਂਟਰ ਗੌਰਮੈਂਟ ਆਪਣੀ ਏਜੰਸੀਜ਼ ਦਾ ਮਿਸ ਯੂਜ ਕਰ ਸਕਦੀ ਆ ਤੇ ਸਾਨੂੰ ਕਿਹੜਾ ਨਹੀਂ ਆਉਂਦਾ ਸਟੇਟ ਵਾਲਿਆਂ ਨੂੰ ਜੀ। ਉਹ ਦੋਨੇ ਪਾਸੇ ਹੁਣ ਮੁਕਾਬਲਾ ਆ, ਹੁਣ ਦੇਖੋ ਜੀ ਵੀ ਜਿਹੜੇ ਬੰਦੇ ਹੈਗੇ ਆ ਰਾਜਨੀਤਿਕ ਇਹ ਤਾਂ 6 ਮਹੀਨੇ ਪਿਸਣਗੇ ਪਿਸਣਗੇ ਜੀ।
0: ਬਿਲਕੁਲ ਹੈ ਜੀ,
1: ਜਦ ਤੱਕ ਚੋਣਾਂ ਨਹੀਂ ਹੁੰਦੀਆਂ ਤਦ ਤੱਕ ਜਿਹੜਾ ਹੈਗਾ ਆ ਇਹ ਆਪਣਾ ਜਿਹੜੇ ਆ ਕੱਢਣਗੇ ਜੀ ਲੜਕਾ
0: ਜੀ। ਸੈਣੀ ਸਾਹਿਬ, ਦੋ ਕੋਰਟ ਦੇ ਮਾਮਲੇ ਨੇ, ਉਹਨਾਂ ਦੇ ਵੱਲ ਨੂੰ ਥੋੜਾ ਜਿਹਾ ਧਿਆਨ ਤੁਹਾਡਾ ਖਿੱਚਾਂਗਾ। ਹੁਣੇ ਹੁਣੇ ਖਬਰ ਇਹ ਵੀ ਆਈ ਹੈ ਕਿ ਜਿਹੜਾ ਸਿੱਧੂ ਮੂਸੇ ਵਾਲਾ ਕੇਸ ਜਿਹੜਾ ਸੀਗਾ ਚੱਲ ਰਿਹਾ ਜੀ, ਉਹਦੇ ਵਿੱਚ ਸਬੂਤਾਂ ਦੀ ਘਾਟ ਦੇ ਕਾਰਨ ਜੀਵਨ ਜੋਤ ਨੂੰ ਜਿਹੜਾ ਬੇਗੁਨਾਹ ਐਲਾਨ ਦਿੱਤਾ ਜੀ, ਅੱਜ 3 ਜਣਿਆਂ ਦੀ ਗਵਾਹੀ ਹੋਈ ਹੈ ਜੀ।
1: ਭਾਰਤ ਸਾਹਿਬ ਆਹੀ ਤੇ ਚੀਜ਼ ਆ ਜੀ ਤੇ ਸਬੂਤਾਂ ਦੀ ਘਾਟ ਜਿਹੜੀ ਹੈਗੀ ਕਿਉਂਕਿ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਆ ਨਾ ਜੀ ਸਰ ਉਹ ਬੇਈਮਾਨ ਆ
0: ਜੀ,
1: ਠੀਕ ਹੈ ਜੀ। ਆਪਾਂ ਹੀ ਉਹ ਮੁਲਜ਼ਮ ਨੂੰ ਜਿਹੜਾ ਹੈਗਾ ਬੁੱਕ ਕਰਕੇ ਲਿਆਉਂਦੇ ਹੈਗੇ ਆ, ਆਪਾਂ ਹੀ ਉਹਨੂੰ ਜਿਹੜਾ ਆ ਵੀ ਰਸਤਾ ਦੱਸਦੇ ਆ ਜੀ ਵੀ ਤੂੰ ਕਿੱਦਾਂ ਬਚ ਸਕਦਾ ਹੈਗਾ ਆ ਜੀ। ਉਹਦੇ ਵਿੱਚ ਜਿਹੜਾ ਹੈਗਾ ਜੇ ਅਗਲੇ ਦਾ ਇਨਫਲੂਐਂਸ ਯੂਜ਼ ਹੋ ਜਾਂਦਾ ਤੇ ਫਿਰ ਇਹ ਜਿਹੜਾ ਆ ਉਹ ਉੱਥੇ ਉਸ ਤਰੀਕੇ ਨਾਲ ਗਵਾਹੀਆਂ ਹੀ ਨੀ ਭੁਗਤਦੀਆਂ ਜੀ। ਤੇ ਜੱਜ ਨੇ ਤਾਂ ਜਿਹੜਾ ਹੈਗਾ ਆ ਫਾਈਲ ਸੋਰੀ ਸਰ ਜੱਜ ਨੇ ਤਾਂ ਫਾਈਲ ਦੇ ਮੁਤਾਬਕ ਫੈਸਲਾ ਦੇਣਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਅਸਟੈਬਲਿਸ਼ ਹੀ ਨਹੀਂ ਹੁੰਦਾ ਜੀ ਜਦੋਂ ਜੱਜ ਨੇ ਫਾਈਲ ਦੇ ਮੁਤਾਬਕ ਦੇਖਣਾ ਜੀ।
0: ਜਿੰਨਾ ਇਹ ਹਾਈ ਪ੍ਰੋਫਾਈਲ ਕੇਸ ਬਣ ਗਿਆ ਉਹਦੇ ਵਿੱਚ 11 ਗਵਾਹਾਂ ਨੂੰ ਗਵਾਹੀ ਦੇਣ ਦੇ ਲਈ ਤਲਬ ਕੀਤਾ ਸੀ ਤੇ ਸਿਰਫ 3 ਜਣਿਆਂ ਨੇ ਗਵਾਹੀ ਦਿੱਤੀ ਆ ਜੀ ਉਸ ਚ।
1: ਸਰ ਉਹ ਫਿਰ ਸੀਕੁਐਂਸ ਜਿਹੜੇ ਹੈਗੇ ਜੁੜਦੇ ਨੀ ਨਾ ਹੁੰਦੇ ਜੀ, ਉਸ ਵੇਲੇ ਤਾਂ ਆਈ ਵਾਸ਼ ਕਰਨ ਦੇ ਕਰਕੇ ਨਾ ਜੀ, ਕਦੀ ਉਹ ਕਿਸੇ ਨੇ ਕਿਸੇ ਨੂੰ ਚਾਹ ਪਿਲਾਈ ਜੀ, ਉਹਨਾਂ ਨੂੰ ਕਿਸੇ ਉੱਥੇ ਅਗਲੇ ਨੇ ਭਾਵਾਂ ਮੁੱਲ ਢਾਬੇ ਤੇ ਪੀਤੀ ਹੋਵੇ ਚਾਹ, ਉਹ ਚਾਹ ਵਾਲਾ ਚੱਕ ਲਿਆ ਜੀ, ਉਹ ਆਈ ਵਾਸ਼ ਹੁੰਦਾ ਰਹਿੰਦਾ ਹੈਗਾ ਜੀ, ਵੀ ਇੱਕ ਹੋਰ ਬੰਦਾ ਫੜ ਲਿਆ ਜੀ, ਇੱਕ ਆਹ ਫੜ ਲਿਆ ਜੀ, ਉਹ ਅਨਨੈਸੈਸਰੀ ਵੀ ਏਦਾਂ ਹੁੰਦੀ ਹੈ ਸਰ, ਜਦੋਂ ਏਦਾਂ ਦਾ ਮਤਲਬ ਜਿਹੜਾ ਹੈਗਾ ਵੀ ਕੇਸ ਜਿਹੜਾ ਹੁੰਦਾ ਨਾ ਜੀ, ਤੇ ਉਹਦੇ ਵਿੱਚ ਜਿਹੜਾ ਆ ਫਿਰ ਵੱਧ ਤੋਂ ਵੱਧ ਗ੍ਰਿਫਤਾਰੀਆਂ ਦਿਖਾਉਣੀਆਂ ਹੁੰਦੀਆਂ, ਮੌਕੇ ਤੇ ਲੋਕਾਂ ਨੂੰ ਸ਼ਾਂਤ ਕਰਨਾ ਹੁੰਦਾ ਜੀ, ਤੇ ਉਹ ਗਵਾਹ ਰੱਖੇ ਹੁੰਦੇ ਆ ਉਹ ਫੇਰ, ਕਿਉਂਕਿ ਸਰ ਟੂ ਸੀਕ ਦੀ ਕਨਵਿਕਸ਼ਨ ਆਫ ਏ ਪਰਸਨ ਇਨ ਦਾ ਕੋਰਟ, ਉੱਥੇ ਸਰ ਬਹੁਤ ਕਨਵਿੰਸਿੰਗ ਐਵੀਡੈਂਸ ਚਾਹੀਦਾ ਹੁੰਦਾ ਜੀ, ਜੱਜ ਨੇ ਜਿਹੜਾ ਹੈਗਾ ਕਿਸੇ ਨੂੰ ਸਜ਼ਾ ਕਰਨੀ ਆ ਨਾ, ਤੇ ਉਹਨੇ ਮਤਲਬ ਦੋ ਚਾਰ ਤੁਹਾਡੀਆਂ ਗੱਲਾਂ ਦੇ ਆਧਾਰ ਤੇ ਨੀ ਕਿਸੇ ਨੂੰ ਸਜ਼ਾ ਕਰਨੀ ਸਰ,
0: ਜੱਜ ਚਲੋ ਉਹਨਾਂ ਨੇ ਆਪਣੀ ਲਾਈਫ ਕੱਢੀ ਹੁੰਦੀ ਆ, ਉਹਨਾਂ ਦਾ ਐਕਸਪੀਰੀਅੰਸ ਹੁੰਦਾ, ਜਦੋਂ ਮੈਨੂੰ ਵੀ ਇੱਕ ਵਾਰੀ ਇੱਥੇ ਮੈਨੂੰ ਮੌਕਾ ਮਿਲਿਆ, ਤੇ ਉਹ ਤਾਂ ਅੱਖ ਦੇ ਵਿੱਚ ਪਾ ਕੇ ਜਦੋਂ ਗੱਲ ਕਰਨੀ ਪੈਂਦੀ ਆ ਨਾ, ਵੱਡੇ ਵੱਡੇ ਬੰਦਿਆਂ ਦੀਆਂ ਮਤਲਬ ਕਿ ਪੈਰ ਹਿੱਲ ਜਾਂਦੇ ਆ ਧਰਤੀ ਤੋਂ, ਕਿ ਵੀ ਉਹਨਾਂ ਨੂੰ ਮਿੰਟ ਚ ਪਤਾ ਲੱਗ ਜਾਂਦਾ ਕਿ ਇਹ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਜੀ।
1: ਸਰ ਦੂਜੀ ਗੱਲ ਇਹ ਆ ਨਾ ਜੀ, ਉਹਨਾਂ ਨੇ ਇਸ ਚੀਜ਼ ਤੇ, ਇਹ ਤਾਂ ਉਹਨਾਂ ਦੀ ਆਪਣੀ ਆਬਜ਼ਰਵੇਸ਼ਨ ਹੈ ਨਾ ਜੀ, ਉਹਨਾਂ ਦੇ ਜਿਹੜਾ ਹੈਗਾ ਆ ਜਦੋਂ ਕੋਈ ਵੀ ਫੈਸਲਾ ਲਿਖਾਉਣਾ ਨਾ ਜੀ, ਉਹ ਲਿੰਕ ਨੀ ਟੁੱਟਣਾ ਚਾਹੀਦਾ।
0: ਬਿਲਕੁਲ ਹੈ ਜੀ,
1: ਮਤਲਬ ਇਹ ਹੁੰਦਾ ਆ ਕਿ ਪ੍ਰੋਸੀਕਿਊਸ਼ਨ ਜਾਣ ਬੁੱਝ ਕੇ ਲਿੰਕ ਛੱਡਦੀ ਆ ਜੀ, ਤਾਂ ਕਿ ਬੰਦੇ ਜਿਹੜੇ ਹੈਗੇ ਆ ਉਹ ਬਚਾਏ ਜਾ ਸਕਣ। ਮੈਂ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਸਰ ਸਾਡੀ ਸਟੇਟ ਵਿਜੀਲੈਂਸ ਜਿਹੜੇ ਬੰਦੇ ਫੜਦੀ ਆ ਜੀ, ਬੰਦਾ ਫੜ ਲਿਆ ਉਸ ਵੇਲੇ ਜਿਹੜਾ ਹੈਗਾ ਬਈ ਪੈਸੇ ਜਿਹੜੇ ਅਗਲਾ ਲੈਂਦਾ ਜੀ, ਫਲਾਨਾ ਪਟਵਾਰੀ ਫੜ ਲਿਆ ਜੀ, ਹਾਂਜੀ ਉਹ ਜੋ ਫੜ ਲੈਂਦੇ ਹੈਗੇ ਉਹ ਉਹਦੇ ਘਰ ਵਿੱਚ ਵੀ ਛਾਪਾ ਮਾਰ ਲੈਂਦੇ ਹੈਗੇ ਜੀ, ਉੱਥੋਂ ਵੀ ਜੇ ਕੋਈ ਪੈਸੇ ਲੱਭ ਪੈਂਦੇ ਹੈਗੇ, ਸਾਰਾ ਕੁਛ ਜਿਹੜਾ ਹੈਗਾ ਰੌਲਾ ਪੈ ਜਾਂਦਾ ਜੀ, ਬਾਅਦ ਚ ਉਹਦੇ ਆਪ ਹੀ ਉਹਨੂੰ ਹੌਸਲਾ ਦੇ ਆਉਂਦੇ, ਉਹਦੇ ਘਰਦਿਆਂ ਨੂੰ ਕਹਿੰਦੇ ਵੀ ਘਬਰਾਈ ਨਾ, ਇਹ ਤਾਂ ਜੋ ਹੋਣਾ ਸੀ ਗਿਆ ਹੋ
0: ਜੀ,
1: ਹਾਂਜੀ
0: ਕਾਗਜ਼ੀ
1: ਤੈਨੂੰ ਅਸੀਂ ਫੜਿਆ ਹੈਗਾ ਤੇ ਬਰੀ ਵੀ ਅਸੀਂ ਤੈਨੂੰ ਕਰਾਉਣਾ ਆ
0: ਜੀ।
1: ਉਸ ਤੋਂ ਬਾਅਦ ਫੇਰ ਉਹਦੇ ਘਰ ਦੇ ਬੰਦੇ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਫਿਰ ਉਹ ਹੋਰ ਕਿਸੇ ਕੋਲ ਨੀ ਜਾਂਦੇ, ਉਹ ਵਿਜੀਲੈਂਸ ਵਾਲਿਆਂ ਕੋਲ ਹੀ ਜਾਂਦੇ ਆ, ਤੇ ਵਿਜੀਲੈਂਸ ਵਾਲੇ ਜਾ ਕੇ ਤੇ ਆਪਣੀ ਮਰਜ਼ੀ ਦਾ ਵਕੀਲ ਕਰਾਉਂਦੇ ਆ ਜੀ ਉਹਨਾਂ ਨੂੰ, ਹਾਂਜੀ ਫਿਰ ਵਿਜੀਲੈਂਸ ਵਾਲੇ ਹੀ ਉਹਦੀ ਜ਼ਮਾਨਤ ਕਰਾਉਂਦੇ ਆ ਬੰਦੇ ਦੀ, ਫਿਰ ਵਿਜੀਲੈਂਸ ਵਾਲੇ ਹੀ ਉਹ ਗਵਾਹ ਤੋੜਦੇ ਆ ਜਿਹੜਾ ਇੰਡੀਪੈਂਡੈਂਟ ਵਿਟਨੈਸ ਵਿੱਚ ਜੁਆਇਨ ਕੀਤਾ ਆ ਹੁੰਦਾ ਜੀ।
0: ਗਗਨਦੀਪ ਰੰਧਾਵਾ ਦਾ ਜਿਹੜਾ ਮਾਮਲਾ ਸੀ ਖੁਦਕੁਸ਼ੀ ਦਾ, ਉਹਦੇ ਵਿੱਚ ਅੱਜ ਚਲੋ ਕੋਰਟ ਦੇ ਵਿੱਚ ਜੋ ਕੁਝ ਹੋਇਆ, ਤੇ ਮੰਤਰੀ ਜਿਹੜਾ ਪੀ ਏ ਦਿਲਬਾਗ ਸਿੰਘ ਜਾਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਉਹ ਭਗੌੜੇ ਕਰਾਰ ਦਿੱਤੇ ਹੋਏ ਨੇ ਕਿ ਉਹ ਲੱਭੇ ਹੀ ਨੀ ਹਜੇ ਤਾਈ ਜੀ।
1: ਸਰ ਕੋਰਟ ਦੀ ਤਾਂ ਪ੍ਰੋਸੈਸ ਹੈਗੀ ਆ ਜੀ, ਹੁਣ ਜੱਜ ਨੇ ਜੁਡੀਸ਼ੀਅਲ ਜਿਹੜਾ ਹੈਗਾ ਆ ਸਟਾਫ ਉਹਨੇ ਥੋੜਾ ਫੜ ਜਾਣਾ, ਕੰਮ ਤਾਂ ਪੁਲਿਸ ਨੇ ਹੀ ਕਰਨਾ ਨਾ ਜੀ, ਉਹ ਤਾਂ ਭਾਵੇਂ ਆਪਣੇ ਘਰ ਬੈਠੇ ਹੋਣ,
0: ਉਹ ਤਾਂ ਕਹਿੰਦੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਜੀ ਸਾਡੇ,
1: ਉਹ ਤਾਂ ਫੇਰ ਠੀਕ ਗੱਲ ਹੈਗੀ ਆ, ਉਹ ਭਾਵੇਂ ਘਰ ਦੇ ਅੰਦਰ ਬੈਠੇ ਹੋਣ, ਜਿਹਨੂੰ ਨਹੀਂ ਫੜਨਾ ਨਹੀਂ ਫੜਨਾ, ਪੁਲਿਸ ਨੇ ਕਾਗਜ਼ਾਂ ਕੀ ਕਾਰਵਾਈ
0: ਜੀ।
1: ਸਰ ਪੁਲਿਸ ਜਾਵੇ ਤੇ ਬੰਦਾ ਜਿਹੜਾ ਹੈਗਾ ਆ 10 ਕਿਲੋਮੀਟਰ ਨਹੀਂ ਦੌੜ ਸਕਦਾ
0: ਪਤਾਲ ਚੋਂ ਕੱਢ ਲਈ,
1: ਇਹ ਤਾਂ ਸਿਰਫ ਜਿਹੜਾ ਹੈਗਾ ਇਹ ਉਹਨਾਂ ਦੀ ਸਹਿਮਤੀ ਹੁੰਦੀ ਹੈਗੀ ਆ, ਇਸੇ ਚੀਜ਼ ਕਰਕੇ ਤਾਂ ਪਰਿਵਾਰ ਦਾ ਜਿਹੜਾ ਹੈਗਾ ਆ ਬੋਹ ਭੰਗ ਹੋ ਰਿਹਾ ਇਹਨਾਂ ਚੀਜ਼ਾਂ ਤੋਂ, ਉਹਨਾਂ ਨੂੰ ਨੀ ਆਸ ਹੈਗੀ ਵੀ ਸਟੇਟ ਦੇ ਉੱਤੇ ਵੀ ਇਹ ਸਰਕਾਰ ਸਾਨੂੰ ਇਨਸਾਫ਼ ਦਊਗੀ ਜੀ।
0: ਬਿਲਕੁਲ ਹੈ ਜੀ,
1: ਉਹ CBI ਦਾ ਜਿਹੜਾ ਹੈਗਾ ਆ ਸਰ ਔਖਾ ਕੰਮ ਹੁੰਦਾ ਆ ਬਹੁਤ, ਮਤਲਬ ਦੇਖੋ ਇਹ ਆਪਣਾ ਜਿਹੜਾ ਹੈਗਾ ਜੀ ਪਟਿਆਲੇ ਵਾਲੇ ਕੇਸ ਦੇ ਵਿੱਚ, ਕਰਨਲ ਸਾਹਿਬ ਵਾਲੇ ਕੇਸ ਦੇ ਵਿੱਚ ਉਹ ਜਨਾਨੀ ਉਹ ਜਿਹੜੀ CBI ਤੱਕ ਗਿਆ ਨਾ ਕੰਮ, ਉਹ ਇਸ ਕਰਕੇ ਉਹਦੇ ਵਿੱਚ ਉਹ ਜਿਹੜੀ ਹੈਗੀ ਸੀਗੀ ਉਹਨਾਂ ਦੀ ਵਾਈਫ ਕਰਨਲ ਸਾਹਿਬ ਦੀ ਰੀਤੂ ਮੈਡਮ, ਉਹਨਾਂ ਦਾ ਬਹੁਤ ਹੀ ਕੰਟਰੀਬਿਊਸ਼ਨ ਸੀਗਾ ਸਰ, ਉਹਨਾਂ ਨੇ ਇਸ ਕੇਸ ਨੂੰ ਲਾਈਮ ਲਾਈਟ ਦੇ ਵਿੱਚ ਹੀ ਰੱਖਿਆ, ਹਾਂਜੀ ਫੇਰ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ, ਉਸ ਸੰਘਰਸ਼ ਦੀ ਬਦੌਲਤ ਜਿਹੜਾ ਹੈਗਾ ਆ ਤੇ ਉਹ ਉੱਥੇ ਤੱਕ, ਫੇਰ ਵੀ ਦੇਖੋ ਹਾਈ ਕੋਰਟ ਦੇ ਵਿੱਚ ਵੀ ਟਵਿਸਟ ਹੋ ਗਿਆ ਸੀਗਾ ਜੀ, ਚੰਡੀਗੜ੍ਹ ਦੀ ਪੁਲਿਸ ਨੂੰ ਦਿੱਤਾ ਸੀ ਜੀ,
0: ਨਾਲੇ ਇਹ ਵੀ ਆ ਨਾ ਜੀ CBI ਦੀ ਜਦੋਂ ਫਿਰ ਉਹਨਾਂ ਦੇ ਹੱਥ ਦੇ ਵਿੱਚ ਆ ਜਾਂਦਾ ਫਿਰ ਜਿਹੜੇ ਲੋਕਲ ਆਫੀਸਰ ਨੇ ਉਹਨਾਂ ਦੀ ਵੀ ਜਵਾਬਦੇਹੀ ਹੋ ਜਾਂਦੀ ਨਾ, ਹੁਣ ਤਾਂ ਚਲੋ ਆਫੀਸਰ ਦੀ ਜਵਾਬਦੇਹੀ ਨਹੀਂ ਉਨੀ ਬਣਦੀ, ਉਹਨਾਂ ਤੋਂ ਥੱਲੇ ਜਿਹੜੇ ਨੇ ਲੱਗੇ ਹੋਏ ਨੇ ਮੁਲਾਜ਼ਮ ਜਿਹੜੇ ਉਹਨਾਂ ਦੀ ਜ਼ਰੂਰ ਫਿਰ ਜਵਾਬਦੇਹੀ ਬਣ ਜਾਂਦੀ ਹੈ, ਪਰ ਉੱਥੇ ਫਿਰ CBI ਦੇ ਵਿੱਚ ਫਿਰ ਆਫੀਸਰ ਜਵਾਬ ਦੇ ਨਾਲ ਲੱਗ ਕੇ ਫਿਰ ਸਾਰਾ ਜਵਾਬ ਦੇਣਾ ਪੈਂਦਾ, ਕਾਰਵਾਈ ਕਰਾਉਣੀ ਪੈਂਦੀ ਨਾਲ ਲੱਗ ਕੇ ਜਦੋਂ ਅਗਲੇ ਆਉਂਦੇ ਆ ਜੀ।
1: ਭਾਰੇ ਸਾਹਿਬ ਗੱਲ ਏਦਾਂ ਹੈਗੀ ਆ, ਨੋ ਡਾਊਟ CBI ਦਾ ਕਨਵੈਕਸ਼ਨ ਰੇਟ ਘੱਟ ਹੋਊਗਾ ਵੱਧ ਹੋਊਗਾ ਜਾਂ ਜੋ ਮਰਜ਼ੀ ਆ ਜੀ, ਪਰ ਲੋਕਾਂ ਦਾ ਅੱਜ ਵੀ ਵਿਸ਼ਵਾਸ ਜਿੱਥੇ ਸਟੇਟ ਏਜੰਸੀਜ਼ ਤੋਂ ਦੂਰ ਆ
0: ਤੇ
1: ਉੱਥੇ ਉਹਨਾਂ ਦਾ CBI ਚ ਆ, ਵੀ CBI ਦਾ ਹੋ ਜਾਏ ਤੇ ਸਾਨੂੰ ਜਸਟਿਸ ਮਿਲ ਜਾਊਗਾ ਜੀ।
0: ਬਿਲਕੁਲ ਹੈ ਜੀ,
1: ਹਾਂਜੀ ਸਰ
0: ਜੀ,
1: ਇਸ ਕਰਕੇ ਭਗੌੜੇ ਭਗੌੜੇ ਵਾਲੀ ਗੱਲ ਕੋਈ ਨੀ ਜੀ, ਭਗੌੜਾ ਭਗੂੜਾ ਕੋਈ ਨੀ ਹੈਗਾ, ਸਾਰੇ ਘਰੇ ਹੈਗੇ ਆ, ਉਹ ਕਾਗਜ਼ੀ ਵਿਖਾਉੜੇ ਹੈਗੇ ਆ ਜੀ, ਉਹ ਸਾਨੂੰ ਰੋਜ਼ ਪਤਾ ਹੈਗਾ, ਅਸੀਂ ਰੋਜ਼ ਕਚਹਿਰੀਆਂ ਚ ਇਹ ਕੁਛ ਹੀ ਦੇਖਦੇ ਹਾਂ ਜੀ।
0: ਜੀ ਬਿਲਕੁਲ
1: ਜੀ ਸਰ,
0: ਭਗੌੜਾ ਨੀ ਜੀ, ਪਕੌੜਾ।
1: ਬਿਲਕੁਲ ਜੀ ਬਿਲਕੁਲ,
0: ਜਦੋਂ ਪਕੌੜਿਆਂ ਦਾ ਸੱਦਾ ਆ ਗਿਆ ਸਾਰਾ ਕੁਛ। ਬਿਲਕੁਲ
1: ਬਿਲਕੁਲ ਬਿਲਕੁਲ ਬਿਲਕੁਲ ਭਾਰਤ ਸਾਹਿਬ, ਹਾਂਜੀ ਸਰ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ ਜੀ,
0: ਮਿਹਰਬਾਨੀ ਸਰ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਾਂਝੀ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ। ਤਦ ਤੱਕ ਬਹੁਤ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਤੁਹਾਡੇ ਸੁਨੇਹੇ ਆ ਰਹੇ ਨੇ, ਕਾਲ ਵੀ ਕਰ ਸਕਦੇ ਹੋ, ਤੇ ਅੱਗੇ ਜਾ ਕੇ ਆਪਾਂ ਜੇ ਨਾਵਲ ਦੀ ਸਮਾਪਤੀ ਕਰਨੀ ਹੈ, ਕਾਲ ਕਰਨੀ ਚਾਹੁੰਦੇ ਤਾਂ ਹੁਣ ਕਰ ਸਕਦੇ ਹੋ, ਕਿਉਂਕਿ ਮੈਂ ਹੋਰ 10-15 ਮਿੰਟ ਹੀ ਕਾਲ ਲਵਾਂਗਾ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਨਾਵਲ ਦੀ ਸਮਾਪਤੀ ਕਰਾਂਗੇ। ਸਟੂਡੀਓ ਦਾ ਨੰਬਰ +358 44 976 19 ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਤੇ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਸਵਾਗਤ ਰਹੇਗਾ। ਜੋ ਅੱਜ ਕੁਝ ਸਾਰਾ ਕੁਝ ਜੋ ਕੁਝ ਵਾਪਰਿਆ ਉਹਦੇ ਵਿੱਚ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਤੇ ਤਦ ਤੱਕ ਤੁਹਾਡੇ ਨਾਲ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਧਰ ਟਰੰਪ ਸਾਹਿਬ ਕਹਿੰਦੇ ਗਰੀਬੀ ਅਸੀਂ ਵੀ ਚੱਕ ਦੇਣੀ ਹੈ, ਤੇ ਹੁਣ ਗਰੀਬ ਵੀ ਹੋਣਗੇ ਅਮੀਰ, ਅਮਰੀਕੀ ਕਾਮਿਆਂ ਨੂੰ ਟਰੰਪ ਨੇ ਤੋਹਫ਼ਾ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੇਸ਼ ਦੇ ਲੱਖਾਂ ਕਾਮਿਆਂ ਦੀ ਕਿਸਮਤ ਬਦਲਣ ਦੇ ਮਕਸਦ ਦੇ ਨਾਲ ਇਕ ਇਤਿਹਾਸਕ ਜਾਣਕਾਰੀ ਜਿਹੜੀ ਹੈ ਕਾਰਜਕਾਰੀ ਹੁਕਮ ਦੇ ਉੱਤੇ ਦਸਤਖਤ ਕੀਤੇ ਹੈ। ਇਸ ਨਵੀਂ ਯੋਜਨਾ ਦਾ ਮੁੱਖ ਉਦੇਸ਼ ਉਨ੍ਹਾਂ ਘੱਟ ਆਮਦਨ ਵਾਲੇ ਕਾਮਿਆਂ ਦੇ ਲਈ ਰਿਟਾਇਰਮੈਂਟ ਜਿਹੜੀ ਹੈ ਬਚਤ ਖਾਤਿਆਂ ਤੱਕ ਪਹੁੰਚ ਵਧਾਉਣੀ ਹੈ, ਜਿਨ੍ਹਾਂ ਦੇ ਕੋਲ ਆਪਣੀ ਨੌਕਰੀ ਰਾਹੀਂ ਅਜਿਹੀ ਕੋਈ ਸਹੂਲਤ ਮੌਜੂਦ ਨਹੀਂ। ਟਰੰਪ ਨੇ ਇਸ ਨੂੰ ਜਿਹੜਾ ਇਤਿਹਾਸਕ ਕਾਰਜਕਾਰੀ ਹੁਕਮ ਦੱਸਿਆ, ਜਿੱਦਾਂ ਆਪਣੇ ਮਾਨ ਸਾਹਿਬ ਕਹਿੰਦੇ ਨੇ ਅੱਜ ਦਾ ਇਤਿਹਾਸਕ ਹੀ ਹੋਏਗਾ ਸਦਨ, ਉਧਰ ਟਰੰਪ ਸਾਹਿਬ ਵੀ ਕਿਹੜਾ ਮਾਨ ਸਾਹਿਬ ਘੱਟ ਤੋੜੀ ਆ ਸਾਡੇ ਟਰੰਪ ਸਾਹਿਬ ਵੱਲੋਂ, ਇਕੋ ਜਿਹੇ ਨੇ ਜੀ। ਇਤਿਹਾਸਕ ਕਾਰਜਕਾਰੀ ਹੁਕਮ ਦੱਸਦਿਆਂ ਕਿਹਾ ਕਿ ਹੁਣ ਅਮਰੀਕਾ ਨਾਗਰਿਕਾਂ ਨੂੰ ਵੀ ਸੰਘੀ ਕਰਮਚਾਰੀਆਂ ਵਾਂਗ ਉੱਚ ਗੁਣਵੱਤਾ ਵਾਲੇ ਰਿਟਾਇਰਮੈਂਟ ਜਿਹੜੀ ਹੈ ਬਚਤ ਖਾਤਿਆਂ ਦੀ ਸਹੂਲਤ ਮਿਲੇਗੀ। ਇਸ ਦੇ ਯੋਜਨਾ ਦੇ ਤਹਿਤ $35,000 ਤੋਂ ਘੱਟ ਸਾਲਾਨਾ ਆਮਦਨ ਵਾਲੇ ਲੋਕਾਂ ਦੇ ਖਾਤਿਆਂ ਦੇ ਵਿੱਚ ਸਰਕਾਰ ਵੱਲੋਂ ਸਿੱਧੇ ਤੌਰ ਦੇ ਉੱਤੇ $1,000 ਤੱਕ ਦੀ ਮੈਚਿੰਗ ਫੰਡ ਜਿਹੜੀ ਹੈ ਸਹਾਇਤਾ ਜਮ੍ਹਾਂ ਕੀਤੀ ਜਾ ਸਕਦੀ ਹੈ। ਟਰੰਪ ਨੇ ਪ੍ਰੋਗਰਾਮ ਨੂੰ ਰਵਾਇਤੀ ਰੋਜ਼ਗਾਰ ਢਾਂਚੇ ਤੋਂ ਜਿਹੜਾ ਬਾਹਰਲੇ ਕਾਮਿਆਂ ਦੇ ਲਈ ਪਰਿਵਰਤਨਸ਼ੀਲ ਜਿਹੜਾ ਦੱਸਿਆ। ਟਰੰਪ ਨੇ ਇਕ ਹੈਰਾਨੀਜਨਕ ਅੰਕੜਾ ਪੇਸ਼ ਕਰਦਿਆਂ ਦਸਿਆ ਕਿ ਜੇਕਰ ਕੋਈ $25 ਦਾ ਨੌਜਵਾਨ ਹਰ ਮਹੀਨੇ ਸਿਰਫ $165 ਨਿਵੇਸ਼ ਕਰਦਾ ਹੈ ਤਾਂ 65 ਸਾਲ ਦੀ ਉਮਰ ਤੱਕ ਉਸਦੇ ਜਿਹੜੇ ਖਾਤੇ ਦੇ ਵਿਚ ਲਗਭਗ 4,65,000 ਜਿਹੜੇ ਅਮਰੀਕਨ ਡਾਲਰ ਨੇ, ਕਰੀਬ 3.8 ਕਰੋੜ ਰੁਪਏ ਉਹ ਕਹਿੰਦੇ ਨੇ ਜਮ੍ਹਾਂ ਹੋ ਜਾਣਗੇ। ਤੇ ਉਨ੍ਹਾਂ ਕਿਹਾ ਕਿ ਦੂਜੇ ਸ਼ਬਦਾਂ ਦੇ ਵਿਚ ਇਸ ਦੇ ਨਾਲ ਆਮ ਅਮਰੀਕੀ ਵੀ ਅਮਨ ਜਿਹੜਾ ਅਮੀਰ ਬਣ ਜਾਣਗੇ, 65 ਸਾਲ ਲੱਗਣਗੇ ਪਰ ਅਮੀਰ ਬਣਨ ਲਈ। ਰਾਸ਼ਟਰੀ ਆਰਥਿਕ ਪ੍ਰੀਸ਼ਦ ਦੇ ਡਾਇਰੈਕਟਰ ਕੇਵਿਨ ਹੈਸਿਟ ਨੇ ਜਿਹੜਾ ਕਿਹਾ ਕਿ ਇਹ ਨੀਤੀ ਰਿਟਾਇਰਮੈਂਟ ਬਚਤਾਂ ਤੱਕ ਪਹੁੰਚ ਦੇ ਵਿਚ ਜਿਹੜਾ ਢਾਂਚਾਗਤ ਖਾਮੀਆਂ ਨੂੰ ਦੂਰ ਕਰਨ ਦੇ ਲਈ ਤਿਆਰ ਕੀਤੀ ਗਈ ਹੈ। ਕੇਵਿਨ ਹੈਸਿਟ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਹੁਣ ਕਾਂਗਰਸ ਦੇ ਨਾਲ ਜਿਹੜਾ ਮਿਲ ਕੇ ਇਸ ਯੋਜਨਾ ਦਾ ਘੇਰਾ ਵਧਾਉਣ ਦੇ ਉੱਤੇ ਕੰਮ ਕਰ ਰਿਹਾ ਹੈ ਤਾਂ ਜੋ ਮੱਧ ਆਮਦਨ ਵਾਲੇ ਅਮਰੀਕੀਆਂ ਨੂੰ ਵੀ ਜਿਹੜਾ ਇਸ ਦਾ ਫਾਇਦਾ ਮਿਲ ਸਕੇ। ਤੇ ਉਨ੍ਹਾਂ ਕਿਹਾ ਕਿ ਅਸੀਂ ਇਹ ਜਿਹੜੀ ਮੈਚਿੰਗ ਹੈ ਸਹੂਲਤ ਘੱਟ ਆਮਦਨ ਵਾਲੇ ਲੋਕਾਂ ਨੂੰ ਦਿੱਤੀ ਹੈ ਜਿਨ੍ਹਾਂ ਦੀ ਕਮਾਈ $35,000 ਤੋਂ ਜਿਹੜੀ ਘੱਟ ਹੈ। ਤੇ ਟਰੰਪ ਨੇ ਸਪਸ਼ਟ ਕੀਤਾ ਕਿ ਇਸ ਨੂੰ ਅਗਲੇ ਪੱਧਰ ਦੇ ਉੱਤੇ ਲਿਜਾਣ ਦੇ ਲਈ ਦੋਵਾਂ ਪਾਰਟੀਆਂ ਦੇ ਸਹਿਯੋਗ ਅਤੇ ਕਾਂਗਰਸ ਦੀ ਮਨਜ਼ੂਰੀ ਜਿਹੜੀ ਹੈ ਦੀ ਜ਼ਰੂਰਤ ਪਏਗੀ। ਜੋ ਆਪਣੇ ਨਾਲ ਜੁੜੇ ਸੀ ਜੀ ਮਾਲ ਭੈਣ ਜੀ, ਉਨ੍ਹਾਂ ਦੀ ਗੱਲ ਸੁਣਦਾ ਮੈਂ, ਇਕ ਮਿੰਟ ਹੋਲਡ ਕਰਨਾ ਜੀ। ਤੇ ਉਨ੍ਹਾਂ ਬੜੇ ਦਿਨਾਂ ਬਾਅਦ ਉਨ੍ਹਾਂ ਦੀ ਕਾਲ ਆਈ ਹੈ ਤੇ ਉਨ੍ਹਾਂ ਦੀ ਗੱਲ ਵੀ ਸੁਣਦੇ ਆ ਆਪਾਂ, ਫਿਰ ਜਿਹੜਾ ਅੱਗੇ ਚੱਲਦੇ ਆ। ਇਸ ਦੇ ਵਿਚ ਜਿਹੜਾ ਟਰੰਪ ਦੱਸਦੇ ਨੇ ਕਿ ਯੋਜਨਾ ਦੀ ਇਕ ਖਾਸ ਗੱਲ ਇਹ ਵੀ ਹੈ, ਇਕ ਮਿੰਟ ਹੋਲਡ ਰੱਖਣਾ ਸੁਰਿੰਦਰ ਭੈਣ ਜੀ। ਯੋਜਨਾ ਹੈ ਕਿ ਚੈਰੀਟੇਬਲ ਸੰਸਥਾਵਾਂ ਵੀ ਦੂਜੇ ਲੋਕਾਂ ਦੇ ਰਿਟਾਇਰਮੈਂਟ ਖਾਤਿਆਂ ਦੇ ਵਿਚ ਯੋਗਦਾਨ ਪਾ ਸਕਣਗੀਆਂ। ਟਰੰਪ ਨੇ ਇਸ ਪਹਿਲਕਦਮੀ ਨੂੰ ਦੇਸ਼ ਦੀ ਮਜ਼ਬੂਤ ਆਰਥਿਕਤਾ ਤੇ ਰਿਕਾਰਡ ਰੋਜ਼ਗਾਰ ਦੇ ਮੌਕਿਆਂ ਦੇ ਨਾਲ ਜੋੜਦਿਆਂ ਕਿਹਾ ਕਿ ਅੱਜ ਦੇਸ਼ ਦੇ ਵਿਚ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਲੋਕ ਕੰਮ ਕਰ ਰਹੇ ਨੇ। ਅਮਰੀਕਾ ਦੇ ਵਿਚ ਹੁਣ ਤੱਕ ਰਿਟਾਇਰਮੈਂਟ ਪ੍ਰਣਾਲੀ ਜ਼ਿਆਦਾਤਰ ਨਿੱਜੀ ਕੰਪਨੀਆਂ ਦੇ ਭਰੋਸੇ ਸੀ, ਪਰ ਇਸ ਦੇ ਨਵੇਂ ਜਿਹੜਾ ਕਦਮਾਂ ਦੇ ਨਾਲ ਗਿਗ ਵਰਕਰਾਂ ਅਤੇ ਗੈਰ ਰਸਮੀ ਕਾਮਿਆਂ ਨੂੰ ਵੱਡੀ ਜਿਹੜੀ ਹੈ ਰਾਹਤ ਮਿਲੇਗੀ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ। ਜੀ ਆਇਓ ਜੀ।
4: ਹਾਂਜੀ ਭਵਿੰਦਰ ਜੀ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
4: ਦੁਆਬਾ ਪਰਿਵਾਰ।
0: ਜੀ ਆਨੰਦ ਜੀ, ਠੀਕ ਠਾਕ ਹੋ? ਬੜੇ ਦਿਨਾਂ
4: ਬਾਅਦ ਮੈਂ ਹੁਣ
0: ਕਾਲ ਕੀਤੀ
4: ਹੈ। ਇੱਕ ਹਫ਼ਤਾ ਹੋ ਗਿਆ ਅੱਜ ਪੂਰਾ ਆਇਆ ਨੂੰ।
0: ਕੀ ਬਾਤ ਹੈ,
4: ਕੀ ਗੱਲ ਬਾਤ, ਹੁਣ ਤਾਂ ਕਰ ਲਈ।
0: ਸਿਹਤਾਂ ਠੀਕ ਨੇ ਜੀ?
4: ਪੇਸ਼ ਹਾਂਜੀ ਹਾਂਜੀ, ਮੈਂ ਕਿਹਾ ਚੱਲ ਅੱਜ ਆ ਕੇ ਹੀ ਆਉਣੇ ਯਾਰ, ਆ ਕੇ ਹੀ ਤੇ ਗੱਲ ਕਰਦੀ ਆ, ਚਲੋ ਮੈਸੇਜ ਦੀ ਗੱਲ ਕਰ ਦਿੰਦੀ ਆ, ਹਨਾ।
0: ਵੈਲਕਮ ਬੈਕ,
4: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਹਾਂ ਭਗਵੰਤ ਮਾਨ ਜੀ ਦਾ। ਮੈਂ ਯੂਟਿਊਬ ਤੇ ਮੇਰੇ ਸਾਹਮਣੇ ਕਈ ਚੀਜ਼ਾਂ ਆਈਆਂ, ਏਦਾਂ ਮੈਨੂੰ ਸਮਝ ਨਹੀਂ ਆਈ, ਬਹੁਤਾ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਪਰ ਜਦੋਂ ਹੁਣ ਮੈਂ ਤੁਹਾਡੇ ਪ੍ਰੋਗਰਾਮ ਚ ਸੁਣਿਆ ਤਾਂ ਵਾਕਿਆ ਹੀ ਉਹਨਾਂ ਦਾ ਜਿਹੜਾ ਵੀਡੀਓ ਕਲਿੱਪ ਤੁਸੀਂ ਲਾਇਆ ਤਾਂ ਉਹ ਚ ਸਾਫ਼ ਦੇਖੋ, ਬਸ ਸਾਫ਼ ਪਤਾ ਲੱਗਦਾ ਤੁਸੀਂ ਕਿਸ ਪੋਜੀਸ਼ਨ ਤੇ ਆ, ਤੁਹਾਨੂੰ ਸਾਰੀ ਦੁਨੀਆਂ ਦੇਖ ਰਹੀ ਆ, ਹਨਾ, ਸਾਰੇ ਪੰਜਾਬ ਦੇ ਤੁਸੀਂ ਮੋਹਰੇ ਆ, ਭੀ ਇਹ ਇਹ ਗੱਲ ਠੀਕ ਨੀ ਹੈ। ਆਵਾਜ਼ ਤੋਂ ਸਾਫ਼ ਪਤਾ ਲੱਗਦਾ, ਕਲੀਅਰ ਪਤਾ ਲੱਗਦਾ ਡਰਿੰਗ ਕੀਤੀ ਹੋਈ, ਇਹ ਠੀਕ ਨੀ। ਫਿਰ ਤੁਸੀਂ ਦੇਖੋ ਜਦ ਏਦਾਂ ਆ, ਸਾਰੇ ਲੋਕਾਂ ਵਿੱਚ ਏਦਾਂ ਪੇਸ਼ ਹੁੰਦੇ ਆ ਤਾਂ ਫਿਰ